0: 73 33 37 ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ 2825 ਕਿਵੇਂ ਹੋ
1: ਜੀ ਸਤਿ ਸ਼੍ਰੀ ਅਕਾਲ ਜੀ
0: ਕੀ ਹਾਲ ਚਾਲ ਆ ਮਤਲਬ ਤੁਹਾਡਾ ਮਤਲਬ ਨਹੀਂ ਸਮਝਿਆ, ਮਤਲਬ ਦੁਬਾਰਾ ਸਮਝਾਓ।
1: ਯਾਨੀ ਕਿ ਮੈਨੂੰ ਏਦਾਂ ਲੱਗਦਾ ਵੀ ਉਹ ਜਿੱਦਾਂ ਦੇ ਮਾਰਚ ਵਿੱਚ ਦਿਨ ਹੁੰਦੇ ਆ ਮੁੜ ਕੇ ਸਤੰਬਰ ਵਿੱਚ ਵੀ ਆਉਂਦੇ ਆ ਬਈ, ਹੈ ਨਾ।
0: ਅੱਛਾ, ਏਦਾਂ ਵੀ ਹੁੰਦਾ ਕੁਛ?
1: ਹਾਂ, ਮੈਂ ਸਮਝਦਾ ਵੀ ਏਦਾਂ ਹੀ ਮੈਨੂੰ ਲੱਗਦਾ ਹੁੰਦਾ ਮੇਰੇ ਦਿਮਾਗ 'ਚ, ਹੈ ਨਾ।
0: ਇਸ ਤੇ ਤਾਂ ਫਿਰ ਗੱਲ ਕਰਨੀ ਬਣਦੀ ਆ, ਕਿਸੇ ਦਿਨ ਗੱਲਬਾਤ ਕਰਾਂਗੇ, ਹੋ ਸਕਦਾ ਕਿ ਆਉਂਦਾ ਹੋਵੇ।
1: ਜਿਹੜਾ ਤੁਸੀਂ ਆਪਣੇ ਸੌਂਗ ਦੀ ਗੱਲ ਕੀਤੀ ਆ, ਮੇਰੇ
0: ਹਿੰਦੀ ਨੀ ਪੰਜਾਬੀ, ਅੱਜ ਪੰਜਾਬੀ ਦਾ ਮੂਡ ਆ, ਪੰਜਾਬੀ ਦੱਸੋ ਕੋਈ ਸ਼ਾਮ ਤੇ ਗਾਣਾ। ਬਹੁਤ ਸ਼ੁਕਰੀਆ, ਚਲੋ ਮੈਂ ਸੁਣਾਉਣਾ, ਕੀ ਬਾਤ ਆ, ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 9056733337 ਮੈਂ ਤੁਹਾਨੂੰ ਸੁਨੇਹਾ ਦੇਵਾਂ, 9056733337 ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਸੋ ਮੈਂ ਤੁਹਾਨੂੰ ਇੱਕ ਸੁਨੇਹਾ ਦੇਣਾ, ਮੇਰੇ ਨਾਲ ਬੜੀ ਖੂਬ ਸਾਡੇ ਦੋਸਤ ਮਿੱਤਰ ਜੁੜੇ, ਪਰ ਉਸ ਤੋਂ ਪਹਿਲਾਂ ਮੈਂ ਸ਼ਾਮ 'ਤੇ ਗਾਣਾ ਸੁਣਾ ਦਿਆਂ, ਤੁਸੀਂ ਯਾਦ ਕਰਵਾਇਆ ਤਾਂ ਕਿਉਂ ਨਾ।

0: after twin explosions near Kabul airport killed at least 60 people.
1: ਸੋ ਇੱਧਰ ਸਾਡੇ ਅਰਜਨ ਗਿੱਲ ਸਰ ਢਿੱਲੋਂ ਅਰਜਨ ਬਾਈ ਜੀ ਵੀ ਇੱਧਰ ਢਿੱਲੋਂ ਗਿੱਲ ਆ ਵਾਟਵਰ ਜੋ ਵੀ ਆ ਪਰ ਅਰਜਨ ਅਰਜਨ ਬਾਈ ਜੀ ਵੀ ਹਿੰਦੀ ਹੋਤਰੇ ਅਰਜਨ ਢਿੱਲੋਂ ਸਾਹਿਬ ਸੋ 905-673-3337 905-673-3337 ਮੇਰੇ ਨਾਲ ਰੋਹਨ ਬਾਈ ਜੀ ਜੁੜ ਚੁੱਕੇ ਨੇ ਸੋ

0: ਸੋ 905-673-3337 905-673-3337 ਓਕੇ ਸੋ ਤੁਹਾਨੂੰ ਇੱਕ ਮੈਸੇਜ ਦਈਏ ਪਿਆਰਾ ਜਿਹਾ 905-673-3337 ਮੈਸੇਜ ਸੁਣ ਕੇ ਤੇ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ
1: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ ਜੀ ਹਾਂ ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ
2: ਮੈਂ ਕਿਹਾ ਚੰਨ ਜੀ ਸਲਾਮ ਕਿਨੇ ਆ
1: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 647-783-9873 ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ

ਸੋ ਬਿਲਕੁਲ ਜੀ, ਹੁਣ ਤੁਸੀਂ ਨਾਮ ਬਦਲ ਜਾਇਓ ਕਿਉਂਕਿ ਮਾਸਟਰ ਸਲੀਮ ਇਨ ਦਾ ਟਾਊਨ ਔਰ ਦਿਨ ਰਹਿ ਗਿਆ ਜੀ 4-4 ਡੇ ਟੂ ਗੋ, ਬਹੁਤ ਘੱਟ ਸਮਾਂ ਰਹਿ ਗਿਆ, ਪਰ ਟਿਕਟਾਂ ਜਲਦੀ ਨਾਲ ਆਪਣੀ ਲੈ ਲਓ ਕਿਉਂਕਿ ਟਿਕਟਾਂ ਵੀ ਲਿਮਿਟਡ ਰਹਿ ਗਈਆਂ ਇਸ ਖੂਬਸੂਰਤ

0: ਜ਼ਰੂਰੀ ਸ਼ਾਮ ਦਾ ਤੁਸੀਂ ਹਿੱਸਾ ਬਣਨਾ ਚਾਹੁੰਦੇ ਹੋ ਤਾਂ 24 ਜੁਲਾਈ ਦੀ ਸ਼ਾਮ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਅਤੇ ਫਿਰ ਜਦੋਂ ਸੁਰਾਂ ਦੀ ਸ਼ਹਿਬਰ ਲੱਗੀ, ਭੰਗੜੇ ਪਏ, ਢੋਲ ਜਗੀਰੋ ਦਾ, ਅਤੇ ਬਸ ਇੱਕ ਤੇ ਇੱਕ ਖੂਬਸੂਰਤ ਨਗਮੇ ਲਾਈਵ ਜਦੋਂ ਹੋ ਜਾਂਦੇ ਆ, ਫਿਰ ਵੀਡੀਓ ਤੁਸੀਂ ਵੇਖੀ ਹੋਣਾ, ਹੁਣ ਤਾਂ ਇੰਟਰਨੈਟ ਭਰਿਆ ਪਿਆ, ਮਾਸਟਰ ਸਲੀਮ ਹੋਈ ਪਈ ਆ ਚਾਰੇ ਪਾਸੇ। ਅਤੇ ਨਾਲ ਸਾਡੇ ਰੋਹਨ ਬਾਈ ਜੀ ਵੀ ਜੁੜ ਚੁੱਕੇ ਨੇ ਮਿਲਣਾ ਈਵੈਂਟ ਤੋਂ। ਰੋਹਨ ਵੀਰੇ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ।
1: ਸਤਿ ਸ਼੍ਰੀ ਅਕਾਲ ਭਾਜੀ, ਅਤੇ ਤੁਹਾਡੇ ਸਾਰੇ ਲਿਸਨਰਸ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਬ੍ਰਦਰ, ਥੈਂਕ ਯੂ ਸੋ ਮਚ। ਅਤੇ ਹਾਂਜੀ, ਜਿਹੜੀ ਤੁਸੀਂ ਗੱਲ ਕਹੀ ਹੈ ਯਾਰ, ਇੰਟਰਨੈਟ ਦੇ ਤਾਂ ਮਾਸਟਰ ਸਲੀਮ ਹੋਈ ਪਈ ਹਰ ਕਿਤੇ।
0: ਕਿਆ ਬਾਤ ਆ, ਕਿਉਂਕਿ ਦੇਖੋ ਐਸੇ ਸੁਰਾਂ ਵਾਲੇ ਬੰਦੇ ਸਾਡੀ ਧਰਤੀ 'ਤੇ ਆਵੇ, ਹੋਵੇ ਵੀ ਕਿਵੇਂ ਨਾ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਅੱਜ ਉਹ ਗੱਲ ਸ਼ੇਅਰ ਕਰਾਂ ਕਿ ਬਿਨਾਂ ਮਾਈਕ ਤੋਂ ਗਾਉਣ ਵਾਲੇ ਯਾਰ ਮੈਂ ਕਮਾਲ ਹੋ ਗਿਆ ਬਾਈ, ਹੈ ਕਿ ਬਿਨਾਂ ਮਾਈਕ ਤੋਂ ਹੀ ਚੱਕਤਾ ਕੰਮ। ਸੋ ਇਹ ਉਹੀ ਕਰ ਸਕਦਾ ਜਿਹਦੇ ਗੱਲ 'ਚ ਦਾਵਾਂ, ਆਵਾਜ਼ 'ਚ ਦਾਵਾਂ, ਸੁਰਾਂ 'ਚ ਦਾਵਿਆਂ, ਅਤੇ ਕਮਾਲ ਹੋਈ ਪਈ ਆ, ਵਾਇਰਲ ਹੋ ਗਿਆ ਕੰਮ ਪੂਰਾ। ਸੋ ਮਾਸਟਰ ਸਲੀਮ ਜੀ ਹੈ ਬਈ ਬਾ ਕਮਾਲ ਵਾਕਈ। ਅਤੇ ਐਸੇ ਜਾਦੂ ਦਾ ਤੁਸੀਂ ਜੇ ਲਾਈਵ ਨਜ਼ਾਰਾ ਵੇਖਣਾ ਨਾ, ਫਿਰ ਮਿਸੀਸਾਗਾ ਕਨਵੈਨਸ਼ਨ ਸੈਂਟਰ 'ਚ ਆਉਣਾ ਪੈਣਾ, ਟਿਕਟਾਂ ਲੈ ਲਓ, ਬਹੁਤ ਲਿਮਿਟਡ ਰਹਿ ਗਈਆਂ ਟਿਕਟਾਂ। ਅਤੇ ਰੋਹਨ ਬਾਈ ਜੀ ਇੱਕ ਪਿਆਰਾ ਜਿਹਾ ਮੈਸੇਜ ਦਿਓ, ਮੈਂ ਕਹਿੰਦਾ ਫਿਰ ਅੱਜ ਤੋਂ ਨਾ ਤੁਹਾਡੇ ਤੋਂ ਇੱਕ ਹੋਰ ਡੀਲ ਲੈ ਲਈਏ ਆਪਾਂ।
1: ਯਾਰ ਭਾਜੀ, ਮੈਂ ਤਾਂ ਸਭ ਤੋਂ ਪਹਿਲੀ ਗੱਲ, ਇਹ ਜਿਹੜਾ ਬਿਨਾਂ ਮਾਈਕ ਵਾਲੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਨਾ ਹਰ ਕਿਤੇ, ਉਹ ਕਿਉਂਕਿ ਜਿਹੜਾ ਚੀਜ਼ ਨਾ, ਜਿਹੜੀ ਸ਼ੋਅ ਦੀ ਬੈਸਟ ਚੀਜ਼ ਹੋ ਜਾਂਦੀ ਹੈ ਉਹ ਹੁੰਦੀ ਇੰਟਰਨੈਟ ਤੇ। ਜਿਹੜੇ ਜਿਹੜੇ ਨਾ ਛੋਟੇ ਛੋਟੇ ਉਹਨਾਂ ਦੇ ਨਗਮੇ, ਜਿਹੜੀ ਛੋਟੀ ਛੋਟੀ ਕਹਾਣੀਆਂ, ਇਹ ਅਸੀਂ ਟ੍ਰਿਬਿਊਟ ਕਰ ਰਹੇ ਹਾਂ ਉਹਨਾਂ ਦੇ ਫਾਦਰ ਸਾਹਿਬ ਨੂੰ, ਉਸਤਾਦ ਪੂਰਨ ਸ਼ਾਹ ਕੋਟੀ ਜੀ ਨੂੰ। ਤੇ ਜਿਹੜੀ ਉਹ ਗੱਲਾਂ ਸ਼ੇਅਰ ਕਰਦੇ ਆ, ਜਿਹੜੇ ਉਹ ਹਾਸੇ ਮਜ਼ਾਕ ਕਰਦੇ ਆ ਸ਼ੋਅ ਦੇ ਦੌਰਾਨ, ਉਹ ਨੀ ਵੀਡੀਓ ਪੈ ਰਹੀਆਂ ਹਰ ਕਿਤੇ, ਸੰਭਾਲ ਕੇ ਰੱਖਿਆ ਤਾਂ ਕਿ ਹਰ ਇੱਕ ਨੂੰ ਮਾੜਾ ਇੰਟਰਸਟ ਰਹਿਣਾ ਚਾਹੀਦਾ ਕਿ ਸ਼ੋਅ ਤੇ ਵੀ ਕੁਝ ਡਿਫਰੈਂਟ ਹੋਣ ਲੱਗਾ।
0: ਉਹ ਤਾਂ ਸਾਰਾ ਫਿਰ ਸਸਪੈਂਸ ਆਪਾਂ ਖੋਲਣਾ ਨਹੀਂ ਆ, ਉਹ ਤਾਂ 24 ਤਰੀਕ ਨੂੰ ਵੀ ਲੈਣਾ ਨਾ ਕੋਈ ਸਸਪੈਂਸ,
1: ਉਹ 24 ਨੂੰ ਖੋਲਣਾ। ਤੇ ਇੱਕ ਹੋਰ ਬਹੁਤ ਵਧੀਆ ਨਿਊਜ਼ ਹੈ ਭਾਜੀ, ਸਾਡਾ ਜਿਹੜਾ VVIP ਸੈਕਸ਼ਨ ਹੈ, ਜਿਹੜਾ ਹੁਣ ਤੱਕ ਦੇ ਅਸੀਂ ਟੇਬਲ ਲਗਾਏ ਸੀ, ਉਹ ਹਰ ਟੇਬਲ ਸੋਲਡ ਆਊਟ ਹੈ ਭਾਜੀ।
0: ਅਸੀਂ
1: ਇੱਕ ਹੋਰ ਰੋ ਐਡ ਕਰ ਰਹੇ ਹਾਂ ਪਿੱਛੇ ਟੇਬਲ ਦੀ, ਜਿਹਨਾਂ ਜਿਹਨੇ ਵੀ ਸਾਡੇ ਪਰਿਵਾਰਾਂ ਨੇ ਲਾਸਟ ਮਿੰਟ ਕਹਿਣਾ ਯਾਰ ਅਸੀਂ ਵੀ ਪਰਿਵਾਰ ਲੈ ਕੇ ਆਉਣਾ ਸੀ, ਆਪਣੇ ਬਿਜ਼ਨਸ ਪਾਰਟਨਰ ਨੂੰ ਨਾਲ ਲੈ ਕੇ ਆਉਣਾ, ਉਹਨਾਂ ਲਈ ਅਸੀਂ ਇੱਕ ਹੋਰ ਰੋ ਐਡ ਕਰ ਰਹੇ ਹਾਂ। ਬਟ ਸਾਡਾ VVIP ਸੈਕਸ਼ਨ ਭਾਜੀ ਫੁੱਲੀ ਸੋਲਡ ਆਊਟ ਹੈ, ਜਨਰਲ ਐਡਮਿਸ਼ਨ ਆਲਮੋਸਟ ਫੁੱਲ ਹੈ, VIP ਅਰੀਨਾ ਸਾਡਾ ਵੀ ਆਲਮੋਸਟ ਫੁੱਲ ਹੈ। ਸੋ ਜਿਹਨੇ ਜਿਹਨੇ ਵੀ ਟਿਕਟਾਂ ਲੈਣੀਆਂ ਨੇ, ਪਲੀਜ਼ ਫਰਾਈਡੇ ਤੱਕ ਵੇਟ ਨਾ ਕਰਿਓ, ਪਲਾਨ ਹੁਣੇ ਬਣਾ ਲਓ ਤੇ ਪ੍ਰਭ ਭਾਜੀ ਨੂੰ ਫੋਨ ਕਰੋ, ਭਾਜੀ ਤੁਹਾਨੂੰ ਬੈਸਟ ਤੋਂ ਬੈਸਟ ਡੀਲ ਦੇਣਗੇ।
0: ਕਿਆ ਬਾਤ ਆ। ਔਰ ਮੈਂ ਨਾ ਰੋਹਨ ਬਾਈ ਜੀ, ਮੈਂ ਇਹ ਕਹਿੰਦਾ ਕਿ ਆਪਾਂ ਨਾ ਬਹੁਤ ਸਾਰੀਆਂ ਫੈਮਿਲੀਆਂ ਜਿਹਨਾਂ ਦੇ ਨਾਲ ਬੱਚੇ ਆ, ਬਜ਼ੁਰਗ ਆ, ਆਪਾਂ ਇਹ ਕਰੀਏ ਕਿ ਬੱਚੇ ਬਜ਼ੁਰਗਾਂ ਨੂੰ ਕੁਛ ਡੀਲ ਦਈਏ ਵਧੀਆ ਜੀ, ਕਿਉਂਕਿ ਹੁਣ ਜੇ ਬੱਚੇ ਨਾ ਘਰੇ ਛੱਡ ਕੇ ਆ ਸਕਦੇ ਆ ਜਿਹੜੀਆਂ ਫੈਮਿਲੀਆਂ, ਨਾ ਉਹ ਬਜ਼ੁਰਗਾਂ ਨੂੰ ਘਰੇ ਛੱਡ ਕੇ ਆ ਸਕਦੇ, ਬਜ਼ੁਰਗ ਪਾਰਕਾਂ 'ਚ ਬਹਿ ਕੇ ਆਪਾਂ ਨੂੰ ਕਿੰਤੂ ਪਰੰਤੂ ਕਹਿਣਗੇ। ਮੈਂ ਤਾਂ ਕਹਿੰਦਾ ਦੇ ਦਈਏ ਇੱਕ ਡੀਲ ਬਜ਼ੁਰਗਾਂ ਵਾਸਤੇ ਵੀ, ਕਿਉਂਕਿ ਉਹਨਾਂ ਨੇ ਵੀ ਚਰਖੇ ਦੀ ਮਿੱਠੀ ਮਿੱਠੀ ਘੂਕ ਸੁਣਨਾ ਆ ਨਾ।
1: ਬਿਲਕੁਲ ਭਾਜੀ, ਨਾਲੇ ਅਸੀਂ ਬੱਚਿਆਂ ਨੂੰ ਕਿਉਂ ਘਰ ਛੱਡੀਏ, ਇਹ ਹੈਗਾ ਫੈਮਿਲੀ ਸ਼ੋਅ।
0: ਹਾਂ ਬਿਲਕੁਲ,
1: ਮਾਸਟਰ ਸਲੀਮ ਭਾਜੀ ਦੀ ਕੋਈ ਵੀ ਇੰਟਰਵਿਊ ਸੁਣ ਲਓ, ਉਹ ਹਰ ਇੱਕ ਜਣ ਨੂੰ ਇਹੀ ਕਹਿੰਦੇ, ਇਹ ਆਪਣਾ ਹੈਗਾ ਫੈਮਿਲੀ ਸ਼ੋਅ। ਉਹ ਇੰਨੇ ਸੋਹਣੇ ਸੋਹਣੇ ਬਾਲੀਵੁੱਡ ਦੇ ਗਾਣੇ, ਕਵਾਲੀ ਗਾਣੇ, ਸੂਫੀ ਗਾਣੇ, ਇੰਨਾ ਕੁਛ ਉਹਨਾਂ ਦੀ ਵਰਾਇਟੀ ਹੈ। ਉਹ ਤਾਂ ਅਸੀਂ ਵੀਡੀਓ ਪਾਉਣ ਲੱਗੇ ਕੱਲ, ਉਹ ਰਿਕੁਐਸਟ ਲੈਂਦੇ ਤੁਹਾਡੇ ਤੋਂ ਲਾਈਵ, ਕਿਹੜਾ ਗਾਣਾ ਗਾਈਏ, ਤੁਹਾਡਾ ਲਾਈਵ ਗਾਣਾ ਗਾਣ ਦੇ। ਭਾਜੀ ਕੋਈ ਡੀਲ ਦੀ ਗੱਲ ਨਹੀਂ ਆ, ਜਿੱਥੇ ਰੇਡੀਓ ਡਾਨ ਸਾਡੇ ਨਾਲ ਜੁੜਿਆ, ਆਪਾਂ ਉਹਦੀ ਕੋਈ ਟੈਨਸ਼ਨ ਨਹੀਂ ਹੈਗੀ। ਤੁਸੀਂ ਦੱਸੋ ਕੀ ਡੀਲ ਦੇਣੀ ਹੈ
0: ਬਾਈ ਜੀ। ਮੈਂ ਕਹਿੰਦਾ ਕਿ 70 ਸਾਲ ਤੋਂ ਉੱਪਰ ਤੇ 5 ਸਾਲ ਦੇ ਬੱਚੇ ਜਿਹੜੇ ਆ, 5 ਸਾਲ ਤੋਂ ਛੋਟੇ, ਉਹ ਬਾਈ ਜੀ ਫ੍ਰੀ ਕਰ ਦਈਏ ਜਨਰਲ ਐਡਮਿਸ਼ਨ।
1: ਕੀ ਬਾਤ ਹੈ।
0: ਮੈਂ ਕਹਿੰਦਾ ਬਾਈ ਜੀ ਕਰ ਦਈਏ, ਕਿਉਂਕਿ ਮੈਂ ਕਹਿੰਦਾ ਕਿ ਉੱਥੇ ਪਰਿਵਾਰ ਸਾਰੇ ਆਉਣੇ, ਨਾ ਹੋਵੇ ਕਿ ਹਸਬੈਂਡ ਵਾਈਫ ਕਹਿਣਗੇ ਬਾਪੂ ਜੀ ਤੁਸੀਂ ਘਰੇ ਰਹੋ। ਮੈਂ ਕਹਿੰਦਾ ਨਹੀਂ, ਬਾਪੂ ਨੂੰ ਵੀ ਭੰਗੜਾ ਪਾਉਣ ਦਿਓ, ਢੋਲ ਜਗੀਰੋ, ਅਤੇ ਬਾਪੂ ਨੂੰ ਵੀ ਸੁਣ ਦਿਓ ਕਿ ਚਰਖੇ ਦੀ ਮਿੱਠੀ ਮਿੱਠੀ ਘੂਕ, ਬਾਪੂ ਰੇਡੀਓ ਤੋਂ ਥੋੜ੍ਹੀ ਸੁਣੂਗਾ, ਬਾਪੂ ਨੂੰ ਵੀ ਆਉਣ ਦਿਓ ਪਰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਬਾਈ ਜੀ ਖੋਲ ਦਿਓ ਦਿਲ, ਮੈਂ ਤਾਂ ਕਹਿੰਦਾ।
1: ਮੈਂ ਤਾਂ ਕਹਿੰਦਾ ਭਾਜੀ ਦੇਖੋ, ਆਪਣੇ ਬਜ਼ੁਰਗਾਂ ਦਾ ਸਾਨੂੰ ਆਸ਼ੀਰਵਾਦ ਮਿਲੇਗਾ, ਉਹਨਾਂ ਦੀ ਬਲੈਸਿੰਗ ਮਿਲਣਗੀਆਂ, ਤੇ ਅਸੀਂ ਚਾਹੁੰਦੇ ਹਾਂ ਬਸ ਤੁਸੀਂ ਇੱਕ ਨਾ ਇੱਕ ਸਾਨੂੰ, ਮੈਂ ਨੀ ਚਾਹੁੰਦਾ ਕਿ ਉੱਥੇ ਆਪਣੇ ਇੰਨੀ ਜ਼ਿਆਦਾ ਗੈਦਰਿੰਗ ਹੋ ਜਾਵੇ ਕਿ ਸਾਨੂੰ ਮਨਾ ਕਰਨਾ ਪਵੇ। ਤੁਸੀਂ ਬਸ ਭਾਜੀ ਨੂੰ ਫੋਨ ਕਰਕੇ
0: ਰਜਿਸਟ੍ਰੇਸ਼ਨ ਕਰਾਓ ਪਹਿਲਾਂ। ਹਾਂ, ਅਸੀਂ ਜਿੰਨੀਆਂ ਸੀਟਾਂ ਉਨੀਆਂ ਹੀ ਦੇਵਾਂਗੇ।
1: ਰਜਿਸਟ੍ਰੇਸ਼ਨ ਕਰਾ ਲਓ, ਇੱਕ ਤੁਹਾਡੇ ਹੱਥ ਚੋਣੀ ਚਾਹੀਦੀ ਹੈ, ਨੋ ਪ੍ਰੋਬਲਮ ਭਾਜੀ। 70+ ਤੇ 5 and under
0: ਬਜ਼ੁਰਗ ਆ, ਬਿਲਕੁਲ ਫ੍ਰੀ, 70+। ਪਰ ਹਾਂ, ਤੁਹਾਨੂੰ ਸਾਨੂੰ ਪੁੱਛਣਾ ਪੈਣਾ ਉੱਥੇ ਆ ਕੇ ਡੋਰ ਤੇ ਨਾ, ਕਿਉਂਕਿ ਲਿਮਿਟਡ ਸੀਟਸ ਆ। ਤੁਸੀਂ ਸਾਨੂੰ ਆਪਣੇ ਨਾਮ ਭੇਜੋ, ਫਿਰ ਅਸੀਂ ਦੱਸਾਂਗੇ ਕਿੰਨੀਆਂ ਸੀਟ ਸਾਡੇ ਕੋਲ ਅਵੇਲੇਬਲ ਆ। ਬੱਚਿਆਂ ਨੂੰ ਲੈ ਕੇ ਆਓ, ਪਰ ਸੀਟਸ ਹੋਣੀਆਂ ਚਾਹੀਦੀਆਂ, ਬੱਚੇ ਖੜ ਕੇ ਸ਼ੋਅ ਤਾਂ ਨਹੀਂ ਨਾ ਵੇਖਣਗੇ। ਸੋ ਸਾਨੂੰ ਤੁਸੀਂ ਕਾਲ ਕਰ ਲਓ, ਰੋਹਨ ਬਾਈ ਜੀ ਨੂੰ ਕਾਲ ਕਰ ਲਓ, ਤੁਸੀਂ ਮਿਲਣਾ ਈਵੈਂਟਸ ਦੇ ਪੇਜ 'ਤੇ ਮੈਸੇਜ ਕਰ ਸਕਦੇ ਹੋ, ਉੱਥੇ ਇੱਕ ਤੁਹਾਨੂੰ ਨੰਬਰ ਮਿਲ ਜਾਣਗੇ। ਬਾਈ ਜੀ ਨੰਬਰ ਆਪਣਾ ਦਿਓ, ਰੋਹਨ ਵੀਰੇ ਮੈਂ ਕਹਿੰਦਾ ਆਰਾਮ ਨਾਲ ਨੰਬਰ ਦਿਓ।
1: ਬਿਲਕੁਲ ਭਾਜੀ, ਸਾਡਾ ਨੰਬਰ ਹੈਗਾ ਜੀ 6 4 7 7 8 3 9873।
0: ਸੋ ਬਿਲਕੁਲ ਜੀ, ਤੁਸੀਂ ਇੱਥੇ ਵੀ ਕਾਲ ਕਰ ਸਕਦੇ ਹੋ, ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ ਆਪਣੇ ਫੇਸ 'ਤੇ, ਤੁਸੀਂ ਕਰ ਸਕਦੇ ਹੋ, ਜਾਂ ਤੁਸੀਂ ਬਾਈ ਦਾ ਨੰਬਰ ਮੈਂ ਇੱਕ ਵਾਰੀ ਫੇਰ ਦੇ ਦਿਆਂ, 6478437783 9873 'ਤੇ ਕਾਲ ਕਰ ਲਈਏ, ਜਾਂ ਤੁਸੀਂ ਮੈਨੂੰ 4378700001 4378700001 'ਤੇ, ਓਕੇ। ਸੋ 5 ਸਾਲ ਤੋਂ ਘੱਟ ਅਤੇ 70 ਸਾਲ ਤੋਂ ਉੱਪਰ ਦੇ ਜਿੰਨੇ ਵੀ ਸਾਡੇ ਬਜ਼ੁਰਗ ਔਰ ਬੱਚੇ ਆ ਉਹਨਾਂ ਨੂੰ ਬਿਲਕੁਲ ਫਰੀ ਐਂਟਰੀ ਆ, ਪਰ ਤੁਹਾਨੂੰ ਪਹਿਲਾਂ ਕਾਲ ਕਰਕੇ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਹੈ, ਕਿਉਂਕਿ ਉਹ ਨਾ ਹੋਵੇ ਕਿ ਬਜ਼ੁਰਗ ਆ ਜਾਣ ਬਾਹਲੇ ਅਤੇ ਅਸੀਂ ਨਹੀਂ ਚਾਹੁੰਦੇ ਕਿ ਸ਼ੋਅ ਤੁਸੀਂ ਖੜ੍ਹ ਕੇ ਦੇਖੋ, ਬਹਿ ਕੇ ਆਰਾਮ ਨਾਲ ਦੇਖੋ, ਕਿਉਂਕਿ 3-4 ਘੰਟੇ ਦਾ ਸ਼ੋਅ ਆ ਅਤੇ ਆਰਾਮ ਨਾਲ ਆਪਾਂ ਬਹਿ ਕੇ ਇੰਜੋਏ ਕਰਨਾ। ਅਤੇ ਜਿੰਨੀਆਂ ਵੀ ਟਿਕਟਾਂ ਤੁਸੀਂ ਲੈ ਰਹੇ ਹੋ, ਚਾਹੇ ਤੁਸੀਂ $40 ਵਾਲੀ ਲੈ ਰਹੇ ਹੋ, ਚਾਹੇ ਤੁਸੀਂ $70 ਵਾਲੀ ਲੈ ਰਹੇ ਹੋ, ਚਾਹੇ ਤੁਸੀਂ $100 ਵਾਲੀ ਲੈ ਰਹੇ ਹੋ, ਸੌਫਟ ਡਰਿੰਕ ਅਨਲਿਮਿਟਡ ਫ੍ਰੀ। ਸੋ ਤੁਸੀਂ ਕਾਲ ਕਰ ਲਓ, ਟਿਕਟਾਂ ਸਾਡੇ ਕੋਲ ਬਹੁਤ ਲਿਮਿਟਡ ਆ, ਜਿਵੇਂ ਰੋਹਨ ਬਾਈ ਨੇ ਦੱਸਿਆ ਕਿ VVIP ਦਾ ਸਿਰਫ ਇੱਕ ਸੈਕਸ਼ਨ ਹੋਰ ਬਹੁਤ ਵੱਡੀ ਡਿਮਾਂਡ 'ਤੇ ਤੁਹਾਡੀ 'ਤੇ ਇੱਕ ਐਡ ਕਰਨ ਜਾ ਰਹੇ ਹਾਂ। ਸੋ ਤੁਸੀਂ ਕਾਲ ਕਰ ਲਓ, ਜੇ ਤੁਸੀਂ VVIP ਸੈਕਸ਼ਨ ਦੇ ਵਿੱਚ ਆਪਣੇ ਬਜ਼ੁਰਗਾਂ ਆਪਣੇ ਪਰਿਵਾਰ ਦੇ ਨਾਲ ਬਹਿ ਕੇ ਟੇਬਲ 'ਤੇ ਬਹਿ ਕੇ ਸ਼ੋਅ ਦਾ ਆਨੰਦ ਮਾਣਨਾ ਚਾਹੁੰਦੇ ਹੋ, ਤਾਂ ਵੀ ਤੁਹਾਨੂੰ ਟੇਬਲ ਤੁਸੀਂ ਬੁੱਕ ਕਰ ਸਕਦੇ ਹੋ। ਕਿੰਨੇ ਕੁ ਟੇਬਲ ਰੋਹਨ ਆਪਣੇ ਕੋਲ ਬਚੇ ਆ?
1: ਭਾਜੀ ਅਸੀਂ ਹੁਣ ਇਸ ਟਾਈਮ ਤੇ 6 ਟੇਬਲ ਹੋਰ ਐਡ ਕਰ ਰਹੇ ਹਾਂ
0: ਜੀ। ਸੋ ਇਹ ਤਾਂ ਜਿਹੜੀਆਂ ਫੈਮਲੀਆਂ ਨੇ ਪਹਿਲਾਂ ਐਕਸ਼ਨ ਲੈ ਲਿਆ, ਜਿਹੜੀਆਂ ਫੈਮਲੀ ਨੇ ਪਹਿਲਾਂ ਕਾਲ ਕਰ ਲਈ ਉਹਨਾਂ ਨੂੰ ਟੇਬਲ ਮਿਲ ਜਾਣੇ ਆ, ਬਹਿ ਕੇ ਆਰਾਮ ਨਾਲ ਤੁਸੀਂ ਸ਼ੋਅ ਦਾ ਆਨੰਦ ਮਾਣ ਸਕਦੇ ਹੋ। ਨੰਬਰ ਮੈਂ ਇੱਕ ਵਾਰੀ ਫਿਰ ਦੇ ਦੇਣਾ, 4378700001 ਜਾਂ ਤੁਸੀਂ 6478387839873। ਸੋ 4 ਦਿਨ ਰਹਿ ਗਏ ਆ, ਚੌਥੇ ਦਿਨ ਤਾਂ ਮਹਿਫਲ ਲੱਗ ਜਾਣੀ ਹੈ। ਦਿਨ ਤਾਂ ਤੁਹਾਡੇ ਕੋਲ 3 ਹੀ ਆ, ਪਰ ਮੈਨੂੰ ਲੱਗਦਾ ਦਿਨ ਤੁਹਾਡੇ ਕੋਲ 2 ਹੀ ਆ, ਕਿਉਂਕਿ 1 ਦਿਨ ਪਹਿਲਾਂ ਤਾਂ ਤੁਹਾਨੂੰ ਟਿਕਟਾਂ ਮਿਲਣੀਆਂ ਹੀ ਨਹੀਂ ਆ। ਸੋ ਜਲਦੀ ਨਾਲੋਂ ਪਹਿਲਾਂ milnatickets.com, ਤੁਸੀਂ ਇੱਥੇ ਜਾ ਕੇ ਵੀ ਟਿਕਟਾਂ ਲੈ ਸਕਦੇ ਹੋ, ਈਵੈਂਟ ਬ੍ਰਾਈਟਸ ਤੋਂ ਵੀ ਟਿਕਟਾਂ ਲੈ ਸਕਦੇ ਹੋ, ਕਿਉਂਕਿ ਟਿਕਟਾਂ ਲਿਮਿਟਡ ਆ। ਪਰ ਜੇ ਤੁਸੀਂ ਬੱਚਤ ਕਰਨੀ ਆ, ਆਪਣੀ ਫੀਸ ਸੇਵ ਕਰਨੀ ਆ, ਤਾਂ ਤੁਸੀਂ ਰੋਹਨ ਬਾਈ ਜੀ ਨੂੰ ਸਿੱਧੀ ਡਾਇਰੈਕਟ ਕਾਲ ਕਰ ਲਓ, ਜਾਂ ਤੁਸੀਂ ਮੈਨੂੰ ਕਾਲ ਕਰ ਲਓ, ਬਹੁਤ ਸਾਰੀ ਤੁਹਾਡੀ ਸੇਵਿੰਗ ਕਰਵਾ ਕੇ ਦਿਆਂਗੇ।
1: ਕਿਉਂਕਿ ਜੀ ਇੱਕ ਆਪਣੇ ਇੱਕ ਸਾਨੂੰ ਫੋਨ ਆਇਆ ਸੀ, ਇੱਕ ਆਪਣੇ ਲੇਡੀਜ਼ ਦਾ ਗਰੁੱਪ ਸੀ, ਕਹਿੰਦੇ ਅਸੀਂ 15 ਜਾਣੀ ਆ ਤੇ ਕਹਿੰਦੇ ਸਾਨੂੰ ਤੁਸੀਂ ਕੀ ਕਰ ਸਕਦੇ ਹੋ। ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਮੇਕ ਸ਼ੋਰ ਕਰਨਾ ਕਿ ਤੁਹਾਡੇ 15 ਦੇ ਭਾਵੇਂ 16 ਹੋ ਜਾਣ, 15-14 ਨਹੀਂ ਹੋਣੇ ਚਾਹੀਦੇ। ਅਸੀਂ ਉਹਨਾਂ ਨੂੰ ਇੰਨੀ ਸੋਹਣੀ ਗਰੁੱਪ ਦੀ ਡੀਲ ਬਣਾ ਕੇ ਦਿੱਤੀ ਆ, ਉਹ ਸਾਰਿਆਂ ਨੇ ਔਨ ਦਾ ਸਪੋਟ ਸਾਨੂੰ ਕਨਫਰਮ ਕੀਤਾ। ਤੇ ਭਾਜੀ ਇੱਕ ਗੱਲ ਮੈਂ ਹੋਰ ਐਡ ਕਰਨਾ ਚਾਹੁੰਦਾ ਕਿ ਆਹ ਜਿਹੜੀ ਪਰਫਾਰਮੈਂਸ ਹੋਣ ਜਾ ਰਹੀ ਹੈ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ, 7 ਵਜੇ ਡੋਰਸ ਖੁੱਲ ਜਾਣੇ ਆ ਭਾਜੀ। ਏਦਾਂ ਦੀ ਪਰਫਾਰਮੈਂਸ ਟੋਰਾਂਟੋ ਦੇ ਵਿੱਚ ਕਦੀ ਨੀ ਵਾਪਸ ਆਏਗੀ, ਮੈਂ ਗਾਰੰਟੀ ਦਿੰਦਾ। ਕਿਉਂਕਿ ਮਾਸਟਰ ਸਲੀਮ ਸਾਹਿਬ ਜੀ ਵਰਗਾ ਸਿੰਗਰ, ਉਹਨਾਂ ਦੇ ਵਰਗੀ ਆਵਾਜ਼, ਉਹਨਾਂ ਦੇ ਜਿਹੜੇ ਉਸਤਾਦ ਲੋਕ ਰਹਿ ਚੁੱਕੇ ਨੇ, ਉਸਤਾਦ ਪੂਰਨ ਸ਼ਾਹ ਕੋਟੀ
0: ਜੀ, ਹੰਸ ਰਾਜ,
1: ਜਿਹੜੇ ਜਿਹੜੇ ਜਿੱਥੋਂ ਜਿਹੜੀ ਬੈਕਗ੍ਰਾਉਂਡ ਤੋਂ ਇਹ ਆਵਾਜ਼ ਆ ਰਹੀ ਹੈ ਨਾ, ਉਹ ਜਿਹੜੀ ਆਵਾਜ਼ ਆ ਨਾ ਉਹ ਵਾਪਸ ਨੀ ਆਣੀ ਜਲਦੀ। ਸੋ ਇਹ 24 ਜੁਲਾਈ ਦੀ ਪਰਫਾਰਮੈਂਸ ਹਰ ਇੱਕ ਸ਼ੋਅ ਤੋਂ, ਹਰ ਇੱਕ ਇਵੈਂਟ ਤੋਂ ਥੋੜਾ ਜਿਹਾ ਹਟ ਕੇ ਹੋਏਗੀ, ਤੇ ਇਹਨੂੰ ਮਿਸ ਜੇ ਤੁਸੀਂ ਕਰਤਾ ਨਾ, ਫਿਰ ਅਸੀਂ ਫਿਰ ਟਾਈਮ ਮਸ਼ੀਨ ਲੈ ਕੇ ਵਾਪਸ ਨਹੀਂ ਜਾ ਸਕਾਂਗੇ। ਸੋ ਜਲਦੀ ਜਲਦੀ ਆਪਣੀ ਟਿਕਟਾਂ ਲੈ ਲਓ, milnatickets.com, ਜਾਂ ਤੁਸੀਂ ਪ੍ਰਾਪਾ ਜੀ ਦੇ ਸਟੂਡੀਓ ਫੋਨ ਕਰਕੇ ਜਾਂ ਸਾਨੂੰ ਫੋਨ ਕਰਕੇ ਜਲਦੀ ਜਲਦੀ ਆਪਣੇ ਲਈ ਕੋਈ ਗਰੁੱਪ ਰੇਟਸ ਜਾਂ ਜਿਹੜੇ 6 ਟੇਬਲ ਆਪਣੇ ਕੋਲ ਰਹਿ ਗਏ ਨੇ, 6 ਟੇਬਲ ਇਹ ਭਾਜੀ ਅਸੀਂ ਟੇਬਲ ਵੀ ਨਾ ਬਹੁਤ ਹੀ ਵਧੀਆ ਪ੍ਰਾਈਸ ਤੇ ਕਰ ਰਹੇ ਹਾਂ, ਤੇ ਜਿਹਦੇ ਦਾ ਵੀ ਫੋਨ ਆਏਗਾ ਆਪਾਂ ਰਾਈਟ ਵੇ ਆਪਣਾ ਕਨਫਰਮ ਕਰ ਦੇਣਾ।
0: ਸੋ ਬਿਲਕੁਲ ਜੀ, ਤੁਸੀਂ ਜਲਦੀ ਤੋਂ ਪਹਿਲਾਂ ਕਾਲ ਕਰ ਲਓ, ਕਿਉਂਕਿ ਟਿਕਟਾਂ ਬਹੁਤ ਲਿਮਿਟਡ ਆ, 4 ਦਿਨ ਰਹਿ ਗਏ, ਪਰ ਚੌਥੇ ਦਿਨ ਤਾਂ ਰੌਣਕਾਂ ਲੱਗ ਜਾਣੀਆਂ ਆ, ਰੌਣਕਾਂ ਵਾਲੇ ਦਿਨ ਕਿੱਥੇ ਟਾਈਮ ਹੁੰਦਾ ਕਿਸੇ ਕੋਲੇ। ਸੋ ਰਾਈਟ ਨਾਓ ਟਿਕਟਾਂ ਬੁੱਕ ਕਰ ਲਓ, 6478387873। ਜੇ ਤੁਹਾਡੇ ਘਰ ਵਿੱਚ ਬੱਚੇ ਬਜ਼ੁਰਗ ਆ ਤਾਂ ਉਹਦਾ ਮਸਲਾ ਅਸੀਂ ਹੱਲ ਕਰ ਦਿੱਤਾ ਆ। ਸੋ 6478387873, ਅੱਗੇ ਜਾ ਕੇ ਫਿਰ ਤੁਹਾਨੂੰ ਮੈਸੇਜ ਦੇਵਾਂਗੇ, ਪਰ ਉਸ ਤੋਂ ਪਹਿਲਾਂ ਥੈਂਕ ਯੂ ਸੋ ਮਚ ਰੋਹਨ ਵੀਰੇ, ਮੈਂ 2 ਕੁ ਬੋਲ ਸੁਣਾਉਣ ਚੁੱਕਿਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।

ਦੱਸੋ ਐਸੀ ਆਵਾਜ਼ ਨੂੰ ਕੋਈ ਮਿਸ ਕਰਨਾ ਚਾਹੂਗਾ? ਐਸੇ ਐਸੇ ਨਗਮੇ ਯਾਰ ਦਿਲਾਂ ਨੂੰ ਛੂਹਦੇ, 80-90s ਵਾਲਿਓ ਤੁਸੀਂ ਤਾਂ ਕਿੱਥੇ ਲੁੱਕ ਕੇ ਬਹਿ ਗਏ ਹੋ। ਲੈ ਲਓ ਟਿਕਟਾਂ 647-7388-98-73, ਰੂਣ ਬਾਈ ਨੂੰ ਕਾਲ ਕਰ ਲਓ, ਤੁਹਾਨੂੰ ਵਧੀਆ ਜੀ ਡੀਲ ਬਣਾ ਕੇ ਦੇਣਗੇ।

0: ਇੱਕ ਫਾਰਮਰ ਵਰਕਰ ਚਾਹੀਦੇ ਆ, ਸੋ ਤੁਸੀਂ ਬਹੁਤ ਵਧੀਆ ਪੇ ਆ, ਗ੍ਰੀਨ ਹਾਊਸ ਦੇ ਵਿੱਚ ਕੰਮ ਆ, ਸੋ ਪਿਕਅਪ ਡਰੋਪ ਵੀ ਹੋ ਜੂਗੀ। ਗੁਰਜੋਤ ਨੂੰ ਕਾਲ ਕਰ ਲਓ 647-5394-6472-7278-5394। ਸੋ ਗੁਰਜੋਤ ਨੂੰ ਤੁਸੀਂ ਕਾਲ ਕਰ ਲਓ, ਫਾਰਮ ਵਰਕਰ ਨੀਡਡ ਆ, ਸੋ ਗ੍ਰੀਨ ਹਾਊਸ ਦੇ ਵਿੱਚ ਕੰਮ ਆ, ਪਿਕਅਪ ਡਰੋਪ ਆ ਅਤੇ ਪੇਮੈਂਟ ਬਹੁਤ ਸੋਹਣੀ ਆ, ਤੁਸੀਂ ਕਾਲ ਕਰ ਸਕਦੇ ਹੋ ਗੁਰਜੋਤ ਹੁਣਾਂ ਨੂੰ। ਔਰ ਸਾਡੇ ਨਾਲ ਹਰਦੀਪ ਬਾਈ ਜੀ ਜੁੜ ਚੁੱਕੇ ਨੇ, ਸੁੱਖ ਬਾਈ ਜੀ ਮਾਫ਼ ਕਰਨਾ ਜੁੜ ਚੁੱਕੇ ਨੇ ਸਾਡੇ ਨਾਲ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣਾ ਰਹੋ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਰ ਸਾਹਿਬ, ਬਿਲਕੁਲ ਹੈ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਲੱਗਣ ਜਾ ਰਹੀ ਹੈ ਸੀਕਰ ਦੇ ਉੱਪਰ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਦੀ ਟੈਂਟ ਸੇਲ, ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਬਹੁਤ ਸਾਰੀ ਡਾਇਨਿੰਗ ਚੇਅਰਾਂ, ਡਾਇਨਿੰਗ ਟੇਬਲ, ਰਿਕਲਾਈਨਰ ਚੇਅਰਾਂ, ਰਿਕਲਾਈਨਰ ਸੋਫਾ ਸੈੱਟ, ਹਾਈਡ੍ਰੋਲਿਕ ਬੈਡਰੂਮ ਸੈੱਟ, ਡਾਇਨਿੰਗ ਟੇਬਲ ਜਿਹੜੇ ਕਿਟ ਆਊਟ ਕੀਤੇ ਜਾਣੇ ਆ ਸੀਕਰ ਦੇ ਉੱਪਰ, ਸੋ ਮਾਰਤੀ ਔਰ ਕੈਲੰਡਰ, ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ ਜਿਹੜੀ ਆ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ ਸੰਦੂਸਾ।
0: ਸੋ ਬਿਲਕੁਲ ਜੀ, ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਪਹੁੰਚੋ, ਗ੍ਰੈਂਡ ਹੋਮ ਫਰਨੀਚਰ। ਸੋ 905-673-3337, 905-673-3337 ਤੇ ਗੱਲਾਂ ਬਾਤਾਂ ਆਪਣੀਆਂ ਹੋ ਰਹੀਆਂ ਨੇ। ਸੋ ਸ਼ਾਮ ਤੇ ਗੱਲਬਾਤ ਕਰ ਰਹੇ ਸੀਗੇ, ਸ਼ਾਮਾਂ ਦੇ ਉੱਪਰ ਕੋਈ ਮਿਊਜ਼ਿਕ ਤੁਹਾਨੂੰ ਯਾਦ ਆ, ਕੋਈ ਖੂਬਸੂਰਤ ਜਿਹਾ ਸੌਂਗ ਤੁਹਾਨੂੰ ਲੱਗਦਾ ਹੋਵੇ ਕਿ ਬਈ ਇਹ ਤਾਂ ਕਮਾਲ ਆ, ਸੋ ਐਸਾ ਕੋਈ ਗੀਤ ਸ਼ਾਮਾਂ ਦੇ ਉੱਪਰ ਹੋਵੇ ਤੁਹਾਡੇ ਜਹਿਨ ਦੇ ਵਿੱਚ ਕੋਈ ਖੂਬਸੂਰਤ ਜਿਹਾ, ਕਿਉਂਕਿ ਮੈਂ ਅਰਜਨਟਲ ਹੋਣ ਦਾ ਗਾਣਾ ਲਾਇਆ, ਉਹ ਤਾਂ ਫਿਰ ਹਿੰਦੀ ਹੋ ਤੁਰੇ ਅਰਜਨਟਲੋ ਸਭ ਤਾਂ। ਸੋ 905-673-3337, 905-673-3337। ਔਰ ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। 905-673-3337, ਮੈਂ ਸ਼ਾਮ 'ਤੇ ਗਾਣਾ ਦੇਖ ਰਿਹਾ ਸੀਗਾ, ਸ਼ਾਮਾਂ 'ਤੇ ਕੋਈ ਗਾਣਾ ਹੈ ਤੁਹਾਡੀ ਨਜ਼ਰ ਦੇ ਵਿੱਚ ਕਿ ਪੰਜਾਬ ਹੀ ਲਾ ਦਈਏ, ਫਿਰ ਪੰਜਾਬ ਹੀ ਲਾ ਦਈਏ।

0: 905-673-3337 ਜੀ ਸਤਿਗੁਰ ਸਿੰਘ ਜੀ ਬਹੁਤ ਖੂਬਸੂਰਤ ਨਾਮ ਆ ਬਾਈ ਜੀ ਕੀ ਹਾਲ ਚਾਲ ਤੁਸੀਂ ਆਉਂਦੇ ਹੋ ਜੀ
1: ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਕਿਵੇਂ ਠੀਕ ਠਾਕ ਜੀ
0: ਚੜ੍ਹਦੀ ਕਲਾ ਬਾਈ ਜੀ ਚੜ੍ਹਦੀ ਕਲਾ ਆਲ ਗੁੱਡ
1: ਬਹੁਤ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਜੀ
0: ਕੀ ਬਾਤ ਹੈ ਜੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ
1: ਵੀਰ ਜੀ ਇੱਕ ਬੇਨਤੀ ਸੀ ਜੀ ਤੁਸੀਂ ਹੁਣੇ ਹੁਣੇ ਫਾਰਮ ਦਾ ਨੰਬਰ ਬੋਲ ਰਹੇ ਸੀ ਗੁਰਜੀਤ ਵਾਲਾ ਜੀ
0: ਜੀ ਗੁਰਜੋਤ ਵਾਲਾ ਫਾਰਮ ਵਰਕਰ ਵਾਸਤੇ ਰਾਈਟ
1: ਹਾਂਜੀ
0: ਜੀ ਬਾਈ ਜੀ ਮੈਨੂੰ ਇੱਕ ਸੈਕਿੰਡ ਦਿਓ ਮੈਂ ਤੁਹਾਨੂੰ ਗੁਰਜੋਤ ਵਾਲਾ ਦਾ ਨੰਬਰ ਦਿੰਦਾ ਹਾਂ ਤੁਸੀਂ 905-673-3337 ਇੱਕ ਸੈਕਿੰਡ ਹਾਂਜੀ ਨੋਟ ਕਰੋ ਗੁਰਜੋਤ ਦਾ ਨੰਬਰ ਹੈਗਾ 647-278-5394 ਜੇ ਕਿਸੇ ਨੂੰ ਫਾਰਮ ਵਰਕਰ ਕਿਸੇ ਨੇ ਜੋਬ ਲੱਭ ਰਹੇ ਸੀਗੇ ਤੁਹਾਨੂੰ ਜੋਬ ਦੀ ਲੋੜ ਹੈ ਪਿਕਅਪ ਡਰੋਪ ਹੈਗੀ ਹੈ ਵਧੀਆ ਪੇਮੈਂਟ ਦੇਣਗੇ ਕਾਲ ਕਰ ਲਓ ਤੁਸੀਂ ਗੁਰਜੋਤ ਨੂੰ ਗ੍ਰੀਨ ਹਾਊਸ ਦੇ ਵਿੱਚ ਕੰਮ ਆ ਅਤੇ 647-278-5394 ਹੋ ਗਿਆ ਨੋਟ ਬਾਈ ਜੀ
1: ਹਾਂਜੀ ਧੰਨਵਾਦ
0: ਥੈਂਕ ਯੂ ਵੀਰੇ ਬਹੁਤ ਸ਼ੁਕਰੀਆ 905-673-3337 ਔਰ ਨਾਲ ਦੀ ਨਾਲ ਸਾਡੇ ਨਾਲ ਨਾਗਪਾਲ ਸਰ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਅਗਲੇ ਹਫਤੇ ਬੰਦ ਹੋਣ ਜਾ ਰਹੀ ਹੈ ਜੀ ਸੋ ਕਿੰਨਾ ਕੁ ਫੈਮਿਲੀਆਂ ਪਹੁੰਚ ਰਹੀਆਂ ਨੇ ਔਰ ਕਿੰਨਾ ਕੁ ਫੈਮਿਲੀਆਂ ਦਾ ਉਤਸ਼ਾਹ ਆ ਕਿੰਨੇ ਕੁ ਪਰਿਵਾਰਾਂ ਦੀ ਹੈਲਪ ਕਰ ਚੁੱਕੇ ਹੋ ਅੱਜ ਕਿੰਨੇ ਕੁ ਪਰਿਵਾਰਾਂ ਦੀ ਹੈਲਪ ਕੀਤੀ ਕਿਉਂਕਿ ਅੱਜ ਮੰਡੇ ਆ ਮੰਡੇ ਆਲਵੇਜ਼ ਸਲੋ ਡੇ ਹੁੰਦਾ ਸੋ ਅੱਜ ਫੈਮਿਲੀਆਂ ਪਹੁੰਚੀਆਂ
2: ਬਿਲਕੁਲ ਜੀ ਅੱਜ ਵੀ ਬਿਜ਼ੀ ਥਾ ਕਿਉਂਕਿ ਅਬ ਦਿਸ ਵੀਕ ਤੱਕ ਹੀ ਗ੍ਰਾਂਟਸ ਆ ਰਹੀ ਹੈ ਨਾ ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਹੈ 1 ਅਗਸਤ ਕੇ ਬਾਅਦ ਤੋ ਇਸ ਲਈ ਅਭੀ ਸੀਜ਼ਨ ਚੱਲ ਰਿਹਾ ਕਹਿ ਸਕਤੇ ਹੈ ਔਰ ਬਾਕੀ ਕਹਤੇ ਹੈ ਆਜ ਲਾਈਕ 8 ਬੰਦੋ ਕੀ ਫੰਡਿੰਗ ਗਿਰੀ ਹੈ ਉਨਕੇ ਅਕਾਊਂਟ ਮੇ ਜਿਨ੍ਹੋਂਨੇ ਮੇ ਔਰ ਜੂਨ ਮੇ ਜੁਆਇਨ ਚੈੱਕ ਕਰਾ ਥਾ ਔਰ ਡਾਇਰੈਕਟ ਕਲਾਇੰਟ ਕੇ ਅਕਾਊਂਟ ਮੇ ਫੰਡਿੰਗ ਆਤੀ ਹੈ ਜਿਸਕਾ ਮੇਜਰ ਪੋਰਸ਼ਨ ਤੋ ਗ੍ਰਾਂਟਸ ਹੈ ਜੋ ਪੈਸਾ ਆਪਣੇ ਵਾਪਿਸ ਹੀ ਨਹੀਂ ਕਰਨਾ ਹੋ ਤਬ ਉਹ ਗਵਰਨਮੈਂਟ ਆਪਕੋ ਗ੍ਰਾਂਟਸ ਦੇ ਰਹੀ ਹੈ ਔਰ ਸਾਥ ਮੇ ਆਪਸ਼ਨਲ ਲੋਨ ਹੈ ਜੋ ਕਿ 0% ਪੇ ਵਿਦਾਊਟ ਕ੍ਰੈਡਿਟ ਚੈੱਕ ਵਿਦਾਊਟ ਐਨੀ ਲਾਈਕ ਕੋਲੈਟਰਲ
0: ਨਕਪਲ ਸਰ ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਆ ਜੇ ਫੈਮਿਲੀਆਂ ਤੁਹਾਡੇ ਕੋਲ ਆਉਣ ਪਰਿਵਾਰ ਆਉਣ ਕਿੰਨੇ ਕੁ ਡਾਕੂਮੈਂਟ ਲੱਗਦੇ ਆ ਕਿਤੇ ਬਹੁਤ ਜ਼ਿਆਦਾ ਡਾਕੂਮੈਂਟ ਲੱਗਦੇ ਆ ਜਾਂ ਕ੍ਰੈਡਿਟ ਚੈੱਕ ਵਗੈਰਾ ਵੀ ਹੁੰਦਾ
2: 30-100,000 ਕਾ ਅਗਰ ਆਪਣੇ ਨੁਕਸਾਨ ਨਹੀਂ ਕਰਾਨਾ ਜਿਸਕਾ ਮੇਜਰ ਪੋਰਸ਼ਨ ਗ੍ਰਾਂਟਸ ਹੈ ਤੋ ਉਸਕੇ ਲਈ ਡਾਕੂਮੈਂਟਸ ਕਿਆ ਹੈ ਆਪਕਾ ਲਾਈਕ NOA ਆਪਕੇ ਬੱਚੋਂ ਕਾ ਬਰਥ ਸਰਟੀਫਿਕੇਟ ਆਪਕਾ ਮੈਰਿਜ ਸਰਟੀਫਿਕੇਟ ਔਰ ਐਜੂਕੇਸ਼ਨ ਕੇ ਡਾਕੂਮੈਂਟਸ ਕਹੀਂ ਸੇ ਵੀ ਹੈ ਪੂਰੀ ਦੁਨੀਆ ਮੇ 10ਵੀਂ ਹੋ ਨਹੀਂ ਹੈ ਤੋ ਇਕਵੈਲੈਂਸੀ ਕੇ ਛੋਟਾ ਸਾ ਟੈਸਟ ਹੋਤਾ ਹੈ ਬੇਸਿਕ ਇੰਗਲਿਸ਼ ਆਪਕੋ ਆਨੀ ਚਾਹੀਏ ਦੈਟਸ ਇਟ ਕੋਈ ਇਸਮੇ ਘਰ ਕੇ ਕਾਗਜ਼ਾਤ ਜੀ ਆਜੀ ਕੋਈ ਡਾਕੂਮੈਂਟ ਨਹੀਂ ਲੱਗਤੇ ਇਸਮੇ ਸਿੰਪਲ ਸੀ ਫੰਡਿੰਗ ਹੈ ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਹੈ ਆਪ ਲਾਈਕ ਤਾਲੀਮ ਹਾਸਿਲ ਕਰਤੇ ਹੈ ਐਜੂਕੇਸ਼ਨ ਹਾਸਿਲ ਕਰਤੇ ਹੈ ਫੰਡਿੰਗ ਆਪਕੇ ਅਕਾਊਂਟ ਮੇ ਗਵਰਨਮੈਂਟ ਡਾਇਰੈਕਟ ਡਾਲਤੀ ਹੈ ਜਿਸਕਾ ਮੇਜਰ ਪੋਰਸ਼ਨ ਆਜ ਕੀ ਡੇਟ ਮੇ ਗ੍ਰਾਂਟਸ ਹੈ ਕੋਈ ਮੀਠੀ ਬਾਤੇ ਨਹੀਂ ਹੈ ਕੋਈ ਚਲਾਕੀ ਨਹੀਂ ਹੈ ਕੋਈ ਇਸਮੇ ਹਾਈਡ ਐਂਡ ਸੀਕ ਨਹੀਂ ਹੈ ਸਾਫ਼ ਸੁਥਰਾ ਕੰਮ 8 ਸਾਲ ਸੇ ਕਰ ਰਹੇ ਹੈ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਕੋਈ ਇਸਮੇ ਚਲਾਕੀ ਨਹੀਂ ਹੈ
0: ਬਾਈ ਜੀ ਕਿੱਥੇ ਮਿਲਦੇ ਹੋ ਤੁਸੀਂ ਟਿਮ ਹੋਟਲ ਤੇ ਮਿਲਦੇ ਹੋ
2: ਆਪ ਮੰਨੋਗੇ ਅੱਜ ਮੇਰੇ ਪਾਸ ਕਲਾਇੰਟਸ ਆਏ ਤੋ ਕਹਿ ਦੋ ਸਾਥ ਮੇ ਆਏ ਤੋ ਕਹਿਤਾ ਕਿ ਸਰ ਮਾਰਕਮ ਸੇ ਆਏ ਥੇ ਕਹਿਤਾ ਸਰ ਜੋ ਉਨਕੇ ਫਰੈਂਡਸ ਨੇ ਕਿਸੀ ਸੇ ਕਰਾਇਆ ਹੈ ਵੋ ਕੈਫੇ ਬੁਲਾਤਾ ਹੈ ਕੋਰਟ ਪਰ ਬਨ ਕੇ ਆਤਾ ਹੈ ਟਿਮ ਹੋਟਲ ਮੇ ਵੋ ਲੇਕਿਨ ਉਨ੍ਹੋਂਨੇ ਹਮੇ ਸੁਣਾ ਰੇਡੀਓ ਪੇ ਤੋ ਉਨ੍ਹੋਂਨੇ ਹਮਸੇ ਹੀ ਕਰਾਇਆ ਕਿਉਂ ਪ੍ਰੋਪਰ ਆਫਿਸ ਹੈ ਜੀ ਸਹੀ ਕੰਮ ਸਹੀ ਤਰੀਕੇ ਸੇ ਸਹੀ ਬੰਦੇ ਸੇ ਕਰਾਓਗੇ ਤੋ ਖੁਸ਼ ਰਹੋਗੇ ਗੰਦੇ ਬੰਦੇ ਸੇ ਗਲਤ ਤਰੀਕੇ ਸੇ ਕਰਾਓਗੇ ਤੋ ਬਾਅਦ ਮੇ ਸਭ ਕੋ ਗਾਲੀ ਦੋਗੇ ਹੈਨਾ ਤੋ ਇਸ ਲਈ ਆਪ ਸਹੀ ਜੋਬ ਕਰ ਰਹੇ 8 ਸਾਲ ਹੋ ਗਏ ਇਤਨੋ ਅਸਿਸਟ ਕਰ ਚੁੱਕੇ ਹੈ ਸਹੀ ਕੰਮ ਸਹੀ ਤਰੀਕੇ ਸੇ ਕਰ ਰਹੇ ਹੈ ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ ਕੋਈ ਇਸਮੇ ਅਪਫਰੰਟ ਤੋਂ ਪੈਸੇ ਲੇਤੇ ਨੇ ਛੋਟੀ ਸੀ ਮਾਰੀ ਚੀਜ਼ ਹੈ ਕੰਮ ਹੋਣੇ ਕੇ ਬਾਅਦ ਲੋਕ ਹਮੇ ਖੁਦ ਕੇ ਇਮਾਨਦਾਰੀ ਸੇ ਦੇ ਦਿੱਤੇ ਹੈ ਫੰਡਿੰਗ ਆਪਕੇ ਅਕਾਊਂਟ ਮੇ ਆਤੀ ਹੈ ਤੋ ਕਾਲ ਕਰੇ ਅਸੈਸਮੈਂਟ ਕਰਾਏ 437-264-3175
0: ਸਰ ਨੰਬਰ ਇੱਕ ਵਾਰ ਫੇਰ ਦੇ ਦਿਓ ਤਾਂ ਕਿ ਫੈਮਿਲੀਆਂ ਪਰਿਵਾਰ ਇਸ ਹਫਤੇ ਐਕਸ਼ਨ ਲੈ ਰਹੇ ਸੋ ਇਹ ਲਾਸਟ ਹਫਤਾ ਤੁਸੀਂ ਕਹਿ ਰਹੇ ਹੋ
2: ਬਿਲਕੁਲ ਜੀ ਗ੍ਰਾਂਟਸ ਕਾ ਲਾਸਟ ਹਫਤਾ ਉਸਕੇ ਬਾਅਦ ਲੋਨ ਆਏਗਾ ਗ੍ਰਾਂਟਸ ਅਭੀ ਐਗਜ਼ਿਸਟ ਕਰਤੀ ਗਵਰਨਮੈਂਟ ਦੇਖੀ ਜੀ ਹਮਾਰੇ ਹਾਥ ਮੇ ਤੋ ਹੈ ਨਹੀਂ ਮੇਰੇ ਹਾਥ ਮੇ ਹੋਤਾ ਤੋ ਹਮ ਤੋ ਦੋ ਹਫਤੇ ਔਰ ਐਕਸਟੈਂਡ ਕਰ ਦੇਤੇ ਰਾਈਟ ਬਟ ਗਵਰਨਮੈਂਟ ਕਾ ਪ੍ਰੋਗਰਾਮ ਹੈ ਗਵਰਨਮੈਂਟ ਫੰਡਿੰਗ ਕਰੀ ਨਾ ਕੋਈ ਬੈਂਕ ਫੰਡਿੰਗ ਕਰ ਰਿਹਾ ਗਵਰਨਮੈਂਟ ਕੀ ਪਾਲਿਸੀ ਸਟ੍ਰਿਕਟ ਹੈ ਇਸ ਅਕੈਡਮਿਕ ਇਸ ਜੋ ਅਕੈਡਮੀ ਕਾ ਚੱਲ ਰਿਹਾ 25 ਸਬਜੈਕਟਸ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਇਨਕਮ ਆਪਕੀ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਇਸ ਅਕੈਡਮਿਕ ਸੈਸ਼ਨ ਮੇ ਅਭੀ ਚੱਲ ਰਿਹਾ 25 ਸਬਜੈਕਟਸ ਕਾ ਇਸਮੇ ਗ੍ਰਾਂਟਸ ਆ ਰਹੀ ਹੈ ਤੋ ਆਪਕੋ ਆ ਰਹੀ ਹੈ ਇੱਕ ਹਫਤੇ ਬਾਅਦ ਜਬ 1 ਅਗਸਤ ਤੋਂ ਸ਼ੁਰੂ ਹੋਗਾ ਅਕੈਡਮਿਕ ਈਅਰ 26-27 ਉਸਮੇ ਗਵਰਨਮੈਂਟ ਨੇ ਗ੍ਰਾਂਟਸ ਮੇ ਮੈਸਿਵ ਕਟਸ ਕਰੇ ਲੋਨ ਆਏਗਾ ਅਗਰ ਆਜ ਫੈਮਿਲੀ ਆਫ 4 ਕੋ 80,000 ਦੀ ਫੰਡਿੰਗ ਆ ਰਹੀ ਉਸਮੇ ਸੇ 40,000 ਤੋਂ ਗ੍ਰਾਂਟ ਹੈ ਜੋ ਵਾਪਿਸ ਨਹੀਂ ਕਰਨਾ ਰੈਸਟ $40,000 0% ਪੇ ਆਪਸ਼ਨਲ ਲੋਨ ਹੈ ਔਰ 1.5 ਸਾਲ ਬਾਅਦ ਰੀਪੇਮੈਂਟ ਸਟਾਰਟ ਕਰਤੇ ਉਸ ਲੋਨ ਕਾ 1.5 ਸਾਲ ਬਾਅਦ ਜਬਕਿ डेढ़ साल बाद ब्याज सिर्फ 28% है साल का, कुछ भी नहीं है सर। ओके, ऑन अदर हैंड एक हफ्ते बाद एनरोल करेंगे, आएगा आपको 80,000 ही फैमिली ऑफ फोर को, लेकिन सारा लोन है, पीछे क्यों रहते फिर आप? आपके आस पड़ोस वाले गवांडी सब ले चुके हैं, आप पीछे रह के अपने नुकसान करा रहे हैं। हमारी फीस तो 199 या $499 है, आप नहीं देंगे आपका पड़ोसी दे देगा। काम होने के बाद हमारी छोटी सी फीस है, आपका फायदा हाथी जितना, हमारा फायदा चीटी जितना। हुने कॉल करो 218 एक्सपोर्ट बुलेवर्ड हरंटारी डेरी पे, 1000 स्क्वेयर फीट का ऑफिस है, 8 बंदे काम कर रहे हैं आपके लिए, प्रॉपर ऑफिस है, 8 साल से ऑफिस है, कैन इमेजिन। और नंबर आप हमारा नोट करें, कॉल आप हमें अभी भी कर सकते हैं, 437-234-3175, 437-234-3175। इसमें ना कोई प्रभ जी कोई एज लिमिट नहीं है, हमारे क्लाइंट्स है जिनकी एज 60 भी है, 70 भी है, हाउस वाइफ, उबर ड्राइवर, सेल्फ एम्प्लॉयड, अनएम्प्लॉयड को ज्यादा बेनिफिट है। जितनी इनकी इनकम कम है, लोग कभी कभी शर्माते सर हमारी जीरो इनकम है, क्यों शर्मा रहे हो? आपके लिए तो प्रोग्राम आपको सूट करता जाता है, जिसकी ज्यादा इनकम उनको सूट ही नहीं करता ये
0: जी। सो नंबर सांझी कर फिर दे दो।
2: हाँ जी, नंबर है जी 437-234-3175, 437-234-3175। हुने कॉल करो, आसान से कोर्सेज करो, फुली ऑनलाइन, नो एग्जाम्स, ओनली सिंपल असाइनमेंट्स, बेसिक इंग्लिश आपको आनी चाहिए। 2-3 घंटे आपने लगाने हैं फोन पे, पूरे दिन हम डील पे लगे रहते हैं, यहाँ पे रोल प्ले करें, थोड़ी सी स्टडी करें, फंडिंग हासिल करें। 437-234-3175 हुने कॉल करो तो एस्टीमेट लो, 437-234-3175, 437-264-3175। फैमिली ऑफ टू को रिटायर्ड कपल को अप टू 45,000 की फंडिंग। आज तो प्रभ जी मुझे फोन आया
0: जी,
2: कहते कि एक स्टूडेंट थे हमारे, उनका लाइक वो चल बसे, 75 इयर्स के अंकल थे हमारे
0: जी,
2: तो उनके बेटे का फोन आया कि लोन उन पे तो नहीं चढ़ जाएगा, फादर का फोन ग्रांट और लोन। मैंने कहा नहीं है ना, दैट्स सो क्लियर। सो आप हमें कॉल करें, नंबर 437-234-3175, 437-264-3175।
0: बहुत शुक्रिया सर, थैंक यू सो मच। 437-234-3175 यूनी ग्लोबल एडवाइजिंग तुम कॉल कर सकते हो, $30,000 तो लैके $100,000 तक की फंडिंग जो लेना चाहते हो तो 437-234-3175 की गलबात कर सकते हो। बहुत शुक्रिया सर, थैंक यू सो मच।
2: थैंक यू।

0: ਸੋ ਇਹ ਬਹੁਤ ਵਧੀਆ ਖੁਸ਼ਖਬਰੀ ਆ ਕਿ ਜੇ ਤੁਸੀਂ ਮਾਸਟਰ ਸਲੀਮ ਸਾਹਿਬ ਦਾ ਸ਼ੋਅ ਵੇਖਣ ਜਾ ਰਹੇ ਹੋ 24 ਜੁਲਾਈ ਨੂੰ ਫਰਾਈਡੇ ਵਾਲੇ ਦਿਨ, ਅਤੇ ਘਰ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਛੱਡਣ ਦੀ ਲੋੜ ਨਹੀਂ ਹੈ, ਕਿਉਂਕਿ ਬੱਚੇ ਜੇ ਤੁਹਾਡੇ 5 ਸਾਲ ਤੋਂ ਘੱਟ ਆ ਤਾਂ ਬਿਲਕੁਲ ਫਰੀ ਐਂਟਰੀ ਆ, ਅਤੇ ਜੇ ਜਿਹੜੇ ਬਜ਼ੁਰਗ ਆ ਘਰ ਦੇ ਵਿੱਚ, ਜੇ ਮੰਮੀ ਡੈਡੀ ਆ, ਦਾਦਾ ਦਾਦੀ ਆ, ਨਾਨਾ ਨਾਨੀ ਆ, ਚਾਚਾ ਚਾਚੀ, ਮਾਮਾ ਮਾਮੀ, ਭੂਆ ਫੁੱਫੜ, ਵਾਟ ਐਵਰ ਜੋ ਵੀ ਆ, ਤੁਸੀਂ ਲੈ ਕੇ ਆਓ। 70 ਸਾਲ ਤੋਂ ਉੱਪਰ ਵਾਲੇ ਬਜ਼ੁਰਗਾਂ ਦੀ ਟਿਕਟ ਬਿਲਕੁਲ ਫਰੀ, ਪਰ ਕਾਲ ਕਰਨੀ ਪੈਣੀ। ਤੁਸੀਂ ਮੈਨੂੰ ਕਾਲ ਕਰ ਲਓ 437-0001, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਬੱਚੇ ਜਾਂ ਬਜ਼ੁਰਗ ਸਾਡੇ ਆਉਣ ਉਹਨਾਂ ਨੂੰ ਸੀਟਾਂ ਮਿਲਣ, ਅਸੀਂ ਮੇਕ ਸ਼ੋਰ ਕਿ ਸੀਟਸ ਉਹਨਾਂ ਨੂੰ ਮਿਲ ਜਾਣ। ਸੋ 437-0001, ਸੋ ਅਸੀਂ ਉਹਨਾਂ ਨੂੰ ਬਿਲਕੁਲ ਫਰੀ ਇੰਟਰੀਜ ਪਾਸ ਦੇਵਾਂਗੇ। ਸੋ ਇਹ ਅਸੀਂ ਚਾਹੁੰਦੇ ਹਾਂ ਕਿ ਸਾਰੇ ਪਰਿਵਾਰ ਜਾ ਕੇ ਇਸ ਸ਼ੋਅ ਨੂੰ ਇੰਜੋਏ ਕਰ ਸਕਣ। ਜਿੱਦਾਂ ਉਹਨਾਂ ਨੇ ਕਿਹਾ ਕਿ VIP ਸੈਕਸ਼ਨ ਸੋਲਡ ਆਊਟ, ਫੁੱਲੀ ਸੋਲਡ ਆਊਟ। ਸੋ ਐਕਸਟਰਾ ਅਸੀਂ 6 ਟੇਬਲ ਹੋਰ ਲਗਾ ਰਹੇ ਹਾਂ, ਪਰ ਜੇ ਹੋਰ ਪਰਿਵਾਰਾਂ ਨੇ ਆਨੰਦ ਮਾਣਨਾ ਇਸ ਖੂਬਸੂਰਤ ਗਾਇਕੀ ਦਾ, ਇਸ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ, ਯਾਰ ਕਮਾਲ ਦੀ ਸ਼ਾਮ ਹੋਣ ਵਾਲੀ ਆ, ਤੁਸੀਂ ਦੇਖਿਓ। ਸੋ ਤੁਸੀਂ 437-0001 437-0001 'ਤੇ ਕਾਲ ਕਰ ਲਓ।
1: ਗੰਗਾ ਗਿਆ ਗੱਲ ਮੁੱਕਦੀ ਨਹੀਂ ਓ, ਭਾਵੇਂ 100 ਸਭੋ।
0: ਅੱਛਾ ਨਦੀ ਨਾ, ਮਾਸਟਰ ਸਲੀਮ ਉਹਨਾਂ ਦੀ ਪਿੱਛੇ ਐਡਮਿੰਟਨ ਸ਼ੋਅ ਸੀਗਾ, ਪਰਸੋਂ ਦੀ ਗੱਲ ਹੈ, ਔਰ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ। ਕਿੰਨੇ ਉਹ ਵੀਡੀਓ ਦੇਖੀ ਹੈ ਯਾਰ, ਉਹ ਬਿਨਾਂ ਮਾਈਕ ਤੋਂ ਦੇਖੇ ਕਦੀ, ਇੱਕ ਸਿੰਗਰ ਨੇ ਮਾਈਕ ਰੱਖਤਾ ਹੋਵੇ ਐਡੇ ਵੱਡੇ 1000 ਸਕੇਅਰ ਫੁੱਟ ਦੇ ਸਟੇਡੀਅਮ ਦੇ ਵਿੱਚ, ਅਤੇ ਬਿਨਾਂ ਮਾਈਕ ਰੱਖ ਕੇ ਹੀ, ਅਤੇ ਤੁਸੀਂ ਬਿਨਾਂ ਮਾਈਕ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਹੋਵੇ, ਅਤੇ ਯਾਰ ਹੈ ਨਾ ਕਮਾਲ ਦੀ ਗੱਲ। ਐਡਾ ਜਿਗਰਾ, ਇੰਨਾ ਜੇਰਾ, ਇੰਨਾ ਕੌਨਫੀਡੈਂਸ, ਇਹ ਤਾਂ ਫਿਰ ਕਿਸੇ ਵਾਕਮਾਲ ਗਾਇਕ ਨਹੀਂ ਹੋਣਾ ਕਿ ਯਾਰ ਵੀ ਦੇਖੋ ਮੈਂ ਗਾ ਸਕਦਾ ਔਰ ਮੈਨੂੰ ਲੋਕ ਸੁਣ ਪਾਉਣਗੇ, ਇੰਨਾ ਕੌਨਫੀਡੈਂਸ, ਔਰ ਯਾਰ ਕਮਾਲ ਹੋ ਗਿਆ। ਉਹ ਵੀਡੀਓ ਤੁਸੀਂ ਦੇਖੋ, ਮੇਰੇ ਇੰਸਟਾਗ੍ਰਾਮ ਪੇਜ 'ਤੇ ਆ, ਸੋ ਤੁਸੀਂ ਜ਼ਰੂਰ ਉਹ ਵੀਡੀਓ ਦੇਖਿਓ, ਕਿਸ ਤਰ੍ਹਾਂ ਯਾਰ ਗਾਇਕੀ ਦਾ ਨਾ ਇੱਕ ਬਾਕਮਾਲ ਨਮੂਨਾ, ਤੁਸੀਂ ਦੇਖੋ ਕਿ ਬਿਨਾਂ ਮਾਈਕ ਤੋਂ ਗਾਉਣਾ।

0: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
1: ਸੋ ਬਿਲਕੁਲ ਜੀ, ਰੂਫਿੰਗ ਦੇ ਕੰਮ ਲਈ ਤੁਹਾਨੂੰ ਜੇ ਰੂਫ ਦਾ ਕੰਮ ਕਰਾਉਣਾ, ਰੂਫ ਫਿਕਸ ਕਰਾਉਣੀ ਆ, ਰੂਫ ਨਵੀਂ ਲਵਾਉਣੀ ਹੈ ਤਾਂ ਪੈਸ਼ਨ ਰੂਫਿੰਗ ਦਾ ਤੁਹਾਨੂੰ ਨੰਬਰ ਦਈਏ 647-949-1913 6479199413 ਪੈਸ਼ਨ ਰੂਫਿੰਗ ਦਾ ਨੰਬਰ ਆ। ਤੁਸੀਂ ਆਪਣੀ ਰੂਫ ਫਿਕਸ ਕਰਾਉਣੀ ਆ, ਰੂਫ ਨੂੰ ਨਵਾਂ ਦੁਬਾਰਾ ਤੋਂ ਨਵਾਂ ਬਣਾਉਣਾ ਆ ਤਾਂ ਬਈ ਫਿਰ ਕਰ ਲਓ ਕਾਲ ਪੈਸ਼ਨ ਰੂਫ ਵਾਲਿਆਂ ਨੂੰ 647-949-1913 ਦੇ ਉੱਪਰੋਂ। ਸੋ 905-673-3337 9056733337। ਸੋ ਮੰਡੇ ਦਾ ਜਿਹੜਾ ਦਿਨ ਆ ਨਾ, ਮੰਡੇ ਦਿਨ ਥੋੜ੍ਹਾ ਜਿਹਾ ਸਲੋ ਹੁੰਦਾ, ਕੰਮ 'ਤੇ ਤਾਂ ਨਹੀਂ ਸਲੋ ਹੁੰਦਾ, ਕੰਮ 'ਤੇ ਤਾਂ ਆਪਾਂ ਕੰਮ ਤਾਂ ਦੇਖੋ ਆਪਾਂ ਨੂੰ ਕਰਨਾ ਹੀ ਪੈਂਦਾ, ਪਰ ਵੈਸੇ ਮੰਡੇ ਦਾ ਦਿਨ ਕਿਉਂ ਸਲੋ ਹੁੰਦਾ? ਸੋ ਸ਼ਾਮਾਂ 'ਤੇ ਵੀ ਗੱਲਬਾਤ ਕੀਤੀ ਸੀ, ਸ਼ਾਮਾਂ ਵੀ ਮੈਨੂੰ ਲੱਗਦੀਆਂ ਇਵੇਂ ਸਲੋ ਹੁੰਦੀਆਂ, ਸ਼ਾਮ ਨੂੰ ਬੰਦਾ ਠੰਡਾ ਜਿਹਾ ਹੁੰਦਾ, ਢਿੱਲਾ ਜਿਹਾ ਹੋ ਜਾਂਦਾ। ਸੋ 905-673-3337 ਸੋ ਆਪਾਂ ਕੋਈ ਗਾਣਾ ਲਾਈਏ ਖੂਬਸੂਰਤ, ਜਿਹੜੇ ਤਾਂ ਨਹੀਂ ਗੱਲ ਬਣਦੀ, ਅਤੇ ਸੁਣੀਏ ਫਿਰ ਗਾਣਾ।

ਤੁਸੀਂ ਖਬਰਾਂ ਪੜ੍ਹ ਲਈਆਂ ਹੋਣੀਆਂ ਯਾਰ, ਜੰਤਰ ਮੰਤਰ 'ਤੇ ਉੱਥੇ ਆਪਣੇ ਕਾਂਗਰਸ ਜਨਤਾ ਪਾਰਟੀ ਵਾਲਿਆਂ ਦੇ ਨਾਲ ਯਾਰ ਬੜਾ ਬੁਰਾ ਸਲੂਕ ਕੀਤਾ ਗਿਆ ਯਾਰ। ਇਹ ਮੈਨੂੰ ਲੱਗਦਾ ਕਿ ਸਿਸਟਮ ਦੇ ਵਿਰੁੱਧ ਆਵਾਜ਼ ਚੱਕਣਾ, ਸਿਸਟਮ ਦੇ ਖਿਲਾਫ਼ ਬੋਲਣਾ, ਮੈਨੂੰ ਲੱਗਦਾ ਲੋਕਤੰਤਰ ਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ ਇੰਡੀਆ ਦੇ ਵਿੱਚ ਰਹਿ ਗਿਆ ਯਾਰ। ਉੱਥੇ ਤਾਂ ਤੁਸੀਂ ਆਪਣੇ ਹੱਕਾਂ ਦੀ ਗੱਲ ਕਰਨੀ, ਆਪਣੇ ਸਿਸਟਮ ਦੇ ਨਾਲ ਦੇ ਖਿਲਾਫ਼ ਗੱਲ ਕਰਨੀ, ਸਿਸਟਮ ਦੇ ਖਿਲਾਫ਼ ਨਹੀਂ ਤੁਸੀਂ ਆਪਣੇ ਹੱਕਾਂ ਦੀ ਗੱਲ ਕਰਨੀ। ਬੇਸ਼ੱਕ ਮੈਂ ਕਹੂੰਗਾ ਕਿ ਉੱਥੇ ਯਾਰ ਸਟੂਡੈਂਟਾਂ ਦੇ ਉੱਪਰ ਬੜੀ ਬੇਰਹਿਮੀ ਦੇ ਨਾਲ ਉਹ ਪੁਲਿਸ ਨੇ ਡਾਂਗਾਂ ਵਰਾਈਆਂ ਔਰ ਬਹੁਤ ਸੱਟਾਂ ਫੇਟਾਂ ਲੱਗੀਆਂ। ਸੋ ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਕੁਛ ਹੋਣ ਜਾਊਗਾ, ਹੁਣ ਹੋਊਗਾ ਕੁਛ ਨਾ ਕੁਛ। ਤੁਹਾਨੂੰ ਕੀ ਲੱਗਦਾ ਕਿ ਕੁਛ ਬਦਲਾਵ ਆਊਗਾ ਕਿ ਬਸ ਕਾਂਗਰਸ ਜਨਤਾ ਪਾਰਟੀ ਵਾਲੇ ਬਹਿ ਜਾਣਗੇ? ਪਰ ਮੈਨੂੰ ਸੁਣਨ 'ਚ ਆਇਆ ਕਿ ਇੱਧਰੋਂ ਕਿਸਾਨਾਂ ਨੇ ਵੀ ਬੱਸਾਂ ਭਰ ਭਰ ਅਤੇ ਟਰੈਕਟਰ ਭਰ ਭਰ ਜਾਣੇ ਦਿੱਲੀ ਨੂੰ ਸ਼ੁਰੂ ਕਰਤੇ ਆ। ਤੁਸੀਂ ਕੀ ਕਹਿੰਦੇ ਹੋ?

0: ਔਰ ਮੈਂ ਇੱਕ ਨੌਜਵਾਨ ਦੀ ਵੀਡੀਓ ਦੇਖ ਰਿਹਾ ਸੀ ਅਤੇ ਉਹ ਰਿਕੁਐਸਟ ਕਰ ਰਿਹਾ ਸੀ ਕਿ ਯਾਰ ਪੰਜਾਬੀਓ ਤੁਸੀਂ ਸਿੱਖੋ, ਪਲੀਜ਼ ਆ ਜਾਓ ਸਾਡੇ ਨਾਲ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲਓ ਕਿ ਜੇ ਤੁਸੀਂ ਆ ਗਏ ਤੁਹਾਡੇ ਅੱਗੇ ਕਿਸੇ ਨੇ ਨਹੀਂ ਖੰਘਣਾ ਜਦੋਂ ਤੁਸੀਂ ਆ ਜਾਂਦੇ ਹੋ। ਸੋ ਬਹੁਤ ਇਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਹੇ ਸੀਗੇ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਜੋ ਜਾਹੋ ਜਲਾਲ ਵੇਖਿਆ ਫਿਰ ਕਿਸਾਨਾਂ ਦਾ, ਅਤੇ ਹੁਣ ਇਹ ਚੀਜ਼ ਨੂੰ ਤਾਂ ਮੰਨਦੇ ਆ, ਪਰ ਉਦੋਂ ਹਾਂ ਉਦੋਂ ਕਿਸਾਨਾਂ ਦੇ ਨਾਲ ਨਹੀਂ ਕੋਈ ਖੜਿਆ, ਅਤੇ ਉਦੋਂ ਕਿਸਾਨਾਂ ਨੂੰ ਵੱਖਵਾਦੀ ਵੀ ਦੱਸਿਆ ਗਿਆ ਅਤੇ ਵੱਖ ਵੱਖ ਤਰੀਕਿਆਂ ਦੇ ਨਾਲ ਉਹਨਾਂ ਨੂੰ ਬੁਲਾਇਆ ਗਿਆ। ਬੜੇ ਉਹਨਾਂ ਨੇ ਕਿਹਾ ਕਿ ਫੰਡਿੰਗ ਬਾਹਰੋਂ ਆ ਰਹੀ ਆ, ਇਹ ਲੰਗਰ ਲਾ ਰਹੇ ਆ, ਪਰ ਹੁਣ ਕਿਸਾਨ ਯਾਦ ਆਉਂਦੇ ਆ ਜਦੋਂ ਕਹਿੰਦੇ ਹੁੰਦੇ ਨਾ ਕਿ ਆਪਣੇ 'ਤੇ ਪਵੇ, ਪਰ ਉਹ ਵੀ ਆਈ ਥਿੰਕ ਜੇ ਇੱਥੇ ਇਹ ਗੱਲ ਕਰਨੀ ਜਾਇਜ਼ ਨਹੀਂ ਹੋਊਗੀ, ਉਹਨਾਂ ਨੇ ਵੀ ਆਪਣੇ ਹੱਕਾਂ ਦੀ ਆਵਾਜ਼ ਚੱਕੀ ਆ। ਪਰ ਹਾਂ, ਸਮਝਣਾ ਪਊਗਾ ਕਿ ਪੰਜਾਬ ਨੂੰ ਹੌਲੀ ਹੌਲੀ ਅੰਡਰਸਟੈਂਡ ਕਰਨ ਲੱਗ ਜਾਣਗੇ ਕਿ ਪੰਜਾਬ ਜਦੋਂ ਲੜਦਾ ਆ, ਖੜਦਾ ਆ, ਅੜਦਾ ਆ, ਅਤੇ ਹੱਕਾਂ ਦੀ ਗੱਲ ਫਿਰ ਪੰਜਾਬ ਵਾਂਗੂ ਕੋਈ ਹੋਰ ਕਰ ਨਹੀਂ ਸਕਦਾ। ਸੋ ਮੈਨੂੰ ਲੱਗਦਾ ਕਿ ਪੰਜਾਬ ਵੀ ਇਸ ਮੁੱਦੇ 'ਤੇ ਨਾਲ ਖੜੂਗਾ, ਕਿਉਂਕਿ ਇਹ ਇਕੱਲੇ ਜਿਹੜੀ ਕਾਂਗਰਸ ਜਨਤਾ ਪਾਰਟੀ ਨੇ ਜਿਹੜਾ ਮੁੱਦਾ ਚੱਕਿਆ, ਇਕੱਲੇ ਮੈਨੂੰ ਲੱਗਦਾ ਕਿ ਭਾਰਤ ਦੇ ਕਿਸੇ ਹੋਰ ਰਾਜਾਂ ਦਾ ਰੌਲਾ ਨਹੀਂ ਆ, ਇਹ ਮੈਨੂੰ ਲੱਗਦਾ ਪੂਰੇ ਭਾਰਤ ਦਾ ਹੀ, ਇਹ ਇੱਕ ਕਹਿ ਸਕਦੇ ਹਾਂ ਪੂਰੇ ਇੰਡੀਆ ਦਾ ਇਹ ਰੌਲਾ ਆ, ਇੰਡੀਆ ਦਾ ਹੀ ਇਹ ਪੂਰਾ ਆ ਕਿ ਸਾਰਿਆਂ ਨੂੰ ਹੱਲਾ ਮਾਰਨਾ ਚਾਹੀਦਾ, ਸਭ ਨੂੰ ਸਾਥ ਦੇਣਾ ਚਾਹੀਦਾ, ਨਹੀਂ ਤਾਂ ਭਾਈ ਲੋਕਤੰਤਰ ਦਾ ਤਾਂ ਮੈਨੂੰ ਲੱਗਦਾ ਕਿ ਗਲਾ ਆਲਮੋਸਟ ਘੁੱਟਿਆ ਹੀ ਗਿਆ। ਜੀ ਭੱਟੀ ਸਾਹਿਬ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਤੁਸੀਂ ਆਹ ਜਿਹੜਾ ਇੰਡੀਆ ਦੇ ਵਿੱਚ ਜੰਤਰ ਮੰਤਰ ਦੀ ਖ਼ਬਰ ਸਾਂਝੀ ਕੀਤੀ, ਮੈਂ ਵੀ ਉਹ ਦੇਖੀ ਸੀ ਵੀਡੀਓ, ਜਿਹੜਾ ਭਾਈ ਕਹਿ ਰਿਹਾ, ਰਿਕੁਐਸਟ ਕਰ ਰਿਹਾ ਵੀ ਭਾਈ ਆਓ, ਪਰ ਉਹਨੂੰ ਉਦੋਂ ਜਦੋਂ ਇਹ ਕਿਸਾਨ ਮੋਰਚਾ ਚੱਲਦਾ ਸੀ ਉਦੋਂ ਜਿਹੜੇ ਇਹਨਾਂ ਦੇ ਵਿੱਚੋਂ ਅੱਧਿਓਂ ਜ਼ਿਆਦਾ ਸੀਗਾ ਉਹ ਇਹੀ ਇਹਨਾਂ ਨੂੰ ਸਾਡੇ ਕਿਸਾਨਾਂ ਨੂੰ ਖਾਲਿਸਤਾਨੀ ਦਾ ਟੈਗ ਤੇ ਉਗਰਵਾਦੀ
0: ਤਬਾਹੀ, ਉਹਦਾ ਰੋੜੇ ਵੀ ਮਾਰੇ ਸੀ ਇਹਨਾਂ ਨੇ ਲੁਕ ਲੁਕ ਕੇ।
1: ਇਹਨਾਂ ਨੇ ਪੁਲਿਸ ਦੇ ਵਿੱਚ ਰਲ ਕੇ, ਜਿੱਦਾਂ ਹੁਣ ਵੀ ਉੱਥੇ ਉਹ ਜਿਹੜੇ ਪੁਲਿਸ ਦੇ ਨਾਲ ਕਈ ਵੀਡੀਓ ਆਈਆਂ ਜਿਹੜੇ ਸਿਵਲ ਵਰਦੀ ਵਾਲੇ ਡੰਡੇ ਲੈ ਕੇ ਤੁਰੇ ਫਿਰਦੇ, ਜਾਂ ਜਿਹੜੇ ਪੁਲਿਸ ਵਾਲੇ ਵਰਦੀ ਵਾਲੇ ਉਹਨਾਂ ਦੇ ਨੇਮ ਟੈਗ ਵੀ ਹੈ ਨੀ ਉਹਨਾਂ ਦੇ, ਜਿੱਦਾਂ ਅਣਪਛਾਤੀ ਪੁਲਿਸ ਨੀ ਕਹਿੰਦੇ, ਬੜਾ ਵਧੀਆ ਉਹਨਾਂ ਦਾ ਇੱਕ ਮੁਹਾਵਰਾ ਬਣਾਇਆ ਵੀ ਅਣਪਛਾਤੀ ਪੁਲਿਸ, ਉਹਨਾਂ ਦੇ ਕੋਈ ਟੈਗ ਵੀ ਨੀ ਲੱਗੇ। ਤਾਂ ਹੁਣ
0: ਦੇਖੋ, ਮੈਨੂੰ ਇਹ ਲੱਗਦਾ ਕਿ ਸਚਵੰਤ ਜੀ ਇੱਕ ਚੀਜ਼ ਮੰਨਣੀ ਪੈਣੀ ਆ, ਜਦੋਂ ਸਿਸਟਮ ਦੇ ਖਿਲਾਫ ਤੁਸੀਂ ਆਵਾਜ਼ ਚੱਕੋਗੇ ਨਾ, ਤੇ ਸਿਸਟਮ ਨੇ ਇਹ ਨਹੀਂ ਵੇਖਣਾ ਕਿ ਤੁਸੀਂ ਹਿੰਦੂ ਹੋ, ਤੁਸੀਂ ਮੁਸਲਮਾਨ ਹੋ, ਤੁਸੀਂ ਈਸਾਈ ਹੋ, ਉਹਨਾਂ ਦੇ ਸਭ ਦੁਸ਼ਮਣੀ ਆ। ਸੋ ਇਹ ਚੀਜ਼ ਤੁਹਾਨੂੰ ਮੰਨ ਲੈਣੀ ਪੈਣੀ ਆ, ਜਦੋਂ ਹਮੇਸ਼ਾ ਪੰਜਾਬੀ ਆਵਾਜ਼ ਚੁੱਕਦੇ ਆ ਜਾਂ ਸਿੱਖ ਆਵਾਜ਼ ਚੁੱਕਦੇ ਆ, ਉਦੋਂ ਇਹਨਾਂ ਨੂੰ ਬੜਾ ਸਾਹਮਣਾ ਕਰਨਾ ਪੈਂਦਾ, ਪਰ ਇਹਨਾਂ ਦੇ ਹੱਕ 'ਚ ਕੋਈ ਨਹੀਂ ਖੜਦਾ, ਉਦੋਂ ਸਾਰੇ ਇੱਕ ਪਾਸੇ ਹੋ ਜਾਂਦੇ ਆ। ਪਰ ਹੁਣ ਇਹਨਾਂ ਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਸਿਸਟਮ ਦੇ ਖਿਲਾਫ਼ ਜੋ ਤੁਸੀਂ ਲੜਦੇ ਹੋ, ਤੁਸੀਂ ਚਾਹੇ ਕਿਸੇ ਵੀ ਕਾਸਟ ਨੂੰ ਬੁਲਾਓ, ਮੈਨੂੰ ਲੱਗਦਾ ਸਿਸਟਮ ਦੇ ਖਿਲਾਫ਼ ਸਾਨੂੰ ਸਭ ਨੂੰ ਇਕੱਠਿਆਂ ਹੋ ਕੇ ਲੜਨਾ ਪੈਣਾ, ਕਿਸੇ ਜਾਤ ਪਾਤ ਨੂੰ ਇਹਦੇ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ, ਕਿਸੇ ਧਰਮ ਨੂੰ ਨਹੀਂ ਲੈ ਕੇ ਆਉਣਾ ਚਾਹੀਦਾ, ਅਤੇ ਫਿਰ ਹੀ ਤੁਸੀਂ ਇੱਕ ਚੰਗੇ ਦੇਸ਼ ਦੀ, ਚੰਗੇ ਸਮਾਜ ਦੀ ਕਲਪਨਾ ਕਰ ਸਕਦੇ ਹੋ, ਨਹੀਂ ਤਾਂ ਫਿਰ ਇੱਦਾਂ ਵੰਡੀਆਂ ਬਣਾ ਬਣਾ ਲੜਦੇ ਰਹੋਗੇ, ਅਤੇ ਸਭ ਨੂੰ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਕੁੱਟਣਾ ਬਹੁਤ ਸੌਖਾ ਹੋ ਜਾਣਾ ਸਿਸਟਮ ਨੂੰ।
1: ਬਿਲਕੁਲ, ਤੁਹਾਡੀ ਗੱਲ ਸਹੀ ਆ। ਮੈਂ ਕਈ ਵੀਡੀਓ ਦੇਖੀਆਂ ਵੀ ਜਿਹੜੇ ਉਹ ਆਪਣੇ ਜਿਹੜੇ ਆਪਣੇ ਨੋਰਮਲ ਪੱਤਰਕਾਰ ਤੁਰੇ ਫਿਰਦੇ ਆ ਜਿਹੜੇ ਵੱਡੀਆਂ ਨੂੰ ਛੱਡ ਕੇ, ਉਹ ਦਿਖਾਲੀਆਂ ਵੀ ਉਹਨਾਂ ਨੇ 10-12 ਟੁੱਟੀਆਂ ਗੱਡੀਆਂ ਲਿਆਣ ਕੇ ਰੋਡ ਤੇ ਖੜੀਆਂ ਕਰਤੀਆਂ, ਔਰ ਉਹਨਾਂ ਦੇ ਸ਼ੀਸ਼ੇ ਟੁੱਟੇ ਆ ਵੀ ਕੱਲ ਨੂੰ ਉਹ ਰੌਲਾ ਪਾ ਸਕਣ, ਦੇਖੋ ਜੀ ਆ ਸਟੂਡੈਂਟਾਂ ਨੇ ਗੱਡੀਆਂ ਭੰਨ ਦਿੱਤੀਆਂ, ਵੈਸੇ ਆਪ ਹੀ ਆ ਉਹਨਾਂ ਨੇ। ਨੰਬਰ 2 ਜਿਹੜੀ ਡੰਪ ਟਰੱਕ ਇੱਟਾਂ ਦੇ ਭਰੇ ਖੜੇ ਕੀਤੇ ਜਿਹੜੇ ਆਪ ਹੀ ਚਲਾ ਕੇ ਉਹਨਾਂ ਨੇ, ਉਹ ਆਪ ਹੀ ਰੌਲਾ ਪਾ ਦੇਣਾ, ਦੇਖੋ ਜੀ ਪਸਰਾ ਕਰ ਦਿੱਤਾ ਜਿਹੜੇ ਸਟੂਡੈਂਟਾਂ ਨੇ। ਬੜੀ ਵੱਡੀ ਇਹ ਚਾਲ ਚੱਲੀ ਜਾ ਰਹੀ, ਪਰ ਜਿਹੜਾ ਹੁਣ ਹਰ ਇੱਕ ਦੇ ਜੇਬ ਦੇ ਵਿੱਚ ਮੀਡੀਆ ਆ ਉਹਦੇ ਕਾਰਨ ਬਹੁਤ ਫਰਕ ਆ। ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਪਰ ਚੰਗਾ ਹੋਇਆ ਜੇ ਇਹਨਾਂ ਨੂੰ ਛੇਤੀ ਅਕਲ ਆ ਗਈ, ਜਿਹੜਾ ਸਾਡੇ ਤੇ ਉਦੋਂ ਖਾਲਿਸਤਾਨੀਆਂ ਦਾ ਵੱਖਵਾਦੀਆਂ ਦਾ ਟੈਗ ਲਾਉਂਦੇ।
0: ਪਰ ਬਥੇਰੇ ਹੈਗੇ ਜੀ ਅੱਖਾਂ ਤੇ ਪੱਟੀਆਂ ਵਾਲੇ ਬੰਨੇ, ਉਹਨਾਂ ਨੂੰ ਨਹੀਂ ਵਿਖਦਾ ਅੱਜ ਕੱਲ ਸੱਚ, ਦਿਖਾ ਵੀ ਦਊ ਸੱਚ ਨੂੰ ਵੀ ਝੂਠ ਕਹਿ ਦਿੰਦੇ ਆ। ਬਥੇਰੇ ਹੈਗੇ ਐਸੇ ਬੇਵਕੂਫ, ਐਸੇ ਗਧੇ ਲੋਕ ਜਿਹੜੇ ਜਿਨ੍ਹਾਂ ਨੂੰ ਸੱਚ ਵਿਖਦਾ ਹੀ ਨਹੀਂ ਹੈ, ਜੋ ਵੇਖਣਾ ਹੀ ਨਹੀਂ ਚਾਹੁੰਦੇ, ਜਿਹੜੇ ਅਸੀਂ ਲੋਕਾਂ ਦਾ ਸਾਥ ਦਿੰਦੇ ਆ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। 905-673-3337 905-673-3337 ਸਮਾਂ ਹੋ ਚੁੱਕਿਆ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਨ ਦਾ। ਸੋ ਖਬਰਾਂ ਦੇ ਨਾਲ ਜੁੜਦੇ ਹਾਂ ਫਿਰ, ਅਤੇ ਇੱਕ ਗੇੜਾ ਦੇ ਲਈਏ, ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਦੇ ਹਾਂ।

0: ਮੈਨੂੰ ਲੱਗਦਾ ਹੈ ਪੂਰਾ ਗੇੜਾ ਦਿੱਤਾ ਨਹੀਂ ਜਾਣਾ ਕਿਉਂਕਿ ਸਾਡੀ ਕਾਲ ਲੱਗ ਚੁੱਕੀ ਹੈ। ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ ਔਰ ਖਬਰਾਂ ਦੇ ਨਾਲ ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖਬਰਾਂ ਦੇ ਨਾਲ ਜੁੜੀਏ ਆਪਾਂ। ਸੋ ਆਲਰੇਡੀ ਆਪਾਂ 2 ਮਿੰਟ ਲੇਟ ਹਾਂ। ਸੋ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਅਤੇ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਤੁਹਾਡੇ ਨਾਲ ਹਾਜ਼ਰ ਭਰਾਂਗੇ। ਸੋ ਜੁੜੇ ਰਹੋ AM 530 ਦੀ ਸੁਪਰੇਟ ਫ੍ਰੀਕੁਐਂਸੀ ਦੇ ਨਾਲ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਰਾਜਧਾਨੀ ਦਿੱਲੀ ਵਿਖੇ ਲੰਘੇ ਕੱਲ ਕਾਫੀ ਹੰਗਾਮਾ ਹੋਇਆ ਤੇ ਕੁੱਲ 8 ਘੰਟੇ ਲਈ ਦਿੱਲੀ ਇੱਕ ਤਰੀਕੇ ਨਾਲ ਰੁਕੀ ਰਹੀ। ਦਰਅਸਲ ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਲੰਘੇ ਕੱਲ ਸ਼ੁਰੂ ਹੋਇਆ ਤੇ ਇਸੇ ਦਿਨ ਪਿਛਲੇ ਕਈ ਹਫ਼ਤਿਆਂ ਤੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨ ਵਿਦਿਆਰਥੀ ਅਤੇ ਕਾਕਰੋਚ ਜਨਤਾ ਪਾਰਟੀ ਵੱਲੋਂ ਪਾਰਲੀਮੈਂਟ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ, ਇਸ ਲਈ ਸੱਦਾ ਦਿੱਤਾ ਗਿਆ ਸੀ। ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋਏ ਅਤੇ ਪਾਰਲੀਮੈਂਟ ਵੱਲ ਰੋਸ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦਰਮਿਆਨ ਪੁਲਿਸ ਨੇ ਰੋਕਾਂ ਲਾ ਕੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ। ਇਸ ਦਰਮਿਆਨ ਲਾਠੀਚਾਰਜ ਵੀ ਹੋਇਆ ਅਤੇ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ। ਦਿੱਲੀ ਪੁਲਿਸ ਵੱਲੋਂ ਸ਼ਾਮ ਤੱਕ ਪਾਰਲੀਮੈਂਟ ਵੱਲ ਮਾਰਚ ਕਰ ਰਹੇ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਤੋਂ ਬਾਅਦ ਜੰਤਰ ਮੰਤਰ ਦੇ ਪ੍ਰਦਰਸ਼ਨ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਗਿਆ, ਜਿਸ ਸਟੇਜ ਤੋਂ ਸੋਨਮ ਵਾਂਗ ਸਮਰਥਕਾਂ ਨੂੰ ਸੰਬੋਧਨ ਕਰਦੇ ਰਹੇ ਅਤੇ ਭੁੱਖ ਹੜਤਾਲ ਉੱਤੇ ਬੈਠੇ ਸਨ ਉਸ ਨੂੰ ਵੀ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ ਕਾਕਰੋਚ ਜਨਤਾ ਪਾਰਟੀ ਦੇ ਮਹੀਨੇ ਭਰ ਤੋਂ ਚੱਲ ਰਹੇ ਧਰਨੇ ਦੇ ਤੰਬੂ, ਬੈਨਰ ਅਤੇ ਪੋਸਟਰ ਵੀ ਹਟਾ ਦਿੱਤੇ ਗਏ ਨੇ ਅਤੇ ਉਸ ਥਾਂ ਨੂੰ ਖਾਲੀ ਕਰਵਾ ਲਿਆ ਗਿਆ। ਧਰਨਾ ਸਥਾਨ ਤੋਂ ਕੁਝ ਦੂਰੀ ਉੱਤੇ ਹੀ 1000 ਤੋਂ ਵੱਧ ਪ੍ਰਦਰਸ਼ਨਕਾਰੀ ਨੌਜਵਾਨ ਇਕੱਠੇ ਹੋਏ ਤੇ ਸਪੀਕਰ ਲਾ ਕੇ ਨਾਅਰੇਬਾਜ਼ੀ ਕਰਦੇ ਰਹੇ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉਹਨਾਂ ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ, ਜਿਸ ਵਿੱਚ ਕਈਆਂ ਦੀਆਂ ਹੱਡੀਆਂ ਟੁੱਟ ਗਈਆਂ ਤੇ ਕਈ ਜਣੇ ਜ਼ਖਮੀ ਹੋਏ ਨੇ। ਨੌਜਵਾਨਾਂ ਦੇ ਵੀ ਦੋਸ਼ ਹੈ ਕਿ ਇਲਾਕੇ ਵਿੱਚ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ, ਇੰਟਰਨੈਟ ਜੈਮਰ ਲਾ ਦਿੱਤੇ ਗਏ ਤੇ ਭਾਸ਼ਣ ਦੇ ਰਹੇ ਬੁਲਾਰਿਆਂ ਦੇ ਮਾਈਕ ਵੀ ਤੋੜ ਦਿੱਤੇ ਗਏ। ਪਿਛਲੇ ਸਮੇਂ ਦੌਰਾਨ ਪ੍ਰੀਖਿਆਵਾਂ ਵਿੱਚ ਹੋਈਆਂ ਗੜਬੜੀਆਂ ਤੇ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਉੱਤੇ ਨੌਜਵਾਨ ਹਾਲੇ ਵੀ ਅੜੇ ਹੋਏ ਨੇ। ਕਾਕਰੋਚ ਜਨਤਾ ਪਾਰਟੀ ਦੇ ਵਲੰਟੀਅਰਾਂ ਦਾ ਕਹਿਣਾ ਹੈ ਕਿ ਸਟੇਜ ਮੁੜ ਤਿਆਰ ਕੀਤੀ ਜਾਵੇਗੀ ਤੇ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਧਰ ਪੁਲਿਸ ਨੇ ਭਾਰਤੀ ਨਾਗਰਿਕ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਬਿਨਾਂ ਇਜਾਜ਼ਤ ਇਕੱਠੇ ਨਾ ਹੋਣ ਦੀ ਚੇਤਾਵਨੀ ਦਿੱਤੀ ਹੈ। ਵਿੱਚ ਲੰਘੇ ਕੱਲ ਮੀਂਹ ਦੇ ਆਲਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋਏ ਅਤੇ ਸੰਸਦ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ। ਇਸ ਤੋਂ ਇੱਕ ਦਿਨ ਪਹਿਲਾਂ ਸੋਨਮ ਵਾਂਗਚੁਕ ਨੂੰ ਪੁਲਿਸ ਵੱਲੋਂ ਜਬਰੀ ਉੱਥੋਂ ਚੁੱਕ ਲਿਆ ਗਿਆ ਸੀ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਸੋਨਮ ਵਾਂਗਚੁਕ ਦਾ ਵੀ ਹੁਣ ਬਿਆਨ ਆਇਆ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਨੌਜਵਾਨ ਆਗੂਆਂ ਨੂੰ ਮੈਂਬਰ ਪਾਰਲੀਮੈਂਟਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਦਿੱਲੀ ਦੇ ਸਫਦਰਜੰਗ ਹਸਪਤਾਲ ਤੋਂ ਜਾਰੀ ਲਿਖਤੀ ਬਿਆਨ ਵਿੱਚ ਵਾਂਗਚੁਕ ਨੇ ਕਿਹਾ ਕਿ ਸਰਕਾਰ ਸੰਵਾਦ ਕਰੇ ਅਤੇ ਨਾਲ ਦੀ ਨਾਲ ਸਿੱਖਿਆ ਮੰਤਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਇਸ ਦਰਮਿਆਨ ਤਾਜ਼ਾ ਰਿਪੋਰਟਾਂ ਵੀ ਮਿਲੀਆਂ ਨੇ ਕਿ ਕਾਕਰੋਚ ਜਨਤਾ ਪਾਰਟੀ ਦਾ ਰੋਸ ਪ੍ਰਦਰਸ਼ਨ ਅਤੇ ਧਰਨੇ ਵਾਲੀ ਥਾਂ ਤੋਂ ਸਾਰਾ ਸਮਾਨ ਭਾਵੇਂ ਹਟਾ ਦਿੱਤਾ ਗਿਆ, ਪਰ ਉਹਨਾਂ ਵੱਲੋਂ ਮੁੜ ਤੋਂ ਰੋਸ ਪ੍ਰਦਰਸ਼ਨ ਅਤੇ ਧਰਨੇ ਦੀ ਤਿਆਰੀ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਹਿਬਰਕਰਾਂ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ ਨੇ। ਜਾਂਚ ਟੀਮ ਵੱਲੋਂ ਸੁਖਬੀਰ ਬਾਦਲ ਤੋਂ 2.25 ਘੰਟੇ ਦੇ ਕਰੀਬ ਪੁੱਛਗਿੱਛ ਕੀਤੀ ਗਈ ਹੈ। ਸੁਖਬੀਰ ਬਾਦਲ ਨੇ SIT ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫਰਮਾਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰ ਵੱਲੋਂ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਨੇ। ਸੁਖਬੀਰ ਬਾਦਲ ਨੇ ਸਪਸ਼ਟ ਕੀਤਾ ਕਿ ਜਾਂਚ ਟੀਮ ਵੱਲੋਂ ਜਿੰਨੀ ਵਾਰ ਵੀ ਉਹਨਾਂ ਨੂੰ ਬੁਲਾਇਆ ਜਾਵੇਗਾ ਉਹ ਹਮੇਸ਼ਾ ਜਾਂਚ ਟੀਮ ਅੱਗੇ ਪੇਸ਼ ਜ਼ਰੂਰ ਹੋਣਗੇ। ਜਾਂਚ ਟੀਮ ਨੇ ਸੁਖਬੀਰ ਬਾਦਲ ਨੂੰ ਪਿਛਲੇ ਹਫ਼ਤੇ ਨੋਟਿਸ ਜਾਰੀ ਕਰਕੇ ਚੰਡੀਗੜ੍ਹ ਵਿਖੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਸੁਖਬੀਰ ਬਾਦਲ ਦੀ ਪੇਸ਼ੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਹੋਰ ਆਗੂ ਵੱਡੀ ਗਿਣਤੀ ਵਿੱਚ ਵਰਕਰਾਂ ਸਮੇਤ ਮੌਜੂਦ ਰਹੇ। ਸਾਲ 2015 ਵਿੱਚ ਬਰਗਾੜੀ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਰੋਸ ਵਜੋਂ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸਿੱਖ ਸੰਗਤਾਂ ਉੱਤੇ ਪੁਲਿਸ ਵੱਲੋਂ ਗੋਲੀ ਚਲਾਈ ਗਈ ਸੀ, ਜਿਸ ਵਿੱਚ 2 ਵਿਅਕਤੀਆਂ ਦੀ ਜਾਨ ਗਈ ਸੀ। ਇਸੇ ਮਾਮਲੇ ਦੀ ਜਾਂਚ ਲਈ ਬਣਾਈ ਗਈ SIT ਲਗਾਤਾਰ ਸਬੂਤਾਂ ਨੂੰ ਖੰਗਾਲ ਰਹੀ ਹੈ ਅਤੇ ਇਸੇ ਲੜੀ ਤਹਿਤ ਹੀ ਹੁਣ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਹੈ, ਜੋ ਕਿ ਉਸ ਵੇਲੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰਾਲਾ ਵੇਖ ਰਹੇ ਸਨ। ਹਿਮਾਚਲ ਪ੍ਰਦੇਸ਼ ਵੱਲੋਂ ਸੂਬੇ ਵਿੱਚ ਐਂਟਰੀ ਮੌਕੇ ਲਾਇਆ ਗਿਆ ਐਂਟਰੀ ਟੈਕਸ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਤੇ ਪੰਜਾਬ ਦੇ ਰੋਪੜ ਵਿਖੇ ਇਸ ਨੂੰ ਲੈ ਕੇ ਹੋਰ ਕਵਾਇਦ ਹੋਈ ਹੈ। ਰੋਪੜ ਜ਼ਿਲ੍ਹਾ ਪਰਿਸ਼ਦ ਨੇ ਇੱਕ ਮਤਾ ਪਾਸ ਕਰਕੇ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਵਿੱਚ ਰੋਪੜ ਅੰਦਰ ਦਾਖਲ ਹੋਣ ਵਾਲੇ ਵਾਹਨਾਂ ਉੱਤੇ ਐਂਟਰੀ ਟੈਕਸ ਲਾਉਣ ਦੀ ਮੰਗ ਕੀਤੀ ਹੈ। ਇਹ ਮਤਾ ਰੋਪੜ ਜ਼ਿਲ੍ਹਾ ਪਰਿਸ਼ਦ ਦੀ ਮੀਟਿੰਗ ਦੌਰਾਨ ਰੋਪੜ ਤੋਂ ਵਿਧਾਇਕ ਦਿਨੇਸ਼ ਚੱਡਾ ਵੱਲੋਂ ਪੇਸ਼ ਕੀਤਾ ਗਿਆ, ਜੋ ਕਿ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਵੀ ਨੇ। ਇਸ ਪ੍ਰਸਤਾਵ ਨੂੰ ਪੰਜਾਬ ਪੰਚਾਇਤੀ ਰਾਜ ਐਕਟ ਦੇ ਪ੍ਰਬੰਧਾਂ ਤਹਿਤ ਮਨਜ਼ੂਰੀ ਲਈ ਅੱਗੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ। ਦਿਨੇਸ਼ ਚੱਡਾ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਨੂੰ ਪੰਜਾਬ ਪੰਚਾਇਤੀ ਰਾਜ ਐਕਟ ਦੀ ਧਾਰਾ 199 ਤਹਿਤ ਟੈਕਸ ਅਤੇ ਫੀਸ ਲਾਉਣ ਦਾ ਅਧਿਕਾਰ ਪ੍ਰਾਪਤ ਹੈ। ਟੈਕਸ ਦਾ ਮਕਸਦ ਉਹਨਾਂ ਪੇਂਡੂ ਸੜਕਾਂ ਦੇ ਰੱਖ ਰਖਾਅ ਲਈ ਫੰਡ ਜੁਟਾਉਣਾ ਦੱਸਿਆ ਗਿਆ, ਜਿਨ੍ਹਾਂ ਦੀ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਵਾਹਨਾਂ ਵੱਲੋਂ ਵੱਡੇ ਪੱਧਰ ਉੱਤੇ ਵਰਤੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਪ੍ਰਸਤਾਵ ਵਿੱਚ ਜਵਾਬੀ ਟੈਕਸ ਯਾਨੀ ਕਿ ਰੈਸੀਪ੍ਰੋਕਲ ਟੈਕਸ ਦੀ ਮੰਗ ਕੀਤੀ ਗਈ ਹੈ ਅਤੇ ਜਿੰਨਾ ਹਿਮਾਚਲ ਪ੍ਰਦੇਸ਼ ਵੱਲੋਂ ਪੰਜਾਬ ਦੇ ਵਾਹਨਾਂ ਉੱਤੇ ਟੈਕਸ ਲਿਆ ਜਾਂਦਾ ਹੈ ਉਨਾ ਹੀ ਹਿਮਾਚਲ ਪ੍ਰਦੇਸ਼ ਦੇ ਉਹਨਾਂ ਵਾਹਨਾਂ ਤੋਂ ਵੀ ਲਿਆ ਜਾਵੇਗਾ ਜੋ ਰੋਪੜ ਜ਼ਿਲ੍ਹੇ ਵਿੱਚ ਦਾਖਲ ਹੋਣਗੇ। ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਉਸ ਵੇਲੇ ਇੱਕ ਸਿਆਸੀ ਝਟਕਾ ਲੱਗਿਆ ਜਦੋਂ ਪਾਰਟੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਸੰਧੂ ਪਾਰਟੀ ਨੂੰ ਛੱਡ ਕੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋ ਗਏ। ਉਹਨਾਂ ਦੀ ਇਹ ਸ਼ਮੂਲੀਅਤ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਹੋਈ ਅਤੇ ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਉਹਨਾਂ ਦਾ ਸਵਾਗਤ ਕੀਤਾ। SS ਬੋਰਡ ਦੇ ਮੈਂਬਰ ਰਹੇ ਨੇ ਅਤੇ ਤਰਨ ਤਾਰਨ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਕਤਾਰ ਵਿੱਚ ਸ਼ਾਮਲ ਨੇ। ਉਹ ਪਾਰਟੀ ਦੇ ਜਨਰਲ ਸੈਕਟਰੀ ਅਤੇ ਹੋਰ ਵੀ ਕਈ ਅਹੁਦਿਆਂ ਉੱਤੇ ਰਹਿ ਚੁੱਕੇ ਨੇ ਅਤੇ ਪਿਛਲੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਉਹ ਸਾਰੇ ਅਹੁਦਿਆਂ ਦਾ ਅਸਤੀਫਾ ਦੇ ਦਿੱਤਾ ਸੀ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਉਹਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ ਦੀ ਸਿਆਸਤ ਵਿੱਚ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਰਹੀ ਹੈ, ਜਿੱਥੇ ਲੋਕ ਰਵਾਇਤੀ ਸਿਆਸਤ ਤੋਂ ਉੱਪਰ ਉੱਠ ਕੇ ਪੰਜਾਬ ਪੰਥ ਅਤੇ ਨੌਜਵਾਨੀ ਦੇ ਹੱਕਾਂ ਦੀ ਗੱਲ ਕਰਨ ਵਾਲੀ ਉਹਨਾਂ ਦੀ ਧਿਰ ਨਾਲ ਲਗਾਤਾਰ ਜੁੜ ਰਹੇ ਨੇ। ਪੰਜਾਬ ਸਰਕਾਰ ਨੇ ਨਾਗਰਿਕ ਪੱਖੀ ਸ਼ਾਸਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਜਾਇਦਾਦ ਦੀ ਰਜਿਸਟ੍ਰੇਸ਼ਨ ਵਾਲੇ ਦਸਤਾਵੇਜ਼ਾਂ ਵਿੱਚ ਵਰਤੇ ਜਾਂਦੇ ਮਾਲ ਵਿਭਾਗ ਦੇ 35 ਔਖੇ ਅਤੇ ਪੁਰਾਣੇ ਸ਼ਬਦਾਂ ਨੂੰ ਬਦਲ ਕੇ ਉਹਨਾਂ ਦੀ ਥਾਂ ਆਮ ਵਰਤੋਂ ਵਾਲੇ ਸੌਖੇ ਪੰਜਾਬੀ ਸ਼ਬਦ ਲਾਗੂ ਕਰ ਦਿੱਤੇ ਨੇ। ਦਸਤਾਵੇਜ਼ਾਂ ਦੇ ਜਿਹੜੇ ਸ਼ਬਦ ਬਦਲੇ ਗਏ ਨੇ ਉਹਨਾਂ ਵਿੱਚ ਮੁਸ਼ਤਰਕਾ, ਬੈਨਾਮਾ, ਫਰਦ, ਹਸਬ ਜ਼ਾਬਤਾ ਵਰਗੇ ਪੁਰਾਣੇ ਸ਼ਬਦ ਸ਼ਾਮਲ ਨੇ। ਇਸ ਫੈਸਲੇ ਦਾ ਮਕਸਦ ਜ਼ਮੀਨ ਅਤੇ ਜਾਇਦਾਦ ਨਾਲ ਸੰਬੰਧਿਤ ਕਾਗਜ਼ਾਤ ਸਮਝਣ ਵੇਲੇ ਆਮ ਲੋਕਾਂ ਨੂੰ ਆਉਂਦੀਆਂ ਪਰੇਸ਼ਾਨੀਆਂ ਅਤੇ ਉਲਝਣਾਂ ਨੂੰ ਖਤਮ ਕਰਨਾ ਹੈ। ਸੰਬੰਧਿਤ ਮਹਿਕਮੇ ਨੇ ਦੱਸਿਆ ਹੈ ਕਿ ਇਸ ਨਾਲ ਨਾਗਰਿਕਾਂ ਨੂੰ ਆਪਣੀ ਜ਼ਮੀਨ ਜਾਂ ਜਾਇਦਾਦ ਦੇ ਕਾਗਜ਼ਾਤ ਸਮਝਣ ਵਿੱਚ ਸੌਖ ਹੋਵੇਗੀ। ਮਾਲ ਮੰਤਰੀ ਹਰਦੀਪ ਮੁੰਡੀਆ ਨੇ ਦੱਸਿਆ ਕਿ ਸਰਕਾਰ ਨੇ ਰਜਿਸਟ੍ਰੇਸ਼ਨ ਦੇ ਇੰਸਪੈਕਟਰ ਜਨਰਲ ਅਤੇ ਸਮੂਹ DCਾਂ ਨੂੰ ਜਾਇਦਾਦ ਦੀ ਰਜਿਸਟ੍ਰੇਸ਼ਨ ਦੇ ਦਸਤਾਵੇਜ਼ਾਂ ਵਿੱਚ ਇਹਨਾਂ ਨਵੇਂ ਅਤੇ ਸੌਖੇ ਸ਼ਬਦਾਂ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਗਏ। ਪੰਜਾਬ ਦੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਨਵੇਂ ਪੰਜਾਬੀ ਸ਼ਬਦਾਂ ਦੀ ਵਰਤੋਂ ਯਕੀਨੀ ਬਣਾਉਣ, ਪੁਰਾਣੇ ਉਰਦੂ ਅਤੇ ਫਾਰਸੀ ਦੇ ਲਫ਼ਜ਼ਾਂ ਦੀ ਥਾਂ ਇਹਦੇ ਸੌਖੇ ਲਫ਼ਜ਼ ਵਰਤੇ ਜਾਣ ਤਾਂ ਜੋ ਲੋਕਾਂ ਲਈ ਪੜ੍ਹਨਾ ਆਸਾਨ ਹੋਵੇ ਅਤੇ ਜ਼ਮੀਨ ਜਾਇਦਾਦ ਦੀ ਖਰੀਦੋ ਫਰੋਖਤ ਵੇਲੇ ਖੱਜਲ ਖੁਆਰੀ ਘੱਟ ਸਕੇ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪਾਰਲੀਮੈਂਟ ਦਾ ਮੌਨਸੂਨ ਸੈਸ਼ਨ ਸ਼ੁਰੂ ਹੋ ਗਿਆ ਤੇ ਪਹਿਲੇ ਦਿਨ ਕਾਫੀ ਰੌਲਾ ਰੱਪਾ ਹੋਇਆ। ਨੀਟ ਯੂਜੀ ਅਤੇ ਦਿੱਲੀ ਵਿੱਚ ਚੱਲ ਰਹੇ ਰੋਸ ਪ੍ਰਦਰਸ਼ਨ ਦਾ ਮੁੱਦਾ ਪਾਰਲੀਮੈਂਟ ਵਿੱਚ ਗੂੰਜਿਆ। ਇਸ ਦਰਮਿਆਨ ਲੋਕ ਸਭਾ 5 ਵਾਰ ਰੁਕੀ ਅਤੇ ਰਾਜ ਸਭਾ ਦੀ ਕਾਰਵਾਈ ਵੀ ਨਾ ਚੱਲ ਸਕੀ ਅਤੇ ਕਾਰਵਾਈ ਪਹਿਲੇ ਦਿਨ ਮੁਲਤਵੀ ਕਰਨੀ ਪਈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਯਾਨੀ ਕਿ ਐਸ ਆਈ ਆਰ ਦੀ ਪ੍ਰਕਿਰਿਆ ਤਹਿਤ ਲੰਘੇ ਕੱਲ ਸੂਬੇ ਭਰ ਵਿੱਚ ਕੈਂਪ ਵੀ ਲੱਗੇ ਅਤੇ ਫਿਲਹਾਲ ਜੋ ਜਾਣਕਾਰੀ ਮਿਲੀ ਹੈ ਉਸ ਤਹਿਤ ਐਸ ਆਈ ਆਰ ਵਿੱਚ ਦਿੜਬਾ ਅਤੇ ਨਿਹਾਲ ਸਿੰਘ ਵਾਲਾ ਮੋਹਰੀ ਚੱਲੇ ਨੇ ਜਿੱਥੇ ਸਭ ਤੋਂ ਜ਼ਿਆਦਾ ਅੰਕੜਿਆਂ ਨਾਲ ਇਹ ਕਾਰਵਾਈ ਚੱਲੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਸਰਕਾਰ ਦੇ ਕੈਬਨਿਟ ਦੀ ਬੈਠਕ ਬੁਲਾਈ ਹੈ। ਇਹ ਬੈਠਕ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਵਿਖੇ ਦੁਪਹਿਰੇ 12 ਵਜੇ ਜਾਵੇਗੀ ਅਤੇ ਇਸ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਬਾਰੇ ਵੀ ਫੈਸਲਾ ਲਿਆ ਜਾ ਸਕਦਾ ਹੈ। ਭਾਰਤ ਵਿੱਚ ਡੇਂਗੂ ਦੀ ਰੋਕਥਾਮ ਲਈ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਦੇਸ਼ ਦੇ ਪਹਿਲੇ ਡੇਂਗੂ ਟੀਕੇ ਕਿਊਡੇਗਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਟੀਕੇ ਜਾਪਾਨ ਦੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਤੇ ਭਾਰਤ ਵਿੱਚ ਇਸ ਨੂੰ 4 ਤੋਂ 60 ਸਾਲ ਦੀ ਉਮਰ ਦੇ ਲੋਕਾਂ ਨੂੰ ਲਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਪੰਜਾਬੀ ਐਨ ਆਰ ਆਈਜ਼ ਨਾਲ ਮਿਲਣੀ ਸਮਾਗਮ 22 ਜੁਲਾਈ ਨੂੰ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਲੁਧਿਆਣਾ, ਬਰਨਾਲਾ, ਸੰਗਰੂਰ ਅਤੇ ਮਲੇਰਕੋਟਲਾ ਨਾਲ ਸੰਬੰਧਿਤ ਐਨ ਆਰ ਆਈਜ਼ ਨਾਲ ਗੱਲਬਾਤ ਕੀਤੀ ਜਾਵੇਗੀ। ਵਿਸ਼ਵ ਕੱਪ ਜਿੱਤਣ ਤੋਂ ਬਾਅਦ ਸਪੇਨ ਦੀ ਟੀਮ ਆਪਣੇ ਮੁਲਕ ਪਹੁੰਚ ਗਈ ਹੈ। ਮੈਡਰਿਡ ਵਿਖੇ ਸਪੇਨ ਦੀ ਟੀਮ ਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਦਰਮਿਆਨ ਫਰਾਂਸ ਦੇ ਕਿਲੀਅਨ ਐਮਬੈਪੇ ਲਗਾਤਾਰ ਦੂਜੇ ਸਾਲ ਗੋਲਡਨ ਬੂਟ ਯਾਨੀ ਕਿ ਵਰਲਡ ਕੱਪ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਦਾ ਰਿਕਾਰਡ ਬਣਾਉਣ ਵਿੱਚ ਕਾਮਯਾਬ ਰਹੇ, ਜਦਕਿ ਬਾਕੀ ਜ਼ਿਆਦਾਤਰ ਅਵਾਰਡ ਸਪੇਨ ਦੇ ਖਿਡਾਰੀਆਂ ਨੇ ਹੀ ਐਤਕੀ ਜਿੱਤੇ। ਪਰ ਮਿਲਾ ਕੇ ਸਪੇਨ ਵਿੱਚ ਜਸ਼ਨ ਦਾ ਮਾਹੌਲ ਹੈ, ਜਦਕਿ ਅਰਜਨਟੀਨਾ ਵਿੱਚ ਕਾਫੀ ਮਾਯੂਸੀ ਪਾਈ ਜਾ ਰਹੀ ਹੈ। ਇਸ ਐਤਕੀ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
2: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
3: ਤੈਨੂੰ ਇਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
2: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
3: ਤੈਨੂੰ ਇਹ ਸਭ ਕਿਵੇਂ ਪਤਾ?
2: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
3: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
2: saveonenergy.ca/eap।
4: This is AM 530, CHLO AM, serving Brampton, Mississauga, Toronto, the GTA, and the world at am530.ca.
5: Aaj hi apni free demo class book karo. Call, hor jaankari liye sampark karo 226-484-1007 ya social media te G9 Bhangra and Gidda Academy nu follow karo. G9 Bhangra and Gidda Academy, Punjabi virse, fitness ati performance da maan.
6: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂਹੋਰਾ ਨੂੰ 437-870-0001 437-870-0001।
7: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
8: ਮੈਂ ਕਿਹਾ ਚੰਨ ਜੀ ਸਲਾਮ ਕਿਨੇ।
7: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪਾਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।

ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905 805 3000 ਡ੍ਰੀਮ ਹੋਮ।

0: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼: ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੱਚ ਕਿਹੋ ਜਿਹਾ ਹੁੰਦਾ?
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
3: ਮਿੱਟੀ ਚੁਗਦੀ ਫਸਲ ਸੱਚ ਹੈ,
2: ਖੁਰੋ ਦੀ ਪਾਣੀ ਸੱਚ ਹੈ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਸਾਨੂੰ ਉਮੀਦ ਹੈ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਏਗਾ। ਤੁਹਾਡੀ ਸ਼ਾਮ ਨੂੰ ਖੂਬਸੂਰਤ ਬਣਾਉਣ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਦਾ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਕੀ ਹਾਲ ਚਾਲ, ਠੀਕ ਠਾਕ ਹੋ ਸਾਰੇ ਚੜ੍ਹਦੀ ਕਲਾ 'ਚੋਂ? ਅੱਜ ਦਾ ਦਿਨ ਤੁਹਾਡਾ ਮੰਡੇ ਦਾ ਕਹਿੰਦੇ ਹਫ਼ਤੇ ਦਾ ਜਿਹੜਾ ਦਿਨ ਆ ਇਹ ਬੜੀ ਚੜ੍ਹਦੀ ਕਲਾ ਵਾਲਾ ਹੁੰਦਾ, ਸੋ ਇਸ ਦਿਨ ਭਾਈ ਢਿੱਲੇ ਨਾ ਰਿਹਾ ਕਰੋ, ਇਸ ਦਿਨ ਤੁਸੀਂ ਪੂਰੇ ਚੜ੍ਹਦੀ ਕਲਾ 'ਚ ਰਿਹਾ ਕਰੋ, ਕਿਉਂਕਿ ਜੇ ਤੁਹਾਡਾ ਸੋਮਵਾਰ ਚੜ੍ਹਦੀ ਕਲਾ 'ਚ ਹੋ ਗਿਆ ਤੇ ਫਿਰ ਪੂਰਾ ਹਫ਼ਤਾ ਹੀ ਤੁਹਾਡਾ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ 'ਚ ਜਾਣਾ ਆ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਕਰਾਂਗੇ ਅੱਜ ਆਪਾਂ ਰੇਡੀਓ ਪ੍ਰੋਗਰਾਮ ਉਡਾਣ 'ਤੇ। ਕਹਿੰਦੇ ਕਿ ਮੈਂ ਤੇਰੀ ਯਾਦ ਦੇ ਵਿੱਚ ਅੱਜ ਫਿਰ ਖੁੱਭ ਗਈ ਵੇ ਸੱਜਣਾ, ਮੈਂ ਅੱਜ ਫਿਰ ਤੇਰੀ ਯਾਦ ਦੇ ਵਿੱਚ ਖੁੱਭ ਗਈ ਵੇ ਸੱਜਣਾ, ਅਤੇ ਸੂਈ ਅੱਜ ਫਿਰ ਪੋਟੇ ਦੇ ਵਿੱਚ ਚੁੱਭ ਗਈ ਵੇ ਸੱਜਣਾ। ਸੋ 905-673-3337 ਜਦੋਂ ਧਿਆਨ ਫਿਰ ਸੱਜਣਾ 'ਚ ਹੋਵੇ ਨਾ, ਫਿਰ ਸੂਈ ਪੋਟੇ ਦੇ ਵਿੱਚ ਚੁੱਭੀ ਜਾਂਦੀ ਹੈ। ਪਰ ਅੱਜ ਕੱਲ੍ਹ ਕਿੱਥੇ ਉਹ ਰਹਿ ਗਈਆਂ ਕੁੜੀਆਂ, ਕਿੱਥੇ ਰਹਿ ਗਈਆਂ ਉਹ ਸੂਈਆਂ, ਕੰਧੂਈਆਂ, ਸਲਾਈਆਂ, ਕਢਾਈਆਂ, ਅੱਜ ਕੱਲ੍ਹ ਉਹ ਸਮੇਂ ਚਲੇ ਗਏ ਆ। ਸੋ 905-673-3337 ਪਹਿਲਾਂ ਸ਼ਾਮਾਂ ਪੈਣੀਆਂ ਅਤੇ ਜਦੋਂ ਪਿੰਡ ਵਿੱਚ ਦੀ ਲੰਘਣਾ ਅਤੇ ਬਜ਼ੁਰਗਾਂ ਨੇ, ਸਾਡੀਆਂ ਮਾਤਾਵਾਂ ਨੇ, ਸਾਡੀਆਂ ਭੈਣਾਂ ਨੇ, ਸਾਡੀਆਂ ਵੱਡੀਆਂ ਆਂਟੀਆਂ, ਚਾਚੀਆਂ, ਤਾਈਆਂ ਨੇ ਵੱਡੇ ਵੱਡੇ ਦਰਵਾਜ਼ਿਆਂ ਦੇ ਵਿੱਚ

0: ਬਹਿ ਕੇ ਚਰਖੇ ਡਾਹੇ ਹੋਣੇ ਅਤੇ ਦਰੀਆਂ ਦਾ ਇੱਕ ਹੁੰਦਾ ਸੀਗਾ ਸਿਸਟਮ ਜਿਹਾ, ਪਤਾ ਨਹੀਂ ਕੀ ਕਹਿੰਦੇ ਉਹਨੂੰ, ਉਹ ਦਰੀਆਂ ਕੱਢਣ ਲੱਗ ਕਿਸੇ ਨੇ, ਉਹ ਚਾਰ ਪੰਜ ਆਂਟੀਆਂ ਇਕੱਠੀਆਂ ਹੋਈਆਂ ਹੋਣੀਆਂ, ਨਾਲੇ ਚਾਹ ਦੇ ਵੱਡੇ ਵੱਡੇ ਜੱਗ ਰੱਖੇ ਹੋਣੇ, ਨਾਲੇ ਗੱਲਾਂ ਕਰਨੀਆਂ, ਨਾਲੇ ਕਿਸੇ ਨੇ ਸਵਾਟਰ ਕੱਢੀ ਜਾਣਾ, ਕਿਸੇ ਨੇ ਕੋਈ ਚਾਦਰ ਕੱਢੀ ਜਾਣੀ। ਸੋ ਉਹ ਤਾਂ ਵੇਲੇ ਯਾਰ ਗਾਇਬ ਹੀ ਹੋ ਗਏ, ਉਹ ਤਾਂ ਉੱਡ ਪੁੱਡ ਹੀ ਗਏ ਵੇਲੇ, ਉਹ ਪਿਆਰ, ਉਹ ਮੁਹੱਬਤ, ਉਹ ਭਾਈਚਾਰਕ ਸਾਂਝ ਦਿਖਦੀ ਨਹੀਂ ਹੁਣ ਕਿਤੇ। ਸੋ 905-673-3337 ਪਿੰਡਾਂ ਦੀ ਤੁਹਾਨੂੰ ਮੈਂ ਗੇੜੇ ਲਵਾ ਤੇ ਦੇਖ ਲਓ, ਤੁਸੀਂ ਪਿੰਡਾਂ ਦੇ ਵਿੱਚ ਲੰਘ ਆਏ ਹੋ, ਤੁਸੀਂ ਆਪਣੇ ਪਿੰਡ ਦੇ ਵਿੱਚ ਜਾਓ ਅੱਖਾਂ ਵੇਚ ਕੇ, ਅਤੇ ਆਪਣੇ ਪਿੰਡ ਜਾਓ ਅਤੇ ਆਪਣੀ ਵੀਹ ਦੇ ਵਿੱਚ ਤੁਰੋ। ਵੀਹੀ ਪਤਾ ਕਿਸੇ ਨੂੰ ਕੀ ਹੁੰਦੀ, ਸਾਡੇ ਤਾਂ ਵੈਸੇ ਗਲੀ ਵੀ ਕਹਿ ਦਿੰਦੇ ਆ ਮਾਲਵੇ ਦੇ ਵਿੱਚ, ਬੀਹੀ ਹੁਣ ਆਈ ਡੋਂਟ ਨੋ ਕਿ ਬੀਹੀ ਦੁਆਬੇ 'ਚ ਕਹਿੰਦੇ ਆ ਅਤੇ ਮਾਝੇ ਵਾਲੇ ਕੀ ਕਹਿ ਦਿੰਦੇ ਆ। 905-673-3337 ਮਾਝੇ ਵਾਲੇ ਭਾਊ ਸਾਡੇ ਨਾਲ ਜੁੜ ਚੁੱਕੇ ਆ ਅਤੇ ਸਰਪੰਚ ਸਾਹਿਬ ਤੋਂ ਹੀ ਪੁੱਛ ਲੈਂਦੇ ਹਾਂ ਕਿ ਗਲੀ ਨੂੰ ਕੀ ਕਹਿੰਦੇ ਆ, ਬੀਹੀ ਨੂੰ ਕੀ ਕਹਿੰਦੇ ਆ ਤੁਹਾਡੇ ਮਾਝੇ ਦੇ ਵਿੱਚ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਕੀ ਹਾਲ ਚਾਲ? ਬਸ ਜੀ, ਚੜ੍ਹਦੀ ਕਲਾ, ਮਾਫ਼ ਕਰਨਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ?
1: ਵਧੀਆ ਵਧੀਆ ਜੀ, ਬਹੁਤ ਵਧੀਆ ਸਾਹਿਬ, ਚੜ੍ਹਦੀ ਕਲਾ।
0: ਸੰਗਰੂਰ ਏਰੀਏ ਵਾਲੇ ਜਿਹੜੇ ਆ ਨਾ, ਉਧਰਲੇ ਤੁਹਾਡੇ ਵੀਹ ਕਹਿ ਦਿੰਦੇ ਆ ਜੀ। ਤੇ ਜੀ ਬਿਲਕੁਲ, ਔਰ ਮੈਨੂੰ ਲੱਗਦਾ ਕਿ ਇਹ ਵੀਹੀ ਵੀ ਕਹਿੰਦੇ ਆ, ਵੀਹੀ ਕਹਿ ਦਿੰਦੇ ਆ, ਮੈਨੂੰ ਲੱਗਦਾ ਕਿ ਜਿਹੜੇ ਸੰਗਰੂਰ ਏਰੀਆ ਉਧਰਲਾ ਪਟਿਆਲਾ ਏਰੀਆ ਨਾ, ਉਧਰ ਵੀਹੀ ਵੀ ਕਹਿੰਦੇ ਆ। ਸੋ ਦੇਖੋ ਸਰਪੰਚ ਸਾਹਿਬ, ਮੈਂ ਗੱਲਾਂ ਕਰ ਰਿਹਾ ਸੀਗਾ ਕਿ ਜਦੋਂ ਆਪਾਂ ਪੰਜਾਬ ਦੀ ਗੱਲ ਕਰੀਏ, ਪਿੰਡਾਂ ਦੀ ਗੱਲ ਕਰੀਏ, ਛਾਵਾਂ ਹੋਣੀਆਂ, ਤਰਕਾਲਾਂ ਪੈਣੀਆਂ, ਅਤੇ ਦੁਪਹਿਰ ਵੇਲੇ ਵੀ ਅਕਸਰ ਜਦੋਂ ਪਿੰਡ ਦੀਆਂ ਵੀਹਾਂ ਗਲੀਆਂ 'ਚੋਂ ਲੰਘਣਾ ਅਤੇ ਜਿੱਧਰ ਜਿੱਧਰ ਨਜ਼ਰ ਮਾਰਨੀ, ਵੱਡਿਆਂ ਵੱਡਿਆਂ ਦਰਵਾਜ਼ਿਆਂ ਦੇ ਵਿੱਚ ਉਹ ਆਂਟੀਆਂ ਨੇ, ਸਾਡੀਆਂ ਮਾਈਆਂ ਨੇ, ਸਾਡੀਆਂ ਭੈਣਾਂ ਬਜ਼ੁਰਗਾਂ ਨੇ, ਉਹ ਦਰਵਾਜ਼ੇ ਦੇ ਵਿੱਚ ਕਿਸੇ ਨੇ ਕੋਈ ਦਰੀ ਕੱਢਦੇ ਹੋਣਾ, ਕਿਸੇ ਨੇ ਕੋਈ ਚਾਦਰ ਕੱਢਦੇ ਹੋਣਾ, ਕੁੜੀਆਂ ਨੇ ਨਿੱਕੇ ਨਿੱਕੇ ਸਵਾਟਰ ਬੁਣਨੇ, ਜਾਂ ਦੇਖੋ ਉਹ ਰੌਣਕਾਂ ਲੱਗੀਆਂ ਰਹਿੰਦੀਆਂ ਸੀਗੀਆਂ ਉਹਨਾਂ ਸਮਿਆਂ ਦੇ ਵਿੱਚ, ਅਤੇ ਦਰਵਾਜ਼ੇ ਖੁੱਲ੍ਹੇ, ਦਰਵਾਜ਼ੇ ਖੁੱਲ੍ਹੇ ਰਹਿਣੇ, ਨਾ ਕੋਈ ਇੱਜ਼ਤਾਂ ਦਾ ਡਰ ਸੀ, ਨਾ ਕੋਈ ਉਦੋਂ ਭੈ ਸੀ, ਆਪਣਾ ਪਨ ਸੀ, ਭਾਈਚਾਰਕ ਸਾਂਝ ਸੀ, ਵੇ ਆ ਜਾ ਫਲਾਨਿਆਂ ਧਰ ਲਈਏ ਚਾਹ, ਆ ਜਾਵੇ ਤੂੰ ਵੀ ਬਹਿ ਜਾ, ਆ ਜਾਵੇ ਫਲਾਨਿਆਂ ਤੂੰ ਵੀ ਬਹਿ ਜਾ, ਅਤੇ ਅੱਜ ਕੱਲ੍ਹ ਤਾਂ ਅਸੀਂ ਆਪਣਿਆਂ ਨੂੰ ਵੇਖ ਕੇ ਬੂਹੇ ਭੇੜ ਲੈਂਦੇ ਹਾਂ।
1: ਬਿਲਕੁਲ ਸਹੀ ਗੱਲ ਹੈ ਜੀ, ਉਦੋਂ ਤੇ ਜਿਵੇਂ ਨਾ ਉਹ ਜਿਹੜਾ ਖੱਡੀ ਲਾ ਲੈਣੀ, ਜਿਵੇਂ ਕੱਢਣੀਆਂ ਜੀ, ਹੈ ਜੀ, ਤੇ ਫਿਰ ਚਰਖਾ ਤੇ ਚਰਖੇ ਕੱਤਦੇ ਗਾਉਣਾ ਕਰਨਾ, ਮਤਲਬ ਇਹਦੇ ਵੇਖੇ ਅਸੀਂ ਅੱਖੀ ਸਾਰੇ ਸੀ ਜੀ।
0: ਸੋ ਵੇਖੋ ਜੀ, ਜਿਹੜੇ ਸਮੇਂ ਸੀ ਕਿਤੇ ਗਵਾ ਚ ਹੀ ਗਏ ਹੈ ਜੀ।
1: ਬਿਲਕੁਲ ਜੀ, ਹੁਣ ਤਾਂ ਜਿਵੇਂ ਡਿਜੀਟਲ ਜਿਹਾ ਹੀ ਕੰਮ ਹੋ ਗਿਆ ਸਾਰਾ ਜੀ,
0: ਸਾਰਾ ਹੀ ਡਿਜੀਟਲ ਹੋ ਗਿਆ ਹੁਣ ਤਾਂ। ਜੇ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ, ਉਹ ਖੁਦ ਨਹੀਂ ਕਿਸੇ ਨੂੰ ਵੇਖਣਾ ਚਾਹੁੰਦੇ, ਉਹ ਕਹਿੰਦੇ ਕਿ ਨਹੀਂ ਬਾਈ ਆਪਦੇ ਘਰੇ ਘਰੇ ਠੀਕ ਆ, ਹੁਣ ਨਹੀਂ, ਉਹ ਜ਼ਮਾਨਾ ਨਹੀਂ ਰਹਿ ਗਿਆ, ਕਹਿੰਦੇ ਹੁਣ ਪਤਾ ਨਹੀਂ ਕੀ ਜ਼ਮਾਨਾ ਹੋ ਗਿਆ। ਸੋ
1: ਬਜ਼ੁਰਗ ਸਿਆਣੇ ਹੋ ਗਏ ਬੱਚਿਆਂ ਨਾਲ, ਉਹ ਕਹਿੰਦੇ ਯਾਰ ਇੱਕ ਵਾਰੀ ਬੱਚੇ ਨਾਲ ਮਰਜ਼ੀ ਕਹਿ ਰਹੇ ਰੱਤ ਲੜਾਈ।
0: ਹਾਂ, ਸੋ ਤੁਹਾਡੇ ਚਰਖੇ ਤੋਂ ਮੈਨੂੰ ਗਾਣਾ ਚੇਤੇ ਆ ਗਿਆ, ਉਧਰੋਂ ਕਮਲ ਹੀਰ ਜੀ ਦਾ, ਉਹ ਵੀ ਸੁਣ ਲਈਏ ਆਪਾਂ।
2: ਮੈਂ ਤੂੰ ਚਰਖਾ ਕੱਤਦੇ ਕੱਤਦੇ ਕੁੜੀਏ ਗਾਇਆ ਨਾ ਕਰੇ,

0: ਅੱਛਾ ਸਰਪੰਚ ਸਾਹਿਬ, ਦੇਖੋ ਇਹ ਗੱਲ ਮੰਨਣੀ ਪੈਣੀ ਹੈ ਕਿ ਜਿਹੜਾ ਮਿਊਜ਼ਿਕ ਸੀ ਨਾ, ਜਿਹੜਾ ਜੇ ਆਪਾਂ ਪੁਰਾਣੇ ਮਿਊਜ਼ਿਕ ਦੀ ਗੱਲ ਕਰੀਏ 80-90s ਦੇ, ਉਹ ਮੀਨਿੰਗਫੁੱਲ ਸੀਗਾ। ਉਹਨਾਂ ਦਾ ਮਤਲਬ ਸੀ, ਉਹ ਗੀਤਾਂ ਦੇ ਵਿੱਚ ਕਹਾਣੀਆਂ ਬਣਦੀਆਂ ਸੀ, ਉਹ ਗੀਤਾਂ ਦੇ ਵਿੱਚ ਅਸੀਂ ਉਹ ਪੂਰਾ ਅਸੀਂ ਇੱਕ ਫਿਲਮ ਦਾ ਰੂਪ ਧਾਰ ਲੈਂਦੇ ਸੀ, ਸਾਨੂੰ ਪਤਾ ਲੱਗ ਜਾਂਦਾ ਸੀ। ਪਰ ਅੱਜ ਕੱਲ੍ਹ ਦੇ ਗੀਤਾਂ ਦੀਆਂ ਕਹਾਣੀਆਂ ਛੱਡੋ, ਅੱਜ ਕੱਲ੍ਹ ਤਾਂ ਗਾਲਾਂ ਗੀਤਾਂ ਦੇ ਵਿੱਚ। ਗਾਲਾਂ ਵੀ ਕੱਢ ਦਿੰਦੇ ਅੱਜ ਕੱਲ ਤਾਂ ਜੀ, ਬਿਲਕੁਲ ਬਾਅਦ ਚ ਟੂ ਲਾ ਦਿੰਦੇ ਆ ਵਿੱਚ। ਸੋ ਕਿਹੜਾ ਗਾਣਿਆਂ ਦਾ ਜਿਹੜਾ ਦੌਰ ਬਦਲ ਗਿਆ ਆ। ਪਰ ਹੈਗੇ ਨੇ ਅੱਜ ਕੱਲ ਚੰਗਾ ਗਾਉਣ ਵਾਲੇ, ਮਾਸਟਰ ਸਲੀਮ ਜੀ ਆਪਣੇ ਸ਼ਹਿਰ ਪਹੁੰਚੇ ਹੋਏ ਨੇ 24 ਜੁਲਾਈ ਨੂੰ। ਦੇਖਿਓ, ਚੰਗਾ ਮਿਊਜ਼ਿਕ ਸੁਣਨਾ, ਚੰਗਾ ਸੰਗੀਤ ਸੁਣਨਾ, ਸੁਚੱਜਾ ਸਾਫ ਸੁਥਰਾ ਤੇ ਇੱਕ ਹੰਢਿਆ ਹੋਇਆ ਗੀਤ ਤੇ ਇੱਕ ਜਿਹਨੂੰ ਨਾ ਕਹਿੰਦੇ ਪੱਕਾ ਗੀਤ ਮਿਊਜ਼ਿਕ। ਤੁਸੀਂ ਵੀਡੀਓ ਦੇਖੀ ਸਰਪੰਚ ਸਾਹਿਬ ਮੇਰੇ ਪੇਜ ਤੇ, ਬਿਨਾਂ ਮਾਈਕ ਤੋਂ ਗਾਉਣਾ ਯਾਰ, ਕਮਾਲ ਆ। ਦੇਖੋ ਇੰਨਾ ਜੇਰਾ, ਇੰਨਾ ਕੌਨਫੀਡੈਂਸ, ਇੰਨੀ ਹਿੰਮਤ ਚਾਹੀਦੀ ਹੈ ਕਿ ਬਿਨਾਂ ਮਾਈਕ ਤੋਂ ਉਹਨੂੰ ਕਲਾਕਾਰ ਵੈਸੇ ਘਬਰਾ ਜਾਂਦਾ ਕਿ ਮੇਰੀ ਭਾਈ ਆਵਾਜ਼ ਨੂੰ ਕੁਛ ਹੋ ਗਿਆ। ਤਾਂ ਅੱਜ ਕੱਲ੍ਹ ਤਾਂ ਪਿੱਛੇ ਨਾ ਉਹ ਸਪੈਸ਼ਲ ਕਲਾਕਾਰ ਕਹਿ ਦਿੰਦੇ ਢੋਲ, ਉਹ ਤੂੰ ਰੁਕਣਾ ਨਹੀਂ ਵੀ ਤੂੰ ਦੱਬੀ ਚੱਲਣਾ ਕੰਮ ਨੂੰ ਕਿ ਮੇਰੀ ਆਵਾਜ਼ ਵੀ ਰੁਕ ਜਾ, ਪਤਾ ਨਾ ਲੱਗੇ ਕਿਸੇ ਨੂੰ। ਅਤੇ ਤੁਸੀਂ ਦੇਖੋ ਕਿੰਨਾ ਕੌਨਫੀਡੈਂਸ ਆ ਕਿ ਕਹਿੰਦੇ ਵੀ ਉਹ ਰੱਖਤਾ ਮਾਈਕ ਅਤੇ ਗਾਇਆ। ਦੇਖੋ ਮੈਂ ਨਾ ਮਹਾਰਾਜ ਵੀ ਮਾਈਕ ਦੇ ਨੇੜੇ ਨਹੀਂ ਗਏ ਅਤੇ 20,000 ਸਕੇਅਰ ਫੁੱਟ ਦੇ ਸਟੇਡੀਅਮ ਦੇ ਵਿੱਚ ਇੱਦਾਂ ਗੂੰਜੇ ਮਾਸਟਰ ਸਲੀਮ ਜੀ। ਅਤੇ ਦੇਖੋ ਗਾਇਕੀ ਇਹ ਆ, ਕੌਨਫੀਡੈਂਸ ਆ, ਉਹ ਕਹਿੰਦੇ ਤੁਸੀਂ ਬਸ ਪਾਸੇ ਰੱਖ ਦਿਓ। ਕੌਨਫੀਡੈਂਸ ਆ, ਇੰਨਾ ਉਸਤਾਦਾਂ ਦੇ ਚੰਡੇ ਹੋਏ, ਇੰਨਾ ਪੱਕਾ ਉਹਨਾਂ ਨੂੰ ਪਤਾ ਕਿ ਨਹੀਂ। ਦੇਖੋ ਉਮਰਾਂ ਦਾ ਰਿਆਜ਼ ਹੋ ਗਿਆ, 4 ਸਾਲ ਦੀ ਗਾਇਕੀ ਤੋਂ ਗਾਉਣਾ ਸ਼ੁਰੂ ਕਰਕੇ ਤੇ ਫਿਰ ਤੁਸੀਂ ਇੰਨਾ ਕੁ ਤਾਂ ਤੁਹਾਨੂੰ ਅਕਾਲ ਪੁਰਖ ਨੇ ਇੰਨੀ ਕੁ ਤਾਂ ਸੋਝੀ ਦੇ ਦਿੱਤੀ ਹੈ ਕਿ ਨਹੀਂ ਭਾਈ ਚੱਲ ਬਿਨਾਂ ਮਾਈਕ ਤੋਂ ਚੱਲਣ ਦੇ। ਔਰ ਉਹ ਵੀ ਦੇਖੋ, ਉਹ ਵੀ ਚਰਖਾ ਗਾਉਣਾ ਕਮਾਲ, ਉਹ ਵੀ ਉਹ ਮਤਲਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਚੀਜ਼ਾਂ ਨੂੰ ਗਾਉਣਾ, ਹੂਕ ਗਾਉਣੀ, ਔਰ ਮੈਂ ਨਾ ਕਿ ਕਮਾਲ ਆ ਜੀ। ਮਾਸਟਰ ਸਲੀਮ ਨੂੰ ਫਿਰ ਤੁਸੀਂ ਵੇਖਣਾ ਨਾ, ਅਤੇ 24 ਜੁਲਾਈ ਨੂੰ ਰੋਹਨ ਬਾਈ ਜੀ ਆਉਣ ਵਾਲੇ ਆ ਸੁਨੇਹਾ ਦੇਣ। ਅਤੇ ਨਾਲ ਦੀ ਨਾਲ ਇੱਕ ਹੋਰ ਬੜਾ ਖੂਬਸੂਰਤ ਮੈਸੇਜ ਅੱਜ ਰੋਹਨ ਨੇ ਦਿੱਤਾ ਆ ਕਿ 5 ਸਾਲ ਤੋਂ ਘੱਟ ਬੱਚੇ, ਹੁਣ ਤੁਸੀਂ ਜੇ ਫੈਮਿਲੀ ਨੇ ਆਉਣਾ ਨਾ ਅਤੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਰੇ ਛੱਡਣ ਦੀ ਲੋੜ ਨਹੀਂ ਆ, 5 ਸਾਲ ਤੋਂ ਘੱਟ ਬੱਚੇ ਅਤੇ 70 ਸਾਲ ਤੋਂ ਉੱਪਰ ਆ ਜਾਓ, ਮੈਨੂੰ ਨਾਂ ਲਿਖਾ ਦਿਓ। ਮੈਨੂੰ ਬਹੁਤ ਸਾਰੇ ਬਜ਼ੁਰਗਾਂ ਦੀ ਕਾਲ ਆਈ ਹੈ, ਮੈਨੂੰ ਬਜ਼ੁਰਗੋ ਸਟੂਡੀਓ ਤੋਂ ਬਾਅਦ ਕਾਲ ਕਰਿਓ ਮੈਨੂੰ ਅਤੇ ਤੁਹਾਨੂੰ ਮੈਂ ਸਾਰਿਆਂ ਨੂੰ ਟਿਕਟਾਂ ਦਊਂਗਾ, ਜੇ ਮੇਰੇ ਕੋਲ 40 ਟਿਕਟਾਂ ਹੈਗੀਆਂ। ਸੋ 40 ਬਜ਼ੁਰਗ ਮੈਂ ਅੰਦਰ ਇੰਟਰ ਕਰਾ ਸਕਦਾ। ਮੈਂ ਚਾਹੁੰਦਾ ਕਿ ਹੋਰ ਸੀਟਾਂ ਲਾਈਆਂ ਜਾਣ ਅਤੇ ਸਭ ਨੂੰ ਵੀ ਸ਼ੋਅ ਵਿਖਾਇਆ ਜਾਵੇ, ਕਿਉਂਕਿ ਇਹ ਇਹ ਜਿਹੜਾ ਸ਼ੋਅ ਆ ਨਾ, ਇਹ ਸਰਪੰਚ ਸਾਹਿਬ ਮਿਸ ਕਰਨ ਵਾਲਾ ਨਹੀਂ ਆ।
1: ਬਿਲਕੁਲ ਜੀ, ਇਹਦੇ ਵਿੱਚ ਤਾਂ ਕੋਈ ਨਾ ਕੋਈ ਜਿਹੜਾ ਨਾ, ਇਹ ਜਿਹੜੇ ਬਜ਼ੁਰਗਾਂ ਆ, ਜਿਹੜੀ ਬਜ਼ੁਰਗਾਂ ਦੀਆਂ ਅਸੀਸਾਂ ਹੀ ਲੈਣੀਆਂ ਜੀ ਰੋਹਨ ਜੀ ਨੇ।
0: ਜੀ ਬਿਲਕੁਲ, ਹਾਂ ਇਹ ਤਾਂ ਬਸ ਜਿਵੇਂ ਰੋਹਨ ਕਹਿ ਕੇ ਗਿਆ ਨਾ ਕਿ ਅਸੀਂ ਅਸੀਸਾਂ ਹੀ ਲੈਣੀਆਂ, ਤੇ ਆਪਾਂ ਫਿਰ 70 ਸਾਲ ਤੋਂ ਜਿਹੜੇ ਉੱਪਰ ਦੇ ਬਜ਼ੁਰਗ ਆ ਉਹ ਵੀ ਕਾਲ ਕਰ ਲੈਣ, ਆਪਣੀਆਂ ਸੀਟਾਂ ਰਾਖਵੀਆਂ ਕਰ ਲੈਣ, ਤੇ ਬੱਚੇ ਆ ਜਿਹੜੇ ਭਾਈ ਉਹ ਬੱਚਿਆਂ ਨੂੰ ਵੀ ਹੁਣ ਘਰੇ ਛੱਡਣ ਦੀ ਲੋੜ ਨਹੀਂ, ਲਿਆਓ, ਕਿਉਂਕਿ ਉੱਥੇ ਠੰਡੇ ਠੁੰਡੇ ਕੋਲਡ ਡਰਿੰਕ ਪੂਰੇ ਫ੍ਰੀ ਹੋਣੇ ਆ, ਤੇ ਪੀਣ ਨਜ਼ਾਰੇ ਲੈਣ, ਤੇ ਚਿੱਲ ਮਾਰਨ ਦਿਓ, ਬੱਚਿਆਂ ਨੂੰ ਵੀ ਫਨ ਕਰਨ ਦਿਓ, ਤੁਸੀਂ ਵੀ ਫਨ ਕਰੋ। ਔਰ ਜਦੋਂ ਐਸੀ ਖੂਬਸੂਰਤ ਗਾਇਕੀ, ਅਸੀਂ ਸਲੀਮ ਸਾਹਿਬ ਦੇ ਕੋਲ ਬੈਠੇ ਸੀ ਤੇ ਕਹਿੰਦੇ ਕਿ ਭਰਾ ਐਸਾ ਸ਼ੋਅ ਹੋਣਾ, ਇਹ ਪਹਿਲਾਂ ਕਿਸੇ ਨੇ ਵੇਖਿਆ ਹੀ ਨਹੀਂ ਹੋਣਾ ਐਸਾ ਸ਼ੋਅ। ਇਹ ਕਹਿੰਦੇ ਕੁਛ ਨਵਾਂ ਕਰਨ ਜਾ ਰਹੇ ਹਾਂ, ਹੁਣ ਦੇਖਿਓ ਵੀ ਨਵਾਂ ਕੀ ਕਰਦੇ ਆ ਮਾਸਟਰ ਸਲੀਮ ਸਾਹਿਬ। ਇਹ ਤਾਂ ਤੁਹਾਨੂੰ 24 ਜੁਲਾਈ ਨੂੰ ਫਰਾਈਡੇ ਦੀ ਸ਼ਾਮ ਨੂੰ ਪਤਾ ਲੱਗਣਾ ਆ। ਤੇ ਐਸਾ ਜੀ ਸਰਪੰਚ ਸਾਹਿਬ ਜੀ, ਹਾਂ ਕੋਈ ਸਰਪ੍ਰਾਈਜ਼, ਕਿਉਂ ਦੇਖੋ ਜਿਹੜੇ ਗਾਇਕ ਆ ਨਾ, ਇਹ ਹੰਡੇ ਵਰਤੇ ਹੋਏ ਗਾਇਕ ਆ, ਇਹਨਾਂ ਨੇ ਕਿਤੇ ਦੇਖੋ ਬਾਲੀਵੁੱਡ ਪੋਲੀਵੁੱਡ ਗਾ ਲਿਆ, ਔਰ ਸਾਦ ਮੁਰਾਦੇ ਗਾਇਕ ਆ, ਇਹ ਕੋਈ ਬਹੁਤੇ ਸ਼ੈਂਕੀ ਪੈਂਕੀ ਫੂ ਫੂ ਟੈ ਟੈ ਘੈਂ ਘੈਂ ਵਾਲੇ ਗਾਇਕ ਤਾਂ ਹੈ ਨਹੀਂ ਗੇ ਵੀ ਜਿੱਲ ਜੀ ਲਾ ਲਈ ਇੱਧਰੋਂ ਅਤੇ ਇੱਧਰੋਂ ਛੜੱਪਾ ਜਿਹਾ ਮਾਰਤਾ। ਉਹ ਤਾਂ ਦੇਖੋ ਅਸਲੀ ਗਾਇਕ ਜਿਹਨੂੰ ਕਹਿੰਦੇ ਆ ਅਸਲੀ ਗਾਇਕੀ। ਬਥੇਰੇ ਦੇਖੋ ਨੈਗੇਟਿਵਿਟੀ ਵੀ ਬੜੀ ਆ, ਬੜਾ ਕਹਿੰਦੇ ਆ ਕਿ ਮਾਸਟਰ ਸਲੀਮ ਜੀ ਇੱਦਾਂ ਮਾਸਟਰ। ਦੇਖੋ ਮੈਨੂੰ ਕੋਈ ਐਸਾ ਕਲਾਕਾਰ ਉਂਗਲ 'ਤੇ ਗਿਣਾਓ ਜਿਹੜਾ 4 ਸਾਲ ਦੀ ਉਮਰ ਤੋਂ ਗਾਉਣਾ ਸ਼ੁਰੂ ਕੀਤਾ ਹੋਵੇ।
1: ਨਹੀਂ ਜੀ ਨਹੀਂ, ਬਹੁਤ ਰੇਅਰ ਰੇਅਰ,
0: ਹਾਂ ਕੋਈ ਰੇਅਰ ਬੱਚਾ ਹੋਊਗਾ, ਹਾਂ ਬਿਲਕੁਲ। ਔਰ ਤੁਸੀਂ ਦੇਖੋ ਕਿ ਐਸੀ ਗਾਇਕੀ ਨੂੰ ਜੇ ਤੁਸੀਂ ਨਹੀਂ ਸੁਣਨਾ ਤਾਂ ਫਿਰ ਤਾਂ ਪਤਾ ਨਹੀਂ ਕਦੋਂ ਜਾ ਕੇ ਇਹਨਾਂ ਨੇ ਦੁਬਾਰਾ ਤੁਹਾਡੀ ਧਰਤੀ 'ਤੇ ਆਉਣਾ। ਔਰ ਅਸੀਂ ਕਰਮਾਂ ਵਾਲੇ ਹਾਂ, ਮੈਂ ਇੱਕ ਦਿਨ ਗੱਲਬਾਤ ਕਰ ਰਿਹਾ ਸੀਗਾ ਸਰਪੰਚ ਸਾਹਿਬ ਕਿ ਇਹ ਕਰਮਾਂ ਵਾਲੀ ਧਰਤੀ ਆ ਜਿੱਥੇ ਅਸੀਂ ਚੰਗੇ ਚੰਗੇ ਕਲਾਕਾਰਾਂ ਨੂੰ ਵੇਖ ਪਾਉਂਦੇ ਹਾਂ, ਨਹੀਂ ਤਾਂ ਆਪਾਂ ਜਦੋਂ ਪੰਜਾਬ 'ਚ ਹੁੰਦੇ ਸੀ ਕਿੱਥੇ ਮੌਕੇ ਲੱਗਦੇ ਸੀ ਇੰਨੇ ਕੰਸਰਟ ਵੇਖਣ ਦੇ, ਉਹ ਤਾਂ ਵਿਆਹ ਸ਼ਾਦੀ 'ਤੇ ਕਿਤੇ ਮੌਕਾ ਲੱਗਦਾ ਸੀ,
1: ਉਹ ਵਿਆਹਾਂ ਸ਼ਾਦੀ ਹੁੰਦਾ ਸੀ, ਬਾਕੀ ਇਹੋ ਜਿਹੇ ਮੇਲੇ ਪਹਿਲਾਂ।
0: ਜੀ ਜੀ
1: ਜਿਹੜਾ ਗੁਰਦਾਸ ਮਾਨ ਜੀ ਦੀ ਜਾਂ ਹੋਰ ਪਰ ਬਹੁਤ ਘੱਟ ਆ ਇੱਥੇ ਬਹੁਤ ਉਪਰਾਲਾ ਚਲੋ ਸਾਰੇ ਭਰਾਵਾਂ ਦਾ ਰੋਹਨ ਜੀ ਆ ਉਧਰ ਗਿੱਲ ਸਾਹਿਬ ਕਰ ਰਹੇ ਨੇ ਜਿਵੇਂ
0: ਜੀ ਕਲਾਕਾਰ ਰੋਹਨ ਲੈ ਕੇ ਆਉਂਦਾ ਨਾ ਕਾਬਲੇ ਤਾਰੀਫ ਆ ਕਿ ਇੱਕ ਤਾਂ 80-90s ਨੂੰ ਪਿਆਰ ਕਰਨ ਵਾਲੇ ਔਰ ਇੱਕ ਸੁਰਾਂ ਵਾਲੇ ਗੱਲ ਸੁਰੀਲੇ ਗਾਇਕ ਔਰ ਜਦੋਂ ਮਾਸਟਰ ਸਲੀਮ ਜੀ ਦੀ ਗੱਲ ਕਰਦੇ ਹਾਂ ਉਦੋਂ ਤਾਂ ਫਿਰ ਮੈਨੂੰ ਕਹਿੰਦਾ ਕਿ ਚੁੱਪ ਰਹਿਣਾ ਹੀ ਬਿਹਤਰ ਆ ਕਿਉਂਕਿ ਪੱਕੇ ਸੁਰ ਪੱਕੀ ਗਾਇਕੀ ਹੰਢੀ ਗਾਇਕੀ ਅਤੇ ਫਿਰ ਜਦੋਂ ਗੱਲ ਹੀ ਗਾਇਕੀ ਦੀ ਹੋ ਗਈ ਤਾਂ ਫਿਰ ਮਾਸਟਰ ਸਲੀਮ ਜੀ ਪਹਿਲੇ ਨੰਬਰ 'ਤੇ ਆਉਂਦੇ ਆ ਸੋ ਮਾਸਟਰ ਸਲੀਮ ਜੀ 24 ਜੁਲਾਈ ਨੂੰ ਅਤੇ ਬਾਕੀ ਮੈਨੂੰ ਬਹੁਤ ਸਾਰੇ ਬਜ਼ੁਰਗਾਂ ਦੀਆਂ ਕਾਲਾਂ ਆ ਰਹੀਆਂ ਤੁਸੀਂ ਮੈਨੂੰ ਸ਼ੋਅ ਤੋਂ ਬਾਅਦ ਕਾਲ ਕਰਿਓ ਅਤੇ ਅਸੀਂ ਟਿਕਟਾਂ ਤੁਹਾਡੀਆਂ ਰਾਖਵੀਆਂ ਕਰਾਂਗੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਪਰਿਵਾਰਾਂ ਨਾਲ ਆਓ ਅਤੇ ਜੇ ਤੁਸੀਂ ਹਸਬੈਂਡ ਵਾਈਫ ਆ ਰਹੇ ਹੋ ਤਾਂ ਭਾਈ ਆਪਣੇ ਬੱਚੇ ਅਤੇ ਬਜ਼ੁਰਗਾਂ ਨੂੰ ਲੈ ਕੇ ਆਇਓ ਕਿਉਂਕਿ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਹੈ ਜਿਵੇਂ ਤੁਸੀਂ ਸਰਪੰਚ ਸਾਹਿਬ ਹੁਣੇ ਕਿਹਾ ਆ ਕਿ ਅਸੀਸਾਂ ਹੀ ਰੋਹਨ ਨੇ ਲੈਣੀਆਂ ਆ ਅਤੇ ਮਿਲਣਾ ਈਵੈਂਟਸ ਦਾ ਇਹ ਕੰਮ ਆ ਅਸੀਂ ਚਾਹੁੰਦੇ ਹਾਂ ਕਿ ਜੇ ਅਸੀਂ ਚੰਗੇ ਕਾਰਜ ਵਾਸਤੇ ਜੁੜੇ ਹਾਂ ਅਤੇ ਅਸੀਂ ਇੱਕ ਕਮਿਊਨਿਟੀ ਨੂੰ ਕੁਛ ਚੰਗਾ ਵੀ ਦੇ ਕੇ ਜਾਈਏ ਸੋ ਰੋਹਨ ਤੁਸੀਂ ਵੀ ਜੁੜ ਚੁੱਕੇ ਵੀਰੇ ਵੈਲਕਮ ਆ ਤੁਹਾਡਾ ਕੀ ਹਾਲ ਚਾਲ ਰੋਹਨ ਵਾਕਈ ਸੀਸਾ ਲੈ ਰਿਹਾ
2: ਬਸ ਅਸੀਂ ਫਰੰਟ ਫੇਸਿੰਗ ਅਸੀਂ ਭਾਜੀ ਟੀਮ ਬਹੁਤ ਵੱਡੀ ਆਪਣੇ ਪਿੱਛੇ ਤੁਹਾਨੂੰ ਵੀ ਪਤਾ ਤੁਸੀਂ ਵੀ ਟੀਮ ਦਾ ਇੱਕ ਪਾਰਟ ਹੋ ਤੇ ਸੀਸਾਂ ਵੀ ਸਾਨੂੰ ਮਿਲਦੀਆਂ ਸਾਰੀ ਕੰਪਲੇਂਟਾਂ ਵੀ ਤੁਹਾਡੇ ਕੋਲ ਹੀ ਆਉਂਦੀਆਂ ਨੇ
0: ਸੁਧਾਰ ਕਰ ਲੈਣ ਸੋ ਔਰ ਮਿਲਣਾ ਈਵੈਂਟ ਦੇ ਵਿੱਚ ਮੈਨੂੰ ਲੱਗਦਾ ਕਿਸੇ ਸੁਧਾਰ ਦੀ ਲੋੜ ਨੀ ਕਿਉਂਕਿ ਪ੍ਰਪੱਖ ਜਿਸ ਤਰ੍ਹਾਂ ਤੁਸੀਂ ਈਵੈਂਟ ਪਹਿਲਾਂ ਵੀ ਦੇਖਿਆ ਇੱਕ ਨੰਬਰ ਦਾ ਕੰਮ ਹੋਣਾ ਆ ਤੁਸੀਂ ਇੱਕ ਆਉਣਾ ਇੰਨੀ ਵਧੀਆ ਮੈਨੇਜਮੈਂਟ ਹੋਣੀ ਆ ਸੋ ਤੁਸੀਂ ਬਸ 7 ਵਜੇ ਡੋਰ ਖੁੱਲ ਜਾਣੇ ਆ ਸਾਨੂੰ ਹੁਣ ਤੁਸੀਂ ਟਿਕਟਾਂ ਲਿਮਿਟਡ ਰਹਿ ਗਈਆਂ ਆ VVIP ਟੇਬਲ ਦੀ ਵੀ ਇੱਕ ਲਿਸਟ ਤੁਹਾਡੀ ਡਿਮਾਂਡ 'ਤੇ ਵਧਾ ਚੁੱਕੇ ਹਾਂ ਤੁਸੀਂ ਆਪਣੇ ਪਰਿਵਾਰਾਂ ਨਾਲ ਆਓ ਬੱਚੇ ਅਤੇ ਬਜ਼ੁਰਗ ਆਪਣੇ ਲੈ ਕੇ ਆਓ ਅਤੇ ਸਾਰੇ ਰਲ ਮਿਲ ਕੇ ਇੱਕ ਫੈਮਿਲੀ ਈਵੈਂਟ ਆ ਅਤੇ ਬਸ ਫਿਰ ਜਦੋਂ ਤੁਸੀਂ ਆਪਣੇ ਬਜ਼ੁਰਗਾਂ ਨਾਲ ਦੇਖੋ ਇਹ ਇੱਕ ਮੂਵਮੈਂਟ ਹੁੰਦੀ ਆ ਰੋਹਨ ਆਪਾਂ ਕੀ ਕਰਦੇ ਹਾਂ ਕਿ ਯਾਰ ਸਾਲ ਹੀ ਲੰਘ ਜਾਂਦੇ ਆ ਸਾਲਾਂ ਬੱਧੀ ਲੰਘ ਜਾਂਦੇ ਅਸੀਂ ਆਪਣੇ ਮਾਂ ਪਿਓ ਨਾਲ ਨੱਚ ਹੀ ਨਹੀਂ ਪਾਉਂਦੇ ਆਪਣੇ ਭੈਣਾਂ ਭਰਾਵਾਂ ਨਾਲ ਆਪਣੇ ਬੱਚਿਆਂ ਨਾਲ ਇਹ ਤਾਂ ਦੇਖੋ ਇੰਨੀ ਖੂਬਸੂਰਤੀ ਦੇਤੀ ਤੁਸੀਂ ਆਪਣੇ ਬੱਚੇ ਨਾਲ ਦਾਦਾ ਆਪਦੇ ਪੋਤਰੇ ਨਾਲ ਨੱਚ ਸਕਦਾ ਅਤੇ ਪੋਤਰਾ ਆਪਣੇ ਦਾਦੇ ਨਾਲ ਨੱਚ ਸਕਦਾ ਅਤੇ ਤੁਸੀਂ ਮੀਆਂ ਬੀਬੀ ਨੱਚੋ ਸਾਰੇ ਪਰਿਵਾਰ ਨੱਚੋ ਐਸੀ ਖੂਬਸੂਰਤੀ ਹੁਣ ਤੁਹਾਨੂੰ ਇਕੱਠਾ ਹੀ ਕਰਤਾ ਆ ਰੋਹਨ ਨੇ ਸੋ ਮਾਲਾ ਵਾਂਗੂ ਪਰੋਤਾ ਆ ਬਜ਼ੁਰਗ ਵੀ ਲੈ ਕੇ ਆਓ ਬੱਚੇ ਵੀ ਲੈ ਕੇ ਆਓ ਅਤੇ ਅਸਲੀ ਫੈਮਿਲੀ ਈਵੈਂਟ ਦਾ ਮਕਸਦ ਹੀ ਇਹ ਆ ਕਿ ਸਾਰੇ ਹੀ ਆਓ ਘਰ ਦੇ ਵਿੱਚ ਅਤੇ ਆਪਾਂ ਇਸ ਸ਼ੋਅ ਨੂੰ ਇੰਜੋਏ ਕਰੀਏ ਅਤੇ ਰੋਹਨ ਦਿਓ ਇੱਕ ਪਿਆਰਾ ਜਿਹਾ ਮੈਸੇਜ ਹੋਰ
2: ਭਾਜੀ ਸਭ ਤੋਂ ਪਹਿਲੀ ਗੱਲ ਆਪਣਾ 24 ਜੁਲਾਈ ਜਿਹੜਾ ਇਸ ਫਰਾਈਡੇ ਦਾ ਸ਼ੋਅ ਆ ਅਸੀਂ ਪਹਿਲਾਂ ਵੀ ਅਨਾਊਂਸ ਕੀਤਾ ਸੀ ਸਾਡੇ ਜਿਹੜੇ VVIP ਸੈਕਸ਼ਨ ਹੈ ਉਹ ਫੁੱਲੀ ਸੋਲਡ ਆਊਟ ਹੈ ਅਸੀਂ ਇੱਕ ਹੈਵੀ ਡਿਮਾਂਡ ਕਰਕੇ ਇੱਕ ਹੋਰ ਟੇਬਲ ਦੀ ਰੋ ਐਡ ਕਰ ਰਹੇ ਹਾਂ 6 ਟੇਬਲ ਆਪਣੇ ਕੋਲ ਹਲੇ ਵੀ ਅਵੇਲੇਬਲ ਨੇ ਜਿਹਨੇ ਵੀ ਆਪਣੇ ਫੈਮਿਲੀ ਦੇ ਨਾਲ ਜਾਂ ਆਪਣੇ ਬਿਜ਼ਨਸ ਪਾਰਟਨਰਸ ਦੇ ਨਾਲ ਜਾਂ ਕਿਸੇ ਦੇ ਨਾਲ ਵੀ ਆ ਕੇ ਇੱਕ ਗਰੁੱਪ ਦੇ ਨਾਲ ਇੰਜੋਏ ਕਰਨਾ ਤੇ ਦੂਜੀ ਗੱਲ ਭਾਜੀ ਅਸੀਂ ਹੁਣੇ ਵੈਨਕੂਵਰ ਸ਼ੋਅ ਕਰਕੇ ਆਏ ਹਾਂ ਤੇ ਉਸ ਤੋਂ ਬਾਅਦ ਐਡਮਿੰਟਨ 'ਚ ਸ਼ੋਅ ਹੋਇਆ ਦੋਨੋਂ ਹੀ ਸ਼ੋਅ ਭਾਜੀ ਸੋਲਡ ਆਊਟ ਤੇ ਉਹਦੀ ਵੀਡੀਓਜ਼ ਇੰਨੀਆਂ ਵਾਇਰਲ ਜਾ ਰਹੀਆਂ ਨੇ ਸਾਨੂੰ ਇੰਡੀਆ ਤੋਂ ਮੈਸੇਜ ਆ ਰਿਹਾ ਕਿ ਇਹ ਸ਼ੋਅ ਕਿੱਥੇ ਹੋ ਰਿਹਾ ਸਾਨੂੰ ਦੱਸੋ ਮੈਂ ਕਿਹਾ ਤੁਹਾਨੂੰ ਟਿਕਟ ਲੈ ਕੇ ਆਉਣਾ ਪੈਣਾ ਇੱਥੇ ਉਹ ਮਹਿੰਗਾ ਪੈਣਾ ਤੁਹਾਨੂੰ ਕੰਮ
0: ਬਟ
2: ਮਾਸਟਰ ਸਲੀਮ ਜੀ ਦੇ ਸਭ ਤੋਂ ਪਹਿਲਾਂ ਉਹਨਾਂ ਦੇ ਸ਼ੋਅ ਲਿਆਉਣ ਤੋਂ ਪਹਿਲਾਂ ਬ੍ਰਦਰ ਅਸੀਂ ਹੈਗੇ ਉਹਨਾਂ ਦੇ ਫੈਨ ਦੁੱਖ ਕਿੱਥੇ ਚੱਲੀ ਹੈ ਢੋਲ ਜਗੀਰੋ ਦਾ ਆਹੂ ਆਹੂ ਏਦਾਂ ਦੇ ਗਾਣਿਆਂ ਦੇ ਨਾਲ ਹੱਲੇ ਵੀ ਜਿਹੜੇ ਵੈਡਿੰਗ ਰਿਸੈਪਸ਼ਨ ਹੁੰਦੇ ਆ ਕੋਈ ਵੀ ਪਾਰਟੀ ਹੁੰਦੀ ਹੈ ਉਹ ਇਸ ਹੀ ਗਾਣਿਆਂ ਤੋਂ ਸ਼ੁਰੂ ਹੁੰਦੀ ਹੈ ਸੋ ਮੈਨੂੰ ਇਹ ਪੂਰਾ ਵਿਸ਼ਵਾਸ ਹੈ ਜੀ ਕਿ ਸਾਡੀ ਜਿਹੜੀ ਸਾਰੀ ਜਿਹੜੀ ਬ੍ਰੈਂਪਟਨ ਮਿਸਿਸਾਗਾ ਓਕਵਿਲ ਨਾਰਥ ਯਾਰਕ ਸਕਾਰਬਰੋ ਤੋਂ ਲੈ ਕੇ ਹਿਊਸਟਨ ਟੈਕਸਸ USA ਤੱਕ ਜਿਹੜੇ ਵੀ ਸਾਡੇ ਨਾਲ ਜੁੜ ਰਹੇ ਨੇ ਉਹ ਏਦਾਂ ਦੀ ਸ਼ਾਮ ਦੁਬਾਰਾ ਨਹੀਂ ਦੇਖਣਗੇ ਕਦੀ ਬਿਕੋਜ਼ ਮਾਸਟਰ ਸਲੀਮ ਵਰਗਾ ਸਿੰਗਰ ਵੀ ਮੈਨੂੰ ਨਹੀਂ ਲੱਗਦਾ ਇਸ ਦੁਨੀਆਂ 'ਚ ਹੈਗਾ ਜਿਹੜੇ ਜਿਹੜੇ ਲੈਵਲ ਤੱਕ ਉਹ ਗਾ ਚੁੱਕੇ ਨੇ ਜਿਹੜੇ ਜਿਹੜੇ ਉਹਨਾਂ ਦੇ ਉਸਤਾਦ ਨੇ ਉਸਤਾਦ ਪੂਰਨ ਸ਼ਾਹ ਕੋਟੀ ਜੀ ਤੇ ਆਪਣੇ ਪਦਮ ਸ਼੍ਰੀ ਹੰਸ ਰਾਜ ਹੰਸ ਜੀ ਜਿਹੜੇ ਜਿਹੜੇ ਬੰਦਿਆਂ ਦੀ ਗਾਇਕੀ ਤੋਂ ਉਹ ਸਿੱਖੇ ਹੋਏ ਆ ਉਹਨਾਂ ਦਾ ਕੋਈ ਜਵਾਬ ਨਹੀਂ ਹੈਗਾ ਸੋ ਇਸ ਫਰਾਈਡੇ ਜੁਲਾਈ 24 7 ਵਜੇ ਡੋਰਸ ਖੁੱਲ ਜਾਣੇ ਭਾਜੀ 8 ਵਜੇ ਤੋਂ ਲੈ ਕੇ 9:30 ਤੱਕ ਅਸੀਂ ਤੁਹਾਨੂੰ ਐਂਟਰਟੇਨਮੈਂਟ ਬੰਦ ਕੇ ਰੱਖਾਂਗੇ ਸਟੇਜ ਤੇ 9:30 ਵਜੇ ਸਲੀਮ ਭਾਜੀ ਔਨ ਸਟੇਜ ਇਹਨੂੰ ਮਿਸ ਨਹੀਂ ਕਰਨਾ ਕਿਸੇ ਨੇ ਬਸ
0: 24 ਜੁਲਾਈ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਮਾਸਟਰ ਸਲੀਮ ਜੀ ਆ ਰਿਹਾ, ਬਸ 4 ਡੇ ਟੂ ਗੋ, 4 ਦਿਨ ਰਹਿ ਗਿਆ, ਚੌਥੇ ਦਿਨ ਤਾਂ ਰੌਣਕਾਂ ਲੱਗ ਜਾਣੀਆਂ, ਦਿਨ ਰਹਿ ਗਏ ਵਿੱਚ 3, ਸੋ ਜਲਦੀ ਤੋਂ ਪਹਿਲਾਂ ਟਿਕਟਾਂ ਆਪਣੀਆਂ ਲੈ ਲਓ। ਬਾਅਦ ਵਿੱਚ ਟਿਕਟਾਂ ਬਹੁਤ ਲਿਮਿਟਡ ਆ, ਬਾਅਦ 'ਚ ਨਾ ਕਿਹੋ ਜੀ ਅਸੀਂ ਰਹਿ ਗਏ, ਹੁਣ ਅਸੀਂ ਕੀ ਕਰੀਏ, ਹੁਣ ਅਸੀਂ ਯੂਟਿਊਬ 'ਤੇ ਵੇਖਣਾ, ਬਸ ਉਦੋਂ ਵੇਖ ਵੇਖ ਤਰਸੋਂਗੇ। ਲਾਈਵ ਮਾਸਟਰ ਸਲੀਮ ਦੀ ਗਾਇਕੀ ਨੂੰ ਆਨੰਦ ਮਾਨਣਾ, ਆਪਣੇ ਪਰਿਵਾਰਾਂ ਨਾਲ, ਬੱਚਿਆਂ ਨਾਲ, ਬਜ਼ੁਰਗਾਂ ਨਾਲ ਆਓ, ਕਿਉਂਕਿ ਬੱਚੇ ਬਜ਼ੁਰਗਾਂ ਨੂੰ ਅਸੀਂ ਕਹਿੰਦਾ 5 ਸਾਲ ਤੋਂ ਘੱਟ ਅਤੇ 70 ਸਾਲ ਤੋਂ ਉੱਪਰ ਬਜ਼ੁਰਗ ਸਾਨੂੰ ਆਪਣੇ ਨਾਮ ਲਿਖਾ ਦਿਓ, ਆਪਣੇ ਬੱਚਿਆਂ ਦੇ ਨਾਮ ਲਿਖਾ ਦਿਓ, ਅਤੇ ਤੁਸੀਂ ਆਪਣੀਆਂ 2 ਟਿਕਟਾਂ ਦੇ ਚੱਕਰ ਦੇ ਵਿੱਚ 4 ਜਣੇ ਆਓ, ਨਹੀਂ ਤਾਂ 2 ਨਾ 2 ਫ੍ਰੀ ਵਾਲਾ ਕੰਮ ਹੋ ਗਿਆ ਰੋਹਨ।
2: ਦੇਖ ਲਓ ਹੈ ਭਾਜੀ, ਇੱਦਾਂ ਹੁਣ ਇਸ ਟਾਈਮ ਤੇ ਪਤਾ ਕੀ ਹੁੰਦਾ ਭਾਜੀ, ਜਦੋਂ ਇੱਦਾਂ ਦਾ ਇੱਕ ਆਰਟਿਸਟ ਆ ਨਾ, ਉਹ ਨਾ ਰੱਬ ਦੇ ਨਾਲ ਬਹੁਤ ਜ਼ਿਆਦਾ ਜੁੜਿਆ।
0: ਹਾਂ ਬਿਲਕੁਲ।
2: ਤੇ ਇਸ ਟਾਈਮ ਤੇ ਅਸੀਂ ਇੱਦਾਂ ਨਹੀਂ ਸੋਚ ਸਕਦੇ ਕਿ ਆਪਾਂ ਟਿਕਟ ਲੈਣੀ ਹੈ ਕਿਸੇ ਤੋਂ। ਇਸ ਟਾਈਮ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਜਿਹੜੇ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਬੰਦੇ ਨੇ, ਜਿਹੜੇ ਜਿਹੜੇ ਇੱਕ ਗਾਇਕੀ ਨੂੰ ਐਪਰੀਸ਼ੀਏਟ ਕਰਦੇ ਆ, ਗਾਇਕੀ ਦੀ ਤਾਰੀਫ ਕਰਦੇ ਆ, ਸਾਨੂੰ ਉਹ ਵਾਲੀ ਕਰਾਊਡ ਚਾਹੀਦੀ ਹੈ। ਸਾਨੂੰ ਹੋਰ ਕੋਈ ਨਹੀਂ ਚਾਹੀਦਾ, ਸਾਨੂੰ ਜਿਹਨੂੰ ਜਿਹਨੂੰ ਵੀ ਮਿਊਜ਼ਿਕ ਨਾਲ ਪਿਆਰ ਹੈ ਨਾ, ਉਹਨਾਂ ਦੀ ਐਂਟਰੀ ਭਾਵੇਂ ਪੈਸੇ ਦੇ ਕੇ ਹੋਵੇ, ਭਾਵੇਂ ਫ੍ਰੀ ਹੋ ਕੇ, ਉਹ ਕੋਈ ਇਸ ਟਾਈਮ ਤੇ ਇੰਪੋਰਟੈਂਸ ਨਹੀਂ ਹੈਗੀ ਉਸ ਗੱਲ ਦੀ।
0: ਮੈਂ ਕਹਿੰਦਾ ਜੀ ਤੁਸੀਂ ਬਸ ਕਾਲ ਕਰ ਲਓ ਰੋਹਨ ਨੂੰ, ਰੋਹਨ ਇੱਕ ਵਾਰੀ ਨੰਬਰ ਦੇ ਦਿਓ ਤੇ ਬਾਕੀ ਮੈਂ ਵੀ ਮੈਂਸ਼ਨ ਕਰ ਦੇਣਾ।
2: ਬਿਲਕੁਲ ਭਾਜੀ, ਸਾਡਾ ਨੰਬਰ ਜੀ 6477839873। ਇੱਕ ਵਾਰੀ ਹੋਰ 6477839873। ਐਂਡ ਸਾਡੀ ਸਾਰੀ ਹੀ ਟਿਕਟਾਂ ਭਾਜੀ milnatickets.com ਤੇ ਅਵੇਲੇਬਲ ਨੇ, ਤੇ ਅਸੀਂ eventbrite.ca ਤੇ ਵੀ ਟਿਕਟ ਵਿਕ ਰਹੀ ਹੈ। eventbrite ਤੇ ਤੁਹਾਨੂੰ ਸ਼ਾਇਦ $10-15 ਜ਼ਿਆਦਾ ਦੇਣੇ ਪੈਣਗੇ, ਬਟ milnatickets.com ਤੁਹਾਨੂੰ ਵਧੀਆ ਡੀਲ ਮਿਲੇਗੀ।
0: ਮੈਂ ਕਹਿੰਦਾ ਕਿ ਤੁਸੀਂ milnatickets.com ਤੇ ਜਾਓ, ਜੇ ਨਹੀਂ ਸਿੰਪਲ ਨਹੀਂ ਜਾ ਸਕਦੇ, ਤੁਹਾਨੂੰ ਇੰਟਰਨੈਟ ਤੇ ਟਿਕਟਾਂ ਲੈਣੀਆਂ ਔਖੀਆਂ, ਤਾਂ ਜੇ ਵਧੀਆ ਡੀਲ ਲੈਣੀ ਹੈ ਤਾਂ ਰੋਹਨ ਨੂੰ ਕਾਲ ਕਰੋ। ਇਹ ਤਾਂ ਬਹੁਤ ਵਧੀਆ ਹੋ ਗਿਆ, ਬੱਚਿਆਂ ਦੀਆਂ ਟਿਕਟਾਂ ਫ੍ਰੀ ਹੋ ਗਈਆਂ, ਬਜ਼ੁਰਗਾਂ ਦੀਆਂ 2 ਨਾਲ 2 ਹੋ ਗਈਆਂ ਤੁਹਾਡੀਆਂ। ਸੋ 6477389773, 6477839873, ਜਾਂ ਮੈਨੂੰ 437-870-001 ਤੇ ਕਾਲ ਕਰ ਲਓ, ਤੇ ਸਾਰੇ ਜਾਣੇ ਰਲ ਮਿਲ ਕੇ ਪਰਿਵਾਰਾਂ ਦੇ ਨਾਲ ਆਈਏ ਤੇ ਇਸ ਖੂਬਸੂਰਤ ਸ਼ੋਅ ਦਾ ਹਿੱਸਾ, ਇੱਕ ਯਾਦਗਾਰ ਸ਼ਾਮ, ਇੱਕ ਖੂਬਸੂਰਤ ਸ਼ਾਮ, ਇੱਕ ਚੰਗੇ ਮਿਊਜ਼ਿਕ ਵਾਲੀ ਸ਼ਾਮ ਜੇ ਤੁਸੀਂ ਜਿਉਣਾ ਚਾਹੁੰਦੇ ਹੋ ਨਾ, ਤੇ ਬਸ ਫਿਰ ਇਹ 4 ਘੰਟੇ ਤੁਹਾਡੀ ਜ਼ਿੰਦਗੀ ਦੇ ਬਿਹਤਰੀਨ 4 ਘੰਟੇ ਹੋਣਗੇ, ਇਹ ਸਾਡਾ ਤੁਹਾਡੇ ਨਾਲ ਵਾਅਦਾ ਆ। ਸੋ ਜ਼ਰੂਰ ਪਹੁੰਚਿਓ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, 24 ਜੁਲਾਈ ਨੂੰ, ਦਿਨ 3 ਰਹਿ ਗਏ ਆ, ਸੋ ਡੇਟ ਨੋਟ ਕਰ ਲਓ, ਕੈਲੰਡਰਾਂ 'ਤੇ ਲਾ ਲਓ, ਅਲਾਰਮ ਲਾ ਲਓ, ਮਿਸ ਨਾ ਕਰ ਜਿਓ। ਸੋ ਟਿਕਟ ਸਾਨੂੰ, ਮੈਨੂੰ ਜਿਹੜੇ ਬਜ਼ੁਰਗਾਂ ਦੇ ਮੈਸੇਜ ਆ ਰਹੇ ਹੁਣ, ਤਾਂ ਬਜ਼ੁਰਗੋ ਤੁਸੀਂ ਮੈਨੂੰ ਨਾਮ ਆਪਣਾ ਜ਼ਰੂਰ ਭੇਜੋ ਪਲੀਜ਼, ਤਾਂ ਕਿ ਮੈਂ ਤੁਹਾਨੂੰ ਅੱਗੇ ਮਿਲਣਾ ਵਾਲੀ ਸਾਡੀ ਟੀਮ ਨੂੰ ਮੈਂ ਨਾਮ ਭੇਜ ਸਕਾਂ। ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬਾਅਦ ਵਿੱਚ ਤੁਸੀਂ ਵੇਟ ਕਰਦੇ ਰਹੋ। ਸੋ ਬਿਲਕੁਲ ਜੀ, ਮੈਂ ਨੰਬਰ ਇੱਕ ਵਾਰ ਫਿਰ ਮੈਂਸ਼ਨ ਕਰ ਦੇਣਾ, ਰੋਹਨ ਨੂੰ ਤੁਸੀਂ ਰਾਈਟ ਵੇ, ਤੁਸੀਂ ਮੈਂ ਪ੍ਰੋਗਰਾਮ ਦੇ ਵਿੱਚ ਬੈਠਾ, ਤੁਸੀਂ ਰੋਹਨ ਨੂੰ ਕਾਲ ਲਾ ਸਕਦੇ ਹੋ, 6477389873, 6477839873। ਰੋਹਨ, ਮੈਨੂੰ ਇੱਕ ਅੰਕਲ ਹੋਣਾ ਦੀ ਕਾਲ ਆਈ ਹੁਣੇ, 80 ਸਾਲ ਦੇ, ਦੇਖੋ ਤੁਹਾਨੂੰ ਦਵਾਵਾਂ ਕਿੰਨੀਆਂ ਮਿਲਣੀਆਂ, ਕਹਿੰਦੇ ਅਸੀਂ 80 ਸਾਲ ਦੇ ਹਾਂ ਬੇਟਾ, ਅਤੇ ਅਸੀਂ ਦੋਨੋਂ ਜਣਿਆਂ ਨੇ ਆਉਣਾ। ਦੇਖੋ 80-80 ਸਾਲ ਦੇ ਬਜ਼ੁਰਗ ਆ ਰਹੇ ਆ, ਦੇਖੋ ਮਾਸਟਰ ਸਲੀਮ ਸਾਹਿਬ ਨੂੰ ਸੁਣਨ, ਹੈ ਨਾ ਕਮਾਲ ਦੀ ਗੱਲ। ਅਤੇ ਮੈਂ ਕਿਹਾ ਜੀ ਤੁਸੀਂ ਆਓ, ਅਤੇ ਤੁਹਾਡੇ ਵਾਸਤੇ ਟਿਕਟਾਂ ਜ਼ਰੂਰ ਹੀ ਰੱਖਾਂਗੇ, ਅਸੀਂ ਤਾਂ ਆਸ਼ੀਰਵਾਦ ਹੀ ਲੈਣਾ, ਅਤੇ ਇੱਦਾਂ ਹੀ ਅਸੀਂ ਸੋਹਣੇ ਸੋਹਣੇ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿਣਾ। ਸੋ ਰੋਹਨ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਵੀਰੇ, ਬਹੁਤ ਸ਼ੁਕਰੀਆ।
2: ਨੋ ਥੈਂਕ ਯੂ ਸੋ ਮਚ ਭਾਜੀ, ਅਤੇ ਸਾਰੇ ਲਿਸਨਰਸ ਨੂੰ ਫਿਰ ਬੜੇ ਹੀ ਪਿਆਰ ਨਾਲ ਬੇਨਤੀ ਹੈ, ਅਸੀਂ ਬਹੁਤ ਕਾਫੀ 3-4 ਮਹੀਨੇ ਦੇ ਲੱਗੇ ਹੋਏ ਹਾਂ ਇਹ ਸੋਹਣਾ ਜਿਹਾ ਇੱਕ ਸ਼ੋਅ ਲੈ ਕੇ ਆਏ ਸਾਰਿਆਂ ਦੇ ਲਈ, ਕਮਿਊਨਿਟੀ ਸ਼ੋਅ ਹੈ। ਸਾਰੇ ਜਾਣੇ ਪਲੀਜ਼ ਇੱਥੇ ਪਹੁੰਚੋ, 7 ਵਜੇ ਡੋਰਸ ਓਪਨ ਹੋ ਜਾਣਗੇ, July 24 ਮਿਸੀਸਾਗਾ ਕਨਵੈਨਸ਼ਨ ਸੈਂਟਰ, ਮਾਸਟਰ ਸਲੀਮ ਲਾਈਵ।
0: ਔਰ ਬਿਲਕੁਲ, ਜਿੰਨੇ ਬਿਜ਼ਨਸਮੈਨ ਸਾਨੂੰ ਸੁਣ ਰਹੇ ਆ, ਬਈ ਤੁਸੀਂ ਆਪਣਾ ਉੱਥੇ ਬ੍ਰਾਂਡਿੰਗ ਕਰਨੀ ਆ, ਤੁਸੀਂ ਜਦੋਂ ਘੈਂਟ ਜੇ ਲੋਗੋ ਆਪਦੇ ਚੱਲਦੇ ਵੇਖਣੇ ਆ ਉੱਥੇ, ਤੇ ਤੁਸੀਂ ਰੋਹਨ ਬਾਈ ਨੂੰ ਕਾਲ ਕਰ ਲਓ, ਉਹਦੇ ਵਾਸਤੇ ਵੀ ਤੁਸੀਂ ਸਪੌਂਸਰਸ਼ਿਪ ਵਾਸਤੇ ਕਾਲ ਕਰ ਸਕਦੇ ਹੋ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮਿਲਾਂ ਦੇ ਪੇਜ ਉੱਪਰ ਜਾ ਕੇ ਮੈਸੇਜ ਕਰ ਸਕਦੇ ਹੋ, ਬੜੇ ਵਾਜਬ ਜਿਹੇ ਰੇਟਾਂ 'ਤੇ ਤੁਹਾਡੇ ਅਸੀਂ ਉੱਥੇ ਬ੍ਰਾਂਡਿੰਗ ਕਰ ਦੇਣੀ ਆ, ਤੁਹਾਡੇ ਬਿਜ਼ਨਸ ਜਦੋਂ ਵੱਡਾ ਸਾਰਾ ਲੋਗੋ ਚੱਲਿਆ ਮਾਸਟਰ ਸਲੀਮ ਦੇ ਖੱਬੇ ਸੱਜੇ ਇੱਧਰ ਉੱਧਰ, ਤੁਸੀਂ ਆਪੇ ਪ੍ਰਾਊਡ ਫੀਲਿੰਗ ਆਉਣੀ ਵੀ ਆਇਆ ਮੇਰਾ ਬਿਜ਼ਨਸ। ਇਹ ਇੱਕ ਵੱਖਰੀ ਤਰ੍ਹਾਂ ਦੀ ਫੀਲਿੰਗ ਹੁੰਦੀ ਆ ਜਦੋਂ ਤੁਸੀਂ ਆਪਣੇ ਬਿਜ਼ਨਸ ਨੂੰ ਇੱਕ ਵੱਡੀ ਸਕਰੀਨ, ਵੱਡੇ ਪਰਦੇ ਦੇ ਉੱਪਰ ਘੁੰਮਦਾ ਚੱਲਦਾ ਵੇਖੋਗੇ। ਸੋ ਤੁਹਾਨੂੰ ਬਹੁਤ ਸਾਰੀ ਉੱਥੋਂ ਵਾਹ ਵਾਹ ਵੀ ਮਿਲਣੀ ਆ, ਉੱਥੋਂ ਕਸਟਮਰ ਵੀ ਮਿਲਣੇ ਆ, ਤੁਹਾਡੇ ਬਿਜ਼ਨਸ ਦੀ ਬ੍ਰਾਂਡਿੰਗ ਵੀ ਹੋਣੀ ਆ। ਸੋ ਉਹਦੇ ਵਾਸਤੇ ਵੀ ਤੁਸੀਂ ਰੋਹਨ ਨੂੰ ਕਾਲ ਕਰ ਲਓ, ਮੈਨੂੰ ਕਾਲ ਕਰ ਲਓ, ਸਾਡੇ ਰੇਡੀਓ ਉਡਾਨ ਦੇ ਪੇਜ 'ਤੇ ਮੈਨੂੰ ਮੈਸੇਜ ਕਰ ਲਿਓ। ਸੋ ਤੁਸੀਂ ਕਾਲ ਕਰ ਸਕਦੇ ਹੋ ਰੋਹਨ ਨੂੰ 6477389873, ਜਾਂ ਤੁਸੀਂ ਮੈਨੂੰ ਕਾਲ ਕਰ ਲਓ 437-870-001 ਤੇ। ਬਹੁਤ ਸ਼ੁਕਰੀਆ ਰੋਹਨ, ਥੈਂਕ ਯੂ ਸੋ ਮਚ ਵੀਰੇ।
2: ਹਾਂਜੀ, ਇੱਕ ਗੱਲ ਮੈਂ ਹੋਰ ਜਿਹੜੀ ਗੱਲ ਛੇੜੀ ਹੈ ਨਾ, ਇੱਕ ਨਾ ਬਿਜ਼ਨਸ ਜਿਹੜੇ ਵੀ ਸਾਡੇ ਲਿਸਨਰ ਸੁਣ ਰਹੇ ਨੇ, ਜਿਹੜਾ ਆਪਣਾ, ਚਲੋ ਭਾਵੇਂ ਹੋਮ ਬਿਜ਼ਨਸ ਹੋਵੇ, ਭਾਵੇਂ ਬਹੁਤ ਵੱਡੇ ਤੋਂ ਵੱਡਾ ਬਿਜ਼ਨਸ ਹੋਵੇ, ਇੱਕ ਨਾ ਵਰਡ ਹੈਗਾ ਨੈਟਵਰਕਿੰਗ।
0: ਨੈਟਵਰਕਿੰਗ,
2: ਜਿੰਨੇ ਜਿੰਨੇ ਤੁਸੀਂ ਲੋਕਾਂ ਨਾਲ ਮਿਲਦੇ ਆ, ਹਨਾ ਉਹਨਾਂ ਦੀ ਜਿੰਨੀ ਵੈਲਿਊ ਜ਼ਿਆਦਾ ਹੁੰਦੀ ਹੈ ਤੁਹਾਨੂੰ ਇੱਕ ਨਾ ਇੱਕ ਕਿਸੇ ਨਾ ਤਰੀਕੇ ਨਾਲ ਤੁਹਾਨੂੰ ਬਿਜ਼ਨਸ ਵਾਪਸ ਆਉਂਦਾ ਹੀ ਹੈ। ਇਹ ਅਸੀਂ ਸ਼ੋ ਤਾਂ ਹੈਗਾ ਹੀ, ਐਂਟਰਟੇਨਮੈਂਟ ਪੂਰੀ ਹੋਏਗੀ, ਕੈਸ਼ ਬਾਰ ਹੋਏਗਾ, ਸੋਫਟ ਡਰਿੰਕਸ ਚੱਲ ਰਹੀ ਹੋਣਗੀਆਂ, ਬਹੁਤ ਐਂਟਰਟੇਨਮੈਂਟ ਚੱਲ ਰਹੀ ਹੋਏਗੀ। ਬਟ ਕਈ ਲੋਕ ਏਦਾਂ ਦੇ ਇਵੈਂਟਸ ਤੋਂ ਆਪਣੇ ਇੰਨੇ ਵਧੀਆ ਵਧੀਆ ਨੈਟਵਰਕ ਤੇ ਇੰਨੇ ਵਧੀਆ ਵਧੀਆ ਕੰਟੈਕਟ ਬਣਾ ਕੇ ਜਾਂਦੇ ਆ ਕਿ ਉਹਨਾਂ ਦੇ ਆਪ ਦਾ ਬਿਜ਼ਨਸ ਵੀ ਚੱਲਦਾ ਰਹਿੰਦਾ।
0: ਮੈਂ ਤਾਂ ਆਪਣੇ ਇੱਕ ਸਪੌਂਸਰ ਦੀ ਬੜੀ ਖੂਬਸੂਰਤ ਗੱਲਬਾਤ ਹੋ ਰਹੀ ਸੀ ਤੇ ਮੈਂ ਕਿਹਾ ਤੁਸੀਂ ਆਇਓ, ਕਹਿੰਦੇ ਨਹੀਂ ਭਾਜੀ ਤੁਸੀਂ ਪੈਸੇ ਲੈ ਲਓ ਤੇ ਮੇਰੀ ਬ੍ਰਾਂਡਿੰਗ ਕਰ ਦਿਓ। ਮੈਂ ਕਿਹਾ ਸਾਰੇ ਸ਼ਹਿਰ ਦੀ ਕਰੀਮ ਆਈ ਹੋਣੀ ਆ ਤੇ ਤੁਸੀਂ ਉੱਥੇ ਮਿਲਣਾ ਇੱਕ ਦੂਜੇ ਨੂੰ, ਮੈਂ ਕਿਹਾ ਇਸ ਤੋਂ ਵਧੀਆ ਮੌਕਾ ਹੀ ਨਹੀਂ ਆ। ਤੁਸੀਂ ਐਸੇ ਖੂਬਸੂਰਤ ਜਦੋਂ ਈਵੈਂਟਾਂ ਤੇ ਇੱਕ ਦੂਜੇ ਨੂੰ ਮਿਲਦੇ ਹੋ, ਆਪਣੇ ਯਾਰਾਂ ਦੋਸਤਾਂ ਨੂੰ ਮਿਲਦੇ ਹੋ, ਤਾਂ ਇਦਾਂ ਦੇ ਜਦੋਂ ਈਵੈਂਟ ਹੋਰ ਸਾਹਮਣੇ ਲੱਗਣ ਲੱਗ ਜਾਂਦੇ ਆ। ਸੋ ਕਈ ਵਾਰੀ ਸਾਡੇ ਕਈ ਵਾਰੀ ਅਸੀਂ ਸੱਜਣਾਂ ਨੂੰ ਮਿਲਦੇ ਨਹੀਂ 6-6 ਮਹੀਨੇ, ਪਰ ਉੱਥੇ ਇਦਾਂ ਦੇ ਈਵੈਂਟਾਂ ਦੇ ਵਿੱਚ ਮਿਲਣਾ, ਔਰ ਇਹ ਤਾਂ ਫਿਰ ਉੱਥੋਂ ਹੈ ਵੀ ਸਾਡਾ ਮਿਲਣਾ। ਸੋ ਮਿਲਣਾ ਈਵੈਂਟ ਇਸੇ ਕਰਕੇ ਏਡੇ ਖੂਬਸੂਰਤ ਪ੍ਰੋਗਰਾਮ ਲੈ ਕੇ ਆਉਂਦਾ ਕਿ ਆਪਸ ਮੇਂ ਮਿਲੋ ਜੁਲੋ, ਬਸ ਐਵੇਂ ਨਾ ਇਕੱਲੇ ਇਕੱਲੇ ਘਰੇ ਬੈਠੇ ਰਹੋ। ਸੋ ਮਿਲਣਾ ਈਵੈਂਟਸ ਲੈ ਕੇ ਆ ਰਿਹਾ 24 ਜੁਲਾਈ ਦੀ ਸ਼ਾਮ ਨੂੰ ਰੂਹ ਕਾ ਸਫ਼ਰ ਮਾਸਟਰ ਸਲੀਮ ਦੇ ਨਾਲ। ਆ ਜਾਓ, ਤੁਹਾਨੂੰ ਮਿਲਾਈਏ ਔਰ ਭੰਗੜੇ ਪਵਾਈਏ ਖੂਬਸੂਰਤ ਸ਼ਾਮ ਦੇ ਵਿੱਚ, ਇੱਕ ਇੱਕ ਐਸੀ ਸ਼ਾਮ 'ਤੇ ਬਸ ਜਿਹੜੀ ਸ਼ਾਮ ਮਦਹੋਸ਼ ਹੋ ਜਾਣੀ ਆ ਸੁਰਾਂ ਦੇ ਨਾਲ। 4 ਘੰਟੇ ਤੁਹਾਨੂੰ ਪਤਾ ਨਹੀਂ ਲੱਗਣਾ ਬਈ ਕਿੱਥੇ ਅਸੀਂ ਜਾ ਕੇ ਆ ਗਏ ਹਾਂ। ਫਿਰ ਤੁਸੀਂ ਕਹਿਣਾ ਕਿ ਬਈ ਹੋਰ ਵੰਸ ਮੋਰ ਤੁਸੀਂ ਕਹਿਣਾ, ਦੇਖੋ, ਕਿਉਂਕਿ ਉਹ ਜਿਹੜੀਆਂ ਮੂਵਮੈਂਟਾਂ ਤੁਸੀਂ ਕੈਪਚਰ ਕਰ ਲੈਣੀਆਂ ਨਾ ਲਾਈਫ ਦੀਆਂ, ਇਹ ਬਿਹਤਰੀਨ ਮੂਵਮੈਂਟ ਹੋਣੀਆਂ ਆ। ਅਤੇ ਰੋਹਨ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਮੈਸੇਜ ਆਪਾਂ ਅੱਗੇ ਦਿੰਦੇ ਰਹਾਂਗੇ।
2: ਥੈਂਕ ਯੂ ਸੋ ਮਚ, ਸੀ ਯੂ ਗਾਇਜ਼ ਐਵਰੀਬਾਡੀ ਔਨ 24th of July।
0: ਕੀ ਬਾਤ ਹੈ ਜੀ। ਸੋ ਬਿਲਕੁਲ ਮਾਸਟਰ ਸਲੀਮ 24 ਜੁਲਾਈ ਮਿਸੀਸਾਗਾ ਕਨਵੈਨਸ਼ਨ ਸੈਂਟਰ।

0: ਤੇ ਸਾਹਾਂ ਵਰਗੀ ਇਹ ਆਖਰੀ ਸ਼ਤਕ ਯਾਦ ਰਹੇਗੀ ਤੂੰ। ਇੱਕ ਹੋਰ ਚੀਜ਼ ਯਾਦ ਰੱਖ ਲਓ ਕਿ ਇੱਕ ਹਫ਼ਤਾ ਹੀ ਰਹਿ ਗਿਆ ਆ, ਓਨਲੀ ਵਨ ਵੀਕ ਜਿਹੜੀਆਂ ਤੁਸੀਂ ਸਕਿੱਲ ਡਿਵੈਲਪ ਕਰਨ ਵਾਲੀਆਂ ਗ੍ਰਾਂਟਸ ਆ ਇਹ ਬੰਦ ਹੋ ਜਾਣੀਆਂ ਆ। ਤੁਸੀਂ ਆਪਣਾ ਸਕਿੱਲ ਡਿਵੈਲਪ ਕਰਨਾ, ਤੁਸੀਂ ਹਾਊਸ ਵਾਈਫ ਹੋ, ਤੁਸੀਂ ਊਬਰ ਚਲਾਉਂਦੇ ਹੋ, ਟਰੱਕ ਚਲਾਉਂਦੇ ਹੋ, ਬਿਜ਼ਨਸ ਕਰਦੇ ਹੋ, ਤੁਸੀਂ ਜੇ ਤੁਹਾਡੀ ਉਮਰ 30, 40, 50, 60, 70 ਕਿੰਨੀ ਵੀ ਆ, ਤੁਹਾਡੀ ਇਨਕਮ 60,000 ਤੋਂ ਘੱਟ ਆ, ਤਾਂ ਤੁਸੀਂ $30,000 ਤੋਂ ਲੈ ਕੇ $1.5 ਲੱਖ ਤੱਕ ਦੀ ਗ੍ਰਾਂਟਸ ਲੈ ਸਕਦੇ ਹੋ। ਸਕਿੱਲ ਡਿਵੈਲਪ ਕਰੋ, ਗ੍ਰਾਂਟਸ ਲਓ, ਬਾਅਦ ਵਿੱਚ ਸਿਰਫ ਲੋਨ ਮਿਲਣਾ ਆ। ਨਾਗਪਾਲ ਸਰ ਸਾਡੇ ਨਾਲ ਜੁੜ ਚੁੱਕੇ ਆ, ਬਹੁਤ ਹੀ ਜਾਣਕਾਰੀ ਆਪਾਂ ਇਹਨਾਂ ਤੋਂ ਲੈਣੀ ਆ। ਜੀ ਨਾਗਪਾਲ ਸਰ,
1: ਥੈਂਕ ਯੂ ਜੀ ਸਭੀ ਨੂੰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਲੈ ਸੱਚ ਮੈਂ ਇੰਨਾ ਜ਼ੋਰ ਲਾਇਆ, ਤੁਸੀਂ ਨਿੱਕੀ ਜੀ ਸਤਿ ਸ਼੍ਰੀ ਅਕਾਲ, ਮੈਸੇਜ ਦਿਓ ਪਰਿਵਾਰਾਂ ਨੂੰ, ਕਿਉਂਕਿ ਇਹ ਅਵੇਅਰਨੈਸ ਦਾ ਮੈਸੇਜ ਆ ਨਾਗਪਾਲ ਸਰ, ਬਾਅਦ ਵਿੱਚ ਤਾਂ ਹੱਥ ਝਾੜਦੇ ਰਹਿ ਜਾਣਾ।
1: ਬਿਲਕੁਲ ਬਿਲਕੁਲ, ਮੈਂ ਇਹ ਲਿਖ ਕੇ ਕਹਿ ਰਹਾ ਹੂੰ, ਯਾਨੀ ਕਿ ਇਸਮੇ ਕੁਛ ਨਾ ਕੁੰਡੀ ਨਹੀਂ ਹੈ, ਚਲਾਕੀ ਨਹੀਂ ਹੈ। ਗਵਰਨਮੈਂਟ ਫੰਡਿੰਗ ਆਜ ਦੇ ਰਹੀ ਹੈ, ਗ੍ਰਾਂਟ ਫੰਡਿੰਗ ਦੋ ਪਾਰਟਸ ਹੈ, ਗ੍ਰਾਂਟ ਔਰ ਲੋਨ। ਗ੍ਰਾਂਟ ਗਵਰਨਮੈਂਟ ਬੰਦ ਕਰ ਰਹੀ ਹੈ, ਸਿਰਫ ਇਹੀ ਹਫ਼ਤਾ ਰਹਿ ਗਿਆ ਸੈਟਰਡੇ ਤੱਕ। ਆਪਨੇ ਅਗਰ ਅਭੀ ਅਪਲਾਈ ਨਹੀਂ ਕਰਾ, ਆਪ ਮਿਸ ਕਰ ਰਹੇ ਹੈ, ਨੁਕਸਾਨ ਹੀ ਕਰਾ ਰਹੇ, ਕਿਉਂਕਿ ਆਪਕੇ ਆਸ ਪੜੋਸ ਵਾਲੇ ਆਪਸੇ 30 ਤੋਂ ਲੈ ਕੇ $100,000 ਰਿਚ ਬਣ ਚੁੱਕੇ ਹੈ। ਕਿਉਂਕਿ ਨਹੀਂ ਯਕੀਨ, ਤੁਹਾਡੇ ਆਫਿਸ ਆ ਜਾਓ, ਦੇਖ ਲਓ ਆਪਕੇ ਪੜੋਸ ਯਾਰ, ਅਬ ਤੋ ਮਤਲਬ ਅਗਰ ਹਮ ਅਭੀ ਮੈਨੇ ਕੱਪੜੇ ਆਲਟਰ ਕੇ ਲਈ ਦੀ, ਅੰਕਲ ਹਮਾਰੇ ਕਲਾਇੰਟ ਨਿਕਲੇ,
0: ਅੱਛਾ
1: ਅੰਕਲ ਹਮਾਰੇ ਕਲਾਇੰਟ ਨਿਕਲੇ, ਅਬ ਤੋ ਭਾਈ ਮਤਲਬ ਸਾਰੇ ਰੈਸਟੋਰੈਂਟ ਕੇ ਲੋਗ ਮੈਂ ਜਾਣਤੇ ਹੈ ਨਾ। ਓਕੇ, ਸੋ ਇਸਮੇ ਅਭੀ ਇਹ ਚੀਜ਼ ਹੈ, ਇਮਾਨਦਾਰੀ ਸੇ ਕਾਮ ਕਰ ਰਹੇ 8 ਸਾਲ ਸੇ, ਬਹੁਤੋਂ ਕੋ ਅਸਿਸਟ ਕਰ ਚੁੱਕੇ ਹੈ, ਕੋਈ ਇਸਮੇ ਕਿਆ ਕਹਤੇ ਹਾਈਡ ਐਂਡ ਸੀਕ ਨਹੀਂ ਹੈ, ਸਹੀ ਕਾਮ ਸਹੀ ਤਰੀਕੇ ਸੇ ਕਰ ਰਹੇ। 30 ਸੇ 100,000 ਕੀ ਫੰਡਿੰਗ ਲੇ, ਜਿਸਕਾ ਮੇਜਰ ਪੋਰਸ਼ਨ ਆਜ ਹੀ ਰੇਟ ਮੈਂ ਗ੍ਰਾਂਟਸ ਹੈ। ਸੈਟਰਡੇ ਕੇ ਬਾਅਦ 1 ਅਗਸਤ ਕੇ ਬਾਅਦ ਪਾਲਿਸੀ ਗਵਰਨਮੈਂਟ ਚੇਂਜ ਕਰ ਰਹੀ ਹੈ, ਕੁਛ ਨਹੀਂ ਕਰ ਰਹੇ ਆਪਕੋ ਹਮ, ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ। ਹਮਾਰੀ ਫੀਸ ਕਿਤਨੀ ਹੈ, ਕਾਮ ਹੋਣੇ ਕੇ ਬਾਅਦ 199 ਜਾਂ $499 ਹੈ, ਆਪਨੇ ਆਪਣੀ ਇਮਾਨਦਾਰੀ ਸੇ ਦੇਣੀ ਹੈ। ਤੋ ਮਤਲਬ ਇਮਾਨਦਾਰੀ,
0: ਓਕੇ, ਜਿਹੜੀ ਗ੍ਰਾਂਟਸ ਆ ਉਹ ਵੀ ਤੁਹਾਡੇ ਅਕਾਊਂਟ 'ਚ ਨਹੀਂ, ਉਹ ਸਿੱਧੀ ਕਲਾਇੰਟ ਦੇ ਅਕਾਊਂਟ 'ਚ ਜਾਣੀ ਆ।
1: ਆਠਾ ਕਰਕੇ,
0: ਓਕੇ, ਸੋ ਡਾਕੂਮੈਂਟ ਕਿਹੜੇ ਕਿਹੜੇ ਲੈ ਕੇ ਆਉਣ ਪਰਿਵਾਰ?
1: ਹਾਂਜੀ, ਨੋਟਿਸ ਆਫ ਅਸੈਸਮੈਂਟ ਹੋ ਗਿਆ ਉਨਕਾ, ਔਰ ਬੱਚੋ ਕੇ ਬਰਥ ਸਰਟੀਫਿਕੇਟ ਔਰ ਮੈਰਿਜ ਸਰਟੀਫਿਕੇਟ। ਜੋ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਉਹ ਐਲੀਜੀਬਲ ਹੈ। ਨੰਬਰ 2 ਜਿਨਕੀ ਇਨਕਮ ਕਮ ਹੈ, ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਸਿਰਫ ਉਹੀ ਕਾਲ ਕਰੇ। ਕਿਉਂ? ਸਾਫ ਕੰਮ ਹੈ ਸਰ, ਗਵਰਨਮੈਂਟ ਕੋ ਕਾਗਜ਼ ਸਬਮਿਟ ਹੋ ਰਹੇ ਹੈ, ਕੋਈ ਬੈਂਕ ਥੋੜੀ ਜੋ ਹੇਰਾ ਫੇਰੀ ਕਰਾ ਲੇਂਗੇ, ਹਮ ਤੋ ਔਰ ਕੋਈ ਕੰਮ ਕਰਤੇ ਹੀ ਨਹੀਂ, ਹੇਰਾ ਫੇਰੀ ਹੋਤੀ ਹੈ। ਤੋ ਠੀਕ ਹੈ, ਇਨਕਮ ਕਮ ਹੈ ਤੋ ਕਾਲ ਕਰੇ, ਕਿਸਕੀ ਇਨਕਮ ਕਮ ਹੈ? ਸੈਲਫ ਇੰਪਲੋਇਡ, ਊਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ। ਕਿਉਂ? ਕਿਉਂਕਿ ਇਹ ਲੋਕ ਆਪਣੇ ਟੈਕਸਿਸ ਖੁਦ ਕਰਤੇ ਹੈ
0: ਜੀ,
1: ਅਬ ਨਹੀਂ ਤੋ ਉਸ ਲਈ ਆਪ ਮਿਸ ਨਾ ਕਰੇ ਉਸ ਓਪਰਚੁਨਿਟੀ ਕੋ। ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਫੰਡਿੰਗ ਸਿੱਧਾ ਆਪਕੇ ਖਾਤੇ ਮੇ। ਕਾਲ ਕਰੇ, ਨੰਬਰ ਨੋਟ ਕਰੇ ਪਹਿਲੇ, 437-264-31-75, 437-264-31-75, 437-264-317-5। ਥੋੜੀ ਵੀ ਤੁਸੀਂ ਕਾਲ ਕਰ ਸਕਦੇ ਹੋ, ਵਟਸਐਪ ਛੋੜ ਦਿਓ, ਆਫਿਸ ਸਾਡਾ ਕੱਲ੍ਹ ਵੀ ਖੁੱਲ੍ਹਾ ਹੈਗਾ। 437-264-31-75, 437-264-317-5। ਆਫਿਸ ਐਡਰੈਸ 218 ਐਕਸਪਰਟ ਬੁਲੇਵਰਡ, ਹਰ ਇੰਟਰੀ ਡੈਰੀ ਪੇ। ਆਪਕਾ ਏਕ ਡਰਾਈਵ, ਛੋਟੀ ਸੀ ਡਰਾਈਵ, ਆਪਕੋ ਇੱਕ ਤਾਂ 30 ਸੇ 100,000 ਕਾ ਫਾਇਦਾ ਦੇ ਸਕਤੀ ਹੈ, ਜਿਸਕਾ ਮੇਜਰ ਪੋਰਸ਼ਨ ਗ੍ਰਾਂਟਸ ਹੈ, ਗ੍ਰਾਂਟਸ ਹੈ, ਗ੍ਰਾਂਟਸ ਹੈ। 437-264-31-75, 437-264-31-75।
0: ਸਰ ਨੰਬਰ ਆਰਾਮ ਨਾਲ ਦੇ ਦਿਓ, ਕਿਉਂਕਿ ਸਾਡੇ ਪਰਿਵਾਰ ਹੁਣ ਮਿਸ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇੱਕ ਹਫ਼ਤਾ ਰਹਿ ਗਿਆ। ਨੰਬਰ ਆਰਾਮ ਨਾਲ ਦੇ ਦਿਓ ਤਾਂ ਕਿ ਕਾਲ ਕਰਕੇ ਕੱਲ੍ਹ ਨੂੰ ਆਫਿਸ ਆ ਕੇ ਬਹੁਤੀ ਜਾਣਕਾਰੀ ਲੈ ਸਕਣ।
1: ਬਿਲਕੁਲ ਜੀ, ਬਿਲਕੁਲ ਜੀ, ਕੱਲ੍ਹ ਆਪ ਹਮੇ ਵਟਸਐਪ ਵੀ ਛੋੜ ਦੇ, ਕਾਲ ਆਪ ਹਮੇ ਕਮ ਕੱਲ ਕਰ ਸਕਤੇ, ਕੁਇਕ ਕਾਲ ਕਰਕੇ ਆਏ, ਹਮ ਆਪਕੋ ਬਤਾ ਦੇਂਗੇ ਆਪਕੋ ਕਿਤਨਾ ਫੰਡਿੰਗ ਬਣਤਾ ਹੈ, ਕਿਤਨਾ ਗ੍ਰਾਂਟ, ਕਿਤਨਾ ਲੋਨ। ਫਿਰ ਆਪ ਆਫਿਸ ਆਏ, ਕਾਗਜ਼ ਲੈ ਕੇ ਆਏ, ਅਬ ਇਤਨਾ ਟਾਈਮ ਨਹੀਂ ਰਹੇਗਾ, ਆਪ ਹਮੇ ਕਾਗਜ਼ ਕਿਸ਼ਤੋਂ ਮੇ ਭੇਜੇਂਗੇ ਫੋਨ ਸੇ। ਤੋ ਆਫਿਸ ਡਾਇਰੈਕਟ ਆ ਕੇ ਕਾਮ ਕਰਾਏ। ਨੰਬਰ ਪਹਿਲੇ ਨੋਟ ਕਰੇ, 437-264-317-5, 437-264-31-75। ਟੂ ਆਲ ਦਾ ਅੰਕਲ ਐਂਡ ਆਂਟੀਜ਼, ਪਲੀਜ਼ ਡੋਂਟ ਮਿਸ ਦਿਸ। 437-264-31-75, 437-264-31-75। ਸਕਿੱਲ ਡਿਵੈਲਪ ਕਰੇ, ਫੰਡਿੰਗ ਆਪਣੇ ਅਕਾਊਂਟ ਮੇ ਹਾਸਿਲ ਕਰੇ। ਕਿਤਨੇ ਕਲਾਇੰਟਸ ਕਰ ਚੁੱਕੇ ਹੈ? ਲਾਸਟ ਵੀਕ ਵੀ 32 ਕਲਾਇੰਟਸ ਨੇ ਹਾਸਿਲ ਕਰੇ ਹੈ।
0: ਯੂਨੀ ਗਲੋਬਲ ਐਡਵਾਈਜ਼ਰੀ 437-264-31-75। ਸਰ ਇੱਕ ਵਾਰੀ ਹੋਰ,
1: 437-264-31-75, 437-264-31-75। ਬੜੇਗਾ ਕੈਨੇਡਾ, ਤਭੀ ਤੋ ਬੜੇਗਾ ਕੈਨੇਡਾ।
0: ਹਾਂ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
2: पिज्जा टू गो बेस्ट पिज्जा इन द टाउन पिज्जा टू गो तंदूरी पनीर पिज्जा बटर चिकन पिज्जा चाट पिज्जा मखनी पनीर पिज्जा शाही पनीर पिज्जा कल्ले पिज्जे नहीं जिथे तुसी फिश पकौड़ा बेस्ट सोया चाप मलाई विंग्स क्रंची मोमो मलाई मोमो सुन के आया ना मुंह विच पानी। सो अज अपने यारां दोस्तां ते परिवार दे नाल कुछ वधिया ते क्वालिटी वाला खाण नूं दिल कर रहा ना तो इको एक नाम याद रखो पिज्जा टू गो बेस्ट पिज्जा इन द टाउन। तुसी पहुंचो मैकलॉगन सैंडलवुड वाली लोकेशन ते या तुसी पहुंच सकते हो टू काउंटी कोर्ट ब्रैम्पटन नियर शेडन कॉलेज वाली लोकेशन ते या तुसी चंगूजी एंड क्वीन वाली लोकेशन ते पहुंच सकते हो नो फ्रिल वाले प्लाजे दे विचों। इको एक नाम याद रखना पिज्जा टू गो स्वादला ते क्वालिटी वाला पिज्जा पिज्जा टू गो 905-840-9696 905-840-9696।
3: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
0: ਸੋ 905-673-3337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 532 ਪ੍ਰਭ ਸੰਧੂ ਦੇ ਨਾਲ। ਸਾਡੇ ਨਾਲ ਬਰਾਊਨ ਨੇਸ਼ਨ ਦੀ ਟੀਮ ਜੁੜ ਚੁੱਕੀ ਆ, ਗੁਰਜੋਤ ਗਿੱਲ ਬਾਈ ਜੀ ਜੁੜੇ ਹੋਏ ਆ। ਪਰ 2 ਮਿੰਟ ਗੁਰਜੋਤ ਬਾਈ ਜੀ ਤੁਸੀਂ ਹੋਲਡ ਰੱਖਿਓ ਕਿਉਂਕਿ ਆਪਾਂ ਗੱਲਾਂ ਕਰਨੀਆਂ ਲੰਬੀਆਂ। ਮੇਰੇ ਨਾਲ ਰਸ਼ਮੀਤ ਜੀ ਜੁੜ ਚੁੱਕੇ, ਉਹਨਾਂ ਦਾ ਮੈਸੇਜ ਲੈ ਲਈਏ, ਉਸ ਤੋਂ ਬਾਅਦ ਫਿਰ ਤੁਹਾਨੂੰ ਇੱਕ ਪਿਆਰਾ ਜਿਹਾ ਮੈਸੇਜ ਦਿੰਦੇ ਹਾਂ ਕਿਉਂਕਿ ਬਰਾਊਨ ਨੇਸ਼ਨ ਦੀ ਟੀਮ ਸਾਡੇ ਨਾਲ ਔਨਏਅਰ 'ਤੇ ਆ। ਔਰ ਇੱਕ ਹੋਰ ਪਿਆਰੇ ਜੇ 4 ਪਿਆਰੇ ਪਿਆਰੇ ਇਨਸਾਨ ਸਾਡੇ ਨਾਲ ਲਾਈਨ 'ਤੇ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਔਨਏਅਰ, ਕੀ ਹਾਲ ਚਾਲ ਜੀ?
4: ਮੈਨੂੰ ਰਸ਼ਮੀਤ ਕੌਰ ਨੂੰ 647-539-4499 ਗੂਗਲ ਕਰ ਸਕਦੇ ਹੋ, ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਸਿਕਿਓਰਡ ਲਾਈਨ ਆਫ ਕ੍ਰੈਡਿਟ ਬਾਰੇ। ਸਿਕਿਓਰਡ ਮਤਲਬ ਜਿਹੜੀ ਕੀ ਕਰਦੇ ਅਗੇਂਸਟ, ਜਿਹੜੀ ਬੈਂਕਾਂ ਨਾਲ ਤੇ ਹੁੰਦੀ ਹੈ। ਸਪੈਸੀਫਿਕਲੀ ਗੱਲ ਕਰਾਂਗੀ ਪ੍ਰਾਈਵੇਟ, ਸੋ ਪ੍ਰਾਈਵੇਟ ਲਾਈਨ ਆਫ ਕ੍ਰੈਡਿਟ ਵੀ ਮਿਲ ਸਕਦੀ ਹੈਗੀ। ਉਹਦਾ ਮਤਲਬ ਕੀ ਹੈਗਾ, ਜਦੋਂ ਅਸੀਂ ਪ੍ਰਾਈਵੇਟ ਦੀ ਗੱਲ ਕਰਦੇ ਹਾਂ ਕਿ ਮਤਲਬ ਪ੍ਰਾਈਵੇਟ ਲੈਂਡਰਸ ਤੁਹਾਡੀ ਇਨਕਮ ਵੈਰੀਫਿਕੇਸ਼ਨ ਜਾਂ ਕ੍ਰੈਡਿਟ ਵੈਰੀਫਿਕੇਸ਼ਨ ਨਹੀਂ ਕਰ ਰਹੇ ਹੈਗੇ ਨੇ, ਜਾਂ ਉਹਦੇ ਬੇਸਿਸ ਤੇ ਤੁਹਾਨੂੰ ਲੋਨ ਨਹੀਂ ਮਿਲ ਰਿਹਾ ਹੈਗਾ, ਬਟ ਘਰ ਦੀ ਐਕੁਇਟੀ ਵੇਖ ਕੇ ਜਿਹੜਾ ਲੋਨ ਮਿਲ ਸਕਦਾ ਹੈਗਾ। ਸੋ ਕਈ ਵਾਰ ਕੀ ਹੁੰਦਾ ਕਿ ਘਰ 'ਚ ਐਕੁਇਟੀ ਬਣੀ ਹੋਈ ਹੈ ਬਟ ਇਨਕਮ ਦੇ ਕੋਈ ਇਸ਼ੂਜ ਆ ਰਹੇ ਨੇ ਜਾਂ ਕ੍ਰੈਡਿਟ ਨਹੀਂ ਵਧੀਆ ਹੈਗਾ ਕਿ ਆਪਣਾ ਬੈਂਕ ਸਾਨੂੰ ਲਾਈਨ ਆਫ ਕ੍ਰੈਡਿਟ ਨਹੀਂ ਬਣਾ ਕੇ ਦੇ ਰਿਹਾ, ਬਟ ਪ੍ਰਾਈਵੇਟ ਲੈਂਡਰ ਕੋਲੋਂ ਇਹੋ ਜਿਹੀਆਂ ਆਪਸ਼ਨ ਬਣ ਸਕਦੀਆਂ ਨੇ ਜਿਹਦੇ ਵਿੱਚ ਤੁਸੀਂ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੋ। ਪ੍ਰੋਡਕਟ ਬਿਲਕੁਲ ਉਹੋ ਜਿਹਾ ਹੀ ਹੈ ਕਿ ਤੁਸੀਂ ਜਦੋਂ ਵਰਤੋਗੇ ਤਦੋਂ ਹੀ ਕਿਸ਼ਤ ਬਣੇਗੀ, ਮਿਨੀਮਮ ਇੰਟਰਸਟ ਓਨਲੀ ਪੇਮੈਂਟ ਕਰ ਸਕਦੇ ਹੋ, ਜਾਂ ਜਿੰਨਾ ਐਕਸਟਰਾ ਪਾਓਗੇ ਉਹ ਜਿਹੜਾ ਸਾਰਾ ਪ੍ਰਿੰਸੀਪਲ ਵੱਲ ਜਾਏਗਾ। ਬਿਨਾਂ ਇਨਕਮ ਵੈਰੀਫਿਕੇਸ਼ਨ ਤੋਂ ਉਹੋ ਜਿਹੀਆਂ ਆਪਸ਼ਨ ਅਵੇਲੇਬਲ ਨੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰਮ ਅਕਾਲ ਮੋਰਗੇਜਸ 647-539-4499-647-549-4499।
0: ਬਿਲਕੁਲ ਜੀ ਰਸ਼ਮੀਤ ਕੌਰ, ਹੁਣ ਤੁਸੀਂ ਗੱਲਬਾਤ ਕਰ ਲਿਓ। ਤੁਹਾਡਾ ਮੋਰਗੇਜ ਦੇ ਲਈ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ 647-539-4499 ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰਮ ਅਕਾਲ ਮੋਰਗੇਜ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਪਿਆਰੇ ਜੀ ਮੈਸੇਜ ਲਈ। ਸੋ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, ਔਰ ਨਾਲ ਦੀ ਨਾਲ ਬਰਾਊਨ ਨੇਸ਼ਨ ਦੀ ਟੀਮ ਸਾਡੇ ਨਾਲ ਜੁੜ ਚੁੱਕੀ ਆ। ਤੁਹਾਨੂੰ ਹੁਣ ਦੇਖਿਓ, ਇਹ ਐਸੀ ਆਵਾਜ਼ ਆ ਕਿ ਜਿਹੜੀ ਰੂਹ ਦੇ ਅੰਦਰ ਤੱਕ ਚਲੀ ਜਾਂਦੀ ਆ, ਜਿੱਦਾਂ ਨਾ ਕੋਈ ਰੂਹ ਦੇ ਅੰਦਰ ਕੋਈ ਨਾ ਚੀਰ ਕੇ ਲੰਘ ਜੇ, ਐਸੀ ਆਵਾਜ਼ ਜਿਸ ਤਰ੍ਹਾਂ ਦੇ ਇਹ ਸੋਹਣੇ ਸ਼ੈਲ ਚਬੀਲੇ ਗੱਭਰੂ ਆ, ਉਸ ਤਰ੍ਹਾਂ ਦੀ ਆਵਾਜ਼ ਆ ਰਾਜਿਆਂ ਦੇ। ਆਏ ਹਾਏ ਕੀ ਬਾਤ ਆ, ਆਏ ਹਾਏ। ਤੇ ਆ ਕੀ ਬਾਤ अच्छा ऐसे सुरीले गबरू है कि इन बारे मैं कहूँगा कि थोड़िया वांगू थुड़के मिलिए, थोड़िया वांगू थुड़के मिलिए, तो पंछियों वांगू उड़ के मिलिए, तो मिल के मुड़द्या इंज लगता है कि दिल नहीं भरिया मुड़ के मिलिए, दिल नहीं भरिया मुड़ के मिलिए। सो नाल दी नाल आपां रूबरू करांगे हुण साडे नाल गुरजीत गिल भाई जी जुड़े हुए ने, ब्राउन नैशन की टीम साडे नाल जुड़ी हुई ने, तो रंगने सरदार एक बार फिर साडे नाल जुड़े हुए ने। गुरजीत भाई जी सत श्रीकाल, की हाल चाल? रंगले सरदार होण ते कलियां मुबारकां मुबारकां, फिर तू ते मैं दे दो बोल हो जाण ते फिर पता लगे कि रंगले सरदार आए हो या रेडियो उड़ान ते।
5: जीना तेरे नाल मजना तेरे नाल साडा सांबली प्यार बस गल्लां दो ने नी गल्लां दो ने तेरे मेरे
0: मैनूं लगदा कि साडा सुभाग होऊगा कि तुहानूं मिलिए, तुहाडे नाल बैठिए, गल्लां बातां करिए। तुसीं ना तुसीं सोच नहीं सकदे कि साडी पंजाबी मां बोली सभ्याचार नूं जिस तरह नाल तुसीं नवाज रहे हो, ते तुहाडा लख लख शुक्रिया वीरे, क्योंकि सानूं ऐसियां आवाज़ां ऐसे चेहरे ऐसियां सूरतां चाहीदियां आ, और उत्तों अकाल पुरख ने तुहानूं चेहरे ते सूरत और आवाज़ इन्नी खूबसूरत दित्ती। असीं कहिंदे कि जुग जुग जीओ, लंबियां उमरां माणो, कि साडी पंजाबी मां बोली नूं तुसीं होर लंबा लैके जाओ, बड़ा कुछ गा के जाओ, और एक एक गीत थोड़े जुबान चो निकलिया लोक गीत बने, और उन्हां लोक गीतां जिन्नी थोड़ी उम्र होवे।
1: धन्यवाद भाई जी, बहुत बहुत शुक्रिया फिर साडी पूरी टीम वालों, तुहानूं बहुत बहुत मुबारकां, मालक तुहानूं हमेशा चढ़दी कला च रखे, ते तुसीं एदां ही प्यार वंडदे रहो अपने चैनल माध्यम राही, रेडियो माध्यम राही, ते मालक तुहानूं बहुत तरक्कियां बख्शे।
0: सो बहुत शुक्रिया भाई जी, थैंक यू सो मच, और नाल दी नाल फिर आपां हुण मैसेज भी दे दईए कि रंगले सरदार पहुंचे हुए ने हुण साडे शहर दे विच, ते 7 अगस्त नूं इत्थे भंगड़े पैने आ, रौनकां लग जाणियां आ रोज़ थिएटर दे विच। सो रोज़ थिएटर ब्रैम्पटन दे विच। गुरजोत भाई जी दिओ प्यारा जिहा मैसेज, उस तों बाद मैं ऐड करदा।
1: दो टिकटां लिमिटेड रह गईआं ने, 80% विक चुकीआं ने अपणीआं, 20% रह गईआं ने जिहड़ीआं तुसीं जिहने पिक करनीआं ने, जे तुहानूं कॉल कर लैण जां 6476257396
0: मैं कहना कि भाई 7:30 बजे डोर ओपन हो जाने, या तुसी 7 बजे आ जाओ, क्योंकि कई बार होंगे कि पार्किंग पूर्किंग का मसला होंगे, 7 बजे पूरे तुसी पहुंच जाना है, तो रोज़ थिएटर के पहुंचना है, तो टिकटां बहुत लिमिटेड, जिवें गुरजीत भाई ने दस्या ना कि टिकटां बाद विच ना, क्योंकि भाई असी रह गए, ये तो वह आ कि ऐसिया आवाज़ों तुसी लाइव सुनना किवें मिस कर सकते हो यार, देर नालों दुरुस्त चंगी। सो टाइम नाल आ जाओ, 15 मिनट पहला आ जाओ, पर आ जाओ, क्योंकि मैं कहना कि जो भाई रंगले सरदार होण फिर लेट होना नहीं बनता आ, तुसी 7 अगस्त नूं 7:30 लिखिया, मैं कहना 7 बजे पहुँच जाओ, तो तुसी टिकटां लिमिटेड आ, मैं उहदे लई नंबर तुहानूं दे देना 6476256-7396, और नाल दी नाल पार्किंग की गलबात हुई आ, पार्किंग बिल्कुल फ्री आ, तुसी अंडर द बिल्डिंग तुसी जिहड़े जिहड़े रोज़ थिएटर दे विच आउंदे आ, ते तुसी उहनां नूं पता आ, तुसी अंडर द बिल्डिंग आ के रोज़ थिएटर दे थल्ले पार्किंग ला सकदे हो, और 7 बजे आ जाओ, मैं 1/2 घंटा पहला एडवांस मान के चलदा हुंदा कोई भी प्रोग्राम होवे। सो 7 अगस्त नूं बाई दा नंबर मैं तुहानूं दे देना, वैरी लिमिटेड टिकटां आ, तुसी मेरे नाल संपर्क कर लियो, मेरे रेडियो इंस्टाग्राम ते तुसी मैनूं राबता कर सकदे हो, या 6476256-7396 647-625-7396 ਤੇ ਗੁਰਜੋਤ ਬਾਈ ਨਾਲ ਗੱਲਬਾਤ ਕਰ ਲਿਓ, ਜਾਂ ਤੁਸੀਂ 437-870-001 ਤੇ ਗੱਲਬਾਤ ਕਰ ਸਕਦੇ ਹੋ। ਤੇ ਆਓ ਫਿਰ ਰਲ ਮਿਲ ਕੇ ਅਸੀਂ ਖੂਬਸੂਰਤ ਆਵਾਜ਼ਾਂ ਨੂੰ ਸੁਣੀਏ, ਭੰਗੜੇ ਪਾਈਏ, ਮਹਿਫਲ ਲਾਈਏ, ਔਰ ਇੱਕ ਖੂਬਸੂਰਤ ਸ਼ਾਮ ਨੂੰ ਆਪਾਂ ਮਾਣੀਏ। 7 ਅਗਸਤ ਦੀ ਸ਼ਾਮ ਕੈਲੰਡਰਾਂ 'ਤੇ ਨੋਟ ਕਰ ਲਓ, ਦਿਲਾਂ ਦੀਆਂ ਡਾਇਰੀਆਂ 'ਤੇ ਲਿਖ ਲਓ, ਕਿਉਂਕਿ ਰੰਗਲੇ ਸਰਦਾਰਾਂ ਨੂੰ ਆਪਾਂ ਸੁਣਨਾ ਆ। ਔਰ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਦੋਂ ਤੁਸੀਂ ਲਾਈਵ ਸੁਣਨਾ ਉਹ ਮਾਹੌਲ ਹੀ ਇੱਕ ਵੱਖਰਾ ਹੋਣਾ ਆ। ਅਤੇ ਗੁਰਜੋਤ ਬਾਈ ਜੀ ਦਿਓ ਇੱਕ ਵਾਰੀ ਹੋਰ ਮੈਸੇਜ ਦੇ ਦਿਓ ਪਿਆਰਾ ਜਿਹਾ।
1: ਨਹੀਂ ਨਹੀਂ ਭਾਈ, ਹੁਣ ਤੁਸੀਂ ਮੈਸੇਜ ਬਹੁਤ ਵਧੀਆ ਦੇਤਾ,
0: ਤੇ ਬਸ
1: ਮੈਨੂੰ ਲੋੜ ਨਹੀਂ ਇਹ ਚੀਜ਼ ਦੀ, ਬਹੁਤ ਵਧੀਆ ਕਰ ਲੈਂਦੇ ਹੋ, ਤੇ ਮੈਂ ਇਹ ਧੰਨਵਾਦ ਹੀ ਕਹਿਣਾ ਚਾਹੁੰਦਾ ਸਰੋਤਾਂ ਦਾ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਗੁਰਜੋਤ ਗਿੱਲ ਹੋਣਾ ਬਾਈ ਨੂੰ ਤੁਸੀਂ ਕਾਲ ਕਰ ਲਿਓ, ਤੇ ਨੰਬਰ ਤੁਹਾਨੂੰ ਮੈਂ ਵੀ ਦੇ ਦਿੰਦਾ ਆ, ਤੇ ਤੁਸੀਂ ਕਿਸੇ ਵੀ ਕਾਲ ਤੇ ਨੰਬਰ ਕਰਕੇ ਕਾਲ ਕਰਕੇ ਤੇ ਤੁਸੀਂ ਟਿਕਟਾਂ ਚੱਕ ਲਓ। ਟਿਕਟਾਂ ਬਹੁਤ ਲਿਮਿਟਡ ਆ, ਜਿਵੇਂ ਤੁਹਾਨੂੰ ਦੱਸ ਰਿਹਾ ਕਿ ਟਿਕਟਾਂ ਬਹੁਤ ਲਿਮਿਟਡ ਆ। 647-625-7573-96

ਨਾ ਕਿ ਮਨਿੰਦਰ ਬਾਈ ਜੀ ਹੋਇਆ ਜਾਂ ਆਜ਼ਮ ਖਾਨ ਵੀਰਾ ਹੋਇਆ, ਯਾਰ ਜ਼ਬਰਦਸਤ ਇਹਨਾਂ ਦੀ ਬਰਾੜ ਸਾਹਿਬ ਔਰ ਕਮਾਲ ਦੀ ਚਾਰਾਂ ਦੀ ਜਿਹੜੀ ਬੌਂਡਿੰਗ ਆ, ਜਿਹੜੀ ਨਾ ਬਹੁਤ ਕਮਾਲ ਦੀ ਬੌਂਡਿੰਗ ਆ, ਤੁਸੀਂ ਲਾਈਵ ਜਦੋਂ ਵੇਖਣਾ ਨਾ ਤਾਂ ਰੂਹ ਤੁਹਾਡੀ ਅਸ਼ ਅਸ਼ ਕਰ ਉੱਠਣੀ ਹੈ। ਅਤੇ ਮੈਂ ਸਬਰ ਬਾਈ ਦਾ ਗਾਣਾ ਸੁਣ ਰਿਹਾ ਸੀਗਾ ਅਤੇ ਸਬਰ ਬਾਈ ਵੀ ਕਮਾਲ ਕਰਦੇ ਆ ਯਾਰ। ਦੇਖੋ ਜਿੰਨੇ ਪਿਆਰੇ ਨਾਮ ਆ ਓਨੀਆਂ ਹੀ ਪਿਆਰੀਆਂ ਆਵਾਜ਼ਾਂ, ਓਨੀਆਂ ਪਿਆਰੀਆਂ ਸ਼ਖਸੀਅਤਾਂ। ਉਹ ਜਦੋਂ ਸਟੇਜ 'ਤੇ ਆਉਣਾ ਦੇਖੋ, ਵਾਕਈ ਤੁਸੀਂ ਕਹਿਣਾ ਕਿ ਰੰਗਲੇ ਸਰਦਾਰ। ਸੋ 905-600-73-3393-05673-33-373 'ਤੇ ਗੱਲਾਂ ਬਾਤਾਂ ਹੋ ਰਹੀਆਂ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ, ਤੁਸੀਂ ਜੁੜੇ ਹੋਏ ਹੋ। ਅਤੇ BDS ਹੋਮ ਪੇਂਟਿੰਗ ਦਾ ਮੈਸੇਜ ਤੁਹਾਨੂੰ ਦਈਏ, BD ਹੋਮ ਪੇਂਟਿੰਗ। ਤੁਸੀਂ ਘਰ ਨੂੰ ਪੇਂਟ ਕਰਾਉਣਾ, ਤੁਸੀਂ ਬੇਸਮੈਂਟ ਨੂੰ ਪੇਂਟ ਕਰਾਉਣਾ, ਤੁਸੀਂ ਆਪਣੀ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਾਉਣਾ। ਇੱਕ ਪੇਂਟਰ ਲੱਭ ਰਹੇ ਸੀ ਵਧੀਆ ਪੇਂਟਰ ਦੀ ਭਾਲ ਵਿੱਚ ਸੀ, ਤਾਂ ਤੁਹਾਡੀ ਭਾਲ ਖਤਮ ਹੋ ਚੁੱਕੀ ਆ। ਜੁਗਰਾਜ ਬਾਈ ਨੂੰ ਕਾਲ ਕਰ ਲਿਓ, ਇੱਕ ਵਧੀਆ ਸੁਚੱਜਾ ਚੰਗਾ ਪੇਂਟ ਕਰਕੇ ਦੇਣਗੇ ਔਰ ਪੇਂਟ ਤੁਹਾਡਾ ਘਰ ਕਹੂਗਾ ਕਿ ਵਾਹ ਮੈਂ ਤਾਂ ਅਜੇ ਨਵਾਂ ਹੀ ਹਾਂ। ਸੋ ਤੁਸੀਂ ਜਿਵੇਂ ਆਪਾਂ ਨਹੀਂ ਕਹਿੰਦੇ ਕਿ ਅਭੀ ਤੋਂ ਹਮ ਜਵਾਨ ਹੈ, ਘਰ ਨੇ ਕਹਿਣਾ ਮੈਂ ਤਾਂ ਹੁਣੇ ਹੀ ਅਜੇ ਬਣਿਆ, ਨਵਾਂ ਬਣਾ ਕੇ ਜਾਣਗੇ। ਸੋ ਇਸ ਤਰ੍ਹਾਂ ਦਾ ਖੂਬਸੂਰਤ ਕੰਮ ਕਰਦੇ ਆ, ਫਲੋਰਿੰਗ ਦਾ ਕੰਮ ਕਰਾਉਣਾ, ਡੈਕ ਫੈਂਸ ਪੇਂਟ ਕਰਵਾਉਣੀਆਂ, ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ, ਤਾਂ ਜੁਗਰਾਜ ਬਾਈ 905-965-6311 905-965-6311। ਕਈ ਵਾਰੀ ਅਸੀਂ $2-4-10 ਬਚਾਉਣ ਦੇ ਮਗਰ ਨਾ ਫਿਰ ਇੱਧਰੋਂ ਉੱਧਰੋਂ ਮਾਰਕੀਟ ਪਲੇਸ ਤੋਂ ਲੱਭ ਕੇ ਉਹ ਕਾਲਾਂ ਕਰ ਲਈਦੀਆਂ ਪੇਂਟਰਾਂ ਨੂੰ, ਅਤੇ ਬਾਅਦ 'ਚ ਉਹ ਬੁਰਸ਼ ਬਾਅਦ 'ਚ ਡੱਬੇ ਡੁੱਬੇ ਛੱਡ ਕੇ ਵਿੱਚੇ ਭੱਜ ਜਾਂਦੇ ਆ। ਫਿਰ ਤੁਸੀਂ ਕਹਿੰਦੇ ਹੋ ਕਿ ਆਪਣੇ ਬੰਦੇ ਮਾੜੇ, ਫਲਾਣੇ ਮਾੜੇ, ਸਰਵਿਸ ਮਾੜੀ। ਤੁਸੀਂ ਇੱਕ ਵਾਰੀ ਬਾਈ ਹੁਣਾਂ ਨੂੰ ਮੌਕਾ ਦੇ ਕੇ ਵੇਖੋ, ਦੇਖੋ ਤੁਸੀਂ ਵਾਕਈ ਮੈਨੂੰ ਕਾਲ ਕਰਕੇ ਕਹੋਗੇ ਕਿ ਵਾਕਈ ਜੁਗਰਾਜ ਬਾਈ ਹੁਣਾਂ ਦਾ 12 ਸਾਲਾਂ ਦਾ ਤਜ਼ਰਬਾ ਆ ਪੇਂਟਿੰਗ ਦਾ, ਅਤੇ ਵਧੀਆ ਕੰਮ ਕਰਕੇ ਦੇਣਗੇ, ਸਾਫ਼ ਸੁਥਰਾ ਪੇਂਟਿੰਗ ਦਾ ਕੰਮ ਕਰਕੇ ਦੇਣਗੇ, ਇੰਟੀਰੀਅਰ ਐਕਸਟੀਰੀਅਰ ਦਾ ਕੰਮ, ਟਾਈਲਿੰਗ ਫਲੋਰਿੰਗ ਦਾ ਕੰਮ। ਬਸ ਤੁਸੀਂ ਕਾਲ ਕਰ ਲਓ ਬਾਈ ਹੁਣਾਂ ਨੂੰ ਅਤੇ ਸਾਰੇ ਕੰਮ ਤੁਹਾਡੇ ਘਰ ਦੇ ਕਰ ਦੇਣੇ ਆ। 905-965-6311। ਤੁਸੀਂ ਛੋਟੀ ਮੋਟੀ ਕੰਸਟਰਕਸ਼ਨ ਵੀ ਰਹਿੰਦੇ ਹੋ ਵੀ ਬਾਈ ਚੱਕ ਦਿੰਦੇ ਫਟੇ, ਸੋ ਕਰ ਲਓ ਕਾਲ ਬਾਈ ਹੁਣਾਂ ਨੂੰ 905-965-6311। ਜੁਗਰਾਜ ਸਿੰਘ ਸੋ 905-600-73-3333। ਸੋ ਨਾਲ ਦੀ ਨਾਲ ਫਿਰ ਤੁਹਾਨੂੰ ਮੈਸੇਜ ਦਈਏ ਕਿ ਤੁਸੀਂ ਮਾਸਟਰ ਸਲੀਮ ਜੀ ਦਾ ਸ਼ੋਅ 24 ਜੁਲਾਈ ਨੂੰ ਸ਼ਾਮ ਨੂੰ ਹੁਣ ਜਾ ਰਿਹਾ ਆ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ ਜਿਹੜੇ ਬਜ਼ੁਰਗਾਂ ਨੇ ਮੈਨੂੰ ਕਾਲ ਕੀਤੀ ਆ, ਜੇ ਤੁਸੀਂ 70 ਸਾਲ ਤੋਂ ਉੱਪਰ ਤੁਹਾਡੇ ਘਰ ਦੇ ਬਜ਼ੁਰਗ ਆ, ਕਿ ਤੁਸੀਂ ਮੈਨੂੰ ਕਾਲ ਕਰਕੇ ਉਹਨਾਂ ਦੇ ਨਾਮ ਲਿਖਾ ਦਿਓ ਤਾਂ ਕਿ ਉਹਨਾਂ ਨੂੰ ਅਸੀਂ ਫ੍ਰੀ ਐਂਟਰੀ ਦੇ ਸਕੀਏ। ਤੁਹਾਡੇ ਬੱਚੇ 5 ਸਾਲ ਤੋਂ ਘੱਟ ਆ, ਉਹਨਾਂ ਦੀ ਵੀ ਬਿਲਕੁਲ ਫ੍ਰੀ ਐਂਟਰੀ ਆ। 6 ਸਾਲ ਦਿਓ ਵੀ ਆਪਾਂ ਟਪਾ ਦਾਂਗੇ, ਕੋਈ ਨਹੀਂ। ਤੁਸੀਂ ਮੈਨੂੰ ਨਾਮ ਜ਼ਰੂਰ ਭੇਜ ਦਿਓ, ਕਿਉਂਕਿ ਮੇਰੇ ਕੋਲ 15 ਨਾਮ ਆ ਚੁੱਕੇ ਆ ਅਤੇ 40 ਟਿਕਟਾਂ ਮੇਰੇ ਕੋਲ ਸਿਰਫ ਬਚੀਆਂ ਨੇ। ਸੋ ਤੁਸੀਂ ਨਹੀਂ, ਮਾਫ਼ ਕਰਨਾ, 25 ਮੇਰੇ ਕੋਲ ਟਿਕਟਾਂ ਬਚੀਆਂ ਨੇ। ਸੋ ਤੁਸੀਂ ਮੈਨੂੰ ਭੇਜ ਦਿਓ, ਆਪਣੇ ਨਾਮ ਭੇਜ ਜਾਓ, ਆਪਣੇ ਬੱਚਿਆਂ ਦੇ ਨਾਮ। ਤੁਸੀਂ ਜੇ ਤੁਸੀਂ ਪੂਰੇ ਪਰਿਵਾਰ ਨਾਲ ਆਉਣਾ, 2 ਟਿਕਟਾਂ ਤੁਸੀਂ ਲੈਣੀਆਂ, 2 ਨਾਲ ਤੁਹਾਨੂੰ ਫ੍ਰੀ ਮਿਲ ਜਾਣੀਆਂ, ਜਿਹਦੇ ਵਿੱਚ ਅਨਲਿਮਿਟਡ ਸੌਫਟ ਡਰਿੰਕ ਨੇ, ਜਿੰਨੀ ਮਰਜ਼ੀ ਤੁਸੀਂ ਡਰਿੰਕ ਪੀਓ। ਔਰ ਜੇ ਤੁਸੀਂ ਫੂਡ ਐਡ ਕਰਾਉਣਾ, ਬਹਿ ਕੇ ਉੱਥੇ ਪਰਿਵਾਰ ਨਾਲ ਫੂਡ ਵੀ ਇੰਜੋਏ ਕਰਨਾ, ਉਹ ਵੀ ਐਡ ਕਰ ਦਾਂਗੇ $15-20 ਦੇ ਵਿੱਚ। ਤੁਸੀਂ ਕਾਲ ਕਰ ਲਓ ਮੈਨੂੰ 437-870-001 437-870-001। ਇਹ ਖੁਸ਼ੀਆਂ ਹੀ ਵੰਡਣੀਆਂ ਤੁਹਾਡੇ ਬਜ਼ੁਰਗਾਂ ਨੂੰ, ਬੱਚਿਆਂ ਨੂੰ ਫ੍ਰੀ ਦੇ ਵਿੱਚ ਸ਼ੋਅ ਦਿਖਾ ਕੇ ਨਾ, ਖੁਸ਼ੀਆਂ ਹੀ ਵੰਡਣੀਆਂ। ਅਸੀਂ ਚਾਹੁੰਦੇ ਹਾਂ ਕਿ ਸਾਰੇ ਪਰਿਵਾਰਾਂ ਦੇ ਪਰਿਵਾਰ ਸ਼ੋਅ ਵੇਖਣ, ਕਿਉਂਕਿ ਸੀਟਾਂ ਬਹੁਤ ਲਿਮਿਟਡ ਆ। ਇਹ ਜਿਹੜੀਆਂ 40 ਸੀਟਾਂ ਅਸੀਂ ਸਪੈਸ਼ਲ ਕਮਿਊਨਿਟੀ ਦੇ ਵਾਸਤੇ, ਕਮਿਊਨਿਟੀ ਦੀ ਸੇਵਾ ਵਾਸਤੇ ਅਲੱਗ ਕੱਢੀਆਂ ਆ। ਸ਼ੋਅ ਆਲਮੋਸਟ ਸੋਲਡ ਆਊਟ ਆ, ਜਿੱਦਾਂ VVIP ਸੈਕਸ਼ਨ ਸੋਲਡ ਆਊਟ ਆ, VIP 'ਚ ਬਹੁਤ ਲਿਮਿਟਡ ਟਿਕਟਾਂ ਆ, ਅਤੇ ਜਨਰਲ ਐਡਮਿਸ਼ਨ ਦੇ ਵਿੱਚ ਕੁਛ ਕੁ ਟਿਕਟਾਂ ਬਚੀਆਂ ਆ, ਜਿਹੜੀਆਂ 1-2 ਦਿਨਾਂ ਦੇ ਵਿੱਚ ਸੋਲਡ ਆਊਟ ਹੋ ਜਾਣੀਆਂ, 3 ਦਿਨ ਬਚੇ ਨੇ। ਸੋ ਟਿਕਟਾਂ ਲੈਣੀਆਂ ਤੁਸੀਂ ਕੈਲੰਡਰਾਂ 'ਤੇ ਡੇਟ ਨੋਟ ਕਰ ਲਓ, 24 ਜੁਲਾਈ ਐਸ ਫਰਾਈਡੇ ਨੂੰ ਮਹਿਫਲ ਲੱਗ ਜਾਣੀ ਆ। ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ ਦੇ ਪੇਜ 'ਤੇ ਵੀ ਆਪਣੇ ਬਜ਼ੁਰਗਾਂ ਅਤੇ ਬੱਚਿਆਂ ਦੇ ਨਾਮ ਭੇਜ ਸਕਦੇ ਹੋ, ਰੇਡੀਓ ਉਡਾਨ ਇੰਸਟਾਗ੍ਰਾਮ 'ਤੇ, ਜਾਂ ਮੈਨੂੰ RJ ਪ੍ਰਭ ਸੰਧੂ ਦੇ ਨਾਮ 'ਤੇ ਇੰਸਟਾਗ੍ਰਾਮ ਦਾ ਪੇਜ ਆ, ਉੱਥੇ ਆਪਣੇ ਬਜ਼ੁਰਗਾਂ ਅਤੇ ਬੱਚਿਆਂ ਦੇ ਨਾਮ ਭੇਜ ਦਿਓ। ਆਪਣੀਆਂ ਟਿਕਟਾਂ ਲੈਣੀਆਂ ਉਹ ਵੀ ਤੁਹਾਨੂੰ ਵਧੀਆ ਪ੍ਰਾਈਜ਼ ਦੇ ਵਿੱਚ ਮਿਲ ਜਾਣੀਆਂ, ਜਾਂ ਤੁਸੀਂ milnatickets.com 'ਤੇ ਜਾ ਕੇ ਲੈ ਸਕਦੇ।

ਦੇਖੋ ਕਿੰਨੀ ਕਮਿਊਨਿਟੀ ਦੇ ਵਿੱਚ ਪਿਆਰੇ ਪਿਆਰੇ ਸ਼ੋਅ ਹੋਣ ਜਾ ਰਹੇ ਆ। ਦੇਖੋ ਰੰਗਲੇ ਸਰਦਾਰ ਆਏ ਹੋਏ ਆ, ਕਿੰਨੇ ਸੁਰੀਲੇ ਗੱਭਰੂ, ਔਰ ਮਾਸਟਰ ਸਲੀਮ ਜੀ ਯਾਰ, ਉੱਤੋਂ ਪੰਜਾਬੀ ਵਿਰਸਾ ਹੋ ਰਿਹਾ। ਇਹ ਤਾਂ ਥੈਂਕ ਯੂ ਕਰਨਾ ਬਣਦਾ ਆਪਣਾ ਯਾਰ। ਦੇਖੋ ਤੁਸੀਂ ਜਿੱਦਾਂ ਮਰਜ਼ੀ ਕਹੋ, ਪਰ $30-40 ਦੇ ਵਿੱਚ, $25 ਡਾਲਰਾਂ ਦੇ ਵਿੱਚ ਇੰਨੇ ਸੋਹਣੇ ਸੋਹਣੇ ਸ਼ੋਅ ਤੁਹਾਨੂੰ ਵੇਖਣ ਨੂੰ ਮਿਲ ਰਹੇ ਆ, ਤੁਹਾਡਾ ਇੱਕ ਵੀਕਐਂਡ ਬਣ ਰਿਹਾ, ਤੁਹਾਡੀ ਸ਼ਾਮ ਬਣ ਰਹੀ ਆ। ਕਿੰਨੀਆਂ ਟੈਨਸ਼ਨਾਂ ਅਸੀਂ ਚੱਕੀ ਫਿਰਦੇ ਹਾਂ, ਕਿੰਨੀ ਸਟ੍ਰੈਸ, ਕਿੰਨੀ ਐਂਗਜ਼ਾਇਟੀ, ਕਿੰਨੇ ਦੁੱਖ ਤਕਲੀਫਾਂ, ਇਹ ਭੁਲਾਉਣ ਦਾ ਸਮਾਂ ਆ। ਭੁਲਾਓ, ਇੰਜੋਏ ਕਰੋ, ਇਹ ਖੂਬਸੂਰਤ ਜ਼ਿੰਦਗੀ ਇੱਕੋ ਵਾਰ ਹੀ ਮਿਲੀ ਆ, ਇਹਨੂੰ ਤੁਸੀਂ ਮਾਣੋ, ਇੰਜੋਏ ਕਰੋ, ਰੱਜ ਕੇ ਮਿਲੋ। ਬਥੇਰੇ ਗਿਲੇ ਸ਼ਿਕਵੇ ਹੋਣੇ ਆ ਜ਼ਿੰਦਗੀ ਦੇ ਵਿੱਚ, ਪਰ ਜ਼ਿੰਦਗੀ ਅੱਜ ਦੇ ਵਿੱਚ ਆ, ਇਹਨੂੰ ਇੰਜੋਏ ਕਰੋ।

0: 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਔਰ ਨਾਲ ਦੀ ਨਾਲ ਤੁਸੀਂ ਜਫਰ ਮਲਕ ਉਹਨਾਂ ਨੂੰ ਜ਼ਰੂਰ ਕਾਲ ਕਰ ਲਓ। ਜਫਰ ਮਲਕ ਹੋਣੀ ਬਾਈ ਜੀ ਕਹਿੰਦੇ ਆ ਕਿ ਤੁਸੀਂ ਵਾਲਾਂ ਦਾ ਟ੍ਰੀਟਮੈਂਟ ਕਰਾਉਣਾ ਆ, ਤੁਹਾਨੂੰ ਲੱਗਦਾ ਕਿ ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਤਾਂ ਤੁਸੀਂ ਜਫਰ ਮਲਕ ਕੋਲ 21 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਇਹਨਾਂ ਨੇ ਇੱਕ ਟੋਨਿਕ ਬਣਾਇਆ, ਫਰੈਸ਼ ਹੇਅਰ ਟੋਨਿਕ, ਉਹ ਤੁਹਾਡੇ ਵਾਲਾਂ ਨੂੰ ਝੜਨੋਂ ਰੋਕੂਗਾ, ਜਿਹੜੇ ਝੜੇ ਵਾਲ ਦੁਬਾਰਾ ਆ ਜਾਣਗੇ। ਗਰੰਟੀ ਕਰਦੇ ਆ, ਕਹਿੰਦੇ ਤੁਸੀਂ ਪਿਕਚਰ ਖਿੱਚ ਲਓ, 10 ਦਿਨ ਬਾਅਦ ਵਿੱਚ ਫੋਟੋ ਪਹਿਲਾਂ ਲੈ ਲਓ, 10 ਦਿਨ ਬਾਅਦ ਦੀ ਫੋਟੋ ਲੈ ਕੇ ਆਪਣੇ ਆਪ ਤੁਸੀਂ ਫਰਕ ਵੇਖ ਲਿਓ। ਜਫਰ ਮਲਕ 647-521-5159 647-521-5159 ਜੀ ਬਾਈ ਜੀ ਸਤਿ ਸ੍ਰੀ ਅਕਾਲ 3354
1: ਹਾਂਜੀ ਪ੍ਰਭ ਜੀ ਕੀ ਹਾਲ ਚਾਲ ਸੰਜੇ ਬੋਲ ਰਿਹਾ
0: ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਠੀਕ ਠਾਕ ਹੋ
1: ਬਹੁਤ ਬੜੀਆ ਮੁਬਾਰਕਾਂ
0: ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਜੀ
1: ਠੀਕ ਹੈ ਸਰ
0: ਠੀਕ ਠਾਕ ਹੋ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ
1: ਬਹੁਤ ਬੜੀਆ ਮੈਂ ਸਭ ਦਾ ਖਿਆਲ ਰੱਖਦੇ ਹੋ ਤੁਹਾਡਾ
0: ਉਹ ਕਿਆ ਬਾਤ ਹੈ ਜੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਔਰ ਤੁਸੀਂ ਬਹੁਤ ਥੋੜ੍ਹਾ ਥੈਂਕ ਯੂ ਆ ਤੁਸੀਂ ਕਾਲ ਕੀਤੀ ਸਪੈਸ਼ਲ ਮੈਸੇਜ ਮੈਨੂੰ ਤੁਹਾਡਾ ਮਿਲ ਗਿਆ ਸੀਗਾ ਔਰ ਤੁਸੀਂ ਜ਼ਰੂਰ ਆਪਣੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਵੀ ਲੈ ਕੇ ਆਓ ਜਦੋਂ ਸ਼ੋਅ ਐਸੇ ਖੂਬਸੂਰਤ ਸ਼ੋਅ 'ਤੇ ਆਉਣੇ ਹੋ ਅਸੀਂ ਕਮਿਊਨਿਟੀ ਦਾ ਖਿਆਲ ਇਸ ਕਰਕੇ ਰੱਖਦੇ ਹਾਂ ਕਿ ਕਮਿਊਨਿਟੀ ਦੇ ਨਾਲ ਹੀ ਅਸੀਂ ਹਾਂ ਅਸੀਂ ਕਮਿਊਨਿਟੀ ਦਾ ਹਿੱਸਾ ਹਾਂ ਸੋ ਅਸੀਂ ਇੱਕ ਦੂਜੇ ਦਾ ਖਿਆਲ ਨਹੀਂ ਰੱਖਾਂਗੇ ਤਾਂ ਹੋਰ ਕੌਣ ਰੱਖੂਗਾ

0: ਉਹ ਇੱਕ ਪਿਆਰਾ ਜਿਹਾ ਤੁਹਾਨੂੰ ਮੈਸੇਜ ਦਈਏ, ਮੈਸੇਜ ਵੀ ਐਡਾ ਪਿਆਰਾ ਆ ਕਿ ਸੁੱਖ ਬਾਈ ਜੀ ਕਹਿੰਦੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 'ਤੇ ਸੇਲਾਂ ਡੀਲਾਂ ਲੱਗ ਚੁੱਕੀਆਂ ਨੇ, ਸੋ ਤੁਸੀਂ ਪਹੁੰਚਣਾ ਆ ਗ੍ਰੈਂਡ ਹੋਮ ਫਰਨੀਚਰ। ਸੁੱਖ ਬਾਈ ਜੀ ਆ ਜਾਓ। ਕੀ ਗੱਲ ਹੋ ਗਿਆ, ਸੁੱਖ ਬਾਈ ਜੀ ਦਾ ਮੈਸੇਜ ਹੀ ਅੜ ਚੁੱਕਿਆ। 905-673-3337।
1: ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ, ਬਿਲਕੁਲ ਇਸ ਵੀਕਡ ਦੇ ਉੱਪਰ ਅਨਿਵਰਸਰੀ ਸੇਲ ਲੱਗਣ ਜਾ ਰਹੀ ਆ, ਸੋ ਫਰਾਈਡੇ ਸੈਚਰਡੇ ਸੰਡੇ ਇਸ ਵੀਕਡ ਦਾ ਸੱਦਾ ਪੱਤਰ ਦੇ ਰਹੇ ਆ ਪਰਿਵਾਰਾਂ ਨੂੰ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਲੋਐਸਟ ਪ੍ਰਾਈਸ ਕੜਾਕੇ ਕੱਢਵੀਆਂ ਪ੍ਰਾਈਸ ਦਿੱਤੀਆਂ ਜਾਣੀਆਂ, ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਅਨਿਵਰਸਰੀ ਸੇਲ ਦੇ ਉੱਪਰ ਮਿਲਣੇ ਆ, ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ, ਜੀ ਹਾਂ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਹਜ਼ਾਰ ਹਜ਼ਾਰ ਡਾਲਰ ਦਾ ਲੈਂਦੇ ਆਇਓ ਅਨਿਵਰਸਰੀ ਸੇਲ ਦੇ ਉੱਪਰ ਇਸ ਵੀਕਡ ਦੇ ਉੱਪਰ 399 ਦਾ, ਜੀ ਹਾਂ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 399 ਦਾ ਮਿਲਣੇ ਲੈ ਕੇ ਜਾਣਾ। ਸੋ ਜਦੋਂ ਤੁਸੀਂ ਪੇਟੀ ਬੈੱਡ ਬਾਈ ਕਰ ਲਿਆ ਤੇ ਐਂਡ ਦੇ ਉੱਪਰ ਇੱਕ ਸਾਹਮਣੇ ਅਸੀਂ ਬਾਕਸ ਬਣਾ ਕੇ ਰੱਖਿਆ ਹੋਇਆ ਅਨਿਵਰਸਰੀ ਸੇਲ ਦਾ, ਅਨਿਵਰਸਰੀ ਸੇਲ ਡੱਬੇ ਦੇ ਵਿੱਚ ਤੁਸੀਂ ਆਪਣੀ ਪਰਚੀ ਕੱਢਣੀ ਆ, ਬਹੁਤ ਸਾਰੇ ਤੋਹਫੇ, ਆਈਫੋਨ ਫ੍ਰੀ, PS5 ਫ੍ਰੀ, $1100 ਫ੍ਰੀ, ਮਾਈਕ੍ਰੋਵੇਵ ਫ੍ਰੀ, ਬੈਡਰੂਮ ਸੈੱਟ ਫ੍ਰੀ, ਸੋ ਬਹੁਤ ਸਾਰੇ ਜਿਹੜੇ ਫ੍ਰੀ ਗਿਫਟ ਮਿਲਣੇ ਆ ਰਾਈਟ ਵੇ ਪਰਚੀ ਕੱਢ ਕੇ, ਤੇ ਤੁਸੀਂ ਆਪਣਾ ਤੋਹਫਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਅਨਿਵਰਸਰੀ ਸੇਲ, ਅਨਿਵਰਸਰੀ ਸੇਲ, ਅਨਿਵਰਸਰੀ ਸੇਲ।
0: ਕਿਆ ਬਾਤ ਹੈ ਬਾਈ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਔਰ ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ 'ਤੇ, ਔਰ ਗ੍ਰੈਂਡ ਹੋਮ ਫਰਨੀਚਰ 'ਤੇ ਇਹਨਾਂ ਸੇਲਾਂ ਦਾ ਫਾਇਦਾ ਉਠਾਓ ਤੁਸੀਂ, ਬਹੁਤ ਸਾਰੇ ਗਿਫਟ ਸੁੱਖਬਾਈ ਜੀ ਤੁਹਾਨੂੰ ਦੇ ਰਹੇ ਨੇ। ਸੋ 905-673-3337 ਮੈਸੇਜ ਦੇ ਦੀ ਥੋੜ੍ਹੇ ਜਿਹੇ, ਕਿਉਂਕਿ ਆਪਣਾ ਸਮਾਂ ਆਲਮੋਸਟ ਹੋ ਚੁੱਕਿਆ ਆ। ਪਹਿਲਾਂ ਤਾਂ ਡਰੀਮ ਹੋਮ ਅਪਲਾਈਸਿਸ, ਡਰੀਮ ਹੋਮ ਅਪਲਾਈਸਿਸ ਤੁਸੀਂ ਪਹੁੰਚਣਾ, ਅਪਲਾਈਸਿਸ ਲੈਣੇ ਆ, ਦੇਖੋ ਕਿੰਨਾ ਬੈਨੀਫਿਟ ਹੋਣਾ ਤੁਹਾਡਾ, ਡਿਲੀਵਰੀ ਫ੍ਰੀ, ਇੰਸਟਾਲੇਸ਼ਨ ਫ੍ਰੀ, ਔਰ ਨਾਲ ਦੀ ਨਾਲ ਬਾਈ ਜੀ ਕਹਿੰਦੇ ਕਿ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦੇਵਾਂਗੇ ਗਰੰਟਿਡ। ਸੋ ਡਰੀਮ ਹੋਮ ਅਪਲਾਈਸ 'ਤੇ ਪਹੁੰਚੋ, ਸੇਵਿੰਗ ਤੁਹਾਡੀ ਫੁੱਲ ਹੋ ਜਾਣੀ ਆ, ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਪੈਣਾ ਆ, ਔਰ ਤੋਹਫੇ ਵੀ ਤੁਹਾਨੂੰ ਦਵਾ ਦੇਣੇ ਆ, ਪਰ ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੋਂ ਬਾਅਦ। ਸੋ ਡਰੀਮ ਹੋਮ ਅਪਲਾਈਸਿਸ 'ਤੇ ਤੁਸੀਂ ਪਹੁੰਚਣਾ ਆ, 2915 ਅਰਜੈਂਟੀਆ ਰੋਡ, ਮਿਸੀਸਾਗਾ, 905-805-3000, 905-805-3000, ਡਰੀਮ ਹੋਮ ਅਪਲਾਈਸਿਸ। ਔਰ ਨਾਲ ਦੀ ਨਾਲ ਫੈਸ਼ਨ ਆਈਕਿਊ ਨੂੰ ਭਾਈ ਤੁਸੀਂ ਯਾਦ ਰੱਖੋ, ਤੁਸੀਂ ਵਿਆਹਾਂ ਸ਼ਾਦੀਆਂ ਦੀ ਸ਼ੋਪਿੰਗ ਕਰਨੀ ਆ, ਪਾਰਟੀ ਆ ਗਈ ਆ, ਲੰਬੇ ਕੁੜਤੇ ਲੈਣੇ ਆ, ਕੁੜਤੇ ਪਜਾਮੇ, ਤੁਸੀਂ ਲਹਿੰਗੇ ਗਰਾਰੇ ਸ਼ਰਾਰੇ ਲੈਣੇ ਆ, ਔਰ ਕੋਟ ਪੈਂਟ ਸੂਟ ਬਲੇਜ਼ਰ ਲੈਣੇ ਆ, ਕਮਾਲ ਕਮਾਲ ਦੀ ਕਮਾਲ ਇਨਵੈਂਟਰੀ ਆ, ਅਤੇ ਏਸ਼ੀਅਨ ਭਾਈਚਾਰੇ ਅਤੇ ਪੰਜਾਬੀ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਆ, ਪ੍ਰੀਮੀਅਮ ਦੇ ਨਾਲ ਤੁਸੀਂ ਜਦੋਂ ਗੱਲ ਕਹਿੰਦੇ ਤਾਂ ਪ੍ਰੀਮੀਅਮ ਆ, ਇੱਕੋ ਛੱਤ ਲਈ ਤੁਹਾਨੂੰ ਸਾਰਾ ਕੁਛ ਹੀ ਮਿਲ ਜਾਣਾ, ਇੱਕ ਗੇੜਾ ਜ਼ਰੂਰ ਲੈ ਕੇ ਆਓ, ਤੁਸੀਂ ਆਪਣੇ ਬਜ਼ੁਰਗਾਂ ਨੂੰ ਲੈ ਕੇ, ਪਰਿਵਾਰਾਂ ਨੂੰ ਲੈ ਕੇ ਨਾ, ਇੱਕ ਫੈਸ਼ਨ ਆਈਕਿਊ ਦਾ ਗੇੜਾ ਲਾ ਕੇ, ਤੁਸੀਂ ਕਹਿਣਾ ਯਾਰ ਅਸੀਂ ਤਾਂ ਕਿਸੇ 20-25,000 ਸਕੇਅਰ ਫੁੱਟ ਦੇ ਇੰਡੀਆ ਦੇ ਵੱਡੇ ਮਾਲ ਦੇ ਵਿੱਚ ਆ ਗਏ ਹਾਂ, ਸਾਰਾ ਸਮਾਨ ਤੁਹਾਨੂੰ ਪੰਜਾਬ ਵਾਂਗੂ ਮਾਹੌਲ ਲੱਗਣਾ ਆ, ਇਨ ਹਾਊਸ ਟੇਲਰ ਟੀਮ ਆ, ਤੁਸੀਂ ਇਹਨਾਂ ਕੋਲ ਕੋਟ ਪੈਂਟ ਸੂਟ ਸਵਾ ਲਓ, ਤੁਸੀਂ ਲਹਿੰਗੇ ਗਰਾਰੇ ਸ਼ਰਾਰੇ ਸ਼ੇਰਵਾਨੀਆਂ ਸਵਾ ਲਓ, ਤੁਸੀਂ ਇਹਨਾਂ ਕੋਲ ਕੁੜਤੇ ਪਜਾਮੇ ਸਵਾ ਲਓ, ਬਸ ਇਹਨਾਂ ਕੋਲ ਲੁਧਿਆਣੇ ਦੀ ਟੌਪ ਦੀ ਟੇਲਰ ਟੀਮ ਆ, ਥੀਮ ਵੈਡਿੰਗ ਕਰਵਾਉਣੀ ਆ ਅਤੇ ਕੁੜਤੇ ਪਜਾਮੇ ਇੱਕੋ ਜਿਹੇ ਬਣਾਉਣੇ ਆ, ਅਤੇ ਤੁਸੀਂ ਫੈਸ਼ਨ ਆਈਕਿਊ ਨੂੰ ਯਾਦ ਰੱਖਣਾ, ਫੈਸ਼ਨ ਆਈਕਿਊ 905-453-2225, 905-453-2225, ਫੈਸ਼ਨ ਆਈਕਿਊ। ਬੈਡਿੰਗ ਦੇ ਵਿੱਚ ਇਹਨਾਂ ਕੋਲ ਬੜੀ ਕਲੈਕਸ਼ਨ ਆ, 5 ਬੈੱਡਸ਼ੀਟਾਂ $50 ਚੋਣ ਲਈ, ਨਾਲ ਦੀ ਨਾਲ ਤੁਸੀਂ ਲੈਗਜ ਸੈੱਟ 'ਚ ਕਲੈਕਸ਼ਨ ਲੈਣੀ ਇਹਨਾਂ ਕੋਲੋਂ, ਕਮਾਲ ਦੀ $175 'ਚ 4 ਪੀਸਾਂ ਵਾਲਾ ਲੈਗਜ ਸੈੱਟ, ਫੈਸ਼ਨ ਆਈਕਿਊ ਨੂੰ ਯਾਦ ਰੱਖੋ ਬਸ, 905-453-2225, ਫੈਸ਼ਨ ਆਈਕਿਊ। 905-673-3337 ਜੀ, ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ 9345।
2: ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵਧੀਆ ਬਹੁਤ ਵਧੀਆ ਜੀ ਜੀ ਬਾਈ ਜੀ ਟੈਕਟਰ 905 ਤੇ 0001 ਤੇ ਇੱਕ ਜਿਹੜਾ ਆਪਣੇ ਅਪਲਾਈਸ ਦਾ ਜਿਹੜਾ ਡਰੀਮ ਬ੍ਰਾਂਡ ਦਾ ਜੀ ਬਾਈ ਜੀ ਹਾਂਜੀ ਉਹਦਾ ਉਹਦਾ ਕਿੰਨਾ ਜੀ ਉਹਦਾ ਹੈਗਾ ਜੀ 905 853 ਹਜ਼ਾਰ 853 ਹਜ਼ਾ
0: ਸ਼ੋਦੀਆਂ ਬਾਈ ਜੀ ਹੈਗੀਆਂ, ਕੁਛ ਲਿਮਿਟਡ ਹੈਗੀਆਂ, ਤੁਸੀਂ ਕਾਲ ਕਰ ਲਿਓ ਮੈਨੂੰ 437-870-01 ਤੇ।
3: ਠੀਕ ਹੈ ਬਾਈ, ਥੈਂਕ ਯੂ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਟਿਕਟ ਟਿਕਟਾਂ ਬਹੁਤ ਲਿਮਿਟਡ ਰਹਿ ਗਈਆਂ, ਤੁਸੀਂ ਇੰਨਾ ਖੂਬਸੂਰਤ ਸ਼ੋਅ ਮਿਸ ਨਾ ਕਰਿਓ ਕਿਉਂਕਿ ਬਾਅਦ ਵਿੱਚ ਤੁਸੀਂ ਵੀਡੀਓ ਵੀ ਵੇਖਦੇ ਰਹਿ ਜਾਣਾ ਆਪਣੇ ਬਜ਼ੁਰਗਾਂ ਨੂੰ, ਬੱਚਿਆਂ ਨੂੰ। ਪਰਿਵਾਰਕ ਸ਼ੋਅ ਹੋਣਾ, ਇੱਕ ਪਰਿਵਾਰਕ ਸ਼ੋਅ, ਬਹਿ ਕੇ ਟੇਬਲ 'ਤੇ ਆਰਾਮ ਨਾਲ, ਫੂਡ ਫਾਡ ਵੀ ਪੂਰਾ ਇਨਕਲੂਡ ਕਰ ਦਿਆਂਗੇ ਤੁਹਾਨੂੰ। ਬਸ ਕਾਲ ਕਰ ਲਓ 437-870-001, ਬੱਚੇ ਤੁਹਾਡੇ ਫ੍ਰੀ, ਬਜ਼ੁਰਗ ਤੁਹਾਡੇ ਫ੍ਰੀ, ਨਜ਼ਾਰੇ ਲਓ ਫਿਰ।

0: ਬਸ ਤੁਸੀਂ ਡ੍ਰੀਮ ਹੋਮ ਅਪਲਾਈਸਿਸ 'ਤੇ ਜਾ ਕੇ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਆ ਕਰੋ, ਦੇਖੋ ਪਿਆਰੇ ਪਿਆਰੇ ਗਿਫਟ ਮਿਲ ਜਾਓ। ਲਵਾਨਾ ਵੈਲਨੈਸ ਸਪਾ ਮਸਾਜ ਕਰਾਉਣਾ ਆ ਤੁਸੀਂ, ਬਿਊਟੀ ਸਰਵਿਸਿਜ਼ ਲੈਣੀ ਆ ਤਾਂ ਲਵਾਨਾ ਵੈਲਨੈਸ ਸਪਾ 416-885-5385। ਸੋ ਬਿਲਕੁਲ ਜੀ, ਸਮਾਂ ਹੋ ਚੁੱਕਿਆ ਆ, ਸੋ ਆਪਾਂ ਕੱਲ੍ਹ ਨੂੰ ਮਿਲਾਂਗੇ ਇਸੇ ਵੇਲੇ ਇਸੇ ਟਾਈਮ ਇਸੇ ਘੜੀ ਇਸੇ ਪਲ। ਹੁਣ ਮੈਨੂੰ ਦਿਓ ਇਜਾਜ਼ਤ, ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਔਰ ਇਸ ਖੂਬਸੂਰਤ ਸ਼ਾਮ ਨੂੰ ਇੰਜੋਏ ਕਰੋ ਆਪਣੇ ਪਰਿਵਾਰਾਂ ਦੇ ਨਾਲ। ਅਤੇ ਮਾਸਟਰ ਸਲੀਮ ਜੀ ਦਾ ਸ਼ੋਅ 24 ਜੁਲਾਈ ਨੂੰ 3 ਦਿਨ ਰਹਿ ਗਏ ਆ, ਟਿਕਟਾਂ ਲੈਣ ਵਾਸਤੇ 437-837।
1: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨਿੰਗ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ।

ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਕਥੂਰੀਆ ਜੀ ਦੁਆਰਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਆਦਾਬ ਨਮਸਕਾਰ ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ।

ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋਵੋਗੇ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 5:30 AM ਦੀ ਫ੍ਰੀਕੁਐਂਸੀ ਤੇ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਉਡਾਨ, ਔਰ ਇਹ ਸਿਲਸਿਲਾ 5:30 AM ਦੀ ਫ੍ਰੀਕੁਐਂਸੀ ਤੇ ਸਵੇਰੇ 4 ਵਜੇ ਤੋਂ ਸ਼ੁਰੂ ਹੁੰਦਾ ਹੈ ਤੇ ਅਸੀਂ ਇਸ ਦੀ ਸਮਾਪਤੀ ਕਰਦੇ ਹਾਂ 10 ਵਜੇ ਤੋਂ ਲੈ ਕੇ 11 ਵਜੇ ਤੱਕ। ਸੋ ਸਮਾਪਤੀ ਹੈ ਪ੍ਰੋਗਰਾਮ ਦੀ ਹੁੰਦੀ, ਕਿਉਂਕਿ ਇਸ ਤੋਂ ਬਾਅਦ ਰਿਪੀਟ ਹੁੰਦੇ ਨੇ ਪ੍ਰੋਗਰਾਮ 5:30 AM ਦੇ, ਤੇ ਸਮਾਪਤੀ ਵਾਲਾ ਪ੍ਰੋਗਰਾਮ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬਹੁਤ ਖੂਬਸੂਰਤ ਬਣਾ ਕੇ ਉਸ ਨੂੰ ਪੇਸ਼ ਕਰਨ ਦੀ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ, ਕਿ ਐਸਾ ਪ੍ਰੋਗਰਾਮ ਰਾਤ ਨੂੰ ਸੁਣਾਇਆ ਜਾਏ, ਗੱਲਾਂ ਬਾਤਾਂ ਕੀਤੀਆਂ ਜਾਣ, ਜਿਸ ਦੇ ਨਾਲ ਮਨ ਦੇ ਉੱਪਰ ਕੋਈ ਬੋਝ ਨਾ ਪਏ, ਕਿਉਂਕਿ ਰਾਤ ਨੂੰ ਤੁਸੀਂ ਉਸ ਤੋਂ ਬਾਅਦ ਫਿਰ ਸੌਣਾ। ਬਿਲਕੁਲ ਮਨ ਨੂੰ ਸਕੂਨ ਦੇਣ ਵਾਲਾ ਮਿੱਠਾ ਮਿੱਠਾ ਸੰਗੀਤਕ ਜਿਹਾ ਪ੍ਰੋਗਰਾਮ, ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਬਾਤਾਂ ਤੁਹਾਨੂੰ ਆਪਣੇ ਬਚਪਨ ਦੇ ਨਾਲ, ਆਪਣੀ ਜਵਾਨੀ ਦੀ ਅਵਸਥਾ ਦੇ ਨਾਲ, ਆਪਣੇ ਪੁਰਾਣੇ ਪਿਛੋਕੜ ਦੇ ਨਾਲ, ਆਪਣੇ ਪੁਰਾਣੇ ਸੱਭਿਆਚਾਰ ਦੇ ਨਾਲ, ਆਪਣੀ ਮਾਤ ਭਾਸ਼ਾ ਦੇ ਨਾਲ ਜੁੜਦੀਆਂ ਮਿਲਦੀਆਂ ਗੱਲਾਂ ਬਾਤਾਂ ਸੁਣਾਈਏ। ਜ਼ਿੰਦਗੀ ਦੇ ਉਹ ਐਕਸਪੀਰੀਅੰਸ ਜੋ ਸਾਨੂੰ ਪੰਜਾਬ ਦੇ ਵਿੱਚੋਂ ਇੱਥੇ ਆਉਣ ਉਪਰੰਤ ਹੋਏ, ਜਾਂ ਪੰਜਾਬ ਦੇ ਐਕਸਪੀਰੀਅੰਸ ਜਦੋਂ ਅਸੀਂ ਕਈ ਵਾਰੀ ਇੱਥੋਂ ਦੇ ਨਾਲ ਕੰਪੈਰੀਜ਼ਨ ਕਰਦੇ ਹਾਂ, ਯਾਰ ਉੱਥੇ ਕੀ ਸੀ ਅਤੇ ਇੱਥੇ ਕੀ ਹੈ, ਉੱਥੋਂ ਦੇ ਨਾਲੋਂ ਕੀ ਇੱਥੇ ਫਰਕ ਹੈ, ਇੱਥੇ ਉੱਥੋਂ ਨਾਲੋਂ ਕੀ ਚੰਗਾ, ਇਸ ਤਰ੍ਹਾਂ ਦੀਆਂ ਹਲਕੀਆਂ ਫੁਲਕੀਆਂ ਜਿਹੀਆਂ ਗੱਲਾਂ ਬਾਤਾਂ, ਜਿਹਦੇ ਨਾਲ ਮਨ ਦੇ ਉੱਪਰ ਕੋਈ ਨਾ ਕੋਈ ਬੋਝ ਨਾ ਹੋਏ, ਕੋਈ ਟੈਨਸ਼ਨ ਨਾ ਹੋਏ, ਕਿਉਂਕਿ ਟੈਨਸ਼ਨ ਅੱਗੇ ਇੱਥੇ ਲੋਕਾਂ ਨੇ ਬਹੁਤ ਆਪਣੇ ਮਨ ਦੇ ਵਿੱਚ ਪਾਲ ਰੱਖੀ ਹੈ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਸ ਜਿਹੜੀ ਟੈਨਸ਼ਨ ਹੈ, ਉਸ ਜਿਹੜਾ ਬੋਝ ਹੈ ਨਾ, ਸਟ੍ਰੈਸ ਜਿਹਾ, ਉਸ ਨੂੰ ਥੋੜ੍ਹਾ ਬਹੁਤ ਜੇ ਅਸੀਂ ਦੂਰ ਕਰ ਸਕੀਏ ਨਾ, ਤਾਂ ਅਸੀਂ ਸਮਝਾਂਗੇ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਾਮਯਾਬ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 647-367-5353

0: 3 5 3 647 367 53 53 ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਕੋਈ ਆਪਣੇ ਮਨ ਦੇ ਜਜ਼ਬਾਤ ਸਾਡੇ ਨਾਲ ਸ਼ੇਅਰ ਕਰਨਾ ਹੋਵੇ, ਕਿਤੇ ਇਸ ਵੇਲੇ ਬਾਹਰ ਹੋ ਹਾਈਵੇ ਤੇ ਹੋ, ਦੋਸਤ ਮਿੱਤਰ ਬਹੁਤ ਸਾਰੇ ਜਿਹੜੇ ਟਰੱਕ ਟਰੁੱਕ ਚਲਾਉਂਦੇ ਨੇ ਹਾਈਵੇ ਤੇ ਹੋਣਗੇ, ਕੋਈ ਐਕਸਪੀਰੀਅੰਸ, ਕੋਈ ਰਸਤੇ ਦੇ ਵਿੱਚ ਕੋਈ ਚੀਜ਼ ਉਹਨਾਂ ਨੇ ਐਸੀ ਕੋਈ ਨਜ਼ਰ ਆਈ ਹੋਵੇ ਜਿਹੜੀ ਉਹ ਸ਼ੇਅਰ ਕਰ ਸਕਦੇ ਨੇ, ਕੋਈ ਐਸਾ ਐਕਸਪੀਰੀਅੰਸ ਜਿਹੜਾ ਅੱਛਾ ਨਾ ਹੋਵੇ ਉਹ ਸ਼ੇਅਰ ਕਰਨਾ ਚਾਹੁਣ ਤੇ ਉਹ ਵੀ ਸਾਡੇ ਨਾਲ ਕਰ ਸਕਦੇ ਨੇ। ਸੋ ਸੋਮਵਾਰ ਦਾ ਅੱਜ ਦਿਨ ਹੈ, ਨਵਾਂ ਹਫ਼ਤਾ ਸ਼ੁਰੂ ਹੋਇਆ। ਆਗਾਜ਼ ਅੱਛਾ ਹੋਏ ਨਾ ਤੇ ਅੰਜਾਮ ਆਪਣੇ ਆਪ ਹੀ ਅੱਛਾ ਹੁੰਦਾ ਹੈ। ਸੋ ਆਗਾਜ਼ ਖੂਬਸੂਰਤ ਤੁਸੀਂ ਅੱਜ ਸਾਰਿਆਂ ਦਾ ਅੱਛਾ ਹੋਇਆ ਹੋਣਾ, ਸੋਮਵਾਰ ਦਾ ਦਿਨ ਆਲਮੋਸਟ ਬੀਤ ਹੀ ਗਿਆ। ਸੋ ਜੇ ਨੈਚੁਰਲ ਹੈ ਆਗਾਜ਼ ਅੱਛਾ ਹੋਵੇ ਤੇ ਅੰਜਾਮ ਉਸਦਾ ਅੱਛਾ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ, ਤੇ ਉਮੀਦ ਕਰਦਾ ਸਾਰੇ ਦੋਸਤਾਂ ਮਿੱਤਰਾਂ ਦਾ ਵੀਕ ਵੀ ਬਹੁਤ ਖੂਬਸੂਰਤ ਗੁਜ਼ਰੇਗਾ। ਬਾਕੀ ਟੈਂਪਰੇਚਰ ਅੱਜ ਥੋੜ੍ਹਾ ਜਿਹਾ ਇਸ ਵੇਲੇ 22 ਡਿਗਰੀ ਹੈ ਤੇ ਦੁਪਹਿਰ ਵੇਲੇ 27 ਤੱਕ ਰਿਹਾ ਹੈ। ਕੱਲ੍ਹ ਨੂੰ ਮੰਗਲਵਾਰ ਨੂੰ 25 ਡਿਗਰੀ ਟੈਂਪਰੇਚਰ ਹੋਏਗਾ ਤੇ 5:56 ਤੇ ਸਵੇਰੇ ਸੂਰਜ ਦੇਵਤਾ ਨੇ ਦਰਸ਼ਨ ਦੇਣਗੇ ਤੇ 8:53 ਤੇ 9:05 ਤੋਂ ਵਾਪਸ ਜਿਹੜਾ ਸਨਸੈੱਟ ਦਾ ਸਮਾਂ ਵਾਪਸ ਆਇਆ ਹੋਣਾ, ਇਸ ਵੇਲੇ 8:53 ਤੇ ਸਮਾਂ ਜਿਹੜਾ ਹੈ ਕੱਲ੍ਹ ਸੂਰਜ ਦੇ ਅਸਤ ਹੋਣ ਦਾ। ਸੋ ਹੋਰ ਗੱਲਾਂ ਬਾਤਾਂ ਵੀ ਅੱਜ ਆਪਾਂ ਕਰਾਂਗੇ ਤੇ ਨਾਲ ਇੱਕ ਛੋਟਾ ਜਿਹਾ ਮੈਂ ਤੁਹਾਨੂੰ ਪਹਿਲੇ ਮੈਸੇਜ ਵੀ ਦੇ ਲਾਂ ਕਿ ਸਾਡੇ ਕਿਸੇ ਨੇ ਇੱਕ ਪ੍ਰੋਪਰਟੀ ਲੈਣੀ ਹੋਏ, ਕੋਈ ਵੇਚਣੀ ਹੋਏ ਤਾਂ ਤੁਸੀਂ ਰੀਮੈਕਸ ਗੋਲਡ ਦੇ ਨਾਲ ਸੰਪਰਕ ਕਰ ਸਕਦੇ ਹੋ। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਇਹਨਾਂ ਦਾ ਤਜਰਬਾ ਹੈ। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਏ, ਕੋਈ ਪ੍ਰੋਪਰਟੀ ਵੇਚਣੀ ਹੋਏ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ ਜਾਂ ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਹਰ ਇੱਕ ਚੀਜ਼ ਦੇ ਬਾਰੇ ਤੁਹਾਡੇ ਨਾਲ ਬੜਾ ਡਿਟੇਲ ਦੇ ਵਿੱਚ ਡਿਸਕਸ ਕਰਨਗੇ ਔਰ ਤੁਹਾਨੂੰ ਵਧੀਆ ਸਲਾਹ ਦੇਣਗੇ ਤੁਹਾਡੇ, ਜਿਹੜੀ ਹਮੇਸ਼ਾ ਤੁਹਾਡੇ ਫਾਇਦੇ ਵਾਲੀ ਹੋਏਗੀ। ਫੋਨ ਨੰਬਰ 416-525-7400 416-525-7400। ਗਰਮੀਆਂ ਦੇ ਦਿਨ ਨੇ, ਘਰ ਨੂੰ ਕੋਈ ਪੇਂਟ ਜਾਂ ਨਵੀਂ ਲੁੱਕ ਦੇਣਾ ਦਾ ਵਿਚਾਰ ਰੱਖਦੇ ਹੋ ਤਾਂ ਇੱਕ ਵਾਰ ਗਿੱਲ ਪੇਂਟਿੰਗ ਨੂੰ ਜ਼ਰੂਰ ਫੋਨ ਕਰੋ। ਤੁਸੀਂ ਉਹਨਾਂ ਤੋਂ ਘਰ ਦਾ ਕੋਈ ਐਸਟੀਮੇਟ ਲਵਾਉਣਾ ਪੇਂਟਿੰਗ ਦਾ, ਉਹ ਵੀ ਤੁਹਾਨੂੰ ਫ੍ਰੀ ਆਫ ਕੋਸਟ ਲਗਾ ਕੇ ਦੇਣਗੇ। 416-473-4258 416-473-4258 ਘਰ ਨੂੰ ਜਾਂ ਆਪਣੇ ਕਿਸੇ ਕਮਰਸ਼ੀਅਲ ਯੂਨਿਟ ਨੂੰ, ਘਰ ਦੀ ਡੈਕ ਨੂੰ ਜਾਂ ਫੈਂਸ ਨੂੰ ਜਾਂ ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ, ਤੁਸੀਂ ਕੋਈ ਪੌਪਕੋਰਨ ਸਟਾਈਲ ਛੱਤ ਹੈ ਉਸਨੂੰ ਰਿਮੂਵ ਕਰਵਾ ਕੇ ਨਵੀਂ ਕੋਈ ਵਧੀਆ ਜਿਹਾ ਲੁੱਕ ਦੇਣੀ ਚਾਹੁੰਦੇ ਹੋ, ਬਿਲਕੁਲ ਬਿਨਾਂ ਡਸਟ ਦੇ, ਬਿਨਾਂ ਕਿਸੇ ਡੈਮੇਜ ਹੋਣ ਦੇ ਕਿਸੇ ਚੀਜ਼ ਦੇ, ਉਹਨਾਂ ਦੀ ਸਰਵਿਸ ਤੁਸੀਂ ਲੈ ਸਕਦੇ ਹੋ। 416-473-4458 416-473-4258 ਗਿੱਲ ਪੇਂਟਿੰਗ ਅਪੁਆਇੰਟਮੈਂਟ ਕਰੋ ਬੁੱਕ ਤੇ ਕੱਲ੍ਹ ਦੀ ਬਦਲੋ ਲੁੱਕ। ਸੋ ਦੋਸਤੋ, ਫੀਫਾ ਵਰਲਡ ਕੱਪ ਖਤਮ ਹੋਇਆ ਹੈ ਸੈਟਰਡੇ, ਕੱਲ੍ਹ ਸੰਡੇ ਨੂੰ ਉਹਦਾ ਸੀ ਮੈਚ। ਉਹਦੇ ਬਾਰੇ ਤਾਂ ਕੁਝ ਦੋਸਤਾਂ ਮਿੱਤਰਾਂ, ਜੇ ਕੋਈ ਓਵਰਆਲ ਓਬਜ਼ਰਵੇਸ਼ਨ ਤੁਹਾਡੀ ਕੀ ਕਹਿੰਦੀ ਹੈ ਇਸ ਫੀਫਾ ਵਰਲਡ ਕੱਪ ਦੇ ਬਾਰੇ, ਤੁਸੀਂ ਆਪਣਾ ਕੋਈ ਵਿਚਾਰ ਇਹਦੇ ਨਾਲ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਜਿੱਥੋਂ ਤੱਕ ਮੈਨੂੰ ਥੋੜ੍ਹੀ ਜਿਹੀ ਮੈਂ ਜਾਣਕਾਰੀ ਪ੍ਰਾਪਤ ਕੀਤੀ ਹੈ ਨਾ, ਕਿ ਬੜੀ ਵੱਡੀ ਅਮਾਊਂਟ ਜਿਹੜੀ ਇਨਵੋਲਵ ਫੀਫਾ ਵਰਲਡ ਕੱਪ ਦੇ ਵਿੱਚ ਹੁੰਦੀ ਹੈ, ਮੈਂ ਤਾਂ ਹੈਰਾਨ ਪਰੇਸ਼ਾਨ ਹੋ ਗਿਆ। ਆਪਾਂ ਤਾਂ ਆਮ ਤੌਰ 'ਤੇ ਸੁਣਦੇ ਹੁੰਦੇ ਸੀ ਨਾ ਕਿ ਕ੍ਰਿਕਟ ਬੜੀ ਸਭ ਤੋਂ ਬੜੀ ਕਮਾਈ ਵਾਲੀ ਗੇਮ ਹੈ, ਕ੍ਰਿਕਟ ਦੇ ਵਿੱਚ ਬੜਾ ਬੋਲਬਾਲਾ ਹੁੰਦਾ ਜੀ, ਜਿਹੜਾ ਪਲੇਅਰ ਇੱਕ ਵਾਰ ਆ ਗਿਆ ਤੇ ਉਹ ਸਾਰਾ ਬਹੁਤ ਵੱਡੀ ਵੱਡੀ ਅਮਾਊਂਟਾਂ ਉਸਨੂੰ ਮਿਲਦੀਆਂ ਨੇ ਪਲੇਅਰਾਂ ਨੂੰ ਜਿਹੜੇ ਕੋਈ ਜਿੱਤ ਜਾਣ, ਵਰਲਡ ਕੱਪ ਜਿੱਤ ਜੇ। ਲੇਕਿਨ ਇਹ ਤਾਂ ਮੈਂ ਸੁਣ ਕੇ ਹੈਰਾਨ ਪਰੇਸ਼ਾਨ ਹੀ ਹੋ ਗਿਆ, ਫੀਫਾ ਵਰਲਡ ਕੱਪ ਦੇ ਵਿੱਚ ਉਹ ਕਹਿੰਦੇ ਜੀ ਜਿਹੜੀ ਜੇਤੂ ਟੀਮ ਹੈ ਨਾ, ਜਿਹੜੀ ਸਪੇਨ ਹੈ, ਉਹਨੂੰ ਮਿਲਿਆ $50 million $50 million ਸਾਡੇ ਢੀਂਡਸਾ ਸਾਹਿਬ ਨਾਲ ਗੱਲ ਕਰਨ। ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਸੋਮਵਾਰ ਦਾ ਦਿਨ ਹੈ ਤੇ ਤੁਸੀਂ ਟੈਨਸ਼ਨ ਵਾਲੀ ਗੱਲ ਚ ਨਾ ਪਾਓ।
0: ਨਹੀਂ ਟੈਨਸ਼ਨ ਕੋਈ ਨੀ ਹੈ, ਉਹ ਟੈਨਸ਼ਨ ਨਹੀਂ, ਮੈਂ ਤਾਂ ਸਗੋਂ ਮੈਨੂੰ ਤਾਂ ਗੱਲਾਂ ਹਾਸੇ ਨਾਲ ਹੀ ਮਜ਼ਾਕ ਵਾਲੀਆਂ ਆਪਾਂ ਕਰਨੀਆਂ, ਮੈਂ ਤਾਂ ਵੈਸੇ ਆਪਣੇ ਲੈਵਲ ਤੇ ਦੱਸ ਰਿਹਾ ਕਿ ਮੈਨੂੰ ਬੜੀ ਹੈਰਾਨੀ ਹੋਈ ਸੁਣ ਕੇ ਵੀ।
1: ਚਲੋ, ਕਿਉਂਕਿ ਤੁਸੀਂ ਕਿਹਾ ਵੀ ਤੁਸੀਂ ਨਾ ਇਹ ਪ੍ਰੋਗਰਾਮ ਜਿਹੜਾ ਰੇਡੀਓ ਦਾ ਸਮਾਪਤ ਕਰਦੇ ਹੋ, ਸਮਾਪਤ ਨੀ ਕਰਦੇ, ਤੁਸੀਂ ਕੀ ਕਰਦੇ ਹੋ ਅਸਲ ਚ ਤੁਸੀਂ ਸਿਖਰ ਵੱਲ ਲੈ ਜਾਂਦੇ ਹੋ।
0: ਜੀ ਜੀ ਜੀ ਨਹੀਂ ਨਹੀਂ ਟਾਈਮ ਸਮਾਪਤ ਵਾਲਾ ਹੁੰਦਾ 10 to 11
1: ਸ਼ਬਦ ਨਹੀਂ, ਸ਼ਬਦਾਂ ਦਾ ਫਰਕ ਹੈ ਜੀ।
0: ਚਲੋ ਆਪਾਂ ਇਹਨੂੰ ਅੱਗੇ ਤੋਂ ਇਹ ਕਹਿ ਲਿਆ ਕਰਾਂਗੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਸਿਖਰ ਵੱਲ ਲੈ ਜਾਂਦੇ ਹਾਂ,
1: ਸਿਖਰ ਵੱਲ ਜਾਂਦੇ ਹੋ ਤੁਸੀਂ ਟੀਸੀ ਤੇ ਜਾ ਕੇ ਫੇਰ ਬਾਹਰ ਛੱਡ ਦਿਓ ਸਾਡੀ ਪੱਗ ਚ ਤੁਹਾਡਾ ਕੀ ਲੈਂਗੁਏਜ ਆ, ਕੀ ਤੁਹਾਡਾ, ਮੈਂ ਵੀ ਇਹਦੇ ਵਿਚ ਇੰਗਲਿਸ਼ ਵੀ ਆ, ਪੰਜਾਬੀ ਪਹਿਲਾਂ ਇਹ ਚ
0: ਜੀ,
1: ਪਰ ਇਹ ਚ ਹਿੰਦੀ ਵੀ ਆ
0: ਜੀ ਜੀ।
1: ਉਹ ਕਹਿੰਦਾ ਫਿਰ ਕਿਵੇਂ, ਮੈਂ ਵੀ ਸਾਰਾ ਕੁਛ ਆ, ਮੈਨੂੰ ਤੂੰ ਗੱਲ ਕਰ, ਮੇਰੇ ਨਾਲ ਕਿਹੜੀ ਭਾਸ਼ਾ ਚ ਗੱਲ ਕਰਨੀ, ਮੈਂ ਤਿੰਨ ਭਾਸ਼ਾ ਚ ਕਰ ਸਕਦਾ, ਜੇ ਤੂੰ ਮੈਨੂੰ ਕਹਿੰਦਾ ਤਾਮਿਲ ਚ ਕਰੂ, ਤਾਮਿਲ ਚ ਨੀ ਵੀ, ਜੇ ਹਰਿਆਣਵੀ ਥੋੜੀ ਸਮਝ ਲੂਗਾ, ਰਾਜਸਥਾਨੀ ਥੋੜੀ ਸਮਝ ਲੂਗਾ।
0: ਅੱਛਾ ਅੱਛਾ,
1: ਤੇ ਗਾਂ ਚਲੋ ਗੱਲ ਵੱਧਦੀ ਗਈ, ਤੇ ਉਹ ਫਿਰ ਮੈਂ ਅਖੀਰ ਫਿਰ ਇੱਕ ਹਿੰਦੀ ਗਾਣੇ ਤੇ ਗੱਲ ਨਿਬੜੀ।
0: ਅੱਛਾ ਅੱਛਾ, ਮਤਲਬ ਓਹਨੇ ਤੁਹਾਡੀ ਪੱਗ ਵੇਖ ਕੇ ਸੋਚਿਆ ਵੀ ਸਿਰਫ ਤੇ ਸਿਰਫ ਤੁਸੀਂ ਪੰਜਾਬੀ ਬੋਲੋਗੇ।
1: ਹਾਂਜੀ, ਤੇ ਉਹ ਫਿਰ ਹੁਣ ਤੁਸੀਂ ਚਲਾ ਦਿਓ ਤੇ ਨਾਲੇ ਥੋੜਾ ਜਿਹਾ ਮਾਹੌਲ ਖੁਸ਼ਗਵਾਰ ਹੋ ਜੂਗਾ, ਉਹ ਉਹਨੂੰ ਛੱਡ ਦਿਓ ਮੈਚ ਵਾਲੀ ਟੈਨਸ਼ਨ ਨੂੰ। ਇੱਥੇ ਲਿਖੋ ਕਿਤਨਾ ਹਸੀਨ ਚਿਹਰਾ ਹਿੰਦੀ, ਅੱਜ ਮੈਂ ਆਊਟ ਆਫ ਦਾ ਵੇ ਤੁਹਾਡੇ ਤੋਂ ਹਿੰਦੀ ਗਾਣਾ ਸੁਣਨਾ ਇੱਕ, ਕਿਤਨਾ ਹਸੀਨ ਚਿਹਰਾ।
0: ਅੱਛਾ, ਹਿੰਦੀ ਗਾਣਾ ਲਾਈਏ, ਹਿੰਦੀ ਗਾਣਾ ਵੈਸੇ ਅਸੀਂ ਸੁਣਾਇਆ ਨੀ ਕਦੇ।
1: ਜੇ ਸਾਨੂੰ ਕੋਈ ਨਿੰਦ ਗਿਆ ਜਾਂ ਤੁਹਾਡਾ ਮੈਸੇਜ ਆ ਗਿਆ ਸਾਨੂੰ, ਮੈਂ ਦੱਸ ਦਿਓ ਕਿਤਨਾ ਹਸੀਨ ਚਿਹਰਾ।
0: ਨਹੀਂ ਨਹੀਂ, ਗਾਣਾ ਤੇ ਮੈਨੂੰ ਪਤਾ ਹੈ ਤੁਹਾਡੀ ਫਰਮਾਇਸ਼ ਸਿਰ ਮੱਥੇ ਤੇ, ਪਰ ਮੈਂ ਥੋੜੀ ਜਿਹੀ ਨਾ ਮਤਲਬ ਤੁਹਾਡੇ ਤੋਂ ਮਾਫ਼ੀ ਮੰਗੂਗਾ। ਅਸੀਂ ਦੇਖੋ ਤੁਸੀਂ ਕਿੰਨੀ ਦੇਰ ਤੋਂ ਪ੍ਰੋਗਰਾਮ ਸੁਣਦੇ ਹੋ, ਤੁਸੀਂ ਸਾਡੇ ਆਨਰੇਬਲ ਮੇਰੇ ਦੋਸਤ ਵੀ ਹੋ, ਤੁਹਾਡੇ ਨਾਲ ਆਫ ਦੀ ਏਅਰ ਵੀ ਮੇਰੇ ਨਾਲ ਬਹੁਤ ਗੱਲਾਂ ਬਾਤਾਂ ਹੁੰਦੀਆਂ ਹੁੰਦੀਆਂ ਹੁੰਦੀਆਂ। ਅਸੀਂ ਨਾ ਢੀਂਡਸਾ ਸਾਹਿਬ ਕਦੇ ਕੋਈ ਹਿੰਦੀ ਗਾਣਾ ਕੋਈ ਚਲਾਇਆ ਨੀ, ਮੈਂ ਇੱਜ਼ਤ ਬਹੁਤ ਆ ਮੇਰੇ ਮਨ ਚ, ਮੈਂ ਨੀ ਕਹਿੰਦਾ ਵੀ ਆਪਾਂ ਹਿੰਦੀ ਨੂੰ ਪਿਆਰ ਨਹੀਂ ਕਰਦੇ।
1: ਨਹੀਂ ਨਹੀਂ, ਸਰੋਤਿਆਂ ਨਾਲ ਗੱਲ ਕਰੋ ਹੁਣ, ਇਸ ਤੋਂ ਬਾਅਦ ਜੇ ਕਿਸੇ ਇੱਕ ਦੋ ਨੇ ਕਹਿ ਤਾਂ ਫਿਰ ਚਲਾ ਦਿਓ, ਨਹੀਂ ਤਾਂ ਆਪਾਂ ਪੰਜਾਬੀ ਹੋਰ ਚਲਾਓ।
0: ਹਾਂ, ਪੰਜਾਬੀ ਤੁਸੀਂ ਜਿਹੜੀ ਫਰਮਾਇਸ਼ ਕਰੋਗੇ ਸਿਰ ਮੱਥੇ ਹੈ, ਤੇ
1: ਮੈਨੂੰ ਪ੍ਰੋਗਰਾਮ ਅੱਗੇ ਵਧਾਓ।
0: ਹਾਂ, ਪ੍ਰੋਗਰਾਮ ਅੱਗੇ ਵਧਾਉਣੇ, ਚਲੋ ਗੱਲਬਾਤ ਆਪਾਂ
1: ਅੱਗੇ ਵਧਾਓ। ਹਾਂ ਜੀ, ਹਾਂ ਜੀ, ਹਾਂ ਬਿਲਕੁਲ,
0: ਕੋਈ ਗੱਲ ਨਹੀਂ, ਚਲੋ। ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ ਜੀ 11 ਵਜੇ ਤੱਕ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਤੇ ਦੇਖੋ, ਮੇਰੇ ਮਨ ਦੇ ਵਿੱਚ ਇਹ ਨਹੀਂ ਹੈ ਕਿ ਸਾਰੀਆਂ ਭਾਸ਼ਾਵਾਂ ਦੀ ਅਸੀਂ ਇੱਜ਼ਤ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਕਰਨਾ ਵੀ ਬਣਦਾ ਸਾਡਾ, ਕਿਉਂਕਿ ਅਸੀਂ ਜਿਹੜਾ ਵੀ ਕੋਈ ਆਪਣੀ ਮਾਂ ਬੋਲੀ ਬੋਲਦਾ, ਜੇ ਸਾਡੀ ਮਾਂ ਬੋਲੀ ਪੰਜਾਬੀ ਹੈ ਤੇ ਕਿਸੇ ਦੀ ਹਿੰਦੀ ਵੀ ਹੋ ਸਕਦੀ, ਕਿਸੇ ਦੀ ਤਾਮਿਲ ਵੀ ਹੋ ਸਕਦੀ, ਕਿਸੇ ਦੀ ਉਰਦੂ ਵੀ ਹੋ ਸਕਦੀ ਹੈ, ਕੋਈ ਵੀ ਹੋ ਸਕਦੀ। ਆਪਾਂ ਨੂੰ ਇਸ ਚੀਜ਼ ਦੇ ਨਾਲ ਮਾਣ ਹਰ ਇੱਕ ਨੂੰ ਹੋਣਾ ਵੀ ਚਾਹੀਦਾ। ਸਾਡੇ ਇੱਕ ਕਾਲਰ ਜੁੜੇ ਨੇ, ਪਹਿਲਾਂ ਆਪਾਂ ਗੱਲ ਸੁਣਦੇ ਹਾਂ। ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
0: ਡਾਕਟਰ ਸਾਹਿਬ, ਕੀ ਹਾਲ ਚਾਲ ਨੇ?
1: ਵਧੀਆ ਜੀ, ਵਧੀਆ ਜੀ।
0: ਡਾਕਟਰ ਸਾਹਿਬ, ਪਹਿਲਾਂ ਤੇ ਇਹ ਵੀ ਤੁਹਾਡੀ ਜਿਹੜੀ ਭਵਿੱਖਬਾਣੀ ਤੁਸੀਂ ਕੀਤੀ ਸੀ, ਮੈਂ ਅੱਜ ਬਾਈ ਚਾਂਸ ਸ਼ਾਮ ਨੂੰ ਪ੍ਰੋਗਰਾਮ ਲਗਾਇਆ ਨਾ, ਅੱਜ ਆ ਕੇ ਤੇ ਤੁਸੀਂ ਇਹ ਪ੍ਰੋਡਿਕਸ਼ਨ ਕੀਤੀ ਸੀ ਜਦੋਂ ਮੈਂ ਤੁਹਾਨੂੰ ਪੁੱਛਿਆ ਸੀ ਕਿ ਫਾਈਨਲ ਤੁਹਾਡੀ ਪ੍ਰੋਡਿਕਸ਼ਨ ਕੀ, ਤੁਸੀਂ ਇਹ ਕਿਹਾ ਸੀ ਵੀ ਅਰਜਨਟੀਨਾ ਹਾਰ ਜਾਊਗੀ।
1: ਅਰਜਨਟੀਨਾ ਨੇ ਇੱਕ ਵੀ ਅਟੈਂਪਟ ਉਹਨਾਂ ਦੇ ਗੋਲ ਦੇ ਵਿੱਚ ਨਹੀਂ ਕੀਤੀ।
0: ਚਲੋ ਡਾਕਟਰ ਸਾਹਿਬ, ਤੁਸੀਂ ਨਾ ਹੋਲਡ ਕਰਿਓ, ਫੋਨ ਕੱਟਿਓ ਨਾ, ਸਾਡੇ ਕਾਲਰ ਹੋਰ ਆ, ਉਹਨਾਂ ਦੀ ਗੱਲ ਸੁਣੀਏ ਪਹਿਲਾਂ।
1: ਚਲੋ ਸੁਣ ਲਓ ਜੀ।
0: ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ।
1: ਹੈਲੋ, ਹਾਂਜੀ, ਸਤਿ ਸ੍ਰੀ
0: ਅਕਾਲ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ।
1: ਗੁਰਦੇਵ ਸੱਜਣ ਬੋਲਦਾ ਜੀ।
0: ਹਾਂਜੀ ਹਾਂਜੀ, ਹੁਕਮ ਕਰੋ ਜੀ ਸਰ, ਕੀ ਹਾਲ ਚਾਲ?
1: ਬਹੁਤ ਵਧੀਆ ਜੀ ਆਪਣਾ। ਹਾਂਜੀ, ਬਹੁਤ ਵਧੀਆ ਜੀ, ਸ਼ੋਅ ਬਹੁਤ ਵਧੀਆ ਚੱਲਦਾ ਜੀ।
0: ਸ਼ੁਕਰੀਆ, ਮਿਹਰਬਾਨੀ।
1: ਸਰ, ਇੱਕ ਨਾ ਉਦੇ ਸ਼ੇਰ ਗਿੱਲ ਦਾ ਗਾਣਾ ਆਇਆ ਸੀਗਾ।
0: ਉਦੇ ਸ਼ੇਰ ਗਿੱਲ?
1: ਹਾਂਜੀ ਭਾਜੀ। ਉੱਤੇ ਆਪਦਾ ਰਾਤ ਨੂੰ ਕੰਮ ਕਰਦੇ ਨੂੰ ਡਰ ਲੱਗਦਾ ਹੈ ਬੜਾ, ਉਹ ਬਹੁਤ ਸੋਹਣਾ ਗਾਣਾ, ਜੇ ਤੁਹਾਨੂੰ ਯੂਟਿਊਬ ਤੇ ਮਿਲਿਆ ਤਾਂ ਜਰੂਰ ਲਾ ਦੇਣਾ, ਪੰਜਾਬੀ ਗਾਣਾ ਜੀ ਉਹ।
0: ਰਾਤ ਨੂੰ ਕੰਮ ਕਰਨ ਨੂੰ ਡਰ ਲੱਗਦਾ?
1: ਹਾਂਜੀ ਭਾਜੀ। ਉਹ ਨਾ ਮੁੰਡਾ ਇੱਥੇ ਪੜ੍ਹਨ ਆਇਆ ਸੀਗਾ ਤੇ ਉਹਦੀ ਵਾਈਫ ਇੱਥੇ ਸੀਗੀ ਤੇ ਉਹ ਇੰਡੀਆ ਸੀਗਾ
0: ਜੀ।
1: ਜਦੋਂ ਵੀਜ਼ਾ ਲੱਗਿਆ ਤੇ ਉਹਦੀ ਵਾਈਫ ਰਾਤ ਨੂੰ ਕੰਮ ਤੋਂ ਆਉਂਦੀ ਹੁੰਦੀ ਸੀ ਤਾਂ ਉਹਦੇ ਰਿਲੇਟਡ ਉਹਨੇ ਗਾਣਾ ਲਿਖਿਆ ਸੀਗਾ।
0: ਅੱਛਾ, ਉਦੇ ਸ਼ੇਰ ਗਿੱਲ ਹੈ ਉਹਦਾ ਨਾਂ?
1: ਹਾਂਜੀ ਹਾਂਜੀ, ਉੱਤੇ ਤੁਹਾਡਾ ਯੂਟਿਊਬ ਤੇ ਸ਼ੋਅ ਹੋਊਗਾ, ਮਾਸਟਰ ਪੀਸ।
0: ਕੋਈ ਗੱਲ ਨੀ, ਕੋਈ ਗੱਲ ਨੀ, ਮੈਂ ਹੁਣੇ ਹੁਣੇ ਹੁਣੇ ਜੇ ਲੱਭ ਗਿਆ ਤਾਂ ਜਰੂਰ ਤੁਹਾਨੂੰ ਸੁਣਾ ਦਿੰਦਾ, ਕੋਈ ਗੱਲ ਨੀ।
1: ਬਹੁਤ ਸੋਹਣਾ ਗਾਣਾ ਜੀ, ਇੱਕ ਮੈਸੇਜ ਛੱਡ ਕੇ ਜਾਊਗਾ।
0: ਕੋਈ ਗੱਲ ਨੀ, ਕੋਈ ਗੱਲ ਨੀ, ਜਰੂਰ ਜਰੂਰ ਜਰੂਰ ਜੀ ਜੀ।
1: ਥੈਂਕ ਯੂ ਜੀ, ਥੈਂਕ ਯੂ।
0: ਓਕੇ ਓਕੇ, ਸ਼ੁਕਰੀਆ ਸ਼ੁਕਰੀਆ।
1: ਓਕੇ,
0: ਹਾਂਜੀ ਡਾਕਟਰ ਸਾਹਿਬ, ਡਾਕਟਰ ਸਾਹਿਬ, ਡਾਕਟਰ ਸਾਹਿਬ ਆਉਂਦੇ ਹੋ ਜੀ ਤੁਸੀਂ?
1: ਮਤਲਬ 90 ਮਿੰਟ ਦੇ ਵਿਚ 20 ਅਟੈਂਪਟਾਂ ਕੀਤੀਆਂ ਉਹਨਾਂ ਦੇ ਗੋਲ ਦੇ ਉੱਤੇ। ਤੇ ਮੈਂ ਮੇਰੇ ਨਾਲ ਵੀ ਬੰਦੇ ਬੈਠੇ ਸੀ, ਮੈਂ ਕਿਹਾ ਬਈ ਅਰਜਨਟੀਨ ਮਤਲਬ ਸਪੇਨ ਕਿਸੇ ਵੇਲੇ ਵੀ ਗੋਲ ਕਰ ਸਕਦੀ ਆ। ਅਗਲੇ 50 ਮਿੰਟ ਨਿਕਲ ਗਏ, ਜਦੋਂ ਅਗਲਾ 50 ਮਿੰਟ ਆਏ ਤੇ ਉਹਨਾਂ ਨੇ ਪਹਿਲੇ ਮੇਰੇ ਕੋਲ 2-3 ਮਿੰਟ ਦੇ ਵਿੱਚ ਵਿੱਚ ਹੀ ਉਹਨਾਂ ਨੇ ਮੌਕਾ ਮਿਲਿਆ ਤੇ ਉਹਨਾਂ ਨੇ ਗੋਲ ਕਰਤਾ।
0: ਪਰ ਡਾਕਟਰ ਸਾਹਿਬ ਇੱਕ ਚੀਜ਼ ਨਾ, ਫੀਫਾ ਦੇ ਵਿੱਚ ਮੈਂ ਹੋਰ ਬੜੀ ਚੀਜ਼ ਅਬਜ਼ਰਵ ਕੀਤੀ ਹੈ, ਜੇਕਰ ਮੈਂ ਇੰਨਾ ਕੁ ਜ਼ਿਆਦਾ ਸ਼ੌਕੀਨ ਨਹੀਂ ਹੈਗਾ ਫੁੱਟਬਾਲ ਦੇਖਣ ਦਾ, ਇੱਕ ਆਮ ਲੇਮੈਨ ਦੇ ਤੌਰ ਤੇ ਜੇ ਮੈਂ ਆਈਡੀਆ ਦੇਣਾ, ਉਹਨਾਂ ਵਿੱਚ ਵਿੱਚ ਜਿਹੜੇ ਜਿਹੜੇ ਮੈਚ ਮੈਂ ਦੇਖੇ ਜਾਂ ਜੋ ਜੋ ਨਿਊਜ਼ ਸੁਣੀ ਹੈ, ਮੇਰੇ ਮੁਤਾਬਕ ਕਿ ਅਰਜਨਟੀਨਾ ਦੇ ਨਾਲੋਂ ਵੀ ਤੇ ਸਪੇਨ ਦੇ ਵੀ ਨਾਲੋਂ ਵੀ ਸਭ ਤੋਂ ਜ਼ਿਆਦਾ ਤਾਰੀਫ ਕਰਨੀ ਬਣਦੀ ਹੈ ਕੇਪ ਬੋਰਡ ਜਿਹੜਾ ਛੋਟਾ ਦੇਸ਼ ਸੀ ਉਹਦੀ।
1: ਕਿਉਂ ਭਲਾ
0: ਹਾਂ ਕੇਪ ਬੋਰਡ ਉਹਦਾ ਨਾਂ ਸੀ ਕੁਝ, ਕਿਉਂਕਿ ਦੇਖੋ ਸਪੇਨ ਜਿਹੜਾ ਵਰਲਡ ਕੱਪ ਜਿੱਤਿਆ ਇਹਨੂੰ ਉਸਨੇ ਬਰਾਬਰ ਬਰਾਬਰ ਤੇ ਬਾਹਰ ਕੀਤਾ।
1: ਬਿਲਕੁਲ
0: ਤੇ ਅਰਜਨਟੀਨਾ ਜਿਹੜਾ ਸੈਕੰਡ ਰਿਹਾ ਉਹਦੇ ਵੀ ਉਹਨੇ ਨੱਕ ਦੇ ਵਿੱਚ ਦਮ ਕੀਤਾ ਪੂਰੀ ਤਰੀਕੇ ਦੇ ਨਾਲ, ਕਿ ਬੜੀ ਮੁਸ਼ਕਲ ਨਾਲ ਅਰਜਨਟੀਨਾ ਉਹਨੂੰ ਜਿੱਤਿਆ।
1: ਮੇਰੀ ਗੱਲ ਸੁਣੋ, ਇੱਥੇ ਰੈਫਰੀ ਦੀ ਸਾਰੀ ਗਲਤੀ ਸੀ,
0: ਅਦਰਵਾਈਜ਼ ਮੇਰਾ ਖਿਆਲ ਹੈ ਅਰਜਨਟੀਨਾ ਵੀ ਉਹਨਾਂ ਨੂੰ ਜਿੱਤ ਨਹੀਂ ਸਕਦਾ ਸੀ, ਬਰਾਬਰ ਹੀ ਰਹਿਣਾ ਸੀ ਉਹਨਾਂ ਨੇ।
1: ਤੁਸੀਂ ਦੇਖੋ ਕਿ ਇੱਕ ਗੋਲ ਜਿਹੜਾ ਉਹਨਾਂ ਦਾ ਫਾਰਵਰਡ ਸੀ ਲੈ ਕੇ ਗਿਆ
0: ਜੀ,
1: ਉਹਨਾਂ ਦੇ ਮਤਲਬ ਉਹਨੂੰ ਫਿੱਡੀ ਦਿੱਤੀ ਗਈ ਤੇ ਉਹ ਉਹਨਾਂ ਦੇ ਜਿਹੜਾ ਮਤਲਬ ਫਾਰਵਰਡ ਉਹਨਾਂ ਦੇ ਉੱਤੋਂ ਦੀ ਜਾ ਕੇ ਡਿੱਗਿਆ
0: ਜੀ ਜੀ,
1: ਤੇ ਰੈਫਰੀ ਨੇ ਉਹਦੀ ਪੈਨਲਟੀ ਦੇਣ ਦੀ ਬਜਾਏ ਉਹਨਾਂ ਨੂੰ ਫ੍ਰੀ ਹੈਂਡ ਦੇ ਦਿੱਤੀ
0: ਜੀ ਜੀ ਜੀ,
1: ਬੜੀ ਬੜੀ ਵੱਡੀ ਗਲਤੀ ਸੀ ਰੈਫਰੀ ਦੀ
0: ਜੀ ਜੀ ਜੀ।
1: ਜੇ ਇਹ 3-3 ਦੇ ਉੱਤੇ ਵੀ ਹੁੰਦੇ ਤੇ ਉਹਨਾਂ ਦਾ ਫਿਰ ਮਤਲਬ ਇਹਨਾਂ ਨੇ ਹੋਰ ਰੋਲ ਕਰ ਦੇਣਾ ਸੀ, ਸਾਰੇ ਇਹਨਾਂ ਦਾ ਇੱਕ ਪਲੇਅਰ ਨੂੰ ਰੈੱਡ ਕਾਰਡ ਦੇ ਦਿੱਤਾ
0: ਜੀ ਜੀ ਜੀ।
1: ਇਹ ਬੜਾ ਕੰਮ ਖਰਾਬ ਕੀਤਾ ਇਹਨਾਂ ਨੇ। ਹੁਣ ਮੈਂ ਤੁਹਾਨੂੰ ਓਵਰਆਲ ਪੋਜੀਸ਼ਨ ਦੱਸਦਾ, ਸਪੇਨ ਨੇ ਇੱਕ ਗੋਲ ਖਾਧਾ ਜੀ ਸਾਰੀ ਪੂਰੇ ਟੂਰਨਾਮੈਂਟ ਦੇ ਵਿੱਚ
0: ਜੀ ਜੀ ਜੀ। ਅੱਛਾ ਅੱਛਾ
1: ਅੱਛਾ, ਉਹਨਾਂ ਨੇ 14 ਗੋਲ ਕੀਤੇ। ਤੇ ਇਧਰ ਅਰਜਨਟੀਨਾ ਨੇ 19 ਗੋਲ ਕੀਤੇ ਤੇ 8 ਗੋਲ ਖਾਧੇ।
0: ਅੱਛਾ ਅੱਛਾ ਅੱਛਾ, ਸਪੇਨ ਜੀ ਜੀ ਜੀ ਜੀ
1: ਹਾਂਜੀ। ਤੇ ਜਿਹੜਾ ਇਜਿਪਟ ਦਾ ਜਿਹੜਾ ਮੈਚ ਹੋਇਆ ਸੀ ਉਹਦੇ ਚ ਵੀ 3-2 ਦੇ ਨਾਲ ਮਤਲਬ ਅਰਜਨਟੀਨਾ ਜਿੱਤਿਆ ਜੀ। ਤੇ ਇਜਿਪਟ ਵੀ ਜਿਹੜਾ ਸੀ ਉਹ ਵੀ ਇਹਨਾਂ ਦੇ ਉੱਤੇ ਹਾਵੀ ਹੋਇਆ ਹੋਇਆ ਸੀ
0: ਜੀ ਜੀ ਜੀ ਜੀ।
1: ਇਹਦੇ ਵਿੱਚ ਵੀ ਰੈਫਰੀਆਂ ਨੇ ਬੜੀ ਗੜਬੜ ਕੀਤੀ।
0: ਮੈਂ ਨਾ ਡਾਕਟਰ ਸਾਹਿਬ ਬਾਈ ਚਾਂਸ ਅੱਜ ਸੁਣ ਰਿਹਾ ਸੀ, ਪਤਾ ਲੱਗ ਰਿਹਾ ਸੀ, ਉਹ ਕਹਿੰਦੇ ਸੀ ਵੀ $50 million ਮਿਲਿਆ ਸਪੇਨ ਨੂੰ, $35 million ਮਿਲਿਆ ਅਰਜਨਟੀਨਾ ਨੂੰ, $31 million ਮਿਲਿਆ ਤੀਸਰੇ ਸਥਾਨ ਤੇ ਆਉਣ ਵਾਲੇ ਇੰਗਲੈਂਡ ਨੂੰ, ਤੇ $29 million ਬਣਿਆ ਮਿਲਿਆ ਫਰਾਂਸ ਨੂੰ।
1: ਹਾਂਜੀ ਹਾਂਜੀ,
0: ਤੇ ਬਾਕੀ ਕਹਿੰਦੇ ਜਿਹੜੇ ਪਾਰਟਿਸਪੈਂਟਸ ਵੀ ਹੁੰਦੇ ਨਾ ਉਹਨਾਂ ਨੂੰ ਵੀ ਬਹੁਤ ਬਹੁਤ ਪੈਸੇ ਮਿਲਦੇ ਆ, ਜਿਹੜੇ ਐਂਟਰੀ ਜਿਹੜੇ ਕੁਆਲੀਫਾਈ ਕਰਕੇ ਵਰਲਡ ਕੱਪ ਚ ਆਉਂਦੇ ਆ ਉਹਨਾਂ ਨੂੰ ਵੀ ਪੈਸੇ ਮਿਲਦੇ ਆ ਕਾਫੀ। ਮੈਕਸੀਕੋ ਅਮਰੀਕਾ ਤੇ ਕੈਨੇਡਾ ਜਿੱਥੇ ਜਿੱਥੇ ਮੈਚ ਹੋਏ ਆ $15 ਅਰਬ US ਜਿਹੜੇ ਨਾ ਇਹਨਾਂ ਨੇ ਕਮਾਈ ਕੀਤੀ ਹੈ ਵਰਲਡ ਕੱਪ ਦੇ ਵਿੱਚ।
1: ਬਿਲਕੁਲ ਬਿਲਕੁਲ ਬਿਲਕੁਲ,
0: ਹਾਂ ਤੇ ਬਹੁਤ ਵੱਡਾ ਪੈਸਾ ਇਨਵੋਲਵ ਹੈ ਜੀ ਇਹਦੇ ਵਿੱਚ, ਹੈ ਬੜਾ
1: ਵੱਡਾ,
0: ਦੁਨੀਆ ਵੀ ਪੂਰੇ ਯੂਰਪ ਤੇ ਪੂਰਾ ਸਾਰੇ ਵਰਲਡ ਨਾ ਪਾਗਲ ਹੋਇਆ ਹੈ ਇਹਦੇ ਪਿੱਛੇ। ਕ੍ਰਿਕਟ ਦਾ ਤਾਂ ਆਪਾਂ ਐਵੇਂ ਨਾਮ ਲੈਂਦੇ ਨੇ, ਕਿਤੇ ਵੀ ਨੀ ਖੜਦੀ ਇਹਦੇ ਮੁਕਾਬਲੇ ਚ ਕਿਤੇ।
1: ਹਾਂਜੀ, ਹੁਣ ਇੱਕ ਇੱਕ ਪਲੇਅਰ ਜਿਹੜਾ ਵਾ ਇਹਦੀ ਅੱਗੇ ਮਤਲਬ 30-30 ਮਿਲੀਅਨ ਹੀ, ਹੁਣ ਮਤਲਬ 60-70 ਮਿਲੀਅਨ ਦੇ ਉੱਤੇ
0: ਕਮਾਲ ਕੇ ਪਮਾਲ ਉਹਦਾ ਨਾਂ, 18 ਸਾਲ ਦੀ ਉਮਰ, 19 ਸਾਲ ਦੀ ਅਜੇ।
1: ਹਾਂ ਬਿਲਕੁਲ ਬਿਲਕੁਲ,
0: ਤੇ ਬਹੁਤ ਉਹਦੀ ਅੱਗੇ ਕਿਸੇ ਕਲੱਬ ਨੇ ਬੜਾ ਮਹਿੰਗਾ ਖਰੀਦਣਾ ਉਹਨੂੰ, ਵੇਖ ਲਿਓ ਤੁਸੀਂ ਹੁਣ
1: 135 ਮਿਲੀਅਨ ਤੇ।
0: ਹਾਂ ਅੱਛਾ ਜੀ, 135 ਮਿਲੀਅਨ
1: ਤੇ। ਹਾਂਜੀ ਹਾਂਜੀ ਹਾਂਜੀ,
0: ਬਾਤ ਕਿਆ ਬਾਤ, ਚਲੋ ਹਾਂ ਚਲੋ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਅਪਡੇਸ਼ਨ ਦੇਣ ਵਾਸਤੇ। ਡਾਕਟਰ ਜਸਬੀਰ ਚੌਹਾਨ ਜੀ ਫੁੱਟਬਾਲ ਦੇ ਤੋਂ ਅਬਜ਼ਰਵਰ ਹੈ ਹੀ ਨੇ ਬਹੁਤ ਵੱਡੇ, ਲੇਕਿਨ ਨਾਲ ਇਹਨਾਂ ਨੂੰ ਸਿਹਤ ਸੇਵਾਵਾਂ ਦੇ ਵਿੱਚ ਵੀ ਬੜੇ ਮਾਹਰ ਨੇ, ਇਹਨਾਂ ਦੇ ਹੱਥ ਦੇ ਵਿੱਚ ਬੜੀ ਸ਼ਫਾ, ਤੇ ਤੁਸੀਂ ਕੋਈ ਇਹਨਾਂ ਤੋਂ ਸੇਵਾ ਲੈਣੀ ਹੋਏ, ਕੋਈ ਪ੍ਰੋਬਲਮ ਛੋਟੀ ਮੋਟੀ ਹੋਏ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 647-993-1484 6479993-1484। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ।
1: ਥੈਂਕ ਯੂ ਜੀ। ਜੇ ਕਿਸੇ ਨੇ ਹੋਰ ਵੀ ਕਿਸੇ ਨੇ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਮੈਨੂੰ ਫੋਨ ਕਰ ਸਕਦਾ।
0: ਓਕੇ ਓਕੇ ਠੀਕ ਹੈ ਜੀ। ਥੈਂਕ ਯੂ ਥੈਂਕ ਯੂ ਵੈਰੀ ਮਚ। ਥੈਂਕ ਯੂ ਥੈਂਕ ਯੂ
1: ਥੈਂਕ ਯੂ ਜੀ।
0: ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। 6473653553 ਸਾਡਾ ਨੰਬਰ ਹੈ, 6473657 5353। ਤੇ ਅੱਜ ਪ੍ਰੋਗਰਾਮ ਨੂੰ ਆਪਾਂ ਥੋੜਾ ਜਿਹਾ ਨਾਲ ਤੋਰੀਏ ਅੱਗੇ, ਗਾਣਾ ਇੱਕ ਖੂਬਸੂਰਤ ਜਿਹਾ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ, ਉਸ ਤੋਂ ਬਾਅਦ ਅਗਲੀ ਗੱਲ ਇੱਕ ਹੋਰ ਸ਼ੇਅਰ ਕਰੂੰਗਾ। ਇਹ ਵੀ ਮੈਨੂੰ ਅੱਜ ਨਵਾਂ ਇੱਕ, ਮੈਂ ਅੱਜ ਐਕਚੁਲੀ ਮੈਨੂੰ ਜਾਣਾ ਪੈ ਗਿਆ ਸੀ, ਕੱਲ੍ਹ ਮੇਰੀ ਬੇਟੀ ਆਈ ਸੀ ਉਹਨੂੰ ਐਡਮਿੰਟਨ ਛੱਡਣ ਵਾਸਤੇ, ਕੱਲ੍ਹ ਮੈਂ ਗਿਆ ਸੀ ਅਤੇ ਅੱਜ ਵਾਪਸ ਆਇਆ, ਕੱਲ੍ਹ ਜਾ ਕੇ ਅੱਜ ਆਇਆ। ਅਤੇ ਅੱਜ ਮੈਨੂੰ ਜਹਾਜ਼ ਦੇ ਵਿੱਚ ਆਉਂਦਿਆਂ ਇੱਕ ਨਵਾਂ ਐਕਸਪੀਰੀਅੰਸ ਜਿਹੜਾ ਹੈ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ, ਅਤੇ ਤੁਹਾਡੇ ਐਕਸਪੀਰੀਅੰਸ ਵੀ ਉਹਦੇ ਬਾਰੇ ਆਪਾਂ ਪੁੱਛਦੇ ਹਾਂ। ਅਤੇ ਫਿਲਹਾਲ ਸੁਣੋ ਇੱਕ ਛੋਟਾ ਜਿਹਾ ਗਾਣਾ।

0: ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਸੀਂ ਸੁਣਦੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ, ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਸੋ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਵੀ ਹੈ। ਵਿਸ਼ਵ ਪੰਜਾਬੀ ਸਭਾ ਵੱਲੋਂ ਨਿਕਾਲਿਆ ਜਾਂਦਾ ਤੁਸੀਂ ਆਨਲਾਈਨ ਅਖਬਾਰ ਵੀ ਪੜ੍ਹ ਸਕਦੇ ਹੋ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ IPTV ਚੈਨਲ ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ VPS24.hd ਭਰੋਗੇ ਤਾਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ। ਵਿਸ਼ਵ ਪੰਜਾਬੀ ਭਵਨ ਪੰਜਾਬੀਆਂ ਨੂੰ ਸਮਰਪਿਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਮਟਨ ਦਾ ਬਹੁਤ ਹੀ ਖੂਬਸੂਰਤ ਆਡੀਟੋਰੀਅਮ। ਤੁਸੀਂ ਜਦੋਂ ਕਿਤੇ ਸਬੱਬ ਬਣੇ ਤਾਂ ਜ਼ਰੂਰ ਆਓ। ਇਹ ਹੁਣ 18 ਤਰੀਕ ਨੂੰ ਇੱਕ ਬੜਾ ਖੂਬਸੂਰਤ ਇੱਕ ਮਿਊਜ਼ੀਕਲ ਨਾਈਟ, ਜਿਹੜੀ ਸੂਫੀ ਮਿਊਜ਼ੀਕਲ ਨਾਈਟ ਅਸੀਂ ਉੱਥੇ ਰੱਖੀ ਸੀ, ਜਿਹਦੇ ਵਿੱਚ ਅਨੀਨਾ ਫਿਦਾ ਇੱਕ ਪਾਕਿਸਤਾਨ ਤੋਂ ਬਹੁਤ ਅੱਛੀ ਫਨਕਾਰ, ਬਹੁਤ ਅੱਛੀ ਸੂਫੀ ਗਾਇਕਾ, ਔਰ ਨਾਲ ਸਾਡੇ ਹੁਸਨੈਨ ਅਕਬਰ ਜੀ ਜਿਹੜੇ ਮੇਰੇ ਨਾਲ ਹੁੰਦੇ ਨੇ ਅਕਸਰ ਰੇਡੀਓ ਦੇ ਵਿੱਚ, ਅੱਜ ਵੀ ਉਹਨਾਂ ਦੀ ਇੱਕ ਜਗ੍ਹਾ 'ਤੇ ਇੰਟਰਵਿਊ ਆਪਣੇ ਇੱਥੇ ਕੋਈ TV ਚੈਨਲ ਹੈ ਇੱਥੋਂ ਦਾ ਬ੍ਰਮਟਨ ਦਾ, ਅਤੇ ਉਹ ਉੱਥੇ ਥੋੜ੍ਹਾ ਜਿਹਾ ਬਿਜ਼ੀ ਨੇ ਇਸ ਕਰਕੇ ਨਹੀਂ ਆ ਸਕੇ। ਹੋ ਸਕਦਾ 11 ਵਜੇ ਤੱਕ ਮੇਰੇ ਕੋਲ ਪਹੁੰਚ ਜਾਣ ਅਤੇ ਕੱਲ੍ਹ ਤੋਂ ਫਿਰ ਇੱਥੇ ਮੇਰੇ ਨਾਲ ਹੋਇਆ ਕਰਨਗੇ। ਸੋ ਤੁਸੀਂ ਵੀ ਕੋਈ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸਮਰਪਿਤ ਰੇਡੀਓ ਪ੍ਰੋਗਰਾਮ ਕੋਈ ਪ੍ਰੋਗਰਾਮ ਤੁਸੀਂ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਵਿਸ਼ਵ ਪੰਜਾਬੀ ਭਵਨ ਦੇ ਵਿੱਚ, ਅਤੇ ਉਸ ਦੀਆਂ ਸੇਵਾਵਾਂ ਜਿਹੜੀਆਂ ਫ੍ਰੀ ਆਫ ਕੋਸਟ ਕਥੂਰੀਆ ਸਾਹਿਬ ਨੂੰ ਤੁਸੀਂ ਫੋਨ ਕਰਕੇ ਉਹਨਾਂ ਤੋਂ ਲੈ ਸਕਦੇ ਹੋ। 416-7-91-100 ਉਹਨਾਂ ਦਾ ਨੰਬਰ। ਹਾਂਜੀ, ਸਤਿ ਸ਼੍ਰੀ ਅਕਾਲ ਚਰਨਦੀਪ ਜੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
1: ਭਾਜੀ ਜੀ, ਪ੍ਰੋਗਰਾਮ ਚੰਗਾ ਲੱਗਦਾ ਤੁਹਾਡਾ।
0: ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ।
1: ਹੋਰ ਸੁਣਾਓ, ਇਹਦਾ ਟਾਈਮ ਵੱਧ ਗਿਆ ਨਹੀਂ ਵਧਿਆ ਜੀ?
0: ਨਹੀਂ, ਟਾਈਮ ਸਾਡਾ 10 ਤੋਂ 11 ਹੀ ਹੈ, ਅਤੇ ਨਾ ਸਾਡੀ ਵਧਾਉਣ ਦੀ ਕੋਈ ਇੱਛਾ ਹੈ, ਅਤੇ ਬਾਕੀ ਸਾਨੂੰ ਇੰਨਾ ਕੁ ਟਾਈਮ ਬਹੁਤ ਹੈ। ਅਸੀਂ ਦੋਸਤਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ, ਉਹਨਾਂ ਦੇ ਬਾਤ ਨਾਲ ਸ਼ੇਅਰ ਕਰਨੇ ਹੁੰਦੇ। ਬਸ ਬਹੁਤ ਵਧੀਆ, ਬਹੁਤ ਵਧੀਆ, ਬਿਲਕੁਲ ਠੀਕ ਹੈ।
1: ਭਾਜੀ, ਇਹਦਾ ਇੱਦਾਂ ਕਰਿਓ, 2-3 ਵੀ ਲੈ ਕੇ ਆ ਜੇ ਆਉਣ ਵਾਲੇ ਟਾਈਮ ਦੇ
0: ਵਿੱਚ। ਚਲੋ, ਕੋਈ ਲਿਆਵਾਂਗੇ। ਠੀਕ ਹੈ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਤਿ ਸ਼੍ਰੀ ਅਕਾਲ ਬੀਬੀ ਗੋਸਲ ਜੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
1: ਸੋਨਮ
0: ਬਾਜਵਾ ਤੇ ਨਾਲ ਕੁੜੀ ਤਾਨੀਆ, ਦੋ ਇਹਦੇ ਵਿੱਚ ਹੈਗੀਆਂ, ਤੇ ਬੜਾ ਵਧੀਆ ਉਹਨਾਂ ਨੇ ਡਾਂਸ ਵੀ ਕੀਤਾ, ਗਾਣਾ ਵੀ ਬੜਾ ਖੂਬਸੂਰਤ ਹੈ।
1: ਕਿਹੜੀ ਮੂਵੀ ਦੱਸਿਆ ਤੁਸੀਂ?
0: ਗੋਡੇ ਗੋਡੇ ਚਾਹ। ਸੋ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ, ਤੇ ਗੱਲਾਂ ਬਾਤਾਂ ਨੂੰ ਆਪਾਂ ਅੱਗੇ ਵਧਾਵਾਂਗੇ। ਇੱਕ ਹੋਰ ਸਾਡੇ ਦੋਸਤ ਨੇ ਫਰਮਾਇਸ਼ ਕੀਤੀ ਸੀ ਜਿਹੜਾ ਉਸ ਗਾਣੇ ਦੀ, ਮੈਂ ਉਹ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ। ਦੇਖਦੇ ਆ ਲਗਾ ਕੇ ਕੀ ਕਹਿੰਦਾ ਗਾਣਾ।

0: ਅਖਲੀਲ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ।
1: ਜੀ ਸਤਿ ਸ੍ਰੀ ਅਕਾਲ, ਕਿਵੇਂ ਹੋ ਦਰਸ਼ਨ ਸਾਹਿਬ?
0: ਬਹੁਤ ਬੜੀਆ ਜੀ, ਬਿਲਕੁਲ ਠੀਕ ਠਾਕ, ਆਪ ਸੁਣਾਓ?
1: ਮੈਂ ਠੀਕ ਹੂੰ। ਮੈਚ ਇੰਜੋਏ ਕਰੇ, ਪਰ ਵਕਤ ਇਤਲਾ ਦੇ ਦਿਆ ਥਾ ਆਪਕੋ ਮੈਂ।
0: ਮੈਚ ਕੀ ਤੋ ਕੱਲ, ਵੈਸੇ ਕੱਲ ਐਸਾ ਹੈ ਅਖਲੀਲ ਜੀ, ਮੈਂ ਆਪਕੋ ਸਹੀ ਬਾਤ ਬਤਾਊਂ, ਕੱਲ ਵਾਲਾ ਮੈਚ ਫਾਈਨਲ ਨਹੀਂ ਲੱਗ ਰਹਾ ਥਾ, ਜੋ ਤੀਸਰੇ ਚੌਥੇ ਵਾਲਾ ਮੈਚ ਥਾ ਨਾ, ਵੋ ਫਾਈਨਲ ਲੱਗ ਰਹਾ ਥਾ।
1: ਲੇਕਿਨ ਕੋਸ਼ਿਸ਼ ਤਾਂ ਸਭ ਕੁਛ ਕਰੇ ਨਾ, ਆਪ ਦੇਖੀਏ ਆਖਰੀ ਕੇ 20 ਮਿੰਟ ਬਚੇ ਹੋਏ ਥੇ, 10 ਮਿੰਟ ਬਚੇ ਹੋਏ
0: ਥੇ।
1: ਐਸਾ ਮੈਚ ਕਭੀ ਹੋਤਾ ਨਹੀਂ ਹੈ, ਚਾਹੇ ਗੈਂਬਲਿੰਗ ਇੱਕ ਤਰਫ ਲਗਾਈ ਜਾਤੀ, ਲੇਕਿਨ ਜਾਨ ਬੁਝ ਕੇ ਕਿਸੀ ਪਲੇਅਰ ਕੋ ਕਿਸੀ ਸੇ ਮਿਲਨੇ ਨਹੀਂ ਦਿਆ ਜਾਤਾ। ਔਰ ਅਬ ਯੇ ਜੀਤਨੇ ਕੇ ਬਾਅਦ ਜੋ ਵੀ ਟੀਮ ਦੋਨੋ ਵੀ ਹੋਟਲ ਗਈ, ਜ਼ਾਹਿਰ ਹੈ ਨਿਊਜਰਸੀ ਮੇ ਗਿਆ ਥਾ, ਉਸਕੇ ਬਾਅਦ ਉਨਕੇ ਹੋਟਲੋ ਕੇ ਬਾਹਰ ਅਭੀ ਵੀ ਖਾਨੇ ਕੀ ਪਲੇਟ ਔਰ ਬੀਅਰ ਕੇ ਕੈਰੇਟ ਰੱਖੇ ਹੋਏ, ਦਰਵਾਜ਼ੇ ਨਹੀਂ ਖੋਲ ਰਹੇ।
0: ਬਿਲਕੁਲ,
1: ਆਪ ਸੋਚੀਏ ਜੋ ਮੈਂ ਗੱਲ ਕਰ ਰਹਾ ਹੂੰ, ਯੇ ਐਸੀ ਬਾਤ ਨਹੀਂ ਹੈ, ਬੰਦਾ ਖੁਦ ਵਹਾਂ ਜਾ ਕੇ ਫੋਟੋ ਲੈ ਕੇ ਬਤਾਨੇ ਵਾਲੇ ਬੰਦੇ ਰਹਤੇ ਮੇਰੇ ਪਾਸ। ਮੈਂ ਇਹ ਕਹਿ ਰਹਾ ਹੂੰ ਕਿ ਏਕ ਏਕ ਬੋਟੀ ਏਕ ਏਕ ਨਸ ਖਤਮ ਹੋ ਜਾਤੀ, ਜਿਸ ਬੰਦੇ ਕੀ ਇੱਕ ਐਥਲੀਟ ਸੇ ਮੇਰੀ ਬਾਤ ਹੋਈ ਇੰਡੀਆ ਮੇ, ਵੋ ਮੁਝਸੇ ਬਤਾ ਰਹਾ, ਇੱਕ ਜ਼ਮਾਨੇ ਕਾ ਮਸ਼ਹੂਰ ਕਮੈਂਟੇਟਰ ਹੈ, ਬੇਦੀ ਸਾਹਿਬ ਕਾ ਵੀ ਦੋਸਤ ਥਾ, ਵੋ ਬੋਲ ਰਹਾ ਕਿ ਜਿਸ ਤਰ੍ਹਾਂ ਕਾ ਮੈਚ ਮੈਂ ਦੇਖਾ ਹੂੰ, ਵੋ ਸਿੰਪਲ ਐਸਾ ਹੈ, ਟੋਰਾਂਟੋ ਸੇ ਬ੍ਰੈਮਟਨ ਕੋਈ ਬੰਦਾ ਭਾਗਤੇ ਹੋਏ ਗਿਆ ਔਰ ਰੁਕਾ ਨਹੀਂ ਕਹੀਂ ਵੀ, ਤੋ ਉਸਕੀ ਕਿਤਨਾ ਸਟੈਮਿਨਾ ਹੋਗਾ ਬੋਲਾ। ਅਰੇ ਮੈਂ ਬੋਲਾ ਯਾਰ ਕਿਆ ਬਾਤ ਕਰ ਰਹੇ, ਚੀਤੇ ਜੈਸਾ ਸਟੈਮਿਨਾ ਹੋ ਗਿਆ ਉਸਕਾ, ਵੋ ਇਨਸਾਨ ਕਹਾਂ ਹੈ ਬੋਲਾ, ਵੋ ਤੋ ਪੈਂਥਰ ਹੈ, ਚੀਤਾ ਹੈ। ਤੋ ਬੋਲੇ ਵੋ ਰਫਤਾਰ ਥੀ ਇਨ ਲੋਗੋ ਕੀ, ਉਨਕਾ ਆਲਮ ਯੇ ਥਾ ਕਿ ਭਾਈ ਕੁਛ ਵੀ ਹੋ ਜਾਓ ਹਮੇ ਕਰਨਾ ਹੈ। ਔਰ ਮੈਸੀ ਕੋ ਯੇ ਖਿਆਲ ਥਾ ਕਿ ਯਾਰ ਮੈਂ ਤੋ ਸਬਸੇ ਵੱਡਾ ਹੂੰ, ਕਭੀ ਯਾਦ ਰੱਖਣਾ, ਅਨਾ ਤਕਬਰ ਕ੍ਰੋਧ ਨਹੀਂ ਕਰਨਾ, ਸਵਯਂ ਪਰਮਾਤਮਾ ਕੋ ਪਸੰਦ ਨਹੀਂ ਹੈ, 5 ਸੈਕਿੰਡ ਮੇ ਕਾਮ ਕਰ ਦੇਤਾ ਕਿਸੀ ਕਾ ਵੀ, ਤੋ ਯੇ ਬਾਤੇ। ਔਰ ਟਰੰਪ ਖੁਦ ਵਹਾਂ ਜਬ ਗਏ ਥੇ ਮੈਚ ਦੇਖਨੇ ਕੇ ਲੀਏ, ਤੋ ਸਾਰਾ ਪਾਸਾ ਪਲਟ ਗਿਆ ਆਧੇ ਘੰਟੇ ਕੇ ਬਾਅਦ, ਵਰਨਾ ਅਰਜਨਟੀਨਾ ਡੈਫਿਨੇਟ ਜੀਤਨੇ ਵਾਲੀ ਥੀ, ਲੇਕਿਨ ਟਰੰਪ ਪ੍ਰਵੇਸ਼ ਕਰਤੇ ਕੇ ਸਾਥ ਹੀ ਗ੍ਰਾਹ ਪੂਰੇ ਬਦਲ ਗਏ।
0: ਜੈਸੇ ਹੋਤਾ ਨਾ ਕੋਈ ਮੈਚ ਹਮ ਦੇਖਤੇ ਹੈ ਤੋ ਮੈਸੀ ਅਲੱਗ ਹੀ ਨਜ਼ਰ ਆਤਾ ਹੈ, ਕੱਲ ਕੋਈ ਐਸੀ ਬਾਤ ਨਜ਼ਰ ਨਹੀਂ ਆਈ ਮੈਸੀ।
1: ਦੇਖਿਏ ਆਪ, ਯੇ ਹੈ ਪ੍ਰੈਸ਼ਰ, ਯਾਨੀ ਏਕ ਅਪਸ਼ੁਗਨੀ ਜੋ ਹੋਤੀ ਹੈ, ਏਕ ਪੁਨੌਤੀ ਏਕ ਬੰਦੇ ਕੋ ਜਬ ਲਗਤੀ ਨਾ, ਜਿਸ ਬੰਦੇ ਕੀ ਆਪ ਖਵਾਹਿਸ਼ ਕਰਤੇ ਯਾ ਜੋ ਟੀਮ ਕੋ ਆਪ ਪਸੰਦ ਕਰਤੇ, ਸਵਯਂ ਪਰਮਾਤਮਾ ਉਸਕੋ ਸ਼ਿਕਸ਼ ਦੇ ਦੇਤਾ।
0: ਕਿਉਂ?
1: ਯੇ ਨਿਜ਼ਾਮ ਏ ਕੁਦਰਤ ਹੈ, ਹਰ ਆਦਮੀ ਨਹੀਂ ਸਮਝਤਾ, ਇਸ ਸਬਜੈਕਟ ਕੋ ਸਮਝਨੇ ਕੇ ਲੀਏ ਵੋ ਕਿਤਾਬੇ ਪੜ੍ਹਨਾ ਪੜਤਾ, ਕਿ ਆਖਿਰ ਯੇ ਗ੍ਰਹ ਯੇ ਨਸ਼ਸਤਰ ਅਸਰ ਕਿਉਂ ਕਰਤੀ ਹੈ, ਇਸ ਲਈ ਕਰਤੀ ਕਿਉਂਕਿ ਆਪਕੇ ਸਰ ਕੇ ਉੱਪਰ ਕਾਫੀ ਖੂਨ ਸਵਾਰ ਹੈ, ਆਪ ਬਿਲਾ ਵਜੇ ਲੋਗੋ ਕੋ ਸਤਾ ਰਹੇ, ਲੋ ਜਬ ਆਪ ਪੂਰੀ ਦੁਨੀਆ ਕੋ ਸਤਾ ਰਹੇ, ਤੋ ਆਪ ਯੇ ਸਮਝ ਸਕਤੇ ਕਿ ਆਪ ਅੱਲਾ ਆਪਕਾ ਦਿਲ ਕੈਸਾ ਖੁਸ਼ ਕਰ ਰੱਖ ਸਕਤਾ, ਸੋਚੇ ਆਪ।
0: ਬਿਲਕੁਲ,
1: ਯੇ ਬਹੁਤ ਵੱਡੀ ਬਾਤ ਹੈ, ਹਰ ਆਦਮੀ ਨਹੀਂ ਸਮਝਤਾ, ਲੋਕ ਇਸਕੋ ਖਾਲੀ ਗੇਮ ਗੇਮ ਗੇਮ ਵੇਮ ਕੁਛ ਨਹੀਂ ਹੋਤਾ, ਯੇ ਸਾਰੀ ਕਾਇਨਾਤ ਕੋਈ ਚਲਾ ਰਹਾ ਹੈ, ਉਸਕੋ ਮਾਲੂਮ ਹੈ ਜਿਸ ਲਮੇ ਤੁਮੇ ਚਾਹੀਏ, ਵੋ ਬੋਲਤੇ ਨਾ ਕਿ ਖੁਦਾ ਕੀ ਦੀਵੀ ਢੇਲ ਕੋ ਆਪਣੀ ਚਾਲਾਕੀ ਮਤ ਸਮਝਣਾ, ਜਿਸ ਦਿਨ ਵੋ ਰੱਸੀ ਖੀਚਾ ਮੂੰਹ ਕੇ ਬਲ ਗਿਰੋਗੇ।
0: ਨਾਲੇ ਕਹਿੰਦੇ ਜੀ ਪਰਮਾਤਮਾ ਕੀ ਲਾਠੀ ਕੀ ਆਵਾਜ਼ ਨਹੀਂ ਹੋਤੀ,
1: ਬਿਲਕੁਲ ਨਹੀਂ ਹੁੰਦੀ। ਅਭੀ ਦੇਖੋ ਨਾ ਕਿਤਨਾ ਕਰੋੜੋ ਰੁਪਏ ਲੱਗੇ ਇਨਕੇ ਦਾਮਾਦ ਵੀ ਲਗਾਏ, ਸਾਰੇ ਪੈਸੇ ਪਾਣੀ ਮੇ ਗਏ, ਉਹ ਤੁਹਾਡਾ ਆਪਣਾ ਥੋੜੀ ਪੈਸਾ ਥਾ, ਇੰਗਲਿਸ਼ ਮੇ ਬੋਲਤੇ ਸਾਹਿਬ ਈਜ਼ੀ ਕਮਿੰਗ ਈਜ਼ੀ ਗੋਇੰਗ, ਯੇ ਜੂਏ ਸੱਟੇ ਪੱਟੇ ਕੇ ਪੈਸੇ ਐਸੀ ਚਲੇ ਜਾਤੇ ਹੈ, ਯੇ ਆਪਕਾ ਨਹੀਂ ਹਮਾਰਾ ਵੀ ਨਹੀਂ, ਵੈਸਾ ਤੋ ਬਹਰਲ ਅੱਛਾ ਗੇਮ ਖੇਲਣਾ ਚਾਹੀਏ ਤਾਂ ਕਿ ਪਬਲਿਕ ਕੇ ਦਿਲ ਮੇ ਹੋ ਰਿਹਾ, ਅਗਰ ਇਧਰ ਵੀ ਇਹ ਚੱਲਣੇ ਲੱਗ ਗਿਆ ਕ੍ਰਿਕਟ ਬ੍ਰਿਕਟ ਕੀ ਤਰ੍ਹਾਂ, ਤੋ ਫਿਰ ਜਬ ਦਿਲ ਉਛਾਟ ਹੋਗਾ ਤੋ ਲੋਕ ਪਸੰਦ ਨਹੀਂ ਕਰੇਂਗੇ। ਔਰ ਅਭੀ ਆਨੇ ਵਾਲਾ ਜੋ ਹੋਗਾ ਵੋ ਤੋ ਸਪੇਨ ਮੇ ਹੋਨੇ ਵਾਲਾ ਹੈ 4 ਸਾਲ ਕੇ ਬਾਅਦ, ਉਸਮੇ ਕੈਨੇਡਾ ਕੀ ਟੀਮ ਬਹੁਤ ਜ਼ਿਆਦਾ ਰਨ ਬਣਾਏਗੀ, ਕਿਉਂਕਿ ਯਹਾਂ ਕੇ ਬੰਦੇ ਜੋ ਹੈ ਇਤਨੇ ਐਕਸਪਰਟ ਹੈ ਔਰ ਆਗੇ ਬੜਤੇ ਜਾ ਰਹੇ, ਆਪਕੋ ਅੰਦਾਜ਼ਾ ਹੀ ਨਹੀਂ ਹੈ ਕਿਆ ਹੋ ਰਹਾ ਹੈ।
0: ਜੀ ਜੀ ਜੀ,
1: ਅਭੀ ਦੇਖੀਏ ਅਭੀ ਜੈਸਾ ਇੰਡੀਆ ਮੇ ਪਾਰਲੀਮੈਂਟ ਮੇ ਅੱਜ ਪੱਡਾ ਸੁਬਹ ਸੁਬਹ ਹੋ ਗਿਆ, ਯੇ ਬੰਦ ਕਰੇ ਸਾਰੇ ਚੀਜ਼ੇ, ਮਤ ਮਾਰੇ ਵਿਦਿਆਰਥੀਓ ਕੋ ਨਾ ਮਾਰੇ, ਸਟੂਡੈਂਟਸ ਕੋ ਨਾ ਮਾਰੇ, ਭਾਈ ਦੇਸ਼ ਚਲਾਨੇ ਵਾਲਾ ਕੌਣ ਹੈ, ਯਹੀ ਸਟੂਡੈਂਟ ਬਣੇਗੇ ਨਾ।
0: ਚਲੋ ਖਲੀਲ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ
1: ਸ਼ੁਕਰੀਆ ਜਨਾਬ,
0: ਡਿਟੇਲ ਸੇ ਸਾਰੀ ਬਾਤ ਕਰਦੇ ਹੋ, ਥੈਂਕ ਯੂ ਵੈਰੀ ਮਚ, ਥੈਂਕ ਯੂ,
1: ਸ਼ੁਕਰੀਆ ਜਨਾਬ।
0: ਸੋ ਦੋਸਤੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਕੋਈ ਗੱਲਬਾਤ ਕਰਨੀ ਹੋਵੇ, ਕੋਈ ਫੀਡਬੈਕ ਤੁਸੀਂ ਫੀਫਾ ਬਾਰੇ ਗੱਲ ਕਰਨੀ ਹੋਵੇ ਜਾਂ ਕੋਈ ਹੋਰ ਗੱਲ ਕਰਨੀ ਹੋਵੇ, ਇਸ ਤੋਂ ਹਟ ਕੇ ਵੀ ਤਾਂ ਕੀ ਕਰ ਸਕਦੇ ਹੋ, 6473-6753-5353। ਕੋਈ ਆਪਣੇ ਮਨਪਸੰਦ ਕੋਈ ਗੀਤ ਸੁਣਨਾ ਹੋਵੇ ਤੇ ਉਹ ਵੀ ਜੀ ਸਦ ਕੇ ਤੁਸੀਂ ਲਗਾਓ, ਮੈਨੂੰ ਇਹਦੇ ਚ ਕੋਈ ਸੰਕੋਚ ਨਹੀਂ ਹੈ। ਦੇਖੋ, ਅਸੀਂ ਨਾ ਬਾਰ ਬਾਰ ਰੋਜ਼ ਇਸ ਚੀਜ਼ ਦਾ ਜ਼ਿਕਰ ਕਰਦੇ ਹਾਂ ਕਿ ਸਾਡੇ ਕਾਲਰ ਨੇ ਜੀ 6643, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, 6643 ਨੰਬਰ ਹੈ ਜੀ ਤੁਹਾਡਾ ਡਿਸਪਲੇ ਹੋ ਰਿਹਾ, 6643।
2: ਹਾਂਜੀ ਭਾਜੀ, ਤੁਹਾਨੂੰ ਤੁਹਾਡੇ ਰੱਬਾ ਕੀ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ
2: ਅਕਾਲ, ਗੁੱਡ ਨਾਈਟ, ਚੜ੍ਹਦੀ ਕਲਾ ਜੀ।
0: ਓ ਸਤਿ ਸ੍ਰੀ ਅਕਾਲ ਜੀ, ਚੜ੍ਹਦੀ
2: ਕਲਾ, ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਤੇ ਮੈਂ ਭਲਾ ਕੜਾ ਮੇਰਾ ਲਿਖਿਆ ਨੰਬਰ, ਮੈਂ ਨੰਬਰ ਲੱਭ ਰਿਹਾ ਸੀ ਤੁਹਾਡਾ।
0: ਅੱਛਾ ਅੱਛਾ, ਤੁਸੀਂ ਭੁੱਲੇ ਨਾ, ਪੱਕਾ ਨੰਬਰ ਨੋਟ ਕਰ ਛੱਡੋ ਇੱਕ ਦਿਨ,
2: ਮੈਂ ਹੁਣ ਮੈਂ ਸੇਵ ਕਰਨਾ ਹੁਣ ਮੈਂ ਉਦਣ ਨੋਟਬੁੱਕ ਤੇ ਲਿਖ ਲਿਆ ਮੈਂ ਤੈਨੂੰ ਕਸਟਮਰ ਲੈਣ ਆ ਰਿਹਾ ਸੀ ਏਅਰਪੋਰਟ ਨੂੰ ਮੈਂ ਚਲੋ ਭਾਜੀ ਨਾਲ ਗੱਲ ਕਰੀਏ ਪ੍ਰੋਗਰਾਮ ਆਲਵੇਜ ਵਧੀਆ ਹੁੰਦਾ ਤੁਹਾਡੀ ਪੰਜਾਬੀ ਚ ਤੁਹਾਡੀ ਨਾ ਬੋਲੀ ਚ ਬੜੀ ਮਿਠਾਸ ਆ
0: ਸ਼ੁਕਰੀਆ ਸ਼ੁਕਰੀਆ ਜੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ
2: ਹੁਣ ਗਾਣਾ ਤਾਂ ਫਿਰ ਆਪਾਂ ਤਾਂ ਉਹੀ ਲਵਾਵਾਂਗੇ ਸ਼ਹਿਰੀ ਮਾਨ ਦਾ ਗਾਣਾ ਜੀ
0: ਸ਼ਹਿਰੀ ਮਾਨ ਕੀ ਗਾਣਾ ਕਿਹੜਾ
2: ਜ਼ਿੰਦਗੀ ਹੈ ਜੀ ਜ਼ਿੰਦਗੀ
0: ਜ਼ਿੰਦਗੀ
2: ਸ਼ਹਿਰੀ ਮਾਨ
0: ਚਲੋ ਮੈਂ ਹੁਣੇ ਤੇ ਹੁਣੇ ਲਾ ਦਿੰਦਾ
2: ਜੀ ਬਹੁਤ ਸੋਹਣਾ ਮੈਸੇਜ ਹੈ ਬਹੁਤ ਧੰਨਵਾਦ ਜੀ
0: ਥੈਂਕ ਯੂ ਹਾਂਜੀ ਡਾਕਟਰ ਸਾਹਿਬ
3: ਹਾਂਜੀ ਹਾਂਜੀ
0: ਡਾਕਟਰ ਸਾਹਿਬ ਹਾਂਜੀ
3: ਹਾਂਜੀ ਅੱਛਾ ਦੇਖੋ ਅਰਜਨਟੀਨਾ ਨੇ ਆਪਣੀ ਜਿਹੜੀ ਸਪੋਰਟਸਮੈਨਸ਼ਿਪ ਨਹੀਂ ਦਿਖਾਈ
0: ਜੀ
3: ਉਸ ਤੋਂ ਬਾਅਦ ਵੀਡੀਓ ਆਈਆਂ ਨੇ ਇਹਨਾਂ ਦੇ ਪਲੇਅਰਾਂ ਨੇ ਉਹਨਾਂ ਦੇ ਪਲੇਅਰਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ
0: ਅੱਛਾ ਅੱਛਾ ਕੀ ਬਾਤ ਹੈ
3: ਹਾਂਜੀ ਉਹਨਾਂ ਦੇ ਜਿਹੜੇ ਰਿਜ਼ਰਵ ਪਲੇਅਰ ਸੀ ਉਹਨਾਂ ਨੂੰ ਕਾਫੀ ਕੁੱਟਿਆ ਉਹਨਾਂ ਦੀਆਂ ਵੀਡੀਓ ਆਈਆਂ ਨੇ
0: ਅੱਛਾ ਅੱਛਾ
3: ਕੋਈ ਸਪੋਰਟਸਮੈਨਸ਼ਿਪ ਨਹੀਂ ਹੈ ਇਹਨਾਂ ਦੀ
0: ਨਹੀਂ ਮੈਂ ਤਾਂ ਖੈਰ ਨਹੀਂ ਦੇਖਿਆ ਨੀ ਇਹ ਐਪੀਸੋਡ ਤਾਂ ਤੁਹਾਡੇ ਮੂੰਹ ਤੋਂ ਹੀ ਮੈਂ ਸੁਣ ਰਿਹਾ ਜਿਹੜਾ ਤੁਸੀਂ ਇਹ ਸਾਰਾ ਉਹਨਾਂ ਨੇ ਦਿਖਾਇਆ ਲਾਈਵ ਦਿਖਾਇਆ ਇਹ ਚੀਜ਼ਾਂ ਸਾਰੀਆਂ
3: ਬਿਲਕੁਲ ਲਾਈਵ ਦਿਖਾਈਆਂ ਜੀ ਉਦੋਂ ਮੇਰੇ ਖਤਮ ਹੋਣ ਤੇ ਸਾਰੀ ਉਹਨਾਂ ਨੇ ਦਿਖਾਇਆ ਕਿ ਜੋ ਉਹਨਾਂ ਦੇ ਰਿਜ਼ਰਵ ਪਲੇਅਰ ਉਹ ਗਰਾਊਂਡ ਦੇ ਵਿੱਚ ਆ ਰਹੇ ਸੀ ਤੇ ਉਹਨਾਂ ਨੇ ਇਹਨਾਂ ਦੀ ਟੀਮ ਦੇ ਬੰਦਿਆਂ ਨੇ ਅਰਜਨਟੀਨਾ ਦੇ ਪਲੇਅਰਾਂ ਨੇ ਉਹਨਾਂ ਨੂੰ ਕੁੱਟਿਆ
0: ਅੱਛਾ ਅੱਛਾ
3: ਕਈ ਡਿੱਗ ਪਏ ਵਿਚਾਰੇ ਕਈ ਡਿੱਗੇ ਨੇ
0: ਸਪੋਰਟਸਮੈਨਸ਼ਿਪ ਜਿਹੜੀ ਨਾ ਬਹੁਤ ਜ਼ਰੂਰੀ ਹੈ ਇਸ ਲੈਵਲ ਤੇ ਪਹੁੰਚ ਕੇ ਤਾਂ ਤੁਸੀਂ ਪਬਲਿਕ ਸਾਨੂੰ ਸਾਰਾ ਵਰਲਡ ਦੇਖ ਰਿਹਾ ਤੁਹਾਨੂੰ ਤੇ ਕਿੱਡੀ ਤੁਹਾਡੀ ਨਮੋਸ਼ੀ ਹੋਣੀ ਹੈ ਇਸ ਚੀਜ਼ ਦੇ ਨਾਲ ਤੁਹਾਡੀ
3: ਬਿਲਕੁਲ ਸਾਰੇ ਥੂ ਕਰ ਰਹੇ ਨੇ ਵੀ ਸੰਦੇਸ਼ ਨਾ ਕਰ ਗਈ
0: ਰਿਹਾ ਚਲੋ ਸ਼ੁਕਰੀਆ ਜੀ ਡਾਕਟਰ ਸਾਹਿਬ ਬਹੁਤ ਬਹੁਤ ਬਹੁਤ ਮਿਹਰਬਾਨੀ
3: ਓਕੇ
0: ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਇੱਕ ਛੋਟਾ ਜਿਹਾ ਮੈਸੇਜ ਤੁਹਾਨੂੰ ਮੈਂ ਦੇ ਲਈ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਹਾਂ ਅੱਗੇ ਹਾਂਜੀ ਸਾਡੇ ਰੇਡੀਓ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੁਸੀਂ ਲੈਣੀ ਹੋਏ ਆਪਣੀ ਕਿਚਨ ਦੀ ਕੋਈ ਗਰੋਸਰੀ ਕਿਚਨ ਦਾ ਕੋਈ ਬਰਤਨ ਲੈਣਾ ਹੋਏ ਰੈਸਟੋਰੈਂਟ ਦੀ ਗਰੋਸਰੀ ਲੈਣੀ ਹੋਏ ਰੈਸਟੋਰੈਂਟ ਵਾਸਤੇ ਕੋਈ ਵੱਡੀ ਕੁਆਂਟਿਟੀ ਦਾ ਬਰਤਨ ਲੈਣਾ ਹੋਏ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਔਜ਼ਾਰ ਤੁਹਾਨੂੰ ਚਾਹੀਦਾ ਹੋਏ ਬੈਕਯਾਰਡ ਦੇ ਵਿੱਚ ਫਰੰਟ ਦੇ ਉੱਪਰ ਕੰਮ ਕਾਰ ਕਰਨ ਵਾਸਤੇ ਅਕਸਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਬਾਗਬਾਨੀ ਛੋਟੀ ਮੋਟੀ ਕਰਦੇ ਹਾਂ ਤਾਂ ਕੋਈ ਔਜ਼ਾਰ ਚਾਹੀਦਾ ਹੋਵੇ ਤੁਹਾਨੂੰ ਮਿਲ ਸਕਦਾ ਇੱਥੋਂ ਪਿੰਡਾਂ ਦੇ ਵਿੱਚ ਅਕਸਰ ਅਸੀਂ ਛੋਟੀਆਂ ਮੋਟੀਆਂ ਦਵਾਈਆਂ ਘਰ ਦੇ ਵਿੱਚ ਫਸਟ ਏਡ ਦੇ ਤੌਰ ਤੇ ਰੱਖਦੇ ਹਾਂ ਲੇਕਿਨ ਇੱਥੋਂ ਅਵੇਲੇਬਲ ਨਹੀਂ ਹੁੰਦੀਆਂ ਲੇਕਿਨ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਛੋਟੀਆਂ ਮੋਟੀਆਂ ਉਹ ਸਾਰੀਆਂ ਦਵਾਈਆਂ ਘਰਾਂ ਵਿੱਚ ਰੱਖਣ ਵਾਲੀਆਂ ਮਿਲ ਸਕਦੀਆਂ ਨੇ ਗੁਰੂ ਸਾਹਿਬਾਨ ਦੇ ਨਾਲ ਕੋਈ ਗੁਰੂ ਸਾਹਿਬਾਨ ਦਾ ਫੋਟੋਗ੍ਰਾਫ ਚਾਹੀਦੀ ਹੋਏ ਜਾਂ ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ ਜਾਂ ਕੋਈ ਪੂਜਾ ਸਮੱਗਰੀ ਚਾਹੀਦੀ ਹੋਏ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ ਘਰ ਦੇ ਵਿੱਚ ਕੋਈ ਵਿਆਹ ਹੈ ਕੋਈ ਸ਼ਾਦੀ ਹੈ ਕੋਈ ਹਲਦੀ ਹੈ ਕੋਈ ਮਹਿੰਦੀ ਹੈ ਕੋਈ ਵੀ ਓਕੇਜ਼ਨ ਹੈ ਖੁਸ਼ੀ ਦਾ ਤਾਂ ਤੁਸੀਂ ਪੰਜਾਬੀ ਥੀਮ ਉਸਾਰਨਾ ਤੇ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਹਰ ਇੱਕ ਚੀਜ਼ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ ਫੋਨ ਨੰਬਰ 905-230-4800 9052304800 ਗਰਮੀਆਂ ਦੇ ਵਿੱਚ ਮਿੱਟੀ ਦੇ ਬਰਤਨਾਂ ਦੇ ਵਿੱਚ ਲੋਕ ਅਕਸਰ ਇਸਤੇਮਾਲ ਉਹਨਾਂ ਨੂੰ ਕਰਦੇ ਨੇ ਕਈਆਂ ਨੂੰ ਫਰਿੱਜ ਦਾ ਪਾਣੀ ਸੂਟ ਨਹੀਂ ਕਰਦਾ ਬੜੇ ਬੜੇ ਖੂਬਸੂਰਤ ਮਿੱਟੀ ਦੇ ਘੜੇ ਟੂਟੀਆਂ ਲੱਗੀਆਂ ਹੋਈਆਂ ਤੁਸੀਂ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਲੈ ਸਕਦੇ ਹੋ 905-230-4800 ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਬ੍ਰਮਟਨ ਕੈਸ਼ ਐਂਡ ਕੈਰੀ 100 ਕੈਂਡੀ ਰੋਡ ਬ੍ਰਮਟਨ ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਪਿਛਲੇ 3 ਦਹਾਕਿਆਂ ਤੋਂ ਜਾਣਿਆ ਪਹਿਚਾਣਿਆ ਨਾਮ ਅੱਜ ਕੱਲ੍ਹ ਨਵੀਂ ਇੱਕ ਸੈਟਅਪ ਲਗਾਈ ਹੋਈ ਹੈ ਵਿਲੇਜ ਆਫ ਇੰਡੀਆ ਦੇ ਬੈਕਸਾਈਡ ਤੇ ਤੁਸੀਂ ਆਓ ਸ਼ਾਮ ਨੂੰ ਰਾਤ ਨੂੰ 12-1 ਵਜੇ ਤੱਕ ਖੁੱਲ੍ਹਾ ਸਟਰੀਟ ਫੂਡ ਉੱਥੇ ਗੋਲ ਗੱਪੇ ਭੱਲੇ ਟਿੱਕੀਆਂ ਡੋਸੇ ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ ਤੁਸੀਂ ਵਾਣ ਦੇ ਮੰਜਿਆਂ ਦੇ ਉੱਪਰ ਬੈਠ ਕੇ ਖਾਓ ਤੇ ਨਾਲ ਲਾਈਵ ਮਿਊਜ਼ਿਕ ਸੁਣੋ ਉੱਥੇ ਮਾਈਕ ਵਗੈਰਾ ਦਾ ਪੂਰਾ ਇੰਤਜ਼ਾਮ ਹੈ ਤੁਹਾਡਾ ਖੁਦ ਦਾ ਮਨ ਕਰੇ ਗੁਣਗਣਾਉਣ ਵਾਸਤੇ ਤੁਸੀਂ ਆਪਣਾ ਸ਼ੌਂਕ ਉੱਥੇ ਇਹ ਵੀ ਪੂਰਾ ਕਰ ਸਕਦੇ ਹੋ ਟਿਫਨ ਲਗਵਾਉਣਾ 7 ਦਿਨ ਲਈ 6 ਦਿਨ ਲਈ 5 ਦਿਨ ਲਈ ਉਹਦੀ ਕੀ ਮੈਨਿਊ ਹੋਏਗਾ ਕੀ ਉਸਦੀ ਕੀਮਤ ਹੋਏਗੀ ਇਹ ਸਾਰੀ ਜਾਣਕਾਰੀ ਤੁਹਾਨੂੰ ਮਿਲ ਸਕਦੀ ਹੈ ਘਰ ਦੇ ਵਿੱਚ ਕੋਈ ਲਾਈਵ ਕੇਟਰਿੰਗ ਕਰਵਾਉਣੀ ਛੋਟਾ ਮੋਟਾ ਫੰਕਸ਼ਨ ਹੈ ਤਾਂ ਤੁਸੀਂ ਉਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ ਕੋਈ ਹਾਲ ਬੁੱਕ ਕਰਵਾਉਣਾ 100-125 ਆਦਮੀਆਂ ਦੇ ਲਈ ਇਹ ਹਾਲ ਵੀ ਉਹਨਾਂ ਕੋਲੋਂ ਤੁਹਾਨੂੰ ਮਿਲ ਸਕਦਾ ਹੈ ਲਾਈਟ ਸਾਊਂਡ ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ 100-125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ ਫੋਨ ਨੰਬਰ 905-450-3333 ਔਰ ਵਿਲੇਜ ਆਫ ਇੰਡੀਆ ਮਿਸੀਸਾਗਾ 6430 ਐਰਨਮਿਲ ਪਾਰਕਵੇ, ਫੋਨ ਨੰਬਰ 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਇੱਕ ਜਾਣਕਾਰੀ ਹੋਰ, 2 ਅਗਸਤ ਨੂੰ ਇਕਨਾ ਲੈਫਲਾਰ ਪਾਰਕ, ਜੋ ਜੇਮਸ ਪੋਟਰ ਅਤੇ ਬਵੇੜ ਦੀ ਇੰਟਰਸੈਕਸ਼ਨ ਦੇ ਕੋਲ ਹੈ, ਜੋ ਉਧਰੋਂ ਜਾਈਏ ਅਤੇ ਨਾਲ ਵੈਲੀ ਵੇ ਰੋਡ ਦੇ ਉੱਪਰ ਹੀ, ਬਿਲਕੁਲ ਵੈਲੀ ਵੇ ਅਤੇ ਐਲਬਰਨ ਮਾਰਕਲ ਦੀ ਇੰਟਰਸੈਕਸ਼ਨ ਦੇ ਪੈਂਦਾ ਹੈ ਲੈਫਲਾਰ ਪਾਰਕ, ਅਤੇ ਉੱਥੇ ਬਹੁਤ ਖੂਬਸੂਰਤ 2 ਅਗਸਤ ਨੂੰ ਮੇਲਾ ਹੋ ਰਿਹਾ, ਬੜੀ ਧੂਮ ਧਾਮ ਦੇ ਨਾਲ, ਬੜੀਆਂ ਸਵਾਦਿਸ਼ਟ ਉੱਥੇ ਖਾਣੇ ਤੁਹਾਨੂੰ ਪਰੋਸੇ ਜਾਣਗੇ, ਨਾਲ ਬਹੁਤ ਅੱਛੀਆਂ ਅੱਛੀਆਂ ਛੋਟੇ ਛੋਟੇ ਬੱਚਿਆਂ ਦੀਆਂ ਗੇਮਾਂ ਵੀ ਹੋਣਗੀਆਂ, ਵੱਡਿਆਂ ਦੀਆਂ ਗੇਮਾਂ ਵੀ ਹੋਣਗੀਆਂ, ਸੀਨੀਅਰ ਬੀਬੀਆਂ ਦੀਆਂ ਗੇਮਾਂ ਵੀ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਅਤੇ ਪੂਰਾ ਤੁਹਾਡੇ ਐਂਟਰਟੇਨਮੈਂਟ ਦਾ ਫੁੱਲ ਪੈਕੇਜ ਤੁਸੀਂ ਉੱਥੇ ਇੰਜੋਏ ਕਰੋਗੇ, ਅਤੇ ਜ਼ਰੂਰ ਪਹੁੰਚੋ। ਲੈਫਲਾਰ ਪਾਰਕ, ਵਿਲੀਅਮ ਅਤੇ ਇਹਦੇ ਜੇਮਸ ਪੋਟਰ ਦੇ ਇੰਟਰਸੈਕਸ਼ਨ ਵੀ ਪੈਂਦੀ ਹੈ, ਅਤੇ ਜੇਮਸ ਪੋਟਰ ਅਤੇ ਬਵੇੜ ਦੀ ਇੰਟਰਸੈਕਸ਼ਨ ਦੇ ਵੀ ਨਾਲ ਹੀ ਪੈਂਦਾ, ਅਤੇ ਉੱਧਰ ਵੈਲੀ ਵੇ ਅਤੇ ਐਲਬਰਨ ਮਾਰਕਲ ਦੀ ਇੰਟਰਸੈਕਸ਼ਨ ਦੇ ਵੀ ਨਾਲ ਹੀ ਪੈਂਦਾ। ਸੋ ਜੁੜਿਓ ਤੁਸੀਂ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਅਤੇ ਪ੍ਰੋਗਰਾਮ ਨੂੰ ਲੈ ਕੇ ਚੱਲਦੇ ਹਾਂ ਅੱਗੇ, ਅਤੇ ਸਾਡੇ ਦੋਸਤ ਨੇ ਇੱਕ ਹੋਰ ਫਰਮਾਇਸ਼ ਕੀਤੀ ਸੀ ਅਤੇ ਉਹ ਗਾਣਾ ਆਪਾਂ ਸੁਣਾਉਣੇ, ਅਤੇ ਫਿਰ ਗੱਲਬਾਤ ਨੂੰ ਚੱਲਾਂਗੇ ਅੱਗੇ।

ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੁਸੀਂ ਕੋਈ ਗੱਲਬਾਤ ਕਰਨੀ ਹੋਏ 647-367-5353 647-367-5353। ਸੋ ਗੱਲਬਾਤ ਚੱਲ ਰਹੀ ਸੀ ਸਾਡੀ, ਸਾਡੇ ਰੇਡੀਓ ਪ੍ਰੋਗਰਾਮ ਦੇ ਬਾਰੇ ਮੈਂ ਗੱਲ ਸ਼ੁਰੂ ਕੀਤੀ ਸੀ। ਸਾਡੇ ਬਹੁਤ ਹੀ ਰੈਗੂਲਰ ਸਾਡੇ ਸਰੋਤੇ ਢੀਂਡਸਾ ਸਾਹਿਬ ਨੇ ਫਰਮਾਇਸ਼ ਕੀਤੀ ਸੀ ਮੈਨੂੰ ਹੱਥ ਬੰਨ ਕੇ ਉਹਨਾਂ ਤੋਂ ਮਾਫ਼ੀ, ਇਸ ਕਰਕੇ ਕਿਉਂਕਿ ਮੈਂ ਅਕਸਰ ਹੀ ਗੱਲ ਕਰਦਾ ਹੁੰਦਾ ਕਿ ਦੇਖੋ ਅਸੀਂ ਸਾਰੀਆਂ ਭਾਸ਼ਾਵਾਂ ਦੀ ਇੱਜ਼ਤ ਕਰਦੇ ਹਾਂ, ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ, ਪਰ ਨਾਲ ਨਾਲ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਰੇਡੀਓ ਪ੍ਰੋਗਰਾਮ ਸਭ ਰੰਗ ਜਿਹੜਾ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਚਲਾਇਆ ਜਾਂਦਾ ਹੈ। ਵਿਸ਼ਵ ਪੰਜਾਬੀ ਸਭਾ ਦੇ ਸਾਰੇ ਹੀ ਪ੍ਰੋਗਰਾਮ ਜਿੰਨੇ ਵੀ ਅਸੀਂ ਔਰਗੇਨਾਈਜ਼ ਕਰਦੇ ਹਾਂ, ਜਿੰਨੇ ਵੀ ਪਲੇਟਫਾਰਮ ਦੇ ਉੱਪਰ ਵਿਸ਼ਵ ਪੰਜਾਬੀ ਸਭਾ ਜਿਹੜੀ ਕੰਮ ਕਰ ਰਹੀ ਹੈ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਜਿਸ ਤਰ੍ਹਾਂ ਮੈਂ ਅਕਸਰ ਦੱਸਦਾ ਹੁੰਦਾ ਕਿ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਹੈ, VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਵੀ ਹੈ, ਵਿਸ਼ਵ ਪੰਜਾਬੀ ਭਵਨ। ਮੈਂ ਰੋਜ਼ ਇਸ ਚੀਜ਼ ਦਾ ਜ਼ਿਕਰ ਕਰਦਾ ਕਿ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੇ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਕੋਈ ਵੀ ਪ੍ਰੋਗਰਾਮ ਤੁਸੀਂ ਔਰਗੇਨਾਈਜ਼ ਕਰਨਾ ਹੋਏ ਤਾਂ ਉਸ ਦੀਆਂ ਸਰਵਿਸਿਜ਼ ਤੁਹਾਨੂੰ ਫ੍ਰੀ ਆਫ ਕੋਸਟ ਮਿਲ ਸਕਦੀਆਂ ਨੇ। ਸੋ ਸਤਿਕਾਰ ਸਾਰੀਆਂ ਭਾਸ਼ਾਵਾਂ ਦਾ ਹੈ, ਲੇਕਿਨ ਸਾਡੀ ਆਪਣੀ ਮਾਂ ਬੋਲੀ ਦੇ ਉੱਪਰ ਅਸੀਂ ਇਸ ਪ੍ਰੋਗਰਾਮ ਨੂੰ ਫੋਕਸ ਕੀਤਾ ਹੋਇਆ। ਸੋ ਮਾਂ ਬੋਲੀ ਜਿਸ ਦਾ ਸਾਨੂੰ ਸਤਿਕਾਰ ਵੀ ਹੈ, ਜਿਸ ਦੀ ਸਾਡੇ ਮਨ ਦੇ ਵਿੱਚ ਇੱਜ਼ਤ ਵੀ ਹੈ, ਜਿਸ ਦਾ ਅਸੀਂ ਇੱਕ ਤਰੀਕੇ ਦੇ ਨਾਲ ਕਰਜ਼ ਵੀ ਉਤਾਰ ਰਹੇ ਹਾਂ, ਕਿਉਂਕਿ ਸਾਰੀ ਉਮਰ ਇਸਨੇ ਸਾਡੀ ਸੇਵਾ ਕੀਤੀ ਹੈ, ਅੱਜ ਵੀ ਸਾਡੀ ਇਹ ਸੇਵਾ ਕਰ ਰਹੀ ਹੈ, ਅਤੇ ਅਸੀਂ ਉਸ ਦੀ ਸੇਵਾ ਤਾਂ ਕਰ ਹੀ ਨਹੀਂ ਸਕਦੇ, ਅਸੀਂ ਤਾਂ ਉਸਦਾ ਜੇ ਕਰਜ਼ ਉਤਾਰ ਦਈਏ ਨਾ ਜਿੰਨਾ ਉਸਨੇ ਸਾਡੇ ਚਿਰ ਚੜਾਇਆ, ਤਾਂ ਸਾਡੇ ਲਈ ਇਹ ਵੀ ਜਿਹੜਾ ਨਾ ਮੇਰਾ ਖਿਆਲ ਹੈ ਜ਼ਿੰਦਗੀ ਜਿਹੜੀ ਹੈ ਥੋੜ੍ਹੀ ਪੈ ਜਾਏਗੀ। ਸੋ ਢੀਂਡਸਾ ਸਾਹਿਬ ਤੁਹਾਡਾ ਬਹੁਤ ਸਤਿਕਾਰ ਹੈ, ਤੁਸੀਂ ਸਾਡੇ ਲਈ ਬਹੁਤ ਸਤਿਕਾਰ ਦੇ ਪਾਤਰ ਹੋ, ਤੁਸੀਂ ਜੋ ਮਰਜ਼ੀ ਗਾਣਾ ਪੰਜਾਬੀ ਦਾ ਹੁਕਮ ਕਰੋ, ਤੁਹਾਡੇ ਕਹਿਣ ਤੋਂ ਪਹਿਲਾਂ ਹੀ ਅਸੀਂ ਉਹ ਜ਼ਰੂਰ ਲਗਾ ਦਿੰਦੇ ਹਾਂ, ਲੇਕਿਨ ਇਹਦੇ ਲਈ ਥੋੜ੍ਹਾ ਜਿਹਾ ਮੈਨੂੰ ਮਾਫ਼ ਕਰ ਦਿਓ। ਚਲੋ ਖੈਰ ਕੋਈ ਗੱਲ ਨਹੀਂ, ਮਾਂ ਬੋਲੀ ਪੰਜਾਬੀ ਜ਼ਿੰਦਾਬਾਦ, ਮਾਂ ਬੋਲੀ ਪੰਜਾਬੀ ਜ਼ਿੰਦਾਬਾਦ ਹੈ ਸੀ ਅਤੇ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ ਸਦਾ ਹੀ ਰਹੇਗੀ। ਜਿੱਦਾਂ ਕਿਸੇ ਨੇ ਕਿਹਾ ਹੈ ਨਾ ਕਿ ਰਹੇਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ, ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ, ਲੋਕ ਗੀਤਾਂ ਵਿੱਚ ਦਾਦਾ ਦਾਦੀ ਜਿਉਂਦੇ ਰਹਿਣਗੇ, ਦਿੰਦੇ ਰਹੋ ਭਰ ਭਰ ਮੁੱਠੀਆਂ ਪਿਆਰੇ ਨੂੰ, ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ। ਸੋ ਸਾਡੇ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅੱਜ ਕੱਲ੍ਹ ਮੈਂ ਅਕਸਰ ਦੇਖਦਾ ਹੁੰਦਾ ਕਿ ਸਾਡੇ ਕਲੱਬਾਂ ਦੇ ਵਿੱਚ ਵੀ ਵੱਖਰੇ ਵੱਖਰੇ ਪਾਰਕਾਂ ਦੇ ਵਿੱਚ ਪੰਜਾਬੀ ਮੇਲੇ ਜਿਹੜੇ ਲੱਗਦੇ ਨੇ, ਲੋਕ ਇਕੱਠੇ ਹੁੰਦੇ ਨੇ, ਪੰਜਾਬੀ ਲੋਕ ਬਹਾਨੇ ਲੱਭਦੇ, ਅਸੀਂ ਇਕੱਠੇ ਹੋਈਏ, ਹੁਣ ਤੀਆਂ ਦਾ ਤਿਉਹਾਰ ਆ ਜਾਣਾ, ਇਸ ਬਹਾਨੇ ਸਾਰੇ ਲੋਕਾਂ ਨੇ ਇਕੱਠੇ ਹੋਣਾ, ਸੈਲੀਬ੍ਰੇਟ ਕਰਨਾ, ਉੱਥੇ ਪੰਜਾਬੀ ਪਹਿਰਾਵੇ ਦੇ ਵਿੱਚ ਆਉਂਦੇ ਨੇ, ਪੰਜਾਬੀ ਖਾਣ ਪੀਣ ਉੱਥੇ ਹੁੰਦਾ ਹੈ, ਪੰਜਾਬੀ ਲੋਕ ਗੀਤ ਹੁੰਦੇ ਨੇ, ਗਿੱਧੇ ਭੰਗੜੇ ਜਾਗੋ, ਬਹੁਤ ਵਧੀਆ ਵਧੀਆ ਪ੍ਰੋਗਰਾਮਾਂ ਦਾ ਉੱਥੇ ਆਯੋਜਨ ਕੀਤਾ ਜਾਂਦਾ, ਅਤੇ ਅਸੀਂ ਵੀ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਹਰ ਵੀਕਐਂਡ 'ਤੇ ਕੋਈ ਨਾ ਕੋਈ ਪੰਜਾਬੀ ਦਾ ਪ੍ਰੋਗਰਾਮ ਜਿਹੜਾ ਔਰਗੇਨਾਈਜ਼ ਕਰਦੇ ਰਹਿੰਦੇ ਹਾਂ, ਅਤੇ ਸਾਡਾ ਇਹ ਵੀ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵੀ ਤੁਸੀਂ ਸੁਣਦੇ ਹੋ, ਸਾਰੇ ਦੋਸਤ ਮਿੱਤਰ ਭੈਣ ਭਰਾ ਤੁਹਾਡੀਆਂ ਦੁਆਵਾਂ ਦੇ ਨਾਲ, ਤੁਹਾਡੀਆਂ ਵਿਸ਼ਿਜ਼ ਦੇ ਨਾਲ ਹੀ ਇਹ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈ, ਅਤੇ ਤੁਸੀਂ ਰਿਸਪੋਂਡ ਕਰਦੇ ਹੋ, ਤੁਸੀਂ ਮੇਰੇ ਨਾਲ ਜੁੜਦੇ ਹੋ ਫੋਨ 'ਤੇ, ਮੈਨੂੰ ਸਪੋਰਟ ਮਿਲਦੀ ਹੈ, ਅਤੇ ਮੈਂ ਹੋਰ ਅੱਛੀਆਂ ਅੱਛੀਆਂ ਗੱਲਾਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਗੱਲਬਾਤ ਆਪਾਂ ਸ਼ੇਅਰ ਕਰੀਏ, ਕਿਉਂਕਿ ਗੱਲਾਂ ਬਾਤਾਂ ਦੇ ਵਿੱਚੋਂ ਹੀ ਅੱਛੀਆਂ ਅੱਛੀਆਂ ਗੱਲਾਂ ਬਾਤਾਂ ਨਿਕਲਦੀਆਂ ਨੇ। ਸਾਨੂੰ ਬੜਾ ਵੱਡਾ ਵਿਰਸਾ ਸਾਡਾ ਮਿਲਿਆ ਹੋਇਆ ਜਿਹੜਾ ਪੰਜਾਬੀ ਦੇ ਬਾਰੇ, ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਸਾਡੇ ਸਾਹਮਣੇ ਗੁਰੂ ਦਾ ਦਰਜਾ ਜਿਸ ਨੂੰ ਦਿੱਤਾ ਹੋਇਆ ਗੁਰੂ ਸਾਹਿਬਾਨ ਨੇ, ਉਸ ਦੀ ਅਗਵਾਈ ਸਾਨੂੰ ਹੈ, ਅਤੇ ਅਸੀਂ ਕਿਸ ਤਰ੍ਹਾਂ ਸਾਡੀ ਪੰਜਾਬੀ ਜ਼ਬਾਨ ਜਿਹੜੀ ਉਹ ਕਿਸ ਤਰ੍ਹਾਂ ਪਿੱਛੇ ਰਹਿ ਸਕਦੀ ਹੈ। ਸੋ ਅਸੀਂ ਉਸਦੇ ਪਹਿਰੇਦਾਰ ਹਾਂ, ਉਸਦੇ ਪਹਿਰੇਦਾਰ ਬਣੇ ਰਹਾਂਗੇ। ਬਾਕੀ ਉਹ ਕਹਿੰਦੇ ਆ ਕਿ ਜਿੰਨੀਆਂ ਮਰਜ਼ੀ ਭਾਸ਼ਾਵਾਂ ਤੁਸੀਂ ਸਿੱਖ ਲਓ, ਇਹ ਤੁਹਾਡੀ ਕੁਆਲਿਟੀ ਬਣ ਜਾਂਦੀ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਅਸੀਂ ਕਹਿੰਦੇ ਕਿ ਪੰਜਾਬੀ ਅਸੀਂ ਬੋਲਣੇ ਹੈ, ਪੰਜਾਬੀ ਬੋਲਣੀ ਹੈ, ਨਹੀਂ, ਜ਼ਰੂਰ ਹਰ ਭਾਸ਼ਾ ਬੋਲਣੀ ਹੈ, ਹਰ ਭਾਸ਼ਾ ਦਾ ਸਤਿਕਾਰ ਕਰਨਾ, ਹਰ ਭਾਸ਼ਾ ਦੀ ਸਾਡੇ ਮਨ ਦੇ ਵਿੱਚ ਇੱਜ਼ਤ ਹੈ, ਹਰ ਇੱਕ ਦੀ ਸਤਿਕਾਰ ਕਰਨਾ ਸਾਡੇ ਇਹ ਪੰਜਾਬੀ ਇਹ ਵੀ ਪਰੰਪਰਾ ਹੈ। ਆਪਣੀ ਮਾਂ ਬੋਲੀ ਨੂੰ ਵੀ ਪਿਆਰ ਕਰੋ ਅਤੇ ਦੂਸਰੇ ਦੀ ਮਾਂ ਬੋਲੀ ਨੂੰ ਵੀ ਸਤਿਕਾਰ ਉਨਾ ਹੀ ਦੇਣਾ ਚਾਹੀਦਾ। ਉਹ ਕਹਿੰਦੇ ਇੱਕ ਵਾਰੀ ਸਵਾਮੀ ਵਿਵੇਕਾਨੰਦ ਜਿਹੜੇ ਹਿੰਦੀ ਦੇ ਬਹੁਤ ਵੱਡੇ ਫਿਲਾਸਫਰ ਹੋਏ, ਬੜੇ ਵੱਡੇ ਫਿਲਾਸਫਰ ਸਵਾਮੀ ਵਿਵੇਕਾਨੰਦ ਜੀ ਹੋਏ ਨੇ, ਉਹ ਕਹਿੰਦੇ ਇੱਕ ਵਾਰੀ ਬਾਹਰ ਉਹ ਕਿਤੇ ਭਾਸ਼ਣ ਦੇਣ ਵਾਸਤੇ ਗਏ। ਮੈਂ ਕਹਿਣਾ ਇਹ ਚਾਹੁੰਦਾ ਕਿ ਹਰ ਇੱਕ ਨੂੰ ਆਪਣੀ ਮਾਂ ਬੋਲੀ ਦੇ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ। ਉਹ ਕਹਿੰਦੇ ਸਵਾਮੀ ਵਿਵੇਕਾਨੰਦ ਜੀ ਬਾਹਰ ਇੱਕ ਵਾਰ ਗਏ ਭਾਸ਼ਣ ਦੇਣ ਵਾਸਤੇ, ਉਹ ਇੰਟਰਨੈਸ਼ਨਲ ਫੇਮ ਲੈਵਲ ਦੇ ਆਦਮੀ ਸੀ, ਉੱਥੇ ਗਏ ਅਤੇ ਉੱਥੇ ਕਿਸੇ ਅੰਗਰੇਜ਼ ਨੇ ਜਦੋਂ ਭਾਸ਼ਣ ਭੂਸ਼ਣ ਖਤਮ ਹੋਇਆ ਨਾ, ਤਾਂ ਅੰਗਰੇਜ਼ ਚਾਹ ਪਾਣੀ ਪੀਣ ਵਾਸਤੇ ਜਦੋਂ ਇਹ ਪਾਰਕ ਦੇ ਵਿੱਚ ਇਕੱਠੇ ਹੋਏ, ਤਾਂ ਅੰਗਰੇਜ਼ ਉਹਨਾਂ ਨੂੰ ਕਹਿੰਦਾ ਕਿ ਹਾਊ ਡੂ ਯੂ ਡੂ, ਅਤੇ ਸਵਾਮੀ ਵਿਵੇਕਾਨੰਦ ਦਾ ਅੱਗੋਂ ਜਵਾਬ ਸੀ, ਮੈਂ ਠੀਕ ਠਾਕ ਹੂੰ ਜੀ, ਆਪ ਸੁਣਾਓ।
ਅੰਗਰੇਜ਼ ਬੜਾ ਹੈਰਾਨ ਹੋਇਆ ਵੀ ਯਾਰ ਇਹਨੇ ਜਵਾਬ ਮੈਨੂੰ ਸਹੀ ਨਹੀਂ ਦਿੱਤਾ, ਮੈਂ ਇਹਨੂੰ ਕਿਸ ਤਰ੍ਹਾਂ ਬੋਲਿਆ, ਇਹ ਆਪੋ ਅੱਗੇ ਜ਼ਬਾਨ ਚ ਆਪਣੇ ਬੋਲਿਆ। ਫਿਰ ਅੱਗੋਂ ਅੰਗਰੇਜ਼ ਨੇ ਪੁੱਛਿਆ ਕਿ ਔਰ ਕਿਆ ਹਾਲ ਚਾਲ ਹੈ ਜੀ। ਫਿਰ ਅੱਗੋਂ ਸਵਾਮੀ ਵਿਵੇਕਾਨੰਦ ਨੇ ਜਵਾਬ ਦਿੱਤਾ, ਆਈ ਐਮ ਫਾਈਨ, ਵਟ ਅਬਾਊਟ ਯੂ। ਉਹ ਅੰਗਰੇਜ਼ ਬੜਾ ਹੈਰਾਨ, ਉਹਨੇ ਉਹਨੂੰ ਫਿਰ ਕੁਐਸਚਨ ਪੁੱਛਿਆ, ਉਹ ਕਹਿੰਦਾ ਸਵਾਮੀ ਜੀ ਮੈਂ ਪਹਿਲਾਂ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਪੁੱਛਿਆ ਤੇ ਤੁਸੀਂ ਮੈਨੂੰ ਹਿੰਦੀ ਚ ਜਵਾਬ ਦਿੱਤਾ, ਫਿਰ ਮੈਂ ਜਦੋਂ ਅੱਗੋਂ ਹਿੰਦੀ ਦੇ ਵਿੱਚ ਪੁੱਛਿਆ ਤੁਹਾਨੂੰ ਤੇ ਤੁਸੀਂ ਮੈਨੂੰ ਅੰਗਰੇਜ਼ੀ ਦੇ ਵਿੱਚ ਜਵਾਬ ਦਿੱਤਾ, ਇਹ ਕਿਉਂ? ਉਹਨਾਂ ਨੇ ਜਵਾਬ ਬੜਾ ਅੱਗੋਂ ਸਵਾਮੀ ਵਿਵੇਕਾਨੰਦ ਨੇ ਅੱਛਾ ਦਿੱਤਾ, ਉਹ ਕਹਿੰਦਾ ਕਿ ਪਹਿਲਾਂ ਤੂੰ ਆਪਣੀ ਬੋਲੀ ਦਾ ਸਤਿਕਾਰ ਕੀਤਾ ਸੀ ਬੋਲ ਕੇ, ਮੈਂ ਅੱਗੋਂ ਤੈਨੂੰ ਹਿੰਦੀ ਚ ਜਵਾਬ ਦਿੱਤਾ, ਆਪਣੀ ਬੋਲੀ ਦਾ ਸਤਿਕਾਰ ਕੀਤਾ ਤੈਨੂੰ ਜਵਾਬ ਦੇ ਕੇ, ਬਾਅਦ ਦੇ ਵਿੱਚ ਤੂੰ ਹਿੰਦੀ ਚ ਮੈਨੂੰ ਪੁੱਛਿਆ, ਤੂੰ ਮੇਰੀ ਬੋਲੀ ਨੂੰ ਰਿਸਪੈਕਟ ਦਿੱਤੀ ਬੋਲ ਕੇ, ਮੈਂ ਤੈਨੂੰ ਇੰਗਲਿਸ਼ ਚ ਜਵਾਬ ਦਿੱਤਾ, ਮੈਂ ਤੇਰੀ ਬੋਲੀ ਦੀ ਰਿਸਪੈਕਟ ਕੀਤੀ ਉਸ ਜ਼ੁਬਾਨ ਦੇ ਵਿੱਚ ਜਵਾਬ ਦੇ ਕੇ। ਸੋ ਬੋਲੀ ਜਿਹੜੀ ਮਰਜ਼ੀ ਸਿੱਖੋ ਉਹ ਤੁਹਾਡੀ ਕੁਆਲਿਟੀ ਬਣਦੀ ਹੈ, ਭਾਸ਼ਾ ਜਿਹੜੀ ਵੀ ਸਿੱਖੋ ਤੁਹਾਡੀ ਕੁਆਲਿਟੀ ਬਣ ਜਾਂਦੀ ਹੈ, ਤੁਹਾਡਾ ਕੋਈ ਔਗਣ ਨਹੀਂ ਬਣਦਾ, ਤੁਹਾਡੀ ਕੁਆਲਿਟੀ ਬਣਦੀ ਹੈ, ਤੁਹਾਡੀ ਸ਼ਖਸੀਅਤ ਨੂੰ ਸਗੋਂ ਹੋਰ ਨਖੇੜਦੀ ਹੈ ਤੁਹਾਨੂੰ ਉਸ ਤੋਂ ਅੱਗੇ ਹੋਰ ਅੱਗੇ। ਸੋ ਪੰਜਾਬੀ ਜ਼ਿੰਦਾਬਾਦ, ਪੰਜਾਬੀ ਸਾਡੀ ਮਾਂ ਬੋਲੀ ਹੈ, ਅਸੀਂ ਇਸ ਨੂੰ ਜ਼ਿੰਦਾਬਾਦ ਰੱਖਣਾ ਹੈ ਅਤੇ ਜ਼ਿੰਦਾਬਾਦ ਹਮੇਸ਼ਾ ਹੀ ਰਹੇਗੀ। ਚਲੋ ਜੋ ਗੱਲਬਾਤ ਨੂੰ ਸਿਲਸਿਲਾ ਅੱਗੇ ਚੱਲਦੇ ਹਾਂ ਅਤੇ 5-7 ਮਿੰਟ ਸਾਡੇ ਕੋਲ ਹੋਰ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੋਏ ਕਰ ਸਕਦੇ ਹੋ ਅਤੇ ਇੱਕ ਪ੍ਰੋਗਰਾਮ ਗਾਣਾ ਤੁਹਾਨੂੰ ਮੈਂ ਥੋੜ੍ਹਾ ਛੋਟਾ ਹੋਰ ਸ਼ੇਅਰ ਕਰਦਾ ਅਤੇ ਪ੍ਰੋਗਰਾਮ ਨੂੰ ਫਿਰ ਆਪਾਂ ਚੱਲਿਆ।

ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ ਤੇ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਇੱਕ ਨੰਬਰ ਤੁਸੀਂ ਹੋਰ ਨੋਟ ਕਰੋ 905-399-1810-9053-996-110 ਅਮਾਇਰਾ ਅਕੈਡਮੀ ਹੇਅਰ ਐਂਡ ਸਟੈਟਿਕਸ ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਕੋਈ ਟਰੀਟਮੈਂਟ ਕਰਵਾਉਣਾ ਹੋਵੇ ਕੋਈ ਬਿਊਟੀ ਦਾ ਕੋਈ ਟਰੀਟਮੈਂਟ ਲੈਣਾ ਹੋਵੇ ਜਾਂ ਕੋਈ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ ਹੇਅਰ ਸਟਾਈਲਿੰਗ ਡਿਪਲੋਮਾ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ ਤੇ ਤੁਸੀਂ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ 905-399-1810-9053-996-110 ਗਰਮੀਆਂ ਆ ਗਈਆਂ ਨੇ ਘਰ ਨੂੰ ਰੰਗ ਰੋਗਣ ਕਰਵਾਉਣਾ ਹੈ ਤਾਂ ਗਿੱਲ ਪੇਂਟਿੰਗ ਦਾ ਨੰਬਰ ਯਾਦ ਰੱਖੋ 416-473-4458 ਇਹਨਾਂ ਨੂੰ ਫੋਨ ਕਰਕੇ ਤੁਸੀਂ ਐਸਟੀਮੇਟ ਫ੍ਰੀ ਆਫ ਕੋਸਟ ਲਗਵਾ ਸਕਦੇ ਹੋ ਕੀ ਕੁਝ ਹੋਣ ਵਾਲਾ ਹੈ ਕੀ ਉਸਦੀ ਕੀਮਤ ਹੋਏਗੀ ਸਾਰਾ ਐਸਟੀਮੇਟ ਤੁਹਾਨੂੰ ਲਗਾ ਕੇ ਦੇਣਗੇ ਤੁਸੀਂ ਘਰ ਦੀ ਡੈਕ ਨੂੰ ਕਰਵਾਉਣਾ ਪੇਂਟ ਘਰ ਦੀ ਫੈਂਸ ਨੂੰ ਕਰਵਾਉਣਾ ਹੈ ਕਿਚਨ ਦੀ ਕੈਬਨਿਟ ਨੂੰ ਕਰਵਾਉਣਾ ਹੈ ਜਾਂ ਤੁਹਾਡਾ ਕੋਈ ਕਮਰਸ਼ੀਅਲ ਯੂਨਿਟ ਹੈ ਘਰ ਦੀ ਛੱਤ ਨੂੰ ਤੁਸੀਂ ਪਹਿਲੇ ਹੀ ਜਿਹੜਾ ਪੇਂਟ ਹੋਇਆ ਹੋਇਆ ਕੋਈ ਪੌਪਕੋਰਨ ਸਟਾਈਲ ਹੋਇਆ ਹੋਇਆ ਉਸਨੂੰ ਰਿਮੂਵ ਕਰਵਾ ਕੇ ਨਵੀਂ ਲੁੱਕ ਦੇਣੀ ਚਾਹੁੰਦੇ ਹੋ ਤਾਂ ਬਿਲਕੁਲ ਡਸਟਲੈਸ ਟੈਕਨੀਕ ਇਹਨਾਂ ਕੋਲ ਹੈ ਉਹਦੇ ਨਾਲ ਉਹਨੂੰ ਰਿਮੂਵ ਕਰਨਗੇ ਕੋਈ ਡੈਮੇਜ ਨਹੀਂ ਹੋਏਗੀ ਅਤੇ ਬਿਲਕੁਲ ਨਵੀਂ ਲੁੱਕ ਦੇਣਗੇ ਤੁਹਾਡੇ ਘਰ ਨੂੰ ਅਪੁਆਇੰਟਮੈਂਟ ਕਰੋ ਬੁੱਕ ਅਤੇ ਘਰ ਨੂੰ ਦਿਓ ਨਵੀਂ ਲੁੱਕ 416-473-4458 ਗਿੱਲ ਪੇਂਟਿੰਗ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬੜਾ ਲੰਬਾ ਤਜਰਬਾ ਰੀਅਲ ਅਸਟੇਟ ਦੇ ਵਿੱਚ ਰੱਖਣ ਵਾਲੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਦਾ ਨੰਬਰ ਹੈ 416-564-4165-25-7400 ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ ਕੋਈ ਪ੍ਰੋਪਰਟੀ ਵੇਚਣੀ ਹੈ ਜਾਂ ਪ੍ਰੋਪਰਟੀ ਕੋਈ ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ ਤੁਸੀਂ ਇਹਨਾਂ ਦੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਬੜੀ ਵਧੀਆ ਡਿਟੇਲ ਦੇ ਨਾਲ ਟ੍ਰਾਂਸਪੇਰੈਂਸੀ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਨਗੇ ਔਰ ਆਪਣੀ ਵਧੀਆ ਸਲਾਹ ਦੇ ਕੇ ਤੁਹਾਡਾ ਫਾਇਦਾ ਜ਼ਰੂਰ ਕਰਵਾਉਣਗੇ ਫੋਨ ਨੰਬਰ 416-525-4400-416-525-7400 ਸੋ ਦੋਸਤੋ ਤੁਸੀਂ ਜੁੜਿਓ ਸਾਡੇ ਨਾਲ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸਾਡਾ ਤੁਹਾਡਾ ਸਾਥ ਹੁੰਦਾ ਹੈ ਅਗਰ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੋਈ ਐਡ ਦੇਣੀ ਚਾਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਬਿਜ਼ਨਸ ਦੀ ਤੁਹਾਡੇ ਕਾਰੋਬਾਰ ਦੀ ਜਾਂ ਤੁਹਾਡਾ ਕੋਈ ਪ੍ਰੋਫੈਸ਼ਨ ਹੈ ਜਾਂ ਤੁਹਾਡੇ ਕੋਲ ਕੋਈ ਸਕਿੱਲ ਹੈ ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਅਸੀਂ ਤੁਹਾਡੀ ਆਵਾਜ਼ ਹਰਾਂ ਦਾਦਾਂ ਦੀ ਗਿਣਤੀ ਵਿੱਚ ਜਿਹੜੇ ਸਾਡੇ ਨਾਲ ਸਰੋਤੇ ਸਾਡੇ ਨਾਲ ਜੁੜਦੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਤੁਹਾਡੇ ਉਸ ਕਾਰੋਬਾਰ ਦੇ ਵਿੱਚ ਤੁਹਾਡੀ ਉਸ ਸਕਿੱਲ ਦੇ ਵਿੱਚ ਵਾਧਾ ਹੋਏ ਤੁਹਾਨੂੰ ਫਾਇਦਾ ਹੋਏ ਸਾਡੇ ਸਟੂਡੀਓ ਦਾ ਨੰਬਰ ਹੈ 647-375-5353 ਜਾਂ ਮੇਰਾ ਪਰਸਨਲ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ 4372437-243-3091 ਜੁੜਦੇ ਹਾਂ ਅਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਤੁਸੀਂ ਜਦੋਂ ਮਰਜ਼ੀ ਫੋਨ ਕਰਿਆ ਕਰੋ ਜਦੋਂ ਮਰਜ਼ੀ ਕਿਸੇ ਗਾਣੇ ਦੀ ਫਰਮਾਇਸ਼ ਕਰਿਆ ਕਰੋ ਕਿਉਂਕਿ ਮੈਂ ਅਕਸਰ ਕਹਿੰਦਾ ਹਾਂ ਕਿ ਰਾਤ ਨੂੰ 10 ਤੋਂ 11 ਦਾ ਟਾਈਮ ਹੀ ਹੈ ਬੜਾ ਖੂਬਸੂਰਤ ਜਿਹਾ ਮਜ਼ੇਦਾਰ ਜਿਹਾ ਟਾਈਮ ਹੈ ਅਤੇ ਮਨ ਨੂੰ ਸਕੂਨ ਦੇਣ ਵਾਲਾ ਟਾਈਮ ਹੈ ਅਤੇ ਤੁਸੀਂ ਬੜੇ ਆਰਾਮ ਨਾਲ ਗੱਲਬਾਤ ਕਰ ਸਕਦੇ ਹੋ ਸਾਡੇ ਨਾਲ ਫੋਨ ਕਰਿਆ ਕਰੋ ਕਿਸੇ ਗਾਣੇ ਦੀ ਫਰਮਾਇਸ਼ ਕਰਨੀ ਹੋਵੇ ਜਾਂ ਕੋਈ ਤੁਹਾਡੇ ਕੋਲ ਕੋਈ ਨਿਊਜ਼ ਹੋਏ ਕੋਈ ਅੱਛੀ ਨਿਊਜ਼ ਹੈ ਕੋਈ ਬੁਰਾ ਐਕਸਪੀਰੀਅੰਸ ਤੁਹਾਨੂੰ ਹੋਇਆ ਉਹ ਤੁਸੀਂ ਚਾਹੁੰਦੇ ਹੋ ਸਾਡੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਅਤੇ ਉਹ ਵੀ ਤੁਸੀਂ ਫੋਨ 'ਤੇ ਕਰ ਸਕਦੇ ਤੁਸੀਂ ਇਸ ਨੂੰ ਆਪਣਾ ਘਰ ਦਾ ਹੀ ਰੇਡੀਓ ਸਮਝੋ ਜਦੋਂ ਮਰਜ਼ੀ ਫੋਨ ਕਰੋ ਜਦੋਂ ਮਰਜ਼ੀ ਕੋਈ ਫਰਮਾਇਸ਼ ਕਰੋ ਜਦੋਂ ਮਰਜ਼ੀ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰੋ ਜਦੋਂ ਮਰਜ਼ੀ ਆਪਣੀ ਕੋਈ ਹੱਡਬੀਤੀ ਸ਼ੇਅਰ ਕਰੋ ਜਦੋਂ ਮਰਜ਼ੀ ਆਪਣੀ ਕੋਈ ਜਗਬੀਤੀ ਸ਼ੇਅਰ ਕਰੋ ਟਾਈਮ ਸਾਡੇ ਹੁਣ ਸਮਾਪਤੀ ਦਾ ਹੋ ਗਿਆ ਹੁਸਨੈਣ ਜੀ ਹੁਣ ਆ ਗਏ ਨੇ ਅਤੇ ਹੁਸਨੈਣ ਜੀ ਦੀਆਂ ਸੇਵਾਵਾਂ ਅਸੀਂ ਲਵਾਂਗੇ ਕੱਲ੍ਹ ਅਤੇ ਹੁਣ ਪ੍ਰੋਗਰਾਮ ਵੱਧਦਾ ਸਾਡਾ ਸਮਾਪਤੀ ਵੱਲ ਅਤੇ ਸਭ ਕੁਝ ਠੀਕ ਠਾਕ ਰਿਹਾ ਅਤੇ ਕੱਲ੍ਹ ਆਪਾਂ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ ਨਵੀਂ ਗੱਲਬਾਤ ਦੇ ਨਾਲ ਨਵਾਂ ਵਿਸ਼ਾ ਅੱਜ ਹੈ ਸੀ ਮੇਰੇ ਕੋਲ ਮੇਰੇ ਨਾਲ ਇੱਕ ਐਕਸਪੀਰੀਅੰਸ ਮੈਨੂੰ ਵਾਪਰਿਆ ਅੱਜ ਮੈਂ ਐਡਮਿੰਟਨ ਤੋਂ ਵਾਪਸ ਆਇਆ ਨਾ ਹਵਾਈ ਜਹਾਜ਼ ਦੇ ਵਿੱਚ ਅਤੇ ਉਹ ਐਕਸਪੀਰੀਅੰਸ ਤੁਹਾਡੇ ਨਾਲ ਕੱਲ੍ਹ ਸ਼ੇਅਰ ਕਰੂੰਗਾ ਅਤੇ ਤੁਹਾਡੇ ਤੋਂ ਵੀ ਉਹਦੇ ਬਾਰੇ ਆਪਾਂ ਵਿਚਾਰ ਸੁਣਾਂਗੇ ਕਿਉਂਕਿ ਤੁਸੀਂ ਵੀ ਬੜੀਆਂ ਜਹਾਜ਼ਾਂ ਦੀਆਂ ਯਾਤਰਾਵਾਂ ਕੀਤੀਆਂ ਇੰਡੀਆ ਤੋਂ ਕੈਨੇਡਾ ਕੈਨੇਡਾ ਤੋਂ ਇੰਡੀਆ ਬਹੁਤ ਲੰਬੇ ਲੰਬੇ ਸਫ਼ਰ ਅਤੇ ਉਹ ਗੱਲਾਂ ਬਾਤਾਂ ਆਪਾਂ ਕੱਲ੍ਹ ਕਰਾਂਗੇ ਤਦ ਤੱਕ ਦੇ ਲਈ ਖੁਸ਼ ਰਹੋ ਆਬਾਦ ਰਹੋ ਅਤੇ ਜ਼ਿੰਦਾਬਾਦ

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ ਪੰਜਾਬੀ ਐਟ ਲੂਮੀਆ ਡਾਟ ਆਈ ਓ PUNJABI ਐਟ LUMEA ਡਾਟ ਆਈ ਓ 289-982-9597 289-982-9597
5: ਮੈਂ ਤੁਹਾਡਾ ਆਪਣਾ ਵਕੀਲ

0: locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: Get ready! GTA, are you ready?

0: Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Tech Spirit. ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551985

ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਪਿਆਰੀ ਮਿੱਠੀ ਮਿੱਠੀ ਮਿੱਠੀ ਸ਼ਾਮ ਨੂੰ, ਸ਼ਾਮ ਦੇ ਵਿੱਚ ਫਿਰ ਪੰਜਾਬੀ ਲਹਿਰਾਂ ਤੁਹਾਡੇ ਲਈ ਹਾਜ਼ਰ ਹੈ ਯਾਰ। ਐਂਡ ਅੱਜ ਦਿਨ ਬੜਾ ਖੂਬਸੂਰਤ ਹੈ, ਹੈਪੀ ਹੈਪੀ ਫਰਾਈਡੇ। ਸ਼ਾਮ ਤੁਹਾਡੇ ਨਾਮ ਤੇ ਇੰਜੋਏ ਕਰਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ, ਗਰਮਾ ਗਰਮ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਹਰ ਰੋਜ਼ ਦੇ ਵਾਂਗ। ਗੁੱਸਾ ਨਾ ਕਰੀ ਨੀ, ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ।

0: ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਸਾਡਾ ਅੱਜ ਗ੍ਰੈਂਡ ਹੋਮ ਫਰਨੀਚਰ 6685 ਟੌਂਕਨ ਰੋਡ ਤੇ ਹੋਣ ਜਾ ਰਿਹਾ, ਯਾਨੀ ਕਿ ਸ਼ੁਰੂ ਹੋ ਚੁੱਕਿਆ ਤੇ ਅੱਜ ਐਨਵਰਸਰੀ ਸੇਲ ਦੇ ਮੌਕੇ ਤੇ ਤੁਹਾਨੂੰ ਵਧੀਆ ਟੌਪ ਦੀਆਂ ਜ਼ਬਰਦਸਤ ਕੁਝ ਕੁ ਡੀਲਾਂ ਦਿਵਾਉਣੇ ਆ। ਮੌਸਮ ਖੂਬਸੂਰਤ ਹੈ ਬਟ ਅੰਦਰ ਰਹੋ, ਬਾਹਰ ਏਅਰ ਕੁਆਲਿਟੀ ਹਜੇ ਵੀ ਬੜੀ ਖਤਰਨਾਕ ਹੈ, ਸੋ ਨਹੀਂ ਬਾਹਰ ਨਿਕਲਣ ਦੀ ਲੋੜ ਬਿਲਕੁਲ, ਮਤਲਬ ਹੀ ਨਹੀਂ ਕਿ ਤੁਸੀਂ ਬਾਹਰ ਨਿਕਲੋ। ਜਦੋਂ ਯਾਰ ਇੰਨੀ ਸਖਤਾਈ ਨਾਲ ਕਿਹਾ ਜਾ ਰਿਹਾ, ਹੈਵੀ ਸਮੋਕ ਕੰਡੀਸ਼ਨਸ, ਸਾਰਿਆਂ ਦੀ ਸਿਹਤ ਐਟ ਰਿਸਕ ਹੈ। ਸੋ ਖਾਸ ਤੌਰ ਤੇ ਤੁਹਾਡੀ 65 ਪਲੱਸ ਏਜ ਹੈ, ਕੋਈ ਪ੍ਰੈਗਨੈਂਟ ਹੈ, ਬੱਚੇ ਨੇ, ਪਲੀਜ਼ ਅੰਦਰ ਰਹੋ ਯਾਰ, ਬਾਹਰ ਜਾਣ ਦੀ ਲੋੜ ਹੀ ਨਹੀਂ। ਅੰਦਰ ਘਰਾਂ 'ਚ, ਦਫ਼ਤਰਾਂ 'ਚ ਏਸੀ ਹੈਗੇ ਆ ਤੇ ਆਪਣਾ ਖਿਆਲ ਰੱਖੋ, ਜਸਟ ਬੀ ਕੇਅਰਫੁਲ। ਐਂਡ ਕਈ ਵਾਰ ਹੁੰਦਾ ਨਾ, ਕੋਈ ਨਾ ਬਾਹਰ ਨਿਕਲ ਜਾਂਦੇ ਫਿਰ ਕੀ ਹੈ, ਐਡਾ ਕੀ ਹੋਣ ਲੱਗਿਆ, ਬਟ ਜਦੋਂ ਹੁੰਦਾ ਉਹਨੇ ਕਿਹੜਾ ਕਿਸੇ ਨੂੰ ਪੁੱਛਣਾ ਕਿ ਨਹੀਂ। ਸੋ ਸੇਫ ਸਾਈਡ ਆਪਣੂੰ ਆਪ ਹੀ ਰੱਖਣੀ ਪੈਂਦੀ ਹੈ। ਪ੍ਰੋਗਰਾਮ ਪੰਜਾਬੀ ਨਾਲ, ਹੈਪੀ ਫਰਾਈਡੇ ਤੇ ਅੱਜ ਫੰਕਸ਼ਨ ਬੜੇ ਹੋਣੇ ਆ ਤੁਹਾਨੂੰ ਸਾਰਿਆਂ ਨੂੰ, ਵਿਆਹ ਦੀਆਂ ਪਾਰਟੀਆਂ, ਬਰਥਡੇ ਪਾਰਟੀਆਂ, ਚਲੋ ਜੀ ਬਾਹਰ ਚੱਲੀਏ, ਚਲੋ ਜੀ ਘੁੰਮਣ ਫਿਰਨ ਚੱਲੀਏ, ਚਲੋ ਜੀ ਰੈਸਟੋਰੈਂਟ 'ਚ ਚੱਲੀਏ, ਚਲੋ ਜੀ ਬਾਹਰ 'ਚ ਜਾ ਕੇ ਇੰਜੋਏ ਕਰਦੇ ਹਾਂ ਤੇ ਇੱਕ ਅੱਧੀ ਡਰਿੰਕ ਲਾਉਂਦੇ ਹਾਂ। ਸੋ ਬਾਹਰ ਦੇਖੋ, ਇੱਕ ਲੰਬੇ ਵਰਕ ਵੀਕ ਤੋਂ ਬਾਅਦ ਨਾ ਬਾਹਰ 'ਤੇ ਜਾਣਾ ਵੀ ਆਪਣਾ ਹੀ ਇੱਕ ਸਵਾਲ ਹੈ। ਬੰਦਾ ਵਧੀਆ ਯਾਰ ਯਾਰਾਂ ਦੋਸਤਾਂ ਨਾਲ ਜਾਂਦਾ, ਗੱਲਾਂ ਬਾਤਾਂ ਮਾਰਦੇ ਹੋ, ਪਤਾ ਕੀ ਹੈ, ਟੈਨਸ਼ਨਾਂ ਬਹੁਤ ਨੇ ਤੇ ਟੈਨਸ਼ਨ ਉਦੋਂ ਦੂਰ ਹੁੰਦੀ ਹੈ ਜਦੋਂ ਯਾਰ ਮਿੱਤਰ ਤੁਹਾਡੇ ਨਾਲ ਬੈਠੇ ਹੋਣ ਤੇ ਕੁਝ ਇੱਧਰ ਦੀਆਂ ਕੁਝ ਉੱਧਰ ਦੀਆਂ ਗੱਲਾਂ ਬਾਤਾਂ, ਕੁਝ ਕਹਿੰਦੇ ਹੁੰਦੇ ਨਾ ਕਿ ਆਪਣੇ ਦੁੱਖ ਸੁੱਖ ਸਾਂਝੇ ਕਰੋ, ਸੋ ਦੁੱਖ ਵੰਡਣ ਵਾਲੀ ਘੱਟਦੇ ਨੇ। ਸੋ 905-673-3337 ਆਪਣਾ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਹੋਣਗੀਆਂ ਤੇ 905-673-3337। ਕੀ ਅੱਜ ਸੁਣਨ ਦੇ ਮੂਡ ਚੋਂ ਤੁਹਾਨੂੰ ਕੁਝ ਇੱਕ ਨਵਾਂ ਸੁਣਾਈਏ, ਕੁਝ ਇੱਕ ਪੁਰਾਣੇ ਗੀਤ ਸੰਗੀਤ ਵੀ ਤੁਹਾਡੇ ਲਈ ਅਸੀਂ ਪੇਸ਼ ਕਰਾਂਗੇ। ਤੁਸੀਂ ਦੱਸ ਦਿਆ ਕਰੋ, ਨਵੀਂ ਆਹ ਸੁਣਾ ਦਿਓ, ਉਹ ਸੁਣਾ ਦਿਓ, ਜਿਵੇਂ ਕਹੋਗੇ ਉਵੇਂ ਕਰਾਂਗੇ। ਈਗਲ ਟਰੱਕ ਟਾਇਰ ਰਿਪੇਅਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੀ ਰਿਪੇਅਰ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਈਗਲ ਟਰੱਕ ਟਾਇਰ ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲ੍ਹੀ ਹੈ। ਗ੍ਰੈਂਡ ਓਪਨਿੰਗ ਦੇ ਮੌਕੇ 'ਤੇ ਬਹੁਤ ਹੀ ਵੱਡੀਆਂ ਡੀਲਾਂ ਨੇ, ਸੇਲਾਂ ਨੇ। ਨੰਬਰ ਤੁਸੀਂ ਇਹਨਾਂ ਦਾ ਨੋਟ ਕਰੋ, 6472346293, 10874 Steels Avenue East, James Snow Parkway and Steels the corner, Eagle Truck Milton de vich 401 to uttar ansar 6472346293 1404। Hello ji,
1: hello Navi ji, kidda theek hai?
0: Bahut vadiya ji, balle balle ki banda?
1: Bas theek hai sir, ek number chahiye siga appliance repair wala na,
0: 647
1: hanji
0: 622 ਸਾਨੂੰ ਪੁੱਛ ਲਿਆ ਕਰੋ, ਹਾਜ਼ਰ ਹਾਂ, ਠੀਕ ਹੈ, ਨੋ ਪ੍ਰੋਬਲਮ। ਸੋ ਬਿਲਕੁਲ, ਅਪਲਾਇੰਸ ਰਿਪੇਅਰ ਲਈ ਪ੍ਰਦੀਪ ਭਾਜੀ ਨੂੰ ਫੋਨ ਕਰੋ, ਅਪਲਾਇੰਸ ਰਿਪੇਅਰ 647-622-3203 6472-3203। ਸਾਡੇ ਨਾਲ ਸਰਵ ਜੀ ਜੁੜ ਚੁੱਕੇ ਨੇ, ਚੱਲਦੇ ਆ ਲਾਈਵ ਆਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਐਨਵਰਸਰੀ ਸੇਲ, ਐਨਵਰਸਰੀ ਸੇਲ, ਐਨਵਰਸਰੀ ਸੇਲ ਮਨਾਈ ਜਾ ਰਹੀ ਹੈ। ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ 6685 ਟੌਂਕਨ ਰੋਡ, ਡੇਰੀ ਟੌਂਕਨ ਦੇ ਬਿਲਕੁਲ ਕੋਰਨਰ ਤੇ। ਤੇ ਸਰ ਜੀ ਵੈਲਕਮ। ਸਰ
2: ਜੀ, ਬਾਈ ਜੀ ਬਹੁਤ ਸ਼ੁਕਰੀਆ ਪਹਿਲਾਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਲਾਈਵ ਆਨ ਲੋਕੇਸ਼ਨ ਆਪਾਂ ਕਰ ਰਹੇ ਹਾਂ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ ਪਹਿਲੀ ਐਨੀਵਰਸਰੀ ਤੇ ਬਾਈ ਜੀ ਐਡਾ ਕਿ ਸ਼ਾਨਦਾਰ ਰਿਸਪੋਂਸ ਕਮਿਊਨਿਟੀ ਦਾ ਮਿਲ ਰਿਹਾ ਤੇ ਮੈਂ ਦੇਖ ਕੇ ਮੈਂ ਪਹੁੰਚਿਆ ਇੱਥੇ, ਮੈਨੂੰ ਹੋਰ ਵੀ ਬੜਾ ਨਵਾਂ ਸਮਾਨ ਦਿਸਿਆ। ਮੈਂ ਕਿਹਾ ਬਾਈ ਸੁੱਖ ਬਾਈ ਇਹ ਚੱਕਰ ਕੀ ਹੈ, ਕਹਿੰਦੇ ਕਮਿਊਨਿਟੀ ਦਾ ਪਿਆਰ ਹੀ ਹੈ ਨਾ, ਆਪਾਂ ਹਰ ਇੱਕ ਲੇਟੈਸਟ ਤੋਂ ਲੇਟੈਸਟ ਚੀਜ਼ ਰੱਖੀ ਹੋਈ ਹੈ, ਮਾਡਰਨ ਡਿਜ਼ਾਈਨ ਕਹਿ ਲਓ ਤੁਸੀਂ, ਸੋਫੇ ਲੈਣੇ ਆ, ਬੈੱਡ ਲੈਣੇ ਆ, ਤੁਸੀਂ ਇੱਕ ਵਾਰ ਆ ਕੇ ਪਹੁੰਚ ਕੇ ਦੇਖੋ ਸਹੀ ਇੱਥੇ ਵੀ ਕੀ ਧੁੰਮਾਂ ਪੈ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ ਤੇ। ਪਹਿਲਾਂ ਤਾਂ ਸੁੱਖ ਬਾਈ ਵੈਲਕਮ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਈ ਜੀ, ਬਿਲਕੁਲ ਪਰਿਵਾਰਾਂ ਦਾ ਬਹੁਤ ਸਾਥ ਹੈ ਤੇ ਨਾਲ ਦੀ ਨਾਲ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਦਾ ਧੰਨਵਾਦ ਕਰ ਰਹੇ ਹਾਂ ਅੱਜ, ਕਿਉਂਕਿ ਐਨਵਰਸਰੀ ਸੇਲ ਦੇ ਉੱਪਰ ਅੱਜ ਸਾਨੂੰ ਪੂਰਾ ਇੱਕ ਸਾਲ ਹੋ ਗਿਆ ਕਮਿਊਨਿਟੀ ਨੂੰ ਸਰਵ ਕਰਦੇ ਹਾਂ ਤੇ ਨਾਲ ਦੀ ਨਾਲ ਜਿੰਨੇ ਵੀ ਪਰਿਵਾਰ ਅੱਜ ਸਾਡੇ ਕੋਲ ਪਹੁੰਚ ਰਹੇ ਨੇ ਸਵਾਗਤ ਕੀਤਾ ਜਾ ਰਿਹਾ, ਧੰਨਵਾਦ ਕੀਤਾ ਜਾ ਰਿਹਾ ਪਰਿਵਾਰਾਂ ਦਾ ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਤੁਹਾਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਤੇ ਪਹਿਲੀ ਡੀਲ, ਪਹਿਲਾ ਲਿੰਕ ਅੱਜ ਲਾਈਵ ਲੋਕੇਸ਼ਨ ਦਾ, ਪਹਿਲੀ ਡੀਲ ਹੀ ਕੜਾਕੀ ਕੱਢ ਵੀ ਦਿੰਦੇ ਹਾਂ, ਗਲਾਸ ਦਾ ਮਾਡਰਨ ਕੌਫੀ ਟੇਬਲ। ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਕੌਫੀ ਟੇਬਲ ਲੈਣਾ ਜਿਹਦੀ ਰੈਗੂਲਰ ਕੀਮਤ 6700 ਡਾਲਰ ਸੀ, 299 ਦਾ ਬਾਈ ਜੀ ਗਲਾਸ ਦਾ ਮਾਡਰਨ ਕਾਫੀ ਟੇਬਲ, 299 ਬਾਈ ਜੀ।
2: ਤੇ ਬਾਈ ਜੀ ਹੋਰ ਕੁਝ ਨਾਲ ਆ ਰਿਹਾ ਕਿ 299 ਹੀ ਹੈ?
3: ਬਿਲਕੁਲ
2: ਵਾਲੀ ਜਗ੍ਹਾ ਦੇ ਉੱਤੇ ਤੇ ਨਾਲ ਕੁਛ ਹੋਰ ਚੀਜ਼ ਨਾ ਆਵੇ ਏਦਾਂ ਗੱਲ ਬਣਦੀ ਨਹੀਂ।
3: ਬਿਲਕੁਲ, ਫਿਰ ਚਲੋ ਕਰਦੇ ਹਾਂ ਸਪੈਸ਼ਲ। ਬਹੁਤ ਵਾਰੀ ਪਰਿਵਾਰਾਂ ਨੇ ਸੁਣਿਆ ਹੋਣਾ ਵੀ ਸੋਫਾ ਸੈੱਟ ਬਾਏ ਕਰ ਲੋ ਤੇ ਕਾਫੀ ਟੇਬਲ ਫ੍ਰੀ। 6685 ਟੋਮਗਨ ਰੋਡ ਦੇ ਉੱਪਰ ਆ ਜਾਓ, ਇਹ ਪਹਿਲੀ ਵਾਰੀ ਹੁਣ ਜਾ ਰਿਹਾ। ਗਲਾਸ ਦਾ ਮਾਡਰਨ ਕਾਫੀ ਟੇਬਲ ਬਾਏ ਕਰ ਲਓ 299 ਦਾ, ਨਾਲ ਸੋਫਾ ਫ੍ਰੀ, ਨਾਲ ਸੋਫਾ ਫ੍ਰੀ। ਗਲਾਸ ਦਾ ਕਾਫੀ ਟੇਬਲ ਬਾਏ ਕਰ ਲਓ, ਨਾਲ ਸੋਫਾ ਸੈੱਟ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਮਿਲਣੇ ਨੇ ਜੀ।
2: ਕਿਹੜਾ ਸੋਫਾ? ਇਹ ਜਿਹੜਾ ਸਾਹਮਣੇ ਗ੍ਰੇ ਵਾਲਾ?
3: ਬਿਲਕੁਲ ਬਾਈ ਜੀ, ਜਿਹੜਾ ਉਹ ਐਲ ਸ਼ੇਪ ਦਾ ਸੈਕਸ਼ਨ ਵਾਲੇ ਬੇਜ ਕਲਰ
2: ਵਾਈਟ, ਬੇਜ ਵਾਈਟ
3: ਵਾਲਾ ਵੀ ਮਿਲ ਜੂਗਾ, ਦੋਨੋਂ ਕਲਰ ਆਪਸ਼ਨ ਵੀ ਮਿਲ ਜਾਣਗੇ। ਸੋ ਕੰਫਰਟੇਬਲ ਬਾਈ ਕਰਨਾ ਤੁਸੀਂ 299 ਦਾ ਤੇ ਨਾਲ ਐਲ ਸ਼ੇਪ ਦਾ ਸੋਫਾ ਫ੍ਰੀ ਮਿਲਣਾ। ਪਹੁੰਚਣਾ ਪਹੁੰਚਣਾ ਪਹੁੰਚਣਾ ਕਿੱਥੇ ਪਰਿਵਾਰ ਨੇ, ਐਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ। 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6085 ਟੋਮਗਨ ਰੋਡ ਦੇ ਉੱਪਰ ਭਾਜੀ।
2: ਕੀ ਬਾਤ ਹੈ ਨਵੀਂ ਬਾਈ, ਇਹ ਤੇ ਕਮਾਲ ਹੀ ਕਰਤੀ ਕਿ ਨਹੀਂ? ਉਹੀ ਗੱਲ ਹੈ, ਕਹਿੰਦੇ ਆ ਬੰਦਾ ਮੱਝ ਨਾਲ ਬਾਅਦ ਚ ਸੰਗਲ ਲੈਂਦਾ, ਇੱਥੇ ਪਹਿਲਾਂ ਤੁਸੀਂ ਸੰਗਲ ਲੈ ਲਓ
3: ਫੇਰ ਮੱਝ ਫ੍ਰੀ।
2: ਮੱਝ ਮਿਲਣੀ ਹੈ ਨਾਲ ਕਾਫੀ ਟੇਬਲ ਦੇ ਨਾਲ, ਬੜਾ ਹੀ ਸ਼ਾਨਦਾਰ ਐਲ ਸ਼ੇਪ ਜੇ ਆਪਾਂ ਕਹਿ ਲਈਏ, ਵਾਈਟ ਬੇਜ ਕਲਰ ਦਾ, ਚਾਰ ਪੰਜ ਬੰਦੇ ਬੜੇ ਆਰਾਮ ਨਾਲ ਮਾਡਰਨ ਸਟਾਈਲ ਦਾ ਤੁਹਾਨੂੰ ਕਾਫੀ ਟੇਬਲ ਦੇ ਨਾਲ ਫ੍ਰੀ ਮਿਲ ਰਿਹਾ। ਇਸ ਤੋਂ ਉੱਤੇ ਤਾਂ ਕੁਝ ਹੋ ਹੀ ਨਹੀਂ ਸਕਦਾ
3: ਬਾਈ ਜੀ। ਇੱਥੇ ਗੱਲ ਖਤਮ ਨਹੀਂ ਹੋਣੀ, ਐਨਵਰਸਰੀ ਸੇਲ ਆ, ਕਾਫੀ ਟੇਬਲ ਦੇ ਨਾਲ ਸੋਫਾ ਫ੍ਰੀ ਮਿਲ ਗਿਆ। ਜਾਂਦੇ ਹੋਏ ਫਰੰਟ ਤੇ ਇੱਕ ਬਾਕਸ ਰੱਖਿਆ ਪੰਜਾਬੀ ਲਹਿਰਾਂ ਦੇ ਪਰਿਵਾਰਾਂ ਲਈ, ਬਾਕਸ ਦੇ ਵਿੱਚੋਂ ਪਰਚੀ ਕੱਢਣੀ ਨਹੀਂ ਭੁੱਲਣੀ, $1100 ਕੈਸ਼, $500 ਕੈਸ਼, ਵੱਡੇ ਸਾਈਜ਼ ਦਾ ਟੀਵੀ, ਐਪਲ ਸਮਾਰਟ ਵਾਚ। ਸੋ ਜਾਂਦੇ ਹੋਏ ਪਰਚੀ ਕੱਢਣੀ ਆ, ਕੀ ਹੋਇਆ ਜਾਂਦੇ ਹੋਏ ਕਿਵੇਂ ਟੀਵੀ ਨਿਕਲਿਆ ਵੇ, ਵਾਚ ਨਿਕਲਿਆ, ਜਾਂਦੇ ਗਿਫਟ ਆਪਣਾ ਜ਼ਰੂਰ ਲੈ ਕੇ ਜਾਣਾ।
2: ਪਰ ਪਰਚੀ ਪਾਈਏ ਕਿੱਦਾਂ? ਜਿਹੜਾ ਵੀ ਮਰਜ਼ੀ ਆ ਕੇ,
3: ਜਿਹੜਾ ਮਰਜ਼ੀ ਪਰਿਵਾਰ ਆ ਕੇ, ਚਾਹੇ $10 ਦੀ ਬਾਇੰਗ ਕਰੇ, $20 ਦੀ, $500 ਦੀ, ਜਾਂ $10,000 ਦੀ ਵੀ ਬਾਇੰਗ ਕਰੇ, ਜਿਹੜਾ ਮਰਜ਼ੀ ਪਰਿਵਾਰ ਬਾਇੰਗ ਕਰੇ, ਪਰਚੀ ਕੱਢ ਲਵੇ, $1100 ਨਿਕਲ ਜਾਵੇ, $500 ਨਿਕਲ ਜਾਵੇ, ਟੀਵੀ ਨਿਕਲ ਜਾਵੇ, ਐਪਲ ਦੀ ਸਮਾਰਟ ਵਾਚ ਮਿਲ ਜਾਵੇ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਫਟਾਫਟ ਪਹੁੰਚੋ 6685 ਟੋਮਗਨ ਰੋਡ ਤੋਂ।
2: ਕੀ ਬਾਤ ਹੈ ਨਵੀ ਬਾਈ, ਪਹਿਲਾਂ ਪਰਚੀ ਹੁਣ ਮੈਂ ਹੀ ਪਾਣਾ ਕੁਛ ਬਾਏ ਕਰਕੇ, ਤੇ ਪਹੁੰਚੋ ਤੁਸੀਂ ਵੀ, ਪਹੁੰਚੋ ਜੀ 6685 ਟੋਮਗਨ ਰੋਡ। 22,000 ਸਕੁਆਇਰ ਫੀਟ ਦਾ ਏਰੀਆ ਜਿੱਥੇ ਮਾਡਰਨ ਹਰ ਤਰ੍ਹਾਂ ਦਾ ਤੁਹਾਨੂੰ ਫਰਨੀਚਰ ਮਿਲ ਰਿਹਾ ਅੱਜ ਗ੍ਰੈਂਡ ਹੋਮ ਫਰਨੀਚਰ ਤੇ, ਪਹੁੰਚੋ 6685 ਟੋਮਗਨ ਰੋਡ ਗ੍ਰੈਂਡ ਹੋਮ ਫਰਨੀਚਰ ਤੇ
0: ਜੀ। ਕੀ ਬਾਤ ਹੈ 6685 ਟੋਮਗਨ ਰੋਡ, ਦੇਖੋ ਤੋਹਫੇ ਹੀ ਤੋਹਫੇ ਆ, ਡੀਲਾਂ ਹੀ ਡੀਲਾਂ ਨੇ, ਸਾਰੇ ਘਰ ਦਾ ਫਰਨੀਚਰ ਲਓ। ਕਈ ਕਹਿੰਦੇ ਆ ਕਿ ਯਾਰ ਅਸੀਂ ਬਸ ਸੋਫਾ ਲੈਣਾ ਸੀ, ਬਟ ਡੀਲਾਂ ਇੰਨੀਆਂ ਵਧੀਆ, ਸਾਨੂੰ ਤਾਂ ਇੱਕ ਸੋਫੇ ਦੀ ਪ੍ਰਾਈਸ ਦੇ ਵਿੱਚ ਸਾਰੇ ਘਰ ਦਾ ਫਰਨੀਚਰ ਮਿਲ ਗਿਆ। 6685 ਟੋਮਗਨ ਰੋਡ ਹੁਣੇ ਪਹੁੰਚੋ, ਕਿਉਂਕਿ ਸਾਡੇ ਹੁੰਦੇ ਹੋਏ ਤਾਂ ਸਰਬਜੀਤ ਨੇ ਤੁਹਾਨੂੰ ਐਕਸਟਰਾ ਗਿਫਟ ਵੈਸੇ ਹੀ ਦਵਾ ਦੇਣੇ ਆ। ਸੋ 6685 ਟੋਮਗਨ ਰੋਡ, ਗੱਡੀਆਂ ਘੁਮਾਓ, ਪਹੁੰਚੋ ਤੁਸੀਂ 6685 ਟੋਮਗਨ ਰੋਡ। ਸਰਬਜੀਤ ਥੈਂਕ ਯੂ,
2: ਬਹੁਤ ਸ਼ੁਕਰੀਆ ਜੀ,
0: ਬਹੁਤ ਸ਼ੁਕਰੀਆ। ਪ੍ਰੋਗਰਾਮ ਹੈ ਪੰਜਾਬੀ ਦਾ, ਤੇ ਕੀ ਸੁਣਾਈਏ ਪਹਿਲਾ ਗਾਣਾ, ਕਹਿੰਦੇ ਹੁੰਦੇ ਖੜਕਾ ਦੀਏ ਫਿਰ, ਮੈਂ ਫਿਲਮ ਤੇਰਾ ਦੀ ਸਜਦੀ ਰੋਜ ਚੁਬਾਰੇ। ਸੋ ਵਧੀਆ ਜੇ ਗਾਣੇ ਇੱਦਾਂ ਦੇ, ਯਾਰ ਜੀ ਕਰਦਾ ਨੱਚਣ ਨੂੰ। ਮੈਂ ਨਾ ਕੱਲ, ਇੱਕ ਮੇਰਾ ਮਿੱਤਰ ਹੈ ਤੇ ਅਸੀਂ ਕੱਲ ਉਹਦੇ ਇੱਕ ਵਿਆਹ ਦੀ ਜਾਗੋ ਤੇ ਪਹੁੰਚੇ, ਤੇ ਜਦੋਂ ਫਿਰ ਬੱਬੂ ਮਾਨ ਸਾਹਿਬ ਦਾ ਇਹ ਗੀਤ ਚੱਲਿਆ, ਬੱਲੇ ਬੱਲੇ ਬੱਲੇ, ਹਰੇਕ ਬੰਦਾ ਬਸ ਮੈਂ ਕਹਿੰਦਾ ਕਿ ਸਾਰੇ ਪਾਗਲ ਹੀ ਹੋ ਗਏ ਕਿ ਵਾਹ ਯਾਰ ਕਮਾਲ ਹੀ ਹੈ। ਸੋ ਚਲੋ ਸੰਡੇ ਗੀਤ ਸੰਗੀਤ ਤੇ ਮਹਿਫਿਲ ਮਿੱਤਰਾਂ ਦੀ ਤੋਂ ਸ਼ੁਰੂ ਕਰਦੇ ਹਾਂ, ਤੇ ਮਹਿਫਿਲ ਦੇਖੋ ਪੰਜਾਬੀ ਲਹਿਰਾਂ ਦੇ ਨਾਲ ਫਿਰ ਸਾਜੀ ਜਾਂਦੀ ਹੈ ਯਾਰ ਸ਼ਾਮ ਨੂੰ 6 ਵਜੇ। ਮੈਂ ਕਹਿੰਦਾ ਉਹਨਾਂ ਕਿ ਮਹਿਫਿਲ ਮਿੱਤਰਾਂ ਦੀ ਸਰਜੀ ਰੋਜ਼ ਸ਼ਾਮ ਨੂੰ AM 530 ਤੇ। ਸੋ ਗੱਲਾਂ ਬਾਤਾਂ ਕਰਦੇ ਹਾਂ, ਗੀਤ ਸੰਗੀਤ ਸੁਣਾਉਂਦੇ ਹਾਂ। PNJ ਰੈਨੋਵੇਸ਼ਨ ਨੂੰ ਯਾਦ ਰੱਖੋ, PNJ ਰੈਨੋਵੇਸ਼ਨ। ਕਿਸੇ ਨੇ ਵੀ ਅਗਰ ਘਰ ਦਾ ਨਿੱਕਾ ਮੋਟਾ ਵੀ ਕੋਈ ਰੈਨੋਵੇਸ਼ਨ ਦਾ ਕੰਮ ਕਰਵਾਉਣਾ, PNJ ਰੈਨੋਵੇਸ਼ਨ, ਕੋਈ ਜਨਰਲ ਰਿਪੇਅਰ ਹੈ, ਨਿੱਕੀ ਮੋਟੀ ਰਿਪੇਅਰ ਹੈ ਘਰ ਦੀ, ਜਾਂ ਕੋਈ ਤੁਸੀਂ ਬਾਥਰੂਮ ਰੈਨੋਵੇਟ ਕਰਵਾਉਣਾ, ਤੁਸੀਂ ਫਲੋਰ ਟਾਇਲ ਇੰਸਟਾਲ ਕਰਵਾਉਣੀ ਹੈ, ਬੇਸਮੈਂਟ ਫਿਨਿਸ਼ ਕਰਵਾਉਣੀ ਹੈ, PNJ ਰੈਨੋਵੇਸ਼ਨ ਕੋਈ ਸ਼ੋਰਟਕੱਟ ਨਹੀਂ, ਸੋਲਿਡ ਕੰਮ ਹੈ, ਰਿਲਾਇਬਲ ਪ੍ਰੋਫੈਸ਼ਨਲ ਸਰਵਿਸ ਹੈ, ਫੁੱਲੀ ਇੰਸ਼ੋਰਡ ਕੰਪਨੀ ਹੈ। ਨੰਬਰ ਹੈ 4373180400, ਬਿਲਕੁਲ ਮੁਫਤ, ਬਿਲਕੁਲ ਫ੍ਰੀ ਐਸਟੀਮੇਟ ਲੈ ਲਓ, 437-318-0400 ਤੇ ਕਾਲ ਤੁਸੀਂ ਕਰੋ। ਤੇ GTA ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ ਪਿਛਲੇ 18-20 ਨਹੀਂ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਆ, ਸਿਰ ਕਰਜ਼ਾ ਚੜ ਗਿਆ ਜ਼ਿਆਦੇ। ਤੁਸੀਂ ਯਾਦ ਰੱਖੋ, ਇੱਕੋ ਇੱਕ ਟੀਮ ਜੀਟੀਏ ਕ੍ਰੈਡਿਟ, ਕੋਈ ਕ੍ਰੈਡਿਟ ਕਾਰਡ ਦੇ ਬਿੱਲ ਨੇ, ਕੋਈ ਤੁਹਾਡਾ ਲਾਈਨ ਆਫ ਕ੍ਰੈਡਿਟਸ ਆਦਿ ਨੇ, ਨੰਬਰ ਹੈ 416-650-1100 416-650-1100 416-650-1100 ਤੇ ਕਾਲ ਕਰ ਲਓ ਜੀ ਟੀ ਏ ਕ੍ਰੈਡਿਟ ਦੀ ਟੀਮ ਨੂੰ। ਚਲੋ ਫਿਰ ਮਾਨ ਸਾਹਿਬ ਚੱਕ ਦਿਓ ਕੰਮ ਨੂੰ।

0: ਅੱਛਾ ਯਾਰ ਇਹ ਜੈਦੇਵ ਜੀ ਦਾ ਮਿਊਜ਼ਿਕ ਹੈ, ਮੈਨੂੰ ਪਤਾ ਨਹੀਂ ਸੀ। ਮੈਂ ਕਿਹਾ ਕਿ ਬੱਬੂ ਮਾਨ ਸਾਹਿਬ ਦਾ ਆਪਦਾ ਮਿਊਜ਼ਿਕ ਹੈ। ਅੱਛਾ ਇਹ ਐਲਬਮ ਸੌਣ ਦੀ ਚੜੀ ਕੀ, ਇਹਦਾ ਸਾਰਾ ਮਿਊਜ਼ਿਕ ਜੈਦੇਵ ਕੁਮਾਰ ਨੇ ਕੀਤਾ? ਬੱਲੇ ਯਾਰ ਕਮਾਲ ਹੈ ਫਿਰ ਤਾਂ ਜੈਦੇਵ ਜੀ, ਤੁਸੀਂ ਤਾਂ ਫੱਟੇ ਚੱਕ ਤੇ, ਦਿਲ ਤਾਂ ਪਾਗਲ ਹੈ ਇਹਦਾ ਵੀ ਮਿਊਜ਼ਿਕ, ਟੱਚ ਵੁੱਡ ਦਾ ਵੀ ਮਿਊਜ਼ਿਕ, ਤੂੰ ਸੌ ਕੇ ਰਾਤ ਗੁਜ਼ਾਰ ਲਈ ਸੌਣ ਦੀ ਚੜੀ ਕਬਜ਼ਾ, ਹੋ ਬੱਲੇ ਬੱਲੇ ਰਾਤ ਚਾਂਦਨੀ ਮਹਿਫਿਲ। ਇਹ ਐਲਬਮ ਅੱਠਾਂ ਵਿੱਚੋਂ ਅੱਠ, ਕੋਈ ਬੁਰਾ ਗਾਣਾ ਨਹੀਂ। ਹੁਣ ਚਲੋ ਕੁਝ ਕੁ ਐਲਬਮਾਂ ਹੁੰਦੀਆਂ ਦੋ ਚਾਰ ਗਾਣੇ ਵਧੀਆ, ਤਿੰਨ ਚਾਰ, ਬਟ ਦੇਖੋ ਜਿਹੜੇ ਵੀ ਮੈਂ ਗਾਣੇ ਦੇ ਨਾਂ ਲਏ ਸਾਰੇ ਗਾਣੇ ਯਾਰ ਕਮਾਲ, ਦਸਾਂ ਵਿੱਚੋਂ ਦਸ ਨੰਬਰ, ਕਿਆ ਬਾਤ ਹੈ। ਬੱਬੂ ਮਾਨ ਵੀ ਫਿਰ ਕਹਿੰਦੇ ਹੁੰਦੇ ਨਾ ਕਿ ਕਮਾਲ ਹੀ ਹੈ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ, 905-673-3337 ਤੇ ਗੱਲਾਂ ਬਾਤਾਂ ਕਰਦੇ ਹਾਂ। 905-673-3337 ਰੋਇਲ ਪਰਫਿਊਮਸ ਦੀ ਬੱਲੇ ਬੱਲੇ ਆ ਯਾਰ, ਜਿਹੜੇ ਮਾਰਕੀਟ ਦੇ ਵਿੱਚ $500-$500 ਦੇ ਪਰਫਿਊਮ ਮਿਲ ਰਹੇ ਆ, ਉਹੀ ਫਰੈਗਰੈਂਸ ਤੁਹਾਨੂੰ ਪਤਾ ਕਿੰਨੇ ਚ, $50 ਚ। ਸੋ ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਸਿੱਖ ਸੰਗਤ ਗੁਰੂ ਘਰ ਰੀਗਨ ਰੋਡ 1 ਬਵੇੜ ਮੈਗਲੋਕਲਿਨ ਤੇ ਹੋ ਚੁੱਕੀ ਹੈ। ਜਿਹੜੇ ਬ੍ਰਾਂਡਡ ਪਰਫਿਊਮ ਮਾਰਕੀਟ ਦੇ ਵਿੱਚ $500 ਦੇ ਮਿਲਦੇ ਆ, ਉਹੀ ਫਰੈਗਰੈਂਸ ਉਹੀ ਕੁਆਲਿਟੀ $50 ਦੇ ਵਿੱਚ। ਇਹ ਆਪਣੇ ਪਰਫਿਊਮ ਤੇ ਸੋਰੀ ਇਹ ਆਪਣੇ ਓਇਲ ਜਿਹੜੇ ਆ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਜਿੱਥੋਂ ਵੱਡੀਆਂ ਵੱਡੀਆਂ ਕੰਪਨੀਆਂ ਡੀਓਰ ਸ਼ਨੈਲ ਵਰਗੀਆਂ ਇੰਪੋਰਟ ਕਰਦੀਆਂ ਨੇ, ਤੇ ਕੱਪੜਿਆਂ 'ਚ ਅਗਲੇ ਦਿਨ ਵੀ ਖੁਸ਼ਬੂ ਆਊਗੀ। ਮੇਰਾ ਨਾਂ ਲੈ ਦਿਓ ਤੇ ਦੋ ਪਰਫਿਊਮ ਖਰੀਦੋ, ਇੱਕ ਬਿਲਕੁਲ ਫ੍ਰੀ, ਜਾ ਕੇ ਸਮੈਲ ਤਾਂ ਕਰੋ। royalperfumes.co ਡਿਲੀਵਰੀ ਵੀ ਕਰਦੇ ਆ US ਐਂਡ ਕੈਨੇਡਾ, 437-315-0701 437-315-0701 437-315-0701 4795 ਹੈਲੋ।
1: ਹਾਂਜੀ ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਈ, ਮੈਂ ਅਗਰੀ ਕਰਦਾ ਤੁਹਾਡੇ ਨਾਲ ਕਿ ਜਿਹੜੇ ਜਦੋਂ ਵੀ ਗਾਣਾ ਵਧੀਆ ਲੱਗਦਾ ਨਾ, ਤੇ ਜਿੱਦਾਂ ਬੱਬੂ ਮਾਨ ਦਾ ਹੋ ਗਿਆ ਮਿੱਤਰਾਂ ਦੀ ਛੱਤਰੀ ਜਾਂ ਸੌਣ ਦੀ ਝੜੀ, ਭਾਈ ਉਦੋਂ ਦਾ ਡਾਂਸ ਫਲੋਰ ਫਿਰ ਕਹਿ ਲਓ ਵੀ ਦੁਬਾਰਾ ਰੀਵਾਈਵ ਹੋ ਜਾਂਦਾ ਆ।
0: ਬਿਲਕੁਲ ਸਹੀ ਗੱਲ, ਮੈਂ ਕੱਲ ਨੋਟਿਸ ਕੀਤਾ ਖੁਦ ਆਪ, ਮੈਂ ਪਾਰਟੀ ਤੇ ਸੀਗਾ ਤੇ ਏਦਾਂ ਹੀ ਹੋਇਆ।
1: ਅੱਛਾ ਜੀ,
0: ਜਦੋਂ ਚਲੋ ਗਾਣੇ ਸਾਰੇ ਚੱਲ ਰਹੇ ਸੀ, ਚਲੋ ਵਧੀਆ ਸਾਰੇ ਇੰਜੋਏ ਕਰ ਰਹੇ ਸੀ, ਬਟ ਜਦੋਂ ਫਿਰ ਗਾਣਾ ਚੱਲਿਆ ਮੈਂ ਫਿਰ ਮਿੱਤਰਾਂ ਦੀ, ਫਿਰ ਜਦੋਂ ਚੱਲਿਆ ਚੱਕ ਲੋ ਰਿਵਾਲਵਰ ਰਫਲਾ ਦਾ ਕਾ, ਫਿਰ ਸਾਰੇ ਨੇ ਬਸ ਮੈਂ ਕਹਿੰਦਾ ਕਿਆ ਛਾਲਾਂ ਮਾਰੀਏ, ਕਿਆ ਭੰਗੜਾ ਪਾਇਆ।
1: ਸਹੀ ਗੱਲ ਭਾਈ, ਹੁਣ ਮੈਨੂੰ 7 ਸਾਲ ਹੋ ਗਏ ਜੀ ਡੀਜੇ ਕਰਦੇ ਨੂੰ, ਤੇ ਮੈਂ ਵੀ ਕੱਲ ਵੀ ਪਾਰਟੀ ਤੇ ਸੀਗਾ, ਏਦਾਂ ਹੀ ਜਦੋਂ ਮੁੰਡੇ ਬੈਠ ਗਏ ਤੇ ਫਿਰ ਉਹ ਇੱਕ ਗਾਣਾ ਜ਼ਰੂਰ ਆਲਵੇਸ ਲੈ ਜਾਂਦੇ ਹੁੰਦੇ ਡਾਂਸ ਫਲੋਰ ਤੇ,
0: ਯਾਰ ਅਨਮੁੱਲੇ ਇਹ ਵੀ ਦੋ। ਹਾਂ ਸ਼ੇਰੀ ਮਾਨ ਕੋਲ ਵੀ ਹੈਗੇ ਐਸੇ ਗੀਤ ਜਿਹੜੇ ਤੁਹਾਨੂੰ ਡਾਂਸ ਫਲੋਰ ਤੇ ਖਿੱਚ ਲਏ ਹੁੰਦੇ ਆ। ਬਿਲਕੁਲ
1: ਸਹੀ ਗੱਲ ਹੈ ਜੀ, ਇਹ ਮੈਗਨੇਟ ਬਣ ਜਾਂਦਾ ਜੀ।
0: ਸੋ ਤੁਹਾਡੇ ਲਈ ਕਿਹੜਾ ਗਾਣਾ ਉਹ ਜਿਹੜਾ ਮੈਗਨੇਟ ਹੈ, ਯਾਰ ਅਨਮੁੱਲੇ
1: ਮੇਲੇ ਮੁੰਡਿਆਂ ਨੂੰ ਖਿੱਚਣ ਦਾ, ਯਾਰ ਅਨਮੁੱਲੇ। ਫਿਰ ਜੇ ਆਪਣਾ ਹੋ ਗਿਆ, ਜੇ ਹੋ ਗਈ ਆਪਣੇ ਭੈਣਾਂ ਦੀਆਂ ਗਿੱਧਾ ਬੋਲੀਆਂ, ਤੇ ਫਿਰ ਆਪਾਂ ਸ਼ੁਰੂ ਲਾਈਦਾ ਆ
0: ਅੱਲੜਾ ਕੁਵਾਰੀਆਂ ਦੀ ਗੱਲ ਕੀਤੀ ਹੈ, ਬਾਕੀ ਆਪਣਾ ਦੇ ਲੈ ਗੇੜਾ ਨੀ ਦੇ ਲੈ ਗੇੜਾ, ਉਹ ਵੀ ਕਿੰਨਾ ਡਾਂਸ ਫਲੋਰ ਸੌਂਗ ਹੈ।
1: ਸਹੀ ਗੱਲ ਹੈ, ਹਾਂਜੀ। ਫਿਰ ਜਦੋਂ ਮੰਨ ਲਓ ਜਿੱਦਾਂ ਹੁਣ ਆਪਾਂ ਆਪਾਂ ਨੂੰ ਬੁੱਕ ਕਰਦੇ ਆ ਜਾਗੋ ਰਿਸੈਪਸ਼ਨ ਜਾਂ ਵਿਆਹ ਪਾਰਟੀ ਜਾਂ ਵੈਸੇ ਬਰਥਡੇ ਪਾਰਟੀ ਤੇ, ਉੱਥੇ ਵੇਲਾ ਲਈਦਾ ਆਪਾਂ ਅੱਜ ਦਿਨ ਖੁਸ਼ੀਆਂ
0: ਦਾ ਸਜਣਾ।
1: ਹਾਂਜੀ, ਤੇ ਉਹਦੇ ਵਿੱਚ ਸਾਰੇ ਆ ਜਾਂਦੇ, ਸਾਰਾ ਪਰਿਵਾਰ, ਜਿਹੜੀ ਮਰਜ਼ੀ ਫੰਕਸ਼ਨ ਹੋਵੇ ਉਹ ਜ਼ਰੂਰ ਲੱਗਦਾ ਜੀ।
0: ਵੈਰੀ ਗੁੱਡ, ਥੈਂਕ ਯੂ ਸੋ ਮਚ।
1: ਹਾਂਜੀ, ਥੈਂਕ ਯੂ,
0: ਇੰਜੋਏ ਕਰੋ।

0: ਗੱਲਬਾਤ ਕਰਨੀ ਥੋੜੀ ਜਿਹੀ ਤੁਹਾਡੇ ਨਾਲ, ਬਟ ਉਸ ਤੋਂ ਪਹਿਲਾਂ ਮਨਜੀਤ ਸਾਡੇ ਨਾਲ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
1: ਥੈਂਕ ਯੂ ਸੋ ਮਚ ਨਵੀਨ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਦੇ ਵਿੱਚ ਆਰੋਨੋ ਫੀਫਾ ਵਰਲਡ ਕੱਪ ਕਰਕੇ ਟੀਵੀਜ਼ ਬਹੁਤ ਬਿਜ਼ੀ ਜਾ ਰਹੇ ਇਸ ਟਾਈਮ। ਸੋ ਬਿਗ ਸਕਰੀਨ 75 ਇੰਚ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ, ਐਲ ਜੀ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, $1600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $899. ਤੇ ਜੇ 98 ਇੰਚ ਦੇ ਵਿੱਚ ਡੀਲ ਦੇਖ ਰਹੇ ਹੋ ਤਾਂ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਕਿਚਨ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ, ਕਨਵੈਕਸ਼ਨ ਤੇ ਏਅਰ ਫ੍ਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਸੋ ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਜ਼ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: ਬਾਈ ਹੁਣਾਂ ਨੇ ਨਾ ਬੜੀ ਸੋਹਣੀ ਗੱਲ ਕੀਤੀ ਵੀ ਕਿਹੜੇ ਐਸੇ ਗਾਣੇ ਜਿਹੜੇ ਡਾਂਸ ਫਲੋਰ ਦੇ ਲਈ ਹੀ ਬਣੇ ਨੇ। ਸੋ ਇਹਨਾਂ ਨੇ ਕੁਝ ਗਾਣਿਆਂ ਦਾ ਦੱਸਿਆ, ਇੱਕ ਤਾਂ

0: ਜੀ ਪੜਦੇ। ਸੋ ਤੁਹਾਡੇ ਲਈ ਕਿਹੜੇ ਤੁਹਾਨੂੰ ਲੱਗਦਾ ਐਸੇ ਗਾਣੇ ਨੇ ਜਿਹੜੇ ਬੈਂਕੁਟ ਹਾਲ ਪਾਰਟੀਆਂ ਤੇ ਚੱਲਣੇ ਹੀ ਚੱਲਣੇ ਹੁੰਦੇ ਆ? ਮੈਂ ਹੁਣ ਗੱਲ ਕੀਤੀ ਕਿ ਬਲਵੀਰ ਬੋਪਰ ਆਈ ਦਾ ਦੇ ਲੈ ਕਿਹੜਾ, ਸੋ ਲਾਉਣੇ ਆ ਅੱਜ ਯਾਰ ਫਰਾਈਡੇ ਆ, ਥੋੜ੍ਹਾ ਜਿਹਾ ਬੈਂਕੁਟ ਹਾਲ ਪਾਰਟੀ ਕਹਿੰਦੇ ਹੁੰਦੇ ਆ ਡਾਂਸ ਫਲੋਰ ਦਾ ਮਾਹੌਲ ਸ਼ੁਰੂ ਕਰਦੇ ਆ ਤੇ ਸਾਰੇ ਗਾਣੇ ਲਾਉਣੇ ਵੀ ਆ। ਮੈਂ ਨਾ ਲਿਖਦਾ ਡਾਂਸ ਫਲੋਰ ਬੈਂਗਰਸ, ਸੋ ਆਪਾਂ ਡਾਂਸ ਫਲੋਰ ਬੈਂਗਰਸ ਦੇ ਗਾਣੇ ਲਾਉਣੇ ਆ ਕੁਝ ਕੁ, ਤੇ ਮੈਂ ਲਿਖ ਵੀ ਲਵਾਂ ਅੱਲੜ ਕੁਵਾਰੀਆਂ। ਮੈਨੂੰ ਨਾ ਮਿੱਤਰ ਸੱਜਣ ਕੇ ਪੁੱਛਦੇ ਵੀ ਆ ਨਾ ਵੀ ਯਾਰ ਕੋਈ ਲਿਸਟ ਭੇਜੀ ਕੋਈ ਗਾਣੇ ਜੇ ਹੈਗੇ ਆ, ਸੋ ਅੱਲੜ ਕੁਵਾਰੀਆਂ ਯਾਰ ਅਣਮੁੱਲੇ ਦੇ ਲੈ ਗੇੜਾ। ਸੋ ਹੁਣ ਤੁਸੀਂ ਮੈਨੂੰ ਦੱਸਣਾ ਠੀਕ ਆ ਵੀ ਕਿਹੜੇ ਹੋਰ ਗਾਣੇ ਆਪਾਂ ਇਸ ਲਿਸਟ ਦੇ ਵਿੱਚ ਐਡ ਕਰਨੇ ਆ, ਤੇ ਮੈਂ ਫਿਰ ਲਾਈਵ ਹੀ ਜਾਊਂਗਾ ਪ੍ਰੋਗਰਾਮ ਮੈਂ ਪੰਜਾਬੀ ਦੇ ਨਾਲ। ਨੰਬਰ ਹੈ ਆਪਣਾ 9056733 3705673333। ਅਗਲੇ ਹਫ਼ਤੇ 24 ਤਰੀਕ ਨੂੰ ਮਾਸਟਰ ਮਾਸਟਰ ਮਾਸਟਰ ਸਲੀਮ ਲਾਈਵ ਇਨ ਕੌਂਸਰਟ, 24 ਜੁਲਾਈ ਮਾਸਟਰ ਸਲੀਮ 24 ਜੁਲਾਈ। ਨੈਕਸਟ ਫਰਾਈਡੇ ਮਿਸੀ ਸਾਗਰ ਕਨਵੈਨਸ਼ਨ ਸੈਂਟਰ 'ਚ ਲਾਈਵ ਇਨ ਕੌਂਸਰਟ। ਸੋ ਟਿਕਟਾਂ ਨਹੀਂ ਲਈਆਂ ਹਜੇ ਤਾਂ ਮਿਸ ਨਾ ਕਰਿਓ ਵੀ ਬੜੀ ਸੋਹਣੀ ਸ਼ਾਮ ਹੋਊਗੀ। ਮਿਲਨਾ ਟਿਕਟਸ .com milna tickets.com। ਕੋਈ ਵੀ ਜਾਣਕਾਰੀ ਚਾਹੀਦੀ ਤਾਂ ਨੰਬਰ ਤੁਸੀਂ ਨੋਟ ਕਰ ਲਓ 647-8973-6477839873 ਦੇ ਉੱਤੇ ਕਾਲ ਕਰੋ। ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਪੈਸ਼ਨ ਰੂਫਿੰਗ ਤੋਂ ਵਧੀਆ ਕੋਈ ਨਹੀਂ, ਸਿੱਧੀ ਜੀ ਗੱਲ ਹੈ। ਗੁਰਲਾਲ ਵੀਰ ਹੁਣੇ ਇੰਨੇ ਹਿੰਮਤੀ ਨੇ ਯਾਰ, ਇੰਨੇ ਦਿਲ ਦੇ ਸਾਫ਼ ਨੇ, ਰੂਫ ਦਾ ਕੰਮ ਕਰਾਉਣਾ ਬਹੁਤ ਵਧੀਆ ਕਰਦੇ ਆ। ਮੇਰੇ ਫਰੈਂਡ ਨੇ ਵੀ ਨਵੀਂ ਰੂਫ ਇਹਨਾਂ ਤੋਂ ਲਵਾਈ ਹੈ, ਮੇਰੀ ਫੈਮਿਲੀ ਨੇ ਵੀ ਲਵਾਈ ਹੈ। ਸੋ ਦੇਖੋ ਮੈਂ ਉਹੀ ਨੰਬਰ ਤੁਹਾਨੂੰ ਦਿੰਦਾ ਜਿਹੜਾ ਮੈਂ ਆਪਣੇ ਨੇੜੇ ਨੂੰ ਦਿੰਦਾ। ਸੋ ਪੈਸ਼ਨ ਰੂਫਿੰਗ 647-9913-6479-19-9413। ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ 1728। ਹੈਲੋ,
1: ਸਤਿ ਸ੍ਰੀ ਅਕਾਲ ਨਵੀਂ ਵੀਰੇ, ਕੀ ਹਾਲ ਚਾਲ ਆ?
0: ਵਧੀਆ ਜੀ, ਕਿਵੇਂ ਹੋ?
1: ਵਧੀਆ ਜੀ, ਚੜ੍ਹਦੀ।
0: ਕੀ ਬਾਤ ਹੈ, ਕੀ ਬਣਦਾ?
1: ਆਪਣਾ ਵੀਰੇ ਕੀਲ ਸਪੇਰਾ।
0: ਓ ਵਾਹ, ਨਾਗ ਸਾਂਭ ਲੈ ਜ਼ੁਲਫਾਂ ਦੇ ਹੈ
1: ਜਿਹੜੀ
0: ਇੰਟਰੋ ਹੈ, ਇਸ ਤੋਂ ਵਧੀਆ ਇੰਟਰੋ ਹੀ ਨੀ ਬਣੀ ਕਿਸੇ ਗਾਣੇ ਦੀ। ਸਾਰਾ ਸਹੀ ਗੱਲ ਹੈ, ਤੁਹਾਡੀ ਸਾਰੀ ਪਾਰਟੀ ਨੱਚਣ ਲੱਗ ਜਾਂਦੀ ਹੈ।
1: ਹਾਂਜੀ ਹਾਂਜੀ,
0: ਵੈਰੀ ਗੁੱਡ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। ਦੇਖਿਆ ਮੇਰਾ ਵੀ ਨੱਚਣ ਨੂੰ ਜੀ ਕਰਿਆ। 6660 ਹੈਲੋ।
2: ਹਾਂਜੀ ਭਾਜੀ,
0: ਹਾਂਜੀ ਕਿਵੇਂ ਹੋ?
2: ਕਿੱਦਾਂ ਹਾਲ ਜੀ?
0: ਹਾਲ ਵਧੀਆ, ਬਹਿ ਜਾ, ਫਰਾਈਡੇ ਆ ਯਾਰ, ਹੋਰ ਕੀ ਚਾਹੀਦਾ?
2: ਵਧੀਆ ਵਧੀਆ, ਮੈਂ ਕਿਹਾ ਗੀਤੇ ਚਾਲਦਾਰ ਭਾਜੀ ਦਾ ਚਿੱਟੇ ਸੂਟ ਤੇ ਦਾਗ ਪੈ ਗਿਆ।
0: ਚਿੱਟੇ ਸੂਟ ਤੇ ਇਹ ਗਾਣੇ ਦੇ ਨਾਲ ਨਾਲ ਫਿਰ ਐਕਸ਼ਨ ਜਿਹੜੇ ਮਾਰੇ ਜਾਂਦੇ ਆ ਹੈ।
2: ਹਾਂ, ਤੇ ਕੁਸਰਜੀਤ ਬਿੰਦ ਰੱਖਿਆ ਭਾਜੀ ਦਾ ਯਾਰ ਬੋਲਦਾ,
0: ਯਾਰ ਬੋਲਦਾ ਹੈ। ਇਹ ਨਾ ਪਤਾ ਨੀ ਕੀ ਹੈ ਇਹਨਾਂ ਗਾਣਿਆਂ ਚ, ਇੱਕ ਜਾਂ ਤਾਂ ਲਿਰਿਕਸ ਹੀ ਇੰਨੇ ਵਧੀਆ ਨੇ ਕਿ ਹਰੇਕ ਬੰਦੇ ਦੀ ਯਾਦ ਵੀ ਰਹਿੰਦੇ ਆ।
2: ਕਮਲ ਹੀਰ ਭਾਜੀ ਦਾ ਵੀ ਹੈਗਾ, ਕੁੜੀਆਂ ਨੇ ਸੱਗੀ ਫੁੱਲ ਵਾਲੀ ਹੈ।
0: ਹੁਣ ਕਿਸੇ ਹੋਰ ਲਈ ਵੀ ਛੱਡ ਦੋ ਕੋਈ ਗਾਣਾ, ਸਾਰੇ ਤੁਸੀਂ ਗਣਾ ਤੇ। ਚਲੋ ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ। ਕਿਹੜਾ ਸੀ? ਕੁੜੀਏ ਨੀ ਸੱਗੇ ਫੁੱਲ ਵਾਲੀਏ, ਘੰਟੇ ਵਾਲਾ ਪੁੱਛੇ ਤੇਰਾ ਨਾਂ। ਕਮਲਹੀਰ ਸਾਹਿਬ ਆ ਰਹੇ ਆ ਯਾਰ ਅਗਲੇ ਹਫ਼ਤੇ, ਸੋ ਤੁਹਾਨੂੰ ਦੱਸ ਦਿਓ ਉਹਦੇ ਬਾਰੇ ਵੀ। ਬਟ ਪਹਿਲਾਂ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਐਨਵਰਸਰੀ ਸੇਲ 6885 ਟੋਮਕਿਨ ਰੋਡ ਤੇ ਹੋ ਰਹੀ ਹੈ, ਤੇ ਪ੍ਰੋਗਰਾਮ ਪੰਜਾਬੀ ਨਾਲ ਤੁਹਾਡੀਆਂ ਕਾਲਾਂ ਸਾਰੀਆਂ ਆ ਰਹੀਆਂ ਨੇ ਤੇ ਸਭ ਨਾਲ ਗੱਲਬਾਤ ਕਰਾਂਗੇ। ਜਸਟ ਸਟੇ ਔਨ ਦਾ ਲਾਈਨ, ਹੋਲਡ ਕਰੋ। ਸਰਜੀਤ ਕਿਵੇਂ ਹੋ?
3: ਜੀ ਬਹੁਤ ਵਧੀਆ, ਤੇ ਜਿੱਥੇ ਪਹੁੰਚੇ ਹੋਏ ਆ ਇਸ ਜਗ੍ਹਾ ਤੇ ਪਹੁੰਚ ਕੇ ਹਾਲ ਹੋਰ ਵੀ ਵਧੀਆ ਹੋ ਜਾਂਦਾ, ਕਿਉਂਕਿ ਵਾਕਈ ਯਾਰ ਬੜੇ ਸ਼ਾਨਦਾਰ ਡਿਜ਼ਾਈਨ ਪਏ ਆ ਫਰਨੀਚਰ ਦੇ। ਸੋਫਿਆਂ ਦੀ ਗੱਲ ਕਰ ਲਓ, ਭਾਵੇਂ ਤੁਸੀਂ ਇਟਾਲੀਅਨ ਲੈਣੇ ਆ, ਭਾਵੇਂ ਤੁਸੀਂ ਕੈਨੇਡਾ ਮੇਡ ਲੈਣੇ ਆ, ਰੰਗ ਇਹਨਾਂ ਦੇ ਤੇ ਕੁਆਲਿਟੀ ਦੇਖ ਕੇ ਮੈਂ ਤਾਂ ਬਹੁਤ ਹੈਰਾਨ ਆ। ਜਦੋਂ ਸੁੱਖ ਬਾਈ ਦੱਸਦੇ ਆ ਨਾ ਪ੍ਰਾਈਸ, ਫਿਰ ਬੰਦਾ ਕਹਿੰਦਾ ਯਾਰ ਚੱਕ ਲਓ ਵਾਲਾ ਕੰਮ ਹੋ ਜਾਂਦਾ, ਤੇ ਖਾਸ ਕਰਕੇ ਜਦੋਂ ਹੋਵੇ ਫਸਟ ਈਅਰ ਐਨੀਵਰਸਰੀ, ਫਿਰ ਤੇ ਧੁੰਮਾ ਪੈਣੀਆਂ ਲਾਜ਼ਮੀ ਬਣਦੀਆਂ ਨੇ। ਸੁੱਖ ਬਾਈ ਜੀ ਖੜਕਾ ਦੋ ਫਿਰ।
4: ਬਿਲਕੁਲ ਬਾਈ ਜੀ ਬਿਲਕੁਲ, ਧੁੰਮਾਂ ਪੈਣੀਆਂ ਚਾਹੀਦੀਆਂ ਕਿਉਂਕਿ ਗ੍ਰੈਂਡ ਹੋਮ ਫਰਨੀਚਰ ਦੀ ਐਨਵਰਸਰੀ ਸੇਲ ਚੱਲ ਰਹੀ ਆ ਤੇ ਪਰਿਵਾਰਾਂ ਨੇ ਪਹੁੰਚਣਾ ਕਿੱਥੇ ਜੀ? ਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲੈਣਾ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ ਤੋਂ ਪਰਿਵਾਰਾਂ ਨੇ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ ਬਾਈ ਜੀ, ਕੜਾਕੇ ਕੱਢ ਵੀ ਡੀਲ ਆਉਣ ਲੱਗੀ ਆ, ਪੂਰੇ ਘਰ ਦਾ ਫਰਨੀਚਰ ਜਿਹਨਾਂ ਪਰਿਵਾਰਾਂ ਨੇ ਬਾਈ ਕਰਨਾ, ਇਸ ਵੀਕਐਂਡ ਨੂੰ ਮਿਸ ਨਹੀਂ ਕਰਨਾ। ਫਰਾਈਡੇ ਸੈਚਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ, ਪੂਰੇ ਘਰ ਦੇ ਫਰਨੀਚਰ ਦੀ ਡੀਲ। ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈੱਡ ਬਾਈ ਕਰੋ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਈ ਕਰਨਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਫੈਮਿਲੀ ਰੂਮ ਦਾ ਸੋਫਾ ਸੈੱਟ ਬਾਈ ਕਰਨ ਨਾਲ ਕਾਫੀ ਟੇਬਲ ਫ੍ਰੀ। ਡਾਇਨਿੰਗ ਟੇਬਲ ਸੈੱਟ ਬਾਈ ਕਰਨ ਨਾਲ ਮਾਈਕ੍ਰੋਵੇਵ ਫ੍ਰੀ। ਪੂਰੇ ਘਰ ਦਾ ਫਰਨੀਚਰ ਕੜਾਕੇ ਕੱਢ ਵੀ ਪ੍ਰਾਈਜ਼ ਦੇਣ ਲੱਗੇ ਆ ਬਾਈ। ਮੰਡੇ ਨੂੰ ਇਹ ਪ੍ਰਾਈਜ਼ਾਂ ਨਹੀਂ ਮਿਲਣੀਆਂ, ਫਰਾਈਡੇ ਸੈਚਰਡੇ ਸੰਡੇ ਘੁਮਾ ਲਓ ਗੱਡੀਆਂ। 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਪੂਰੇ ਘਰ ਦਾ ਫਰਨੀਚਰ ਬਾਈ ਜੀ। ਨਾ 8000, ਨਾ 7500, ਨਾ 7000, ਨਾ 6500, ਨਾ 6000, ਨਾ 5000, ਨਾ 4000, ਨਾ 3000, ਨਾ 2800, ਨਾ 2500, ਨਾ 2400, ਨਾ 2300, ਨਾ 2200, ਨਾ 2100, ਨਾ 2000, ਨਾ 1900, ਨਾ 1800, ਪੂਰੇ ਘਰ ਦਾ ਫਰਨੀਚਰ ਲੈ ਜਾਓ ਮੇਲਾ ਲੁੱਟ ਕੇ। 1799 1799 1799 ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਫ੍ਰੀ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ। ਤੇ ਨਾਲ ਫਰੰਟ ਤੇ ਜਿਹੜਾ ਜਦੋਂ ਤੁਸੀਂ ਆਉਣਾ ਬਾਕਸ ਦੇ ਵਿੱਚੋਂ ਪਰਚੀ ਜਿਹੜੀ ਕੱਢਣੀ ਆ ਜਿਹ ਚੋਂ ਨਾਮ ਮਿਲਣਾ ਉਹ ਨਹੀਂ ਤੁਸੀਂ ਭੁੱਲਣਾ। ਸੋ ਜ਼ਰੂਰ ਇੱਕ ਚੱਕਰ ਲਾਓ, 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਜੀ।
3: ਕੀ ਬਾਤ ਹੈ, ਮੈਨੂੰ ਲੱਗਦਾ ਜੇ ਆਪਾਂ ਆਈਟਮ ਦੀ ਗੱਲ ਕਰੀਏ ਸੁੱਖ ਬਾਈ ਤੇ ਕਿੰਨੀਆਂ ਕੁ ਟੋਟਲ ਆਈਟਮ ਹੋ ਜਾਣਗੀਆਂ?
4: ਬਿਲਕੁਲ ਬਾਈ ਜੀ, 25-26 ਆਈਟਮਾਂ ਜਿਹੜੇ ਪੂਰੇ 25-30 ਆਈਟਮਾਂ ਹੋ ਜਾਣਗੀਆਂ।
3: ਬੱਲੇ ਬੱਲੇ ਬੱਲੇ, ਪੂਰੇ ਘਰ ਦੇ ਲਈ ਫਰਨੀਚਰ 25-30 ਆਈਟਮਾਂ, ਤੇ ਮੈਨੂੰ ਲੱਗਦਾ ਅੱਧਾ ਸਮਾਨ ਦੇ ਵਿੱਚ ਫ੍ਰੀ ਹੈ ਤੇ ਸਿਰਫ $1799 ਦਾ, ਤੇ ਫਸਟ ਈਅਰ ਐਨੀਵਰਸਰੀ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਜ਼ਰੂਰ ਪਹੁੰਚੋ। 6085 ਟੋਮਕਨ ਰੋਡ, 6685 ਟੋਮਕਨ ਰੋਡ, ਟੋਮਕਨ ਅਤੇ ਡੈਰੀ ਇੰਟਰਸੈਕਸ਼ਨ ਦੇ ਬਿਲਕੁਲ ਨਾਲ ਤੁਸੀਂ ਜ਼ਰੂਰ ਪਹੁੰਚੋ ਗ੍ਰੈਂਡ ਹੋਮ ਫਰਨੀਚਰ।
0: ਕੀ ਬਾਤ ਹੈ, ਬਹਿ ਜਾ ਬਹਿ ਜਾ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। 4795 ਹਾਂਜੀ, ਕਿਵੇਂ ਹੋ?
5: ਹਾਂਜੀ ਵਧੀਆ ਜੀ। ਭਾਈ ਆ ਇੱਕ ਹੋਰ ਗਾਣਾ ਯਾਦ ਆ ਗਿਆ ਜੀ।
0: ਕਿਹੜਾ?
5: ਜਿਹੜੀਆਂ ਤੁਸੀਂ ਆ ਟਿਕਟਾਂ ਦੇ ਗੱਲ ਕਰਦੇ ਨਾ, ਆ ਰਹੇ ਆ ਸ਼ੋ, ਦੋ ਸ਼ੋ ਆ ਰਹੇ ਆ। ਮੈਂ ਕਹਿਣਾ ਸੀਗਾ ਵੀ ਜਿੱਥੇ ਚੱਲਾਂਗੀ ਚੱਲੂਗੀ ਨਾਲ ਤੇਰੇ, ਵੀ ਟਿਕਟਾਂ ਦੋ ਲੈ
0: ਲੈ। ਅੱਛਾ, ਇਹ ਪਾਰਟੀਆਂ ਤੇ ਬਹੁਤ ਚੱਲਦਾ
5: ਗਾਣਾ। ਕਨਵਾ ਬਹੁਤ ਬਾਈ, ਕਨਵਾਰ ਗਰੇਵਾਲ ਦਾ।
0: ਕਨਵਰ ਗਰੇਵਾਲ ਦਾ, ਹਾਂ
5: ਟਿਕਟਾਂ
0: ਦੋ ਲੈ ਲਈ, ਚਲੋ ਥੈਂਕ ਯੂ, ਇਹ ਵੀ ਦੱਸ ਦਿੰਦੇ ਤੁਹਾਡੇ ਲਈ। ਇਹ ਚੱਲਦਾ ਬਟ ਦੇਖੋ ਗਾਣਾ ਬਹੁਤ ਕਮਾਲ ਦਾ, ਬਟ ਤੁਸੀਂ ਸਮਝਦੇ ਮੇਰੀ ਗੱਲ ਨੂੰ ਵੀ, ਜਿਵੇਂ ਅਲੜਾ ਕੁਵਾਰੀਆਂ, ਯਾਰਨ ਮੁੱਲੇ, ਨਾਗ, ਚਿੱਟੇ ਸੂਟ ਤੇ ਯਾਰ ਬੋਲਦਾ, ਉਹ ਗਾਣਿਆਂ ਤੇ ਸਾਰੇ ਨੱਚਦੇ ਆ। ਟਿਕਟਾਂ ਦੋ ਲੈ ਲਈ, ਹੁਣ ਮੇਰੇ ਮਿੱਤਰ ਨੇ ਉਹਨਾਂ ਨੂੰ ਬਹੁਤ, ਮੈਂ ਕਹਿੰਦਾ ਕਿ ਉਹ ਬੜਾ ਲਵ ਕਰਦੇ ਉਸ ਗੀਤ ਨੂੰ। ਸੋ ਉਹਦੇ ਤੇ ਇੱਕ ਸਲੈਕਟ ਲਿਮਿਟਡ ਹੀ ਜਿਹੜੇ ਫੈਨ ਨੇ, ਬਟ ਜਿਹੜੇ ਬਾਕੀ ਦੇ ਗਾਣੇ ਨੇ ਉਹ ਆਈ ਥਿੰਕ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਜਾਣਦੇ ਨੇ ਤੇ ਇੰਜੋਏ ਕਰਦੇ ਨੇ। 9390 ਹਾਂਜੀ ਵੀਰੇ।
6: ਹਾਂਜੀ ਵੀਰ ਜੀ, ਨਵੀਂ ਵੀਰੇ ਇੱਕ ਗਾਣਾ ਆਲਾ ਫਰਲਾ ਗੱਡੀ ਦੀ ਚਾਬੀ,
0: ਚਾਬੀ
6: ਬਹੁਤ ਚੱਲਦਾ
0: ਇਹ ਜਦੋਂ ਨਾ ਰਾਤ ਦੇ 11 ਕ ਵੱਜਦੇ ਆ ਨਾ।
6: ਹਾਂਜੀ,
0: ਫਿਰ ਚਾਬੀਆਂ ਹੀ ਚਾਬੀਆਂ ਦਿਸਦੀਆਂ ਨੇ,
6: ਸਾਰੇ ਚਾਬੀਆਂ ਦੇ ਸਾਰੇ ਇਸ਼ਾਰੇ ਮਾਰਦੇ ਵੀ ਫੜ ਲੈ ਚਾਬੀ।
0: ਪਰ ਪੰਗਾ ਇਹ ਹੈ ਹੁਣ ਤਾਂ ਕੁੜੀਆਂ ਵੀ ਕਹਿ ਦਿੰਦੀ ਮੈਂ ਵੀ ਨਹੀਂ ਚਲਾ ਸਕਦੀ,
6: ਫਿਰ ਕੀ, ਫਿਰ ਟੈਕਸੀ ਜਾਂ ਉਬਰ ਕਰ ਲਓ। ਇੱਕ ਆ ਮਿਸ ਪੂਜਾ ਦਾ ਜਿਹੜਾ ਸਫਾਰੀ ਵਾਲਾ,
0: ਪੂਜਾ ਦਾ ਨੀ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦਾ।
6: ਇੱਕ ਇੱਥੇ ਪਤਾ ਨੀ ਇੱਥੇ ਚੱਲਦਾ ਆਪਣੇ ਇੰਡੀਆ ਬਹੁਤ ਚੱਲਦਾ ਹੁੰਦਾ, ਦਿਲ ਲੈ ਗਈ ਕੁੜੀ ਗੁਜਰਾਤ ਦੀ, ਫੋਰਐਵਰ ਗਾਣਾ ਹੀ
0: ਦਿਲ ਲੈ ਗਈ ਕੁੜੀ। ਨਹੀਂ ਉਹ ਵੀ ਹੈਗਾ, ਤੇ ਪੂਜਾ ਦੀ ਤੁਸੀਂ ਗੱਲ ਕੀਤੀ, ਪੂਜਾ ਦਾ ਉਹ ਕਿੰਨਾ ਚੱਲਦਾ, ਸੀਟੀ ਮਾਰ ਕੇ ਬੁਲਾਉਣਾ ਹਟ ਜਾ ਗੀਤੇ ਬਾਈ ਨਾਲ।
6: ਹਾਂ ਸਿਟੀ ਮਾਰ ਕੇ ਆ ਤੇ ਇੱਕ ਆਪਣਾ ਪੁਰਾਣਾ ਗਾਣਾ ਬੜਾ ਚੱਲਦਾ ਜੀ ਸਟਾਰਟਿੰਗ ਜੀ ਚੱਲਦਾ ਹੁੰਦਾ ਆਪਣਾ ਸੰਗੀਤ ਵਜੇ
0: ਆਪਣਾ ਸੰਗੀਤ ਹਾਂ ਉਹ ਵੀ ਹੈਗਾ
6: ਉਹ ਵੀ ਗਾਣੇ ਦੀ ਬੀਟ
0: ਕਿਆ ਬਾਤ ਹੈ ਲਾਉਣੇ ਉਹ ਵੀ ਯਾਰ ਮੈਂ ਲਾਇਆ ਨੀ ਬਹੁਤ ਚਿਰ ਹੋ ਗਿਆ ਥੈਂਕ ਯੂ ਵੀਰੇ
6: ਲਾਓ ਬਹੁਤ ਤਗੜੀ ਬੀਟ ਹੈ ਗਾਣੇ ਦੀ
0: ਲਾਉਣੇ ਆਪਣਾ
6: ਸੰਗੀਤ ਵਜੇ ਆਪਣਾ ਸੰਗੀਤ
0: ਕਿਆ ਬਾਤ ਹੈ

0: ਕਿਆ ਬਾਤ ਹੈ ਨਹੀਂ ਰੀਸਾ ਸੋ ਪ੍ਰੋਗਰਾਮ ਪੰਜਾਬੀ ਰਾ ਇੱਕ ਯਾਰ ਤੁਹਾਨੂੰ ਅਸੀਂ ਜਾਣਕਾਰੀ ਦੇ ਦਈਏ ਰਾਜਵੰਤ ਕੌਰ ਨੂੰ ਕਾਲ ਕਰ ਲਓ ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਰਾਜਵੰਤ ਕੌਰ ਇਹ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ ਹੋਰ ਯਾਰ ਆਪਾਂ ਨੂੰ ਕੀ ਚਾਹੀਦਾ ਨੰਬਰ ਤੁਸੀਂ ਲਿਖ ਲਓ ਜ਼ਰੂਰ ਫਟਾਫਟ ਕਾਲ ਕਰੋ ਤੁਸੀਂ ਇੱਕ ਇੱਕ ਟੀਮ ਆਪਣੀ ਰਾਜਵੰਤ ਕੌਰ ਹੋਣਾ ਦੀ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ 6476744735 6476744735 6476744735 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ ਉਸ ਤੋਂ ਇਲਾਵਾ ਤੁਹਾਨੂੰ ਅਸੀਂ ਇੱਕ ਨੰਬਰ ਦਿੰਦੇ ਹੁੰਦੇ ਹਾਂ ਗਲੋਬਲ ਕੰਫਰਟ ਏਅਰ ਦਾ ਗਲੋਬਲ ਕੰਫਰਟ ਏਅਰ ਦੇ ਤੁਸੀਂ ਤੇਜਪਾਲ ਭਾਜੀ ਨੂੰ ਫੋਨ ਕਰਨਾ ਜੇ ਏਸੀ ਨਹੀਂ ਚੱਲਦਾ ਏਸੀ ਤੁਹਾਡਾ ਰਿਪੇਅਰ ਹੋਣ ਵਾਲਾ ਚੱਕਰ ਹੀ ਕੋਈ ਨਹੀਂ ਗਲੋਬਲ ਕੰਫਰਟ ਏਅਰ ਜਾਂ ਨਵੀਂ ਫਰਨੇਸ ਨਵਾਂ ਏਸੀ ਲਵਾਓ ਤੇ $1800 ਦਾ ਰੀਬੇਟ $1800 ਵਾਪਸ ਤੁਹਾਡੀ ਜੇਬ ਚ 9057909080 9057909080 905-790-9080 ਫੋਨ ਨੰਬਰ ਹੈ ਗਲੋਬਲ ਕੰਫਰਟ ਏਅਰ 8777 ਹੈਲੋ
1: ਹਾਂਜੀ ਮਹਾਰਾਜ ਬੜਾ ਵਧੀਆ ਪ੍ਰੋਗਰਾਮ ਚੱਲਣ ਡਿਆ ਗਾਣੇ ਤੁਸੀਂ ਦੱਸਣ ਡਿਆ
0: ਹਾਂ
1: ਤੇ ਇੱਕ ਜਿਹੜਾ ਕੈਨੇਡਾ ਵਾਲਾ ਗਾਣਾ ਵਾ ਟਰੱਕਾਂ ਵਾਲਾ ਉਹ ਵੀ ਬੜਾ ਚੱਲਦਾ ਜੋ ਇੰਡੀਆ ਕਿੱਥੇ ਜਾਂਦੀ ਹੈ ਤਨਖਾਹ ਤੇਰੀ ਵੀ ਕੈਨੇਡਾ ਡਰਾਈਵਰ
0: ਇਹ ਵੀ ਬੜਾ ਚੱਲਦਾ ਹਾਂ ਸਹੀ ਗੱਲ ਹੈ ਇੱਕ ਨਾ ਮੈਂ ਬੀਤੇ ਦਿਨੀ ਇੱਕ ਵਿਆਹ ਹੋਸਟ ਕੀਤਾ ਐਮਸੀ ਕੀਤਾ ਮੈਂ ਉੱਥੇ ਰਿਸੈਪਸ਼ਨ ਤੇ ਤੇ ਉੱਥੇ ਕੁੜੀ ਦੇ ਮਾਂ ਪਿਓ ਨੇ ਉਹਨਾਂ ਨੇ ਐਂਟਰੀ ਕੀਤੀ ਇਸ ਗਾਣੇ ਤੇ ਮੈਂ ਕਿਹਾ ਆਂਟੀ ਅੰਕਲ ਦੀ ਤਾਂ ਤਨਖਾਹ ਤੁਹਾਡੇ ਸੂਟਾਂ ਤੇ ਜਾਂਦੀ ਇੰਨਾ ਸੋਹਣਾ ਸੂਟ ਪਾਇਆ ਹੋਇਆ ਹੈ ਸੋ ਤਨਖਾਹ ਨੇ ਹੋਰ ਕਿੱਥੇ ਜਾਣਾ ਕਿਆ ਬਾਤ ਹੈ ਇਹ ਵੀ ਲਾਉਣੇ ਠੀਕ ਹੈ ਤੁਹਾਡੇ ਲਈ
2: ਗਾਣੇ ਗੀਤ ਜਿਹੜੇ ਵਿਆਹ ਸ਼ਾਦੀਆਂ ਤੇ ਹਨ
0: ਵਿਆਹਾਂ ਤੇ
2: ਇੱਕ ਜੈਲੀ ਦਾ ਆ ਇੱਕੋ ਤਰ੍ਹਾਂ ਲੱਗ
0: ਵਰਗਾ ਉਹ ਤਾਂ ਚਲੋ ਚੱਲਦਾ ਹਾਂ ਆਪਣੀਆਂ ਚੱਲਦੀਆਂ ਕੁਲਵਿੰਦਰ ਢਿੱਲੋਂ ਦਾ ਆਪਣਾ ਕਾਲਜ ਗੀਤ ਉਹ ਬੜਾ ਚੱਲਦਾ ਵਿਆਹਾਂ ਤੇ ਉਹ ਤਾਂ ਹੈਗਾ ਚਲੋ ਥੈਂਕ ਯੂ ਵੀਰੇ ਤੁਸੀਂ ਚਾਰ ਦੱਸੇ ਇੱਕ ਤਾਂ ਦੱਸੋ ਤੇ ਫਿਰ ਨਹੀਂ ਤਾਂ ਰਹਿ ਜਾਣੇ ਆ ਬਹੁਤ ਸਾਰੇ ਬਟੂਆ ਵੀ ਮੈਂ ਲਿਖ ਲੈਣਾ ਤੇ ਕਿਹੜਾ ਲਾਈਏ ਹੁਣ ਇਹ ਲਾਉਣੇ ਆ ਇਹ ਤਾਂ ਮੈਂ ਕਹਿੰਦਾ ਕੋਈ ਵਿਆਹ ਪੂਰਾ ਹੀ ਨਹੀਂ ਹੁੰਦਾ ਇਸ ਗਾਣੇ ਤੋਂ ਬਿਨਾਂ ਚਿੱਟੇ ਸੂਟ ਤੇ ਦਾਗ ਪੈ ਗਏ ਲੱਗਣ ਤੋਂ ਪਹਿਲਾਂ ਰਾਈਨੋ ਫੈਂਸ ਐਂਡ ਡੈਕ ਵਾਲੇ ਨੂੰ ਯਾਦ ਰੱਖੋ ਨਵੀਂ ਫੈਂਸ ਨਵੀਂ ਡੈਕ ਤਿਆਰ ਕਰਾਉਣੀ ਹੈ ਫੈਂਸ ਜਾਂ ਡੈਕ ਦੀ ਰਿਪੇਅਰ ਕਰਾਉਣੀ ਹੈ 6478042320 6478042320 ਨੰਬਰ ਹੈ ਤੇ ਮਿਸਟਰ ਸਿੰਘ ਪੀਜ਼ੇ ਨੇ ਅੱਜ ਐਸੀ ਡੀਲ ਲਈ ਹੈ 100% ਪਿਓਰ ਵੈਜੀਟੇਰੀਅਨ ਪੀਜ਼ਾ 2 ਲਾਰਜ ਪੀਜ਼ੇ 4 ਟੋਪਿੰਗ 4 ਫ੍ਰੀ ਡਿਪ 2 ਲੀਟਰ ਕੋਕ ਦੀ ਬੋਤਲ ਵੀ ਫ੍ਰੀ $40 ਚ ਸਭ ਕੁਝ ਮਿਲ ਰਿਹਾ ਮਿਸਟਰ ਸਿੰਘ ਪੀਜ਼ਾ 905-504-1000 9055004000 905-504-1000 ਮਿਸਟਰ ਸਿੰਘ ਪੀਜ਼ਾ ਇਹਨਾਂ ਦੇ ਮੈਂ ਕਹਿੰਦਾ ਕਿ 30 ਲੋਕੇਸ਼ਨਾਂ ਨੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਲਾਜ਼ਮੀ ਲੋਕੇਸ਼ਨ ਕੋਈ ਨਾ ਕੋਈ ਨੇੜੇ ਤੇੜੇ ਤੁਹਾਡੇ ਜ਼ਰੂਰ ਇਹਨਾਂ ਦੀ ਹੋਵੇਗੀ ਉਸ ਤੋਂ ਇਲਾਵਾ ਏਡੀ ਵੱਡੀ ਸੇਲ ਆ ਦਿੱਤੀ ਯਾਰ ਇੰਡੀਅਨ ਫਰੂਟਲੈਂਡ ਨੇ ਮੈਂ ਕਹਿੰਦਾ ਤੁਸੀਂ ਕਹੋਗੇ ਕਿ ਹੁਣੇ ਚੱਲਦੇ ਆ ਤੇ ਹੁਣੇ ਗਰੋਸਰੀ ਫਟਾਫਟ ਕਰਕੇ ਆਉਂਦੇ ਆ ਨੰਬਰ 1 ਗਰੋਸਰੀ ਸਟੋਰ ਬਈ ਇੱਕੋ ਇੱਕ ਇੰਡੀਅਨ ਫਰੂਟਲੈਂਡ, ਇੰਡੀਅਨ ਫਰੂਟਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਤੇ 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ। 10 ਪਾਊਂਡ ਸ਼ੇਰ ਦੇਸੀ ਸਟਾਈਲ ਆਟਾ 6.99, ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 ਪਾਊਂਡ 6.99, ਇੰਡੀਆ ਗੇਟ ਪ੍ਰੀਮੀਅਮ ਰਾਈਸ 10 ਪਾਊਂਡ 9.99, ਦੀਪ ਸੋਨਾ ਮਸੂਰੀ ਰਾਈਸ 20 ਪਾਊਂਡ 9.99, ਬੰਸੀ ਵਾਈਟ ਸ਼ੂਗਰ 15 ਪਾਊਂਡ 9.99, ਬਰਾੜ ਦਾ ਦੇਸੀ ਘਿਓ 1.8 kg 22.99 ਦਾ ਬੱਲੇ ਬੱਲੇ ਬੱਲੇ ਬੱਲੇ, ਬਲੈਕ ਵਾਈਟ ਚਨਾ 4.299, ਸਵਰਨਾ ਸੂਜੀ 4.299, ਦੀਪ ਦਾ ਬੇਸਨ 4.299, ਟਮਾਟਰ 99 cents per pound, ਹੈਪੀ ਡੇਰੀ ਪਨੀਰ 3.99, ਕਿਆ ਬਾਤ ਹੈ, ਡੀਲਾਂ ਹੀ ਡੀਲਾਂ। 25 ਸੈਂਡਲਵੁੱਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਤੇ ਡੀਲਾਂ ਨੇ ਸੈਂਡਲਵੁੱਡ ਐਂਡ ਹਰਨਟੇਰੀਓ। ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ। ਵੈਜ ਥਾਲੀ 4.99, ਵੈਜ ਬਰਗਰ 3.99, ਸਟਫਡ ਕੁਲਚਾ 2.99 each, ਚਨਾ ਭਟੂਰਾ 3.99, ਇਹ ਡੀਲਾਂ 25 ਸੈਂਡਲਵੁੱਡ ਪਾਰਕਵੇ ਵੈਸਟ, ਇੰਡੀਅਨ ਫਰੂਟ

0: हाँ यार गीते भाई दिए गल है कि किन्ने देखो ऐसे हिट ने दो चार जेडे किते भी चल जाओ चलने ही चलने हैं, सवाल ही नहीं पैदा होता कोई फंक्शन है खत्म हो जाए तो गीते भाई का यह गाना ना चले तो सीटी मार के बुला हट जाओ ना चले। सो प्रोग्राम पे जावे एक होर यार बड़ा वधिया उन्हों का आ जानी बहाना ला के सहर दा करो मित्रा नू मुखड़ा दिखाउण दे लई वह भी लाने यार मैं वो गाने नहीं सुने बहुत चिर हो गया। प्रोग्राम पंजाबी रहा तो बहरा बल्ले बल्ले अर्थ माहौल ही ऐसा बन गया कि जी करदा मैं कहना कि प्रोग्राम भी खड़के करिए तो भंगड़ा पईए नाल दी नाल गिल फार्म गिल फार्म गिल फार्म गिलां दे फार्म ते जाओगे तो बहरा बहरा तो होगी होगी। इत्थे बहुत सारी सब्जी हुण रेडी है डेली फ्रैश सब्जी पिक करदे ने चप्पण कद्दू ग्रीन कद्दू बैंगन जुकीनी खीरे साग पालक धनिया कॉर्न ते इन्हां दा फ्रैशली मिल कीता होया पत्थर दी एक चक्की नाल पीसिया होया आटा होल वीट मक्की बेसन बाजरा आदि। सो किंग एंड डिक्सी 14085 डिक्सी रोड किंग एंड डिक्सी ते थोड़े लिए हाजिर वन एंड ओनली इको एक गिल फार्म गिल फार्म ते गिल फार्म 1981 हेलो मैं तो कद सुने बोल की है गाने दे
1: सदा सर नु चढ़ गया नी तेरा इश्क जरीला
0: ओके लबना बना मैं यार मैं तो मतलब सुने तो होगा मे भी बट पार्टियां ते जी चलदा
1: पार्टियां जो दारू दुरू पी के टल्ली हुंदे आ ओदो फिर इक अद्धा बंदा गाना लाउंदा हुंदा इदां दा
0: फिर
1: एनर्जी आउंदी जिहड़ी डांस इन्ना डांस कैट हुंदा ना इत्थे
0: अच्छा ਲੱਭਦੇ ਆ ਫਿਰ ਲਾਉਣੇ ਆ ਮੈਂ ਤਾਂ ਸੁਣਿਆ ਨੀ ਕਦੇ
1: ਇੱਕ ਫਿਰ ਇੱਕ ਉਹ ਗਾਣਾ ਲੱਗਦਾ ਹੁੰਦਾ ਬਈ ਕਦੇ ਸਾਡੀ ਵੀ ਗਲੀ ਚ ਗੇੜਾ ਮਾਰ ਰਿਹਾ ਕਰੋ ਉਹਦਾ ਹੁਸਨ ਉਹ ਲੈਂਬਰ ਦੇ ਜਿੱਦਾਂ ਕੁਛ ਨਾਮ ਆਉਂਦਾ ਸਿੰਗਰ ਦਾ
0: ਉਹ ਆਪਣਾ ਸਾਡੀ ਗਲੀ ਸਾਡੀ ਗਲੀ ਉਹ ਬੜਾ ਚੱਲਦਾ
1: ਹਾਂ ਉਹ ਵੀ ਬਹੁਤ ਗਾਣਾ ਲੱਗਦਾ ਵਾ ਇੱਕ ਉਹ ਲੱਗਦਾ ਦਾਰੂ ਬਦਨਾਮ ਕਰਤੀ
0: ਦਾਰੂ ਬਦਨਾਮ ਇਹ ਸਾਡੀ ਗਲੀ ਇਹ ਵਾਲਾ ਚੱਲਦਾ ਠੀਕ ਹੈ ਵੀਰੇ ਥੈਂਕ ਯੂ ਬਟ ਜਿਹੜਾ ਤੁਸੀਂ ਇਸ਼ਕ ਜ਼ਹਿਰੀਲਾ ਕਿਹਾ ਉਹਦਾ ਤਾਂ ਮੈਨੂੰ ਪਤਾ ਨਹੀਂ ਯਾਰ ਸੋ ਖੈਰ ਕੋਈ ਨਾ ਦੇਖਦੇ ਹਾਂ ਜੇ ਉਹ ਵੀ ਲੱਗਦਾ ਤਾਂ ਉਹ ਵੀ ਲਾ ਦਿੰਦੇ ਹਾਂ ਮੈਂ ਇੱਕ ਤੁਹਾਨੂੰ ਮੈਸੇਜ ਦੇ ਦੇਵਾਂ ਯਾਦ ਰੱਖੋ ਤੁਸੀਂ ਜ਼ਰੂਰ ਜ਼ਰੂਰ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ ਫੈਸ਼ਨ ਆਈ ਕਿਊ ਕੋਟ ਪੈਂਟ ਜਾਂ ਕੁੜਤੇ ਪਜਾਮੇ ਇੱਕ ਲੋ ਦੂਜਾ 30% ਆਫ ਲੇਡੀਜ਼ ਸੂਟ ਨੋਨ ਬਰਾਈਡਲ ਲਹਿੰਗੇ ਇੱਕ ਲੋ ਦੂਜਾ 30% ਆਫ ਫੈਸ਼ਨ ਫੈਸ਼ਨ ਫੈਸ਼ਨ ਆਈ ਕਿਊ ਤੇ ਤੁਸੀਂ ਇੱਕ ਵਾਰ ਗੇੜਾ ਮਾਰਨਾ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ ਫੈਸ਼ਨ ਆਈ ਕਿਊ 2696 ਤੁਹਾਡੀ ਆਵਾਜ਼ ਵੀਰੇ ਬਹੁਤ ਘੱਟ ਆ ਰਹੀ ਹੈ ਬਹੁਤ ਖੜਕੜ ਹੋ ਰਿਹਾ ਪਿੱਛੇ
1: ਗੱਭਰੂ
0: ਦੇ ਬੁੱਲ ਸੁੱਕ ਗਏ ਤੁਸੀਂ ਅੱਛਾ ਜੀਪ ਕਿਹੜੀ ਜੀਪ ਰੱਖੀ ਹੈ
1: ਮੇਰੇ ਕਹਿੰਦਾ ਜੈਲੀ ਦਾ ਗਾਣਾ ਜੀ ਬਾਈ ਦਾ
0: ਨਹੀਂ ਨਹੀਂ ਮੈਂ ਕਿਹਾ ਤੁਸੀਂ ਜੀਪ ਕਿਹੜੀ ਰੱਖੀ ਹੈ
1: ਜੀਪ ਬਾਈ ਜੀ ਰੂਪੀ ਕੁਮਾਰੇ ਆ
0: ਕਿਆ ਬਾਤ ਹੈ ਤੁਸੀਂ ਵੀ ਹਟਦੇ ਨੀ ਫਿਰ ਵਧੀਆ ਗੱਲ ਹੈ ਜੀਪ ਰੂਬੀਕੌਨ ਦੀ ਵੀ ਆਪਦੀ ਟੌਰ ਹੈ
1: ਵਿੰਟਰ ਚ ਬਹੁਤ ਕੰਮ ਦਿੰਦੀ ਹੈ ਜੀ ਬਾਕੀ ਗੱਲਾਂ ਦੀਆਂ ਗੱਲਾਂ ਜੀ 4x4 ਲਾ ਕੇ ਮੈਂ 45 ਮਿੰਟ ਚ ਆਇਆ ਨਾ ਜੀ ਕਿਤੇ ਤੱਕ ਤੋਂ
0: ਅੱਛਾ ਸਨੋ ਚ ਬਿਲਕੁਲ ਹੀ ਨੀ ਖੜਦੀ ਹੈ
1: ਨਾ ਨਾ ਬਾਈ ਜੀ ਨਾ ਨਾ ਮੈਂ 20 ਪਾਉਣ ਦਾ ਸੌਲਟ ਬੈਗ ਰੱਖ ਲੈਂਦਾ ਹੁੰਦਾ ਜੀ ਪਿੱਛੇ ਫੇਰ ਤਾਂ ਜਮਾ ਹੀ ਨਹੀਂ ਆਉਂਦੀ
0: ਪਰ ਦੇਖੋ ਵਿੰਟਰ ਚ ਵੀ ਫਾਇਦਾ ਤੇ ਸਮਰ ਦੇ ਵਿੱਚ ਵੀ ਟੌਰ ਹੈ ਛੱਤ ਖੁੱਲੀ ਹੋਵੇ ਤਾਂ
1: ਬਿਲਕੁਲ ਵੀਰੇ ਬਿਲਕੁਲ ਬਾਕੀ ਪਾਸੇ ਤੇਲ ਪਾਉਣ ਲਈ ਪੰਪ ਵਾਲਿਆਂ ਨਾਲ ਯਾਰੀ ਚਾਹੀਦੀ ਆ
0: ਉਹ ਤਾਂ ਸਾਰੀ ਦੁਨੀਆ ਨੇ ਚਾਹੀਦੀ ਹੈ। ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ, ਇੰਜੋਏ ਕਰੋ।
1: ਥੈਂਕ ਯੂ ਵੀਰੇ,
0: ਬਹੁਤ ਧੰਨਵਾਦ ਤੁਹਾਡਾ। ਤੈਨੂੰ ਸੋਹਣੀਏ ਬੁਲਾਉਂਦੇ ਜਾਣ ਜਾਣ, ਗੱਭਰੂ ਦੇ ਬੁੱਲ ਸੁੱਕ ਗਏ। ਓਕੇ, ਬੁੱਲ ਮੈਂ ਕਹਿੰਦਾ ਕਿ ਉਦੋਂ ਸੁੱਕਣਗੇ ਜਦੋਂ ਗ੍ਰੈਂਡ ਹੋਮ ਫਰਨੀਚਰ ਤੇ ਮਿਲੀ ਡੀਲ, ਕਿ ਨਹੀਂ ਸਰਜੀਤ
2: ਜੀ? ਬਾਈ ਜੀ ਬਿਲਕੁਲ ਸਹੀ ਗੱਲ ਹੈ, ਤੇ ਜਿੰਨੀਆਂ ਕੁ ਡੀਲ ਇੱਥੇ ਮਿਲ ਰਹੀਆਂ ਨੇ, ਬੰਦਾ ਕਹਿੰਦਾ ਧੰਨ ਧੰਨ ਵਾਲਾ ਹੀ ਕੰਮ ਹੈ। ਕਿਉਂਕਿ ਜਿਹੜਾ ਪ੍ਰਾਈਜ਼ ਆਫਰ ਹੋ ਰਿਹਾ ਹੁਣੇ, ਜਿਹੜਾ ਆਪਾਂ ਪਹਿਲਾਂ ਵੀ ਅਨਾਊਂਸ ਕਰਕੇ ਹਟੇ ਆ, ਪੂਰੇ ਘਰ ਦਾ ਫਰਨੀਚਰ ਤੇ ਬੜਾ ਸਪੈਸ਼ਲ ਪ੍ਰਾਈਜ਼। ਤੇ ਹੁਣ ਜਿਹਨੂੰ ਇਹ ਵੀ ਯਾਰ ਹੁਣ ਬੈਠੀਏ ਪੂਰੇ ਸ਼ਾਂਤ ਦੇ ਨਾਲ, ਭਾਵੇਂ ਹੋਵੇ ਉਹ ਲਿਵਿੰਗ ਏਰੀਆ, ਤੇ ਦੇਖਦੇ ਆ ਬਾਈ ਜੀ ਫਿਰ ਨਾਲ ਕਿਹੜੀ ਕਿਹੜੀ ਡੀਲ, ਕਿਹੜਾ ਕਿਹੜਾ ਡਿਸਕਾਊਂਟ, ਤੇ ਆਪਾਂ ਤੌਰ ਤੇ ਕਹਿ ਲਈਏ ਡਿਸਕਾਊਂਟ ਨਹੀਂ, ਫ੍ਰੀ ਚੀਜ਼ਾਂ, ਉਹ ਡਿਸਕਾਊਂਟ ਤੋਂ ਵੀ ਵੱਡੀ ਗੱਲ ਹੋ ਜਾਂਦੀ ਹੈ।
3: ਬਿਲਕੁਲ ਬਾਈ ਜੀ, ਜਦੋਂ 6085 ਟੋਮਗਨ ਰੋਡ ਦਾ ਨਾਮ ਆ ਜਾਂਦਾ, ਫਿਰ ਫ੍ਰੀ ਚੀਜ਼ਾਂ ਡਿਸਕਾਊਂਟ ਤਾਂ ਮਿਲਣਾ ਹੀ ਮਿਲਣਾ, ਤੇ ਨਾਲ ਐਨਵਰਸਰੀ ਸੇਲ ਚੱਲ ਰਹੀ ਹੈ, ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਤੁਸੀਂ ਵੀ ਜਿੱਥੇ ਵੀ ਕਿਤੇ।
4: ਪੰਜਾਬੀ ਲਹਿਰਾਂ,
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ, ਡਾਕਟਰ ਸੰਘੇੜਾ ਅਤੇ
7: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਓ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
1: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੀ ਹੁੰਦੀ ਆ, ਕੋਈ ਫਿਕਰ ਨਹੀਂ। ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
0: ਹੋਮ, ਆਟੋ, ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
2: ਨਾਲੇ ਚੋਪੜੀਆਂ ਨਾਲੇ ਦੋ ਦੋ।
3: ਆਹੋ ਜੀ, ਮੈਨੂੰ ਵੀ ਪਤਾ, ਨਾਲੇ ਗਰੋਸਰੀ ਨਾਲੇ ਵਧੀਆ ਖਾਣਾ, ਯਾਨੀ ਦਾਣਾ ਮੰਡੀ। ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ, ਦਾਲਾਂ, ਮਸਾਲੇ, ਪਿਕਲਸ, ਚੌਲ, ਚਾਹ ਪੱਤੀ, ਫਰੈਸ਼ ਫਰੂਟਸ ਐਂਡ ਵੈਜੀਟੇਬਲਸ,
4: ਡੇਰੀ ਪ੍ਰੋਡਕਟਸ, ਸਨੈਕਸ, ਫਰੈਸ਼ ਚਿਕਨ, ਬੀਫ, ਗੋਟ ਮੀਟ, ਸਭ ਕੁਝ ਮਿਲੂਗਾ। ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ, ਚਨਾ ਭਟੂਰਾ, ਵੈਜ ਥਾਲੀ, ਵੈਜ ਬਿਰਿਆਨੀ, ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ।
3: ਇੱਕ ਵਾਰ ਆਉਂਗੇ ਤੇ ਬਾਰ ਬਾਰ ਆਉਂਗੇ।
4: ਅਨਬੀਟੇਬਲ ਪ੍ਰਾਈਸਿਸ, ਸੇਲ ਆਲ ਟਾਈਮ। ਦਾਣਾ ਮੰਡੀ, 1729 ਕੁਈਨ ਸਟਰੀਟ, ਈਸਟ ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਕੁਈਨ ਐਂਡ ਬ੍ਰੈਮਲੇ।
5: ਕਾਲ ਗਗਨ ਔਰ ਗੁਰਿੰਦਰ ਐਟ 905-286-9257।
6: Ladies and gentlemen, you are not ready for this.
7: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
8: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
7: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
8: ਕਾਲ 647-606-8110
7: ਔਰ ਵਿਜ਼ਿਟ sharmamortgages.com।
9: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
10: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
9: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA। ਕਾਲ ਕਰੋ
10: 647-835-5294-647-835-5294। ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ, ਵੈਡਿੰਗ ਐਨਿਵਰਸਰੀ, ਜਾਗੋ, ਪ੍ਰੀ ਵੈਡਿੰਗ, ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ। ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251।

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇ ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
4: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੀ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
3: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
4: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
5: ਭਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
4: ਹਾਏ ਗਾਇਜ਼ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
3: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 ਸਰਵਿੰਗ ਯੂ ਫਰੋਮ 3 locations
6: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल 2 locations टू सर्व यू 2575 स्टील एवेन्यू ईस्ट ब्रैम्पटन 905-790-0560 6 Marconi Court, Bolton 905-951-9394 Stephen Furniture ki dhamakedar festival season se
7: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-9494 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

ਕਹਿੰਦਾ ਸਮਝਦਾਰ ਇੱਕ ਮੈਂ ਹਾਂ, ਬਾਕੀ ਸਭ ਨਦਾਨ, ਬਸ ਇਸੇ ਵਹਿਮ 'ਚ ਘੁਰਮ ਘੁੰਮ ਰਿਹਾ ਅੱਜ ਕੱਲ੍ਹ ਹਰ ਇਨਸਾਨ। ਮਿੱਠੀਆਂ ਗੱਲਾਂ ਕਰਕੇ ਲੋਕ ਮਤਲਬ ਕੱਢ ਜਾਂਦੇ ਨੇ, ਘੁੱਟ ਕੇ ਜੱਫੀ ਪਾਉਂਦੇ ਜਿਹੜੇ ਅਕਸਰ ਛੱਡ ਜਾਂਦੇ ਨੇ, ਕੰਢੇ ਦੇ ਨਾਲ ਕੱਢਣਾ ਪੈਂਦਾ ਵੱਜੇ ਕੰਢੇ ਨੂੰ, ਧੱਕੇ ਖਾ ਕੇ ਫਿਰ ਸਿਆਣਪ ਆਉਂਦੀ ਹੈ ਹਰ ਬੰਦੇ ਨੂੰ। ਦੀਦਾਰ ਤੇਰੇ ਨੇ ਮੇਰਾ ਦਿਲ ਦਾ ਸਕੂਨ ਸਾਰਾ ਹੀ ਖੋਹ ਲਿਆ ਏ, ਤੇਰੀ ਭੋਲੀ ਭਾਲੀ ਸੂਰਤ ਨੇ ਮੇਰੇ ਦਿਲ ਨੂੰ ਮੋਹ ਲਿਆ ਏ, ਹੁਣ ਦੀਦ ਤੇਰੀ ਦੀ ਤਲਬ ਮੈਨੂੰ ਸੌਣ ਰਾਤ ਨੂੰ ਦਿੰਦੀ ਨਹੀਂ, ਇੱਕ ਨੀਂਦ ਆਉਂਦੀ ਨਹੀਂ ਅੱਖੀਆਂ ਨੂੰ, ਦੂਜੀ ਤੇਰੀ ਯਾਦ ਜਹਿਨ ਤੋਂ ਲੈਂਦੀ ਨਹੀਂ। ਕਿਆ ਬਾਤ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ 21 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਤੋਂ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।

0: ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਪਸੰਦ ਆਏਗਾ। ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 905-673-3337 905-673-3337 ਦੇ ਸਟੂਡੀਓ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ, ਜਾਂ ਫਿਰ ਪ੍ਰੋਗਰਾਮ ਨੂੰ ਫੋਨ ਦੇ ਥਰੂ ਲਾਈਵ ਲਿਸਨ ਕਰਨ ਲਈ 416-477-2040 416-477-2040 ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਵੀ ਐਪ ਡਾਊਨਲੋਡ ਕਰ ਸਕਦੇ ਹੋ ਜਾਂ ਗੂਗਲ ਦੇ ਉੱਤੇ ਤੁਸੀਂ ਸਰਚ ਕਰ ਲਿਓ 5:30 AM ਅਤੇ ਤੁਸੀਂ ਉੱਥੇ ਵੀ ਆਪਣੇ ਪ੍ਰੋਗਰਾਮ ਦਾ ਆਨੰਦ ਜਿਹੜਾ ਹੈ ਮਾਣ ਸਕਦੇ। ਇਸ ਵੇਲੇ ਟੈਂਪਰੇਚਰ ਦੀ ਜੇ ਗੱਲ ਕਰੀਏ ਤਾਂ ਮਾਲਟਨ ਮਿਸੀਸਾਗਾ ਦੇ ਏਅਰਪੋਰਟ ਦੇ ਬਿਲਕੁਲ ਜੜ੍ਹਾਂ ਦੇ ਵਿੱਚ 21 ਡਿਗਰੀ ਫੀਲ ਲਾਈਕ 23 ਡਿਗਰੀ ਟੈਂਪਰੇਚਰ ਜਿਹੜਾ ਸ਼ੋ ਕਰ ਰਿਹਾ। ਸੋ ਮੌਸਮ ਅੱਜ ਠੀਕ ਹੈ, ਮੀਂਹ ਦੇ ਆਸਾਰ ਦੇਖਦੇ ਹਾਂ ਹੈਗੇ ਕਿ ਨਹੀਂ ਹੈਗੇ, ਪਰ ਯਾਰ ਦੁਪਹਿਰ ਨੂੰ 25 ਡਿਗਰੀ ਅਤੇ ਰਾਤ ਨੂੰ 15 ਡਿਗਰੀ ਟੈਂਪਰੇਚਰ ਹੋਏਗਾ। ਯਾਰ ਮੀਂਹ ਕਹਿੰਦੇ ਵੀ ਅੱਜ ਪੈਣ ਦੀ ਸੰਭਾਵਨਾ, ਸੋ ਦੇਖਦੇ ਹਾਂ ਕਿੱਧਰ ਨੂੰ ਜਾਂਦਾ। ਸੂਰਜ ਦੇਵਤਾ ਜੀ 5:53 ਦੇ ਦਰਸ਼ਨ ਦੇਣਗੇ ਅਤੇ ਰਾਤ ਨੂੰ 8:53 'ਤੇ ਛਪਨ ਹੋ ਜਾਣਗੇ। ਬਿਲਕੁਲ ਜੀ, ਪ੍ਰਿੰਸ ਸਾਹਿਬ ਦੀ ਕੌਲ ਆਉਣ ਲੱਗ ਪਈ ਹੈ। ਕਹਿੰਦੇ ਹੁਣ ਹਰਜੀਤ ਜੰਜੂਆ ਭਾਅ ਜੀ ਅੱਜ ਫਿਰ ਛੁੱਟੀ ਕਰ ਗਏ, ਛੁੱਟੀ ਕਰ ਗਏ ਉਹਨਾਂ ਨੇ ਸੋਮਵਾਰ ਮੇਰੀ ਜਗ੍ਹਾ ਮੱਲੀ ਸੀ, ਕਹਿੰਦੇ ਹੁਣ ਅੱਜ ਤੁਸੀਂ ਜਾਓ ਅਤੇ ਪੂਰਾ ਕਰੋ ਜਿਹੜਾ ਵਿੱਚ ਗੈਪ ਪਿਆ ਆ। ਕੱਲ੍ਹ ਦਾ ਗਲਾ ਉਹਨਾਂ ਦਾ ਥੋੜ੍ਹਾ ਜਿਹਾ ਖਰਾਬ ਸੀ, ਤੁਸੀਂ ਸੁਣਿਆ ਹੀ ਹੋਏਗਾ, ਕਹਿੰਦੇ ਅੱਜ ਹੁਣ ਮੇਰੇ ਤੋਂ ਬੋਲ ਨਹੀਂ ਹੁੰਦਾ ਅਤੇ ਕੋਈ ਗੱਲ ਨਹੀਂ, ਅਸੀਂ ਉਹਨਾਂ ਦੀ ਜਗ੍ਹਾ ਸਾਰੇ ਰਲ ਮਿਲ ਕੇ ਪ੍ਰੋਗਰਾਮ ਕਰ ਲੈਣਾ। ਪ੍ਰਿੰਸ ਸਾਹਿਬ ਲੰਘੇ ਹੋ, ਹਾਂਜੀ ਕੀ ਹਾਲ ਚਾਲ? ਬਿਲਕੁਲ ਜੀ ਬਿਲਕੁਲ, ਨਹੀਂ ਮੰਨਦੇ ਭਾਜੀ,
1: ਉਹ ਤਾਂ 3 ਦਿਨ ਛੁੱਟੀਆਂ ਕਰ ਲਿਆ ਕਰਨ, 2 ਦਿਨ ਆਇਆ ਕਰਨ, ਸੋਮ ਮੰਗਲ ਤੇ ਬੁੱਧ।
0: ਆਹੋ ਮੈਂ ਉਹਨਾਂ ਨੂੰ ਕਿਹਾ ਸੋਮਵਾਰ ਅੱਜ ਤਾਂ ਐਤਕੀ ਤੁਸੀਂ ਕਰਨਾ, ਮੈਂ ਜਿਹੜਾ ਬਾਹਰ ਬਿਜ਼ੀ ਸੀਗਾ ਅਤੇ ਗਲਾ ਖਰਾਬ ਕਰਾ ਕੇ ਬਹਿ ਗਿਆ। ਰਾਤੀ ਮੈਨੂੰ ਆਇਆ ਜਦੋਂ 11:00 ਵਜੇ ਕਾਲ ਆਉਂਦੀ ਨਾ ਭਾਜੀ ਦੀ, ਮੈਂ ਪਤਾ ਲੱਗ ਜਾਂਦਾ ਵੀ ਹੁਣ ਕੋਈ ਸਿਰ ਡਿਊਟੀ ਲਾਊਗੇ, ਕਹਿੰਦੇ
1: ਗਲਾ ਖਰਾਬ ਹੋਣਾ ਹੈ
0: ਨਾ। ਹਾਂਜੀ ਕਹਿੰਦੇ ਬੋਲ ਨਹੀਂ ਸੀ ਹੁੰਦਾ, ਮੈਂ ਕਿਹਾ ਚਲੋ ਕੋਈ ਗੱਲ
1: ਨਹੀਂ। ਕਿਉਂ ਇਹਨਾਂ ਦਾ ਇੰਨਾ ਗਲਾ ਖਰਾਬ ਹੁੰਦਾ, ਜਾਂ ਤਾਂ ਇਹ ਠੰਡਾ ਤੱਤਾ ਕੁਛ ਪੈਂਦਾ, ਬਹੁਤ ਖਰਾਬ ਹੁੰਦਾ ਬਹੁਤ ਜ਼ਿਆਦਾ।
0: ਮੈਨੂੰ ਤਾਂ ਸਲਾਹਾਂ ਦੇਈ ਜਾਣਗੇ, ਗਰਾਰੇ ਕਰਿਆ ਕਰ, ਐ ਕਰਿਆ ਕਰ।
1: ਨਹੀਂ ਉਹ ਦੂਏ ਨੂੰ ਸਲਾਹਾਂ ਦੇਣੀਆਂ ਹੁੰਦੀ, ਤੇਰੇ ਨਾਲ ਤਾਂ ਰੇਡੀਓ ਪ੍ਰੋਗਰਾਮ ਤੇ ਠੀਕ ਆਊਗਾ ਨਾ, ਗਰਾਰੇ ਕਰ।
0: ਜੀ ਜੀ ਜੀ,
1: ਹੋਰ ਸੁਣਾਓ ਕਿਵੇਂ, ਠੀਕ ਠਾਕ?
0: ਬਿਲਕੁਲ ਬਿਲਕੁਲ ਠੀਕ ਠਾਕ ਜੀ।
1: ਹੋਰ ਸਰ ਕੱਲਾਂ ਹੋਰ ਹੈ ਨਾ ਕੰਮ ਆਪਣੇ ਕੋਲ, ਥੋੜਾ ਹੀ ਆ
0: ਕਰ ਲੈ।
1: ਪਰਮਿੰਦਰ ਜੀ ਨੇ ਫਿਰ ਆਪਣਾ ਤਾਂ ਸਵਾਲ ਪੁੱਛੀਏ। ਥੈਂਕ ਯੂ ਸਰ,
0: ਥੈਂਕ ਯੂ ਤੁਹਾਡੀ ਕਾਲ ਦੇ ਲਈ। ਤੇ ਜੀ ਹਾਂ ਬਿਲਕੁਲ ਜੀ, ਸਟੂਡੀਓ ਦੇ ਵਿੱਚ ਤੁਸੀਂ ਵੀ ਜੇ ਕੋਈ ਗੱਲਬਾਤ ਕਰਨੀ ਹੈ ਤਾਂ 905-673-3337 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਜਾਂ ਫਿਰ ਤੁਸੀਂ ਮੈਨੂੰ ਪਰਸਨਲ ਨੰਬਰ 'ਤੇ ਕੋਈ ਟੈਕਸਟ ਮੈਸੇਜ ਕਰਨਾ, ਕਾਲ ਨਹੀਂ ਕਰਨਾ ਚਾਹੁੰਦੇ ਸਟੂਡੀਓ 'ਤੇ ਤਾਂ 647-237-3331 647-237-3331 ਦੇ ਉੱਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ। ਅੱਜ ਦੇ ਲਈ ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ, ਕਿਉਂਕਿ ਕਈ ਸਰੋਤੇ ਲੇਟ ਜੁੜੇ ਹੁੰਦੇ ਨੇ, ਫਿਰ ਪੁੱਛਦੇ ਨੇ ਭਾਅ ਜੀ ਕੌਣ ਆ ਗਏ ਤੁਸੀਂ, ਕਿੱਧਰ ਗਏ ਹਰਜੀਤ ਭਾਅ ਜੀ, ਸੋ ਅਸੀਂ ਵਾਰ ਵਾਰ ਵਿੱਚ ਮਾੜਾ ਮਾੜਾ ਜ਼ਿਕਰ ਅਸੀਂ ਜਿਹੜਾ ਹੈਗਾ ਕਰੀ ਜਾਣਾ।
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ।
3: ਮੈਂ ਕਿਹਾ ਚੰਨ ਜੀ ਸਲਾਮ ਕਿਨਿਆ,
2: ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477-783-9873 ਜਾਂ 437-870-0001 ਤੇ।

0: ਜੀ ਹਾਂ ਬਿਲਕੁਲ ਜੀ, ਮਾਸਟਰ ਸਲੀਮ ਦਾ ਸ਼ੋਅ ਹੋ ਰਿਹਾ 24 ਜੁਲਾਈ ਨੂੰ, 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਮਾਸਟਰ ਸਲੀਮ ਹੋਣਾ ਦਾ ਸ਼ੋਅ ਹੋ ਰਿਹਾ। ਸੋ ਜੇ ਤੁਸੀਂ ਮਾਸਟਰ ਸਲੀਮ ਹੋਣਾ ਦੀ ਬਿਹਤਰੀਨ ਗਾਇਕੀ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ www.milna.com 'ਤੇ ਜਾ ਕੇ ਟਿਕਟਾਂ ਦਾ ਵੇਰਵਾ ਲੈ ਸਕਦੇ ਹੋ ਜਾਂ ਸ਼ੋਅ ਦਾ ਵੇਰਵਾ ਲੈ ਸਕਦੇ ਹੋ, ਜਾਂ ਫਿਰ ਰੋਹਨ ਸ਼ਰਮਾ ਭਾਅ ਜੀ ਉਹਨਾਂ ਦਾ 647-783-9873 ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਇਹ ਜਿਹੜਾ ਵੀਕਐਂਡ ਹੈ ਇਹ ਆਪਣੇ ਕੀ ਉਹਨੂੰ ਕਹਿੰਦੇ ਸ਼ੋਅਜ਼ ਦੇ ਨਾਲ ਭਰਪੂਰ ਹੈ, ਕਿਉਂਕਿ 24 ਤਰੀਕ ਨੂੰ ਮਾਸਟਰ ਸਲੀਮ ਹੋਣਾ ਦਾ ਅਤੇ ਨਾਲ ਦੇ ਨਾਲ ਹੀ 25 ਤਰੀਕ ਨੂੰ ਆਪਣੇ ਬਹੁਤ ਹੀ ਕੀ ਉਹਨੂੰ ਕਹਿੰਦੇ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਇਹ ਪੰਜਾਬੀ ਵਿਰਸੇ ਦੀ ਸੇਵਾ ਕਰਦੇ ਆ ਰਹੇ ਮਨਮੋਹਰ ਭਾਅ ਜੀ ਕਮਲ ਹੀ ਅਤੇ ਸੰਤਾਰ ਹੋਣਾ ਦਾ ਸ਼ੋਅ ਪੰਜਾਬੀ ਵਿਰਸਾ ਜਿਹੜਾ ਹੈਗਾ ਉਹ ਹੁਣ ਜਾ ਰਿਹਾ 25 ਜੁਲਾਈ ਦਿਨ ਸ਼ਨੀਵਾਰ ਨੂੰ।
1: ਟੀਮ ਫੋਰ ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026।
2: ਓਏ ਸਾਵਣ ਚੜਿਆ ਤੀ
1: ਟੋਰਾਂਟੋ ਸ਼ੋਅ ਸੈਟਰਡੇ 25 ਜੁਲਾਈ ਨੂੰ
2: ਦੁਨੀਆ ਮੇਲੇ ਜਾਂਦੀ
1: ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ।

0: active for entertainment. 647-400-6862 416-303-4444. ये तो सी एस शो नो मिस करना चाहोगे?
1: जी
2: हाँ बिल्कुल, पंजाबी विरसा तुसी ticketmaster.ca ते जाके उदियां टिकटां लै सकदे हो, जां फिर तुसी हरजिंदर गिल भाजी नूं 647-400-6862 दे उत्ते जिहड़ी है गलबात करके भी टिकटां दा पता कीता जा सकदा, क्योंकि उह कहिंदे वी जे तुसी इकट्ठियां ग्रुप 'च टिकटां लैणियां, अब्बल तां बहुत ज़्यादा टिकट्स अवेलेबल है नहीं, पर जे फिर भी तुसी 10-12 इकट्ठियां टिकटां लैने चाहुंदे हो एज़ ए ग्रुप, एज़ ए फैमिली, ते इकट्ठे परिवार नाल मिल के देखना चाहुंदे हो, तां उहनां नूं संपर्क कर लिओ, कहिंदे थोड़े बहुते नहीं, बहुते सारे ਤੁਹਾਡੀ ਸੇਵਿੰਗ ਜਿਹੜੀ ਅਸੀਂ ਕਰਵਾ ਲਵਾਂਗੇ। ਅਤੇ ਸਟੂਡੀਓ ਦਾ ਨੰਬਰ 905-673-3337, ਕੋਈ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਤੁਸੀਂ ਇਸ 'ਤੇ ਕਾਲ ਕਰ ਸਕਦੇ ਹੋ। ਅਤੇ ਅਸੀਂ ਥੋੜ੍ਹੀਆਂ ਬਹੁਤੀਆਂ ਕੈਨੇਡਾ ਦੀਆਂ ਖਬਰਾਂ ਅਤੇ ਨਾਲ ਦੇ ਨਾਲ ਪਰਮਿੰਦਰ ਜੀ ਨੂੰ ਵੀ ਅਸੀਂ ਪੰਜਾਬ ਤੋਂ ਜੋੜ ਲੈਣਾ, ਅਤੇ ਉੱਥੇ ਦੀਆਂ ਵੀ ਖਬਰਾਂ, ਕਿਉਂਕਿ ਸਾਰੇ ਆਪਣਾ ਦਿਲ ਤਾਂ ਪੰਜਾਬ 'ਚ ਹੀ ਵੱਸਦਾ, ਪਰਮਿੰਦਰ ਜੀ ਦੀ ਜਿੱਦਾਂ ਪਨੇਸਾ ਸਾਹਿਬ ਨੇ ਕਿਹਾ ਵੀ ਇੰਤਜ਼ਾਰ ਹੁੰਦਾ, ਅਤੇ ਉਹਨਾਂ ਨੂੰ ਅਸੀਂ ਜੋੜ ਲੈਂਦੇ ਹਾਂ। ਅਤੇ ਤੁਸੀਂ ਆਹ ਗਾਣਾ ਇੰਜੋਏ ਕਰੋ ਜਦੋਂ ਮੈਂ ਪਰਮਿੰਦਰ ਜੀ ਨੂੰ ਜੋੜਦਾ।

0: ਸੀ ਸਾਹਿਬ ਨੰਗੇ ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ
1: ਪਿਆਰੇ ਰਮਨ ਜੀ, ਤੇ ਆਪਣੇ ਪਰਮਿੰਦਰ ਜੀ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ।
0: ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ, ਕਿਵੇਂ ਹਾਲ ਚਾਲ?
1: ਮੇਰਾ ਹਾਲ ਤਾਂ ਵਧੀਆ, ਬੰਦੇ ਦਾ ਗਲਾ ਖਰਾਬ ਕਰੀ ਜਾਂਦੇ, ਇਹਨੂੰ ਕਹਦੇ ਬਾਹਰ ਬਹੁਤਾ ਨਾ ਖਾਇਆ ਪੀਆ ਕਰ।
0: ਲੈ ਵੀਕਐਂਡ ਤੇ ਕਹਿੰਦੇ ਮੈਂ ਪਤਾ ਨੀ ਕਿੱਥੇ ਕਿੱਥੇ ਚਾਰ ਪੰਜ ਜਗ੍ਹਾ ਗਣਾਤੀਆਂ, ਕਹਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ
1: ਖਾਂਦਾ ਹੀ ਫੜਿਆ।
0: ਨਾਲੇ ਉਹਨਾਂ ਨੇ ਪਿਕਨਿਕ ਫਾਈਨਲ ਕਰ ਲਈ ਆ, ਸਾਰੇ ਸਰੋਤਿਆਂ ਨੂੰ ਬਾਕੀਆਂ ਨੂੰ ਵੀ ਦੱਸ ਦੀ।
1: ਡੇਟ ਪੁੱਛੀ ਜੀ ਭਾਈ, ਤੇਰਾ ਗਲਾ ਖਰਾਬ ਹੋ ਜਾਣਾ, ਡੇਟ ਲੇਟ ਆ ਰਹੀ ਹੈ।
0: ਡੇਟ ਆ ਗਈ ਆ ਜੀ, 23 ਅਗਸਤ ਨੂੰ ਅਸੀਂ ਸਾਂਝਾ ਵਿਰਸਾ ਪਿਕਨਿਕ ਜਿਹੜੀ ਆ ਉਹਦੀ ਜਿਹੜੀ ਡੇਟ ਫਾਈਨਲ ਕਰ ਲਈ ਆ। ਹਰਜੀਤ ਭਾਈ ਨੇ ਸ਼ਾਇਦ ਕੱਲ੍ਹ ਵੀ ਅਨਾਊਂਸ ਕੀਤਾ ਹੋਏਗਾ। ਸੋ ਬੱਲੇ ਬੱਲੇ ਫਾਰਮ ਦੇ ਵਿੱਚ ਸਵੇਰੇ 10-11 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋ ਕੇ ਸ਼ਾਮ ਨੂੰ 4-5 ਵਜੇ ਤੱਕ। ਤੁਸੀਂ ਲਾਸਟ ਈਅਰ ਵੀ ਉੱਥੇ ਆਏ ਸੀ, ਬਾਸੀ ਸਾਹਿਬ ਵਧੀਆ ਮਾਹੌਲ ਸੀ, ਕਿਉਂ? ਕੋਈ ਵੀ ਆਪਣੇ ਸਰੋਤਿਆਂ ਨੇ ਆਪ ਹਨਾ ਸਿੰਗਰ ਕਈ ਵਾਰੀ ਹੁੰਦਾ ਅੰਦਰ ਬਲਬਲਾ ਜਿਹਾ ਵੀ ਗਾਣੇ ਗਾਣੇ ਗਾਉਣ ਦਾ, ਤੇ ਉੱਥੇ ਖੁੱਲਾ ਸੱਦਾ ਹੀ ਆ, ਤੁਸੀਂ ਆ ਜਾਓ ਪਹਿਲਾਂ ਭਾਜੀ। ਹੁਣ
1: ਲੱਭ ਰਹੇ ਲੋਕਾਂ ਨੂੰ ਜਗ੍ਹਾ ਨੀ ਲੱਭ ਰਹੀ ਸੀ, ਹੁਣ ਲੋਕਾਂ ਨੂੰ ਪਤਾ ਲੱਗ ਗਿਆ।
0: ਹਾਂਜੀ ਹਾਂਜੀ ਹਾਂਜੀ, ਹੁਣ ਪਤਾ ਲੱਗ ਗਿਆ,
1: ਸਾਨੂੰ ਵੀ ਔਖਾ ਲੱਭਿਆ ਸੀ ਪ੍ਰਦਰਸ਼ਨ। ਚਲੋ ਪਹੁੰਚ ਜੇ ਗੱਲ ਏਦਾਂ, ਪਰਮਿੰਦਰ ਜੀ ਨੂੰ ਬਹੁਤ ਅੱਜ ਅਹਿਮ ਤੇ ਜ਼ਰੂਰੀ ਸਵਾਲ ਹੈ ਵੀ ਹਿੰਦੁਸਤਾਨ ਚ ਕੋਈ ਡੈਮੋਕ੍ਰੇਸੀ ਹੈਗੀ? ਜਿਹੜਾ ਕੱਲ ਬੱਚਿਆਂ ਨਾਲ ਹੋਇਆ ਹੈ, ਆਪਣਾ ਜੋ ਹਾਲਾਤ ਹੋਈ ਹੈ, ਨਾ ਤਾਂ ਲੋਕ ਸਭਾ ਨਾ ਆਪਣਾ ਰਾਜ ਸਭਾ ਕੰਮ ਕੋਈ ਚੱਲਦਾ ਨੀ, ਤੁਹਾਡੇ ਟੈਕਸਾਂ ਦਾ ਕਰੋੜਾਂ ਰੁਪਇਆ ਖਰਾਬ ਕਰ ਰਹੇ ਹੈ, ਕਿਉਂ ਨੀ ਪਹਿਲਾਂ ਭੁਲਾਤ ਕੁੜੀਆਂ ਨਾਲ ਇੰਨਾ ਹੋਈ, ਉਹ ਬੰਦੇ ਰਜ਼ਾਈਨ ਨਹੀਂ ਲਿਆ, ਹੁਣ ਇਹਨੇ ਇੰਨਾ ਮਤਲਬ ਨੁਕਸਾਨ ਕਰਿਆ ਹਿੰਦੁਸਤਾਨ ਦਾ, ਬੱਚਿਆਂ ਦਾ, ਉਹਦਾ ਰਜ਼ਾਈਨ ਨੀ ਹੋ ਰਿਹਾ,
2: ਸਾਰੇ
0: ਬੰਦੇ ਉਡੀਕ ਕਰਦੇ ਰਹੇ, ਕਹਿੰਦੇ ਪਰਮਿੰਦਰ ਜੀ ਨੂੰ ਫਟਾਫਟ ਨਾਲ ਜੋੜ ਲਿਆ ਕਰੋ, ਐਵੇਂ ਨੀ ਕਹਿੰਦੇ ਗਾਣੇ ਸੁਣਾਈ ਆਇਆ ਕਰੋ। ਦੇਖੋ ਬਾਸੀ ਸਾਹਿਬ ਨੇ ਵੀ ਸਵਾਲ ਪਾਤਾ ਸਾਨੂੰ, ਤੇ
2: ਉਡੀਕ ਸਾਡੀ ਵੀ ਹੁੰਦੀ ਆ, ਉਡੀਕ ਉਡੀਕ ਤੁਹਾਡੀ ਵੀ ਹੁੰਦੀ ਆ ਰਮਨ ਜੀ, ਇੱਦਾਂ ਦੀ ਗੱਲ ਨੀ।
0: ਅੱਛਾ ਜੀ,
2: ਤੁਹਾਡੀ ਵੀ ਹੁਣ ਮਤਲਬ ਜਿੱਦਾਂ ਕਹਿੰਦੇ ਹੁੰਦੇ ਆ ਸਿੱਖੀ ਸੇਵਕੀ।
0: ਹਾਂਜੀ, ਅੱਛਾ, ਹਾਂ, ਕਿਆ ਬਾਤ ਆ। ਮੈਂ ਤਾਂ ਅੱਗੇ ਜੰਜੋ ਭਾਈ ਨੂੰ ਕਿਹਾ, ਮੈਂ ਕਿਹਾ ਐਵੇਂ ਨਾ ਲਿਸਨਰਸ਼ਿਪ ਕਣਕ ਘਟਾ ਲਿਓ, ਦੂਜੇ ਤੀਜੇ ਦਿਨ ਛੁੱਟੀਆਂ ਹੀ ਮਾਰਦੇ ਰਹਿੰਦੇ ਤੁਸੀਂ। ਕਹਿੰਦੇ ਕੀ ਕਰਾਂ, ਕਹਿੰਦੇ ਮੈਨੂੰ ਖਾਣ ਦਾ ਸ਼ੌਂਕ ਆ ਤੇ ਫਿਰ ਗਲਾ ਹੋ ਜਾਂਦਾ ਖਰਾਬ। ਬਾਸੀ ਹੁਣ ਜੇ ਅੰਕਲ ਹੋਣਾ ਨੇ ਸਵਾਲ ਪੁੱਛਿਆ ਤੇ ਅਸੀਂ ਵੀ ਖਬਰ ਕਰਨੀ ਹੈ। ਦਿੱਲੀ ਚ ਵਿਦਿਆਰਥੀ ਅੰਦੋਲਨ ਨੇ ਕਹਿੰਦੇ ਹਲਾਤੀਆਂ ਮੋਦੀ ਸਰਕਾਰ ਦੀਆਂ ਚੂਲਾਂ।
2: ਬਿਲਕੁਲ ਜੀ, ਦਿੱਲੀ ਦੇ ਵਿੱਚ ਪਿਛਲੇ 24 ਘੰਟੇ ਤੋਂ ਆਪਾਂ
0: ਕਿੱਧਰ ਗਏ? ਤੁਹਾਡੀ ਆਵਾਜ਼ ਪਹਿਲਾਂ ਵੀ ਕੱਟ ਗਈ ਸੀ ਪਰਮਿੰਦਰ ਜੀ, ਕਿਉਂ ਐਵੇਂ ਕਰਦੇ ਹੋ? ਦੇਖੋ ਇੰਨੀ ਇੰਪੋਰਟੈਂਟ ਖਬਰ ਆ ਤੇ ਵਿੱਚ ਰਹਿ ਗਈ ਆ ਪਨੇਸਰ ਭਾਈ ਨੂੰ ਸੁਣ ਲੈਣਾ। ਹਾਂਜੀ ਹਾਂਜੀ, ਪਨੇਸਰ ਜੀ ਦੱਸੋ ਜੀ।
3: ਮੈਂ ਤਾਂ ਪਰਮਿੰਦਰ ਜੀ ਨੂੰ ਸਵਾਲ ਆ ਜੀ।
0: ਪਰਮਿੰਦਰ ਜੀ ਲੈ, ਉਹ ਆਵਾਜ਼ ਨਹੀਂ ਆ ਰਹੀ ਉਹਨਾਂ ਦੀ, ਤੁਸੀਂ ਪਰਮਿੰਦਰ ਜੀ
3: ਉਹਨਾਂ ਨੂੰ ਫਿਰ ਪੁੱਛਦੇ ਆ, ਮੈਂ ਹੋਲਡ ਕਰ।
0: ਪਰਮਿੰਦਰ ਜੀ ਨੇ ਦੋ ਵਾਰੀ ਮੇਰੀ ਕਾਲ ਦੁਬਾਰਾ ਲਵਾਈ ਆ ਉਹਨਾਂ ਨੇ।
3: ਕੋਈ ਨਾ ਜੀ,
0: ਸਹੀ ਗੱਲ ਆ, ਇਹ ਹੋ ਸਕਦਾ ਵੀ ਜਨਾਬ ਹੈ ਨੀ, ਜਨਾਬ ਹੋਣਾ ਦੀ ਉਡੀਕ ਦੇ ਵਿੱਚ ਕਹਿੰਦੇ ਹੋਣੇ, ਇਹਨਾਂ ਨੀ ਮੈਂ ਗੱਲ ਕਰਨੀ, ਮੈਂ ਜੋੜਦਾ ਦੁਬਾਰਾ ਪਰਮਿੰਦਰ ਜੀ ਨੂੰ।

0: ਪਰਮਿੰਦਰ ਜੀ ਕਿੱਧਰ ਭੱਜ ਗਏ ਸੀ?
1: ਨੀਟ ਪੇਪਰ ਲੀਕ ਵਾਲੇ ਮਾਮਲੇ ਚ ਆਪਾਂ ਦੇਖਦੇ ਹਾਂ ਕਿ ਉਹ ਮਤਲਬ ਜਿਹੜੇ ਇੱਕ ਅਮੈਰੀਕਾ ਦੇ ਵਿੱਚ ਸੀ, ਉਹਨਾਂ ਨੇ ਕੋਕਰੋਚ ਪਾਰਟੀ ਬਣਾਈ ਦਪਿੰਦਰ, ਤੇ ਉਸ ਤੋਂ ਬਾਅਦ ਉਹ ਜੰਤਰ ਮੰਤਰ ਦੇ ਉੱਪਰ ਆ ਗਏ ਸੋਨਮ ਵਾਂਗਚੁੱਕ ਜਾਂ ਹੋਰ ਆਗੂਆਂ ਨੇ ਲਗਾਤਾਰ ਪ੍ਰਦਰਸ਼ਨ ਕੀਤਾ, ਪਰ ਸਰਕਾਰ ਨੇ ਉਹਨਾਂ ਦੀ ਨਹੀਂ ਸੁਣੀ। ਉਸ ਤੋਂ ਬਾਅਦ ਬਾਲੀਵੁੱਡ ਦੇ ਵੱਡੇ ਵੱਡੇ ਸਿਤਾਰੇ ਉਹ ਸਮਰਥਨ ਦੇ ਵਿੱਚ ਆ ਗਏ, ਸ਼ਵਾਨਾ ਆਜ਼ਮੀ ਜਾਂ ਹੋਰ ਬਹੁਤ ਸਾਰੇ, ਨਸੀਰੁਦੀਨ ਸ਼ਾਹ ਜਾਂ ਹੋਰ ਕਲਾਕਾਰ ਸਿਆਸਤਦਾਨ ਉੱਥੇ ਪਹੁੰਚਣੇ ਸ਼ੁਰੂ ਹੋ ਗਏ, ਤਾਂ ਇਹ ਅੰਦੋਲਨ ਦਾ ਜਿਹੜਾ ਮੁੱਢ ਬੱਜ ਗਿਆ। ਕੱਲ੍ਹ ਕਿਉਂਕਿ ਪਾਰਲੀਮੈਂਟ ਦਾ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਇਆ ਸੀ, ਸੋ ਇਹਨਾਂ ਜਿਹੜੇ ਵਿਦਿਆਰਥੀਆਂ ਨੇ ਮਾਰਚ ਕਰਨ ਦਾ ਸੋਚਿਆ ਸੀ ਕਿ ਸੰਸਦ ਵੱਲ ਅਸੀਂ ਮਾਰਚ ਕਰਾਂਗੇ ਤਾਂ ਕਿ ਸੁੱਤੀ ਹੋਈ ਮੋਦੀ ਸਰਕਾਰ ਨੂੰ ਜਗਾਇਆ ਜਾ ਸਕੇ। ਉਸ ਤੋਂ ਬਾਅਦ ਲਗਾਤਾਰ ਅਸੀਂ ਦੇਖਦੇ ਹਾਂ ਕਿ ਜਿਹੜਾ ਜਿਸ ਕਿਸਮ ਦਾ ਲਾਠੀਚਾਰਜ ਹੋਇਆ, ਜਿਸ ਕਿਸਮ ਦਾ ਦਿੱਲੀ ਪੁਲਿਸ ਨੇ ਛਲੀਆਂ ਵਾਂਗ ਕੁੱਟੇ ਨੇ ਵਿਦਿਆਰਥੀ, ਔਰ ਕੋਈ ਨੀ ਛੱਡਿਆ, ਈਵਨ ਕਿ ਜਿਹੜੇ ਵਿਦਿਆਰਥੀ ਨੂੰ ਕਿਸੇ ਤਰੀਕੇ ਨਾਲ ਉਹਨਾਂ ਦੇ ਸਾਥੀ ਜਾਂ ਕਿਸੇ ਢੰਗ ਨਾਲ ਜ਼ਖਮੀ ਵਿਦਿਆਰਥੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਹਸਪਤਾਲਾਂ ਤੱਕ ਵੀ ਉਹਨਾਂ ਦਾ ਪਿੱਛਾ ਕੀਤਾ ਗਿਆ। ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਜਿਹੜਾ ਤਸ਼ੱਦਦ ਦੀਆਂ ਤਸਵੀਰਾਂ ਨੇ, ਦੇਸ਼ ਭਰ ਦੇ ਜਿਹੜੇ ਮਾਪੇ ਨੇ ਜਾਂ ਲੋਕ ਨੇ ਉਹਨਾਂ ਨੂੰ ਸੁਣ ਕਰਤਾ ਕਿ ਸਰਕਾਰ ਆਖਰ ਕਰ ਕੀ ਰਹੀ ਆ। ਔਰ ਇਸ ਸਾਰੀ ਸੋਸ਼ਲ ਮੀਡੀਆ ਤੇ ਜਦੋਂ ਇਹ ਚੱਲਿਆ ਸਾਰਾ ਕੁਝ ਲਾਈਵ, ਤਾਂ ਮੋਦੀ ਸਰਕਾਰ ਦੀਆਂ ਚੂੜਾਂ ਹਿੱਲ ਗਈਆਂ। ਪ੍ਰਧਾਨ ਮੰਤਰੀ ਮੋਦੀ ਘੱਟੋ ਘੱਟ ਇੱਕ ਮਹੀਨੇ ਬਾਅਦ ਇਹ ਗੱਲ ਕਹਿਣ ਲਈ ਮਜਬੂਰ ਹੋ ਗਏ ਕਿ ਪੇਪਰ ਲੀਕ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇ, ਅਦਰਵਾਈਜ਼ ਤਾਂ ਬੋਲਦੇ ਨੀ। ਆਪਾਂ ਦੇਖ ਰਹੇ ਹਾਂ ਕਿ ਦਿੱਲੀ ਦੇ ਵਿੱਚ ਵੀ ਪਹਿਲਾਂ ਜਿਵੇਂ ਕਿਸਾਨ ਅੰਦੋਲਨ ਚੱਲਿਆ ਸਵਾ ਡੇਢ ਸਾਲ, 120 ਕਿਸਾਨ ਮਰ ਗਏ ਸੀ, ਪਰ ਪ੍ਰਧਾਨ ਮੰਤਰੀ ਨੇ ਮੂੰਹ ਨਹੀਂ ਖੋਲਿਆ ਸੀ। ਸੋ ਆਪਣੇ ਆਪ ਦੇ ਵਿੱਚ ਵੱਡੀ ਓਪੋਜੀਸ਼ਨ ਨੂੰ ਵੀ ਇੱਕ ਨਵਾਂ ਹਥਿਆਰ ਮਿਲ ਗਿਆ ਸੀ ਵਿਦਿਆਰਥੀ ਅੰਦੋਲਨ ਦੇ ਰੂਪ ਦੇ ਵਿੱਚ, ਔਰ ਉਸ ਤੋਂ ਬਾਅਦ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ ਨੇ ਇਸ ਸਾਰੇ ਪੁਲਿਸ ਲਾਠੀਚਾਰਜ ਨੂੰ, ਹੰਝੂ ਗੈਸ ਗੋਲੇ ਸੁੱਟਣ ਨੂੰ ਜ਼ਿਲ੍ਹਿਆਂ ਵਾਲੇ ਬਾਗ ਦੇ ਬਰਾਬਰ ਰੱਖ ਕੇ ਘਟਨਾ ਮੰਨਿਆ, ਕਿਹਾ ਸੀ ਕਿ ਉਸ ਤਰੀਕੇ ਦਾ ਸ਼ੱਕ ਆ। ਔਰ ਨਾਲ ਦੀ ਨਾਲ ਦਿਲਜੀਤ ਦੁਸਾਂਝ ਵੀ ਇਸ ਮਾਮਲੇ 'ਚ ਆ ਗਏ ਸੀ, ਉਹਨਾਂ ਨੇ ਵੀ ਵਿਦਿਆਰਥੀ ਅੰਦੋਲਨ ਦਾ ਜਿਹੜਾ ਸਮਰਥਨ ਕੀਤਾ ਸੀ, ਹਾਲਾਂਕਿ ਉਹਨਾਂ ਨੇ ਖਦਸ਼ਾ ਵੀ ਪ੍ਰਗਟ ਕਿਆ, ਉਹ ਕਹਿੰਦੇ ਮੈਨੂੰ ਤਾਂ ਪਹਿਲਾਂ ਹੀ ਦੇਸ਼ ਦਾ ਗਦਾਰ ਕਹਿੰਦੇ ਨੇ ਜਾਂ ਦੇਸ਼ ਦਾ ਵਿਰੋਧੀ ਕਹਿੰਦੇ ਨੇ, ਇੱਕ ਵਾਰੀ ਫੇਰ ਕਹਿ ਲੈਣਗੇ, ਪਰ ਮੈਂ ਇਹਨਾਂ ਵਿਦਿਆਰਥੀਆਂ ਦਾ ਜਿਹੜਾ ਸਮਰਥਨ ਕਰਦਾ। ਔਰ ਰਮਨ ਜੀ, ਹਾਲਾਤ ਇਹ ਆ ਦਿੱਲੀ 'ਚ, ਹਾਲੇ ਵੀ ਅਫੜਾ ਦਫੜੀ ਆ, ਬਹੁਤ ਸਾਰੇ ਵਿਦਿਆਰਥੀਆਂ ਦੇ ਗਾਇਬ ਨੇ, ਕੋਈ ਅਰੈਸਟ ਕੀਤਾ ਹੋਇਆ, ਕੋਈ ਕਿਸੇ ਹਸਪਤਾਲ ਪਿਆ, ਪਤਾ ਨਹੀਂ ਲੱਗ ਰਿਹਾ, ਮਾਪੇ ਲੱਭ ਰਹੇ ਨੇ। ਔਰ ਇਸ ਮਾਮਲੇ 'ਚ ਆਮ ਆਦਮੀ ਪਾਰਟੀ ਨੇ ਇੱਕ ਹੈਲਪਲਾਈਨ ਵੀ ਜਾਰੀ ਕੀਤੀ ਆ। ਦਰਅਸਲ ਆਮ ਆਦਮੀ ਪਾਰਟੀ ਇਸ ਅੰਦੋਲਨ ਦੇ ਸਹਾਰੇ ਦਿੱਲੀ ਦੇ ਵਿੱਚ ਆਪਣੇ ਉਖੜੇ ਹੋਏ ਪੈਰ ਮੁੜ ਕੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਵਿਦਿਆਰਥੀ ਅੰਦੋਲਨ ਆ, ਇਹਨੇ ਆਪਾਂ ਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਜਿਹੜਾ 2014 ਦੇ ਵਿੱਚ ਜਿਹੜਾ ਅੰਦੋਲਨ ਚੱਲਿਆ ਸੀ ਅੰਨਾ ਹਜ਼ਾਰੇ ਵਾਲਾ, ਉਹਦੀ ਯਾਦ ਦਵਾਤੀ ਆ ਕਿ ਹੁਣ ਉਸ ਵੇਲੇ ਦੀ ਜਿਵੇਂ ਮਨਮੋਹਨ ਸਰਕਾਰ ਦਾ ਹਾਲ ਹੋਇਆ ਸੀ, ਕਿ ਮੋਦੀ ਸਰਕਾਰ ਦਾ ਵੀ ਇਵੇਂ ਹਾਲ ਹੋਊਗਾ, ਇਹ ਹਾਲੇ ਸਵਾਲ ਬਣਿਆ ਹੋਇਆ। ਹਾਲ ਦੀ ਘੜੀ ਬੈਕਫੁੱਟ ਤੇ ਨਜ਼ਰ ਆ ਰਹੀ ਹੈ ਮੋਦੀ ਸਰਕਾਰ ਜੀ।
0: ਜੀ ਬਿਲਕੁਲ ਜੀ, ਹਾਂਜੀ ਮਨਿਸਟਰ ਜੀ,
2: ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ। ਪਰਮਿੰਦਰ ਜੀ, ਮੈਂ ਗੱਲ ਕਰਨਾ ਸੀਗਾ ਉਹਨਾਂ ਤੇ ਆਪਣੇ ਜਸਪਾਲ ਤੇ, ਜਸਪਾਲ ਡੀ ਐਸ ਪੀ ਦੱਸੋ ਵੀ ਨਾ ਇੱਕ ਕੇਸ ਚ ਤਾਂ ਉਹਨੂੰ ਚਲੋ ਇਹ ਸਰਕਾਰ ਨੇ ਬਰੀਓ ਕਰਤਾ, ਸਮਝੋ ਇਹ ਤਾਂ ਕਹਿੰਦੇ ਨੀ ਵੀ ਉਹਨੂੰ ਜਮਾਨਤ ਤੇ ਛੱਡਿਆ, ਬਰੀ ਕਰਤਾ ਕਿਉਂਕਿ ਕੋਈ ਬੋਲਦਾ ਹੀ ਨੀ ਉਹਦੇ ਪਿੱਛੇ, ਨਾ ਮੁੱਖ ਮੰਤਰੀ ਸਾਹਿਬ ਨਾ ਹੋਰ। ਅੱਛਾ, ਦੂਜਾ ਇੱਕ ਹੋਰ ਕੇਸ ਸੀਗਾ ਸਰਦਾਰ ਭਗਤ ਸਿੰਘ ਜੀ ਦੇ ਫੈਮਿਲੀ ਦਾ, ਉਹਨਾਂ ਨੇ ਹੁਣ ਕਹਿੰਦੇ ਉਹਨਾਂ ਉਹ ਚ ਤਾਂ ਜਮਾਨਤ ਉਹਨੂੰ ਮਿਲੇ 5 ਸਾਲ ਦੀ ਕੈਦ ਸੀ, ਉਹ ਕਿਵੇਂ ਜਮਾਨਤ ਦੇਤੀ ਉਹਨਾਂ ਨੇ ਹੁਣ ਡੀ ਜੀ ਪੀ ਨੂੰ, ਤੇ ਨਾ ਜੇਲਾਂ ਦੇ ਉਹਨੂੰ ਡੀ ਜੀ ਪੀ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ, ਸਭ ਨੂੰ ਪੱਤਰ ਲਿਖੇ ਆ, ਪਲੀਜ਼ ਦੱਸੋਗੇ ਸਰ ਇਹ ਕੀ ਗੱਲ ਆ? ਦਾ ਆਫੀਸ ਹੁੰਦਾ। ਥੈਂਕ ਯੂ ਸਰ।
0: ਬਿਲਕੁਲ ਬਿਲਕੁਲ, ਸ਼ੁਕਰੀਆ ਜੀ। ਇੱਕ ਕਾਲ ਹੋਰ ਲੈ ਲਈਏ ਫਿਰ ਚੱਲਦੇ ਆ। ਹਾਂਜੀ 15-10। ਹਾਂਜੀ ਭਾਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਰਮਨ ਜੀ ਤੇ ਪਰਮਿੰਦਰ ਜੀ।
0: ਜੀ ਜੀ
3: ਪਰਮਿੰਦਰ ਜੀ, ਜਿਹੜੀ ਕੋਈ ਵੀ ਕਿਸੇ ਵੀ ਦੇਸ਼ ਦੀ ਪੁਲਿਸ ਹੁੰਦੀ ਹੈ ਨਾ, ਨਫਰੀ ਜਿਹੜੀ ਇਹਨਾਂ ਦੀ ਹੁੰਦੀ ਹੈ, ਆਮ ਲੋਕਾਂ ਦੀ ਰਾਖੀ ਲਈ ਨਹੀਂ ਹੁੰਦੀ ਇਹ, ਸਗੋਂ ਸਰਕਾਰ ਤੇ ਪੂੰਜੀਪਤੀਆਂ ਦੀ ਰਾਖੀ ਲਈ ਹੁੰਦੀ ਹੈ, ਤਾਂ ਕਿ ਆਮ ਲੋਕ ਉਹਨਾਂ ਨੂੰ ਕੋਈ ਨੁਕਸਾਨ ਨਾ ਕਿਸੇ ਕਿਸਮ ਦਾ ਪਹੁੰਚਾ ਸਕਣ। ਇਹ ਤੁਸੀਂ ਦੇਖ ਲਓ ਡੰਗ ਵਾਂਗੂ ਫਿਰ ਲੋਕਾਂ ਨੂੰ ਛੱਲੀਆਂ ਵਾਂਗੂ ਕੁੱਟਦੇ ਨੇ ਡੰਗਾਂ ਨਾਲ। ਇਹ ਬਿਲਕੁਲ ਹੀ ਇਹ ਭਾਵੇਂ ਗੈਰ ਵਾਜਬ ਹੈ ਪਰ ਇਹ ਚੱਲਦਾ, ਲੋਕ ਸਹਿੰਦੇ ਵੀ ਨੇ, ਇਹ ਇਹਨਾਂ ਦਾ ਕੁਛ ਨੀ ਹੋਣਾ। ਇਹ ਬੰਦੇ ਵੀ ਭਾਵੇਂ ਜਿੰਨੇ ਮਰਜ਼ੀ ਮਾਰ ਲੈਣ, ਦੇਖੋ ਭੀੜ ਨੂੰ ਸਭ ਖਦੇੜ ਦਿੰਦੇ ਨੇ, ਸਾਰੇ ਕੀਤੇ ਕਿਰਾਏ ਉੱਤੇ ਪਾਣੀ ਪੈ ਜਾਂਦਾ, ਲੋਕ ਖੜ ਹੀ ਨੀ ਸਕਦੇ। ਭਾਵੇਂ ਲੋਕ ਸ਼ਾਂਤ ਬੈਠੇ ਹੋਣ, ਮੁਜ਼ਾਹਰਾ ਕਰਦਿਆਂ ਨੂੰ ਡਾਂਗ ਭਰਾ ਦਿੰਦੇ ਨੇ। ਦੇਖੋ ਇਹ ਪੁਲਿਸ ਦਾ ਕੰਮ ਇਹੀ ਹੈ, ਉਹਨਾਂ ਦੀ ਰਾਖੀ ਲਈ ਹੈ। ਜੋ ਲੋਕ ਸਮਝ ਨੇ ਸਾਡੀ ਰਾਖੀ ਲਈ ਹੈ, ਉਹ ਲੋਕ ਹਜੇ ਤੱਕ ਵੀ ਮੂਰਖ ਨੇ।
0: ਜੀ ਜੀ ਬਿਲਕੁਲ, ਸ਼ੁਕਰੀਆ ਤੁਹਾਡੇ ਕਾਲ ਦਾ। ਅਤੇ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਲਿਓ ਜੇ ਤੁਸੀਂ ਡਾਈਨਿੰਗ ਕਰਨਾ ਚਾਹੁੰਦੇ ਹੋ, ਟੇਕ ਆਊਟ ਕਰਨਾ ਚਾਹੁੰਦੇ ਹੋ, ਜਾਂ ਫਿਰ ਕੇਟਰਿੰਗ ਕਰਾਉਣਾ ਚਾਹੁੰਦੇ ਹੋ, ਤਾਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਕਹਿੰਦੇ ਦੋ ਲੋਕੇਸ਼ਨਾਂ ਤੋਂ ਤੁਹਾਨੂੰ ਸਰਵ ਕਰਦੇ ਨੇ, 4025 ਬ੍ਰੈਂਡਨ ਗੇਟ ਮਾਲਟਨ, ਜਾਂ ਫਿਰ 10178 ਓਂਟਾਰੀਓ ਸਟਰੀਟ ਬ੍ਰੈਂਪਟਨ 'ਤੇ ਇਹਨਾਂ ਦੀ ਲੋਕੇਸ਼ਨ ਹੈਗੀ ਆ। ਹਰਜੀਤ ਰੰਧਾਵਾ ਜੀ ਕਹਿੰਦੇ ਜੇ ਕੇਟਿੰਗ ਦੇ ਵਧੀਆ ਤੁਸੀਂ ਪ੍ਰਾਈਜ਼ ਲੈਣੇ ਆ, ਅਤੇ ਸਾਂਝਾ ਵਿਰਸਾ ਪ੍ਰੋਗਰਾਮ ਦਾ ਰੈਫਰੈਂਸ ਦੇ ਕੇ, ਅਤੇ ਉਹਨਾਂ ਨੂੰ 647-338-9972 ਦੇ ਉੱਤੇ ਜਿਹੜੀ ਹੈਗੀ ਗੱਲਬਾਤ ਕੀਤੀ ਜਾ ਸਕਦੀ ਹੈ। ਸੰਧੂ ਹੀਟਿੰਗ ਤੋਂ ਜਤਿੰਦਰ ਸੰਧੂ ਹੋਣਾ ਨਾਲ ਜਿਹੜਾ ਗੱਲਬਾਤ ਕਰ ਲਿਓ, 647-706-6640। ਜੇ ਕੋਈ ਏ ਸੀ ਫਰਨੈਸ ਟੈਂਕਲੈਸ ਵਾਟਰ ਹੀਟਰ ਦਾ ਗੈਸ ਪਾਈਪਲਾਈਨ ਦਾ ਕੰਮ ਕਰਾਉਣਾ ਹੈ, ਤਾਂ ਤੁਸੀਂ ਸੰਧੂ ਭਾਅ ਜੀ ਹੋਣਾ ਨਾਲ ਜਿਹੜੀ ਹੈ ਗੱਲਬਾਤ ਕੀਤੀ ਜਾ ਸਕਦੀ ਹੈ। ਡਾਕਟਰ ਰਜਿੰਦਰ ਗਰਾਇਆ ਜੀ ਸਾਡੇ ਨਾਲ ਜੁੜ ਵੀ ਗਏ ਨੇ ਕਾਲ ਦੇ ਉੱਤੇ, ਬੱਲੇ ਕੱਟੀ ਗਈ ਭਾਅ ਗਰਾਇਆ ਸਾਹਿਬ, ਤੁਹਾਡਾ ਨਾਂ ਲਿਆ ਨਾ ਹੀ ਕਾਲ ਕੱਟੀ ਗਈ। ਅੱਛਾ, ਡਾਕਟਰ ਰਜਿੰਦਰ ਗਰਾਇਆ ਜੀ ਕਹਿੰਦੇ ਨੈੱਕ ਪੇਨ, ਬੈਕ ਪੇਨ, ਸ਼ੋਲਡਰ ਪੇਨ, ਨੀ ਪੇਨ, ਹਿੱਪ ਪੇਨ, ਜਾਂ ਮਾਈਗਰੇਨ ਪੇਨ, ਕਿਸੇ ਵੀ ਤਰ੍ਹਾਂ ਦੀ ਪੇਨ ਹੈ ਤੋਂ ਤੁਸੀਂ ਦੁਖੀ ਹੋ, ਤਾਂ ਇੱਕ ਵਾਰੀ ਡਾਕਟਰ ਰਜਿੰਦਰ ਗਰਾਇਆ ਜੀ ਉਹਨਾਂ ਨੂੰ ਤੁਸੀਂ ਕਾਲ ਕਰਕੇ ਉਹਨਾਂ ਨੂੰ ਅਪੁਆਇੰਟਮੈਂਟ ਬਣਾ ਲਿਓ। ਚੰਕਿਊਜ਼ੀ ਦੇ ਵਿਲੀਅਮ ਪਾਰਕਵੇ ਦੇ ਏਰੀਏ ਦੇ ਉੱਤੇ ਜਿਹੜੇ ਉਹ ਸਥਿਤ ਨੇ, ਅਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪੇਨ ਤੋਂ ਤੁਹਾਨੂੰ ਨਹੀਂ ਆਰਾਮ ਆ ਰਿਹਾ, ਅਤੇ ਇੱਕ ਜਾਂ ਦੋ ਸੀਟਿੰਗ ਦੇ ਵਿੱਚ ਹੀ ਕਹਿੰਦੇ ਤੁਹਾਨੂੰ ਜਿਹੜੀ ਹੈ ਆਰਾਮ ਮਹਿਸੂਸ ਹੋਣ ਲੱਗ ਜਾਏਗਾ। ਹਾਂਜੀ ਦਲਵੀਰ ਭਾਅ ਜੀ, ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ ਕੀ ਕਹਿੰਦਾ ਜੀ, ਪਨੇਸਰ ਜੀ ਜਸਪਾਲ ਸਿੰਘ ਹੋਣਾ ਦੀ ਹੈਗੀ ਕੋਈ ਅਪਡੇਟ ਉਧਰ?
1: ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਕਤਲ ਕਾਂਡ ਦੇ ਮੁੱਖ ਦੋਸ਼ੀ DSP ਜਸਪਾਲ ਸਿੰਘ ਦੀ ਜਿਹੜੀ ਸ਼ੱਕੀ ਹਾਲਤ ਦੇ ਵਿੱਚ ਨਾਭਾ ਜੇਲ੍ਹ ਚੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ, ਉਸੇ ਪ੍ਰਸੰਗ ਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਕਿਵੇਂ ਹੋਇਆ। ਅਸਲ ਦੇ ਵਿੱਚ DSP ਜਸਪਾਲ ਸਿੰਘ ਦੀ ਨਾ ਤਾਂ ਹਰਜੀਤ ਜੀ ਪੱਕੀ ਜਮਾਨਤ, ਰਮਨ ਜੀ ਪੱਕੀ ਜਮਾਨਤ ਹੋਈ ਆ, ਨਾ ਉਹਨਾਂ ਨੂੰ ਵਰੀ ਕੀਤਾ ਗਿਆ। ਉਹਨਾਂ ਨੂੰ ਇਸੇ ਤਰੀਕੇ ਘਾਲੇ ਵਾਲੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜਾ ਬਾਹਰ ਕੱਢ ਦਿੱਤਾ ਗਿਆ। ਨਾ ਸਿਰਫ DSP ਜਸਪਾਲ ਸਿੰਘ ਨੂੰ ਕੱਢਿਆ ਗਿਆ, ਸਗੋਂ ਇਸ ਹਮਲੇ ਦੇ ਵਿੱਚ ਜਿਹੜੇ ਚਾਰ ਦੋਸ਼ੀ ਸੀ ਉਹਨਾਂ ਦੇ DSP ਜਸਪਾਲ ਸਿੰਘ ਦੇ ਨਾਲ ਜਸਵੀਰ ਸਿੰਘ ਨਾਂ ਦਾ ਇੱਕ ਮੁਲਜ਼ਮ ਸੀ ਜਿਹੜਾ ASI ਸੀ, ਇਸੇ ਤਰ੍ਹਾਂ ਸਤਨਾਮ ਸਿੰਘ ਨਾਂ ਦਾ ASI ਸੀ, ਉਹਨੂੰ ਵੀ ਰਿਲੀਜ਼ ਕੀਤਾ ਗਿਆ। ਚੌਥਾ ਦੋਸ਼ੀ ਸੁਰਿੰਦਰਪਾਲ ਸਿੰਘ ਜਿਹੜਾ ਹਾਲੇ ਵੀ ਨਾਭਾ ਜੇਲ੍ਹ ਚ ਬੰਦ ਆ, ਹੁਣ ਇਹ ਛੱਡੇ ਕਿਵੇਂ ਗਏ ਨੇ ਆਪਣੇ ਆਪ ਦੇ ਵਿੱਚ? ਹਾਲੇ ਬਾਜ਼ਾਰ ਤਾਂ ਕੋਈ ਵੀ ਮੌਕੇ ਦੀ ਨਾ ਤਾਂ ਭਗਵੰਤ ਮਾਨ ਸਰਕਾਰ ਇਸ ਗੱਲ ਦੀ ਜ਼ਿੰਮੇਵਾਰੀ ਲੈਣਾ ਚਾਹੁੰਦੀ ਆ, ਉਹ ਕਹਿੰਦੇ ਜੀ ਮਾਮਲਾ CBI ਦਾ, ਸੈਂਟਰ ਸਰਕਾਰ ਦੇ ਅੰਡਰ ਆ, ਪਰ ਇਹ ਜਮਾਨਤ ਪਟਿਆਲਾ ਦੀ ਸੈਸ਼ਨ ਕੋਰਟ ਚ ਹੋਈ ਆ, ਨਾਭਾ ਦੀ ਜੇਲ੍ਹ ਚੋਂ ਉਹਨਾਂ ਨੂੰ ਰਿਲੀਜ਼ ਕੀਤਾ ਗਿਆ। ਹਾਲਾਂਕਿ ਨਾ ਤਾਂ ਕਿਸੇ ਪੰਜਾਬ ਦੇ ਗਵਰਨਰ ਨੇ ਇਹ 'ਤੇ ਸਹੀ ਪਾਈ ਆ, ਨਾ ਹਾਈਕੋਰਟ ਨੇ ਇਹ 'ਤੇ ਸਹੀ ਪਾਈ ਆ, ਨਾ ਸੁਪਰੀਮ ਕੋਰਟ ਦਾ ਕੋਈ ਫੈਸਲਾ, ਪਰ ਉਹ ਕਿਵੇਂ ਮਤਲਬ ਜਮਾਨਤ ਦੇ ਕੇ ਬੰਦਾ ਗਾਇਬ ਹੋ ਗਿਆ? ਔਰ ਨਾਲ ਦੀ ਨਾਲ ਇੱਕ ਹੋਰ ਵੀ ਸਵਾਲ ਆ ਰਮਨ ਜੀ, ਕਿ ਜਮਾਨਤ ਤਾਂ ਕੱਚੀ ਜਮਾਨਤ ਦੇ ਤੀ, ਪਰ ਉਹ ਕੱਚੀ ਜਮਾਨਤ ਦੇ ਨਾਲ ਨਾਲ 3 ਮਹੀਨੇ 'ਚ ਮੁਲਜ਼ਮ ਦੀ ਹਾਜ਼ਰੀ ਲੱਗਣੀ ਹੁੰਦੀ ਆ। ਪਰ ਇਸ ਗੱਲ ਨੂੰ ਜਨਵਰੀ 2023 ਤੋਂ ਲੈ ਕੇ ਆਪਾਂ ਹੁਣ 26 'ਚ ਬੈਠੇ ਹਾਂ, 26 ਦਾ ਸਾਲ ਵੀ ਅੱਧਾ ਲੰਘ ਗਿਆ, DSP ਜਸਪਾਲ ਸਿੰਘ ਦੇ ਦੋ ਹੋਰ ਮੁਲਜ਼ਮਾਂ ਨੇ ਹਾਲੇ ਤੱਕ ਹਾਜ਼ਰੀ ਕਿਉਂ ਨਹੀਂ ਲਾਈ? ਸਭ ਤੋਂ ਵੱਡਾ ਸਵਾਲ ਆ, ਕਿੱਥੇ ਨੇ? ਦੇਸ਼ 'ਚ ਨੇ, ਵਿਦੇਸ਼ ਨੇ, ਮਰ ਗਏ ਨੇ, ਜੀਂਦੇ ਨੇ ਹਾਲੇ ਕੁਲ? ਸੋ ਇਹ ਇੱਕ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਸੀ ਮੌਕੇ ਦੀ, ਸੂਬਾ ਸਰਕਾਰ ਦੀ, ਉਹਦੇ ਵਿੱਚ ਫੇਲ ਸਭ। ਮੈਨੂੰ ਲੱਗਦਾ ਕਿ ਭਗਵੰਤ ਮਾਨ ਸਰਕਾਰ ਨੇ ਹੁਣ ਇੱਕ ਸਟੈਂਡ ਲੈ ਲਿਆ ਕਿ ਇਸ ਮਾਮਲੇ 'ਤੇ ਆਪਾਂ ਬੋਲਣਾ ਹੀ ਨਹੀਂ, ਚੁੱਪ ਹੀ ਰਹਿਣਾ। ਆਪੇ ਹੀ ਖਬਰਾਂ ਬਦਲਦੀਆਂ ਨੇ, ਮੁੱਦੇ ਬਦਲਦੇ ਨੇ, 2-4 ਦਿਨ ਹੋਰ ਲੋਕ ਰੌਲਾ ਪਾਉਣਗੇ, ਆਪੇ ਹੀ ਗੱਲ ਆਈ ਗਈ ਹੋ ਜਾਊਗੀ, ਕਿਉਂਕਿ ਸਰਕਾਰ ਇਸ ਮਾਮਲੇ 'ਚ ਫਸਦੀ ਆ। ਹੁਣ DSP ਹਾਲੇ ਤਾਂ ਨਾ ਤਾਂ ਉਹਦਾ ਪਤਾ ਲੱਗਾ DSP ਜਸਪਾਲ ਸਿੰਘ ਕਿੱਥੇ ਆ, ਨਾ ਉਹਦਾ ਕੋਈ ਐਡਰੈਸ ਲੱਭ ਰਿਹਾ। ਔਰ ਹੈਰਾਨੀ ਦੀ ਗੱਲ ਆ ਰਮਨ ਜੀ, ਇਹ ਕਿ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਜਿਹੜਾ ਦੱਸਿਆ ਗਿਆ, ਐਡਰੈਸ ਦੱਸਿਆ ਗਿਆ DSP ਜਸਪਾਲ ਦਾ, ਉਹ ਜਾਲੀ ਆ। ਜਲੰਧਰ ਦਾ ਐਡਰੈਸ ਦੱਸਿਆ ਗਿਆ, ਉਹ ਜਾਲੀ ਆ। ਜਾਲੀ ਐਡਰੈਸ ਤੇ ਕਿਵੇਂ ਜਵਾਨਤ ਮਿਲੀ ਆਪਣੇ ਆਪ ਦੇ ਵਿੱਚ? ਬਹੁਤ ਵੱਡੀ ਬੁਝਾਰਤਾ। ਵੈਸੇ ਇਸ ਮਾਮਲੇ ਦੇ ਵਿੱਚ ਸਾਰੇ ਕਹਿੰਦੇ ਇਸ ਸਿਆਸਤ ਦੇ ਹਮਾਮ 'ਚ ਸਾਰੇ ਹੀ ਨੰਗੇ ਨੇ। ਕਿਉਂ? ਕਿਉਂਕਿ ਅਕਾਲੀ ਦਲ ਭਾਜਪਾ ਦੀ ਜਦੋਂ ਸਰਕਾਰ ਸੀ ਤਾਂ ਭਾਈ ਜਸਵੰਤ ਸਿੰਘ ਖਾਲੜਾ ਸਮੇਤ ਹੋਰ ਜਿਹੜੇ ਅਨੇਕਾਂ ਲੋਕ ਮਾਰੇ ਗਏ ਨੇ ਖੜਕੂ, ਉਹਨਾਂ ਨੂੰ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਸਮੇਤ ਸੈਣੀ ਸਮੇਤ ਕਿੰਨੇ ਦਿੱਤੀਆਂ ਨੇ ਅਕਾਲੀ ਭਾਜਪਾ ਸਰਕਾਰ ਨੇ। ਕਾਂਗਰਸ ਦੇ ਰਾਜ 'ਚ ਵੀ ਇੱਦਾਂ ਹੀ ਇਹੀ ਰੂਟੀਨ ਚੱਲਦੀ ਰਹੀ ਆ। ਸੋ ਕੋਈ ਵੀ ਇਸ ਮਾਮਲੇ 'ਚ ਤਾਂ ਨਹੀਂ ਬੋਲ ਰਿਹਾ ਕਿਉਂਕਿ ਕਾਣੇ ਨੇ, ਜੇ ਇੱਕ ਬੋਲਦਾ ਫਿਰ ਦੂਜਾ, ਕਿਉਂਕਿ ਉਹ ਆਪ ਦੋਸ਼ੀ ਨੇ, ਇੱਕ ਦੂਜੇ ਨੂੰ ਬਚਾਉਣ 'ਚ ਲੱਗੇ ਹੋਏ ਨੇ ਮੈਨੂੰ ਲੱਗਦਾ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ। ਜੀ
0: ਜੀ ਬਿਲਕੁਲ ਜੀ, ਅਮਰਜੀਤ ਮੁਲਤਾਨੀ ਸਾਹਿਬ ਆਜੋ ਭਾਜੀ, ਸਤਿ ਸ਼੍ਰੀ ਅਕਾਲ।
4: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਜੀ ਧੰਨਵਾਦ ਵੀਰੇ।
0: ਹਾਂਜੀ,
4: ਤੇ ਪਰਵਿੰਦਰ ਭਾਜੀ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ।
0: ਜੀ ਜੀ
4: ਭਾਜੀ, ਮੈਂ ਪੁੱਛਣਾ ਚਾਹੁੰਦਾ ਕਿ ਜਿਸ ਤਰ੍ਹਾਂ ਸਟੂਡੈਂਟਾਂ ਨੂੰ ਇਹ ਇੱਦਾਂ ਛੱਲੀਆਂ ਤਰ੍ਹਾਂ ਕੁੱਟ ਰਹੇ ਨੇ, ਆਉਣ ਵਾਲਾ ਫਿਊਚਰ ਜਾਂ ਦਸਾਂ ਦਿਨਾਂ 'ਚ ਦੇਖਿਓ ਇਹਨਾਂ ਨੇ ਦੇਸ਼ਾਂ ਦੇ ਵਿੱਚ ਮਤਲਬ ਆਸੇ ਪਾਸੇ ਮਤਲਬ ਰੋਡਾਂ ਦੇ, ਬੱਸਾਂ ਦੇ ਜਾਂ ਕਿਤੇ ਵੀ ਸਾਰੇ ਬਲੋਕ ਕਰ ਦੇਣਾ ਇਹਨਾਂ ਨੇ। ਤੇ ਪਬਲਿਕ ਨੂੰ ਵੀ ਮਤਲਬ ਦੇਖੋਗੇ ਪਬਲਿਕ ਦੇ ਬਣਾਏ ਹੋਏ ਗੁੰਡੇ ਜਿਹੜੇ ਆ ਬਦਮਾਸ਼, ਇਹ ਤੇ ਧੱਕਾ ਹੀ ਚੱਲ ਰਿਹਾ, ਸ਼ਰੇਆਮ ਧੱਕਾ ਚੱਲ ਰਿਹਾ। ਮਤਲਬ ਇਹ ਇੱਦਾਂ ਮਤਲਬ ਇਨਸਾਨ ਨੂੰ ਆਪਣੀ ਗੱਲ ਰੱਖਣ ਦਾ ਕੋਈ ਹੱਕ ਹੀ ਕੋਈ ਨਹੀਂ ਹੈ ਜੀ। ਜੇ ਆਪਣਾ ਇਨਸਾਫ਼ ਜਿਹੜਾ ਕੋਈ ਗੁੰਡਾ ਕਰਦੀ ਕਰਦੀ ਉਹੋ ਜਿਹੇ ਮੰਤਰੀ ਨੇ ਇਹਨਾਂ ਦੇ, ਤੇ ਮੈਂ ਤੇ ਲਾਹਨਤ ਲੈਣਾ ਚਾਹੁੰਦਾ ਜੀ ਇਹੋ ਜਿਹੀ ਸਰਕਾਰ ਨੂੰ ਜੀ। ਇੱਥੇ ਵੀ ਇਹੀ ਹਾਲ ਹੈ, ਡਗਫੋਰ ਵੀ ਇੱਥੇ ਇਹੀ ਕੰਮ ਕਰ ਰਿਹਾ ਜੀ। ਓਕੇ, ਧੰਨਵਾਦ ਵੀਰੇ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ ਬੁਲਤਾਨੀ ਭਾਜੀ। ਇੰਸ਼ੋਰੈਂਸ ਦੀਆਂ ਤੁਸੀਂ ਕੋਈ ਵੀ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਜਾਂ ਫਿਰ ਤੁਸੀਂ RESP RRSP TFSA ਦਾ ਅਕਾਊਂਟ ਖੁਲਾਉਣਾ, ਤਾਂ ਤੁਸੀਂ ਹਰਜੀਤ ਸਿੰਘ ਜੰਜੂਆ ਭਾਜੀ ਨਾਲ ਸੰਪਰਕ ਕਰ ਲਿਓ 647-837-5294। ਅਤੇ ਜੇ ਤੁਸੀਂ ਇੰਸ਼ੋਰੈਂਸ ਦਾ ਲਾਈਸੈਂਸ ਲਿਆ ਹੋਇਆ ਅਤੇ ਕੋਈ ਵਧੀਆ ਬ੍ਰੋਕਰੇਜ ਦੀ ਭਾਲ ਦੇ ਵਿੱਚ ਹੋ, ਜਾਂ ਫਿਰ ਤੁਸੀਂ ਹਜੇ ਇੰਸ਼ੋਰੈਂਸ ਦਾ ਲਾਈਸੈਂਸ ਲੈਣਾ, ਗਾਈਡਿੰਗ ਚਾਹੁੰਦੇ ਹੋ ਵੀ ਸਾਨੂੰ ਕਿਵੇਂ ਲਈਏ, ਕਿਵੇਂ ਸਟਾਰਟ ਕਰਨਾ, ਤਾਂ ਤੁਸੀਂ ਮੇਰੇ ਨਾਲ ਜਾਣੇ ਕਿ ਰਮਨਦੀਪ ਸੈਣੀ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ। ਮੇਰਾ ਨੰਬਰ ਹੈਗਾ 647-237-3333। ਸਾਡੀ ਬ੍ਰੋਕਰੇਜ ਹੌਰਨਬਿਲ ਇੰਸ਼ੋਰੈਂਸ, ਅਸੀਂ ਸਟੀਲ ਅਤੇ ਡਿਕਸੀ ਦੇ ਏਰੀਏ ਤੋਂ ਜਿਹੜੀਆਂ ਹੈਗੀਆਂ ਸੇਵਾਵਾਂ ਦਿੰਦੇ ਹਾਂ। ਹਰਮਨ ਬਾਈ ਨੇ ਗੁੱਡ ਮੋਰਨਿੰਗ ਦਾ ਮੈਸੇਜ ਭੇਜਿਆ ਸੀ ਸਵੇਰੇ ਸਵੇਰੇ 4 ਵਜੇ ਤੋਂ। ਮਨੂ ਮੇਰਾ ਭਰਾ ਵਿੰਡਸਰ ਤੋਂ ਵੀ ਪ੍ਰੋਗਰਾਮ ਸੁਣ ਰਿਹਾ, ਉਹਨੇ ਵੀ ਕਿਹਾ ਗੁੱਡ ਮੋਰਨਿੰਗ ਭਾਅ ਜੀ, ਥੈਂਕ ਯੂ ਭਾਅ ਜੀ ਸੋ ਮੱਚ, ਤੁਹਾਡਾ ਸਵੇਰੇ ਸਵੇਰੇ ਪਿਆਰ ਭਰੇ ਮੈਸੇਜ ਤੁਸੀਂ ਕਰਦੇ ਹੋ ਅਤੇ ਕੀ ਕਹਿੰਦੇ ਹੱਲਾਸ਼ੇਰੀ ਆ ਜਾਂਦੀ ਹੈ ਵੀ ਆਪਣੇ ਬੰਦੇ ਪ੍ਰੋਗਰਾਮ ਸੁਣ ਰਹੇ ਹੋ। ਇੱਕ ਮਾਰਖਮ ਤੋਂ ਖਬਰ ਆ ਰਹੀ ਹੈ, ਕਹਿੰਦੇ ਮਾਰਖਮ ਓਨਟੈਰੀਓ ਵਿਖੇ ਚੋਰੀ ਦੀ ਘਟਨਾ ਤੋਂ ਬਾਅਦ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਤੀ ਅਤੇ ਟੱਕਰ ਮਾਰ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਦੌਰਾਨ 4 ਜਣੇ ਗ੍ਰਿਫਤਾਰ ਹੋ ਗਏ। ਕਹਿੰਦੇ ਪਾਵਰ ਟੂਲ ਚੋਰੀ ਕਰਕੇ ਬੰਦੇ ਭੱਜ ਰਹੇ ਸੀ, 5 ਜਣੇ ਸੀ, 5 'ਚੋਂ 4 ਜਿਹੜੇ ਉਹ ਗ੍ਰਿਫਤਾਰ ਹੋ ਗਏ ਅਤੇ 1 ਜਿਹੜਾ ਮੁਲਜ਼ਮ ਆ ਉਹ ਭੱਜਣ 'ਚ ਕਾਮਯਾਬ ਰਿਹਾ ਅਤੇ ਉਹਦੀ ਹਜੇ ਭਾਲ ਜਾਰੀ ਹੈ। ਅਤੇ ਇਹ 4 ਮੁਲਜ਼ਮ ਦੇ ਜੇ ਅਸੀਂ ਨਾਮਾਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੇ ਨਾਮ ਰੌਸ਼ਨ ਕਰਤੇ ਨੇ ਇਹਨਾਂ ਨੇ। ਸੋ ਇਹਦੇ ਵਿੱਚ ਕਹਿੰਦੇ 30 ਸਾਲ ਦਾ ਮਨਪ੍ਰੀਤ ਸਿੰਘ, ਮਿਸੀ ਸਾਗਾ ਦਾ 22 ਸਾਲਾ ਵਿਸ਼ਵਜੀਤ ਸਿੰਘ, ਕਿਚਨਰ ਦਾ 43 ਸਾਲ ਦਾ ਸੁਖਿੰਦਰ ਰੱਖੜਾ, ਅਤੇ ਬਿਨਾਂ ਪੱਕੇ ਐਡਰੈਸ ਵਾਲਾ 36 ਸਾਲ ਦਾ ਮੋਹਿਤ ਸ਼ਰਮਾ ਜਿਹੜਾ ਉਹ ਸ਼ਾਮਿਲ ਹੈ। ਸੋ ਜਦੋਂ ਕਦੀ ਇੱਦਾਂ ਦੀ ਖਬਰ ਆਉਂਦੀ ਹੈ ਪੰਜਾਬੀ ਤਾਂ ਬੱਲੇ ਬੱਲੇ ਕਰਾਈ ਦਿੰਦੇ ਆ, ਆਪਣਾ ਉਹਨਾਂ ਦਾ ਨਾਮ ਵਿੱਚ ਹੁੰਦਾ ਹੀ ਹੈ। ਸੋ ਪਰਮਿੰਦਰ ਜੀ ਅਗਲੀ ਖਬਰ ਵੱਲ ਚੱਲਦੇ ਹਾਂ। ਕਹਿੰਦੇ ਪੰਜਾਬ ਸਮੇਤ ਭਾਰਤ ਭਰ ਦੇ ਸੂਬਿਆਂ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ।
1: ਜੀ, ਅਮਰੀਕਾ ਭਾਰਤ ਦਾ ਜਿਹੜਾ ਵਪਾਰ ਸਮਝੌਤਾ ਹੋਇਆ ਜਿਹੜਾ ਉਹਨੂੰ ਲੈ ਕੇ ਲਗਾਤਾਰ ਵਿਰੋਧ ਜਾਰੀ ਹੈ ਕਿਸਾਨਾਂ ਦਾ, ਔਰ ਕੱਲ ਦਾ ਇੱਕ ਹੋਰ ਮੂਵਮੈਂਟ ਚੱਲ ਰਹੀ ਹੈ ਕਿ ਪੰਜਾਬ ਸਮੇਤ ਰਾਜਸਥਾਨ, ਹਰਿਆਣਾ, UP, MP ਤੋਂ ਵੱਖ ਵੱਖ ਸੂਬਿਆਂ ਦੇ ਕਿਸਾਨ ਜਿਹੜੇ ਦਿੱਲੀ 'ਚ ਇਕੱਠੇ ਹੋ ਰਹੇ ਨੇ। ਕਿਉਂ? ਕਿਉਂਕਿ ਉੱਥੇ ਇੱਕ ਕਿਸਾਨ ਘਾਟ ਆ, ਉੱਥੇ ਅੱਜ ਇੱਕ ਵੱਡੀ ਰੈਲੀ ਰੱਖੀ ਗਈ ਸੀ, ਪਰ ਪੰਜਾਬ ਵਾਲੇ ਪਾਸਿਓਂ ਸੀਨ ਉਸੇ ਤਰੀਕੇ ਦਾ ਨਜ਼ਰ ਆ ਰਿਹਾ। ਸ਼ੰਭੂ ਖਨੌਰੀ ਬਾਰਡਰ ਇੱਕ ਵਾਰ ਫੇਰ ਸੀਲ ਕਰ ਦਿੱਤਾ ਗਿਆ। ਪੰਜਾਬ ਪੁਲਿਸ ਨੇ ਪੰਜਾਬ ਦੇ ਕਿਸਾਨ ਰੋਕ ਲਏ ਨੇ, ਹਾਲਾਂਕਿ 200 ਬੱਸਾਂ ਜਿਹੜੀਆਂ ਕੱਲ੍ਹ ਕਿਸਾਨਾਂ ਦੀਆਂ ਭਰ ਕੇ ਚਲੇ ਗਈਆਂ ਸੀ, ਪਰ ਉਸ ਤੋਂ ਬਾਅਦ ਅੱਜ ਜਿਹੜੇ ਕਾਫਲੇ ਜਾਣੇ ਸੀ ਉਹਨਾਂ ਨੂੰ ਰੋਕ ਲਿਆ ਗਿਆ, ਬਹੁਤ ਸਾਰੇ ਆਗੂ ਡਿਟੇਨ ਕਰ ਲਏ ਨੇ। ਔਰ ਹਰਿਆਣਾ ਵਾਲੇ ਪਾਸਿਓਂ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਾਮ ਸਿੰਘ ਰਾਣਾ ਕਹਿੰਦੇ ਸ਼ੰਭੂ ਬਾਰਡਰ ਤੇ ਪਹੁੰਚ ਗਏ ਨੇ, ਕਿਸਾਨ ਆਗੂਆਂ ਨਾਲ ਗੱਲਬਾਤ ਵੀ ਕਰ ਰਹੇ ਨੇ ਔਰ ਭਰੋਸਾ ਦੇ ਰਹੇ ਨੇ ਕਿ ਤੁਹਾਡੀ ਮੁਲਾਕਾਤ ਸੈਂਟਰ ਦੇ ਖੇਤੀਬਾੜੀ ਮੰਤਰੀ ਨਾਲ ਜਿਹੜੀ ਸ਼ਿਵਰਾਜ ਸਿੰਘ ਚੌਹਾਨ ਉਹਨਾਂ ਨਾਲ ਕਰਵਾਈ ਜਾਊਗੀ। ਕੁਛ ਕਿਸਾਨ ਆਗੂ ਰਿਲੀਜ਼ ਵੀ ਕੀਤੇ ਗਏ ਨੇ, ਉਹਨਾਂ ਦੇ ਵਿੱਚ ਹਰਿਆਣਾ ਦੇ ਗੁਰਨਾਮ ਸਿੰਘ ਚੜੂਨੀ ਵਗੈਰਾ ਛੱਡ ਦਿੱਤੇ ਗਏ ਨੇ। ਹਾਲ ਦੀ ਘੜੀ ਇੱਕ ਤਣਾਅ ਬਣਿਆ ਹੋਇਆ ਔਰ ਦੇਖਦੇ ਹਾਂ ਕਿ ਇਹ ਤਣਾਅ ਹੁਣ ਮੁੜ ਕੇ ਉਸੇ ਤਰ੍ਹਾਂ ਦਿੱਲੀ ਮੋਰਚੇ 'ਚ ਕਨਵਰਟ ਹੋਊਗਾ ਜਾਂ ਹੁਣ ਮਾਮਲਾ ਸ਼ੰਭੂ ਬਾਰਡਰ ਤੱਕ ਠਹਿਰ ਕੇ ਰਹਿ ਜਾਊਗਾ, ਇਹ ਦੇਖਣ ਵਾਲੀ ਗੱਲ ਹੈ ਜੀ।
0: ਜੀ ਬਿਲਕੁਲ, ਹਾਂਜੀ ਸਤਨਾਮ ਭਾਅ ਜੀ, ਨੰਗੇ ਹੋ ਜੀ? ਸਤਿ ਸ਼੍ਰੀ ਅਕਾਲ
5: ਬਾਈ ਜੀ, ਪੰਜਾਬ ਦੇ ਵਿੱਚ ਜਿਹੜੇ ਸਫਾਈ ਸੇਵਕ ਤੇ ਬਿਜਲੀ ਮੁਲਾਜ਼ਮ ਗੁੱਟੇ ਜੀ, ਪੰਜਾਬ ਸਰਕਾਰ ਦਾ ਹੀ ਫਿਰ ਇਹੀ ਹਾਲ ਹੋਊਗਾ।
0: ਬਿਲਕੁਲ ਜੀ, ਜਿੱਥੇ ਜ਼ੋਰ ਚੱਲਦਾ ਫਿਰ ਚਲਾਈ ਜਾਂਦੇ ਆ ਉਹ।
5: ਕਿਉਂਕਿ ਬੇਚਾਰੇ ਬਗੈਰ ਜਿਹੜੇ ਸਫਾਈ ਕਰਮਚਾਰੀ ਸੀਗੇ, ਬਹੁਤ ਕੁੱਟੇ ਵਿਚਾਰੇ ਇਹਨਾਂ ਨੇ।
1: ਰਮਨ ਜੀ, ਆਪਾਂ ਇਹ ਕਰ ਸਕਦੇ ਹਾਂ ਕਿ ਪਿਛਲੇ ਵਾਰ ਸ਼ੱਭੂ ਵੱਟ ਤੇ ਜਿਹੜਾ ਮੋਰਚਾ ਲੱਗਾ ਸੀ, ਕਿੱਦਾਂ ਪੱਟ ਹੋਇਆ ਸੀ, ਉੱਥੇ ਦਾ ਟਰੈਕਟਰ ਨੀ ਲੱਭੇ, ਮੁੜ ਕੇ ਟਰੈਕਟਰ ਦੇ ਪਾਰਟ ਚੋਰੀ ਹੋ ਗਏ, ਸਾਰੇ ਟਰੈਕਟਰ ਜਿਹੜੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ ਦੇ MLA ਘਰਾਂ ਚੋਂ ਲੱਭੇ ਨੇ। ਉਸੇ ਤਰੀਕੇ ਦਾ ਵਰਤਾਰਾ ਹੈ ਵੀ ਦਿੱਲੀ ਚ ਵੀ ਉਸੇ ਤਰੀਕੇ ਦਾ ਵਰਤਾਰਾ
0: ਜੀ। ਮੇਰਾ ਚੱਲਦਾ ਹੈ ਧੱਕਾ ਨੀ, ਮੈਂ ਤਾਂ ਕਰਦਾ ਹੈ
1: ਜੀ।
0: ਤੇ ਕਹਿੰਦੇ ਧੱਕਾ ਤਾਂ ਸਾਰੇ ਬੰਦੇ ਚਲਾਈ ਤੁਰੇ ਜਾਂਦੇ ਨੇ। ਤੇ ਇੱਥੇ ਆਪਣੀ ਲੋਕਲ ਖਬਰ ਹੈਗੀ ਹੈ ਵੀ ਆਪਣੇ ਘਰ ਤੋਂ ਥੋੜ੍ਹੀ ਦੂਰ ਹੋਟਲ ਦੇ ਵਿੱਚ ਰਹਿਣ ਦੇ ਬਿੱਲ ਦੇ ਤਕਰੀਬਨ $27,000 ਖਰਚਣ ਵਾਲੇ PC ਪਾਰਟੀ ਦੇ MPP, ਸਾਰਿਆਂ ਨੂੰ ਪਤਾ ਹੀ, ਅਸੀਂ ਪਿਛਲੇ ਹਫ਼ਤੇ ਵੀ ਗੱਲਬਾਤ ਕੀਤੀ ਸੀ, ਹਰਦੀਪ ਸਿੰਘ ਗਰੇਵਾਲ ਹੁਣੀ, ਉਹਨਾਂ ਦੇ ਨਵੇਂ ਦੋਸ਼ ਲੱਗ ਗਏ ਆ। ਕਹਿੰਦੇ ਉਹਨਾਂ ਨੇ ਆਪਣੇ ਪਿਤਾ ਦੀ ਅਖਬਾਰ ਦੇ ਵਿੱਚ, ਜੋ ਕਿ ਆਪਣੇ ਪੰਜਾਬੀ ਅਖਬਾਰ ਚਲਾਉਂਦੇ ਨੇ ਉਹਨਾਂ ਦੇ ਪਿਤਾ ਜੀ, ਅਤੇ ਉਹਦੇ ਵਿੱਚ ਉਹ ਇਸ਼ਤਿਹਾਰ ਦਿੰਦੇ ਰਹੇ ਨੇ। ਗਰੇਵਾਲ ਉਹਨਾਂ 'ਤੇ ਇੱਕ ਹੋਰ ਦੋਸ਼ ਲੱਗਿਆ, ਕਹਿੰਦੇ ਉਹਨਾਂ ਨੇ ਟੈਕਸ ਦੇਣ ਵਾਲਿਆਂ ਦਾ ਪੈਸਾ ਆਪਣੇ ਪਰਿਵਾਰ ਦੇ ਫਾਇਦੇ ਵਾਸਤੇ ਵਰਤਿਆ ਹੈ। ਹੁਣ ਹਰਦੀਪ ਗਰੇਵਾਲ ਖਿਲਾਫ ਨੈਤਿਕਤਾ ਬਾਰੇ ਕਮਿਸ਼ਨ ਸ਼ਿਕਾਇਤ ਦੀ ਸੁਣਵਾਈ ਕਰੇਗਾ। ਸੋ ਦੇਖਦੇ ਹਾਂ ਕੀ ਕੱਢਣਾ ਉਹਨਾਂ ਵਿੱਚ, ਕਿਉਂਕਿ 3 ਜਣੇ ਸਾਹਮਣੇ ਆਏ ਸੀ ਜਿਹਨੇ ਕਹਿੰਦੇ ਹੋਟਲਾਂ ਦੇ ਬਿੱਲ ਬਹੁਤ ਵਧਾ ਚੜਾ ਕੇ ਬਹੁਤ ਜ਼ਿਆਦਾ ਬਿੱਲ ਜਿਹੜੇ ਦਿੱਤੇ ਨੇ, ਅਤੇ ਉਹਦੇ ਵਿੱਚੋਂ ਇੱਕ ਤਾਂ ਚਾਓ ਜੀ ਤਾਂ ਅਸਤੀਫਾ ਦੇ ਗਏ ਸੀ। ਹੁਣ ਇਹ ਕੀ ਕਰਦੇ ਨੇ ਅਤੇ ਦੇਖਦੇ ਹਾਂ। ਅਤੇ ਪਿਛਲੇ ਫਰਾਈਡੇ ਨੂੰ 93-46 ਤਾਂ ਭਾਅ ਜੀ ਉਹਨਾਂ ਦਾ ਨਾਂ ਨਹੀਂ ਮੈਂ ਪੁੱਛ ਪਾਇਆ ਸੀ, ਉਹਨਾਂ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਅਤੇ ਉੱਧਰ ਹੋ ਗਿਆ ਟਾਈਮ, ਅਤੇ ਮੈਂ ਕਿਹਾ ਵੀ ਅੱਜ ਹੁਣ ਲਾਉਣਾ ਹੀ ਲਾਉਣਾ ਜੇ ਭਾਅ ਜੀ ਗਾਣਾ ਸੁਣਦੇ ਨੇ ਤਾਂ ਫਿਰ ਕਰੋ ਇੰਜੋਏ।

ਮੋਰਗੇ ਦੀਆਂ ਕੋਈ ਵੀ ਤੁਸੀਂ ਸੇਵਾਵਾਂ ਲੈਣੀਆਂ ਹੋਣ ਜਾਂ ਮੋਰਗੇ ਰਿਲੇਟਡ ਕੋਈ ਵੀ ਕੁਐਸਚਨ ਹੈਗਾ ਤਾਂ ਗਿਰੀਸ਼ ਸ਼ਰਮਾ ਮੋਰਗੇ ਸਪੈਸ਼ਲਿਸਟ ਉਹਨਾਂ ਨਾਲ ਸੰਪਰਕ ਕਰ ਲਿਓ 647-606-8110 'ਤੇ 647-606-8110 ਤੁਹਾਡੀ ਰਿਨਿਊਅਲ ਆ ਰਹੀ ਹੈ ਮੋਰਗੇਜ ਦੀ ਜਾਂ ਫਿਰ ਤੁਸੀਂ ਕੋਈ ਪ੍ਰੋਪਰਟੀ ਲਈ ਹੋਈ ਹੈ ਬਿਲਡਰ ਤੋਂ ਘਰ ਬੁੱਕ ਕਰਾਇਆ ਹੋਇਆ ਉਹਦੇ ਰਿਗਾਰਡਿੰਗ ਕੋਈ ਵੀ ਤੁਹਾਨੂੰ ਮੋਰਗੇ ਦਾ ਕੁਐਸਚਨ ਹੈਗਾ ਤਾਂ ਤੁਸੀਂ ਗਿਰੀਸ਼ ਸ਼ਰਮਾ ਜੀ ਉਹਨਾਂ ਨਾਲ ਸੰਪਰਕ ਜਿਹੜਾ ਹੈਗਾ ਕਰ ਲਿਓ ਇੰਪੀਰੀਅਲ ਕਰੇਸ਼ਨ ਐਂਡ ਡਰਾਈ ਕਲੀਨ ਵਾਲੇ ਕਹਿੰਦੇ ਆ ਤੁਸੀਂ ਆਪਣੇ ਕੱਪੜੇ ਡਰਾਈ ਕਲੀਨ ਕਰਾਉਣੇ ਆ ਅਲਟਰ ਕਰਾਉਣੇ ਆ ਗਾਰਮੈਂਟ ਰਿਪੇਅਰ ਦਾ ਕੋਈ ਵੀ ਕੰਮ ਹੈਗਾ ਤਾਂ ਤੁਸੀਂ 353 ਵੈਟਰਨਸ ਡਰਾਈ ਬਰੈਂਪਟਨ ਦੇ ਉੱਤੇ ਜਾਣਾ ਜਿਹਨਾਂ ਦਾ ਨੰਬਰ ਆ 437-235-2700 ਸੋ ਇੰਪੀਰੀਅਲ ਕ੍ਰੀਏਸ਼ਨ ਐਂਡ ਡਰਾਈ ਕਲੀਨਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ ਜੇ ਤੁਹਾਨੂੰ ਕੋਈ ਵੀ ਡਰਾਈ ਕਲੀਨਿੰਗ ਦਾ ਜਾਂ ਫਿਰ ਅਲਟਰੇਸ਼ਨ ਦਾ ਕੰਮ ਹੈਗਾ ਗਰੋਸਰੀ ਲੈਣੀ ਹੈ ਤਾਂ ਦਾਣਾ ਮੰਡੀ ਸੁਪਰ ਮਾਰਕੀਟ 1729-1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਉੱਤੇ ਜਿਹੜੇ ਇਹ ਸਥਿਤ ਨੇ ਕੁਈਨ ਅਤੇ ਬ੍ਰੈਮਲੀ ਦਾ ਏਰੀਆ ਬਣਦਾ ਸੋ ਤੁਸੀਂ ਉੱਥੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਗਰੋਸਰੀ ਪੰਜਾਬੀ ਤਾਜ਼ੀਆਂ ਸਬਜ਼ੀਆਂ ਲੈਣੀਆਂ ਅਤੇ ਉਹ ਤੁਸੀਂ ਦਾਣਾ ਮੰਡੀ ਸੁਪਰ ਮਾਰਕੀਟ ਜਾ ਸਕਦੇ ਹੋ।

0: ਪਰਮਿੰਦਰ ਜੀ ਕਹਿੰਦੇ ਪੰਜਾਬ ਦੀ ਪੰਥਕ ਸਿਆਸਤ ਦੇ ਵਿੱਚ ਵੱਡੀ ਚੱਕ ਥਲ ਹੋਣ ਲੱਗੀ ਹੈ। ਕਹਿੰਦੇ ਐਮ ਪੀ ਅੰਮ੍ਰਿਤਪਾਲ ਸਿੰਘ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰ ਬਰ ਤਿਆਰ ਨੇ।
1: ਬਿਲਕੁਲ, ਦੋ ਵੱਡੀਆਂ ਡਿਵੈਲਪਮੈਂਟ ਆ ਰਹੀਆਂ ਨੇ ਜੀ। ਜਿਵੇਂ ਤੁਸੀਂ ਗੱਲ ਛੇੜੀ ਆ, ਪੰਜਾਬ ਦੀ ਪੰਥਕ ਸਿਆਸਤ ਲਈ ਅੱਜ ਵੱਡਾ ਦਿਨ। ਪਹਿਲਾ ਮਾਮਲਾ ਹੈ ਜੀ ਅਕਾਲੀ ਦਲ ਪੁਨਰ ਸੁਰਜੀਤ ਮਣ ਕੇ ਕਿਰਦੇ ਜਾਂਦੇ ਨੇ, ਹੁਣ ਤਾਂ ਮੈਨੂੰ ਲੱਗਦਾ ਕਿ ਹੱਦ ਹੀ ਲੱਗ ਗਈ ਆ। ਅੱਜ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚ ਵੱਡਾ ਪਟਾਕਾ ਪੈ ਗਿਆ ਜੀ। ਇਕਬਾਲ ਸਿੰਘ ਝੂੰਦਾ, ਸੰਤਾ ਸਿੰਘ ਅਮੈਦਪੁਰੀ, ਐਸ ਜੀ ਪੀ ਸੀ ਮੈਂਬਰ ਸਤਵਿੰਦਰ ਟੋੜਾ, ਨਿਰਮਲ ਸਿੰਘ ਸਮੇਤ 15 ਵੱਡੇ ਆਗੂ ਵੱਖਰਾ ਧੜਾ ਬਣਾ ਲਿਆ ਉਹਨਾਂ ਨੇ। ਔਰ ਫੈਸਲਾ ਕੀ ਕੀਤਾ? ਫੈਸਲਾ ਉਹਨਾਂ ਨੇ ਇਹ ਕੀਤਾ ਕਿ ਵਾਰਸ ਪੰਜਾਬ ਦੀ ਅਸੀਂ ਜਿਹੜੀ ਆ ਉਹਦਾ ਸਮਰਥਨ ਕਰਾਂਗੇ ਆਉਂਦੀਆਂ ਇਲੈਕਸ਼ਨਾਂ ਤੱਕ। ਸੋ ਨਾਲ ਦੀ ਨਾਲ ਦੂਸਰੇ ਪਾਸੇ ਮਨਪ੍ਰੀਤ ਸਿੰਘ ਅਯਾਲੀ ਜਿਹੜੇ ਇਸੇ ਪੁਨਰ ਸੁਰਜੀਤ ਤੋਂ ਗਏ ਨੇ ਅਕਾਲੀ ਦਲ ਵਾਰਸ ਦੇ ਵਿੱਚ, ਉਹਨਾਂ ਨੇ ਇੱਕ ਸਾਂਝੀ ਮੀਟਿੰਗ ਕਰਕੇ ਇਹ ਜਾਣਕਾਰੀ ਦਿੱਤੀ ਆ ਕਿ ਡਿਬਰੂਗੜ੍ਹ ਜੇਲ੍ਹ ਚ ਬੰਦ ਐਮ ਪੀ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ ਅਕਾਲੀ ਦਲ ਜਾਂ ਪੰਥਕ ਧਿਰ ਜਿਹੜੀ ਬਣਨੀ ਆ, ਚਾਰੇ ਪਾਸਿਓਂ ਰਲਾ ਮਿਲਾ ਕੇ ਉਹਨਾਂ ਦੇ ਵਿੱਚ ਪੁਨਰ ਸੁਰਜੀਤ ਵੀ ਆ, ਬਾਗੀ ਧੜੇ ਵੀ ਆ, ਕਈ ਤਰ੍ਹਾਂ ਆ ਕੇ ਪੰਥਕ ਥੜਾ ਜਿਹੜਾ ਬਣੂਗਾ ਉਸ ਪੰਥਕ ਥੜੇ ਦਾ ਮੁੱਖ ਚਿਹਰਾ ਮੁੱਖ ਮੰਤਰੀ ਵਜੋਂ ਹੋਣਗੇ ਐਮ ਪੀ ਅੰਮ੍ਰਿਤਪਾਲ ਸਿੰਘ। ਸੋ ਇੱਕ ਵੱਡਾ ਐਲਾਨ ਆ। ਪਰ ਰਮਨ ਜੀ, ਸਵਾਲ ਇੱਥੇ ਇਹ ਵੀ ਆ ਕਿ ਐਮ ਪੀ ਅੰਮ੍ਰਿਤਪਾਲ ਸਿੰਘ ਤਾਂ ਐਨ ਐਸ ਏ ਤਹਿਤ, ਹਾਲਾਂਕਿ ਐਨ ਐਸ ਏ ਉਹਨਾਂ ਤੇ ਖਤਮ ਹੋ ਗਈ ਆ ਭਗਵੰਤ ਮਾਨ ਸਰਕਾਰ ਦੀ ਬੇਨਤੀ ਉੱਪਰ, ਹਾਲੇ ਵੀ ਉਹ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਤੇ 27 ਦੀਆਂ ਇਲੈਕਸ਼ਨਾਂ ਤਾਂ ਚੜੀਆਂ ਆਉਂਦੀਆਂ ਨੇ। ਕੀ 27 ਤੱਕ ਉਹਨਾਂ ਨੂੰ ਪੈਰੋਲ ਮਿਲੇਗੀ? ਜੇ ਪੈਰੋਲ ਨਹੀਂ ਮਿਲੇਗੀ ਕਿ ਉਹ ਜੇਲ੍ਹ ਚੋਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ? ਫਿਰ ਕਿਵੇਂ ਕੰਪੇਨ ਚੱਲੇਗੀ? ਕਿਵੇਂ ਪੰਥਕ ਸਿਆਸਤ ਅੱਗੇ ਵਧੇਗੀ? ਹਾਲੇ ਬਹੁਤ ਵੱਡਾ ਸਵਾਲ ਆ। ਪਰ ਵੱਡੀ ਡਿਵੈਲਪਮੈਂਟ ਇਹ ਆ ਕਿ ਐਮ ਪੀ ਅੰਮ੍ਰਿਤਪਾਲ ਸਿੰਘ ਹੁਣ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜਨ ਜਾ ਰਹੇ ਨੇ ਜੀ।
0: ਜੀ ਬਿਲਕੁਲ ਜੀ। ਇੰਸ਼ੋਰੈਂਸ ਤੁਹਾਡੀ ਰੀਨਿਊ ਹੋਣ ਵਾਲੀ ਹੈ ਗੱਡੀਆਂ ਦੀ, ਕਾਰਾਂ ਦੀ, ਘਰਾਂ ਦੀ, ਤਾਂ ਤੁਸੀਂ ਅਮਨਦੀਪ ਕੌਰ ਇੰਸ਼ੋਰੈਂਸ ਬ੍ਰੋਕਰ ਉਹਨਾਂ ਨਾਲ ਸੰਪਰਕ ਕਰ ਲਿਓ। 416-618-2761 ਦੇ ਉੱਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਕਹਿੰਦੇ ਕੋਈ ਬਿਜ਼ਨਸ ਦੀ ਇੰਸ਼ੋਰੈਂਸ ਵੀ ਲੈਣੀ ਹੈ, ਜਨਰਲ ਲਾਇਬਿਲਟੀ ਲੈਣੀ ਹੈ ਤੁਸੀਂ ਆਪਣੇ ਬਿਜ਼ਨਸ ਦੀ, ਜਾਂ ਫਿਰ ਕੋਈ ਟਰੱਕਿੰਗ ਦੀ ਇੰਸ਼ੋਰੈਂਸ ਲੈਣੀ ਹੈ, 1, 2, 4, 5 ਜਾਂ ਵੱਧ ਟਰੱਕ ਵੀ ਨੇ, ਤਾਂ ਤੁਸੀਂ ਅਮਨਦੀਪ ਉਹਨਾਂ ਨਾਲ ਸੰਪਰਕ ਕਰ ਲਿਓ 416-618-2761। ਅਤੇ ਕਾਰ ਦੇ ਘਰ ਦੇ ਘਰ ਅਤੇ ਘਰ ਦਾ ਵਧੀਆ ਪੈਕੇਜ ਬਣਾ ਕੇ ਤੁਹਾਨੂੰ ਸੈਂਕੜੇ ਡੋਲਰ ਕਹਿੰਦੇ ਅਸੀਂ ਬਚਾ ਕੇ ਦੇ ਸਕਦੇ ਹਾਂ। ਪਲੰਬਿੰਗ ਦਾ ਕੋਈ ਵੀ ਕੰਮ ਹੈ ਜਾਂ ਡਰੇਨ ਬੰਦ ਹੈ ਜਾਂ ਟੂਟੀ ਟੋਇਲਟ ਕੋਈ ਚੇਂਜ ਕਰਾਉਣੀ ਹੈ, ਤਾਂ ਜਗਤਾਰ ਰੋਕੇ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ 416-820-9943 416-820-9943 ਦੇ ਉੱਤੇ ਜਿਹੜੀਆਂ ਗੱਲਬਾਤ ਕੀਤੀ ਜਾ ਸਕਦੀ ਹੈ। ਸ਼ਗਨਦੀਪ ਢਿੱਲੋਂ ਉਹਨਾਂ ਦਾ ਮੈਸੇਜ ਹੈ ਅਤੇ ਕਹਿੰਦੇ ਜੇ ਤੁਸੀਂ ਕੋਈ ਵੀ ਆਪਣਾ ਸੋਫਾ, ਕਿਸੇ ਵੀ ਸ਼ੇਪ ਦਾ, ਕਸਟਮ ਸ਼ੇਪ ਦਾ ਸੋਫਾ ਆਪਣੇ ਘਰ ਦੇ ਡਿਜ਼ਾਈਨ ਦੇ ਹਿਸਾਬ ਨਾਲ ਬਣਾਉਣਾ, ਤਾਂ ਸਾਨੂੰ ਸੋਫਾ ਸਟੂਡੀਓ 'ਤੇ ਸੰਪਰਕ ਕਰ ਲਿਓ। 8550 ਟੋਰਬਨਮ ਰੋਡ ਯੂਨਿਟ 1 ਦੇ ਵਿੱਚ ਜਿਹੜੇ ਇਹ ਸਥਿਤ ਨੇ। ਕਹਿੰਦੇ ਜੀ ਪਾਈ ਸ਼ੇਪ, ਯੂ ਸ਼ੇਪ ਜਾਂ ਕੋਈ ਵੀ ਕਸਟਮ ਮੇਡ ਕੈਨੇਡੀਅਨ ਕੁਆਲਿਟੀ ਵਧੀਆ ਦਾ ਸੋਫਾ ਤੁਸੀਂ ਲੈਣਾ, ਅਤੇ ਸ਼ਗਨਦੀਪ ਹੁਣਾਂ ਨਾਲ ਸੋਫਾ ਸਟੂਡੀਓ 'ਤੇ 905-799-8877 ਦੇ ਉੱਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਦੇਸੀ ਸਿਨੇ ਫਿਲਮਸ ਤੋਂ ਜਗਦੀਸ਼ ਭਾਅ ਜੀ ਵੀਡੀਓ ਫੋਟੋਗ੍ਰਾਫੀ ਡੀ ਜੇ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। ਪ੍ਰੀ ਵੈਡਿੰਗ ਇਵੈਂਟ ਹੈ, ਐਨੀਵਰਸਰੀ ਹੈ, ਬਰਥਡੇ ਹੈ, ਵਿਆਹ ਸ਼ਾਦੀ ਹੈ, ਈ ਸ਼ੂਟ ਦੇ ਲਈ ਤੁਸੀਂ ਜਗਦੀਸ਼ ਸਿੰਘ ਹੁਣਾਂ ਨੂੰ ਦੇਸੀ ਸਿਨੇ ਫਿਲਮਸ ਦੇ ਉੱਤੇ ਸੰਪਰਕ ਕਰ ਲਿਓ। ਸਾਂਝਾ ਵਿਰਸਾ ਜਾਂ ਹਰਜੀਤ ਸਿੰਘ ਜੰਜੂਆ ਦਾ ਰੈਫਰੈਂਸ ਦੇਣ ਦੇ ਉੱਤੇ ਤੁਹਾਨੂੰ ਭਾਰੀ ਦਾ ਡਿਸਕਾਊਂਟ ਦਿੱਤਾ ਜਾਏਗਾ। 416-930-1251 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸਟੀਫਨ ਫਰਨੀਚਰ ਤੋਂ ਜਸਵੀਰ ਭਾਅ ਜੀ ਹੁਣਾਂ ਦਾ ਵੀ ਮੈਸੇਜ ਆ, ਕਹਿੰਦੇ ਜੀ ਜੇ ਤੁਸੀਂ ਘਰ ਦਾ ਫਰਨੀਚਰ ਲੈਣਾ ਤਾਂ ਬਹੁਤ ਹੀ ਸਮੇਂ ਤੋਂ ਤੁਹਾਡੀ ਕਮਿਊਨਿਟੀ ਦੀਆਂ ਸੇਵਾਵਾਂ ਦੇ ਰਹੇ ਨੇ। 2575 ਸਟੀਲਸ ਐਵੀਨਿਊ ਦੇ ਉੱਤੇ ਇਹ ਸਥਿਤ ਨੇ, ਸਟੀਲ ਅਤੇ ਟੋਰਬਰਮ ਦੇ ਖੂੰਜੇ ਦੇ ਉੱਤੇ ਹੈਗੇ ਨੇ। ਅਤੇ ਜਾਂ ਤੁਸੀਂ ਜਸਵੀਰ ਭਾਅ ਜੀ ਹੁਣਾਂ ਨਾਲ 905-790-0560 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ। ਇੱਕ ਸਿੱਖ ਗੇਮਸ ਕੈਨੇਡਾ ਕਹਿੰਦੇ ਕਰਵਾਉਣ ਜਾ ਰਹੇ ਨੇ, ਇਹ ਹੈਗੀ ਆ, ਅਸੀਂ ਅੱਗੇ ਵੀ ਗੱਲਬਾਤ ਕੀਤੀ ਸੀ ਇੱਥੇ 2 ਹਫ਼ਤੇ ਪਹਿਲਾਂ ਜਦੋਂ ਅਸੀਂ ਕੀਤੇ, ਅਤੇ ਕਹਿੰਦੇ 31 ਜੁਲਾਈ ਤੋਂ August 3 ਤੱਕ ਬਰੈਂਪਟਨ ਸੋਕਰ ਸੈਂਟਰ ਅਤੇ ਕੈਸੀ ਕੈਂਪਲ ਕਮਿਊਨਿਟੀ ਸੈਂਟਰ ਦੇ ਵਿੱਚ ਸਿੱਖ ਗੇਮਸ ਹੋਣ ਜਾ ਰਹੀਆਂ, ਜਿਹਦੇ ਵਿੱਚ ਕਿ ਸੋਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਿਟਬਾਲ, ਵੇਟ ਲਿਫਟਿੰਗ, ਗੱਤਕਾ ਦੇ ਮੁਕਾਬਲੇ ਜਿਹੜੇ ਤੁਸੀਂ ਹੁਣੇ ਆ। ਇਹਦੀ ਵਧੇਰੇ ਜਾਣਕਾਰੀ ਤੁਸੀਂ www.sikhgamescanada.ca ਸੀਏ ਤੋਂ ਲੈ ਸਕਦੇ ਹੋ। ਸੋ ਜਾਂ ਫਿਰ ਹਰਜੀਤ ਸਿੰਘ ਸੋਤਾ ਉਹਨਾਂ ਦਾ 416-897-9625 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਅਤੇ ਜਾਂ ਅੰਮ੍ਰਿਤਪਾਲ ਸ਼ੇਰਗਿੱਲ ਉਹਨਾਂ ਦਾ 647-807 ਦੇ ਉੱਤੇ ਜਿਹੜੀ ਗੱਲਬਾਤ ਕਰ ਲਿਓ, ਕਿਉਂਕਿ ਜਿਹੜੇ ਖੇਡਾਂ ਜਿਹੜੀਆਂ ਬਹੁਤ ਜ਼ਰੂਰੀ ਨੇ, ਅਤੇ ਜੇ ਸਿੱਖ ਗੇਮਸ ਕਰਵਾ ਰਹੇ ਨੇ ਓਨਟੈਰੀਓ ਗੁਰਦੁਆਰਾ ਕਮੇਟੀ ਵਾਲੇ, ਤਾਂ ਬਹੁਤ ਹੀ ਸ਼ਲਾਘਾਯੋਗ ਗੱਲ ਹੈਗੀ ਹੈ। ਹਰਜੀਤ ਭਾਅ ਜੀ ਵੀ ਉੱਠ ਗਏ, ਲੱਗਦਾ ਗਲਾ ਸਾਫ ਹੋ ਗਿਆ ਭਾਅ ਜੀ। ਕਹਿੰਦੇ ਪਿਕਨਿਕ ਬੱਲੇ ਬੱਲੇ ਫਾਰਮ 3 ਅਗਸਤ ਨੂੰ ਭਾਅ ਜੀ ਦੇਤਾ ਸੀ ਹੋਕਾ ਪਹਿਲਾਂ ਹੀ ਬੱਲੇ ਬੱਲੇ ਫਾਰਮ ਵਾਲਾ, ਅਤੇ ਸਾਰੇ ਸਰੋਤੇ ਕਹਿ ਰਹੇ ਵੀ ਅਸੀਂ ਪੂਰੇ ਐਕਸਾਈਟਡ ਹਾਂ, ਪਹੁੰਚ ਰਹੇ ਹਾਂ, ਤੋ ਵਧੀਆ ਗੱਲ ਆ। 93-45 ਤੋਂ ਭਾਅ ਜੀ ਜੁੜ ਗਏ ਨੇ, ਆ ਜਾਓ ਭਾਅ ਜੀ, ਲੰਘਿਓ। ਸਤਿ ਸ਼੍ਰੀ ਅਕਾਲ
1: ਭਾਅ ਜੀ। ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਕੱਲ
0: ਥੋੜਾ ਥੋੜਾ ਗਲਾ ਖਰਾਬ ਸੀ।
1: ਅੱਛਾ,
0: ਤੇ ਅੱਜ ਮੈਨੂੰ ਲੱਗਦਾ ਥੋੜਾ ਵੱਧ ਕਰਾ ਲਿਆ, ਪਰ ਕੋਈ ਨਹੀਂ, ਕੱਲ ਤੱਕ ਅਸੀਂ ਕਰ ਲੈਣਾ ਠੀਕ। ਸਮੋਸੇ ਬਹੁਤ ਖਾਂਦੇ ਆ, ਇੱਕ ਤਾਂ ਬੱਲੇ ਬੱਲੇ ਫਾਰਮ 'ਚ ਜਾ ਕੇ ਪਿਕਨਿਕ ਦੀ ਤਿਆਰੀ ਕਰਦੇ ਕਰਦੇ ਸਮੋਸੇ ਨਹੀਂ ਖਾਣੇ ਹਟਦੇ।
1: ਮੈਂ ਸੁਣ ਰਿਹਾ ਸੀ ਭਾਈ, ਮੈਂ ਮਿਸ ਕਰ ਗਿਆ, ਕਿੰਨੀ ਤਰੀਕ ਨੂੰ?
0: 23 ਅਗਸਤ ਨੂੰ ਆ ਜੀ, ਐਤਵਾਰ ਦਾ ਦਿਨ ਪੈਂਦਾ। 23 ਅਗਸਤ ਨੂੰ ਬੱਲੇ ਬੱਲੇ ਫਾਰਮ ਦੇ ਉੱਤੇ ਜਿਹੜੀ ਹੈ ਅਸੀਂ ਜਿਹੜੀ ਹੈ ਦੂਜੀ ਪਿਕਨਿਕ ਸਾਂਝਾ ਵਿਰਸਾ ਦੀ ਕਰਵਾਉਣ ਜਾ ਰਿਹਾ, ਤੇ ਸਵੇਰੇ 10-11 ਵਜੇ ਤੋਂ ਸ਼ੁਰੂ ਹੋਣੀ ਤੇ ਸ਼ਾਮ ਦੇ 4-5 ਵਜੇ
1: ਤੱਕ।
0: ਹਾਂਜੀ, ਬੱਲੇ ਬੱਲੇ ਫਾਰਮ ਦੇ ਵਿੱਚ। ਇਹ ਜਦੋਂ ਨਾ ਅਸੀਂ ਕਈ ਵਾਰੀ ਉੱਤੇ ਪਾਉਂਦੇ ਹਾਂ ਮੈਪ 'ਤੇ ਪਾਉਂਦੇ, ਕਿਉਂਕਿ ਪਿਛਲੀ ਵਾਰੀ ਵੀ ਕਈ ਸਰੋਤੇ ਜਦੋਂ ਪਹੁੰਚਦੇ ਸੀ ਕਹਿੰਦੇ ਲੱਭਦਾ ਨਹੀਂ ਸੀ, ਤੇ ਮੈਪ ਦੇ ਉੱਤੇ ਉਹ ਨਾ ਮਿਸੀ ਮੈਕਲੋਗਲੀ ਰੋਡ ਵੱਲੋਂ ਗਲਤ ਕਈ ਵਾਰੀ ਰਸਤਾ ਦਿਖਾ ਦਿੰਦਾ। ਹੁਣ ਸ਼ਾਇਦ ਇਹਨਾਂ ਨੇ ਠੀਕ ਕਰ ਲਿਆ ਹੋਵੇ, ਪਰ ਇਹ ਚੰਕਿਊਜ਼ੀ ਅਤੇ ਓਲਡ ਸਕੂਲ ਰੋਡ ਦੀ ਇੰਟਰਸੈਕਸ਼ਨ 'ਤੇ ਆ। ਦੱਸੋ, ਜੇ ਤੁਸੀਂ ਉੱਧਰ ਨੂੰ ਆਉਣਾ ਤਾਂ ਚੰਕਿਊਜ਼ੀ ਰੋਡ ਲੈ ਕੇ ਆਉਣਾ, ਅਤੇ ਓਲਡ ਸਕੂਲ ਰੋਡ ਦੇ ਲੰਘ ਕੇ ਨਾਲ ਹੀ ਸੱਜੇ ਹੱਥ ਪੈਂਦਾ। ਸੋ ਕੋਈ ਗੱਲ ਨਹੀਂ, ਇਹਦੀ ਹੋਰ ਵੇਰਵਾ ਦਿੰਦਾ ਰਹਾਂ।
1: ਮੈਂ ਤਾਂ ਬਈ ਰਹਿੰਦੇ ਉੱਥੇ ਲੱਗ ਗਿਆ, ਮੈਂ ਕੱਲ੍ਹ ਦਿਨ 'ਚ ਰਹਿੰਦਾ, ਅਤੇ ਆਪਣਾ ਮੈਂ ਤਾਂ ਹਰ ਅੰਟਾਰੀਓ ਲੈ ਕੇ ਆਪਣੇ ਓਲਡ ਸਕੂਲ 'ਤੇ ਮਾਰ ਕੇ ਨਾ ਲੈਫਟ, ਅਤੇ ਆਪਣੇ ਚੰਬੂ ਜੀ ਦੇ ਰਾਈਟ ਮਾਰ ਕੇ ਨਾਲ ਹੀ ਰਾਈਟ ਸਾਈਡ 'ਤੇ ਮੈਨੂੰ ਲੱਗਦਾ।
0: ਹਾਂਜੀ ਹਾਂਜੀ ਹਾਂਜੀ,
1: ਕੋਈ ਗੱਲ ਨੀ ਭਾਈ, ਉਦੇ ਜਰੂਰ ਤੁਹਾਡੇ ਤੇ ਨਾਲ ਜਿਹੜੇ ਦਰਸ਼ਨ ਕਰਾਏ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਪ੍ਰੋਗਰਾਮ ਸੁਣਦੇ ਆ ਤੇ ਪਰ ਇਹ ਦਰਸ਼ਨ ਨਹੀਂ ਹੋਇਆ ਜੀ।
0: ਕੋਈ ਗੱਲ ਨੀ, ਤੁਸੀਂ ਉਦੋਂ ਪਹੁੰਚੇ, ਪਿਛਲੀ ਵਾਰੀ ਨਹੀਂ ਆਏ ਫਿਰ ਤੁਸੀਂ? ਇਹਦਾ ਮਤਲਬ
1: ਨਹੀਂ, ਪਿਛਲੀ ਵਾਰੀ ਹੈ ਨਹੀਂ ਸੀ, ਮੈਂ ਇੱਥੇ ਹੀ ਨਹੀਂ ਸੀ, ਮੈਂ ਬਾਹਰ ਗਿਆ ਸੀ।
0: ਠੀਕ ਹੈ ਠੀਕ ਹੈ,
1: ਹਾਂਜੀ ਨਹੀਂ ਯਾਰ, ਕੀ ਜਰੂਰ ਆਵਾਂਗੇ ਦਰਸ਼ਨ ਦੇ ਵਾਂਗੇ।
0: ਬਿਲਕੁਲ, ਥੈਂਕ ਯੂ ਜੀ।
1: ਓਕੇ ਭਾਈ, ਥੈਂਕ ਯੂ, ਮਿਲਦੇ ਹਾਂ ਕੋਈ
0: ਜੀ। ਬਿਲਕੁਲ ਜੀ, ਆਪਣੇ 23 ਅਗਸਤ ਦਾ ਦਿਨ ਨੋਟ ਕਰ ਲਿਓ, ਆਪਣੇ ਪਰਿਵਾਰ ਨਾਲ, ਦੋਸਤਾਂ ਮਿੱਤਰਾਂ ਨਾਲ, ਸੱਜਣ ਚਾਚੇ ਮਾਮੇ ਤਾਏ ਸਾਰਿਆਂ ਨੂੰ ਲੈ ਕੇ ਉੱਥੇ ਪਹੁੰਚੋ, ਕਿਉਂਕਿ ਐਤਕੀ ਅਗਲੀ ਵਾਰੀ ਨਾਲੋਂ ਪਿਛਲੀ ਵਾਰੀ ਨਾਲੋਂ ਪ੍ਰੋਗਰਾਮ ਜਿਹੜੀ ਪਿਕਨਿਕ ਹੈਗੀ ਆ ਉਹਦੇ ਅਸੀਂ ਵੱਡਾ ਕਰਨਾ। ਸੋ ਦੇਖਦੇ ਹਾਂ, ਤੁਸੀਂ ਹਮੇਸ਼ਾ ਹੀ ਸਾਥ ਦਿੰਦੇ ਹੋ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪਰਮਿੰਦਰ ਜੀ, ਮਿਸ਼ਨ 2027 ਲਈ ਪੰਜਾਬ ਕਾਂਗਰਸ ਅੱਜ ਦਿੱਲੀ ਲਈ ਲਾਵੇਗੀ ਢੋਲ 'ਤੇ ਡਗਾ। ਹਾਂ
1: ਬਿਲਕੁਲ, ਮਿਸ਼ਨ 2027 ਪੰਜਾਬ ਦੀਆਂ ਇਲੈਕਸ਼ਨਾਂ ਲਗਭਗ ਸਾਰੀਆਂ ਪਾਰਟੀਆਂ ਨੇ ਐਲਾਨ ਦਿੱਤੀਆਂ ਨੇ ਕਿ ਕਿਵੇਂ ਲੜਨੀਆਂ ਨੇ। ਕਾਂਗਰਸ ਵੀ ਅੱਜ ਰਣਨੀਤੀ ਤੈਅ ਕਰੂਗੀ ਦਿੱਲੀ ਦੇ ਵਿੱਚ, ਪਰ ਉਸ ਤੋਂ ਪਹਿਲਾਂ ਇੱਕ ਹੋਰ ਅਪਡੇਟ ਆ ਰਹੀ ਆ ਕਿ ਦਿੱਲੀ ਦੇ ਵਿੱਚ ਜਿਹੜਾ ਵਿਦਿਆਰਥੀਆਂ ਤੇ ਲਾਠੀਚਾਰਜ ਹੋਇਆ, ਹੰਝੂ ਗੈਸ ਸੁੱਟੀ ਗਈ ਆ, ਉਹ ਮਾਮਲੇ ਨੂੰ ਲੈ ਕੇ ਅੱਜ ਲੋਕ ਸਭਾ ਤੇ ਰਾਜ ਸਭਾ 'ਚ ਵੀ ਵੱਡਾ ਹੰਗਾਮਾ ਹੋ ਰਿਹਾ। ਆਪੋਜੀਸ਼ਨ ਸਾਰੀ ਬਾਹਰ ਖੜੀ ਆ, ਰਾਹੁਲ ਗਾਂਧੀ ਕਿ ਸਰਕਾਰ ਮਾਫੀ ਮੰਗੇ। ਸੋ ਇਸ ਅੰਦੋਲਨ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਆ, ਪਰ ਨਾਲ ਦੀ ਨਾਲ ਇੱਕ ਆਪਾਂ ਹੋਰ ਜਾਣਕਾਰੀ ਦੇ ਦਈਏ ਰਮਨ ਜੀ, ਕਿ ਕੰਗਣਾ ਰਨੌਤ ਜਿਹੜੀ ਪੁੱਠੀ ਬੋਲਦੀ ਹੁੰਦੀ, ਇਸ ਵਾਰੀ ਫਿਰ ਪੁੱਠੀ ਬੋਲ ਗਈ ਆ। ਕਹਿੰਦੀ ਹੈ ਕਿ ਮੈਂ ਦਿੱਲੀ ਪੁਲਿਸ ਦੀ ਕਾਰਵਾਈ ਦੀ ਸਪੋਰਟ ਕਰਦੀ ਹਾਂ, ਉਹਦਾ ਸਮਰਥਨ ਕਰਦੀ ਹਾਂ ਕਿ ਦਿੱਲੀ ਪੁਲਿਸ ਨੇ ਬਹੁਤ ਵਧੀਆ ਕੀਤਾ। ਸੋ ਇਹ ਕੰਗਣਾ ਭਾਈ ਹੁਣ ਦੇਖਦੇ ਆ, ਹੁਣ ਕੰਗਣਾ ਨੂੰ ਕਿਹੜੇ ਕਿਹੜੇ ਨਿਸ਼ਾਨਾ ਦਿੰਦੇ ਨੇ। ਸੋ ਜਿਹੜੀ ਗੱਲ ਤੁਸੀਂ ਕਾਂਗਰਸ ਦੀ ਛੇੜੀ ਆ, ਬਿਲਕੁਲ ਕਾਂਗਰਸ ਲਈ ਅੱਜ ਵੱਡਾ ਦਿਨ ਆ, ਮਿਸ਼ਨ 2027 ਲਈ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਕਮੇਟੀਆਂ ਨੇ, ਵੱਖ ਵੱਖ ਕਮੇਟੀਆਂ ਜਿਹੜੀਆਂ 1 ਜੁਲਾਈ ਨੂੰ ਬਣਾਈਆਂ ਗਈਆਂ ਸੀ, ਉਹਨਾਂ ਸਾਰੀਆਂ ਕਮੇਟੀਆਂ ਦੇ ਅਹੁਦੇਦਾਰ ਤੇ ਸਾਰੇ ਹੀ ਪੰਜਾਬ ਦੇ ਕਾਂਗਰਸੀ ਆਗੂ ਅੱਜ ਦਿੱਲੀ 'ਚ ਇਕੱਠੇ ਹੋ ਰਹੇ ਨੇ। ਕਿਉਂ? 2027 ਦੀਆਂ ਇਲੈਕਸ਼ਨਾਂ ਲਈ ਅੱਜ ਰਣਨੀਤੀ ਬਣਨੀ ਆ, ਕਿ ਅਸੀਂ ਵੇਲੂ ਗੋਪਾਲ ਤੇ ਭੁਪੇਸ਼ ਬਘੇਲ ਦੀ ਪ੍ਰਧਾਨਗੀ 'ਚ ਅੱਜ ਵੱਡੇ ਫੈਸਲੇ ਹੋਣ ਦੀ ਉਮੀਦ ਹੈ ਜੀ।
0: ਜੀ ਬਿਲਕੁਲ, ਤੁਸੀਂ ਤੰਦੂਰੀ ਬੋਇਜ਼ ਤੇ ਜਾਇਓ, ਕਹਿੰਦੇ ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ ਨੇ, ਮਿਸੀਸਾਗਾ 'ਚ ਵੀ ਨੇ, ਬ੍ਰੈਂਪਟਨ 'ਚ ਵੀ ਨੇ, ਔਰੰਜਵਿਲ 'ਚ ਵੀ ਨੇ, ਅਤੇ ਤੁਸੀਂ ਤੰਦੂਰੀ ਬੋਇਜ਼ ਨੂੰ ਗੂਗਲ 'ਤੇ ਸਰਚ ਕਰਕੇ ਆਪਣੀ ਨੇੜਲੀ ਲੋਕੇਸ਼ਨ 'ਤੇ ਜਾਣਾ ਅਤੇ ਵਧੀਆ ਖਾਣਾ ਖਾਣ ਦੇ ਲਈ ਤੁਸੀਂ ਤੰਦੂਰੀ ਬੋਇਜ਼ ਨਾਲ 905-956-2111 'ਤੇ ਸੰਪਰਕ ਕਰ ਸਕਦੇ ਹੋ। ਅੱਗੇ ਵੀ ਮੈਂ ਗੱਲ ਕਰਦਾ ਹੁੰਦਾ ਵੀ ਇਹਨਾਂ ਦੀ ਤੁਸੀਂ ਤੰਦੂਰੀ ਚਾਪ ਖਾ ਕੇ ਦੇਖਿਓ, ਬਹੁਤ ਵਧੀਆ ਡਿਫਰੈਂਟ ਤਰ੍ਹਾਂ ਦੀ ਬਣਾਉਂਦੇ ਨੇ, ਇੱਥੇ ਵਧੀਆ ਲੱਗਦੀ ਸਾਡੇ ਘਰ ਦੇ ਕੋਲ ਇਹਨਾਂ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ ਆ, ਤੋਂ ਮੈਂ ਜਾਂਦਾ ਰਹਿੰਦਾ। ਸੋ ਇਸ ਕਰਕੇ ਤੁਸੀਂ ਤੰਦੂਰੀ ਬੋਇਜ਼ ਦੇ ਜ਼ਰੂਰ ਜਾ ਕੇ ਆਉਣਾ ਜੇ ਤੁਸੀਂ ਹੈ ਨਾ ਵਧੀਆ ਫੂਡ ਜਿਹੜਾ ਇੰਜੋਏ ਕਰਨਾ ਚਾਹੁੰਦੇ ਹੋ। ਕੁਆਲਿਟੀ ਲੋਜਿਸਟਿਕਸ ਦੇ ਜਗਤਾਰ ਸਿੰਘ ਚੱਠਾ ਭਾਅ ਜੀ ਅਤੇ ਜਸਵੀਰ ਭਾਅ ਜੀ ਉਹਨਾਂ ਦਾ ਮੈਸੇਜ ਆ, ਕਹਿੰਦੇ ਜੇ ਤੁਸੀਂ ਟਰੈਕਿੰਗ 'ਚ ਜੋਬ ਲੱਭ ਰਹੇ ਹੋ ਮਿਸੀਸਾ ਆਪਣੇ ਮੋਂਟਰੀਅਲ ਲਈ ਡੈਡੀਕੇਟਡ ਹਨ, ਜਾਂ ਫਿਰ ਲੋਕਲ ਵੀ ਤੁਸੀਂ ਆਪਣੇ ਡਰਾਈਵਿੰਗ ਦੇ ਲਈ ਜੋਬ ਦੀ ਭਾਲ ਵਿੱਚ ਹੋ, ਤਾਂ ਜਸਵੀਰ ਭਾਅ ਜੀ ਉਹਨਾਂ ਦਾ 416-717-2929, ਜਾਂ ਫਿਰ ਜਗਤਾਰ ਚੱਠਾ ਭਾਅ ਜੀ ਉਹਨਾਂ ਦਾ 416-455-93-11 'ਤੇ ਸੰਪਰਕ ਕੀਤਾ ਜਾ ਸਕਦਾ। ਟਰੈਕਿੰਗ ਦੇ ਨਾਲ ਹੀ ਨਾਲ ਕਹਿੰਦੇ ਜੇ ਕੋਈ ਤੁਹਾਡੀ ਟਰੈਕਿੰਗ 'ਚ ਪ੍ਰੋਬਲਮ ਆ ਜਾਵੇ, PNJ ਸਪਰਿੰਗ ਵਾਲਿਆਂ ਨਾਲ ਕਹਿੰਦੇ ਬੁਸ਼ਿੰਗ ਅਲਾਈਨਮੈਂਟ ਕਿੰਗ ਪਿੰਗ ਗ੍ਰੈਵਲ ਦਾ ਤੁਹਾਨੂੰ ਕੰਮ ਪੈ ਗਿਆ, ਤਾਂ ਤੁਸੀਂ JN ਗੈਰੀ ਭਾਅ ਜੀ ਉਹਨਾਂ ਨਾਲ PNJ ਸਪਰਿੰਗ ਦੇ ਉੱਤੇ ਸੰਪਰਕ ਕਰ ਲਿਓ। 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਡਿਕਸੀ ਅਤੇ ਮੈਥਸਨ ਏਰੀਏ ਦੇ ਵਿੱਚ ਇਹਨਾਂ ਦੀ ਸ਼ੋਪ ਜਿਹੜੀ ਹੈ ਸਥਿਤ ਹੈ। 905-459-5533 ਦੇ ਉੱਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ ਹੈਗਾ। ਗਰਾਜ ਡੋਰ ਰਿਪੇਅਰ ਜਾਂ ਗਰਾਜ ਓਪਨ ਇੰਸਟਾਲ ਕਰਨ ਦੇ ਲਈ ਤੁਸੀਂ ਸਨੀ ਬਾਈ ਨਾਲ ਸੰਪਰਕ ਕਰ ਸਕਦੇ ਹੋ। 647-4-1245 ਉਹਨਾਂ ਦਾ ਨੰਬਰ ਹੈਗਾ। ਸੋ ਕੋਈ ਵੀ ਗਰਾਜ ਦੇ ਤੁਹਾਡੇ ਖਰਾਬ ਹੋ ਗਿਆ, ਰਿਪੇਅਰ ਕਰਾਉਣੀ ਹੈ, ਤਾਂ ਸਨੀ ਬਾਈ 647-4-1245 'ਤੇ ਸੰਪਰਕ ਕਰ ਸਕਦੇ ਹੋ। ਅਤੇ ਪਰਮਿੰਦਰ ਜੀ ਆਉਂਦੀ ਹੈ ਫਿਰ ਹੈਡਲਾਈਨਸ।
1: ਜੀ ਬਿਲਕੁਲ, ਹੈਡਲਾਈਨਸ ਕਰਾਂਗੇ ਜੀ। ਅੱਜ ਦੀ ਗਰਮੀ ਚ ਪੰਜਾਬ ਚ ਬਲੈਕਆਊਟ ਦਾ ਖਤਰਾ, ਮੰਗਾਂ ਮਨਾਉਣ ਲਈ 2 ਦਿਨ ਦੀ ਹੜਤਾਲ ਉੱਤੇ ਗਏ ਪਾਵਰਕਾਮ ਦੇ ਹਜ਼ਾਰਾਂ ਮੁਲਾਜ਼ਮ। ਭਗਵੰਤ ਮਾਨ ਸਰਕਾਰ ਦੀ ਕੈਬਨਿਟ ਮੀਟਿੰਗ ਸਮਾਪਤ, 3 ਅਗਸਤ ਤੋਂ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਨੂੰ ਦਿੱਤੀ ਗਈ ਮਨਜ਼ੂਰੀ। ਸ੍ਰੀ ਮੁਕਤਸਰ ਸਾਹਿਬ ਚ ਗੁਟਕਾ ਸਾਹਿਬ ਦੀ ਬੇਅਦਬੀ, ਗੁਟਕਾ ਸਾਹਿਬ ਦੇ 15 ਪੰਨੇ ਪਾੜ ਕੇ ਗਲੀਆਂ ਚ ਸੁੱਟੇ ਗਏ। 4 ਕਤਲਾਂ ਦੇ ਮਾਮਲੇ ਚ ਲੋੜੀਂਦਾ ਗੈਂਗਸਟਰ ਵਰਿੰਦਰ ਜੋਵਨ ਅੰਗੋਲਾ ਤੋਂ ਕਾਬੂ ਲਿਆਂਦਾ ਗਿਆ ਪੰਜਾਬ। ਜੀ ਸ਼ੁਕਰੀਆ,
0: ਥੈਂਕ ਯੂ ਪਰਮਿੰਦਰ ਜੀ। ਜੁੜਦੇ ਹਾਂ ਫਿਰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ, ਹੋਪਫੁਲੀ ਹਰਜੀਤ ਭਾਅ ਜੀ ਦਾ ਗਲਾ ਹੋ ਜਾਊਗਾ ਠੀਕ, ਗਰਾਰੇ ਗਰੂਰੇ ਕਰਾਉਂਦੇ ਹਾਂ ਅਤੇ ਕੱਲ੍ਹ ਨੂੰ ਕਰਦੇ ਹਾਂ ਜੀ ਗੱਲਬਾਤ। ਜੀ ਬਿਲਕੁਲ, ਥੈਂਕ ਯੂ ਭਾਅ ਜੀ। ਅਤੇ ਮਾਸਟਰ ਸਲੀਮ ਉਹਨਾਂ ਦਾ ਸ਼ੋਅ, ਅਸੀਂ ਪਹਿਲਾਂ ਵੀ ਗੱਲਬਾਤ ਕੀਤੀ, July 24 ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਮਾਸਟਰ ਸਲੀਮ ਉਹਨਾਂ ਦਾ ਸ਼ੋਅ ਆ। ਤੁਸੀਂ ਉਹਦੇ ਬਾਬਤ ਤੁਸੀਂ ਟਿਕਟਾਂ ਲੈਣੀਆਂ ਜਾਂ ਕੋਈ ਵੀ ਤੁਹਾਨੂੰ ਕੁਸ਼ਚਨ ਹੈਗਾ ਤਾਂ ਤੁਸੀਂ ਰੋਸ਼ਨ ਸ਼ਰਮਾ ਜੀ ਉਹਨਾਂ ਦਾ 647-783-9873 ਦੇ ਉੱਤੇ ਗੱਲਬਾਤ ਕਰ ਲਿਓ, ਜਾਂ ਫਿਰ www.milna.com ਦੇ ਉੱਤੇ ਗੱਲਬਾਤ ਕਰਕੇ ਤੁਸੀਂ ਟਿਕਟਾਂ ਜਿਹੜੀਆਂ ਹੈਗੀਆਂ ਉੱਥੋਂ ਵੀ ਪਰਚੇਜ਼ ਕਰ ਸਕਦੇ ਹੋ। ਕਿਉਂਕਿ ਮਾਸਟਰ ਸਲੀਮ ਹੁਣੀ ਬਹੁਤ ਹੀ ਵੱਡੇ ਫਨਕਾਰ ਨੇ, ਉਹਨਾਂ ਦਾ ਸ਼ੋਅ ਮੈਂ ਤਾਂ ਕਦੀ ਦੇਖਿਆ ਨਹੀਂ, ਦੇਖਦੇ ਹੁਣ ਐਤਕੀ ਜੇ ਸਬੱਬ ਬਣਦਾ ਤਾਂ ਜ਼ਰੂਰ ਅਸੀਂ ਜਾਵਾਂਗੇ। ਨਾਲ ਦੇ ਨਾਲ ਹੀ ਕਹਿੰਦੇ ਇੰਸ਼ੋਰੈਂਸ ਦੀ ਸਰਵਿਸਿਜ਼ ਤੁਸੀਂ ਕੋਈ ਵੀ ਲੈਣੀਆਂ, ਹਰਜੀਤ ਜੰਜੂਆ ਭਾਅ ਜੀ ਦਾ ਨਾਮ ਤੁਹਾਨੂੰ ਯਾਦ ਹੀ ਹੈ, ਪਰ ਸਰਵਿਸਿਜ਼ ਉਹਨਾਂ ਦੀਆਂ ਯਾਦ ਰੱਖਿਆ ਕਰੋ, ਕਿਉਂਕਿ ਭਾਅ ਜੀ ਨਾ ਰੇਡੀਓ ਲਈ ਜ਼ਿਆਦਾ ਮਸ਼ਹੂਰ ਆ, ਸਾਂਝਾ ਵਿਰਸਾ ਸੀ ਉਹਨਾਂ ਨੂੰ ਇੰਸ਼ੋਰੈਂਸ ਲਈ ਵੀ ਮਸ਼ਹੂਰ ਕਰਨਾ, ਕਿਉਂਕਿ ਭਾਅ ਜੀ ਕੀ ਉਹਨੂੰ ਕਹਿੰਦੇ ਨੇ ਬੜੀ ਮੇਰੇ ਖਿਆਲ ਨਾਲ ਹੋਊਗਾ 4-5 ਸਾਲ ਇੰਸ਼ੋਰੈਂਸ ਦਾ ਲਾਈਸੈਂਸ ਲੈਣ ਨੂੰ, ਅਤੇ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਸੁਪਰਵੀਜ਼ਾ ਇੰਸ਼ੋਰੈਂਸ, RESP, RRSP, TFSA ਦਾ ਅਕਾਊਂਟ ਖੁਲਾਉਣਾ ਤਾਂ ਤੁਸੀਂ ਹਰਜੀਤ ਸਿੰਘ ਜੰਜੂਆ ਜੀ ਨਾਲ ਗੱਲਬਾਤ ਕਰ ਲਿਓ, 647-835-5594, ਜਾਂ ਫਿਰ ਇੰਸ਼ੋਰੈਂਸ ਬਾਬਤ ਤੁਸੀਂ ਮੇਰੇ ਨਾਲ ਵੀ ਗੱਲ ਕਰ ਸਕਦੇ ਹੋ। ਤੁਸੀਂ ਅਸੀਂ ਇਕੱਠੇ ਟੀਮ 'ਚ ਕੰਮ ਕਰਦੇ ਹਾਂ, ਮੇਰਾ ਨੰਬਰ ਹੈਗਾ 647-237-3123-23। ਅਤੇ ਨਾਲ ਦੇ ਨਾਲ ਹੀ ਕਹਿੰਦੇ ਪੰਜਾਬੀ ਵਿਰਸਾ ਸ਼ੋਅ ਹੋਣ ਜਾ ਰਿਹਾ July 25 ਨੂੰ, ਮੰਗਲਵਾਰ ਦਾ ਦਿਨ ਬਣਦਾ, ਉਹਦੇ ਲਈ ਵੀ ਤੁਸੀਂ Team 4 ਇੰਟਰਟੇਨਮੈਂਟ ਨਾਲ ਸੰਪਰਕ ਕਰ ਸਕਦੇ ਹੋ। ਹਰਜਿੰਦਰ ਗਿੱਲ ਭਾਅ ਜੀ ਦਾ ਨੰਬਰ 647-468-62 ਦੇ ਉੱਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ ਹੈ। ਸੋ ਅੱਜ ਦੇ ਲਈ ਬਸ ਇੰਨਾ ਹੀ ਟਾਈਮ ਆਪਣਾ ਹੋ ਗਿਆ, ਅਤੇ ਇਹਨੂੰ ਕਹਿੰਦੇ ਚੜ੍ਹਦੀ ਕਲਾ 'ਚ ਰਹੋ, ਇੰਜੋਏ ਕਰੋ ਮੰਗਲਵਾਰ, ਮੌਸਮ ਅੱਜ ਵਧੀਆ ਹੈ, ਬਾਹਰ ਥੋੜ੍ਹਾ ਮੀਂਹ ਵੀ ਦੱਸ ਰਿਹਾ, ਸੋ ਇੰਜੋਏ ਕਰੋ। ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ ਸਾਂਝਾ ਵਿਰਸਾ ਪ੍ਰੋਗਰਾਮ ਜਾਂ 530 AM ਦਾ ਸਹਿਮਤ ਅਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਉਂਦਿਆਂ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਨੇਡਾ ਟਿੱਪਣੀ ਹੋਵੇਗੀ ਜਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7766

0: ਸਤਿ ਸ੍ਰੀ ਅਕਾਲ।
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਿਟਰ ਵੀਜ਼ਾ ਵੀ ਲਗਵਾਉਣਾ ਹੈ। ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ 'ਚ ਬਦਲ ਦੇਣਾ ਹੈ।
1: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
3: ਸੁਪਰ ਵੀਜ਼ਾ ਤੇ ਵਿਜ਼ਿਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
1: 416-917-7763 416-917-7763 Life insurance, visitor insurance, super visa insurance, critical illness, disability insurance, RESP, travel insurance, convert expensive mortgage insurance to term insurance.

ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਲ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੋਏਗਾ। ਹੈਪੀ ਟਿਊਜ਼ਡੇ, ਮੰਗਲਵਾਰ ਦੀ ਇਸ ਸੋਹਣੀ ਜੀ ਸਵੇਰ 'ਤੇ ਆਪ ਸਭ ਦਾ ਨਿੱਘਾ ਨਿੱਘਾ ਸਵਾਗਤ ਹੈ। ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ ਹੈ ਜਿਹੜਾ 21 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਸਮਾਨ ਵੱਲ ਝਾਤੀ ਮਾਰਦੇ ਹੋ, ਬੱਦਲਵਾਈ ਬਣੀ ਹੋਈ ਹੈ। ਤੁਸੀਂ ਸਹੀ ਪਹਿਚਾਣ ਲਿਆ, ਅੱਜ ਵਰਖਾ ਦੀ ਭਵਿੱਖਬਾਣੀ ਹੈ ਜਿਹੜੀ ਉਹ ਕੀਤੀ ਹੋਈ ਹੈ। ਕੁਝ 1 ਘੰਟੇ ਬਾਅਦ ਹੈ ਜਿਹੜਾ ਵਰਖਾ ਜਿਹੜੀ ਹੈ ਕਿਨਮਿਨ ਹੈ ਜਿਹੜੀ ਉਹ ਸ਼ੁਰੂ ਹੋ ਜਾਵੇਗੀ, ਜਿਸ ਦੇ ਨਾਲ ਕਮਿਊਟ ਹੈ ਜਿਹੜਾ ਉਹ ਤੁਹਾਡਾ ਲੰਬਾ ਹੋ ਸਕਦਾ ਹੈ, ਟ੍ਰੈਫਿਕ ਹੈ ਜਿਹੜਾ ਉਹ ਥੋੜ੍ਹਾ ਸਲੋ ਹੋ ਸਕਦਾ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਅਤੇ ਮਹਿਸੂਸ ਹੈ ਜਿਹੜਾ 33 ਡਿਗਰੀ ਸੈਲਸੀਅਸ ਕੀਤਾ ਜਾਵੇਗਾ। ਅਤੇ ਅੱਜ ਰੁਕ ਰੁਕ ਕੇ ਵਰਖਾ ਜਿਹੜੀ ਹੈ ਸ਼ਾਮ ਤੱਕ ਪੈਂਦੀ ਰਹੇਗੀ, ਇਹ ਮੌਸਮ ਵਿਭਾਗ ਨੇ ਜਾਣਕਾਰੀ ਹੈ ਦੋਸਤੋ ਦਿੱਤੀ ਹੈ। ਆਓ ਸੋਹਣੇ ਵਿਚਾਰਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਬਾਕੀ ਤੁਸੀਂ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ ਕੋਈ ਨਿਊਜ਼ ਵਿਊਜ਼, ਅੱਜ 2-3 ਸਟੋਰੀਜ਼ ਹੈ ਜਿਹੜੀਆਂ ਮੈਂ ਅੱਗੇ ਜਾ ਕੇ ਕਵਰ ਕਰਾਂਗਾ, ਉਹਦੇ 'ਤੇ ਤੁਸੀਂ ਆਪਣੀ ਟੀਕਾ ਟਿੱਪਣੀ ਕਰ ਸਕਦੇ ਹੋ, ਤਬਸਰਾ ਕੋਈ ਕਰ ਸਕਦੇ ਹੋ। ਅਤੇ ਜੇ ਤੁਹਾਡੇ ਤੱਕ ਕੋਈ ਇਹੋ ਜਿਹੀ ਖਬਰ ਹੈ, ਤੁਹਾਨੂੰ ਲੱਗਦਾ ਵੀ ਨਹੀਂ ਮੈਂ ਸਾਂਝੀ ਕਰ ਸਕਿਆ, ਅਤੇ ਮੋਰ ਦੈਨ ਵੈਲਕਮ ਸਟੂਡੀਓ ਦੇ ਵਿੱਚ ਤੁਸੀਂ ਸਾਂਝ ਪਾ ਸਕਦੇ ਹੋ। ਬੜੀ ਖੁਸ਼ੀ ਹੁੰਦੀ ਹੈ ਨਿੱਤ ਨਵੇਂ ਸਰੋਤੇ ਆ ਜਿਹੜਾ ਪ੍ਰੋਗਰਾਮ ਦੇ ਵਿੱਚ ਆਪਣੀ ਸਾਂਝ ਪਾਉਂਦੇ ਆ। ਇੱਕ ਝਿਜਕ ਹੁੰਦੀ ਹੈ, ਉਹਨੂੰ ਪਰੇ ਹਟਾ ਕੇ ਤੁਸੀਂ ਜਦੋਂ ਸਟੂਡੀਓ 'ਚ ਕਾਲ ਕਰਦੇ ਹੋ, ਬੜੀ ਖੁਸ਼ੀ ਹੁੰਦੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਟੂਡੀਓ 'ਚ ਸਾਂਝ ਪਾਉਣ ਵਾਸਤੇ ਨੰਬਰ ਹੈ ਦੋਸਤੋ 905-673-3337 9056-733-3337 'ਤੇ ਤੁਸੀਂ ਸਾਨੂੰ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਤੁਸੀਂ ਜੇ ਡਾਇਲ ਟੂ ਲਿਸਨ ਕਰਕੇ ਸੁਣਨਾ ਚਾਹੁੰਦੇ ਹੋ ਆਪਣੇ ਫੋਨ ਜ਼ਰੀਏ, ਤਾਂ ਫਿਰ 416-477-2040 'ਤੇ ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ। ਅਤੇ ਬਾਕੀ ਸਾਨੂੰ ਆ ਜਿਹੜਾ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਹੋ ਗਈ, ਜਾਂ ਫਿਰ ਤੁਸੀਂ ਸਿੰਪਲ ਰੇਡੀਓ 'ਤੇ AM 530 ਮਲਟੀ ਕਲਚਰਲ ਰੇਡੀਓ ਆ ਜਿਹੜਾ, ਉੱਥੇ ਸਾਨੂੰ ਲਾਈਵ ਸਟ੍ਰੀਮ ਕਰ ਸਕਦੇ ਹੋ, ਅਤੇ ਕ੍ਰਿਸਟਲ ਕਲੀਅਰ ਵੋਇਸ ਦੇ ਵਿੱਚ ਸਾਡੇ ਨਾਲ ਤੁਸੀਂ ਉੱਥੇ ਵੀ ਜੁੜ ਸਕਦੇ ਹੋ। ਕਹਿੰਦੇ ਜੇ ਮੰਗਣਾ ਨਹੀਂ ਆਉਂਦਾ, ਜੇ ਮੰਗਣਾ ਨਹੀਂ ਆਉਂਦਾ ਤਾਂ ਸਿਰ ਝੁਕਾ ਕੇ ਝੋਲੀ ਅੱਡ ਕੇ ਬਹਿ ਜਾਇਆ ਕਰ, ਉਹ ਤੁਹਾਡੀ ਚੁੱਪ ਨੂੰ ਵੀ ਸੁਣਦਾ ਹੈ। ਜੋ ਹਰ ਹਨੇਰੇ ਰਾਹ ਨੂੰ ਰੋਸ਼ਨ ਕਰ ਦਿੰਦਾ, ਜਿਸ ਦੇ ਦਿਲ ਵਿੱਚ ਪਰਮਾਤਮਾ ਵੱਸਦਾ ਹੈ, ਉਸ ਨੂੰ ਦੁਨੀਆ ਦੀ ਕੋਈ ਚਿੰਤਾ ਨਹੀਂ ਸਤਾਉਂਦੀ, ਅਰਦਾਸ ਕਦੇ ਵਿਅਰਥ ਨਹੀਂ ਜਾਂਦੀ, ਸਮਾਂ ਆਉਣ 'ਤੇ ਪਰਮਾਤਮਾ ਹਰ ਸਵਾਲ ਦਾ ਜਵਾਬ ਦਿੰਦਾ ਹੈ। ਮੇਰੀ ਇੱਜ਼ਤ ਮੇਰੀ ਖੁਦਾਰੀ ਤੁਹਾਡੇ ਵੱਸ ਹੈ ਪਰਮਾਤਮਾ ਜੀ, ਮੈਨੂੰ ਕਦੇ ਕਿਸੇ ਦੇ ਅੱਗੇ ਹੱਥ ਅੱਡਣ ਜਾਂ ਸਿਰ ਝੁਕਾਉਣ ਦੀ ਨੌਬਤ ਨਾ ਆਵੇ, ਸਦਾ ਬਸ ਆਪਣੀ ਸ਼ਰਨ ਦੇ ਵਿੱਚ ਰੱਖਿਓ। ਤੁਹਾਡੀ ਨਾਜਾਇਜ਼ ਕਮਾਈ ਦਾ ਲਾਭ ਕੋਈ ਵੀ ਉਠਾ ਸਕਦਾ ਹੈ, ਪਰ ਤੁਹਾਡੇ ਨਾਜਾਇਜ਼ ਕਰਮਾਂ ਦਾ ਫਲ ਤੁਹਾਨੂੰ ਆਪ ਹੀ ਭੁਗਤਣਾ ਪੈਂਦਾ ਹੈ। ਇਨਸਾਨ ਹਰ ਚੀਜ਼ ਦੀ ਨਕਲ ਕਰ ਸਕਦਾ ਹੈ, ਪਰ ਕਿਸਮਤ ਅਤੇ ਨਸੀਬਾਂ ਦੀ ਨਕਲ ਨਹੀਂ ਕਰ ਸਕਦਾ। ਪਰਮਾਤਮਾ ਦਾ ਉਹਨਾਂ ਦਾਤਾਂ ਲਈ ਸ਼ੁਕਰਾਨਾ ਜ਼ਰੂਰ ਕਰਿਆ ਕਰੋ, ਜਿਹੜੀਆਂ ਦਾਤਾਂ ਉਸਨੇ ਤੁਹਾਨੂੰ ਬਿਨਾਂ ਮੰਗਿਆਂ ਬਖਸ਼ੀਆਂ ਹੁੰਦੀਆਂ ਨੇ। ਕਈ ਵਾਰ ਜ਼ਿੰਦਗੀ ਦੇ ਵਿੱਚ ਇੰਨੀਆਂ ਵੱਡੀਆਂ ਟੈਨਸ਼ਨਾਂ ਵਿੱਚੋਂ ਵੀ ਅਸੀਂ ਨਿਕਲ ਜਾਂਦੇ ਹਾਂ, ਮਹਿਸੂਸ ਹੁੰਦਾ ਕੋਈ ਸਾਡੀ ਮਦਦ ਕਰ ਰਿਹਾ, ਬਸ ਉਸੇ ਨਾ ਦਿਸਣ ਵਾਲੀ ਤਾਕਤ ਦਾ ਨਾਮ ਦੋਸਤੋ ਪਰਮਾਤਮਾ ਹੈ। ਅੱਜ 21 ਜੁਲਾਈ ਆਪਣੇ ਆਪ ਦੇ ਵਿੱਚ ਇਤਿਹਾਸ ਦੀਆਂ ਕਈ ਇਤਿਹਾਸਿਕ ਘਟਨਾਵਾਂ ਸਮੋਈ ਬੈਠਾ। 21 ਜੁਲਾਈ 1658 ਨੂੰ ਮੁਗਲ ਸ਼ਹਿਨਸ਼ਾਹ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰਕੇ ਆਪਣਾ ਪਹਿਲਾ ਤਾਜਪੋਸ਼ੀ ਸਮਾਗਮ ਕਰਵਾਇਆ ਸੀ। 21 ਜੁਲਾਈ 1915 ਨੂੰ ਪਹਿਲੇ ਲਾਹੌਰ ਸਾਜ਼ਿਸ਼ ਕੇਸ ਤਹਿਤ ਸਰਦਾਰ ਚੰਨਣ ਸਿੰਘ ਸਮੇਤ ਕਈ ਗਦਰੀ ਇਨਕਲਾਬੀਆਂ ਨੂੰ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਤੇ 21 ਜੁਲਾਈ 1925 ਨੂੰ ਜੈਤੋ ਦੇ ਮੋਰਚੇ ਦੌਰਾਨ ਨਾਭਾ ਰਿਆਸਤ ਨੇ ਗੁਰਦੁਆਰਾ ਗੰਗਸਰ ਦਾ ਘੇਰਾ ਹਟਾ ਕੇ ਅਕਾਲੀਆਂ ਨੂੰ ਰਿਹਾ ਕੀਤਾ ਸੀ। ਤੇ ਅੱਜ ਹੀ ਦੇ ਦਿਨ 21 ਜੁਲਾਈ 1969 ਨੂੰ ਭਾਰਤੀ ਸਮੇਂ ਅਨੁਸਾਰ ਨੀਲ ਆਰਮਸਟਰੋਂਗ ਦਾ
ਚੰਦਰਮਾ ਤੇ ਪਹਿਲਾ ਕਦਮ ਹੈ ਜਿਹੜਾ ਉਹ ਰੱਖਿਆ ਸੀਗਾ। ਸੋ 21 ਜੁਲਾਈ ਹੈ ਜਿਹੜਾ, ਸੋ ਅੱਜ ਦੇ ਦਿਨ ਹੈ ਜਿਹੜਾ ਇਤਿਹਾਸ ਦੇ ਵਿੱਚ ਇਹ ਕੁਝ ਖਾਸ ਜਿਹੜੀਆਂ ਘਟਨਾਵਾਂ ਦੋਸਤੋ ਵਾਪਰੀਆਂ ਸੀਗੀਆਂ। ਸੋ ਆਓ ਥੋੜਾ ਜਿਹਾ ਰੁੱਖ ਕਰਦੇ ਹਾਂ ਅੱਜ ਦੀਆਂ ਕੁਝ ਕੁ ਜਿਹੜੀਆਂ ਹੈਡਲਾਈਨਸ ਤੇ, ਉਸ ਤੋਂ ਬਾਅਦ ਫਿਰ ਇੱਕ ਦੋ ਜਿਹੜੀਆਂ ਸਟੋਰੀਜ਼ ਹੈ ਜਿਹੜੀਆਂ ਮੈਂ ਅੱਗੇ ਜਾ ਕੇ ਕਵਰ ਕਰਾਂਗਾ। ਤੁਸੀਂ ਆ ਜਿਹੜੀ ਆਪਣੀ ਉਹਨਾਂ ਖਬਰਾਂ ਦੇ ਉੱਤੇ ਜਾਂ ਸਟੋਰੀਜ਼ ਦੇ ਉੱਤੇ ਟੀਕਾ ਟਿੱਪਣੀ ਕਰਨੀ ਹੁੰਦੀ ਹੈ ਤਾਂ ਹਮੇਸ਼ਾ ਮੈਂ ਤੁਹਾਨੂੰ ਉਤਸ਼ਾਹਿਤ ਕਰਦਾ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਅਤੇ ਇੱਕ ਤਾਂ ਪਹਿਲਾਂ ਇਹੀ ਕਰ ਲੈਂਦੇ ਹਾਂ ਵੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਕੈਨੇਡਾ ਤੋਂ ਆਉਣ ਵਾਲੇ ਜਿਹੜਾ ਸਮਾਨ ਹੈ ਉਹਦੇ 'ਤੇ 50% ਕੁਝ ਸਮਾਨ ਹੈ ਉਹਦੇ 'ਤੇ 50% ਜਿਹੜਾ ਟੈਰਿਫ ਹੈ ਜਿਹੜੇ ਉਹ ਲਗਾਏ ਜਾਣਗੇ। ਇਹ ਟੈਰਿਫ ਹੈ ਲਗਭਗ 30 ਦਿਨਾਂ ਬਾਅਦ ਯਾਨੀ 19 ਅਗਸਤ ਤੋਂ ਲਾਗੂ ਹੋਣ ਦੀ ਉਮੀਦ ਹੈ। ਅਮਰੀਕਾ ਦਾ ਦਾਅਵਾ ਹੈ ਕਿ ਕੈਨੇਡਾ ਵੱਲੋਂ ਅਮਰੀਕੀ ਕਾਰਾਂ, ਡੈਰੀ ਉਤਪਾਦਾਂ ਅਤੇ ਸ਼ਰਾਬ ਦੇ ਨਾਲ ਜੋ ਭੇਦਭਾਵ ਕੀਤਾ ਜਾ ਰਿਹਾ ਉਸ ਦੇ ਜਵਾਬ ਦੇ ਵਿੱਚ ਇਹ ਕਦਮ ਚੁੱਕਿਆ ਗਿਆ। ਹਾਲਾਂਕਿ ਇਹ ਨਵੇਂ ਟੈਰਿਫ ਹੈ ਜਿਹੜੇ ਹਰ ਉਤਪਾਦ 'ਤੇ ਨਹੀਂ ਲੱਗਣਗੇ, ਜਿਵੇਂ ਕਿ ਐਨਰਜੀ ਹੋ ਗਿਆ, ਪੋਟਾਸ਼, ਮੱਛੀ ਅਤੇ ਕੁਝ ਮਹੱਤਵਪੂਰਨ ਖਣਿਜ ਕ੍ਰਿਟੀਕਲ ਮਿਨਰਲਸ ਵਰਗੇ ਖੇਤਰਾਂ ਨੂੰ ਆ ਜਿਹੜਾ ਫਿਲਹਾਲ ਇਸ ਤੋਂ ਛੂਟ ਹੈ ਜਿਹੜੀ ਉਹ ਦਿੱਤੀ ਗਈ ਹੈ। ਕੈਨੇਡਾ ਸਰਕਾਰ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਗੱਲਬਾਤ ਰਾਹੀਂ ਸੁਲਝਾਉਣਾ ਚਾਹੁੰਦੀ ਹੈ, ਜਦਕਿ ਕੁਝ ਸੂਬਾਈ ਆਗੂ ਹੈ ਨੇ ਕਿਹਾ ਕਿ ਲੋੜ ਪੈਣ 'ਤੇ ਜਵਾਬੀ ਟੈਰਿਫ ਲਗਾਉਣ ਦੀ ਵੀ ਗੱਲ ਕੀਤੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਦੋਵੇਂ ਦੇਸ਼ਾਂ ਦੇ ਵਿਚਕਾਰ ਜਿਹੜਾ ਵਪਾਰ ਹੈ ਉਹ ਮਹਿੰਗਾ ਹੋ ਸਕਦਾ ਅਤੇ ਖਪਤਕਾਰਾਂ ਨੂੰ, ਕੰਜ਼ਿਊਮਰਸ ਨੂੰ ਵੀ ਵਧੀਆ ਵੱਧ ਰਹੀਆਂ ਕੀਮਤਾਂ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਪੈ ਸਕਦਾ ਹੈ। ਦੋਸਤੋ, ਇੱਕ ਨਵੇਂ ਸਰਵੇਖਣ ਮੁਤਾਬਕ ਕੈਨੇਡਾ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਘੱਟ ਲੋਕ ਹੈ ਜਿਹੜੇ ਇਹ ਮੰਨਦੇ ਹਨ ਵੀ ਜੋ ਕਲਾਈਮੇਟ ਚੇਂਜ ਹੈ ਉਹਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਨੇ। ਇਹ ਹੁਣ ਟ੍ਰੈਂਡ ਘੱਟ ਰਿਹਾ ਆ। ਇਹ ਨਤੀਜੇ ਉਸ ਵੇਲੇ ਸਾਹਮਣੇ ਆਏ ਜਦੋਂ ਓਨਟਾਰੀਓ ਸਮੇਤ ਕੈਨੇਡਾ ਦੇ ਕਈ ਹਿੱਸਿਆਂ ਦੇ ਵਿੱਚ ਜੰਗਲਾਂ ਦੀਆਂ ਭਿਆਨਕ ਅੱਗਾਂ ਲੱਗੀਆਂ ਹੋਈਆਂ ਅਤੇ ਧੂੰਏ ਕਾਰਨ ਹਵਾ ਦੀ ਜਿਹੜੀ ਗੁਣਵੱਤਾ ਉਹ ਬਹੁਤ ਖਰਾਬ ਹੋ ਰਹੀ ਹੈ। ਸਰਵੇਖਣ ਤੋਂ ਪਤਾ ਲੱਗਦਾ ਲੋਕਾਂ ਦੇ ਵਿਚਾਰਾਂ ਦੇ ਵਿੱਚ ਵੰਡ ਹੈ ਜਿਹੜੀ ਉਹ ਵੱਧ ਰਹੀ ਹੈ। ਕੁਝ ਲੋਕ ਮੰਨਦੇ ਹਨ ਕਿ ਜੰਗਲੀ ਅੱਗਾਂ ਅਤੇ ਮੌਸਮੀ ਘਟਨਾਵਾਂ ਦੇ ਪਿੱਛੇ ਮੌਸਮੀ ਤਬਦੀਲੀ ਇੱਕ ਵੱਡਾ ਕਾਰਨ ਹੈ, ਜਦਕਿ ਹੋਰ ਲੋਕ ਇਸ ਨੂੰ ਕੁਦਰਤੀ ਚੱਕਰ ਜਾਂ ਫਿਰ ਹੋਰ ਕਾਰਨਾਂ ਦੇ ਨਾਲ ਜੋੜਦੇ ਹੈ। ਇਸ ਸਮੇਂ ਓਨਟਾਰੀਓ ਦੇ ਵਿੱਚ ਸੈਂਕੜੇ ਹੀ ਜੰਗਲੀ ਅੱਗਾਂ ਸਰਗਰਮ ਹਨ, ਹਜ਼ਾਰਾਂ ਲੋਕਾਂ ਨੂੰ ਘਰ ਛੱਡਣੇ ਪਏ ਨੇ ਤੇ ਅਤੇ ਧੂੰਆਂ ਕੈਨੇਡਾ ਦੇ ਨਾਲ ਨਾਲ ਅਮਰੀਕਾ ਦੇ ਕਈ ਇਲਾਕਿਆਂ ਦੀ ਹਵਾ ਨੂੰ ਵੀ ਪ੍ਰਭਾਵਿਤ ਹੈ ਜਿਹੜਾ ਉਹ ਕਰ ਰਿਹਾ ਹੈ। ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਦੇ ਵਿੱਚ ਸ਼ਾਮਿਲ ਨਵਦੀਪ ਬੈਂਸ ਨੇ ਹੁਣ ਕਿਹਾ ਕਿ ਉਹ ਟੋਰਾਂਟੋ ਦੇ ਬਿਲੀ ਬਿਸ਼ਪ ਏਅਰਪੋਰਟ ਦੇ ਵਿਸਤਾਰ ਐਕਸਪੈਂਸ਼ਨ ਦੇ ਵਿਰੁੱਧ ਵਿੱਚ ਹਨ, ਦਾ ਵਿਰੋਧ ਦੇ ਵਿੱਚ ਹਨ। ਇਹ ਉਹਨਾਂ ਦੇ ਪਹਿਲਾਂ ਵਾਲੇ ਰੁੱਖ ਤੋਂ ਵੱਖਰਾ ਹੈ। ਸਿਆਸਤ ਹੈ ਭਾਈ, ਪੋਲੀਟਿਕਸ ਹੈ, ਇੱਕਦਮ ਹੈ ਜਿਹੜਾ ਸਿਆਸੀ ਜਾਂ ਆਗੂ ਹੈ ਜਿਹੜੇ ਪਲਟਾ ਖਾ ਲੈਂਦੇ ਨੇ। ਜਦੋਂ ਉਹ ਇਸ ਮਾਮਲੇ ਤੇ ਲੋਕਾਂ ਨਾਲ ਸਲਾਹ ਮਸ਼ਵਰਾ ਹੋਣ ਦੀ ਗੱਲ ਕਰ ਰਹੇ ਸਨ ਪਹਿਲਾਂ ਅਤੇ ਸਪਸ਼ਟ ਤੌਰ ਤੇ ਹੱਕ ਜਾਂ ਵਿਰੋਧ ਦੇ ਵਿੱਚ ਨਹੀਂ ਸਨ। ਬੈਂਸ ਦਾ ਕਹਿਣਾ ਹੈ ਕਿ ਡਾਊਨਟਾਊਨ ਟੋਰਾਂਟੋ ਦੇ ਨੇੜੇ ਮੌਜੂਦ ਇਸ ਹਵਾਈ ਅੱਡੇ ਦਾ ਵਿਸਤਾਰ ਸ਼ਹਿਰ ਦੇ ਵਾਟਰਫਰੰਟ ਵਾਤਾਵਰਣ ਅਤੇ ਆਲੇ ਦੁਆਲੇ ਦੇ ਲੋਕਾਂ ਦੀ ਜੀਵਨ ਦੀ ਗੁਣਵੱਤਾ, ਉਹਨਾਂ ਦੇ ਲਾਈਫ ਸਟਾਈਲ ਤੇ ਇੱਕ ਨਕਾਰਾਤਮਕ ਅਸਰ ਪਾ ਸਕਦਾ ਹੈ। ਇਸ ਲਈ ਉਹ ਹੁਣ ਇਸ ਯੋਜਨਾ ਦਾ ਸਮਰਥਨ ਹੈ ਜਿਹੜਾ ਨਹੀਂ ਕਰਦਾ। ਦੂਜੇ ਪਾਸੇ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਇਸ ਪ੍ਰੋਜੈਕਟ ਦੀ ਹਮਾਇਤ ਕਰ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਜੇ ਏਅਰਪੋਰਟ ਦਾ ਵਿਸਥਾਰ ਹੁੰਦਾ ਹੈ ਤਾਂ ਇਸ ਨਾਲ ਵਧੇਰੇ ਯਾਤਰੀ ਆਉਣਗੇ, ਨਵੀਆਂ ਨੌਕਰੀਆਂ ਬਣਨਗੀਆਂ ਅਤੇ ਓਨਟਾਰੀਓ ਦੀ ਅਰਥ ਵਿਵਸਥਾ ਨੂੰ ਲਾਭ ਹੋਵੇਗਾ। ਹਾਲਾਂਕਿ ਇਸ ਯੋਜਨਾ ਨੂੰ ਲੈ ਕੇ ਵਾਤਾਵਰਨ ਸੰਬੰਧੀ ਕਈ ਚਿੰਤਾਵਾਂ ਅਤੇ ਸਥਾਨਕ ਭਾਈਚਾਰਿਆਂ ਵੱਲੋਂ ਹੈ ਜਿਹੜਾ ਵਿਰੋਧ ਕੀਤਾ ਜਾ ਰਿਹਾ। ਇਸ ਟਾਈਮ ਬ੍ਰੈਂਪਟਨ ਦੇ ਵਿੱਚ ਮਿਊਂਸੀਪਲ ਇਲੈਕਸ਼ਨ ਲਈ 50 ਦੇ ਕਰੀਬ ਜਿਹੜੇ ਕੈਂਡੀਡੇਟਸ ਹੈ ਉਹਨਾਂ ਨੇ ਆਪਣੇ ਕਾਗਜ਼ੀ ਹੈ ਜਿਹੜੇ ਉਹ ਭਰ ਦਿੱਤੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਵੀ ਕੈਂਡੀਡੇਟਸ ਮੈਦਾਨ ਦੇ ਵਿੱਚ ਨਿੱਤਰ ਸਕਦੇ ਨੇ। 7 ਕੈਂਡੀਡੇਟਸ ਹੈ ਜਿਹੜੇ ਉਹ ਮੇਅਰ ਦੀ ਰੇਸ ਵਾਸਤੇ ਤੇ 42 ਕੈਂਡੀਡੇਟਸ ਹੈ ਜਿਹੜੇ ਉਹ ਕੌਂਸਲਰਸ, ਜਿਹਦੇ ਵਿੱਚ ਰੀਜਨਲ ਕੌਂਸਲਰਸ ਵੀ ਨੇ, ਉਹਨਾਂ ਦੀ ਦੌੜ ਦੇ ਵਿੱਚ ਦੋਸਤੋ ਸ਼ਾਮਿਲ ਨੇ। ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡਾ ਦੀਆਂ ਜੰਗਲੀ ਅੱਗਾਂ ਅਤੇ ਉਹਨਾਂ ਦੇ ਧੂੰਏ ਬਾਰੇ ਕੀਤੇ ਬਿਆਨਾਂ 'ਤੇ
ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਕਿਹਾ ਸੀ ਕਿ ਕੈਨੇਡਾ ਨੂੰ ਜੰਗਲੀ ਅੱਗਾਂ ਤੇ ਕਾਬੂ ਪਾਉਣਾ ਚਾਹੀਦਾ ਹੈ। ਇਹ ਗੱਲਬਾਤ ਫੀਫਾ ਵਰਲਡ ਕੱਪ ਫਾਈਨਲ ਦੇਖਣਗੇ ਮਾਰਕ ਕਾਰਨੀ ਸਾਹਿਬ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਉਹਨਾਂ ਦੇ ਨਾਲ ਉਹਨਾਂ ਨੇ ਗੱਲ ਕੀਤੀ ਸੀ, ਜਿਸ ਦੀ ਪੁਸ਼ਟੀ ਕਾਰਨੀ ਸਾਹਿਬ ਨੇ ਇੱਕ ਪ੍ਰੈਸ ਮਿਲਣੀ ਦੌਰਾਨ ਵੀ ਕੀਤੀ ਅਤੇ ਇਸ਼ਾਰਾ ਦਿੱਤਾ ਕਿ ਧੂੰਏ ਕਾਰਨ ਅਮਰੀਕਾ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਕੈਨੇਡਾ ਤੇ ਹੋਰ ਟੈਰਿਫ ਜਾਂ ਫਿਰ ਮੁਆਵਜ਼ੇ ਦੀ ਮੰਗ ਕੀਤੀ ਜਾ ਸਕਦੀ ਹੈ। ਇਸ ਦੇ ਜਵਾਬ ਦੇ ਵਿੱਚ ਡੱਗ ਫੋਰਡ ਨੇ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਦੀ ਆਲੋਚਨਾ ਕਰਨ ਦੀ ਬਜਾਏ ਸਹਿਯੋਗ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਜੰਗਲੀ ਅੱਗਾਂ ਇੱਕ ਸਾਂਝੀ ਚੁਣੌਤੀ ਹਨ ਜੋ ਦੋਵੇਂ ਦੇਸ਼ਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਫੋਰਡ ਨੇ ਜ਼ੋਰ ਦਿੱਤਾ ਕਿ ਇਸ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਨੂੰ ਰਾਜਨੀਤੀ ਜਾਂ ਵਪਾਰ ਨਾਲ ਜੋੜਨਾ ਠੀਕ ਨਹੀਂ ਅਤੇ ਦੋਵਾਂ ਦੇਸ਼ਾਂ ਨੂੰ ਮਿਲ ਕੇ ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਮਾਰਟਮ ਓਨਟਾਰੀਓ ਦੇ ਵਿੱਚ ਹਜ਼ਾਰਾਂ ਡਾਲਰਾਂ ਦੇ ਪਾਵਰ ਟੂਲ ਚੋਰੀ ਕਰਕੇ ਪੁਲਿਸ ਕਰੂਜ਼ਰ ਨੂੰ ਟੱਕਰ ਮਾਰ ਫਰਾਰ ਹੋਣ ਦੀ ਕੋਸ਼ਿਸ਼ ਦੌਰਾਨ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਦੀ ਫਿਲਹਾਲ ਹੈ ਜਿਹੜੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਜਿਹੜੇ ਮੁਲਜ਼ਮਾਂ ਦੇ ਵਿੱਚ ਬ੍ਰੈਂਪਟਨ ਦਾ 30 ਸਾਲਾ ਮਨਪ੍ਰੀਤ ਸਿੰਘ, ਮਿਸੀਸਾਗਾ ਦਾ 22 ਸਾਲਾ ਵਿਸ਼ਵਜੀਤ ਸਿੰਘ, ਕਿਚਨਰ ਦਾ 43 ਸਾਲਾ ਸੁਖਿੰਦਰ ਰੱਖੜਾ ਅਤੇ ਬਿਨਾਂ ਪੱਕੇ ਐਡਰੈਸ ਵਾਲਾ ਇੱਕ 36 ਸਾਲਾਂ ਦਾ ਮੋਹਿਤ ਸ਼ਰਮਾ ਜਿਹੜਾ ਆ ਉਹ ਸ਼ਾਮਿਲ ਹੈ। ਸੋ ਹੁਣ ਮੈਂ ਜਿਹੜੀ ਇਹ ਸਟੋਰੀ ਕਵਰ ਕਰਨ ਜਾ ਰਿਹਾ, ਮੈਂ ਚਾਹੁੰਦਾ ਉਹਦੇ 'ਤੇ ਤੁਸੀਂ ਆਪਣੀ ਆ ਜਿਹੜੀ ਟੀਕਾ ਟਿੱਪਣੀ ਆ ਜਿਹੜੀ ਕਰ ਸਕਦੇ ਹੋ, ਆਪਣੇ ਜਿਹੜੇ ਵਿਚਾਰ ਆ ਜਿਹੜੇ ਉਹਨਾਂ ਦੀ ਜ਼ਰੂਰ ਹੈ ਜਿਹੜੇ ਸਾਂਝ ਪਾਈਓ।

0: ਦੋਸਤੋ ਆਓ ਫਿਰ ਜਿਹੜੀ ਅੱਜ ਦੀਆਂ ਦੋ ਤਿੰਨ ਜਿਹੜੀਆਂ ਖਬਰਾਂ ਉਹਨਾਂ ਤੇ ਆਪਾਂ ਗੱਲਬਾਤ ਕਰਨੀ ਹੈ, ਇਹਦੇ ਤੇ ਤੁਸੀਂ ਆਪਣੇ ਜਿਹੜੇ ਵਿਚਾਰ ਵੀ ਹੈ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਓਨਟਾਰੀਓ ਦੀ ਰਾਜਨੀਤੀ ਦੇ ਵਿੱਚ ਇੱਕ ਨਵਾਂ ਵਿਵਾਦ ਹੈ ਜਿਹੜਾ ਉਹ ਸਾਹਮਣੇ ਆਇਆ। ਬ੍ਰੈਂਪਟਨ ਤੋਂ ਓਨਟਾਰੀਓ ਪੀਸੀ ਪਾਰਟੀ ਦੇ MPP ਹਰਦੀਪ ਗਰੇਵਾਲ ਤੇ ਦੋਸ਼ ਲੱਗੇ ਹਨ ਕਿ ਉਹਨਾਂ ਨੇ ਸਰਕਾਰੀ ਫੰਡਾਂ ਦੇ ਨਾਲ ਆਪਣੇ ਹਲਕੇ ਦੀਆਂ ਇਸ਼ਤਿਹਾਰੀ ਮੁਹਿੰਮਾਂ ਲਈ ਉਸ ਅਖਬਾਰ ਵਿੱਚ ਇਸ਼ਤਿਹਾਰ ਦਿੱਤੇ ਨੇ ਜੋ ਉਹਨਾਂ ਦੇ ਪਿਤਾ ਦੀ ਮਲਕੀਅਤ ਹੈ। ਵਿਰੋਧੀ ਧਿਰ ਦੀ MPP ਮੈਰਿਟ ਸਟਾਈਲਸ ਬੀਬੀ ਨੇ ਦਾਅਵਾ ਕੀਤਾ ਕਿ ਜੇਕਰ ਜਨਤਕ ਪੈਸਾ ਗਰੇਵਾਲ ਦੇ ਪਰਿਵਾਰਕ ਕਾਰੋਬਾਰ ਨੂੰ ਲਾਭ ਪਹੁੰਚਾ ਰਿਹਾ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਲਈ ਉਹਨਾਂ ਨੇ ਓਨਟਾਰੀਓ ਦੇ ਇੰਟੈਗਰਿਟੀ ਕਮਿਸ਼ਨਰ ਕੋਲ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਵੀ ਹਰਦੀਪ ਗਰੇਵਾਲ ਵੱਲੋਂ ਟੋਰਾਂਟੋ ਦੇ ਹੋਟਲਾਂ ਤੇ ਲਗਭਗ 27,000 ਦਾ ਟੈਕਸ ਪੇਅਰ ਦੇ ਪੈਸੇ ਖਰਚ ਕਰਨ ਨੂੰ ਲੈ ਕੇ ਵੀ ਸਵਾਲ ਉੱਠੇ ਸਨ। ਹੁਣ ਇਹ ਨਵਾਂ ਮਾਮਲਾ ਵੀ ਸਿਆਸੀ ਚਰਚਾ ਦਾ ਵਿਸ਼ਾ ਦੋਸਤੋ ਬਣ ਚੁੱਕਾ ਹੈ। ਫਿਲਹਾਲ ਇਹ ਦੋਸ਼ ਹਨ, ਜਾਂਚ ਦੀ ਮੰਗ ਕੀਤੀ ਗਈ ਹੈ ਤੇ ਕਿਸੇ ਵੀ ਗਲਤ ਕੰਮ ਬਾਰੇ ਅਜੇ ਤੱਕ ਕੋਈ ਅਧਿਕਾਰਿਤ ਜਾਂ ਅਧਿਕਾਰਕ ਨਤੀਜਾ ਜਿਹੜਾ ਸਾਹਮਣੇ ਨਹੀਂ ਆਇਆ। ਤੇ ਹੁਣ ਇਸ ਰਿਪੋਰਟ ਦੇ ਆਧਾਰ ਦੇ ਉੱਤੇ ਕੀ ਤੁਹਾਨੂੰ ਲੱਗਦਾ ਹੈ ਵੀ ਸਰਕਾਰੀ ਪੈਸੇ ਨਾਲ ਪਰਿਵਾਰਕ ਕਾਰੋਬਾਰ ਨੂੰ ਲਾਭ ਪਹੁੰਚਾਉਣ ਇਹ ਕੌਨਫਲਿਕਟ ਆਫ ਇੰਟਰਸਟ ਵਜੋਂ ਦੇਖਿਆ ਜਾਣਾ ਚਾਹੀਦਾ ਹੈ? ਤੁਹਾਨੂੰ ਲੱਗਦਾ ਵੀ ਇਹ ਕੌਨਫਲਿਕਟ ਆਫ ਇੰਟਰਸਟ ਦਾ ਮਾਮਲਾ ਹੋ ਸਕਦਾ? ਕੀ ਅਜਿਹੇ ਮਾਮਲਿਆਂ ਦੀ ਇੱਕ ਇੰਡੀਪੈਂਡੈਂਟ ਜਾਂਚ ਹੈ ਜਿਹੜੀ ਉਹ ਲਾਜ਼ਮੀ ਹੋਣੀ ਚਾਹੀਦੀ ਹੈ? ਕੀ MPP ਅਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਦੇ ਜਿਹੜੇ ਖਰਚਿਆਂ ਦੇ ਵਿੱਚ ਹੋਰ ਟਰਾਂਸਪੇਰੈਂਸੀ ਜਾਂ ਪਾਰਦਰਸ਼ਤਾ ਜਿਹੜੀ ਉਹ ਹੋਣੀ ਚਾਹੀਦੀ ਹੈ? ਕੀ ਤੁਹਾਨੂੰ ਲੱਗਦਾ ਹੈ ਵੀ ਟੈਕਸ ਪੇਅਰ ਦੇ ਪੈਸੇ ਦੀ ਵਰਤੋਂ ਬਾਰੇ ਮੌਜੂਦਾ ਨਿਯਮ ਹੈ ਜਿਹੜੇ ਕਾਫੀ ਸਖਤ ਹਨ? ਜੇ ਤੁਹਾਡੇ ਇਲਾਕੇ ਦੇ ਕਹਿ ਲਓ ਵੀ ਚੁਣੇ ਹੋਏ ਨੁਮਾਇੰਦੇ ਤੇ ਇਸ ਤਰ੍ਹਾਂ ਦੇ ਦੋਸ਼ ਲੱਗਣ ਤਾਂ ਕੀ ਤੁਸੀਂ ਜਾਂਚ ਪੂਰੀ ਹੋਣ ਤੱਕ ਉਹਨਾਂ ਤੋਂ ਸਪਸ਼ਟੀਕਰਨ ਦੀ ਉਮੀਦ ਕਰੋਗੇ? ਸੋ ਇਹ ਜਿਹੜੇ ਸਵਾਲ ਹੈ ਜਿਹੜੇ ਇਸ ਟਾਈਮ ਜਿਹੜੇ ਉੱਠ ਰਹੇ ਨੇ। ਪਿਛਲਾ ਹਫ਼ਤਾ ਵੀ ਹੈ ਜਿਹੜਾ ਉਹਦੇ ਕਰਕੇ ਆ ਜਿਹੜਾ ਟੂਰਿਜ਼ਮ ਮਿਨਿਸਟਰ ਹੈ ਜਿਹੜੇ ਚੋਹ ਸਾਹਿਬ ਉਹਨਾਂ ਨੂੰ ਜਿਹੜਾ ਕੈਬਿਨਟ ਤੋਂ ਆ ਜਿਹੜਾ ਅਸਤੀਫਾ ਦੇਣਾ ਪਿਆ ਸੀਗਾ। ਸੋ ਇਸ ਟਾਈਮ ਜਿਹੜਾ ਇਹ ਚੀਜ਼ਾਂ ਕਾਫ਼ੀ ਸਰਗਰਮ ਨੇ, ਕਾਫ਼ੀ ਸਿਆਸਤ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਭੁਚਾਲ ਆ ਰਿਹਾ। ਅਤੇ ਓਨਟਾਰੀਓ ਦੀ ਜਿਹੜੀ ਟੋਰੀ ਪਾਰਟੀ ਹੈ ਉਹਨਾਂ ਦੀ ਹਰਮਨ ਪਿਆਰਤਾ ਦਾ ਜਿਹੜਾ ਗ੍ਰਾਫ ਹੈ ਦੋਸਤੋ ਉਹ ਵੀ ਹੈ ਜਿਹੜਾ ਨਿਘਾਰ ਵੱਲ ਨੂੰ ਜਾ ਰਿਹਾ ਜਾਂ ਥੱਲੇ ਨੂੰ ਆ ਰਿਹਾ। ਸੋ ਇਸ ਖਬਰ ਦੇ ਉੱਤੇ ਤੁਸੀਂ ਆਪਣੇ ਕੋਈ ਵਿਚਾਰ ਦੇਣਾ ਚਾਹੁੰਦੇ ਹੋ? ਫਿਲਹਾਲ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਇਹ ਸਿਰਫ ਹਜੇ ਦੋਸ਼ ਨੇ, ਜਾਂਚ ਦੀ ਮੰਗ ਹੈ ਜਿਹੜੀ ਕੀਤੀ ਗਈ ਹੈ ਇੰਟੈਗਰਿਟੀ ਕਮਿਸ਼ਨਰ ਦੇ ਕੋਲ ਹੈ ਜਿਹੜੀ ਇਸ ਜਾਂਚ ਦੀ ਮੰਗ ਕੀਤੀ ਗਈ ਹੈ। ਪਰ ਫਿਲਹਾਲ ਜਦੋਂ ਇਹ ਇੱਦਾਂ ਦੀਆਂ ਖਬਰਾਂ ਆਉਂਦੀਆਂ ਕਹਿੰਦੇ ਜੇ ਧੂੰਆਂ ਨਿਕਲਿਆ ਤਾਂ ਕਿਤੇ ਨਾ ਕਿਤੇ ਅੱਗ ਤਾਂ ਲੱਗੀ ਹੋਵੇਗੀ। ਹਾਂਜੀ, ਤੁਸੀਂ ਜਿਹੜਾ ਇਸ ਖਬਰ ਦੇ ਉੱਤੇ ਆਪੋ ਆਪਣੀ ਟੀਕਾ ਟਿੱਪਣੀ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9057333337 ਤੇ ਦੋਸਤੋ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਬਸ ਆਪਾਂ ਸ਼ਬਦਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ ਆਪਣੇ ਵਿਚਾਰ ਦੇਣੇ ਆ। ਹਮੇਸ਼ਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਤੇ ਤੁਸੀਂ ਉਸ ਨੂੰ ਕਬੂਲ ਕਰਦੇ ਹੋ। ਬਹੁਤ ਬਹੁਤ ਧੰਨਵਾਦ। ਆਓ ਫਿਰ ਲਾਈਨਸ ਫਲੈਸ਼ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। 1x1 ਕਾਲਸ ਜਿਹੜੀਆਂ ਤੁਹਾਡੀਆਂ ਏਅਰ ਤੇ ਕਰਦੇ ਆ। ਥੋੜੀ ਦੇਰ ਤੱਕ ਇਸ ਵਿਸ਼ੇ ਦੇ ਉੱਤੇ ਤੁਹਾਡੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਆ। ਗੋਸਲ ਸਾਹਿਬ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ।
1: ਭਾਜੀ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਜੀ।
1: ਬਹੁਤ ਵਧੀਆ ਪ੍ਰੋਗਰਾਮ, ਵਧੀਆ ਪੇਸ਼ ਕਰਦੇ ਤੁਸੀਂ
0: ਜੀ। ਥੈਂਕ ਯੂ ਸਰ।
1: ਮੈਂ ਭਾਜੀ ਕੱਲ ਵੀ ਗੱਲ ਕੀਤੀ ਸੀ ਹਨਾ ਤੁਹਾਨੂੰ ਬਾਅਦ ਚ ਪ੍ਰੋਗਰਾਮ ਤੇ ਇਹਦੇ ਬਾਰੇ ਹਨਾ।
0: ਜੀ ਜੀ।
1: ਫਿਰ ਡੱਗ ਫੋਰਡ ਸਾਹਿਬ ਨੂੰ ਚਾਹੀਦਾ ਇਹ ਤਾਂ ਅਸਤੀਫਾ ਲੈ ਲੈਣ, ਇੱਥੇ ਦੁਬਾਰਾ ਇਲੈਕਸ਼ਨ ਕਰਾ ਲੈਣ, ਕਿਉਂਕਿ ਇਹਨੇ ਡੱਗ ਫੋਰਡ ਸਾਹਿਬ ਨੂੰ ਵੀ ਡੈਮੇਜ ਬਹੁਤ ਕੀਤਾ। ਕਿਉਂਕਿ ਡੱਗ ਫੋਰਡ ਸਾਹਿਬ ਆਪ ਕਹਿ ਚੁੱਕੇ ਆ ਇੰਗਲਿਸ਼ ਮੀਡੀਆ ਦੇ ਵਿੱਚ, CP24 ਤੇ 4-5 ਦਿਨ ਮੈਂ ਘਰੇ ਸੀ ਛੁੱਟੀਆਂ ਤੇ ਸੀ ਬੱਚਿਆਂ ਨੂੰ, ਚਲੋ ਉਦੋਂ ਮੈਂ ਦੇਖਦਾ ਰਿਹਾ TV ਤੇ ਨਾ, ਤੇ ਕਾਫੀ ਬਹਿਸ ਮਸਾਈਆ ਚੱਲਿਆ ਇਸ ਗੱਲ ਤੇ ਡੱਗ ਫੋਰਡ ਦੇ ਅੱਗੇ, ਮੀਡੀਆ ਦੇ ਅੱਗੇ ਆ ਕੇ ਉਹਨਾਂ ਨੂੰ ਕਹਿਣਾ ਪਿਆ ਤੇ ਇਹਨਾਂ ਨੂੰ ਫੰਡ ਵਾਪਸ ਕਰਨੇ ਪੈਣੇ ਹਨਾ, ਫੇਰ ਇੰਨਾ ਫੰਡ ਨਹੀਂ ਇਹ ਕਲੇਮ ਕਰ ਸਕਦੇ ਜਿੰਨਾ ਇਹਨਾਂ ਨੇ ਕੀਤਾ ਹਨਾ। ਭਾਜੀ ਇਹ ਤਾਂ RCMP ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਇਹ ਤਾਂ ਬਹੁਤ ਕੁਛ ਨਿਕਲਣਾ ਭਾਜੀ। ਮੈਨੂੰ ਨਾ ਇੱਕ ਬਜ਼ੁਰਗ ਨੇ ਭਾਜੀ ਜਦੋਂ ਇਲੈਕਸ਼ਨ ਦੂਜੀ ਵਾਰ ਹੋਈ ਆ, ਉਹ ਮੈਂ ਕਿਹਾ ਵਿੱਕੀ ਢਿੱਲੋ ਬਹੁਤ ਵਧੀਆ ਸਿਆਣਾ ਬੰਦਾ ਆ, ਫੇਰ ਉਹਨੂੰ ਇੱਕ ਮੌਕਾ ਦੇ ਕੇ ਦੇਖ ਲਓ, ਬ੍ਰੈਂਪਟਨ ਚ ਕੁਛ ਨਾ ਕੁਛ ਬਣ ਜਾਊਗਾ ਰੌਲਾ ਰੂਲਾ ਪਾ ਕੇ ਨਾ। ਉਹ ਮੈਨੂੰ ਇੱਕ ਗੱਲ ਕਹੀ ਸੀ ਉਹਨੇ, ਕਹਿੰਦਾ ਤੂੰ ਵੇਟ ਕਰ, ਲੋਕਾਂ ਨੇ ਇਹਨਾਂ ਨੂੰ ਛਿੱਤਰ ਮਾਰ ਮਾਰ ਭਜਾਉਣਾ ਲੀਡਰਾਂ ਨੂੰ। ਉਹ ਬਾਕੀ ਉਹ ਬਜ਼ੁਰਗ ਦੀ ਗੱਲ ਭਾਜੀ ਸੱਚੀ ਹੋਈ ਆਪਦੀ ਮੈਨੂੰ, ਹਾਂਜੀ ਜੋ ਹਾਲਾਤ ਆ ਭਾਜੀ, ਇਹ ਘਬੜੇ ਤੇ ਘਬੜੇ ਘਬੜੇ ਤੇ ਘਬੜੇ, ਇਹ ਐਡਾ ਦਿੰਦੇ ਹੁੰਦੇ ਸੀ ਰੇਡੀਓ ਤੇ, ਅਸੀਂ ਜੀ ਬਹੁਤ ਇਮਾਨਦਾਰ ਆ, ਅਸੀਂ ਇੱਥੇ ਦੇ ਜੰਪਲ ਆ, ਪੜ੍ਹੇ ਲਿਖੇ ਆ, ਭਾਜੀ ਜਦੋਂ ਤੁਹਾਡੇ ਬਲੱਡ ਚ ਬੇਈਮਾਨੀ ਆ, ਚਾਹੇ ਤੁਸੀਂ ਚੰਨ ਤੇ ਜਾ ਕੇ ਜਨਮ ਲੈ ਲਓ, ਜਦੋਂ ਤੁਹਾਡੇ ਖੂਨ ਦੇ ਵਿੱਚ ਹੇਰਾ ਫੇਰੀ ਆ ਬੇਈਮਾਨੀ, ਤੁਸੀਂ ਇਮਾਨਦਾਰ ਕਿੱਥੇ ਹੋ ਜਾਓਗੇ? ਤੁਸੀਂ ਇੱਥੇ ਜੰਮ ਕੇ ਇਸ ਮੁਲਕ ਦੇ ਸਕੇ ਨੀ ਹੋਏ, ਤੁਸੀਂ ਹੋਰ ਕਿੱਥੇ ਕਿਸੇ ਦੇ ਸਕੇ ਕੀ ਹੋਣਾ? ਜੇ ਤੁਸੀਂ ਬੇਈਮਾਨੀ ਕਰਨੀ ਆ, ਤੁਸੀਂ ਲੀਡਰਸ਼ਿਪ ਚ ਨਾ ਆਓ, ਬਾਹਰ ਆਪਣੇ ਬਥੇਰਾ ਲੋਕੀ ਕਰਦੇ, ਕਰੀ ਜਾ ਜੋ ਕਰਨਾ, ਪਰ ਤੁਸੀਂ ਪਬਲਿਕ ਦੇ ਨਾਲ ਟੈਕਸ ਪੇਅਰ ਦੀ ਮਨੀ ਦੇ ਨਾਲ ਆਪਦਾ ਸ਼ਰੇਆਮ ਫਰੋਡ ਆ ਭਾਜੀ।
0: ਭਾਜੀ ਤੁਹਾਨੂੰ ਇਹ ਲੱਗਦਾ ਵੀ ਜਿਹੜੇ ਨਿਜ਼ਮ ਹੈ ਇਹਦੇ ਵਿੱਚ ਟਰਾਂਸਪੇਰੈਂਸੀ ਹੈ ਜਿਹੜੀ ਹੋਰ ਆਉਣੀ ਚਾਹੀਦੀ ਹੈ, ਤਾਂ ਕਿ ਜਿਹੜੇ ਇਹਨਾਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ? ਕਿਉਂਕਿ ਹੁਣ ਮੈਂ ਜਿੱਦਾਂ ਜ਼ਿਕਰ ਕੀਤਾ, ਇੱਕ ਮਿਨਿਸਟਰ ਹੈ ਜਿਹੜਾ ਉਹਨੂੰ ਤਾਂ ਆਪਣੇ ਕੈਬਨਿਟ ਦੇ ਵਿੱਚੋਂ ਅਸਤੀਫਾ ਦੇਣਾ ਪਿਆ, ਟੂਰਿਜ਼ਮ ਮਿਨਿਸਟਰ ਹੈ ਜਿਹੜੇ ਓਨਟਾਰੀਓ ਦੇ, ਉਹ ਮਹਿਜ 6 ਕਿਲੋਮੀਟਰ ਦੀ ਦੂਰੀ ਤੇ ਰਹਿੰਦੇ ਸੀ। ਆਪਾਂ ਪਿਛਲੇ ਹਫ਼ਤੇ ਵੀ
1: ਉਹ ਬੰਦਾ ਸਿਆਣਾ ਸੀ, ਉਹ ਪਹਿਲੇ ਰੌਲੇ ਗੋਲੇ ਤੋਂ ਸਾਈਡ ਤੇ ਹੋ ਗਿਆ ਨਾ, ਉਦਾਂ ਛੱਡ ਕੇ
0: ਉਹਨੇ ਤਾਂ ਪੇਸ਼ਕਸ਼ ਵੀ ਕੀਤੀ ਸੀ, ਉਹਨੇ ਤਾਂ ਕਿਹਾ ਵੀ ਸੀਗਾ ਵੀ ਜਿੰਨੇ ਮੈਂ ਕਲੇਮ ਕੀਤੇ ਮੈਂ ਆਪਣੇ ਪਰਸਨਲ ਖਾਤੇ ਤੋਂ ਪੇ ਕਰ ਦਿੰਦਾ।
1: ਹਾਂਜੀ ਉਹਨੇ ਬਸ ਦੇ ਦੇਣੇ ਆ ਜੀ, ਉਹ ਸਿਆਣਾ, ਉਹਨੇ ਆਪਣੀ MPP ਦੀ ਸੀਟ ਵਿਚਾ ਲਈ ਹੈ ਨਾ, ਪਰ ਇਹ ਬੰਦਾ ਤਾਂ ਜੀ ਆਪਣੀ ਉਹ ਜਿੱਦਾਂ ਪੰਜਾਬੀਆਂ ਦੀ ਜਿੱਦ ਨੀ ਕਿ ਮੇਰੇ ਬਾਪ ਨੂੰ ਗੱਦੀ ਮਿਲ ਗਈ ਮੈਨੂੰ ਮਿਲ ਗਈ ਹੈ ਨਾ, ਵੀ ਅਸੀਂ ਤਾਂ ਛੱਡਣੀ ਨੀ ਇਹ, ਜਿੱਦਾਂ ਇੰਡੀਆ ਚ ਹੋ ਰਿਹਾ ਸੀ ਵੀ ਅਸੀਂ ਤਾਂ ਧੱਕੇ ਨਾਲ ਹੀ ਬੈਠਣਾ। ਇਹ ਭਾਜੀ ਬੰਦਾ ਬਹੁਤ ਨੁਕਸਾਨ ਕਰੂਗਾ ਇਸ ਪਾਰਟੀ ਦਾ, ਬਹੁਤ ਡੈਮੇਜ ਕਰੂਗਾ, ਕਿਉਂਕਿ ਇਹ ਜੋ ਇਹਦਾ ਬਾਪ ਕਹਿੰਦਾ ਇਹ ਉਹੀ ਕਰ ਰਿਹਾ ਬੰਦਾ।
0: ਚਲੋ ਆਪਾਂ
1: ਆਪਣੇ ਘਰ ਦਾ ਬਿਜ਼ਨਸ ਫੰਡਾਂ ਦੇਖੋ, ਹੁਣ ਇਲਜ਼ਾਮ ਲੱਗੇ ਇਹਨਾਂ ਦੇ ਕਿ ਇਹ ਆਪਣੇ ਇੱਕ ਰੇਡੀਓ ਚੈਨਲ, ਇੱਕ TV, ਇੱਕ ਅਖਬਾਰ ਨੂੰ ਟੈਕਸ ਪੇਅਰ ਦੀ ਮਨੀ ਦੀਆਂ ਐਡਾਂ ਦੇ ਰਹੇ ਆ। ਜੇ ਉਹਨਾਂ ਕੋਲ ਭਾਜੀ ਗਲੋਬਲ ਮੇਲ ਨੇ ਤਾਂ ਹੀ ਖਬਰ ਛਾਪੀ ਆ, ਜੇ ਕੋਈ ਪ੍ਰੂਫ ਹੈਗੇ ਆ, ਕਿਉਂਕਿ ਗਲੋਬਲ ਮੇਲ ਆ ਜਿਹੜਾ ਉਹ ਛੋਟਾ ਮੋਟਾ ਅਦਾਰਾ ਨੀ ਹੈਗਾ, ਉਹ ਬਿਨਾਂ ਪ੍ਰੂਫਾਂ ਤੋਂ ਅਖਬਾਰ ਚ ਖਬਰ ਲਾਉਂਦੇ ਹੀ ਨੀ ਇੰਗਲਿਸ਼ ਮੀਡੀਆ ਵਾਲੇ ਭਾਜੀ।
0: ਜੀ ਹਾਂਜੀ ਬਿਲਕੁਲ ਬਿਲਕੁਲ, ਇਹ ਤਾਂ ਬਿਲਕੁਲ ਬਹੁਤ ਬਹੁਤ ਧੰਨਵਾਦ। ਸੋ ਦੇਖੋ ਜਿਹੜੇ ਵੱਖ ਵੱਖ MPP ਹੈ ਇਹਨਾਂ ਵੱਲੋਂ ਹੋਰ ਅਦਾਰਿਆਂ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ ਇਸ਼ਤਿਹਾਰ ਦੇਣ ਵਾਸਤੇ, ਪਰ ਕਿਉਂ ਆ ਜਿਹੜਾ ਇੱਕ ਨੂੰ ਹੀ ਆ ਜਿਹੜਾ ਉਹਨਾਂ ਨੇ ਜਿਹੜਾ ਗਲੋਬ ਨਿਊਜ਼ ਦੇ ਵਿੱਚ ਜਿਹੜਾ ਇੱਕ ਦੀ ਹੀ ਆ ਜਿਹੜੀ ਇਹ ਖਬਰ ਛਾਪੀ ਹੈ? ਸੋ ਇਹਦੇ 'ਤੇ ਆਪਾਂ ਵਿਚਾਰ ਲੈ ਰਹੇ ਹਾਂ। ਮੈਂ ਬਸ ਇਹੀ ਬੇਨਤੀ ਕਰਾਂਗਾ ਕਿਸੇ ਦਾ ਨਾਮ ਨਾ ਲਿਓ, ਜਿਸ ਦਾ ਪ੍ਰਕਾਸ਼ਿਤ ਹੋਇਆ ਬਸ ਉਹਦੇ 'ਤੇ ਹੀ ਹੈ, ਆਪਣੇ ਆਪ ਨੂੰ ਰੱਖਿਓ। ਅਤੇ ਤੁਸੀਂ ਆ ਜਿਹੜਾ ਕੈਨੇਡਾ ਦੀ ਸਿਆਸਤ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਸ ਰੋਹ ਦੇ ਵਿੱਚ ਦੇਖਦੇ ਹੋ, ਇਸ ਦੀ ਆਪਾਂ ਗੱਲ ਕਰ ਰਹੇ ਹਾਂ। ਮੁਲਤਾਨੀ ਸਾਹਿਬ ਵੈਲਕਮ ਜੀ ਇਹਨੂੰ, ਗੁੱਡ ਮਾਰਨਿੰਗ ਭਾਅ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੀ।
0: ਜੀ ਸਤਿ ਸ਼੍ਰੀ ਅਕਾਲ ਭਾਅ ਜੀ।
1: ਹਾਂਜੀ ਲਖਵਿੰਦਰ ਭਾਅ ਜੀ ਨੂੰ ਤੇ ਰੇਸ਼ਮ ਬਰਾੜ ਸਾਹਿਬ ਨੂੰ ਵੀ ਬਹੁਤ ਧੰਨਵਾਦ ਵੀਰੇ। ਤੇ ਭਾਅ ਜੀ ਇਹ ਤੇ ਜ਼ਰੂਰੀ ਆਸ ਸੀ MP ਗੋਸਲ ਸਾਹਿਬ ਦੀ ਗੱਲਾਂ 100% ਸੱਚ ਨੇ ਜੀ, ਬਹੁਤ ਵਧੀਆ ਵਿਚਾਰ ਦੇ ਗਿਆ ਜੀ, ਮੈਂ 100% ਉਹਨਾਂ ਦੀ ਗੱਲਾਂ ਲੈ ਕਰੀ ਜੀ। ਇਹਨੂੰ ਸ਼ਰੇਆਮ ਨੰਗੇ ਕਰੇ ਭਾਜੀ, ਸਾਡਾ ਕਚੂੰਬਰ ਨਿਕਲਿਆ ਪਿਆ ਜੀ ਟੈਕਸ ਭਰ ਭਰ ਕੇ ਜੀ, ਸਾਡਾ ਧੂੰਆਂ ਕੱਢਿਆ ਜੀ ਇਹਨਾਂ ਲੋਕਾਂ ਨੇ ਜੀ, ਤੇ ਆਪਣੀਆਂ ਜੇਬਾਂ ਤੇ ਆਪਣੀਆਂ ਮਤਲਬ ਗੁਰਸ਼ਲੇ ਡਾਂ ਡੇ ਨੇ ਜੀ, ਇਹਨਾਂ ਨੂੰ ਬਿਲਕੁਲ ਨੰਗੇ ਕਰਨਾ ਚਾਹੀਦਾ ਜੀ ਮੇਰੇ ਹਿਸਾਬ ਚ, ਤੇ ਮੀਡੀਆ ਦੇ ਵਿੱਚ ਜੀ ਸਾਰੀ ਦੁਨੀਆਂ ਚ
0: ਜੀ,
1: ਤੇ ਦਿਲੋਂ ਸਤਿਕਾਰ ਹੈ ਜੀ, ਧੰਨਵਾਦ। ਮੈਂ ਰੇਸ਼ਮ ਬਰਾੜ ਸਾਹਿਬ ਦੇ ਵਿਊ ਲੈਣਾ ਚਾਹੁੰਦਾ ਜੀ।
0: ਜੀ
1: ਥੈਂਕ ਯੂ, ਥੈਂਕ ਯੂ,
0: ਥੈਂਕ ਯੂ ਜੀ, ਥੈਂਕ ਯੂ ਮੁਲਤਾਨੀ ਸਾਹਿਬ, ਬਹੁਤ ਬਹੁਤ ਧੰਨਵਾਦ ਭਾਜੀ, ਬਹੁਤ ਬਹੁਤ ਧੰਨਵਾਦ। ਜਤਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ
2: ਜੀ
0: ਸਤਿ ਸ਼੍ਰੀ ਅਕਾਲ ਭਾਜੀ।
2: ਭਾਜੀ ਮੇਰਾ ਵੀ ਜੀ ਕਹਿਣਾ ਕਿ ਚਲੋ ਜਿੱਦਾਂ ਭਾਈ ਮੇਰੇ ਨੇ ਪਹਿਲਾਂ ਵੀ ਕਿਹਾ ਕਿ ਹੈ ਨਾ, ਇਹਨਾਂ ਦਾ ਪੂਰੀ ਇਨਵੈਸਟੀਗੇਸ਼ਨ ਹੋਵੇ ਤੇ ਪਤਾ ਨੀ ਕੌਣ ਕੌਣ ਨਿਕਲੂ ਅੰਦਰੋਂ, ਤੇ ਇਹਦਾ ਜਿਹੜੇ ਫੜੇ ਗਏ ਉਹੀ ਹੈ, ਜਿਹੜੇ ਬਾਕੀਆਂ ਦੀ ਇਨਵੈਸਟੀਗੇਸ਼ਨ ਨੀ ਹੋਈ, ਪਤਾ ਨੀ ਹੋਰ ਕੀ ਘਪਲੇ ਨਿਕਲੂ। ਕਿਉਂਕਿ ਭਾਜੀ ਸਾਡੇ ਵਰਗਾ ਜਿੱਦਾਂ ਹੁਣ ਸਾਰੀ ਦਿਹਾੜੀ ਸਾਰੀ ਜਾਤ ਕੰਮ ਕਰਕੇ ਆਪਾਂ ਟੈਕਸ ਕੋਈ $200 ਵੀ ਟੈਕਸ ਰਹਿ ਜੇ, $200 ਛੱਡੋ $10 ਵੀ ਰਹੇ ਆ, ਤੇ ਮੇਲ ਭੇਜ ਭੇਜ ਕੇ ਪਾਗਲ ਕਰ ਦਿੰਦੇ ਬੰਦੇ ਨੂੰ, ਕੋਈ ਟੈਕਸ ਭਰੋ ਭਾਈ $10 ਤਾਂ ਦੇ ਹੈਗੇ। ਤੇ ਉਹ ਭਾਈ ਇਹਨਾਂ ਚੀਜ਼ਾਂ ਤੋਂ ਜਿੱਦਾਂ ਘਪਲੇ ਬਾਜੀ ਤੋਂ ਬਚਣ ਦੇ ਬਾਰੇ ਦੇ ਫਾਇਦੇ ਮੂਵ ਹੋਏ ਕਿ ਚਲੋ ਇੱਥੇ ਥੋੜਾ ਜਿਹਾ ਆਨੈਸਟੀ ਨਾ ਕਰਨਗੇ, ਪਰ ਜਿੱਦਾਂ ਦੇ ਆ ਉਧਾਰ ਕਿਸੇ ਵੀ ਵਧੀਆ ਤੱਕ
0: ਬਿਲਕੁਲ ਇਹ ਫਿਕਰ ਹੈ, ਫਿਕਰ ਹੈ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਫਿਕਰ ਹੈ, ਇਸ ਚੀਜ਼ ਦਾ ਬਿਲਕੁਲ ਸਹੀ ਕਿਹਾ ਤੁਸੀਂ ਜੀ। ਥੈਂਕ ਯੂ ਜਤਿੰਦਰ ਭਾਜੀ ਜੀ, ਥੈਂਕ ਯੂ ਜੀ। ਸੋ ਗੱਲ ਹੈ ਜਿਹੜੀ ਸਾਰਿਆਂ ਦੀ ਦਰੁਸਤ ਹੈ ਵੀ ਆਪਾਂ ਜਿਹੜਾ ਆ ਉਹੀ ਗੰਧਲੀ ਸਿਆਸਤ ਤੋਂ ਆ ਜਿਹੜੇ ਔਖੇ ਹੋ ਕੇ ਇੱਥੇ ਸੱਤ ਸਮੁੰਦਰੋਂ ਪਾਰ ਆਏ ਹਾਂ, ਪਰ ਫਿਰ ਵੀ ਇੱਥੇ ਵੀ ਜਦੋਂ ਇਹ ਚੀਜ਼ਾਂ ਆ ਜਾਂਦੀਆਂ ਨੇ ਆਪਣਿਆਂ 'ਤੇ ਇਤਬਾਰ ਕਰਕੇ ਉਹਨਾਂ ਦੇ ਹੀ ਸੁਰਖੀਆਂ ਆਉਂਦੀਆਂ ਨੇ, ਤਾਂ ਫਿਰ ਆ ਜਿਹੜਾ ਦੁੱਖ ਲੱਗਦਾ। 1451 ਜੀ ਸਵਾਗਤ ਹੈ ਜੀ।
2: ਮੈਂ ਆਪਣੇ ਮਤਲਬ ਕਿ ਭੂਆ ਭਤੀਜੇ ਨੂੰ ਜਾਂ ਹੋਰ ਜਿਹੜਾ ਵੀ ਕੋਈ ਫਰੈਂਡ ਜਾਂ ਕੋਈ ਵੀ ਹੈਗਾ ਉਹਨੂੰ ਮੈਂ ਕਹਾਂ ਕਿ ਇੱਥੇ ਤੁਸੀਂ ਪ੍ਰੋਪਰਟੀ ਲੈ ਲਾ ਤੇ ਉਹ ਚੌਥੇ ਪੰਜਵੇਂ ਦਿਨ ਮਤਲਬ ਕਿ ਜੋਨਿੰਗ ਜਿਹੜੀ ਚੇਂਜ ਹੋ ਜਾਂਦੀ ਹੈ ਤੇ ਇਹ ਵੀ ਇੱਕ ਮਤਲਬ ਬੜਾ ਤਰੀਕਾ ਕੰਮ ਕਰਨ ਦਾ
0: ਜੀ ਜੀ
2: ਜੇਕਰ ਹੁਣ ਇਹ ਸਾਹਮਣੇ ਆਉਂਦੇ ਆ ਏਦਾਂ ਮਤਲਬ ਕਿ ਕੋਈ ਫਰਾਡ ਹੋਇਆ ਜਦੋਂ ਅਸੀਂ ਕੋਈ ਆਮ ਬੰਦਾ ਜਾਂ ਆ ਦੇਖ ਲਓ ਕੋਈ ਛੋਟੀ ਮੋਟੀ ਕਰਦਾ ਉਹਨੂੰ ਪੁਲਿਸ ਵਾਲੇ ਕੜੀ ਲਾਉਂਦੇ ਇਹਨਾਂ ਨੂੰ ਵੀ ਕੜੀਆਂ ਲੱਗਣੀਆਂ ਚਾਹੀਦੀਆਂ ਇਹ ਕੀ ਮਤਲਬ ਕਿ ਇਹਨਾਂ ਨੂੰ ਅਸਤੀਫਾ ਦੇ ਦਿੱਤਾ ਤਾਂ ਇਹ ਕਿਹੜੇ ਕਿਹੜੇ ਕ੍ਰਾਈਮ ਜਦੋਂ ਕੀਤਾ ਇਹਨਾਂ ਨੂੰ ਕੜੀ ਲਾ ਕੇ ਜੇਲ੍ਹ ਚ ਸੁੱਟਣ ਕਿਉਂਕਿ ਇਹਨਾਂ ਨੇ ਵੀ ਕ੍ਰਾਈਮ ਕੀਤਾ ਚਾਹੇ ਛੋਟਾ ਕੀਤਾ ਚਾਹੇ ਵੱਡਾ ਕੀਤਾ ਬਾਕੀ ਇਹਨਾਂ ਨੇ ਜਿਹੜੇ ਅਕਾਊਂਟ ਸਾਰੇ ਚੈੱਕ ਹੋਣੇ ਚਾਹੀਦੇ ਆ ਟ੍ਰਾਂਜੈਕਸ਼ਨਾਂ ਪਿੱਛੇ ਚੋਂ ਪੰਜਾਂ ਸਾਲਾਂ ਦੀਆਂ ਭਾਈ ਕਿੱਥੋਂ ਪੈਸਾ ਆਇਆ ਕਿੱਥੇ ਭੇਜਿਆ ਤਾਂ ਜਾ ਕੇ ਇਹਨਾਂ ਦਾ ਪਤਾ ਲੱਗਣਾ ਜੀ ਬਾਹਰ ਬਹੁਤ ਕੁਛ ਹੋਰ ਬਹੁਤ ਕੁਛ ਨਿਕਲਣਾ ਪਹਿਲੇ ਜਿਹੜੇ ਸੀਗੇ ਆਪਣੇ ਐਮ ਪੀ ਪੀ ਉਹ ਅਸਤੀਫਾ ਤਾਂ ਹੀ ਦੇ ਗਿਆ ਹੋਰ ਕੁਛ ਨਾ ਨਿਕਲਿਆ ਆਪਾਂ ਇੱਥੇ ਆਪਣਾ ਪੱਲਾ ਝਾੜ ਕੇ ਤੇ ਪਰੇ ਹੋਗਾ ਬੜੇ ਸਿਆਣੇ ਸੀ
0: ਜੀ ਜੀ
2: ਥੈਂਕ ਯੂ ਸਰ
0: ਜੀ ਥੈਂਕ ਯੂ ਜੀ ਥੈਂਕ ਯੂ ਦੋਸਤੋ ਇਸ ਤੋਂ ਪਹਿਲਾਂ ਵੀ ਆ ਜਿਹੜਾ ਜੇ ਆਪਾਂ ਓਨਟਾਰੀਓ ਦੀ ਟੋਰੀ ਪਾਰਟੀ ਉਹਦੀ ਗੱਲ ਕਰ ਲਈਏ ਗ੍ਰੀਨ ਬੈਲਟ ਸਕੈਂਡਲ ਨੂੰ ਲੈ ਕੇ ਜਿਹੜਾ ਜਹਾਜ਼ ਆ ਜਿਹੜਾ ਇਹਨਾਂ ਨੇ ਖਰੀਦਿਆ ਸੀਗਾ ਹਾਂਜੀ ਫਿਰ ਵੇਚ ਦਿੱਤਾ ਉਹ ਵਾਲਾ ਇੱਕ ਸਕੈਂਡਲ ਹੈ ਹਾਂਜੀ ਸੋ ਇੱਦਾਂ ਦੀਆਂ ਕਈ ਐਫ ਏ ਫਰੀਡਮ ਆਫ ਇਨਫੋਰਮੇਸ਼ਨ ਨੂੰ ਲੈ ਕੇ ਆ ਜਿਹੜਾ ਬਿੱਲ ਲੈ ਆਉਂਦਾ ਵੀ ਭਾਈ ਜਿਹੜੀ ਹੈ ਜਿਹੜੇ ਸਾਡੇ ਕੈਬਨਿਟ ਮਿਨਿਸਟਰ ਹੈ ਐਮ ਪੀ ਪੀ ਹੈ ਉਹਨਾਂ ਦੀ ਇਨਫੋਰਮੇਸ਼ਨ ਹੈ ਜਿਹੜੀ ਫਰੀਡਮ ਆਫ ਇਨਫੋਰਮੇਸ਼ਨ ਰਾਹੀਂ ਨਹੀਂ ਤੁਸੀਂ ਲੈ ਸਕਦੇ ਸੋ ਇੱਦਾਂ ਦੀਆਂ ਪਿੱਛੇ ਜੋ ਕੁਝ ਜਿਹੜਾ ਵਾਪਰਿਆ ਉਹਦੇ ਕਰਕੇ ਲੋਕਾਂ ਦੇ ਵਿੱਚ ਜਿਹੜੀ ਓਨਟਾਰੀਓ ਦੀ ਇਹ ਮਤਲਬ ਪਾਰਟੀ ਹੈ ਪੀ ਸੀ ਪਾਰਟੀ ਇਹਦਾ ਗ੍ਰਾਫ ਹੈ ਜਿਹੜਾ ਮੈਂ ਕਹਿੰਦਾ ਥੱਲੇ ਆਇਆ ਅਤੇ ਬਿਲਕੁਲ ਇਹ ਜੋ ਮੈਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੈਂ ਬਾਰ ਬਾਰ ਕਹਿ ਰਿਹਾ ਇਹ ਹਜੇ ਦੋਸ਼ ਲੱਗੇ ਨੇ ਕੁਛ ਕੁ ਅਖਬਾਰਾਂ ਦੇ ਵਿੱਚ ਇਹ ਛਾਪੀ ਹੈ ਇਨਵੈਸਟੀਗੇਸ਼ਨ ਰਿਪੋਰਟ ਛਾਪੀ ਗਈ ਹੈ ਫਿਲਹਾਲ ਹੈ ਜਿਹੜਾ ਇੰਟੈਗ੍ਰਿਟੀ ਕਮਿਸ਼ਨਰ ਹੈ ਜਦੋਂ ਇਸ ਦੀ ਜਾਂਚ ਕਰੇਗਾ ਅਤੇ ਹੋਰ ਬਹੁਤ ਕੁਛ ਹੈ ਜਿਹੜਾ ਜਾਂ ਹੋਰ ਜਿਹੜੇ ਹੋਰ ਵੀ ਐਮ ਪੀ ਪੀ ਹੈ ਉਹਨਾਂ ਦਾ ਵੀ ਜਿਹੜਾ ਕੱਚਾ ਚਿੱਠਾ ਹੈ ਜਿਹੜਾ ਉਹ ਨਿਕਲ ਸਕਦਾ ਹੈ ਸੋ ਸਟੂਡੀਓ ਦਾ ਨੰਬਰ 905-673-3337 'ਤੇ ਦੋਸਤੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ 1510 ਭੁਪਿੰਦਰ ਭਾਈ ਜੀ ਸਤਿ ਸ਼੍ਰੀ ਅਕਾਲ ਆਵਾਜ਼ ਨਹੀਂ ਆ ਰਹੀ ਦੁਬਾਰਾ ਕਰ ਹਾਂਜੀ ਪਲੀਜ਼ ਗੋ ਅਹੈਡ
3: ਮੈਂ ਕਹਿ ਰਿਹਾ ਵੀ ਜੋ ਲੋਕਾਂ ਨੂੰ ਸੇਧ ਦੇ ਰਹੇ ਨੇ ਦੇਖੋ ਕਮਾਲ ਦੀ ਗੱਲ ਜੇ ਵਾਈਟ ਕਾਲਰ ਇਹ ਕ੍ਰਾਈਮ ਕਰਦੇ ਨੇ ਇਹਨਾਂ ਨੂੰ ਅਪਰਾਧ ਦੀ ਸਜ਼ਾ ਹੋਣੀ ਚਾਹੀਦੀ ਜਿਵੇਂ ਆਮ ਲੋਕਾਂ ਨੂੰ ਹੁੰਦੀ ਸੀ ਇਹ ਬਾਹਰ ਹੁੰਦੇ ਆਮ ਜਨਤਾ ਕੋ ਇਹੀ ਲੋਕ ਬਿਲਕੁਲ ਇੱਦਾਂ ਦੇ ਹੀ ਨੇ ਗੱਡੀਆਂ ਚੋਰੀ ਕਰਦੇ ਹੋਰ ਹੇਰਾ
0: ਜੀ ਜੀ ਜੀ ਜੀ
3: ਤੇ ਇਹਨਾਂ ਨੂੰ ਅਪਰਾਧ ਇਹਨਾਂ ਨੇ ਕੀਤਾ ਚੋਰੀ ਕੀਤਾ ਲੋਕਾਂ ਦਾ ਟੈਕਸ ਚੋਰੀ ਕੀਤਾ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਅਸਤੀਫੇ ਨਾਲ ਕੀ ਹੁੰਦਾ ਮਾੜੇ ਮੋਟੇ ਨਾਲ ਅਸਤੀਫਾ ਵੀ ਕਦੇ ਇਹ ਦੇਖੋ ਇਹ ਐਡੇ ਬੇਸ਼ਰਮ ਲੋਕ ਨੇ ਫਿਰ ਲੋਕਾਂ ਚ ਕਿਵੇਂ ਮੂੰਹ ਦਿਖਾਉਂਦੇ ਨੇ ਇਹਨਾਂ ਇਹ ਸ਼ਕਲਾਂ ਤੋਂ ਚੋਰ ਲੱਗਦੇ ਨੇ ਪਤਾ ਨੀ ਕਿਵੇਂ ਲੋਕ ਇਹਨਾਂ ਨੂੰ ਵੋਟਾਂ ਗਿੱਦੜ ਪਰਚੀਆਂ ਬਾਅਦ ਉੱਥੇ ਭੇਜ ਦਿੰਦੇ ਨੇ
0: ਜੀ ਜੀ ਥੈਂਕ ਯੂ ਜੀ
3: ਇਹ ਕੋਈ ਨਹੀਂ ਇਹ ਲੋਕਾਂ ਲਈ ਕੁਛ ਕਰਦੇ ਨੇ ਦੱਸੋ ਅੱਛਾ ਇਹਨਾਂ ਨੂੰ ਇੰਨੀ ਸ਼ਰਮ ਨੀ ਜੇ ਇਹਨਾਂ ਨੂੰ ਸਾਰਿਆਂ ਨੂੰ ਸ਼ਰਮ ਹੋਵੇ ਨਾ ਇਹ ਸਮੂਹਕ ਆਤਮ ਹੱਤਿਆ ਕਰ ਲੈਣਾ ਉੱਥੇ ਨਾਗਰਾ ਪਾ ਲੈ ਭਾਵੇਂ ਛਾਲਾ ਮਾਰ ਦੇਣਾ ਪਰ ਇਹਨਾਂ ਨੂੰ ਸ਼ਰਮ ਹੈ ਹੀ ਨੀ ਉੱਦਾਂ ਆਪਣੇ ਧਰਮ ਦਾ ਰੌਲਾ ਪਾਉਂਦੇ ਆ ਸਭਿਆਚਾਰ ਦਾ ਪਾਉਂਦੇ ਆ ਨਾ ਇਹ ਉੱਤੋਂ ਹੋਰ ਆ ਅੰਦਰੋਂ ਹੋਰ ਆ ਅੰਦਰੋਂ ਪੂਰੇ ਠੱਗ ਬਣ ਜਾ ਰਹੇ ਆ ਮਿਹਰਬਾਨੀ
0: ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਦੇਖੋ ਸਾਰਿਆਂ ਨੂੰ ਆਪਾਂ ਇੱਕੋ ਰਸੇ ਨਹੀਂ ਪਰੋ ਸਕਦੇ ਕੁਝ ਕੁ ਸਾਡੇ ਇਹੋ ਜਿਹੇ ਸਤਿਕਾਰਤ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਬਹੁਤ ਵੱਡੇ ਕੰਮ ਕੀਤੇ ਨੇ ਜਿਨ੍ਹਾਂ ਨੂੰ ਆ ਜਿਹੜਾ ਅੱਜ ਵੀ ਅਸੀਂ ਸਤਿਕਾਰ ਨਾਲ ਉਹਨਾਂ ਦੇ ਨਾਮ ਲੈਂਦੇ ਹਾਂ ਠੀਕ ਹੈ ਕੁਝ ਕੁ ਜਿਹੜੇ ਇਹ ਹੋ ਸਕਦੇ ਨੇ ਪਰ ਫਿਲਹਾਲ ਆਪਾਂ ਇਹਨਾਂ ਨੂੰ ਹਜੇ ਵੀ ਇੱਦਾਂ ਨਹੀਂ ਦੋ ਫਰਾਡ ਕਹਿ ਦਈਏ ਜਾਂ ਫਿਰ ਜਿਹੜਾ ਹਜੇ ਸਿਰਫ ਦੋਸ਼ ਲੱਗੇ ਨੇ ਹਜੇ ਜੋ ਸਾਬਿਤ ਹੋਣਾ ਉਹ ਬਾਅਦ ਦੀ ਗੱਲ ਹੈ ਪਰ ਦੋਸ਼ ਲੱਗੇ ਨੇ ਮੈਂ ਉਹਨਾਂ ਦੋਸ਼ਾਂ ਦੇ ਜਾਂ ਮੇਰੇ ਕੋਲ ਜਿਹੜੀਆਂ ਅਖਬਾਰਾਂ ਮੈਂ ਪੜ੍ਹਦਾ ਹਾਂ ਉਹਨਾਂ 'ਤੇ ਨੇ ਕੀ ਖਬਰ ਛਾਪੀ ਹੈ। ਮੈਂ ਤੁਹਾਡੇ ਨਾਲ ਉਹ ਰਿਪੋਰਟ ਦੇ ਆਧਾਰ 'ਤੇ ਆ ਜਿਹੜਾ ਤੁਹਾਡੇ ਨਾਲ ਖਬਰਾਂ ਜਿਹੜੀਆਂ ਸਾਂਝੀਆਂ ਕਰਦਾ। ਇਹ ਜਿਹੜਾ ਆ NDP ਜਾਂ ਵਿਰੋਧੀ ਆਗੂ ਕਹਿ ਲਓ NDP ਲੀਡਰ ਨੇ ਜਿਹੜੇ ਮੈਰੀ ਸਟੈਲਸ ਬੀਬੀ, ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਹੈਂਡਲ ਦੇ ਉੱਤੇ ਵੀ ਆ ਜਿਹੜਾ ਇਸ ਸਕਰੀਨਸ਼ਾਟ ਨੂੰ ਆ ਜਿਹੜਾ ਸ਼ੇਅਰ ਕੀਤਾ ਵੀ ਭਾਈ ਗਲੋਬ ਮੇਲ ਜਿਹੜੀ ਨਿਊਜ਼ ਹੈ ਉਹਨੇ ਆ ਜਿਹੜਾ ਇਹ ਚੀਜ਼ ਹੈ ਜਿਹੜੀ ਛਾਪੀ ਹੈ। ਅਤੇ ਉਹਨਾਂ ਨੇ ਇੰਟੈਗਰਿਟੀ ਕਮਿਸ਼ਨਰ ਤੱਕ ਹੈ ਜਿਹੜਾ ਇਸ ਦੀ ਜਾਂਚ ਦੀ ਹੈ ਜਿਹੜੀ ਇਸ ਦੇ ਉੱਤੇ ਜਾਂਚ ਦੀ ਮੰਗ ਕੀਤੀ ਹੈ। ਅਗਲੀ ਕਾਲ ਲੈਣਾ 4693 ਜੀ, ਸਵਾਗਤ ਹੈ ਜੀ।
4: ਸ਼ਮੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
4: ਦੇਖੋ ਕ੍ਰਾਈਮ ਤਾਂ ਕਾਫੀ ਵੱਡਾ, ਜੇ ਪ੍ਰੂਫ ਹੋ ਜੇ ਚੰਗੀ ਤਰ੍ਹਾਂ ਇਹਦੀ ਇਨਵੈਸਟੀਗੇਸ਼ਨ ਕਰਾਈ ਜਾਵੇ, ਇਹਨਾਂ ਸਜ਼ਾ ਹੋਣੀ ਚਾਹੀਦੀ ਹੈ। ਦੇਖੋ ਇੱਥੇ ਆ ਕੇ ਵੀ ਆਪਣੇ ਬੰਦੇ ਹੜਦੇ, ਅਸੀਂ ਤਾਂ ਏਦਾਂ ਬੂਟਾ ਪੰਜ ਸੀ, ਚਲੋ ਇੱਧਰਲੇ ਪੜ੍ਹੇ ਲਿਖੇ ਬੰਦੇ ਆ, ਤਾਂ ਨਿਆਣੇ ਇੱਧਰਲੇ ਝੂਠ ਨੀ ਬੋਲਦੇ ਥੋੜੇ ਕਿਤੇ, ਜਿਹੜੇ ਇੱਧਰਲੇ ਨਿਆਣੇ ਨਿਆਣੇ ਘਰ ਵੀ ਕੋਈ ਪ੍ਰੋਬਲਮ ਹੋਵੇ ਝੂਠ ਨੀ ਬੋਲਦੇ ਇੱਧਰਲੇ ਜੰਮੇ ਹੁੰਦੇ ਨੇ, ਪਰ ਇਹ ਪਤਾ ਨੀ ਕਿੱਥੋਂ ਇੱਦਾਂ ਦੀ ਸ਼ਾਇਦ ਚੱਕ ਗਏ ਆ। ਹੁਣ ਆਪਣੇ ਦੂਜੇ ਬੰਦੇ ਵੀ ਹੈਗੇ ਆ, ਅਮਨ ਸੰਧੂ ਹੈਗੇ ਆ, ਸਰਕਾਰੀ
0: ਹੈਗੇ, ਬਿਲਕੁਲ ਬਿਲਕੁਲ ਬਿਲਕੁਲ,
4: ਉਹਨਾਂ ਤੋਂ ਕੋਈ ਨੀ ਆਇਆ
0: ਜੀ ਜੀ।
4: ਹੁਣ ਦੇਖੋ ਇਸੇ ਬੰਦੇ ਦਾ ਆਪਣੇ MP ਜੀ ਦਾ ਇੱਧਰੋਂ, ਪਰ ਦੂਜੇ ਜਿਹੜਾ ਉੱਥੇ ਸੀਗਾ ਮਿਨਿਸਟਰ ਸੀਗਾ ਉਹਦਾ ਆਇਆ, ਜਿਹੜਾ 5-6 ਕਿਲੋਮੀਟਰ,
0: ਹਾਂਜੀ ਹਾਂਜੀ, ਟੂਰਿਜ਼ਮ ਮਿਨਿਸਟਰ, ਟੂਰਿਜ਼ਮ ਮਿਨਿਸਟਰ ਜਿਹੜੇ,
4: ਹਾਂਜੀ ਇੱਕ ਹੋਰ ਬ੍ਰਹਮਟਨ ਦਾ ਆਇਆ ਸ਼ਰਮੇਨ ਵਿਲੀਅਮ ਕਿਹੜਾ,
0: ਹਾਂਜੀ ਹਾਂਜੀ ਹਾਂਜੀ,
4: ਉਹਦਾ ਆਇਆ
0: ਜੀ ਜੀ।
4: ਪਰ ਇਹਨਾਂ ਦੀ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਨਾਲ ਹੋਣੀ ਚਾਹੀਦੀ, ਚਲੋ ਜੇ ਸਹੀ ਵੀ ਇਹਨਾਂ ਨੇ ਵਰਤੇ ਆ, ਚਲੋ ਉਹਨਾਂ ਦੀ ਘੱਟੋ ਘੱਟ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ।
0: ਭਾਜੀ ਜੇ ਸਹੀ ਵਰਤੇ ਹੁੰਦੇ, ਜੇ ਸਹੀ ਵਰਤੇ ਹੁੰਦੇ ਤਾਂ ਮੇਰੇ ਖਿਆਲ ਡੱਗ ਫੋਰਡ ਸਾਹਿਬ ਨੂੰ ਨਾ ਕਹਿਣਾ ਪੈਂਦਾ ਵੀ ਭਾਈ ਇਹ ਜਿਹੜੇ ਪੈਸੇ ਆ ਤੁਹਾਨੂੰ ਆਪਣੇ ਪੱਲਿਓ ਵਾਪਸ ਦੇਣੇ ਪੈਣੇ ਆ, ਕਿਉਂਕਿ ਤੁਸੀਂ ਆ ਜਿਹੜੀ ਦੁਰਵਰਤੋਂ ਕੀਤੀ ਇਹਨਾਂ ਪੈਸਿਆਂ ਦੀ, ਉਹਨਾਂ ਨੂੰ ਇਹ ਕਹਿਣਾ ਨਹੀਂ ਸੀ ਪੈਣਾ। ਫਿਰ
4: ਥੈਂਕ
0: ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਦੋਸਤੋ ਘਰ ਦੇ ਵਿੱਚ ਤੁਸੀਂ ਜਿਹੜਾ ਕੋਈ IPTV ਬਾਕਸ ਲਵਾਉਣਾ ਚਾਹੁੰਦੇ ਹੋ, ਆਲਰੇਡੀ ਲੱਗਾ ਹੋਇਆ ਪਰ ਤੁਸੀਂ ਉਸ ਸਰਵਿਸਿਸ ਤੋਂ ਖੁਸ਼ ਨਹੀਂ ਹੈਗੇ ਆ, ਹਾਂਜੀ, ਤਾਂ ਮਹਿਜ $75 ਦੇ ਵਿੱਚ ਤੁਸੀਂ ਸਰਵਿਸਿਸ ਚੇਂਜ ਕਰ ਸਕਦੇ ਹੋ। ਰੁਦਰਾ IPTV ਬਾਕਸ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਇੱਕ ਵਾਰ ਗੱਲ ਕਰਕੇ ਦੇਖਿਓ, ਤੁਸੀਂ ਆਪ ਹੈ ਜਿਹੜੀ ਇਹਨਾਂ ਦੀ ਸਰਵਿਸਿਸ ਤੋਂ ਖੁਸ਼ ਹੋ ਕੇ ਆ ਜਿਹੜਾ ਮੇਰੇ ਤੱਕ ਫੀਡਬੈਕ ਪਹੁੰਚਾਉਂਗੇ। ਸੋ IPTV ਬਾਕਸ ਵਾਸਤੇ, ਰੁਦਰਾ IPTV ਬਾਕਸ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ 4372364700, 437-236-4700 ਤੇ ਆ ਜਿਹੜਾ ਸੰਪਰਕ ਕੀਤਾ ਜਾ ਸਕਦਾ। ਤੇ ਉੱਥੇ ਹੀ ਹੈ ਹੋਮ ਆਟੋ ਇੰਸ਼ੋਰੈਂਸ ਪ੍ਰੀਮੀਅਮ ਵੱਧ ਕੇ ਆ ਗਿਆ, ਰਿਨਿਊਲ ਤੁਹਾਡੀ ਆ ਰਹੀ ਹੈ, ਹਾਂਜੀ, ਤੁਹਾਨੂੰ ਚਿੱਠੀ ਆ ਗਈ ਵੀ ਭਾਈ ਤੁਹਾਡਾ ਹੁਣ ਅਗਲੇ ਸਾਲ ਦਾ ਜਿਹੜਾ ਰਿਨਿਊਲ ਹੈ, ਜਿਹੜਾ ਪ੍ਰੀਮੀਅਮ ਹੈ, ਜਿਹੜਾ ਵੱਧ ਹੋਵੇਗਾ, ਤੇ ਪਲੀਜ਼ ਸ਼ੋਪ ਅਰਾਊਂਡ ਜ਼ਰੂਰ ਕਰਿਆ ਕਰੋ। ਤੇ ਨਾਲ ਦੀ ਨਾਲ ਗਿੱਲ ਸਾਹਿਬ ਦੇ ਨਾਲ, ਸੋਰੀ ਗਿੱਲ, ਆਪਣੇ ਮਨਵੀਰ ਸਿੰਘ ਹੋਣਾ ਦੇ ਨਾਲ ਵੀ ਹੈ ਜਿਹੜਾ ਤੁਸੀਂ ਗੱਲ ਕਰ ਸਕਦੇ ਹੋ, ਐਕਸਪਰਟ ਨੇ ਹੋਮ ਆਟੋ ਇੰਸ਼ੋਰੈਂਸ ਦੇ ਉੱਤੇ। ਸੋ ਉਹਨਾਂ ਦਾ ਨੰਬਰ ਹੈ ਜੀ 647-219-2870, 647-219-2870 ਤੇ ਮਨਵੀਰ ਸਿੰਘ ਹੋਣਾ ਦੇ ਨਾਲ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ। ਰੇਸ਼ਮ ਭਾਜੀ ਜੀ ਆਇਆਂ ਨੂੰ ਵੈਲਕਮ, ਗੁੱਡ ਮਾਰਨਿੰਗ ਸਰ।
5: ਕਿੰਨੀ ਆਪਣੀ ਟੈਕਸ ਮਨੀ ਹਨਾ ਜੀ ਜਾਂਦੀ ਆਪਣੀ ਮਨੀ ਵੇਸਟ ਜਾਂਦੀ ਆ, ਖਾਈ ਜਾਂਦੀ, ਦੇਖੋ
0: ਬਿਲਕੁਲ
5: ਆਪਾਂ ਕੰਮਾਂ ਦੇ ਵਿੱਚ ਖਾਈ ਜਾਂਦੇ ਆ,
0: ਮਹਿੰਗਾਈ ਦੇ ਦੌਰ ਦੇ ਵਿੱਚ ਸਾਨੂੰ ਪਤਾ ਕਿੱਥੋਂ ਕਿੱਥੋਂ ਕਿੱਦਾਂ ਕਿੱਦਾਂ ਕੱਟ ਕਰਕੇ ਆਪਣੇ ਐਕਸਪੈਂਸਿਸ ਅਸੀਂ ਘਟਾ ਰਹੇ ਹਾਂ ਸਾਰੇ।
5: ਜੋ ਗੈਸ ਕਿੰਨੀ ਹਰ ਮਹਿੰਗਾਈ ਹੋਈ, ਕਿੰਨੀ ਹੋਈ ਪਈ ਆ, ਤੁਸੀਂ ਲੁੱਟਕੋ ਅਜੇ ਦੋ ਦੱਸੀ ਜਾਂਦੇ ਦੋ ਸੀ
0: ਅਜੇ,
5: ਸਾਰੇ ਰਲੇ ਹੋਏ ਜੀ, ਵਿੱਚ ਫੋੜ ਜਿੰਨੇ ਵੀ ਆ, ਮਾਰ ਕਰਨੀ ਹੋਏ ਸਭ ਰਲੇ ਹੋਏ ਆ, ਇਹਨਾਂ ਦਾ ਕੰਟਰੀ ਦਾ ਕੁਛ ਨੀ ਬਣਿਆ ਬਾਈ ਜੀ, ਬਿਲਕੁਲ ਕੁਛ ਨੀ ਬਣਿਆ ਗਾ। ਅਵੇਅਰਨੈਸ ਬਣਾਈ ਜਾਂਦੇ ਆ, ਕੋਈ ਫੈਕਟਰੀ ਲੱਗੀ ਕਿਸੇ ਚੀਜ਼, ਕੁਛ ਨੀ ਬਣਦਾ ਬਾਈ ਕੈਨੇਡਾ ਵਿੱਚ।
6: ਹੋਣਾ ਚਾਹੀਦਾ ਜੀ, ਹੁਣ ਉਹ ਮਨੀ ਮਾਰਕਾਰ ਨੀ ਕਰਦਾ ਜੀ, ਮਿਲੀਅਨ ਡਾਲਰ ਬਿਲੀਅਨ ਡਾਲਰ ਯੂਕਰੇਨ ਨੂੰ ਦੇਈ ਜਾਂਦਾ ਜੀ, ਟੈਕਸਪੇਅਰ ਮਨੀ ਤੇ ਹੁਣ ਤੁਹਾਨੂੰ ਪਤਾ ਹੀ ਮਹਿੰਗਾਈ ਕਿੰਨੀ ਹੋਈ ਜੀ, ਪਾਣੀ ਦਾ ਬਿੱਲ ਕਿੰਨਾ, ਤਿੰਨ ਤੇ ਚਾਰ ਪੰਜ ਗੁਣਾ ਆ ਗਿਆ, ਵੱਧ ਗਿਆ ਜੀ। ਇਹਨਾਂ ਸਾਰਿਆਂ ਦਾ ਆਊਟ ਹੋਣਾ ਚਾਹੀਦਾ ਜਿਹੜਾ ਜੀ ਹੈ, ਨਵੇਂ ਨੀ ਕਰਨ ਲੱਗੇ, ਪਹਿਲਾਂ ਤੋਂ ਕਰਦੇ ਆ, ਹੋਰ ਵੀ ਕਰਦੇ ਹੋਣਗੇ। ਚਲੋ ਹਾਂ ਜੀ, ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਮਹਿੰਗਾਈ ਤੇ ਜੇ ਗੱਲ ਤੁਰੀ ਹੈ ਤੇ ਮੈਂ ਤੁਹਾਡੇ ਨਾਲ ਜਿਹੜੀ ਖਬਰ ਹੈ ਜਿਹੜੀ ਉਹ ਸਾਂਝੀ ਕਰ ਦਿੰਦਾ। ਕੈਨੇਡਾ ਦੇ ਵਿੱਚ ਕਹਿੰਦੇ ਜੂਨ ਮਹੀਨੇ ਦੌਰਾਨ ਮਹਿੰਗਾਈ ਦੀ ਦਰ ਇਨਫਲੇਸ਼ਨ ਹੈ ਜਿਹੜੀ ਉਹ ਕੁਝ ਘੱਟ ਹੋਈ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਕਹਿੰਦੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਆਈ ਕਮੀ ਹੈ। ਤੇ ਹੁਣ ਤਾਂ ਕੀਮਤਾਂ ਜਿਹੜੀਆਂ ਪੈਟਰੋਲ ਦੀਆਂ ਦੁਬਾਰਾ ਉੱਤੇ ਜਾਣ ਲੱਗ ਪਈਆਂ। ਹਾਲਾਂਕਿ ਜਿਹੜੀ ਹੈ ਇਹ ਆਮ ਲੋਕਾਂ ਨੂੰ ਇਸ ਦਾ ਵੱਡਾ ਫਾਇਦਾ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਜਾਂ ਖਰੀਦਦਾਰੀ ਦੇ ਵਿੱਚ ਮਹਿਸੂਸ ਨਹੀਂ ਹੋ ਰਿਹਾ। ਮਾਹਿਰਾਂ ਦਾ ਕਹਿਣਾ ਕਿ ਗਰੋਸਰੀ ਦੀਆਂ ਕੀਮਤਾਂ ਅਜੇ ਵੀ ਕੁੱਲ ਮਹਿੰਗਾਈ ਨਾਲੋਂ ਤੇਜ਼ੀ ਦੇ ਨਾਲ ਵੱਧ ਰਹੀਆਂ ਹਨ, ਜਿਹਦੇ ਵਿੱਚ ਮੀਟ, ਡੈਰੀ, ਫਲ, ਸਬਜ਼ੀਆਂ ਅਤੇ ਹੋਰ ਖਾਣ ਪੀਣ ਦੀਆਂ ਕਈ ਚੀਜ਼ਾਂ ਜਿਹੜੀਆਂ ਮਹਿੰਗੀਆਂ ਜਿਹੜੀਆਂ ਹੀ ਬਣੀਆਂ ਹੋਈਆਂ ਹਨ। ਇਸ ਲਈ ਭਾਵੇਂ ਸਰਕਾਰੀ ਅੰਕੜੇ ਮਹਿੰਗਾਈ ਘਟਣ ਦੀ ਗੱਲ ਕਰਦੇ ਨੇ, ਪਰ ਪਰਿਵਾਰਾਂ ਦੇ ਮਹੀਨਾਵਾਰ ਗਰੋਸਰੀ ਬਿੱਲਾਂ ਦੇ ਵਿੱਚ ਕੋਈ ਵੱਡੀ ਰਾਹਤ ਹੈ ਜਿਹੜੀ ਉਹ ਨਹੀਂ ਆਈ ਹੈ। ਅਰਥ ਸ਼ਾਸਤਰੀਆਂ ਦੇ ਮੁਤਾਬਕ ਖੁਰਾਕ ਦੀਆਂ ਜਿਹੜੀਆਂ ਉੱਚੀਆਂ ਕੀਮਤਾਂ ਦੇ ਪਿੱਛੇ ਸਪਲਾਈ ਚੇਨ ਦੀਆਂ ਚੁਣੌਤੀਆਂ, ਉਤਪਾਦਨ ਦੀ ਵਧੀ ਲਾਗਤ ਅਤੇ ਵਿਸ਼ਵ ਪੱਧਰ ਦੀਆਂ ਆਰਥਿਕ ਸਥਿਤੀਆਂ ਵਰਗੇ ਕਈ ਕਾਰਨ ਹਨ। ਇਹ ਮਹਿੰਗਾਈ ਦੇ ਉੱਤੇ ਜਿਹੜੀ ਰਿਪੋਰਟ ਹੈ ਤੁਹਾਡੇ ਨਾਲ ਸਾਂਝੀ ਕੀਤੀ। ਅਮਰੀਕ ਭਾਜੀ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
7: ਸ਼ਮੀ ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਕੀ ਸਰੋਤਿਆਂ ਨੇ ਸਾਰਿਆਂ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਆ, ਜਿੰਨੇ ਵੀ ਸਾਡੇ ਸਰੋਤੇ ਆ। ਗੱਲ ਤਾਂ ਆਪਾਂ ਇਹ ਕਰਦੇ ਭਾਈ, ਜਿਹੜੇ ਇੱਥੇ ਬੱਚੇ ਬੋਰਨ ਸੀ ਨਾ, ਜਿਹੜੇ ਭਾਈ ਹੋਣੀ ਗੱਲ ਪਹਿਲੋਂ ਕਰਕੇ ਗਏ ਨਾ
0: ਜੀ,
7: ਇਹਨਾਂ ਨੂੰ ਵਿਚਾਰੇ ਜਿਵੇਂ ਨੇ ਪਤਾ, ਇਹ ਜਿਹੜੇ ਸਾਡੇ ਨਾ ਪੰਜਾਬ ਚੋਂ ਜਿਹੜਾ ਨੇ ਇੱਥੇ ਬੱਚੇ ਜੰਮ ਗਏ ਆ ਜਾਂ ਇੱਥੇ ਪਲੇ ਹੈ ਨਾ, ਇਹਨਾਂ ਨੇ ਸਾਰੀ ਖੋਲ ਜਿਹੜੀ ਪੰਜਾਬ ਵਾਲੀ ਜਿਹੜੀ ਮਤਲਬ ਉੱਥੇ ਕੁੱਤੇ ਖਾਣੀ ਹੁੰਦੀ ਸਾਰੀ ਇਹਨਾਂ ਨੇ ਆਪਣੇ ਪੋਲੀਟਿਕਸ ਦੇ ਬੱਚਿਆਂ ਨੂੰ ਸਾਰਿਆਂ ਨੂੰ ਦੱਸ ਦਿੱਤੀ। ਬੱਚੇ ਨੂੰ ਜਮਾ ਹੀ ਨੀ ਪਤਾ ਸੀ ਇੱਥੇ,
0: ਮਤਲਬ ਬੱਚਿਆਂ ਨੂੰ
7: ਦੱਸ ਦਿੱਤਾ ਵੀ ਜਿਹੜੀ ਇੰਡੀਆ ਵਾਲੀ ਕੁਰਸੀ ਹੈ ਕਿੱਦਾਂ ਪੋਲੀਟਿਕਸ ਕਿੱਦਾਂ ਖੇਡਣੀ ਹੈ, ਇਹਨਾਂ ਨੇ ਸਾਰਾ ਕੁਝ ਆਪਣੇ ਬੱਚਿਆਂ ਨੂੰ ਦੱਸ ਦਿੱਤਾ। ਜੇ ਅਸੀਂ ਐਮ ਪੀ ਬਣ ਬਣ ਕੇ ਸਾਡੇ ਨਾ ਮਤਲਬ ਅਸੀਂ ਜੇ ਖੁਸ਼ ਨੀ ਹੋ ਸਕੇ ਫੇਰ ਤਾਂ ਸੰਮੀ ਸਾਹਿਬ ਬਾਅਦ ਸਮੁੰਦਰ ਤੋਂ ਪਰੇ ਹੈ ਕੁਛ ਨੀ ਹੁਣ।
0: ਸਹੀ ਗੱਲ ਹੈ।
7: ਤੇ ਕਹਿੰਦਾ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ, ਇਹ ਭਾਈ ਜਿਹੜੀ ਕੁਰਸੀ ਹੈ ਨਾ ਇਹ ਪਿੱਛਾ ਨੀ ਛੱਡਦੀ। ਦੇਖੋ ਪਰਮਾਤਮਾ ਨੇ ਸਾਨੂੰ ਸਾਰਾ ਕੁਝ ਵੋਟਾਂ ਪਾਈਆਂ ਜੋ ਵੀ ਪਾਈਆਂ ਸਾਡੇ ਸਾਡੇ ਲਈ ਭਲਾ ਕਰਨ ਲਈ, ਜੇ ਯਾਰ ਅਸੀਂ ਸਾਰਾ ਕੁਝ ਚੋਰੀ ਕਰਨ ਲੱਗ ਪਏ ਭਾਜੀ, ਮੇਰੇ ਸਾਹਮਣੇ ਕਿਹੜੇ ਮੂੰਹ ਨਾਲ ਇਹ ਫੰਕਸ਼ਨਾਂ ਤੇ ਜਾਣਗੇ, ਇੱਥੇ ਕਿੰਨੇ ਹੁਣ ਟੂਰਨਾਮੈਂਟ ਹੋਣੇ ਆ ਕਿਹੜੇ ਹਿਸਾਬ ਨਾਲ ਜਾਣਗੇ ਤੁਸੀਂ ਦੱਸੋ ਭਾਜੀ।
0: ਸਹੀ ਗੱਲ,
7: ਇਹ ਇੱਕ ਕਿਸਮ ਦਾ ਸਾਡੇ ਤੇ ਭੱਦਾ ਕਲੰਕ ਲੱਗ ਗਿਆ ਭਾਜੀ ਇਹ।
0: ਬਿਲਕੁਲ ਬਿਲਕੁਲ,
7: ਜੋ ਅਸੀਂ ਪੋਲੀਟਿਕਸ ਇੰਡੀਆ ਦਾ ਸਾਰਾ ਕੁਝ ਇਹਨਾਂ ਨੇ ਆਪਣੇ ਬੱਚਿਆਂ ਨੂੰ ਦੱਸ ਦਿੱਤਾ, ਵੋਟਾਂ ਪਾਓ ਵੋਟਾਂ ਪਾਓ, ਇਹ ਨੀ ਪਤਾ ਕਿ ਬਾਅਦ ਵੋਟਾਂ ਤੋਂ ਬਾਅਦ ਸਾਡਾ ਜ਼ਰੂਰ ਨਿਕਲਣਾ।
0: ਸਹੀ ਗੱਲ,
7: ਅਸੀਂ ਤਾਂ ਭਾਜੀ ਇਹ ਕਹਿੰਦੇ ਹਾਂ ਦੇਖੋ ਸਾਨੂੰ ਵੋਟਾਂ ਪਾਈਆਂ ਚੁਣੇ ਆ ਤੁਸੀਂ ਸਾਰਾ, ਪਹਿਲੀ ਗੱਲ ਤਾਂ ਜਲੂਸ ਤਾਂ ਸਾਡਾ ਉਦੇ ਨਿਕਲਿਆ ਪਿਆ ਟੋਰਾਂਟੋ ਦਾ, ਜੋਬਾਂ ਸਾਡੇ ਕੋਲ ਨੀ ਭਾਜੀ, ਅਸੀਂ ਸਵੇਰ ਤੋਂ ਲੈ ਕੇ 3 ਵਜੇ 2 ਵਜੇ ਉੱਠਦੇ ਆ, 13-14 ਘੰਟੇ ਲਾ ਕੇ ਜਾਂਦੇ ਆ, ਆਰਾਮ ਨਾਲ 8 ਘੰਟੇ ਲਾ ਕੇ ਟਾਈਆਂ ਲਾ ਕੇ ਘਾਨੂੰ ਜਾ ਵੜਦੇ ਆ, ਤੇ ਟੈਕਸ ਦੀ ਮਨੀ ਸਾਡੀ ਖਰਾਬ ਹੁੰਦੀ ਨਾ ਇਹ। ਪਰ ਹੋਇਆ ਭਾਜੀ ਬਹੁਤ ਮਾੜਾ ਆ, ਪਰ ਇਹ ਗੱਲ ਬਹੁਤ ਦੂਰ ਤੱਕ ਜਾਣੀ, ਜਿਹੜੇ ਭਾਈ ਹੁਣੀ ਕਹਿ ਲਿਆ ਨਾ ਕੱਲ ਕਹਿ ਕਹਿ ਸੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਜੇ ਸਾਡੇ ਵਰਗੇ ਨੇ ਕੋਈ ਚੀਜ਼ ਚੱਕ ਕੇ ਸਾਨੂੰ ਜੇਲ੍ਹ ਦੇ ਦਿੰਦੇ ਆ, ਤੇ ਇਹਨਾਂ ਦਾ ਵੀ ਮਾੜਾ ਮੋਟਾ ਗੁੱਟਾ ਨੂੰ ਮਾੜਾ ਮੋਟਾ ਕੋਈ ਲੱਗਣਾ ਚਾਹੀਦਾ। ਬਾਕੀ ਬਹੁਤ ਧੰਨਵਾਦ ਭਾਈ
0: ਜੀ, ਬਹੁਤ ਬਹੁਤ ਧੰਨਵਾਦ ਅਮਰੀਕ ਭਾਜੀ, ਸਤਿ ਸ੍ਰੀ ਅਕਾਲ, ਥੈਂਕ ਯੂ। ਕਹਿੰਦੇ ਸਿਆਣੇ ਕਹਿੰਦੇ ਆ ਚੋਰੀ ਭਾਵੇਂ ਡਾਲਰ ਦੀ ਹੋਵੇ ਭਾਵੇਂ ਲੱਖਾਂ ਡਾਲਰ, ਚੋਰੀ ਚੋਰੀ ਹੀ ਹੁੰਦੀ ਹੈ। ਹਾਂਜੀ, ਸੋ ਮੈਂ ਨਾਲ ਦੀ ਨਾਲ ਦੋਸਤੋ ਤੁਹਾਡੀਆਂ ਜਿਹੜੀਆਂ ਕਾਲਸ ਜਿਹੜੀਆਂ ਏਅਰ 'ਤੇ ਕਰਦਾ ਜਾ ਰਿਹਾ, ਅਤੇ ਉੱਥੇ ਹੀ ਤੁਸੀਂ ਕੋਈ ਅਪਲਾਈਸਿਸ ਬਾਏ ਕਰਨਾ ਚਾਹੁੰਦੇ ਹੋ, ਘਰ ਦੇ ਵਿੱਚ ਕੋਈ ਰੈਨੋਵੇਸ਼ਨ ਕਰਾਈ ਹੈ ਜਾਂ ਫਿਰ ਕੋਈ ਨਵੇਂ ਅਪਲਾਈਸਿਸ ਦੀ ਲੋੜ ਪੈ ਗਈ ਹੈ, ਸ਼ੋਪ ਅਰਾਊਂਡ ਤੁਸੀਂ ਜਿੱਦਾਂ ਮਰਜ਼ੀ ਕਰੋ, ਪਰ ਇੱਕ ਵਾਰ ਡ੍ਰੀਮ ਹੋਮ ਅਪਲਾਈਸਿਸ 'ਤੇ ਆ ਜਿਹੜਾ ਗੇੜਾ ਜ਼ਰੂਰ ਮਾਰਿਓ, ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਆ ਜਿਹੜੀ ਬਚਤ ਕਰਾ ਦਿੰਦੇ। ਇਹ ਕਹਿੰਦੇ ਜੀ ਟੀ ਏ ਦੇ ਵਿੱਚ ਨਹੀਂ, ਕੈਨੇਡਾ ਦੇ ਵਿੱਚ ਕੋਈ ਵੀ ਡੀਲ ਆ ਸਾਡੇ ਕੋਲ ਲਿਆਓ, ਸੇਮ ਮਾਡਲ ਨੰਬਰ ਸਾਡੇ ਕੋਲ ਲਿਆਓ, ਅਸੀਂ ਉਸ ਡੀਲ ਨੂੰ ਮੈਚ ਨਹੀਂ ਬੀਟ ਕਰਾਂਗੇ। ਇਹ ਡ੍ਰੀਮ ਹੋਮ ਅਪਲਾਈਸਿਸ ਵਾਲਿਆਂ ਦਾ ਮੋਟੋ ਹੈ, ਉਹਨਾਂ ਦਾ ਕਹਿਣਾ। ਬਾਕੀ ਆ ਜਿਹੜਾ ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਨੂੰ ਮੱਚ ਡਿਸਕਾਊਂਟਡ ਹੈ ਜਿਹੜਾ ਇਸ ਟੀਮ ਵੱਲੋਂ ਦਿੱਤਾ ਜਾਵੇਗਾ। ਸੰਪਰਕ ਕਰਨ ਵਾਸਤੇ ਨੰਬਰ 905-805-3000, 905-805-3000, ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਯੂਨਿਟ ਨੰਬਰ 2 'ਤੇ ਆ ਜਿਹੜਾ ਵਿਜ਼ਿਟ ਕਰ ਸਕਦੇ ਹੋ। ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ ਤੇ ਕੋਈ ਵੀ ਸਸਪੈਂਸ਼ਨ ਦਾ ਕੰਮ ਕਰਾਣਾ, ਫਰੰਟ ਐਂਡ ਸਸਪੈਂਸ਼ਨ ਦੇ ਐਕਸਪਰਟ ਨੇ, ਵੈਲਡਿੰਗ ਦਾ ਕੰਮ ਕਰਾਣਾ, ਕਿੰਗ ਪਿਨ ਦਾ ਕੰਮ ਕਰਾਣਾ ਤੇ ਪੀਐਨਜੇ ਸਪਰਿੰਗ ਵੀਲ ਅਲਾਈਨਮੈਂਟ, 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ, ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਦਾ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਆ ਜਿਹੜਾ ਦਿੱਤਾ ਜਾਵੇਗਾ। ਉੱਥੇ ਹੀ ਦੰਦਾਂ ਮਸੂੜਿਆਂ ਦੀ ਆ ਜਿਹੜੀ ਸਿਹਤ ਸੰਭਾਲ ਕਰਨੀ ਹੈ, ਸਮਾਈਲਸ ਔਨ ਵੀਲਸ ਦੇ ਮੋਬਾਈਲ ਡੈਂਟਲ ਹਾਈਜੀਨ ਕੇਅਰ ਦੇ ਬਲਵੀਰ ਕੌਰ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਕਈ ਦਹਾਕਿਆਂ ਦਾ ਡੈਂਟਲ ਦੇ ਉੱਤੇ ਇਹਨਾਂ ਦਾ ਤਜਰਬਾ ਆ, ਤੁਸੀਂ ਬੱਚਿਆਂ ਦੇ ਬ੍ਰੇਸ ਪਵਾਉਣੇ ਆ, ਆਪਣੀ ਪ੍ਰੋਫੈਸ਼ਨਲ ਕਲੀਨਿੰਗ ਦੰਦਾਂ ਦੀ ਕਰਾਉਣੀ ਹੈ, ਜਾਂ ਫਿਰ ਹੋਰ ਗਮਸ ਰਿਲੇਟਡ ਕੋਈ ਵੀ ਤੁਹਾਨੂੰ ਆ ਜਿਹੜੇ ਸਮੱਸਿਆ ਆ ਗਈ ਹੈ, ਤਾਂ ਤੁਸੀਂ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ। ਕਮਾਲ ਦੀ ਗੱਲ ਇਹ ਹੈ ਵੀ ਤੁਹਾਨੂੰ ਕਿਤੇ ਆ ਜਿਹੜੇ ਜਾਣਾ ਨਹੀਂ ਪੈਂਦਾ, ਇਹ ਆਪਣਾ ਡੈਂਟਲ ਟਰੱਕ ਤੁਹਾਡੇ ਡਰਾਈਵੇ 'ਤੇ ਖੜ੍ਹਾ ਕਰ ਦਿੰਦੇ ਨੇ, ਫਿਰ ਤੁਸੀਂ ਆਪਣੇ ਦੰਦਾਂ ਦੀ ਸਿਹਤ ਸੰਭਾਲ ਹੈ ਜਿਹੜੀ ਕਰ ਸਕਦੇ ਹੋ। ਸੋ ਨੰਬਰ ਹੈ ਅਪੁਆਇੰਟਮੈਂਟ ਬਣਾਉਣ ਵਾਸਤੇ 6479690008, 6479690008 'ਤੇ ਤੁਸੀਂ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਕਹਿੰਦੇ ਅਸੀਂ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਹਾਂ, ਆਪਣੀ ਅਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਸੰਪਰਕ ਕਰੋ। 6479690008 'ਤੇ ਸੰਪਰਕ ਕੀਤਾ ਜਾ ਸਕਦਾ। ਬਾਕੀ ਦੋਸਤੋ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਜਿਹੜਾ ਲਾਈਫ ਇੰਸ਼ੋਰੈਂਸ ਦੀ ਮੈਂ ਗੱਲ ਕਰਦਾ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਮੈਂ ਗੱਲ ਕਰਦਾ, ਜਿਹਦੇ ਵਿੱਚ 25 ਦੇ ਕਰੀਬ ਜਿਹੜੀਆਂ ਇਲਨੈਸ ਹੈ ਜਿਹੜੀਆਂ ਉਹ ਕਵਰਡ ਨੇ। ਮੈਂ ਵੱਖ ਵੱਖ ਜਿਹੜੇ ਪ੍ਰੈਕਟੀਕਲ ਐਗਜ਼ਾਮਪਲਸ ਜਾਂ ਫਿਰ ਅਸੀਂ ਜਿਹਨਾਂ ਨੂੰ ਕਲੇਮ ਹੈ ਜਿਹੜੇ ਦਵਾ ਚੁੱਕੇ ਨੇ, ਸੋ ਉਹਨਾਂ ਦੀਆਂ ਮੈਂ ਹੱਡ ਬੀਤੀਆਂ ਤੁਹਾਡੇ ਨਾਲ ਇਸੇ ਕਰਕੇ ਸ਼ੇਅਰ ਕਰਦਾ, ਤੁਹਾਨੂੰ ਜਾਗਰੂਕ ਕਰਦਾ, ਤਾਂ ਕਿ ਹੈ ਜਿਹੜਾ ਉਹ ਜੋ ਚੀਜ਼ ਹੋਈ ਹੈ ਆਪਣੇ ਨਾਲ ਨਾ ਹੋਵੇ, ਆਪਣੇ ਆਪ ਨੂੰ ਅਸੀਂ ਪਹਿਲੀ ਪ੍ਰੋਟੈਕਟ। ਜਦੋਂ ਵੀ ਇੰਸ਼ੋਰੈਂਸ ਜਾਂ ਬੀਮੇ ਦੀ ਗੱਲ ਹੁੰਦੀ ਨਾ, ਬੰਦੇ ਦਾ ਦਿਮਾਗ ਚੱਲ ਜਾਂਦਾ ਯਾਰ ਇਹ ਤਾਂ ਡੈਥ ਬੈਨੀਫਿਟ ਹੈ ਨਾ ਕਈਆਂ ਦੇ ਮਨ 'ਚ, ਪਰ ਆਪਾਂ ਲਿਵਿੰਗ ਬੈਨੀਫਿਟ ਦੀ ਮੈਂ ਜ਼ਿਆਦਾ ਗੱਲ ਕਰਦਾ, ਲਿਵਿੰਗ ਬੈਨੀਫਿਟ ਤੁਹਾਡੇ ਹੁੰਦੇ ਹੋ ਜਿਹੜਾ ਆ ਤੁਸੀਂ ਇਹਨਾਂ ਬੀਮਾ ਦਾ ਕੰਪਨੀਆਂ ਦਾ ਫਾਇਦਾ ਚੱਕ ਸਕਦੇ ਹੋ। ਪਲੱਸ ਕ੍ਰਿਟੀਕਲ ਇੰਸ਼ੋਰੈਂਸ ਦਾ ਸਟੈਂਡ ਅਲੋਨ ਪਾਲਿਸੀ ਇੱਦਾਂ ਦੀ ਹੈ, ਜਿੰਨਾ ਤੁਸੀਂ ਪ੍ਰੀਮੀਅਮ ਦਿੱਤਾ ਤੁਸੀਂ ਭਾਵੇਂ 20 ਸਾਲ ਬਾਅਦ ਜਾਂ ਫਿਰ 65 ਸਾਲ ਦੀ ਉਮਰ 'ਤੇ ਜਿਹੜਾ ਤੁਸੀਂ ਅਜੇ ਕੋਈ ਕਲੇਮ ਨਹੀਂ ਲਿੱਤਾ, ਜਿੰਨਾ ਵੀ ਆਪਣਾ ਪ੍ਰੀਮੀਅਮ ਤੁਸੀਂ ਦਿੱਤਾ ਹੋਇਆ ਉਹ ਤੁਸੀਂ ਵਾਪਸ ਲੈ ਸਕਦੇ ਹੋ। ਬਾਕੀ ਇੱਦਾਂ ਦੀਆਂ ਇੰਸ਼ੋਰੈਂਸ ਪਾਲਿਸੀਜ਼ ਨੇ ਜੋ ਤੁਹਾਡੇ ਬਜਟ ਦੇ ਅਕੋਰਡਿੰਗਲੀ ਅਤੇ ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਮੈਂ ਜਿਹੜੀਆਂ ਸਟਰਕਚਰ ਕਰਦਾ। ਤਕਰੀਬਨ ਸਾਰੀਆਂ ਹੀ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਮੈਂ ਕੰਮ ਕਰਦਾ, ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-917-7763 'ਤੇ, 416-917-7763 'ਤੇ, ਅਤੇ ਉੱਥੇ ਹੀ ਆਪਾਂ ਫਿਰ ਅਗਲੀ ਕਾਲ ਲੈਂਦੇ ਹਾਂ। ਅਤੇ ਨਾਲ ਦੀ ਨਾਲ ਲਾਈਨਸ ਮੇਰੀਆਂ ਸਾਰੀਆਂ ਫਲੈਸ਼ ਕਰ ਰਹੀਆਂ ਨੇ, ਵਨ ਬਾਏ ਵਨ ਮੈਂ ਦੋਸਤ ਸਾਰਿਆਂ ਦੀ ਕਾਲਸ ਲੈ ਰਿਹਾ। ਪ੍ਰਿੰਸ ਜੀ ਸਵਾਗਤ ਹੈ, ਗੁੱਡ ਮਾਰਨਿੰਗ ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ।
8: ਭਾਜੀ ਮੇਰਾ ਪਰਸਨਲ ਮੈਨੂੰ ਜੋ ਕੀ ਲੱਗਦਾ ਇਸ ਚੀਜ਼, ਇਹ ਤਾਂ ਚਲੋ ਹਜੇ ਹੁਣੇ ਉੱਠੀ ਹੈ ਨਾ, ਥੋੜੇ ਦਿਨ ਹੋਏ ਆ ਆਪਣੇ, ਇਸ ਤੋਂ ਪਹਿਲਾਂ ਦਾ ਜੇ ਦੇਖਿਆ ਜਾਵੇ ਅਰਾਈਵ ਕਹਿਣ ਵਾਲਾ ਸਕੈਮ 65 ਮਿਲੀਅਨ ਦਾ, ਠੀਕ ਹੈ ਜੀ, ਤੇ ਮਿਊਨਸੀਪਾਲਿਟੀ ਦੇ ਸਕੈਮ ਹੋ ਗਏ, ਆਹ ਸੜਕਾਂ ਨਵੀਆਂ ਪੱਟ ਪੱਟ ਕੇ ਦੁਬਾਰਾ ਬਣਾਉਂਦੇ ਆ, ਜਿਹੜੇ ਹਾਈਵੇ ਨਵੇਂ ਪੱਟ ਪੱਟ ਕੇ ਦੁਬਾਰਾ ਉੱਤੇ ਲੁੱਕ ਪਾਉਂਦੇ ਰਹਿੰਦੇ ਆ, ਕੰਸਟਰਕਸ਼ਨ ਚੱਲਦੀ ਰਹਿੰਦੀ ਆ, ਸਾਲੋ ਸਾਲ ਹੀ ਕੰਸਟਰਕਸ਼ਨ ਚੱਲਦੀ ਰਹਿੰਦੀ, ਬਿਲੀਅਨ ਬਿਲੀਅਨ ਦੇ ਪ੍ਰੋਜੈਕਟ ਆ ਜਿਹੜੇ ਉਹ ਟਾਈਮ ਲਾਈਨ ਤੋਂ ਹੋਰ 2-2 ਸਾਲ ਅੱਗੇ ਚੱਲ ਜਾਂਦੇ ਆ, ਤੇ ਪਿੱਛੇ ਜੇ ਚੈੱਕ ਲਿਆ ਉਹਦਾ ਸਕੈਮ, ਠੀਕ ਹੈ ਜੀ, ਸਕੈਮ ਸਾਨੂੰ ਬੜੇ ਬਹੁਤ ਜ਼ਿਆਦੇ ਆ। ਇਹ ਉਹਨਾਂ ਨੇ ਮੁੱਦਾ ਜਿਹੜਾ ਚੱਕਿਆ ਇਹ ਬੱਕਰਾ ਲੱਭਿਆ ਉਹਨਾਂ ਨੇ, ਠੀਕ ਹੈ
0: ਜੀ,
8: ਇਹ ਨਾ ਹੈਗਾ ਆ ਜ਼ਿਆਦਾ ਦੇ ਵਿੱਚ ਤੇ ਨਾ ਹੈਗਾ ਬਹੁਤ ਜ਼ਿਆਦਾ ਘੱਟ ਦੇ ਵਿੱਚ, ਇਹਨਾਂ ਨੇ ਇੱਕ ਬਸ ਇੱਕ ਕਹਿ ਲਓ ਕਿ ਮੀਡੀਅਮ ਜਿਹਾ ਇੱਕ ਬੱਕਰਾ ਚੱਕ ਲਿਆ 27,000 ਵਾਲਾ, ਉਹਨੂੰ ਉਹਨਾਂ ਨੇ ਹਾਈਲਾਈਟ ਕਰ ਦਿੱਤਾ ਆ, ਚਿੰਤਾ ਸਾਰੀ ਉੱਧਰ ਨੂੰ ਹੋ ਗਈ ਆ, ਠੀਕ ਹੈ ਜੀ, ਇਹ ਸਰਕਾਰਾਂ ਸ਼ੁਰੂ ਤੋਂ ਹੀ ਏਦਾਂ ਕਰਦੀਆਂ ਆਈਆਂ, ਜਦੋਂ ਵੱਡੇ ਵੱਡੇ ਮੁੱਦੇ ਜਿਹੜੇ ਉਹ ਦੱਬੜੇ ਹੋਣ ਉਦੋਂ ਕੋਈ ਇੱਕ ਨਿੱਕਾ ਮੋਟਾ ਮੁੱਦਾ ਚੱਕ ਲਓ, ਜਨਤਾ ਦਾ ਧਿਆਨ ਉੱਧਰ ਨੂੰ ਹੋ ਜਾਂਦਾ, ਬਸ ਪਿੱਛੋਂ ਪਿੱਛੇ ਆਪਣਾ ਸਾਰਾ ਕੁਛ ਸੁਣੀ ਲੈਂਦੇ,
0: ਠੀਕ
8: ਹੈ, ਰੌਲਾ ਠੀਕ ਹੈ, ਰੌਲਾ ਪਾਉਣਾ ਚਾਹੀਦਾ ਆ, ਪਰ ਰੌਲਾ ਜੇ ਪਾਉਣਾ ਤੇ ਹਰ ਚੀਜ਼ ਲਈ ਪਾਊ ਰੌਲਾ, ਠੀਕ ਹੈ ਜੀ, ਸਿਰਫ ਇੱਕ ਲਈ ਨੀ, ਸਜ਼ਾ ਇਹਨੂੰ ਕੱਲੇ ਨੂੰ ਨੀ ਹੋਣੀ ਚਾਹੀਦੀ, ਸਜ਼ਾ ਫਿਰ ਪ੍ਰਧਾਨ ਮੰਤਰੀ ਤੱਕ ਜਾਣੀ ਚਾਹੀਦੀ ਆ। ਇਮੀਗ੍ਰੇਸ਼ਨ ਦੇ ਸਕੈਮ ਦੇ, ਇਮੀਗ੍ਰੇਸ਼ਨ ਵੀ ਇੱਕ ਸਕੈਮ ਸੀ ਸੀਗਾ,
0: ਠੀਕ ਹੈ,
8: ਬੜੀਆਂ ਚੀਜ਼ਾਂ ਹਰ ਚੀਜ਼ ਤੇ ਗੌਰ ਕਰਨਾ ਚਾਹੀਦਾ, ਇੱਕੋ ਇੱਕੋ ਬੰਦੇ ਨੂੰ ਬੱਕਰਾ ਨੀ ਬਣਾਉਣਾ ਚਾਹੀਦਾ।
0: थैंक यू जी, थैंक यू प्रेस जी, बहुत बहुत धन्यवाद। सारे दे आपो अपने विचार ने। उत्थे दोस्तों तुसी अपना अपने बच्चों नूं जिहड़ा भंगड़े दे विच इनरोल करना चाहते हो, समर कैंप है जिहड़े उह चल रहे ने, दुबारा जिहड़ियां होर क्लासिस आ जिहड़ियां ऐड कर रहे ने द भंगड़ा अकैडमी वाले विलियम ते एयरपोर्ट ते आ जिहड़े वाक्य ने। सो तुसी हरजोत उहनां दे नाल संपर्क कर सकदे हो। तुहाडा कोई समागम आ रिहा खुशी दा ते तुसी कोई कोरियोग्राफी करना चाहते हो कपल दे तौर ते जां फिर फैमिली दे तौर ते, बहुत सोहना कोरियोग्राफ करके देंदे आ। विश्व दियां वड्डियां स्टेजां दे उत्ते बड़े वड्डे वड्डे इन्हां ने भंगड़े दे मार के मारे ने। सो तुसी हरजोत होना दे नाल संपर्क करन वास्ते नंबर 647-507-7672 6475077672 द भंगड़ा अकैडमी TBA तुसी ज्वाइन कर सकते हो। किसी भी स्पॉन्सर का तुहाडे कोल नंबर नोट नहीं होया तां आफ्टर द प्रोग्राम है जिहड़ा तुसी मेरे कोलों उहनां दा नंबर है दोस्तों लै सकदे हो। 3056 जी स्वागत है जी।
9: ट्रस्ट किया इन्या लोका ने इन्हां नूं वोटां पाईआं जे इही घटाले लापे करन ते पबलिक दा की हाल होणगा।
0: दुरुस्त
9: तुसीं भाजी महंगाई देखो किथे जा रही है। कल तत्ता पानी दा इक कप लिया भाजी ਉਹ ਚੁੱਪ ਚ ਪੀਤੇ 35 ਸੈਂਟ ਉਹ ਵਧਾਤਾ ਡਾਇਰੈਕਟ ਉਸ ਸਮਾਲ ਪਹਿਲਾਂ $65 ਦੀ ਹੁੰਦੀ ਉਹ ਚੱਕ ਕੇ $2 ਦੀ ਕਰਤੀ। ਉਹ ਕੁੜੀ ਨੂੰ ਪੁੱਛਿਆ ਮੈਂ ਤੁਹਾਡੀ ਤਨਖਾਹ ਵਧੀ, ਕਹਿੰਦੀ ਸਾਡੀ ਤਨਖਾਹ ਨੀ ਵਧੀ ਪਰ ਪਾਣੀ ਦਾ ਰੇਟ ਵੱਧ ਗਿਆ। ਤੇ ਹੁਣ ਜਿੰਨੇ ਅਸੀਂ ਇੰਨੇ ਲੋਕ ਢੀਠ ਆ ਨਾ, ਆ ਸੱਤ ਅੱਠ ਲੋਕ ਜਿਹੜਾ ਬ੍ਰਹਮਟਨ ਦੇ ਵਿੱਚ ਘਟਾਲੇ ਹੋ ਰਹੇ ਆ, ਕਿੰਨੀਆਂ ਬਿਲਡਿੰਗਾਂ ਖਾ ਗਏ, ਕਿੰਨੀਆਂ ਇਹ ਸਾਰਾ ਸੀਮੈਂਟ ਪੱਥਰ ਭਗਵੰਤ ਮਾਨ ਦਾ ਕਹਿਣਾ ਬ੍ਰਿਜਾਂ ਦੇ ਬ੍ਰਿਜ ਖਾ ਗਏ ਇਹ। ਇਹਨਾਂ ਦੇ ਪਤਾ ਨੀ ਕਿੰਨੇ ਕੁ ਢਿੱਡ ਦੇ ਵਿੱਚ ਬਜਰੀ ਰੇਤਾ ਭਰਿਆ ਪਿਆ, ਪਰ ਅਸੀਂ ਲੋਕ ਫੇਰ ਢੀਠ ਫੇਰ ਬੂਟਾ ਇਹਨਾਂ ਨੂੰ ਵੀ ਪਾਉਣੀਆਂ। ਪਰ ਇੱਕ ਇੱਕ ਉਹ ਜਿਹੜਾ ਹੈ ਨਾ ਚਿਕਨ ਦਾ ਪੀਸ ਖਾ ਕੇ ਢਿੱਡ ਤੇ ਹੱਥ ਫੇਰ ਕੇ, ਯਾਰ ਕਿੰਨਾ ਇੰਨੇ ਬਸ਼ਰਮ ਲੋਕੀ ਆਈ। ਹੁਣ ਵੀ ਤੁਹਾਡੇ ਜ਼ਮੀਰਾਂ ਮਰ ਗਿਆ ਫੇਰ ਤਾਂ ਫੇਰ ਅੰਤ ਆ। ਜੇ ਤੁਸੀਂ ਹੁਣ ਨਾ ਚੇਂਜ ਕੀਤਾ ਨਾ, ਜੇ ਇੰਨਾ ਕੋਈ ਖਿਲਾ ਕੇ ਇਹਨਾਂ ਨੂੰ, ਅਸੀਂ ਤੋਂ ਉੱਪਰ ਕੁਛ ਨੀ। ਇਹ ਵਿਚਾਰ ਆ ਮੇਰੇ, ਹੈਗੇ ਤਾਂ ਤੱਤੇ ਆ ਥੋੜੇ
0: ਜਿਹੇ,
9: ਪਰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਮੁੜ ਕੇ ਇਹਨਾਂ ਨੂੰ, ਜੇ ਇਹ ਦੁਬਾਰਾ ਕੋਈ ਲੈਣ ਤਾਂ। ਧੰਨਵਾਦ
0: ਜੀ, ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ, ਟਰੱਕਾਂ ਟਰੇਲਾਂ ਦਾ ਕੋਈ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਟਾਇਰ ਸਰਫੇਸ ਐਨੂਅਲ ਸੇਫਟੀ ਅਮਿਸ਼ਨ ਟੈਸਟ ਕਰਾਉਣਾ, ਆਇਲ ਚੇਂਜ ਕਰਾਉਣਾ, ਜਾਂ ਫਿਰ ਬੰਕ ਹੀਟਰਸ ਹੈ ਜਿਹੜੇ ਇੰਸਟਾਲ ਕਰਨੇ ਆ, DPF ਦਾ ਕੰਮ ਕਰਾਉਣਾ, ਟਰਾਂਸਮਿਸ਼ਨ ਜਾਂ ਡੈਫ ਰੀਬਿਲਟ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਮਿਲਟਨ ਵਿਖੇ ਵਾਕਏ ਨੇ। ਤੁਸੀਂ ਇੱਕ ਵਾਰ ਜ਼ਰੂਰ ਇਹਨਾਂ ਨੂੰ ਵਿਜ਼ਿਟ ਕਰੋ, ਬਿਜ਼ਨਸ ਦਾ ਮੌਕਾ ਦਿਓ, ਪ੍ਰੋਗਰਾਮ ਦਾ ਹਵਾਲਾ ਦੇ ਦਿਓ, PM ਇੰਸਪੈਕਸ਼ਨ ਹੈ ਜਿਹੜੀ ਤੁਹਾਡੇ ਕੰਪਲੀਮੈਂਟਰੀ ਹੈ ਜਿਹੜੀ ਉਹ ਦਿੱਤੀ ਜਾਵੇਗੀ। ਸੋ ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ, ਬੜੇ ਹੀ ਬਜਟ ਫਰੈਂਡਲੀ ਨੇ, ਫੁੱਲੀ ਸਿਕਿਉਰਡ ਯਾਰਡ ਹੈ, 24 ਆਵਰ ਸਿਕਿਉਰਿਟੀ ਹੈ ਜਿਹੜੀ ਗਰਾਜ ਦੇ ਆਲੇ ਦੁਆਲੇ ਰਹਿੰਦੀ ਹੈ, 5 ਬੇ ਨੇ, ਸੋ ਇੱਕੋ ਟਾਈਮ 12 ਤੋਂ ਵੱਧ ਟਰੱਕਾਂ ਦੀ ਮੁਰੰਮਤ ਹੈ ਜਿਹੜੀ ਮੈਂ ਆਪ ਅੱਖੀ ਦੇਖੀ ਹੈ ਹੁੰਦੀ ਹੈ। ਸੋ ਬਾਕੀ ਹੈ ਜਿਹੜੀ ਟੀਮ ਹੈ ਜਿਹੜੀ, ਹਾਂਜੀ, ਕਸਟਮਰ ਸਰਵਿਸ ਹੈ, ਤੁਸੀਂ ਆਪ ਹੈ ਜਿਹੜਾ ਆਪ ਹੀ ਫੀਡਬੈਕ ਦਿਉਂਗੇ, ਬਹੁਤ ਵਧੀਆ, ਬਹੁਤ ਹੀ ਵਾਜਬ ਪ੍ਰਾਈਸ 'ਤੇ ਇਹਨਾਂ ਨੇ ਤੁਹਾਡੇ ਟਰੱਕਾਂ ਦੀ ਮੁਰੰਮਤ ਕੀਤੀ ਹੈ, ਤੁਹਾਡਾ ਆਪਣਾ ਫੀਡਬੈਕ ਹੋਊਗਾ ਜੋ ਹੁਣ ਤੱਕ ਮੈਨੂੰ ਫੀਡਬੈਕ ਮਿਲੇ ਨੇ। ਸੋ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਨੰਬਰ ਹੈ ਜੀ 519-490-61, ਅਤੇ ਤੁਸੀਂ 14 ਮੈਨਸਫੋਰਡ ਕੋਰਟ ਮਿਲਟਨ ਵਿਖੇ ਜਿਹੜਾ ਵਿਜ਼ਿਟ ਕਰ ਸਕਦੇ ਹੋ। ਅਤੇ ਦੋਸਤੋ ਖੇਡਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਸਿੱਖ ਖੇਡਾਂ ਜਿਹੜੀਆਂ ਹੋਣੀਆਂ ਨੇ, ਸੋ ਉਹਦੇ ਵਾਸਤੇ ਜ਼ਰੂਰ ਪਹੁੰਚਿਓ। ਇਹ ਜਿਹੜੀਆਂ ਹੋਣੀਆਂ ਨੇ ਆਪਣੇ ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਕਰਾਈਆਂ ਜਾ ਰਹੀਆਂ ਨੇ ਸੌਕਟ ਸੈਂਟਰ ਦੇ ਵਿੱਚ।
10: Another Don Clean with the Don Ducks.
11: Oh, he's doing dishes with Don Platinum.
12: The only soap trusted to save wildlife affected by oil.
11: And Platinum removes up to 99% of grease and food residue, so he doesn't have to work so hard.
12: Well, flap my wings. What'll he do with all that unused elbow grease?
11: Organize the fridge, the spice rack, the junk drawer.
12: What are you quacking on about? He's gonna make enchiladas.
11: More dishes? That's giving this duck goosebumps.
10: Don Platinum, the better grease getter.
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
14: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ 5 ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
15: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
14: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ, ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੇ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ ਔਨ ਕਰ ਚੁੱਕੇ ਹੋ, ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ 'ਤੇ ਅਤੇ 530 AM ਡਾਇਲ 'ਤੇ ਸਾਨੂੰ ਮੌਕਾ ਮਿਲ ਜਾਂਦਾ 6 ਵਜੇ ਤੋਂ ਲੈ ਕੇ 7 ਵਜੇ ਤੱਕ ਬੈਠਣ ਦਾ। ਤੁਹਾਡਾ ਆਪਣਾ ਹੀ ਪ੍ਰੋਗਰਾਮ, ਤੁਹਾਡਾ ਆਪਣਾ ਹੀ ਚੈਨਲ, ਇੱਕ ਮੀਡੀਆ ਹੱਬ ਹੈਗੀ ਆ। 5:30 AM ਡਾਇਲ, 24 ਘੰਟੇ 7 ਦਿਨ ਵੱਖ ਵੱਖ ਪ੍ਰੋਗਰਾਮ ਚੱਲਦੇ ਹਨ। ਹਰ ਇੱਕ ਨੂੰ ਸਪੋਰਟ ਦੇਣ ਦੀ ਕੋਸ਼ਿਸ਼ ਕਰਿਆ ਕਰੋ। ਤੁਹਾਨੂੰ ਖਬਰਾਂ, ਗੀਤ, ਸੰਗੀਤ, ਤੁਹਾਡੇ ਆਪਣੇ ਵਿਚਾਰ ਸਾਂਝਾ ਕਰਨ ਦਾ ਮੌਕਾ ਮਿਲ ਜਾਂਦਾ, ਜਿਹੜੇ ਵਿਚਾਰ ਤੁਹਾਡੇ ਹੁੰਦੇ ਹਨ। ਸਟੂਡੀਓ ਦਾ ਨੰਬਰ 416-837-1515, 416-837-1515 ਹੈਗਾ। ਮੰਗਲਵਾਰ ਦਾ ਦਿਨ ਆ, ਜੁਲਾਈ ਮਹੀਨੇ ਦੀ 21 ਤਰੀਕ ਹੋ ਗਈ ਆ। ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੇ ਵੀਕਐਂਡ ਤੇ ਇਵੈਂਟ ਆ ਰਹੇ ਹਨ, ਪਹਿਲੇ ਹੀ ਤਿਆਰੀ ਖਿੱਚ ਲਵੋ, ਫਿਰ ਕੰਮ ਸੌਖਾ ਹੋ ਜਾਂਦਾ। ਵੀਕ ਟੇ ਵੀ ਸਾਰੇ ਕੰਮ ਕਰ ਲਵੋ, ਫਿਰ ਇਵੈਂਟ ਵਾਸਤੇ ਹੀ ਰੈਡੀ ਰਹੋ। ਕਬੱਡੀ ਦੇ ਟੂਰਨਾਮੈਂਟ ਬਹੁਤ ਵਧੀਆ ਚੱਲ ਰਹੇ ਹਨ ਤੇ ਵਾਰਸ ਬ੍ਰਦਰਸ ਦਾ ਪ੍ਰੋਗਰਾਮ ਆ ਰਿਹਾ ਹੈਗਾ ਇਸ ਵੀਕਐਂਡ ਤੇ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਸਿੱਖ ਗੇਮਸ ਆ ਰਹੀਆਂ ਹਨ, ਉਹਨਾਂ ਦੀ ਵੀ ਗੱਲਬਾਤ ਕਰਾਂਗੇ। ਖਬਰਾਂ ਲੈ ਕੇ ਆਵਾਂਗੇ, ਜੋ ਹੈ ਜੋ ਪੇਪਰ ਪ੍ਰਿੰਟ ਕੀਤਾ ਹੋਇਆ ਹੈਗਾ ਐਡਾ, ਉਹਨਾਂ ਦੀ ਵੀ ਗੱਲਬਾਤ ਆਪਾਂ ਕਰਾਂਗੇ ਜ਼ਰੂਰ। ਤੁਹਾਡਾ ਆਪਣਾ ਹੈ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਸਾਡੀ ਟੀਮ ਹੁੰਦੀ ਹੈ, ਤੁਸੀਂ ਵੀ ਸਾਡੀ ਟੀਮ ਦੇ ਮੈਂਬਰ ਹੋ, ਤੁਹਾਡੇ ਵਿਚਾਰ ਆਪਣੇ ਵਿਚਾਰ ਹੁੰਦੇ ਹਨ। ਫਿਰ ਵੀ ਇਨਸਾਨ ਕੋਲ ਗਲਤੀ ਹੋ ਜਾਂਦੀ ਹੈਗੀ ਆ, ਅਤੇ ਆਹ ਚੇਅਰ ਬੈਠੀ ਹੁੰਦੀ ਸਾਡੇ ਕੋਲ, ਕੋਈ ਐਸੀ ਗਲਤੀ ਹੋ ਗਈ, ਆਹ ਚੇਅਰ ਬੈਠੀ ਖੱਬੇ ਪਾਸੇ ਮੇਰੇ, ਤੁਹਾਡੇ ਸੱਜੇ ਪਾਸੇ ਜੇ ਟੀਵੀ 'ਤੇ ਦੇਖਦੇ ਹੋ, ਤਾਂ ਇੱਥੇ ਆ ਕੇ ਸਾਡੇ ਨਾਲ ਸਾਂਝ ਪਾ ਲਿਆ ਕਰੋ। ਅਸੀਂ ਕਮਿਊਨਿਟੀ ਇਕੱਠਿਆਂ ਨੇ ਗਰੋ ਕਰਨੀ ਆ, ਇਕੱਠਿਆਂ ਨੇ ਬਿਲਡ ਕਰਨੀ ਆ ਸੇਫਟੀ, ਸਿਕਿਉਰਿਟੀ, ਅਤੇ ਨਾਲ ਦੀ ਨਾਲ ਖੁਸ਼ੀ ਨਾਲ ਜੀਣਾ ਚਾਹੁੰਦੇ ਇਸ ਜ਼ਿੰਦਗੀ ਨੂੰ। ਕੈਨੇਡਾ ਬੜਾ ਵੰਡਰਫੁਲ ਕੰਟਰੀ, ਲੈਟਸ ਕੀਪ ਇਟ ਦੈਟ ਵੇ। ਪਰ ਡੋਨਲਡ ਟਰੰਪ ਦੇ ਦਿਮਾਗ ਨੂੰ ਧੂੰਆਂ ਫੇਰ ਚੜ ਗਿਆ, ਕਹਿੰਦਾ 50% ਟੈਰਿਫ ਲਾ ਦੇਵਾਂਗਾ। ਕਿਆ ਬਾਤ ਆ, ਗੱਲਾਂ ਬਾਤਾਂ ਕਰਾਂਗੇ ਜ਼ਰੂਰ। ਅੱਜ ਨਾ ਮੈਂ ਉੱਠਦਾ ਖੜਿਆ ਸੀਗਾ 2:30 AM, ਕਿਉਂਕਿ 4-5 ਘੰਟੇ ਹੀ ਨੀਂਦ ਆਉਂਦੀ, ਥੋੜ੍ਹਾ ਪਹਿਲਾਂ ਸੌਂ ਗਏ ਸੀਗੇ, ਪਰ ਕਾਫੀ ਹੈ ਅਤੇ ਬਿਜਲੀ ਲਸ਼ਕੀ ਸਾਡੇ ਕੈਲਡੋਨ ਏਰੀਆ ਦੇ ਵਿੱਚ, ਅਤੇ ਨਾਲ ਦੀ ਨਾਲ ਮੀਂਹ ਪੈਣਾ ਵੀ ਸ਼ੁਰੂ ਹੋ ਗਿਆ। ਤੋ ਮੌਸਮ ਦਾ ਹਾਲ ਚਾਲ ਜਿਹੜਾ ਹੈਗਾ ਦੱਸ ਰਹੇ ਹਨ। ਸਕੈਟਰਡ ਥੰਡਰ ਸਟੋਰਮਸ ਇਨ ਦਾ ਮੋਰਨਿੰਗ, ਮੇਨਲੀ ਕਲਾਊਡੀ ਡਿਊਰਿੰਗ ਦੀ ਆਫਟਰਨੂਨ, ਅਤੇ ਨਾਲ ਦੇ ਗਸਟੀ ਵਿੰਡਸ, ਹਵਾ ਵੀ ਚੱਲੇਗੀ ਕਾਫੀ, ਅਤੇ ਹੇਲ ਕਹਿੰਦੇ ਆ ਜਿਹੜੀ ਉਹ ਅਹਿਣ ਵੀ ਪੈ ਸਕਦੀ ਹੈਗੀ ਆ, ਪੋਸੀਬਿਲਿਟੀ ਹੈਗੀ ਆ ਵੱਖ ਵੱਖ ਏਰੀਆ ਦੇ ਵਿੱਚ। 26 degrees ਟੈਂਪਰੇਚਰ ਤੱਕ ਪਹੁੰਚ ਜਾਵੇਗਾ, ਅਤੇ ਜਿਹੜੀ ਹਵਾ 15-30 ਕਿਲੋਮੀਟਰ ਤੱਕ ਚੱਲ ਸਕਦੀ। ਚਾਂਸ ਆਫ ਰੇਨ 70%। ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਸਪੋਂਸਰ ਕਰਦੇ ਹਨ, ਕੈਨਰੀ ਰੋਡ 'ਤੇ ਹਨ, ਅਤੇ ਨਾਲ ਦੀ ਨਾਲ ਰੈਕਸਟਿਲ ਅਥੋਵਿਕੋ ਬਾਜ਼ਾਰ 'ਤੇ ਹਨ। ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ ਤਾਂ ਬੈਠ ਕੇ ਭੋਜਨ ਛਕਣਾ ਹੋਵੇ, ਟੇਕ ਆਊਟ, ਕੇਟਰਿੰਗ, ਯੂ ਬਲੀਵ ਦੇ ਵਿਲ ਡੂ ਇਟ। ਇੰਡੀਆ ਬਾਜ਼ਾਰ ਕੈਨਰੀ ਰੋਡ 'ਤੇ ਹਨ, ਬ੍ਰੈਂਪਟਨ ਦੇ ਵਿੱਚ, ਨੌਰਥ ਆਫ ਬਵੇਡ, ਸਾਊਥ ਆਫ ਸੈਂਡਲਵੁੱਡ ਔਨ ਕੈਨਰੀ ਰੋਡ। ਚੈਨ ਸਿੰਘ ਬੋਲਾ ਦੀ ਬਹੁਤ ਵੱਡੀ ਟੀਮ ਹੈਗੀ ਹੈ, ਜਿਹੜੀ ਤੁਹਾਡੇ ਵਾਸਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਲੈ ਕੇ ਆਉਂਦੇ ਹਨ। ਇੰਡੀਆ ਬਾਜ਼ਾਰ ਅਥੋਵਿਕੋ ਵਿੱਚ ਹੋਏਗਾ, ਰੈਕਸਟਿਲ ਦੇ ਵਿੱਚ, 2645 ਇਜ਼ਲਿੰਗਟਨ ਐਵਨਿਊ, ਅਥੋਵਿਕੋ ਚੌੜਾ ਬਾਜ਼ਾਰ ਇਹਨੂੰ ਕਹਿੰਦੇ ਹਨ, ਉੱਥੇ ਵੀ ਇਹਨਾਂ ਦਾ ਸੈਕਿੰਡ ਜਿਹੜਾ ਗਰੋਸਰੀ ਸਟੋਰ ਹੈਗਾ ਆ। ਅਵੀ ਧਾਲੀਵਾਲ ਜੀ ਅਮੈਰੀਕਾ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਤੁਹਾਡੀ ਮਦਦ ਕਰ ਦੇਣਗੇ, ਅਤੇ ਅਵੀ ਧਾਲੀਵਾਲ ਜੀ ਨੇ ਫੋਰਮ ਭਰੇ ਹੋਏ ਹਨ, ਮੇਅਰ ਦੀ ਸੀਟ ਲਈ ਖੜ੍ਹੇ ਹਨ, ਸਿਟੀ ਆਫ ਬ੍ਰੈਂਪਟਨ ਦੇ ਲਈ, ਅਤੇ ਤੁਸੀਂ ਵੋਟ ਪਾਉਣੀ ਆ। ਵੋਟ ਅਵੀ ਕਹਿੰਦੇ ਮੈਨੂੰ ਵੋਟ ਪਾਓਗੇ, ਤੁਹਾਡੇ ਜਿਹੜੇ ਟੈਕਸ ਆ ਉਹ ਮੈਂ ਫਰੀਜ਼ ਕਰੂੰਗਾ, ਟੈਕਸ ਘਟਾਉਣ ਦੀ ਕੋਸ਼ਿਸ਼ ਕਰੂੰਗਾ। ਜੋ ਘਪਲੇ ਤੁਸੀਂ ਕਹਿ ਰਹੇ ਹੋਏ ਹਨ, ਜਾਂ ਅਸੀਂ ਕਹਿ ਰਹੇ ਹੈਗੇ ਹਾਂ, ਜੋ ਵੱਖ ਵੱਖ ਨਿਊਜ਼ ਨੈਸ਼ਨਲ ਨਿਊਜ਼ ਵਾਲੇ ਦੱਸ ਰਹੇ ਹਨ, ਉਹ ਪੂਰੇ ਖੋਜ ਕੇ ਲੈ ਕੇ ਆਵਾਂਗਾ ਤੁਹਾਡੇ ਵਾਸਤੇ। ਕਹਿੰਦੇ ਵੋਟ ਪਾਉਂਗੇ, ਆਉਂਗੇ, ਨਿਕਲੂਗੇ ਬਾਹਰ, ਤਾਂ ਹੀ ਤੁਹਾਡੀ ਮਦਦ ਹੋ ਸਕਦੀ, ਨਹੀਂ ਤਾਂ ਫਿਰ ਕਹਿੰਦੇ ਰੇਡੀਓ 'ਤੇ ਆ ਕੇ ਬੋਲੀ ਜਾਇਓ, ਆਪਣੇ ਸਵਾਲ ਕਰੀ ਜਾਇਓ। ਪਰ ਜੇ ਕਹਿੰਦੇ ਨਿਕਲੂਗੇ ਬਾਹਰ ਆ ਕੇ ਵੋਟ ਪਾਉਂਗੇ, ਜਿਤਾਵੋ ਜਿਹਨੂੰ ਮਰਜ਼ੀ ਕਹਿੰਦੇ, ਪਰ ਅਕਾਊਂਟੇਬਿਲਟੀ ਹੋਣੀ ਬੜੀ ਜ਼ਰੂਰੀ ਹੈਗੀ ਆ। ਸ਼ੇਰ ਆਟਾ ਮੇਡ ਫਰੈਸ਼ ਨ ਕਹਿਣ ਦਾ, ਸ਼ੇਰ ਆਟਾ ਇਹਨਾਂ ਦਾ ਦੇਗ ਆਟਾ, ਇਹਨੂੰ ਪ੍ਰਸ਼ਾਦ ਆਟਾ ਕਹਿੰਦੇ ਹਨ। ਤੁਸੀਂ ਵੱਖ ਵੱਖ ਸਟੋਰਾਂ ਤੋਂ ਲੈ ਸਕਦੇ ਹੁਣ, ਕਈ ਵਾਰੀ ਗੁਰੂ ਘਰ ਜਾਣ ਦਾ ਮੌਕਾ ਮਿਲਦਾ, ਦੇਸੀ ਸਾਲ ਆਟਾ ਬਹੁਤ ਲੋਕ ਬਹੁਤ ਡੋਨੇਟ ਕਰਦੇ ਹਨ, ਸੇਵਾ ਕਰਦੇ ਹਨ। ਤੁਸੀਂ ਹੁਣ ਪ੍ਰਸ਼ਾਦ ਆਟਾ ਵੀ ਡੋਨੇਟ ਕਰ ਸਕਦੇ ਹੋ, ਇਹਦਾ ਪ੍ਰਸ਼ਾਦ ਆਟਾ ਬਹੁਤ ਵਧੀਆ, ਸਿਰਫ ਪ੍ਰਸ਼ਾਦ ਵਾਸਤੇ ਹੀ ਬਣਾਇਆ ਹੋਇਆ ਹੈਗਾ ਆ, ਉਹ ਵੱਖ ਵੱਖ ਸਟੋਰਾਂ ਤੋਂ ਮਿਲਦਾ ਹੈਗਾ ਆ। ਅਤੇ ਖਬਰਾਂ ਲੈ ਕੇ ਆਈ ਆ, ਜਿੱਥੇ ਧੂੰਆਂ ਚੜਿਆ ਹੋਇਆ ਡੋਨਲਡ ਟਰੰਪ ਦੇ ਦਿਮਾਗ ਨੂੰ, ਕਹਿੰਦੇ ਹਨ 50% ਤੱਕ ਟੈਰਿਫ ਹੋਰ ਵਧਾ ਦੇਵਾਂਗੇ, ਹੀ ਇਜ਼ ਨੋਟ ਹੈਪੀ। ਪਰ ਇੱਕ ਗੱਲ ਡੱਗ ਫੋਰਡ ਨੇ ਜ਼ਰੂਰ ਕਹੀ ਹੈਗੀ ਆ, ਕਹਿੰਦੇ ਜਦੋਂ ਕੈਲੀਫੋਰਨੀਆ ਵਿੱਚ ਅੱਗ ਲੱਗੀ ਸੀ ਨਾ, ਅਸੀਂ ਬਹੁਤ ਸਾਰੀ ਤੁਹਾਡੀ ਮਦਦ ਕੀਤੀ ਸੀ, ਇਹ ਅੱਗ ਲੱਗੀ ਹੋਈ ਆ ਅਮੈਰੀਕਾ ਵਿੱਚ ਵੀ, ਅੱਗ ਲੱਗੀ ਹੋਈ ਆ ਇੱਥੇ ਸਾਡੇ ਕੈਨੇਡਾ ਦੇ ਜੰਗਲਾਂ ਨੂੰ ਵੀ, ਸੋ ਨੈਚੁਰਲ ਕੋਜ਼ ਹੋ ਜਾਂਦੇ, ਅਸੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦੇ ਨਹੀਂ ਕੰਟਰੋਲ ਕੀਤੀ, ਦੁੱਖ ਤਾਂ ਲੱਗਾ ਹੋਇਆ ਬਈ, ਕੈਨੇਡਾ ਇਹਨਾਂ ਦੇ ਮਨ ਨਹੀਂ ਰਿਹਾ, ਮੇਨ ਗੱਲ ਇਹ ਹੈਗੀ ਮਨ ਨਹੀਂ ਰਿਹਾ, ਤੇ ਔਖੇ ਹੋਏ ਪਏ ਹਨ ਤੇ ਹੁਣ ਕਹਿੰਦੇ 50% ਤੱਕ ਟੈਰਿਫ ਲਗਾ ਦੇਵਾਂਗੇ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਥਸਰ ਬੁਲਾਵਾਰ ਤੇ ਹਨ। ਡਰਾਈਵ ਥਰੂ ਆਲ ਚੇਂਜ, ਬ੍ਰੇਕ ਰਿਪੇਅਰ ਐਂਡ ਸਰਵਿਸ, ਏਸੀ ਰਿਪੇਅਰ, ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੇ ਹੋਣ, ਇੰਜਨ ਐਗਜ਼ੋਸਟ, ਡਾਇਮੰਡ ਟਰੱਕ ਪਾਰਟ ਵੀ ਮਿਲਦੇ ਹਨ, ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ, ਇਹ ਤੁਸੀਂ ਲੈ ਸਕਦੇ ਹੋ ਕਿੱਥੋਂ? ਸੁਰਜੀਤ ਜਾਂ ਬਲਕਾਰ ਕਰੋ, ਨਿਊ ਬੈਸਟ ਟਰੱਕ ਰਿਪੇਅਰ ਤੇ ਡਾਇਮੰਡ ਟਰੱਕ ਪਾਰਟਸ ਤੋਂ। 905-212-9900 ਹੈਗਾ ਨੰਬਰ, 905-212-9900। ਸਾਡੇ ਕੋਲ ਬਹੁਤ ਸਾਰੀਆਂ ਕਮਰਸ਼ੀਅਲ ਪ੍ਰੋਪਰਟੀਜ਼ ਹਨ, ਫ੍ਰੀਵੇ, ਰੀਅਲ ਅਸਟੇਟ, ਜਿਹਨਾਂ ਨਾਲ ਆਪਾਂ ਵੀ ਇੱਕ ਐਜ਼ ਅ ਸੇਲਸ ਪਰਸਨ ਕੰਮ ਕਰਦੇ ਹਾਂ, ਅਤੇ ਇਹ ਸਾਡੀ ਟੀਮ ਹੈਗੀ ਹੈ, ਸਾਡੀ ਟੀਮ ਤੁਹਾਡੇ ਵਾਸਤੇ ਬਹੁਤ ਸਾਰੇ ਕਮਰਸ਼ੀਅਲ ਪ੍ਰੋਪਰਟੀਜ਼ ਲੈ ਕੇ ਆਉਂਦੇ ਹਨ। ਅਤੇ ਤੁਸੀਂ ਫ੍ਰੀਵੇ ਰੀਅਲ ਅਸਟੇਟ 'ਤੇ ਐਂਡੀ 416-455-4800 ਜਾਂ ਰਾਜ ਮੱਲੀ ਸਾਹਿਬ ਨਾਲ ਗੱਲਬਾਤ ਕਰ ਲੈਣੀ ਜਾਂ ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰ ਲਓ ਜੀ। ਗੁਰਮੁਖ ਸਿੰਘ ਬਾਰੇ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਬਾਰੇ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
1: ਕੰਬੜ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਧੰਨਵਾਦ ਤੁਹਾਡਾ ਸਰੋਤਿਆਂ ਰੂਬਰੂ ਕਰਾਉਣ ਵਾਸਤੇ ਜੀ। ਜੀ,
0: ਸਰੋਤੇ ਤੁਹਾਡੀ ਉਡੀਕ ਕਰਦੇ ਰਹਿੰਦੇ ਹਨ, ਤੇ ਉਡੀਕ ਅਸੀਂ ਨਹੀਂ ਕਹਦੇ, ਫਿਰ ਵੀ ਛਾਏ ਪਏ ਹਨ ਪੰਜਾਬੀ ਜਿਹੜੇ ਅਖਬਾਰਾਂ ਵਿੱਚ ਨਾ, ਪੰਜਾਬੀ ਦੀ ਅਸੀਂ ਨਹੀਂ ਉਡੀਕ ਕਰਦੇ। ਹਰਦੀਪ ਗਰੇਵਾਲ ਤੇ ਹੁਣ NDP ਵਾਲੇ ਮਾਲਟਾ ਸਟਾਈਲ ਤੇ ਵੱਖ ਵੱਖ ਨਿਊਜ਼ ਏਜੰਸੀ ਕਹਿ ਰਹੀਆਂ ਹਨ ਵੀ ਐਡਵਰਟਾਈਜ਼ਮੈਂਟ ਗਈ ਹੈਗੀ ਇਹਨਾਂ ਦੇ ਅਖਬਾਰ ਨੂੰ, ਇਹਨਾਂ ਦੇ ਡੈਡੀ ਦੀ ਅਖਬਾਰ ਸੀਗੀ ਉਹਨੂੰ ਐਡਵਰਟਾਈਜ਼ਮੈਂਟ ਗਈ ਹੈਗੀ ਆ। ਅਕਾਊਂਟਬਿਲਟੀ ਦੇਖੋ ਜੀ, ਐਡਵਰਟਾਈਜ਼ਮੈਂਟ ਤਾਂ ਹੁੰਦੀ ਹੈ ਜਿੱਥੇ ਮਰਜ਼ੀ ਕਰ ਲਵੋ, ਪਰ ਕਿੱਦਾਂ ਦਿੱਤੀ ਗਈ, ਕਿੰਨੇ ਕੀ ਦਿੱਤੀ ਗਈ, ਕਿੰਨੇ ਪੈਸੇ ਦੀ ਦਿੱਤੀ ਗਈ, ਅਤੇ ਕਿਹੜੀ ਕੈਂਪੇਨ ਸੀ ਜਿਹੜੇ ਇਹਨੇ ਰਨ ਕੀਤੀ ਸੀਗੀ, ਕਿਉਂਕਿ ਸਾਨੂੰ ਵੀ ਦੀਵਾਲੀ ਦੀ ਐਡ ਮਿਲੀ ਸੀ ਅਤੇ ਇਹਨਾਂ ਦੀ ਇਲੈਕਸ਼ਨ ਦੀ ਐਡ ਮਿਲੀ ਸੀਗੀ, ਅਤੇ ਵੱਖ ਵੱਖ

0: ਭਾਰਤ ਦੇ ਵਿੱਚ ਦੋ ਵੱਡੇ ਜਿਹੜੇ ਪ੍ਰੋਟੈਸਟ ਆ ਅੱਜ ਲਾਈਮਲਾਈਟ ਆ ਜੀ, ਸਾਰੀਆਂ ਖਬਰਾਂ ਦੇ ਜਿੰਨੇ ਚੈਨਲ ਹੈਗੇ ਆ ਸਾਰੀਆਂ ਖਬਰਾਂ ਉਹਦੀਆਂ ਦੇ ਰਹੇ ਹੈਗੇ ਆ
1: ਜੀ,
0: ਕਿ ਜਿਹੜੀ ਕਾਂਗਰਸ ਜਨਤਾ ਪਾਰਟੀ ਇਹਦਾ ਹਾਲੇ ਕਿ ਬਹੁਤ ਸਾਰੇ ਵੇਰਵੇ ਦੇ ਸਾਹਮਣੇ ਆਉਣੇ ਆ ਕਿ ਇਹਦੇ ਪਿੱਛੇ ਕੀ ਆ। ਜਦੋਂ ਅੰਨਾ ਹਜ਼ਾਰੇ ਹੋਣਾ ਦਾ ਮੂਵਮੈਂਟ ਚੱਲਿਆ ਸੀਗਾ ਤੁਹਾਨੂੰ ਪਤਾ ਹੋਣਾ, ਉਦੋਂ NRI ਬੜੇ ਪੱਬਾਂ ਪਾਰ ਹੋਏ ਸੀਗੇ, ਬਹੁਤ ਪੈਸਾ ਉਹਨਾਂ ਖਰਚਿਆ ਸੀ NRI ਨੇ, ਇੱਥੇ ਸਕਰੀਨਾਂ ਲਾ ਲਾ ਕੇ ਉਹਨੂੰ ਅੰਨਾ ਹਜ਼ਾਰੇ ਨੇ ਸੁਣਿਆ ਗਿਆ ਠੀਕ ਹੈ ਉਸ ਟਾਈਮ ਦੇ ਉੱਪਰ। ਸੋ ਉਹੀ ਇੱਕ ਉਦਾਂ ਦਾ ਇੱਕ ਮਾਹੌਲ ਜਿਹੜਾ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਕਿ ਅਚਾਨਕ ਬਹੁਤ ਵੱਡੀ ਗਿਣਤੀ ਦੇ ਵਿੱਚ ਪਹਿਲਾਂ ਦਿੱਤੇ ਹੋਏ ਪ੍ਰੋਗਰਾਮ ਦਾ, ਜਦੋਂ ਮੌਨਸੂਨ ਸੈਸ਼ਨ ਚੱਲ ਰਿਹਾ ਪਾਰਲੀਮੈਂਟ ਦਾ, ਤਾਂ ਕੱਲ ਦਾ ਪ੍ਰੋਗਰਾਮ ਸੀਗਾ, ਕੱਲ ਵੱਡੀਆਂ ਝੜਪਾਂ ਹੋਈਆਂ ਜੀ, ਉਧਰੋਂ ਉਧਰ ਹੀ ਦੋਸ਼ ਬਰਾਬਰ ਲੱਗੇ ਹੈਗੇ ਆ। ਜਿਹੜੇ CGP ਦੇ ਵਰਕਰ ਹੈਗੇ ਸੀ ਉਹਨਾਂ ਨੇ ਗੱਲ ਕਹੀ ਕਿ ਸਾਨੂੰ ਪੁਲਿਸ ਨੇ ਕੁੱਟਿਆ ਮਾਰਿਆ ਆ, ਸਾਡੀ ਸਟੇਜ ਪੜ ਦਿੱਤੀ ਹੈ ਜੀ ਇੱਥੋਂ। ਦੂਜੇ ਪਾਸੇ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਕੋਈ ਵੀਡੀਓ ਇੱਦਾਂ ਦੀਆਂ ਜਾਰੀ ਕਰ ਦਿੱਤੀਆਂ ਜਿਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਜਿਹੜੇ CJP ਜਿਹੜੇ ਕਾਰਕੁਨ ਹੈਗੇ ਆ ਉਹ ਵਾਇਲੈਂਟ ਹੋ ਰਹੇ ਆ ਜੀ, ਇੱਕ ਪੁਲਿਸ ਵਾਲੇ ਨੂੰ ਵੱਡੀ ਗਿਣਤੀ ਚ ਜਿਹੜੇ ਵਰਕਰ ਆ ਜਾਂ ਕਾਰਕੁਨ ਉਹਨਾਂ ਫੜਿਆ ਹੋਇਆ ਆ। ਸੋ ਇਹ ਕਲੈਸ਼ ਜਿਹੜੇ ਆ ਕੱਲ ਦਿਖਾਈ ਦਿੱਤੇ, ਅੱਜ ਵੀ ਇਹ ਜਾਰੀ ਹੈਗਾ ਜੀ, ਦੁਬਾਰਾ ਉਹ ਇਕੱਠੇ ਵੱਡੀ ਗਿਣਤੀ ਚ ਹੋ ਗਏ ਆ ਜੀ। ਹਾਲਾਂ ਇਹਦਾ ਮੈਂ ਪਹਿਲਾਂ ਕਹਿਤਾ ਕਿ ਪੋਲੀਟੀਕਲ ਜਿਹੜਾ ਪ੍ਰੋਪੇਗੰਡਾ ਜਾਂ ਪੋਲੀਟੀਕਲ ਇੱਕ ਸਨੀਰੀ ਉਹ ਸਾਡੇ ਸਾਹਮਣੇ ਆਊਗਾ ਕੁਝ ਸਮੇਂ ਬਾਅਦ, ਲੋਕਾਂ ਨੂੰ ਸਮਝ ਜਿਹੜੀ ਆ ਇਹ ਵੱਡੇ ਜਿਹੜੀਆਂ ਪੋਲੀਟੀਕਲ ਜਿਹੜੇ ਸਨੀਰੀ ਹੁੰਦਾ ਉਹਨਾਂ ਦਾ ਅੰਦਰ ਕੀ ਆ ਉਹ ਆਉਣ ਵਾਲਾ ਸਮਾਂ ਦੱਸੂਗਾ। ਫਿਲਹਾਲ ਜਿਹੜਾ ਖਬਰਾਂ ਚ ਇਹ ਜਿਹੜਾ ਪ੍ਰੋਟੈਸਟ ਆ ਉਹ ਛਾਇਆ ਹੋਇਆ ਆ, ਇਹਦੇ ਨਾਲ ਹੀ ਕਿਸਾਨ ਵੀ ਜਿਹੜੇ ਆ ਅਮਰੀਕਾ ਭਾਰਤ ਦੇ ਸਮਝੌਤੇ ਨੂੰ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਜਾਣਾ ਚਾਹੁੰਦੇ ਸੀ ਦਿੱਲੀ, ਪਰ ਉਹਨਾਂ ਨੂੰ ਇੱਥੇ ਹੀ ਸ਼ੰਭੂ ਬਾਰਡਰ ਤੇ ਹਰਿਆਣਾ ਬਾਰਡਰ ਤੇ ਹੀ ਵੱਡੀ ਗਿਣਤੀ 'ਚ ਰੋਕ ਲਿਆ ਗਿਆ ਜੀ, ਉੱਥੇ ਹੀ ਜਿਹੜਾ ਧਰਨਾ ਚੱਲ ਰਿਹਾ। ਤਾਂ ਹੁਣ ਇਹੀ ਇੰਨੀ ਕੁ ਆਪਾਂ ਅਪਡੇਟ ਦਿੰਦੇ ਹਾਂ, ਤੇ ਇਹਦੇ ਨਾਲ ਹੀ ਆਪਾਂ ਕੁਛ ਅਹਿਮ ਖਬਰਾਂ ਆਪਣੀ ਜਿਹੜੀ ਚਿੰਤਾ ਵਾਲੀ ਗੱਲ ਹੈਗੀ ਆ ਕਿ ਜਿਹੜੇ ਵੱਡੇ ਚੱਕੇ ਸਾਡੇ ਚੱਲਦੇ ਆ ਟਰੱਕਾਂ ਦੇ ਉਹਨਾਂ ਨੂੰ ਹੋਰ ਬ੍ਰੇਕਾਂ ਲੱਗਣ ਦੇ ਸਾਰ ਹੈਗੇ ਆ ਜੀ। ਜਦੋਂ ਖਬਰ ਇਹ ਲਾਈਮਲਾਈਟ ਹੋਈ ਕੱਲ ਦੀ, ਮੈਂ ਨੋਟਿਸ ਜਦੋਂ ਮੈਂ ਰਾਤ ਸੁੱਤੇ ਵੀ ਉੱਠ ਕੇ ਪੜ੍ਹ ਲਈ ਕਿ 50% ਟੈਰਿਫ ਜਦੋਂ ਤੋਂ ਐਲਾਨ ਹੋਇਆ ਟਰੰਪ ਪ੍ਰਸ਼ਾਸਨ ਵੱਲੋਂ 30 ਦਿਨਾਂ ਦੇ ਵਿੱਚ, ਤਾਂ ਇਹਦੇ ਲੌਜਿਕ ਕੀ ਹੈਗੇ ਆ? ਕਈ ਵਾਰੀ ਟਰੰਪ ਸਾਹਿਬ ਨੇ ਟੈਰਿਫ ਲਾਇਆ ਆ, ਕੁਛ ਇੱਕ ਟੈਰਿਫ ਜਿਹੜੇ ਆ ਨਲ ਕਰ ਦਿੱਤੇ ਗਏ ਸੁਪਰੀਮ ਕੋਰਟ ਵੱਲੋਂ, ਕੁਛ ਇੱਕ ਟੈਰਿਫ ਜਿਹੜੇ ਸੀਗੇ ਉਹਨਾਂ ਦਾ ਆਪਣੇ ਆਪ ਹੀ ਰਿਜ਼ੋਲਵ ਹੋ ਗਿਆ, ਪਰ ਹੁਣ ਨਵੇਂ ਟੈਰਿਫ ਲਾ ਦਿੱਤੇ ਆ। ਆਪਾਂ ਕਹਿ ਸਕਦੇ ਹਾਂ ਕਿ ਟਰੰਪ ਸਾਹਿਬ ਤੇ ਉਹਨਾਂ ਦੀ ਟੀਮ ਦਾ ਇਹ ਵੱਡਾ ਦਾਅਵਾ ਕਿ ਕੈਨੇਡਾ ਜਿਹੜਾ ਉਹਨਾਂ ਦੀ ਮੁੱਖ ਰੂਪ ਵਿੱਚ ਆਟੋ ਸੈਕਟਰ ਡੈਰੀ, ਤਾਂ ਇਹਦੇ ਨਾਲ ਨਾਲ ਵੀ ਇਹ ਕਿਉਂ ਕੈਨੇਡਾ ਦੇ ਉੱਪਰ ਉਲਟੇ ਦੋਸ਼ ਲਾਏ ਟੈਰਿਫ ਲਾਉਂਦੇ ਹੈ, ਕੈਨੇਡਾ ਸਾਡੇ ਨਾਲ ਇਨਸਾਫ ਨਹੀਂ ਕਰ ਰਿਹਾ ਕਿ ਅਲਕੋਹਲ ਜਿਹੜਾ ਵੱਡੀ ਪੱਧਰ ਤੇ ਸਾਡਾ ਰੋਕਿਆ ਹੋਇਆ ਉਹਨੂੰ ਲੈ ਕੇ ਅਸੀਂ 50% ਟੈਰਿਫ ਜਿਹੜੇ ਕੈਨੇਡਾ ਦੇ ਉੱਪਰ 30 ਦਿਨਾਂ ਦੇ ਵਿੱਚ ਜਿਹੜੇ ਲਾਗੂ ਕਰ ਦੇਵਾਂਗੇ। ਜਦੋਂ ਇਹ ਖਬਰ ਆਈ ਤੇ ਕੈਨੇਡੀਅਨ ਕਾਰੋਬਾਰੀਆਂ ਦੇ ਰਾਸ਼ਟਰੀ ਆਗੂਆਂ 'ਚ ਵੱਡੀ ਹਲਚਲ ਸਾਹਮਣੇ ਨਜ਼ਰ ਆਈ ਜੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਣਾ ਨੇ ਬੜਾ ਬੈਲੈਂਸ ਜਿਹਾ ਜਵਾਬ ਹੀ ਅੱਗੋਂ ਦਿੱਤਾ ਹੈ। ਉਹਨਾਂ ਕਿਹਾ ਕਿ ਦੇਖੋ ਇਹਨਾਂ ਟੈਰਫਾਂ ਦਾ ਪਹਿਲਾਂ ਵੀ ਤੇ ਹੁਣ ਵੀ ਜਿਹੜਾ ਨੁਕਸਾਨ ਆ ਅਮੈਰੀਕਨ ਲੋਕਾਂ ਨੂੰ ਹੀ ਹੋਣਾ ਆ, ਕਿ ਅਮੈਰੀਕਾ ਦੋਵੇਂ ਮੁਲਕ ਜਿਹੜੇ ਆ ਉਹ ਵਧੀ ਹੋਈ ਮਹਿੰਗਾਈ ਦਾ ਸਾਹਮਣਾ ਕਰਨਗੇ। ਹਾਲਾਂਕਿ ਮਹਿੰਗਾਈ ਦੇ ਡਾਟੇ ਸਾਡੇ ਵੱਲ
2: ਮਾਫ਼ ਕਰਨਾ, ਵਿੱਚ ਮੈਂ ਰੋਕਣਾ ਚਾਹੁੰਦਾ, ਬੂਟਾ ਧਾਲੀਵਾਲ ਜੀ ਪ੍ਰੋਗਰਾਮ ਸੁਣ ਰਹੇ ਹਨ, ਸਟਾਰ ਰਜਿਸਟਰ ਦੀ ਸ਼ਾਨ ਬੂਟਾ ਧਾਲੀਵਾਲ ਸੁਣ ਰਹੇ ਹਨ। ਮੈਂ ਦੱਸ ਦੇਵਾਂ, ਇਹ ਕਹਿ ਰਹੇ ਹਨ ਅਮੈਰੀਕਾ ਨੂੰ ਵੀ ਨੁਕਸਾਨ ਹੋਣਾ, ਵੱਧ ਨੁਕਸਾਨ ਤਾਂ ਕੈਨੇਡਾ ਨੂੰ ਹੋ ਰਿਹਾ, ਆਰਨ ਕਾਰਨ ਕੈਨੇਡਾ ਪਾਸੇ। ਕੱਲ੍ਹ ਇਹਨੇ ਸੋਚ ਲਿਆ ਜੇ ਟਰੱਕਿੰਗ ਇੰਡਸਟਰੀ ਹੈਗੀ ਆ, ਯੂਕਰੇਨ ਨੂੰ ਪੈਸਾ ਸਿੱਟੀ ਜਾਂਦੇ, ਹੋਰ ਪਾਸੇ ਸੈੱਟ ਆ ਜੀ ਪੈਸਾ ਸਿੱਟੀ ਜਾਂਦੇ ਆ। ਮੈਂ ਪਹਿਲਾਂ ਵੀ ਗੱਲਬਾਤ ਕੀਤੀ ਇੱਕ ਦੋ MP ਦੇ ਨਾਲ, ਮੈਂ ਕਿਹਾ ਟਰਾਂਸਪੋਰਟੇਸ਼ਨ ਇੰਡਸਟਰੀ ਇੱਕ ਹੱਬ ਹੈਗੀ ਆ ਸਾਡੀ ਇੱਥੇ ਅੰਟੇਰੀਓ ਦੀ, ਆਟੋ ਇੰਡਸਟਰੀ ਹੱਬ ਹੈਗੀ ਆ, ਇਹਨਾਂ ਵੱਡੀਆਂ ਟਰਾਂਸਪੋਰਟ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਕਿਉਂ ਨਹੀਂ ਛੋਟ ਦਿੰਦੇ ਵੀ ਉਹਨਾਂ ਦਾ ਕੰਮ ਸੌਖਾ ਹੋ ਜਾਵੇ? ਦੇਖੋ ਜੀ, ਕੈਨੇਡੀਅਨ ਮੇਡ ਬ੍ਰੇਕਸ ਇੰਸਟਾਲ ਕਰ ਸਕਦੇ, ਕੈਨੇਡੀਅਨ ਮੇਡ ਲਾਈਟਸ, ਮੈਂ ਕਹਿੰਦਾ ਆਪਣੇ ਟਰੱਕ ਟ੍ਰੇਲਰ ਨੂੰ ਇਹ ਅਪ ਟੂ ਡੇਟ ਰੱਖ ਸਕਦੇ, ਇੱਧਰ ਪੈਸਾ ਦਿੱਤਾ ਜਾਵੇ ਜਿੱਥੇ ਕੈਨੇਡੀਅਨ ਮੇਡ ਪਾਰਟਸ ਵੀ ਲਗਾਏ ਜਾਣ, ਕੈਨੇਡੀਅਨ ਮੇਡ ਜਿਹੜੀ ਕੈਨੇਡੀਅਨ ਕੰਪਨੀ ਕੋਲ ਫਾਇਦਾ ਵੀ ਹੋਵੇ। ਇਹ ਅਮੈਰੀਕਾ ਦਾ ਸੋਚੋ, ਅਮੈਰੀਕਾ ਨੂੰ ਨੁਕਸਾਨ ਹੋਣਾ, ਪਰ ਕੈਨੇਡਾ ਨੂੰ ਤਾਂ ਵੱਧ ਨੁਕਸਾਨ ਹੋ ਰਿਹਾ, ਕਹਾਣੀ ਸਰ ਕੈਨੇਡਾ ਬਾਰੇ ਨਹੀਂ ਕਹਿ ਰਿਹਾ, ਕੈਨੇਡਾ ਬਾਰੇ ਵੀ ਇੱਥੇ ਬਹੁਤ ਵੱਡਾ ਨੁਕਸਾਨ ਹੋਣਾ ਜੇ ਟੈਰਿਫ ਲਗਾਏ ਗਏ।
0: ਦੇਖੋ ਤਮਰ ਸਾਹਿਬ, ਇਹ ਗੱਲ ਜਦੋਂ ਪਰਸਪਰ ਨੁਕਸਾਨ ਦੀ ਗੱਲ ਆਉਂਦੀ ਤੇ ਫਿਰ ਉੱਥੇ ਗੱਲ ਆਉਂਦੀ ਸਮਰੱਥਾ ਕਿਹਦੀ ਜ਼ਿਆਦਾ ਆ
1: ਜੀ।
0: ਫਰਜ਼ ਕਰੋ ਦੋ ਪਰਸਨਲ ਤੌਰ ਤੇ ਆਪਾਂ ਐਗਜ਼ਾਮਪਲ ਕੋਟ ਕਰਨੀ ਹੈ ਆਪਣੇ ਸਰੋਤਿਆਂ ਨੂੰ, ਤੇ ਜਦੋਂ ਦੋ ਵਿਅਕਤੀ ਲੜ ਪੈਣ, ਜਿੱਦ ਪੈਣ, ਆਪਣੀ ਜਿੱਦ ਪਗਾਉਣ ਲੱਗ ਜਾਣ ਜਾਂ ਇੱਕ ਦੂਜੇ ਨੂੰ ਦੱਬ ਕਰਨ ਦੀ ਕੋਸ਼ਿਸ਼ ਵਿੱਚ ਆਉਣ, ਤਾਂ ਗੱਲ ਜੇਬ ਦੀ ਹੋਵੇ, ਇਕੋਨਮੀ ਦੀ ਹੋਵੇ, ਤਾਂ ਫਿਰ ਉੱਥੇ ਇਹ ਗੱਲ ਆਉਂਦੀ ਹੁੰਦੀ ਹੈ ਕਿ ਕਿਹੜਾ ਤਾਕਤਵਰ ਇਕੋਨੋਮਿਕਲੀ ਜ਼ਿਆਦਾ, ਕਿਹੜੀ ਵੱਡੀ ਇਕੋਨਮੀ ਹੈਗੀ ਆ,
1: ਕਿਹੜੀ
0: ਜੇਬ 'ਚ ਪੈਸੇ ਜ਼ਿਆਦਾ। ਹਮੇਸ਼ਾ ਜਦੋਂ ਜਿੱਦ 'ਚ ਗੱਲ ਆਉਂਦੀ ਹੁੰਦੀ ਆ ਜਾਂ ਫਾਈਟ 'ਚ ਗੱਲ ਆਉਂਦੀ ਹੁੰਦੀ ਆ ਇਕਨੋਮਿਕਲੀ, ਤਾਂ ਫਿਰ ਉਹ ਧਿਰ ਜਿੱਤਦੀ ਹੁੰਦੀ ਆ ਜਿਹਦੇ ਕੋਲ

0: ਫੋਰਸ ਜ਼ਿਆਦਾ ਹੁੰਦੇ ਆ
1: ਜੀ,
0: ਜਿਹਦਾ ਇਨਫਰਾਸਟ੍ਰਕਚਰ ਜਿਹੜਾ ਜ਼ਿਆਦਾ ਹੁੰਦਾ ਆ। ਹਾਲੇ ਵੀ ਜਿਹੜਾ ਯੂ ਐਸ ਜਿਹੜਾ ਡਾਲਰ ਹੈਗਾ ਜੀ, ਉਹਦੇ ਵਿੱਚ ਹੀ ਜਿਹੜਾ ਅੰਤਰਰਾਸ਼ਟਰੀ ਵਪਾਰ ਹੈ ਚੱਲ ਰਿਹਾ, ਇਹਦੇ ਵਿੱਚ ਅਤਕਥਨੀ ਨਹੀਂ ਹੈਗੀ। ਚੁਣੌਤੀਆਂ ਜ਼ਰੂਰ ਹੈਗੀਆਂ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਯੂ ਐਸ ਜਿਹੜਾ ਡਾਲਰ ਉਹਦਾ ਵਪਾਰ ਜਿਹੜਾ ਬੰਦ ਹੋ ਗਿਆ, ਠੀਕ ਹੈ ਜੀ। ਇਹ ਵੀ ਮਤਲਬ ਇਹ ਨਹੀਂ ਹੈਗਾ ਕਿ ਜਿਹੜਾ ਯੂ ਐਸ ਐਜ ਕਨੇਡਾ ਕੰਪੇਅਰ ਟੂ ਕਨੇਡਾ ਯੂ ਐਸ ਦੀ ਜਿਹੜੀ ਟ੍ਰਿਲੀਅਨਸ ਡਾਲਰ ਦੀ ਇਕਾਨਮੀ ਵਾਲਾ ਫਲਾਅ ਵਾ ਉਹ ਕਿਤੇ ਜ਼ਿਆਦਾ ਹੈਗਾ, 10 ਗੁਣਾ ਜ਼ਿਆਦਾ ਹੈਗਾ, ਠੀਕ ਹੈ ਜੀ। ਸੋ ਉਹਨਾਂ ਹਾਲਤਾਂ ਦੇ ਵਿੱਚ ਜਿਹੜੀ ਤੁਸੀਂ ਪੁਆਇੰਟ ਆਇਆ ਹੈ ਕਿ ਜਿਹੜਾ ਐਜ ਕੰਪੇਅਰ ਟੂ ਜਿੰਨੀ ਚੁਣੌਤੀ ਕਨੇਡਾ ਨੂੰ ਕਿਤੇ ਜ਼ਿਆਦਾ ਆ, ਇਹ ਗੱਲ ਸੱਚ ਹੈਗੀ ਆ। ਕਿਉਂਕਿ ਹੁਣ ਕੁਝ ਇੱਕ ਪ੍ਰਧਾਨ ਮੰਤਰੀ ਮਾਰਕ ਕਰਨੀ ਹੋਣਾ ਸਟਾਰਟਿੰਗ ਦੇ ਵਿੱਚ ਆਪਣੀ ਜਿਹੜੀ ਸਟੀਲ ਇੰਡਸਟਰੀ ਹੈ ਜਦੋਂ ਉਹ ਟੈਰਫ ਲੱਗਿਆ ਉਹਨੂੰ ਖੜਾ ਕਰਨ ਲਈ ਕੁਛ ਨਾ ਕੁਛ ਜਿਹੜੀ ਫੰਡਿੰਗ ਦਿੱਤੀ ਹੈਗੀ ਆ, ਪਰ ਇਹਦੇ ਵਿੱਚ ਹੁਣ ਤੱਕ ਜਿਹੜੀ ਗੱਲ ਆਈ ਹੈ ਕਿ ਕੁਛ ਮਿਲੀਅਨਸ ਦਾ ਜਾਂ ਕੁਝ ਬਿਲੀਅਨ ਤੱਕ ਮੈਂ ਕਹਿ ਲਾਂਗੇ ਫੰਡਿੰਗ ਹੈਗੀ ਆ ਹੁਣ ਤੱਕ। ਜੇ ਐਜ ਕੰਪੇਅਰ ਟੂ, ਮੈਂ ਨਹੀਂ ਕਹਿੰਦਾ ਐਜ ਏ ਨੈਟੋ ਮੈਂਬਰ ਜੇ ਆਪਾਂ ਕਹਿੰਦੇ ਯੂਕਰੇਨ ਨੂੰ ਮਦਦ ਦੇਣੀ ਆ ਤਾਂ ਉਹ ਦੇਵੇ, ਪਰ ਇਹ ਹਾਲਟ ਕੀਤੀ ਰੋਕੀ ਜਾ ਸਕਦੀ ਆ ਜਦੋਂ ਆਪਣੇ ਹਾਲੇ ਹਾਲਾਤ ਸਾਡੇ ਇੱਦਾਂ ਦੇ ਆ, ਤਾਂ ਉਹਨੂੰ ਰੋਕ ਕੇ ਡਾਇਰੈਕਟ ਮਨੀ ਆ ਹੋਰ ਸੋਰਸਾਂ ਤੋਂ ਜਿਹੜਾ ਕਿਤੇ ਲੱਗਦਾ ਕਿ ਸਾਡਾ ਪੈਸਾ ਆਸੇ ਪਾਸੇ ਜਾ ਰਿਹਾ, ਉਹ ਜੇ ਇਹ ਨਹੀਂ ਕੀਤਾ ਜਾਂਦਾ। ਇਹ ਵੀ ਤੰਬੜੀ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜੇ ਇਹ ਫੈਡਰਲ ਗਵਰਨਮੈਂਟ ਵੱਲੋਂ ਨਹੀਂ ਕੀਤਾ ਜਾਂਦਾ ਤਾਂ ਹੌਲੀ ਹੌਲੀ ਜਿਹੜਾ ਅਮੈਰੀਕਨ ਕੰਪਨੀਆਂ ਉਹ ਤਾਂ ਪਹਿਲਾਂ ਹੀ ਪੁਸ਼ਅਪ ਹੋ ਗਈਆਂ ਜੀ, ਆਪਣੇ ਇੱਥੇ ਬ੍ਰੈਂਪਟਨ ਦੇ ਲੱਗਣਾ ਕਲੈਸਲ ਪ੍ਰਾਂਟ ਸੀ ਉਹ ਕਿੱਧਰ ਚਲੇ, ਉਹ ਹੌਲੀ ਹੌਲੀ ਪੁਸ਼ਅਪ ਹੋ ਗਿਆ ਨਾ ਜੀ, ਠੀਕ ਹੈ ਨਾ। ਸਾਨੂੰ ਲੱਭ ਨਹੀਂ ਰਿਹਾ, ਸਟੈਨਲੇਟ ਨੇ ਅਗਲੇ ਪ੍ਰਾਂਟ ਰੋ ਦਿੱਤੇ ਹੈਗੇ ਆ, ਜਿਹੜਾ ਜਿਹੜਾ ਹੋਰ ਹੌਂਡਾ ਦੇ ਉਹ ਪ੍ਰਾਂਟ ਅਗਲੇ ਈਜੀ ਪਲਾਂਟ ਜਿਹੜੇ ਰੁਕ ਗਏ ਹੈਗੇ ਆ। ਜੇ ਹੁਣ ਤੱਕ ਨਾ ਰੁਕੇ ਹੁੰਦੇ ਤਾਂ ਹੁਣ ਤੱਕ ਤਾਂ ਫਿਰ ਬੜੀਆਂ ਜੋਬਾਂ ਕ੍ਰੀਏਟ ਹੋਈਆਂ ਹੋਣੀਆਂ ਸੀ ਹੁਣ ਤੱਕ।
2: ਬਹੁਤ ਸਾਰੇ ਨਵੇਂ ਬਿਜ਼ਨਸ ਮਾਰਕਾਂ ਨਾਲ, ਬਹੁਤ ਸਾਰੇ ਨਵੇਂ ਬਿਜ਼ਨਸ ਜਿਹੜੇ ਖੋਲਣਾ ਚਾਹੀਦੇ ਅਮਰੀਕਾ ਵਿੱਚ ਜਾ ਰਹੇ ਹਨ, ਬਹੁਤ ਸਾਰੇ ਐਸੇ ਬਿਜ਼ਨਸ ਨਾਲ ਕਹਿੰਦੇ ਯਾਰ ਅਮਰੀਕਾ ਵੀ ਜਾ ਕੇ ਰਹੀ ਤੇ ਪੈਸਾ ਵੀ ਵੱਧ ਬਣਦਾ ਤੇ ਹੈਡਕ ਵੀ ਘੱਟ ਹੈਗੀ, ਗੌਰਮੈਂਟ ਵੀ ਬੜੀ ਸਪੋਰਟ ਕਰਦੀ ਆ। ਜਿਹੜੇ ਇੱਥੇ ਦੇ ਬੱਚੇ ਡਾਕਟਰ ਜਾਂ ਇੰਜੀਨੀਅਰ ਉਹ ਵੀ ਅਮਰੀਕਾ ਜਾ ਰਹੇ ਹਨ, ਇੱਥੇ ਵਾਸਤੇ ਕੱਖ ਵੀ ਨਹੀਂ ਰਿਹਾ। ਜੇ ਦੇਖਿਆ ਜਾਵੇ ਇਹ ਕੰਟਰੀ ਆਪਣੇ ਲੋਕਾਂ ਵਾਸਤੇ ਬਹੁਤ ਘੱਟ ਸੋਚਦੀ ਆ। ਹੌਸਪੀਟਲ ਦੇਖ ਲਵੋ, ਜਿੱਥੇ ਮਰਜ਼ੀ ਦੇਖ ਲਵੋ, ਨੁਕਸਾਨ ਹੀ ਨੁਕਸਾਨ ਹੈਗਾ। ਬ੍ਰੈਂਪਟਨ ਵਿੱਚ ਕਹਿੰਦੇ 2 ਹੌਸਪੀਟਲ, ਬੇ ਦੂਸਰਾ ਹੌਸਪੀਟਲ ਵਾਲਾ, ਦੂਸਰਾ ਹੌਸਪੀਟਲ ਤਾਂ ਪਹਿਲੇ ਸੀਗਾ, ਉਹਦੀ ਐਕਸਟੈਂਸ਼ਨ ਆਣੀ, ਉਹ ਵੀ ਨਹੀਂ ਹਜੇ ਖੜੀ ਕੀਤੀ ਇਹਨਾਂ ਨੇ। ਸੋ ਆਪਣੀ ਕੰਟਰੀ ਵਾਸਤੇ ਘੱਟ ਸੋਚ ਰਹੀ ਆ, ਉੱਥੇ ਦੁੱਖ ਲੱਗਦਾ।
0: ਦੇਖੋ ਜੀ, ਖਬਰਾਂ ਇਹ ਵੀ ਆਈਆਂ ਸੀ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੋਣਾ ਜਿਹੜੀ ਕਿ ਵੈਰੀਫਾਈਡ ਨਹੀਂ ਸੀਗੀ ਤੇ ਮੈਂ ਉਹਨੂੰ ਵੱਡੇ ਪੱਧਰ ਦਿੱਤਾ ਨਹੀਂ ਹੈਗਾ, ਪਰ ਇਹ ਖਬਰਾਂ ਦੋਸ਼ ਪੋਲੀਟੀਕਲ ਪਾਰਟੀਆਂ ਨੇ ਲਾਏ ਸੀਗੇ ਇੱਕ ਦੂਜੇ ਦੇ ਉੱਪਰ, ਕੰਜ਼ਰਵੇਟਿਵ ਨੇ ਲਾਏ ਸੀ ਕਿ ਕਾਰਨੀ ਸਾਹਿਬ ਦੀ ਆਪਣੀ ਵੱਡੀ ਕੰਪਨੀ ਉਹਨਾਂ ਦਿਨਾਂ 'ਚ ਮੂਵ ਹੋ ਕੇ ਉਹਨਾਂ ਦਾ ਹੈੱਡ ਆਫਿਸ ਜਿਹੜਾ ਨਿਊਯਾਰਕ ਗਿਆ, ਜਦੋਂ ਇਹ ਗੱਲ ਚੱਲ ਰਹੀ ਸੀ ਕਿ ਵੱਡੀਆਂ ਕੰਪਨੀਆਂ ਮੂਵ ਨਾ ਹੋਣ, ਗਵਰਨਮੈਂਟ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਮੂਵ ਨਾ ਹੋਣ, ਇੱਥੇ ਰਹਿਣ, ਉਹਦੀ ਹੁਣ ਸੱਚਾਈ ਆਉਣ ਵਾਲੇ ਸਮੇਂ 'ਚ ਕੀ ਸਾਹਮਣੇ ਹੁੰਦੀ ਆ। ਪਰ ਇਹਦਾ ਅਸਰ ਅੱਜ ਵੱਡੀ ਵੱਡੀ ਤੱਕ ਦਿਖਾਈ ਦਿੱਤਾ ਜੀ। ਜਿਹੜੇ ਆਪਾਂ ਚਲੋ ਪ੍ਰੀਮੀਅਰ ਡੱਗ ਫੋਰਡ ਸਾਹਿਬ, ਉਹਨਾਂ ਦੀ ਆਪਣੀ ਟੋਨ ਰਹਿੰਦੀ ਹੈ ਜੀ, ਅੱਜ ਵੀ ਉਹਨਾਂ ਕਹਿਤਾ ਕਿ ਡਾਲਰ ਟੂ ਡਾਲਰ ਲਾ ਦਿਓ ਸਰ, ਸਾਨੂੰ ਸਾਡਾ ਵੀ ਬਰਾਬਰੀ ਟਾਇਰ ਫਲਾ ਦੇਣਾ ਚਾਹੀਦਾ ਜਿੰਨਾ ਲੱਗ ਗਿਆ। ਖੈਰ ਉਹਨਾਂ ਦਾ ਆਪਣਾ ਗੱਲ ਕਰਨ ਦਾ ਤਰੀਕਾ ਹੈਗਾ, ਪਰ ਜਿਹੜਾ ਸਾਡੇ ਤੇ ਅਸਰ ਹੈ ਉਹ ਵੀ ਵੇਖਣ ਵਾਲੀ ਗੱਲ ਹੈ ਕਿੰਨਾ ਹੋ ਰਿਹਾ। ਜਿਹੜੇ ਡੇਵਿਡ ਐਬੀ ਸਾਹਿਬ ਆ ਉਹ ਵੀ ਕਹਿ ਰਿਹਾ ਕਿ ਇਹਦੇ ਨਾਲ ਨੁਕਸਾਨ ਹੈ ਅਮੈਰੀਕਨ ਲੋਕਾਂ ਨੂੰ ਹੋਣਾ ਬਰਾਬਰ ਰੂਪ ਦੇ ਵਿੱਚ, ਮਹਿੰਗਾਈ ਜਿਹੜੀ ਤੁਹਾਡੇ ਵੀ ਵਧਣੀ ਆ, ਤੇ ਜੇ ਤੁਸੀਂ ਟਾਇਰ ਫਲਾ ਹੀ ਦਿੱਤਾ ਤਾਂ ਫਿਰ ਇਹ ਸੋਚੋ ਕਿ ਤੁਹਾਡਾ ਜਿਹੜਾ ਵਰਲਡ ਭਰ ਵਿੱਚ ਮਿੱਤਰ ਕੌਣ ਹੋਊਗਾ। ਮੈਂ ਇਹ ਸਮਝਦਾ ਹੈਗਾ ਤੰਬਰ ਸਾਹਿਬ ਵੀ ਬਿਜ਼ਨਸ 'ਚ ਕੋਈ ਮਿੱਤਰ ਨਹੀਂ ਹੁੰਦਾ, ਬਿਜ਼ਨਸ ਬਿਜ਼ਨਸ ਹੀ ਹੁੰਦਾ। ਈਵਨ ਭੈਣ ਭਰਾਵਾਂ ਦਾ ਜਿਹੜਾ ਆ ਉਹ ਲੈਣ ਦੇਣ ਆਪੋ 'ਚ ਹੁੰਦਾ, ਇਹ ਕਹਾਵਤਾਂ ਜਿਹੜੀਆਂ ਮਸ਼ਹੂਰ ਹੈਗੀਆਂ ਨੇ। ਇਹਦੇ ਤਰ੍ਹਾਂ ਕਿਊਬੈਕ ਦੇ ਪ੍ਰੀਮੀਅਮ ਨੇ ਵੀ ਗੱਲ ਕਹੀ ਹੈਗੀ ਆ ਕਿ ਇਹ ਜੋ ਕਨੇਡਾ ਨੇ ਜੋ ਅਮੈਰੀਕਾ ਨੇ ਕੀਤਾ ਹੈਗਾ ਜਸਟੀਫਾਈਡ, ਇਹਨੂੰ ਨਹੀਂ ਕੀਤਾ ਜਾ ਸਕਦਾ। ਪਰ ਆਪਾਂ ਇਹ ਕਹਿ ਸਕਦੇ ਕਿ ਉਹ ਆਪਣੀ ਲਾਈਨ ਜਿਹੜੀ ਟੋ ਕਰਕੇ ਲਗਾਤਾਰ ਚੱਲ ਰਹੇ ਹੈਗੇ ਆ। ਸੋ ਸਾਡੇ ਜਿਹੜੇ ਹੁਣ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਥੋੜੀ ਜਿਹੀ ਸਖਾਵੀ 2 ਪੁਆਇੰਟ ਸੀਗੇ, ਇੱਕ ਹੈਗੀ ਸੀਗੀ ਮਿਡਲ ਈਸਟ ਦੀ ਜੰਗ, ਉਹ ਵੀ ਹਾਲੇ ਸੈਟਲ ਆਊਟ ਨਹੀਂ ਹੋਈ, ਉੱਤੋਂ ਜਦੋਂ ਟੈਰਫ ਦੁਬਾਰਾ ਧਮਕੀਆਂ ਦੇ ਗੱਲਬਾਤ ਚੱਲ ਗਈਆਂ, ਤਾਂ ਹੁਣ ਇਹ ਲੱਗਦਾ ਹੈ ਕਿ ਹਾਲੇ ਕੈਨੇਡੀਅਨ ਲੋਕਾਂ ਦੀ ਲਾਈਫ ਜਿਹੜੀ ਆ ਉਹ ਟਫ ਹੋਣ ਜਾ ਰਹੀ ਆ। ਤਾਂ ਇਹਦੇ ਉੱਪਰ ਆਪਾਂ ਹਾਲੇ ਇਹੀ ਕਹਿ ਸਕਦੇ ਹਾਂ, ਸੋ ਫੈਂਡ ਸੋ ਜਿਹੜੀ ਸਾਡੀ ਸਰਕਾਰ ਆ, ਫੈਡਰਲ ਗਵਰਨਮੈਂਟ ਆ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਆ, ਜੇ ਉਹ ਸਟ੍ਰੈਟਜਿਕ ਤਰੀਕੇ ਦੇ ਨਾਲ ਅੱਗੇ ਨਹੀਂ ਵੱਧਦੀਆਂ ਇਹਦੇ ਵਿੱਚ, ਤੇ ਲੋਕਾਂ ਨੂੰ ਮੁਸ਼ਕਲਾਂ ਜਾਂ ਬਿਜ਼ਨਸਮੈਨ ਜਿਹੜੇ ਹੈਗੇ ਸਾਡੇ ਉਹਨਾਂ ਨੂੰ ਮੁਸ਼ਕਲਾਂ ਹੋਰ ਵੀ ਦਰਪੇਸ਼ ਹੋ ਸਕਦੀਆਂ।
2: ਬਾਜੀ ਸਾਹਿਬ, ਇਹਨਾਂ ਨੂੰ ਚੂਜ਼ ਕੀਤਾ ਗਿਆ ਸਭ, ਇਹ ਵਧੀਆ ਫਾਈਟ ਕਰ ਸਕਦੇ ਡੋਨਲਡ ਟਰੰਪ, ਇਹਨਾਂ ਵਧੀਆ ਟੈਰਫ ਦੇ ਉੱਪਰ ਕੰਟਰੋਲ ਕਰ ਸਕਦੇ, ਪਰ ਆਈ ਥਿੰਕ ਹੀ ਇਜ਼ ਫੇਲਿੰਗ। ਸਾਰੇ ਕਹਿ ਰਹੇ ਹਨ ਐਲਬੋਜ਼ ਅਪ ਕਿੱਥੇ ਗਏ, ਤਾਂ ਬਹੁਤ ਟਾਈਮ ਹੋ ਗਿਆ, ਕਿਉਂਕਿ ਜੇ ਕਹਿੰਦੇ ਸੀਗੇ ਪੀਰ ਪੋਲੀਵਰ ਨਹੀਂ ਕਰ ਸਕਦਾ, ਮਾਰਕਾ ਨਹੀਂ ਕਰ ਸਕਦਾ, ਫਿਰ ਜ਼ਿਕਰ ਕੀਤਾ, ਕੱਲ੍ਹ ਨਹੀਂ ਕੁਛ ਹੈਗਾ। ਨੋ ਡਾਊਟ ਕੋਈ ਵੀ ਪ੍ਰੈਜੀਡੈਂਟ ਹੈਗਾ, ਪ੍ਰਾਈਮ ਮਿਨਿਸਟਰ ਹੈਗਾ, ਉਹਨਾਂ ਨੇ ਇਨਵੈਸਟਮੈਂਟ ਤਾਂ ਕਰਨੀ ਆ, ਜਿੱਦਾਂ ਕਰਨੀ ਕਰ ਰਹੇ ਨੇ, ਪਰ ਜਿਹੜੀ ਮੇਨ ਮੁੱਦਾ ਸੀਗਾ ਉਹ ਸੀਗਾ ਟੈਰਿਫ ਦਾ, ਉਹ ਹਜੇ ਤੱਕ ਕੰਟਰੋਲ ਕਰਨਾ ਬੜਾ ਔਖਾ ਹੋ ਰਿਹਾ ਹੈਗਾ ਆ। ਉੱਧਰ ਡੋਨਲਡ ਟਰੰਪ ਦੇ ਦਿਮਾਗ 'ਚ ਧੂੰਆਂ ਚੜਿਆ ਰਹਿੰਦਾ, ਕਿਉਂਕਿ ਜੋ ਕੁਝ ਕੱਲ੍ਹ ਆਈ ਗੈਸ ਡੱਗ ਫੋਰਡ ਜੀ ਬੋਲ ਗਏ ਹਨ, ਉਹ ਕਹਿੰਦੇ ਵੀ ਦਿਸ ਇਜ਼ ਰਬਿਸ਼, ਅਤੇ ਉਹਨਾਂ ਦੁੱਖ ਲੱਗਿਆ ਨਾ ਗੱਲ, ਕਹਿੰਦੇ ਲਓ ਜੀ 50% ਟੈਰਿਫ ਹਜੇ, ਪਰ 30 ਦਿਨ ਹੈਗੇ ਆ, ਲਗਾਉਂਦੇ ਕਿ ਨਹੀਂ ਲਗਾਉਂਦੇ ਉਹ ਦੇਖਣਾ ਪੈਣਾ ਆ, ਦੇਖਦੇ ਲਗਾਉਂਦੇ ਕਿ ਨਹੀਂ ਲਗਾਉਂਦੇ. ਐਲ ਪੀ ਰੂਫਿੰਗ ਵਾਲੇ ਪ੍ਰੋਡਕਟ ਸਪੋਂਸਰ ਕੀਤਾ ਜੀ.
0: ਅਮਰ ਸਾਹਿਬ, ਜਿਹੜਾ ਹਮੇਸ਼ਾ ਅਮਰੀਕਾ ਦੀ ਇਹ ਪਾਲਿਸੀ ਟਰੰਪ ਸਾਹਿਬ ਦੀ ਰਹੀ ਆ, ਕੈਨੇਡਾ ਹੁਣ ਕਿੱਥੇ ਸੋਚ ਰਿਹਾ? ਜੇ ਮੈਂ ਥੋੜਾ ਜਿਹਾ ਸਹੀ ਹੋਇਆ ਇਸ ਮਾਮਲੇ ਚ, ਇਹ ਹੋਊਗਾ ਕਿ ਮਿਡ ਟਰਮ ਤੱਕ ਪੁਸ਼ ਅਪ ਕਰ ਰਹੇ ਵੀ ਕਿਸੇ ਤਰ੍ਹਾਂ ਸਾਡਾ ਮਿਡ ਟਰਮ ਤੱਕ ਚਲੇ ਜਾਵੇ, ਸ਼ਾਇਦ ਸਾਡਾ ਛੁਟਕਾਰਾ ਜਿਹੜਾ ਉਸ ਲਿਹਾਜ਼ ਦੇ ਨਾਲ ਮਿਡ ਟਰਮ ਦੇ ਵਿੱਚ ਹੋ ਜਾਏ. ਪਰ ਆਪਾਂ ਦੂਜੇ ਸਿਟੀਜ਼ਨ ਜਿਹੜੇ ਹੈਗੇ, ਦੂਜੇ ਦੇਸ਼ ਦੇ ਸਿਟੀਜ਼ਨ ਦੇ ਫੈਸਲੇ ਦੇ ਵਿਹਾਰ ਦੇ ਉੱਪਰ ਆਪਣੇ ਦੇਸ਼ ਦੇ ਫੈਸਲੇ ਨਹੀਂ ਲੈ ਸਕਦੇ. ਸੋ ਕੈਨੇਡਾ ਗੌਰਮੈਂਟ ਹਾਲੇ ਰਿਲਾਈ ਕਰ ਰਹੀ ਹੈ ਸਿਰਫ ਮਿਡ ਟਰਮ ਦੇ ਉੱਪਰ ਵੀ ਸ਼ਾਇਦ ਮਿਡ ਟਰਮ ਦੇ ਵਿੱਚ ਕੋਈ ਏਦਾਂ ਦੇ ਰੁਝਾਨ ਸਾਹਮਣੇ ਆ ਜਾਣ ਜਿਹਦੇ ਨਾਲ ਸਾਡਾ ਮਸਲਾ ਆਪਣੇ ਆਪ ਹੱਲ ਹੋ ਜਾਏ. ਪਰ ਦੂਜੇ ਪਾਸੇ ਜਿਹੜੇ ਟਰੰਪ ਸਾਹਿਬ ਵੀ ਆ, ਉਹ ਵੀ 30 ਦਿਨ ਦਾ ਆਸਾ ਜ਼ਰੂਰ ਰੱਖਦੇ ਹੁੰਦੇ ਆ. ਪਤਾ ਹੈਗਾ, ਆਪਾਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਟੈਰਿਫ ਪਹਿਲਾਂ ਵੀ ਲੱਗੇ ਸੀ, ਬਿਜ਼ਨਸ ਇੱਕ ਵਾਰੀ ਰੁਕ ਗਏ ਸੀ, ਬਹੁਤ ਸਾਰੇ ਲੋਡਾਂ ਬਾਰੇ ਮੈਨੂੰ ਜਾਣਕਾਰੀ ਪਰਸਨਲ ਤੌਰ 'ਤੇ ਹੈਗੀ ਜਿਹੜੇ ਬੰਦ ਹੋ ਗਏ ਸੀ, ਠੀਕ ਹੈ ਜੀ, ਇਹ ਟੈਰਿਫ ਕਰਕੇ. ਲੇਕਿਨ ਉਹ ਦੁਬਾਰਾ ਚਲਾਉਣੇ ਪਏ. ਜਿਹੜਾ ਇੰਟਰਨਲ ਤੌਰ 'ਤੇ ਅਮੈਰੀਕਾ ਦੇ ਵਿੱਚੋਂ ਉਹਦੀ ਪੂਰਤੀ ਨਹੀਂ ਹੋਈ, ਜਾਂ ਫਿਰ ਅਮੈਰੀਕਾ ਦੇ ਵਿੱਚ ਲੋਡ ਮਹਿੰਗੇ ਪੈਂਦੇ ਹੈਗੇ ਆ, ਕਿਉਂਕਿ ਜਿਹੜੇ ਮੈਂ ਪਹਿਲਾਂ ਵੀ ਗੱਲ, ਜਿਹੜਾ ਲੋਡ ਅੰਡਿਆਨਾ ਚਾਹੀਦਾ ਹੈਗਾ ਅਤੇ ਕੈਲੀਫੋਰਨੀਆ ਤੋਂ ਮੰਗਾਉਣਾ, ਉਹ ਅੰਟਾਰੀਓ ਤੇ ਕਿਤੇ ਸਸਤਾ ਪੈਂਦਾ ਜੀ. ਜਿਵੇਂ ਟਰੰਪ ਸਾਹਿਬ ਕਹਿੰਦੇ ਵੀ ਸਾਨੂੰ ਅਮੈਰੀਕਨ ਚੀਜ਼ਾਂ ਦੀ ਲੋੜ, ਕੈਨੇਡੀਅਨ ਚੀਜ਼ਾਂ ਦੀ ਲੋੜ ਨਹੀਂ ਹੈਗੀ. ਸੋ ਕੁੱਲ ਮਿਲਾ ਕੇ ਉਹਨੂੰ ਸੌਟ ਆਊਟ ਕਿੱਦਾਂ ਕੀਣਾ, ਇਹਦੀਆਂ ਉਮੀਦਾਂ ਸਾਡੀਆਂ ਫੈਡਰਲ ਗਵਰਨਮੈਂਟ ਦੇ ਹੈਗੀਆਂ ਜੀ.
2: ਪਰ ਬਾਜੀ ਸਾਹਿਬ, ਜੇ ਦੇਖਿਆ ਜਾਵੇ ਇੱਥੇ ਕੈਨੇਡਾ ਬਹੁਤ ਵੱਡੀ ਕੰਟਰੀ ਹੈ, ਬਹੁਤ ਬਹੁਤ ਤਕੜਾ ਲੈਂਡ ਹੈਗਾ ਆ. ਹੁਣ 2-3 ਮਹੀਨਿਆਂ 'ਚ ਇੰਨਾ ਸਬਜ਼ੀਆਂ ਪ੍ਰੋਡਿਊਸ ਹੁੰਦੀਆਂ ਹਨ, ਜੇ ਲੋਕਾਂ ਨੂੰ ਰਾਹਤ ਦੇ ਦੇਣ, ਥੋੜ੍ਹਾ ਬਹੁਤਾ ਲੈਂਡ ਦੇ ਦੇਣ, ਸਸਤਾ ਕਰ ਦੇਣ, ਇਮੀਗ੍ਰੇਸ ਨੌਰਥ ਵੱਲ ਮੰਗਾ ਲੈਣ, ਉਹ ਆਉਣਗੇ, ਖੇਤੀ ਕਰਨਗੇ, ਘਰ ਖਰੀਦਣਗੇ, ਕਾਰਾਂ ਖਰੀਦਣਗੇ, ਤਾਂ ਫਾਇਦਾ ਹੀ ਫਾਇਦਾ. ਹੁਣ ਇਨਫਰਾਸਟ੍ਰਕਚਰ 'ਤੇ ਹਜੇ ਰੋਕ ਲੱਗੀ ਪਈ ਹੈਗੀ, ਹਾਈਵੇ ਤਾਂ ਨਹੀਂ ਆ ਰਹੇ ਹੈਗੇ. ਇੱਥੇ ਮੈਂ ਕਹਿੰਦਾ 407 ਦੁਆਰਾ ਵਾਪਸ ਖਰੀਦ ਲਵੋ, ਵਾਪਸ ਖਰੀਦ ਲਵੋਗੇ, ਇਨਵੈਸਟੀਗੇਟ ਜੇ ਕਰਨਗੇ ਕਿੰਨਾ ਪੈਸਾ ਬਚੇਗਾ. ਜਿੱਥੇ ਉਹ 70-40 ਸੈਂਟ ਲਾਉਂਦੇ ਪਰ ਕਿਲੋਮੀਟਰ, ਇਹ 20-25 ਸੈਂਟ ਲਾ ਕੇ ਸਾਰ ਲੈਣ. ਬਹੁਤ ਸਾਰਾ ਟ੍ਰੈਫਿਕ ਜਿਹੜਾ ਸ਼ਿਫਟ ਹੋ ਸਕਦਾ ਹੈਗਾ, ਕੈਨੇਡੀਅਨ ਲੋਕ ਸੌਖੇ ਹੋ ਸਕਦੇ, ਪਰ ਨਹੀਂ, ਇਹਨਾਂ ਨੇ ਬਿਲੀਅਨਸ ਡਾਲਰ ਬਾਹਰ ਦੇ ਦੇਣਾ ਪਰ ਇੱਥੇ ਨਹੀਂ ਖਰਚਣਾ. ਐਲ ਪੀ ਰੂਫਿੰਗ ਵਾਲੇ ਹਨ, ਰੂਫਿੰਗ ਦਾ ਕੰਮ ਹੋਵੇ, ਸ਼ਿੰਗਲ ਦਾ ਕੰਮ ਹੋਵੇ, ਸ਼ਿੰਗਲ ਰਿਪਲੇਸ ਕਰਕੇ ਅਤੇ ਛੱਤਾਂ ਦਾ ਕੰਮ ਹੋਵੇ, ਕਿਤੇ ਲੀਕ ਕਰਦੇ ਆ, ਕਮਰਸ਼ੀਅਲ ਜਿਹੜੀਆਂ ਛੱਤ ਆ, ਰੂਫਸ ਆ, ਉਹ ਵੀ ਫਿਕਸ ਕਰਦੇ ਹਨ, ਬਹੁਤ ਵਧੀਆ ਕੰਮ ਕਰਦੇ ਹਨ ਐਲ ਪੀ ਰੂਫਿੰਗ, ਬਲਵਿੰਦਰ ਸਿੰਘ ਜੀ ਇਹਨਾਂ ਦੀ ਟੀਮ, ਕੌਂਕਰੀਟ ਦਾ ਕੰਮ ਵੀ ਕਰਦੇ, ਸਮੈਂਟ ਦਾ ਕੰਮ ਵੀ ਕਰਦੇ ਹਨ. 416-602-7216 ਚਾਰਲੇਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਵਾਉਣਾ ਹੋਵੇ ਤਾਂ ਡੈੱਕ ਵੀ ਪੇਂਟ ਕਰਕੇ ਦਿੰਦੇ ਨੇ. ਗੋਰੇ ਧੋਰੇ ਦਾ ਨੰਬਰ 416-230-4000. ਅਤੇ ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਐਜ਼ ਅ ਮੋਰਗੇਜ ਏਜੰਟ. ਮੋਰਗੇਜ ਦੀ ਭਾਲ ਵਿੱਚ ਉਹ ਕੰਮ ਔਖਾ ਹੋ ਰਿਹਾ, ਸੌਖਾ ਕਰ ਦੇਣਗੇ, ਕਾਲ ਕਰਿਓ ਪਰਸਨਲ ਮੋਰਗੇਜ ਸਲਿਊਸ਼ਨ ਵਾਸਤੇ. ਦਵਿੰਦਰ ਸਿੰਘ ਪਵਾਰ 6479888731. ਅਤੇ ਮਾਡਰਨ ਡਾਇਗਨੋਸਟ੍ਰਕ ਟ੍ਰੇਲਰ ਰਿਪੇਅਰ ਵਾਲੇ, ਰੈਡ ਕਲਰ ਰਿਪੇਅਰ, ਵਾਇਰਿੰਗ, ਡੀ ਪੀ ਐਫ ਕਲੀਨਿੰਗ ਐਂਡ ਰਿਪੇਅਰ, ਈ ਬੀ ਐਸ ਸੈਂਸਰ ਦਾ ਕੰਮ ਹੋਵੇ 3472713834. ਅਤੇ ਥਰੂਵੇ ਸਪੈਸ਼ਲਾਈਜ਼ ਟ੍ਰੇਲਰ, ਇਹ ਟ੍ਰੇਲਰ ਬਣਾ ਕੇ ਦਿੰਦੇ ਹਨ, ਫਲੈਟ ਬੈੱਡ ਬਣਾ ਕੇ ਦਿੰਦੇ ਹਨ. ਡਰੋਪ ਡੈਕਸ ਚਾਹੀਦਾ, ਕੋਇਲ ਵੈਲ ਟ੍ਰੇਲਰ ਚਾਹੀਦਾ, 1170 ਫੀਸਟਰ ਡਰਾਈਵ 'ਤੇ ਹਨ. ਗੁਰਵਿੰਦਰ ਤਨੇਸਰ ਭਾਈ ਦਾ ਨੰਬਰ 905-219-0080. ਹਿੰਦਾ ਬਾਈ ਇਹਨੂੰ ਕਹਿੰਦੇ ਹਨ, ਪ੍ਰਾਈਸ ਬਹੁਤ ਵਧੀਆ ਹੈਗੀ ਆ, ਇਹਨਾਂ ਦੀ ਕਾਲ ਕਰਕੇ ਪਤਾ ਕਰ ਲੈਣਾ. ਅਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਿਲਕਾ ਰੋਡ 'ਤੇ ਹਨ. ਫਰੈਸ਼ ਫਰੂਟਸ ਐਂਡ ਵੈਜੀਟੇਬਲ, ਟੇਕ ਆਊਟ ਰੈਸਟੋਰੈਂਟ ਵੀ ਹੈਗਾ ਆ, ਅਤੇ ਸਾਈਡ 'ਤੇ ਮੀਟ ਸ਼ੋਪ ਵੀ ਹੈਗੀ ਆ, ਸਬਜ਼ੀਆਂ ਦੇ ਨਾਲ ਨਾਲ ਗਰੋਸਰੀ ਸਦਾ ਹੀ ਐਵਰੇਜ ਸੇ ਲੱਗੀ ਰਹਿੰਦੀ ਹੈ. ਪ੍ਰਾਈਸਾਂ ਬਹੁਤ ਵਧੀਆ ਰੱਖਦੇ ਹਨ. 905-799-5858 ਮੀਟ ਸ਼ੋਪ ਦਾ ਨੰਬਰ ਹੈਗਾ ਆ, ਅਤੇ ਪਹੁੰਚਣਾ ਜ਼ਰੂਰ. ਐਲੇ ਟਰੱਕ ਤੋਂ ਰਾਜਾ ਬਾਈ ਜੀ ਮਿਲੇ ਸੀਗੇ ਵੀਕਐਂਡ 'ਤੇ, ਕਾਰ ਜਾਂ ਟਰੱਕਾਂ ਦਾ ਟਾਇਰ ਚੇਂਜ ਕਰਵਾਉਣਾ, ਓਇਲ ਚੇਂਜ ਕਰਵਾਉਣਾ ਹੋਵੇ, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਆ. 1176 ਮਾਇਰ ਸਾਈਡ ਡਰਾਈਵ, ਐਲੇ ਟਰੱਕ ਐਂਡ ਲੂਵ, ਰਾਜਾ ਬਾਈ ਐਲੇ ਵਾਲੇ. ਗੁਰਮੁਖ ਸਿੰਘ ਜੀ, ਅਗਲੀ ਖਬਰ ਵੱਲ ਚੱਲਦੇ ਹਾਂ.
0: ਬਿਲਕੁਲ, ਅੰਟਾਰੀਓ ਜਿਹੜਾ ਪ੍ਰੋਵਿੰਸ਼ੀਅਲ ਪ੍ਰੋਗਰਾਮ ਹੈਗਾ ਇਮੀਗ੍ਰੇਸ਼ਨ ਦਾ, ਬੜਾ ਮੇਜਰ ਮੰਨਿਆ ਜਾਂਦਾ. ਵੈਸੇ ਤੁਸੀਂ ਐਕਸਪਰਟ ਲੈ ਆਇਓ, ਆਪਾਂ ਖਬਰ ਇੱਕ ਜਨਰਲ ਰੂਲ ਸਾਂਝੇ ਕਰ ਦਿੰਦੇ ਹਾਂ, ਕਿਉਂਕਿ ਇਮੀਗ੍ਰੇਸ਼ਨ ਦੀ ਖਬਰ ਹੈਗੀ ਆ ਜੀ, ਠੀਕ ਹੈ. ਲੇਕਿਨ ਜ਼ਿਆਦਾ ਸਟਰੀਮ ਇਹਨੂੰ ਜਿਹੜੇ ਐਕਸਪਰਟ ਹੈਗੇ ਇਮੀਗ੍ਰੇਸ਼ਨ ਵਾਲੇ, ਉਹ ਦੱਸਣਗੇ ਆਪਣੇ ਪ੍ਰੋਗਰਾਮ ਤੋਂ ਹੀ. ਮੈਂ ਇੱਕ ਖਬਰ ਸਾਂਝੀ ਕਰ ਦਿੰਦਾ ਕਿ ਜਿਹੜਾ ਪਹਿਲਾਂ ਓ ਐਨ ਆਈ ਪੀ ਪ੍ਰੋਗਰਾਮ ਚੱਲਦਾ ਸੀ, ਇਹ ਕੰਸੋਲੀਡੇਟਡ ਸੀਗਾ, ਭਾਵੇਂ ਇੱਕ ਹੀ ਸਟਰੀਮ ਸੀ ਇਹਦੀ ਪਹਿਲਾਂ. ਹੁਣ ਇਹਨੂੰ ਤਿੰਨ ਚਾਰ ਜਿਹੜੇ ਟਾਇਰ ਆ ਉਹਦੇ ਚ ਬੰਨ ਦਿੱਤਾ ਗਿਆ ਆ। ਸਕਿਲਡ ਵਰਕਰ 0-3 ਲੈ ਕੇ ਸਕਿਲਡ ਵਰਕਰ ਹੋਣਗੇ, 4-5 ਲੈ ਕੇ ਜਿਹੜੇ ਸੈਂਸ਼ਨਲ ਵਰਕਰ ਹੁੰਦੇ ਉਹ ਹੋਣਗੇ, ਤਾਂ ਅੱਗੇ ਜਿਹੜੇ ਹੈਗੇ ਆ ਫਿਜੀਸ਼ੀਅਨ ਜਿਹੜੇ ਆ ਉਹ ਹੋਣਗੇ। ਇਹਨਾਂ ਦੇ ਵਿੱਚ ਹੁਣ ਇੱਕ ਵੱਡੀ ਗੱਲ ਰੱਖ ਦਿੱਤੀ ਗਈ ਆ, ਜੇ ਮੈਂ ਗਲਤ ਨਾ ਹੋਵਾਂ, ਕਿ ਇਹਨੂੰ ਇਨਕਮ ਦੇ ਨਾਲ ਜੋੜ ਦਿੱਤਾ ਗਿਆ ਜੀ, ਕਿ ਜੇ ਤੁਹਾਡੀ ਜਿਹੜੀ ਆ ਉਸ ਹਿਸਾਬ ਦੇ ਨਾਲ ਇਨਕਮ ਕੈਨੇਡਾ CRA ਨੂੰ ਤੁਸੀਂ ਕਿੰਨਾ ਜਿਹੜਾ ਇਨਕਮ ਜਿਹੜੀ ਆ ਉਹ ਅਸੈਸ ਨੋਟਿਸ ਔਫ ਅਸੈਸਮੈਂਟ ਵਿੱਚ ਹੈਗੀ ਆ, ਤੁਹਾਨੂੰ ਇਸ਼ੂ ਹੋਇਆ ਲਾਸਟ 5 ਈਅਰ ਦੇ ਵਿੱਚ, ਉਹਦੇ ਵਿੱਚ ਪਰ ਈਅਰ 70,000 ਦੇ ਹਿਸਾਬ ਨਾਲ 8 ਪੁਆਇੰਟ ਜੋੜਨਗੇ, 50 ਤੋਂ 69,000 ਦੇ ਹਿਸਾਬ ਨਾਲ 6 ਪੁਆਇੰਟ, 30 ਤੋਂ 49 ਦੇ ਹਿਸਾਬ ਨਾਲ 4 ਪੁਆਇੰਟ ਜੁੜਨਗੇ। ਪਰ ਇੱਕ ਜਰਨਲ ਖ਼ਬਰ ਹੈਗੀ ਆ, ਚੇਂਜਸ ਜ਼ਰੂਰ ਕੀਤੀਆਂ ਨੇ, ਇਹਦੇ ਕੀ ਚੇਂਜਸ ਕੀਤੀਆਂ ਨੇ, ਮੇਰੀ ਰਿਕੁਐਸਟ ਇਹ ਹੈ ਕਿ ਤੁਸੀਂ ਜਿਹੜੇ ਪ੍ਰੋਫੈਸ਼ਨਲ ਬੰਦੇ ਹੈਗੇ ਆ
2: ਇਮੀਗ੍ਰੇਸ਼ਨ ਵਾਲੇ, ਖ਼ਬਰ ਹੋਰ ਜੁੜਦੀ ਹੈਗੀ ਆ, ਕੁਬੈਕ ਦੇ ਵਿੱਚ ਸਟੂਡੈਂਟ ਪ੍ਰੋਟੈਸਟ ਕਰਨ ਲੱਗ ਪਏ ਹਨ, ਕਿਉਂਕਿ ਇੱਕ ਕਾਲਜ ਜਿਹੜਾ ਬੰਦ ਹੋ ਗਿਆ, ਉਹ ਕਹਿੰਦੇ ਵੀ ਸਾਡਾ ਥੋੜ੍ਹਾ ਜਿਹਾ ਟਾਈਮ ਸੀਗਾ ਰਹਿੰਦਾ ਗ੍ਰੈਜੂਏਟ ਹੋਣ ਦੇ ਵਿੱਚ, ਵੀ ਅਸੀਂ ਸਭ ਕੁਛ ਵੇਚ ਕੇ ਇੱਥੇ ਆ ਗਏ ਹਾਂ, ਵੀ ਨਾ ਹੁਣ ਪੜ੍ਹ ਸਕਦੇ, ਨਾ ਹੁਣ ਕੰਮ ਕਰ ਸਕਦੇ, ਨਾ ਸਾਡਾ ਪੈਸਾ ਵਾਪਸ ਆ ਸਕਦਾ ਹੈਗਾ, ਵੀ ਇਟ ਇਜ਼ ਨੋਟ ਰਾਈਟ ਵੀ ਕਾਲਜ ਨੇ ਇੱਕਦਮ 'ਚ ਆਪਣੀ ਜਿਹੜੀ ਆ ਬਿਜ਼ਨਸ ਹੈ ਉਹ ਬੰਦ ਕਰ ਦਿੱਤੀ ਹੈਗੀ ਆ, ਵੀ ਅਸੀਂ ਹੁਣ ਜਾਈਏ ਤਾਂ ਕਿੱਥੇ ਜਾਈਏ। ਦੁੱਖ ਲੱਗਦਾ ਜਦੋਂ ਬੰਦਾ ਇੱਥੇ ਨਵੀਂ ਕੰਟਰੀ 'ਚ ਜਾ ਕੇ ਆਪਣੀ ਜ਼ਿੰਦਗੀ ਤੋਰਨਾ ਚਾਹੁੰਦਾ ਵਧੀਆ ਤਰੀਕੇ ਨਾਲ, ਪਰ ਸਰਕਾਰਾਂ ਇੱਕਦਮ ਸੇ ਰੂਲ ਬਦਲ ਦਿੰਦੀਆਂ, ਜਾਂ ਕੋਈ ਬਿਜ਼ਨਸ ਬੰਦ ਹੋ ਜਾਂਦੀ ਹੈਗੀ ਆ। ਸੋ ਕੁਬੈਕ ਵਿੱਚ ਸਟੂਡੈਂਟ ਪ੍ਰੋਟੈਸਟ ਕਰ ਰਹੇ ਹਨ, ਉਹ ਕਹਿੰਦੇ ਹਨ ਅਸੀਂ ਆਏ ਸੀਗੇ ਇੱਥੇ ਨਵੀਂ ਜ਼ਿੰਦਗੀ ਕੱਟਣ ਵਾਸਤੇ, ਪੈਸੇ ਦਿੱਤੇ ਹੋਏ ਹਨ, ਕਾਲਜ ਬੰਦ ਹੋ ਗਿਆ, ਅਤੇ ਜਾਈਏ ਤਾਂ ਕਿੱਥੇ ਜਾਈਏ। ਸੋ ਕੈਨੇਡਾ ਦੀ ਬੇਇੱਜ਼ਤੀ ਹੋ ਰਹੀ ਹੈਗੀ ਸਾਰੇ ਪਾਸੇ ਦੇਖਿਆ ਜਾਵੇ, ਕਿਉਂਕਿ ਐਡੀ ਦੂਰੋਂ ਆ ਕੇ ਇੱਕ ਨਵੀਂ ਲਾਈਫ ਸੈਟਲ ਕਰਨੀ ਕੋਈ ਸੌਖੀ ਨਹੀਂ ਹੁੰਦੀ, ਫਿਰ ਵੀ ਕੰਮ ਔਖਾ ਹੋ ਰਿਹਾ। ਸੋ ਇਹ ਵੀ ਜਾਣਕਾਰੀ ਮੈਂ ਗੁਰਪ੍ਰੀਤ ਖਹਿਰਾ ਸਾਹਿਬ ਕੋਲ ਵਧੀਆ ਤਰੀਕੇ ਨਾਲ ਲੈ ਕੇ ਆਵਾਂਗਾ, ਕਿਉਂਕਿ ਉਹ ਕਾਫੀ ਖੋਜ ਰੱਖਦੇ ਹਨ ਜੋ ਕੁਛ ਹੋ ਰਿਹਾ ਹੈਗਾ ਆ। ਸੋ ਇਹਦੀ ਵੀ ਗੱਲ ਆਪਾਂ ਥੋੜ੍ਹੀ ਠਹਿਰ ਕੇ ਕਰਾਂਗੇ। ਬਾਜੀ ਸਾਹਿਬ ਹੋਰ ਕੋਈ ਖਬਰਾਂ ਹਨ?
0: ਬਿਲਕੁਲ, ਇਹਦੇ ਨਾਲ ਹੀ ਤਮੜ ਸਾਹਿਬ ਇੱਕ ਖਬਰ, ਜਿਹੜੇ ਸਾਡੀ ਕ੍ਰਾਈਮ ਦੀ ਜਿਹੜੀ ਆ ਬੰਦੇ ਆਪਣੇ ਰੁੱਝੇ ਰਹਿੰਦੇ ਤੇ ਹੀ ਆਪਾਂ ਨੂੰ ਦੱਸਦੇ ਨੇ, ਤਾਂ ਦੱਸਦੇ ਹੈਗੇ ਆ ਕਿ ਕੋਈ ਬੰਦੇ ਆਪਣੇ ਸਤਰਕ ਹੋ ਸਕਣ, ਅੰਟਾਰੀਓ ਦੇ ਵਿੱਚ $1,000 ਦੇ ਪਾਵਰ ਟੂਲ ਹੈਗੇ ਸੀ, ਤੇ ਪੁਲਿਸ ਕਲੂਜਰ ਨੂੰ ਜਦੋਂ ਇਹ ਚੋਰੀ ਕਰਕੇ ਜਾਣ ਲੱਗੇ ਤਾਂ ਪੁਲਿਸ ਪਿੱਛਾ ਕਰ ਰਹੀ ਸੀਗੀ 4 ਬੰਦੇ, ਤਾਂ ਪੁਲਿਸ ਕਰੂਜ਼ਰ ਨੂੰ ਟੱਕਰ ਮਾਰ ਕੇ ਨਾ ਭੱਜਣ ਦੀ ਕੋਸ਼ਿਸ਼ ਕੀਤੀ। 4 ਬੰਦੇ ਜਿਹੜੇ ਗ੍ਰਿਫਤਾਰ ਕੀਤੇ ਹੈਗੇ ਆ ਜੀ, ਬ੍ਰੈਂਪਟਨ ਦਾ 30 ਸਾਲਾਂ ਮਨਪ੍ਰੀਤ ਸਿੰਘ, ਮਿਸਾਗਾ ਦਾ 22 ਸਾਲਾਂ ਵਿਸ਼ਵਜੀਤ, ਕਿਚਨਰ ਦਾ 43 ਸਾਲਾਂ ਸੁਖਵਿੰਦਰ ਰੱਖੜਾ ਤੇ 36 ਸਾਲਾਂ ਮੋਹਿਤ, ਜਿਹੜੇ ਆ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ, ਇਹਦੇ ਵਿੱਚ ਸ਼ਾਮਿਲ ਹੈਗੇ ਬੰਦੇ। ਸੋ ਏਦਾਂ ਦੀਆਂ ਖਬਰਾਂ ਵੀ ਜਿਹੜੀਆਂ ਆਉਂਦੀਆਂ ਰਹਿੰਦੀਆਂ। ਜਿਹੜਾ ਤੁਸੀਂ ਖਬਰ ਹੋਣੀ ਸਾਂਝੀ ਕੀਤੀ ਹੈ ਕਿਊਬੈਕ ਵਾਲੀ, ਇਹ ਅਜੇ 2 ਥਾਵਾਂ ਤੇ ਚੱਲ ਪਿਆ ਜੀ, ਅਜੇ ਤਾਂ ਲਵਾਟਾ ਵਾਲਾ ਤਾਂ ਮੁੱਕਿਆ ਨਹੀਂ ਸੀਗਾ, ਐਡਮਿੰਟਨ ਵਾਲਾ ਰੌਲਾ, ਠੀਕ ਹੈ ਜੀ, ਤਾਂ ਹੁਣ ਇਹ ਵੀ ਚੱਲ ਪਿਆ। ਦਰਅਸਲ ਪਹਿਲਾਂ ਅੰਟਾਰੀਓ 'ਚ ਚੱਲਦਾ ਰਿਹਾ ਜੀ ਰੌਲਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ, ਜਿਹੜਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮੈਂ ਜਾਂਦੇ ਜਾਂਦੇ ਇਹੀ ਗੱਲ ਦੱਸ ਦਿੰਦਾ ਹੈਗਾ ਕਿ ਮਸਲਾ ਇਹ ਹੁੰਦਾ ਜੀ ਕਿ ਠੀਕ ਹੈ, ਐਪਲੀਕੇਸ਼ਨ 'ਚ ਲਿਖਿਆ ਹੁੰਦਾ ਵੀ ਅਸੀਂ ਕਿਸੇ ਟਾਈਮ ਜਿਹੜਾ ਆਪਣਾ ਪ੍ਰੋਗਰਾਮ ਚੇਂਜਸ ਕਰ ਸਕਦੇ ਹਾਂ, ਅਸੀਂ ਤੁਹਾਨੂੰ ਇਹ ਵਾਅਦਾ ਨਹੀਂ ਕਰਦੇ, ਪਰ ਐਟਲੀਸਟ ਜਦੋਂ ਡਿਪਲੋਮਾ 'ਚ 1 ਹਫ਼ਤਾ ਰਹਿ ਗਿਆ ਹੋਵੇ ਤਾਂ ਫਿਰ ਕੋਈ ਜੇ ਇਮੀਗ੍ਰੇਸ਼ਨ ਪ੍ਰੋਗਰਾਮ 'ਚ ਚੇਂਜ ਕਰ ਦਿੱਤਾ ਜਾਂਦਾ ਤਾਂ ਇਹਦਾ ਸ਼ੱਕ ਸਿੱਧੇ ਤੌਰ 'ਤੇ ਜਾਂਦਾ ਹੈਗਾ ਕਿ ਗੌਰਮੈਂਟ ਨੇ ਇਹ ਕੋਈ ਪਰਪਜ਼ਫੁਲੀ ਇਹਨੂੰ ਕੀਤਾ ਹੈਗਾ, ਕਿਉਂਕਿ ਜਦੋਂ ਪਤਾ ਹੈ ਕਿ ਇੰਨੀ ਵੱਡੀ ਪੱਧਰ ਦੇ ਅੰਤਰਰਾਸ਼ਟਰੀ ਵਿਦਿਆਰਥੀ ਹਫ਼ਤੇ ਤੱਕ ਆਪਣਾ ਡਿਪਲੋਮਾ ਲੈ ਕੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅਗਲੇ ਸ਼ਾਮਿਲ ਹੋਣਗੇ, ਤਾਂ ਫਿਰ ਆਪਣੇ ਆਪ ਜੀ ਇਹੋ ਜਿਹੜੇ ਪ੍ਰੋਗਰਾਮ ਆ ਉਹ ਸ਼ੱਕ ਦੇ ਘੇਰੇ 'ਚ ਆਉਂਦੇ ਆ। ਜਿਹੜੇ ਕੈਨੇਡਾ ਦੀ ਇਮੀਗ੍ਰੇਸ਼ਨ ਹੈਗੀ ਆ ਉੱਥੇ ਸਵਾਲ ਪਹਿਲਾਂ ਇਹ ਵੀ ਉੱਠਦੇ ਰਹੇ ਕਿ ਜਿੰਨੇ ਬੱਚੇ ਤੁਸੀਂ ਵੀ ਆਪਣੇ ਪ੍ਰੋਗਰਾਮ 'ਚ ਕਈ ਵਾਰੀ ਸਵਾਲ ਉਠਾਇਆ, ਕਿੰਨੇ ਬੱਚੇ ਇੱਥੇ ਆਏ ਆ, ਹੁਣ ਉਹਨਾਂ ਨੂੰ ਕਈ ਲੋਕ ਸੂਰ ਦੇਣ ਲੱਗ ਜਾਂਦੇ ਆ। ਅਸੀਂ ਇਹ ਕਹਿੰਦੇ ਕਿ ਉਹਨਾਂ ਨੂੰ ਬੁਲਾਇਆ ਗਿਆ, ਉਹਨਾਂ ਨੂੰ ਮੌਕਾ ਦਿੱਤਾ ਗਿਆ, ਇੱਥੇ ਮੈਸਅਪ ਹੋਇਆ, ਜਿਹੜੀਆਂ ਪ੍ਰੋਵਿੰਸ਼ੀਅਲ ਗੌਰਮੈਂਟ ਨੇ ਉਹਨਾਂ ਨੂੰ ਵੱਡੀ ਪੱਧਰ ਦੇ ਕਾਲਜ ਜਿਹੜੇ ਆ ਉਹ ਜਿਹੜਾ ਅਲਾਓ ਕੀਤੇ ਇੱਥੇ, ਫੈਡਰਲ ਗੌਰਮੈਂਟ ਨੇ ਉਹਦੇ 'ਤੇ ਨਜ਼ਰ ਨਹੀਂ ਰੱਖੀ, ਜਿਹੜਾ ਉਹਨਾਂ ਦੇ ਜਾਲੀ ਆਫਰ ਲੈਟਰ ਸੀ ਉਹਨਾਂ ਨੂੰ ਵੈਰੀਫਾਈ ਸਾਡੇ ਸਿਸਟਮ ਨੇ ਕਰਨਾ ਸੀ, ਜੇ ਕ੍ਰਿਮੀਨਲ ਬੰਦੇ ਸੀ ਉਹਨਾਂ ਨੂੰ ਵੈਰੀਫਾਈ ਸਾਡੇ ਸਿਸਟਮ ਨੇ ਕਰਨਾ ਸੀ, ਠੀਕ ਹੈ ਜੀ। ਸੋ ਜੇ ਨਹੀਂ ਕੀਤਾ ਗਿਆ ਤਾਂ ਮੈਸਅਪ ਆਪਣੇ ਸਿਸਟਮ ਤੋਂ ਹੀ ਹੋਇਆ, ਤਾਂ ਉਹਨੂੰ ਕਰੈਕਟ ਕਰਨ ਦੀ ਜਿਹੜੀ ਗੱਲ ਆ ਉਹ ਹੋਣੀ ਚਾਹੀਦੀ ਆ। ਤੇ ਧੰਨਵਾਦ ਅੰਮ੍ਰਿਤ ਸਾਹਿਬ, ਆਪਾਂ ਦੁਬਾਰਾ ਜੋੜਾਂਗੇ, ਤੁਸੀਂ ਕੰਟੀਨਿਊ ਰੱਖੋ,
2: ਮਿਹਰਬਾਨੀ ਸਾਹਿਬ, ਬਹੁਤ ਬਹੁਤ ਧੰਨਵਾਦ, ਹੈਵ ਅ ਸੇਫ ਟ੍ਰਿਪ, ਰਵਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰਹੀ ਸਾਹਿਬ ਗੁਰਮੁਖ ਸਿੰਘ ਬਾਰੀਆ ਸਾਹਿਬ, ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲੇ ਮੈਟਰੋ ਕਬੱਡੀ ਕੱਪ ਲੈ ਕੇ ਆ ਰਹੇ, ਮੈਟਰੋ ਕਬੱਡੀ ਕੱਪ ਦੀ ਵਾਰੀ ਆ ਗਈ ਆ 25 ਜੁਲਾਈ ਨੂੰ, ਸੁਖਮਾਨ ਅਵਤਾਰ ਪੂਨੀਆ ਨਾਲ ਗੱਲਬਾਤ ਕਰ ਲੈਣੀ ਆ। ਇਹ ਕਬੱਡੀ ਜਿਹੜੀ ਹੈਗੀ ਹੈ CA ਸੈਂਟਰ ਬ੍ਰੈਂਪਟ ਦੀਆਂ ਗਰਾਊਂਡਾਂ ਵਿੱਚ ਹੋਣੀ ਆ, ਬੜੇ ਵਧੀਆ ਮੈਚ ਚੱਲ ਰਹੇ ਹਨ। ਇਸੇ ਨਾਲ ਨਾਲ ਸਿੱਖ ਗੇਮਸ ਕੈਨੇਡਾ ਬ੍ਰੈਂਡਨ ਵਿੱਚ ਹੋ ਰਹੀਆਂ ਹਨ, July 31 ਤੋਂ ਲੈ ਕੇ August 3 ਤੱਕ ਇਹ ਚੱਲਣੀਆਂ 2 ਜਗ੍ਹਾ, ਬ੍ਰੈਂਪਟਨ ਸੋਕਰ ਸੈਂਟਰ, ਏਸੀ ਕੈਂਬਲ ਕਮਿਊਨਿਟੀ ਸੈਂਟਰ, ਕਬੱਡੀ, ਫੀਲਡ ਹਾਕੀ, ਬਾਸਕਟਬਾਲ, ਸੌਕਰ, ਵਾਲੀਬਾਲ, ਗੱਤਕਾ, ਵੇਟ ਲਿਫਟਿੰਗ, ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਅੰਮ੍ਰਿਤਪਾਲ ਸ਼ੇਰਗਿੱਲ 6478070007 ਜਾਂ ਹਰਜੀਤ ਸੋਤਾ ਸਾਹਿਬ ਨਾਲ 416-897-9625 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਲਓ ਜੀ, ਮੈਂ ਛੋਟੀ ਜਿਹੀ ਬ੍ਰੇਕ ਲੈਂਦਾ ਅਤੇ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ ਟੀ ਵੀ 'ਤੇ।

0: समोसा एंड स्वीट फैक्ट्री जिथे पाजी दियां सारियां आइटमां $4.75 पर पाउंड तो शुरू ने। बेसन पिस्ता रसगुल्ले 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड इटोबिको। वधेरे जानकारी लिए कॉल करो 416-213-1165।
1: ओहो सर्दी च हीट नहीं चलदी ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी फर्नेस गैस लाइन वाटर हीटर या ह्यूमिडिफायर सर्विस या इंस्टॉलेशन नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640
3: 647-706-6640।
4: रोकी तू अपनी इंश्योरेंस किस्तों करवांदा यार?
5: ओए कल्ला मैं नहीं अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार नंबर ता दई मोना जी दा।
5: हां जी तुसी भी नोट करो इंश्योरेंस कोई भी होवे
6: इंश्योरेंस फॉर यू दी मोना मेंगी जी
5: जेड़े लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-500-1509 ते।
6: याद रखो मोना मेंगी फ्रॉम इंश्योरेंस फॉर यू
5: 416-509-1509
6: और विजिट insuranceforyou.ca।
7: ਸੀ ਹੋ ਜੇ ਏਜ਼ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: दुनिया विच किते भी घूमण फिरण लई या सस्ते टूर पैकेजेस लई याद रखो कटारिया टूर्स एंड ट्रैवल 905-678-1200 कटारिया टूर्स एंड ट्रैवल दो लोकेशन तो अपनिया सेवावां प्रदान करदे ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन।
9: Stargate Logistics North America di one of the fastest growing company hire kar rahe ne AZ drivers jekar tuhanu vi hai kam di pal ta ajj hi sampark karo Stargate Logistics de naal work locally ya cross border serve karde ne GTA Midwest Montreal te North America de vich Stargate Logistics ajj hi call karo 905-564-9292 905-564-9292।
10: ओ जी हुण तुसी भी देर ना लगाओ ग्रीन वैली सुपरमार्केट आओ सुपर डील्स दे नाल ग्रोसरी ते डॉलर बचाओ वेजिटेबल फ्रेश फ्रूट्स मीट चिल्ड बियर डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन ड्राइव मेफील्ड दे नौकर ते।
11: CCCA लई कर्जा माफ करवाना बस इना ही आसान है।
12: कलेक्शन कॉलां पावर सेल नोटिस क्रेडिट कार्डां दा उधार सरकार वल्लों टैक्स दी मांग तुसी इना सब तो ही बिना बैंकरप्सी कीतियां छुटकारा पा सकदे हो।
13: जे तुसी भी कर्जे तो परेशान हो तां तुसी हुणे ही सानू कॉल कर सकदे हो असी तुहाडी परेशानी दूर कर सकदे हां।
11: कर्जे तो परेशान असी करांगे काम आसान।
14: हर तरह दे टेस्टी इंडियन फूड अते स्वीट्स लई याद रखो द्वाबा स्वीट एंड रेस्टोरेंट
15: चार लोकेशंस तो तुहानू सर्व कर देने 100% प्योर वेजिटेरियन ते फ्रेश फूड एंड स्वीट्स लई द्वाबा स्वीट्स एंड रेस्टोरेंट करो डाइन इन टेक आउट टिफिन सर्विस दे नाल नाल केटरिंग अक्रॉस GTA बल्क ऑर्डरली साडी फैक्ट्री विजिट करो।
16: Top Auto Collision provide kar dene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
17: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕੈਨੇਡੀਅਨ ਟਰੈਵਲਰਸ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈਗੀ ਹੈ ਕਿਉਂਕਿ ਇੱਕ ਡਿਜ਼ੀਜ਼ ਜਿਹੜਾ ਹੈਗਾ ਆਊਟਬ੍ਰੇਕ ਹੋਇਆ ਪਿਆ ਅਮਰੀਕਾ ਦੇ ਵਿੱਚ, ਸਲਾਈਸੋਪਰੋਸਿਸ ਇਹਨੂੰ ਕਹਿੰਦੇ ਹਨ। ਕਾਫੀ ਸਾਰੇ ਬਿਮਾਰ ਹੋਏ ਹਨ ਅਮਰੀਕਾ ਦੇ ਵਿੱਚ, ਤੇ 30 ਸਟੇਟਾਂ ਦੇ ਵਿੱਚ ਇਹ ਸਪਰੈਡ ਆਊਟ ਹੋ ਗਿਆ ਸੋਫਾ ਜੁਲਾਈ 13 ਤੇ। ਮਜੋਰਟੀ ਕੇਸ ਜਿਹੜੇ ਹਨ ਮਿਸ਼ੀਗਨ ਤੋਂ ਸ਼ੁਰੂ ਹੋਏ ਸੀਗੇ, ਤੇ ਹੁਣ ਕਹਿ ਰਹੇ ਹਨ ਵੀ 6148 ਕੇਸਿਸ ਹਨ। ਸੋ ਵਾਟਰੀ ਡਾਇਰੀਆ ਇਜ਼ ਅ ਮੋਸਟ ਕਾਮਨ ਸਿਮਟਮਸ ਆ। ਸੋ ਬਹੁਤ ਸਾਰੇ ਸਾਡੇ ਡਰਾਈਵਰ ਵੀ, ਬਹੁਤ ਸਾਰੇ ਲੋਕ ਟਰੈਵਲ ਕਰਦੇ ਆ ਅਮਰੀਕਾ ਦੇ ਵਿੱਚ, ਟਰੈਵਲ ਐਡਵਾਈਸ ਦਿੱਤੀ ਗਈ ਆ। ਕਹਿੰਦੇ ਵਿਦਆਊਟ ਟ੍ਰੀਟਮੈਂਟ ਸਿਮਟਮਸ ਕੈਨ ਲਾਸਟ ਫੋਰ ਫਿਊ ਡੇਜ਼, ਤੇ ਕਈ ਵਾਰੀ ਮਹੀਨੇ ਵੀ ਲੱਗ ਜਾਂਦੇ ਹਨ। ਸੋ ਪਰਸਨ ਟੂ ਪਰਸਨ ਲਾਈਕਲੀ ਹੈਗਾ ਆ। ਸੋ ਜਨਰਲੀ ਕਹਿੰਦੇ ਵੀ ਤੁਸੀਂ ਜਿਹੜਾ ਫੂਡ ਆ ਅਤੇ ਵਾਟਰ ਆ ਉਹਦੀ ਪ੍ਰੈਕਟਿਸ ਪ੍ਰੋਪਰ ਤਰੀਕੇ ਨਾਲ ਕਰੋ। ਬਾਬਾ ਨਾਨਕ ਜੀ ਤਾਂ ਪਹਿਲੇ ਕਹਿ ਗਏ ਸੀਗੇ ਨਾ, ਉਹ ਸੱਚੇ ਪਾਤਸ਼ਾਹ ਵਾਹਿਗੁਰੂ ਵੀ ਜਿਹੜੀ ਝੂਠ ਹੁੰਦੀ ਹੈ, ਮਤਲਬ ਕੀ ਹੁੰਦਾ, ਤੁਸੀਂ ਕਿਸੇ ਗਲਾਸ 'ਚੋਂ ਪਾਣੀ ਪੀ ਲਓ, ਕਈ ਨਿਆਣੇ ਨਹੀਂ ਮੰਨਦੇ ਹੋ, ਕੀ ਹੋਇਆ, ਹੁਣੇ ਤਾਂ ਧੋ ਕੇ ਰੱਖਿਆ। ਸੋਚੋਂ ਬਹੁਤ ਜ਼ਰੂਰੀ ਹੁੰਦੀ ਹੈ। ਜਦੋਂ ਸਾਰਸ ਆਏ ਸੀ ਉਦੋਂ ਇਹੀ ਕਹਿੰਦੇ ਸੀ ਨਾ ਵੀ ਕਿਸੇ ਚੀਜ਼ ਨੂੰ ਹੱਥ ਲਾਇਆ ਦੁਬਾਰਾ ਧੋ ਲਵੋ, ਸਫਾਈ ਬੜੀ ਜ਼ਰੂਰੀ ਹੁੰਦੀ ਹੈ। ਕਿਸੇ ਦਾ ਪਾਣੀ ਪੀਣਾ ਹੁਣ ਤਾਂ ਕੱਖਰੀ ਵਿੱਚ, ਉਹ ਕਿਹੜਾ ਬੰਦਾ ਕਹਿੰਦੇ ਸਿੱਧਾ ਸਾਧਾ ਠੀਕ ਤਾਂ ਬੈਠਾ, ਪਤਾ ਨਹੀਂ ਕਿੱਧਰੋਂ ਟਰੈਵਲ ਕਰਕੇ ਆਇਆ। ਜੋ ਤੁਸੀਂ ਇੱਕ ਦੂਸਰੇ ਦਾ ਫੂਡ ਸ਼ੇਅਰ ਕਰਦੇ ਨਾ, ਫਿਰ ਬਿਮਾਰੀਆਂ ਵੱਧ ਲੱਗ ਸਕਦੀਆਂ, ਸਪੈਸ਼ਲੀ ਜਦੋਂ ਇੱਧਰ ਕੋਈ ਟਰੈਵਲ ਐਡਵਾਈਜ਼ਰੀ ਆਈ ਹੁੰਦੀ ਹੈਗੀ ਆ। ਇਸ ਦੇ ਨਾਲ ਨਾਲ ਯੂਨੀਅਨ ਵਰਕਰ ਜਿਹੜੇ ਫੂਡ ਦੇ ਹਨ, ਬੜੀ ਵਧੀਆ ਡੀਲ ਇਹਨਾਂ ਦੀ ਅਗਰੀਮੈਂਟ ਹੋ ਗਈ ਹੈਗੀ ਆ। 3 ਸਾਲ ਦੀ ਅਗਰੀਮੈਂਟ ਹੋਈ ਆ ਫੂਡ ਵਰਕਰ ਦੀ, ਇਸ ਅਮੇਜ਼ਿੰਗ 5000 ਤੋਂ ਵੱਧ ਯੂਨੀਅਨਾਈਜ਼ ਵਰਕਰਸ ਹਨ। ਅਤੇ ਉੱਧਰੋਂ ਜਿਹੜੀ ਫੂਡ ਕੰਪਨੀ ਹੈ ਉਹਨਾਂ ਨੇ $1.25 billion ਇਨਵੈਸਟ ਵੀ ਕਰਨਾ ਕੈਨੇਡੀਅਨ ਮੈਨੂਫੈਕਚਰ ਦੇ ਵਿੱਚ। ਜਿਹੜਾ ਫੁੱਲ ਰੇਟ ਪ੍ਰੋਡਕਸ਼ਨ ਵਰਕਰ ਦਾ ਉਹ $50.20 ਆ। ਲਾਈਨਾਂ ਹੋਰ ਤੇ ਰੱਖੋ, ਤੁਹਾਡੀਆਂ ਲਾਈਨਾਂ ਮੈਂ ਲੈਂਦਾ। ਅਤੇ ਸਕਿੱਲਡ ਟ੍ਰੇਡ ਵਰਕਰ ਦੇ ਜਿਹੜੇ ਵੇਜਸ ਆ ਉਹ $62.71 ਆ। ਅਤੇ ਜਿਹੜੇ ਫੁੱਲ ਟਾਈਮ ਪਰਮਨੈਂਟ ਅਪਲਾਈਜ਼ ਆ ਉਹਨਾਂ ਨੂੰ $10,000 ਦਾ ਰੈਟੀਫਿਕੇਸ਼ਨ ਬੋਨਸ ਵੀ ਮਿਲੇਗਾ, ਅਤੇ ਟੈਂਪਰਰੀ ਅਪਲਾਈ ਨੂੰ $2,000 ਦਾ ਬੋਨਸ ਮਿਲੇਗਾ। ਅਤੇ ਜਿਹੜੇ ਲੇ ਆਫ ਹੋ ਗਏ ਸੀਗੇ, 1 ਦਸੰਬਰ ਦਾ ਬੋਨਸ ਮਿਲਣਾ $2,000 ਦਾ, ਅਤੇ ਇੰਪਲੋਈ ਜਿਹੜੇ ਲੇ ਆਫ ਹੋ ਗਏ ਸੀਗੇ ਉਹ ਅਕਬਰ ਅਸੈਂਬਲੀ ਪਲਾਂਟ ਕੰਪਲੈਕਸ ਤੋਂ, ਉਹਨਾਂ ਨੂੰ $10,000 ਦਾ ਸਪੈਸ਼ਲੀ ਪੇਮੈਂਟ ਮਿਲੇਗੀ। ਇਹ ਖਬਰ ਮੈਂ ਪੜ੍ਹੀ, ਹੁਣ ਮੇਰੇ ਭੇਜ ਰਹੇ ਬਹਿ ਗਏ, ਤੁਸੀਂ ਕਿਹਾ ਦਿੱਤੀ ਗੱਲ ਨਹੀਂ, ਦੇਣਗੇ ਨਹੀਂ ਦੇਣਗੇ ਇਹ ਮੈਨੂੰ ਨਹੀਂ ਪਤਾ, ਪਰ ਖਬਰ ਜਿਹੜੀ ਆਈ ਉਹ ਆਪਾਂ ਪੜ੍ਹ ਦਿੱਤੀ ਹੈਗੀ ਆ। ਅਤੇ ਇੱਕ ਕਾਲ ਲੈ ਲਈਏ, 3056 ਸੇਰ ਤੇ ਹੋ ਜੀ।
3: ਅੰਬੜ ਵੀਰ ਜੀ ਸਤਿ ਸ੍ਰੀ ਅਕਾਲ।
17: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
3: ਹਾਲ ਵੀ ਵਧੀਆ ਤੇ ਚਾਲ ਵੀ ਵਧੀਆ।
17: ਵਧੀਆ ਗੁੱਡ,
3: ਬਾਬੇ ਦੀ ਕਿਰਪਾ ਕਿਰਪਾ, ਮੀਂਹ ਪੈਂਦਾ ਆ, ਨਜ਼ਾਰੇ ਲੈ ਰਹੇ ਆ।
17: ਜਾਂ ਮੀਂਹ ਸ਼ੁਰੂ ਹੋ ਗਿਆ ਸ਼ਾਮ ਫਿਕਰ ਕਹਿੰਦੇ ਪੈਣਾ, ਪਰ ਇੱਥੇ ਸਾਡੇ ਕੈਲਡਨ ਵਿੱਚ ਬਿਜਲੀ ਬੜੀ ਲਸਕੀ, ਮੈਂ ਤਾਂ ਫਿਕਰ ਪੈ ਗਿਆ ਵੀ ਕਿਤੇ ਮੁੜ ਕੇ ਚੱਲ
3: ਲੱਗ ਜਾਵੇ। ਕੋਈ ਕੁਛ ਨੀ ਹੋਣਾ ਭਾਜੀ, ਇੱਥੇ ਕੁਛ ਨੀ ਹੋਣਾ, ਕੈਲਡਨ ਹੈ ਨਾ, ਇੱਥੇ ਬ੍ਰਿਜਾਂ ਦੇ ਬ੍ਰਿਜ ਖਾ ਗਏ, ਛੋਟੇ ਬਿਜਲੀ ਲਸਕ ਨੀ ਖਾ ਸਕਦੇ, ਇਹ ਬਿਲਡਿੰਗਾਂ ਖਾ ਗਏ ਨਾ, ਸੀਮੈਂਟ ਦਾ ਢਿੱਡ ਦਾ ਪੱਥਰ ਹੋ ਗਿਆ, ਹੁਣ ਤੁਸੀਂ ਫਿਕਰ ਨਾ ਟਰੈ ਕਰੋ। ਲਸਕ ਨੇ ਸਾਹਿਬ ਇਹਨੇ ਬੰਦੋਬਸਤ ਕਰ ਲਏ, ਇੰਨੇ ਇੰਨੇ ਵੱਡੇ ਨੇ ਬੋਰਵੈਲ ਬਣਾ ਤੇ, ਇਹ ਬਿਜਲੀ ਸਿੱਧੀ ਥੱਲੇ ਹੀ ਜਾਇਆ ਕਰੂਗੀ ਹੁਣ
17: ਜੀ।
3: ਤੇ ਬਸ ਇਹ ਕਿ ਤੰਬੜ ਭਾਜੀ, ਅੱਜ ਖਬਰ ਸਵੇਰ ਦੀ ਨਸ਼ਰ ਹੋ ਰਹੀ ਆ, ਕਹਿੰਦੇ ਨੇ ਇੱਕ ਛੋਟਾ ਬੱਕਰਾ ਚੱਕਿਆ, ਵੱਡੇ ਬੱਕਰੇ ਸਾਰੇ ਬਚਾਉਣ ਦੀ ਸਾਡਾ ਛੋਟਾ ਬੱਕਰਾ ਝਟਕਾਤਾ, 26,000 ਵਾਲਾ ਜਿਹੜਾ ਬਿਲਡਿੰਗ ਦੀ ਗੱਲ ਕਰਦਾ, ਨਾ ਕੋਈ ਬ੍ਰਹਮਟਨ ਦੀ ਇਲੈਕਸ਼ਨ ਦੀ ਗੱਲ ਕਰਦਾ, ਹਨਾ ਵੀ ਕੀ ਹੋ ਰਿਹਾ ਕੀ ਨਹੀਂ, ਸਾਰੀ ਦੁਨੀਆ ਹੁਣ ਉਹ 27,000 ਵਾਲੀ ਹੋ ਗਏ, ਤੇ ਜਿਹੜੇ ਬਿਲੀਅਨ 27 million ਦੇ ਸੀਗੇ ਉਹ ਸਾਰੇ ਥੱਲੇ ਚਲ ਗਏ।
17: ਨਹੀਂ ਸਾਰੇ ਸਾਰੇ ਪਾਸੇ ਨੂੰ ਗੱਲਾਂ, ਮਾਫ ਕਰਨਾ, ਹੋਰ ਦੇ ਪਾਣੀ ਲਾਈਨ ਡਰੋਪ ਹੋ ਗਈ, ਤੁਸੀਂ ਵੀ ਕਾਲ ਕਰ ਸਕਦੇ ਹੋ 416-837-1515 ਤੇ। ਉੱਧਰੋਂ ਪੁਲਿਸ ਲੱਭ ਰਹੀ ਹੈ 4 ਜਣਿਆਂ ਨੂੰ, ਬ੍ਰੇਕ ਐਂਡ ਐਂਟਰ ਸੀਗਾ ਐਨਐਕਸ ਦੇ ਵਿੱਚ, $30,000 ਦੀ ਵਾਈਨ ਸਪੇਰਸ ਤੇ ਹੋਰ ਬਹੁਤ ਸਾਰੇ ਆਰਟ ਦਾ ਸਮਾਨ ਉਹ ਲੈ ਗਏ ਹਨ। ਇਸ ਦੇ ਨਾਲ ਓਲੀਵੀਆ ਚਾਓ ਕਹਿ ਰਹੀ ਆ, ਕਹਿੰਦੀ 2026 ਦਾ ਵਰਲਡ ਕੱਪ ਜਿਹੜਾ ਸੀਗਾ ਵੀ ਉਹ ਬੜਾ ਤਕੜਾ ਹੋਇਆ, ਵੀ ਹਜੇ ਕਿੰਨੇ ਕੁ ਪੈਸੇ ਲੱਗੇ ਆ। ਤੇ ਕਹਿੰਦੇ ਵੀ ਗੁਰਜੀਤ ਜੀ ਲਾਈਨ ਤੁਸੀਂ ਵੀ ਹੋਲਡ ਤੇ ਰੱਖੋ, ਵੀ 250,000 ਲੋਕਾਂ ਨੇ ਅਟੈਂਡ ਮੈਚ ਕੀਤੇ ਆ ਬੀ ਐਮ ਫੀਲਡ ਦੇ ਵਿੱਚ, ਤੇ 350,000 ਜਿਹੜੇ ਆ ਸਿਟੀ ਫੈਨ ਫੈਸਟੀਵਲ ਅਟੈਂਡ ਕੀਤਾ, ਤੇ 60,000 ਲੋਕਾਂ ਨੇ ਨੇਥਨ ਫਿਲਮ ਸਕੁਏਅਰ ਵਿੱਚ ਉੱਥੇ ਪਹੁੰਚੇ ਆ। ਪਰ ਇਹਨਾਂ ਨੇ ਜਿੰਨਾ ਕੁ ਪੈਸਾ ਖਰਚਣਾ ਸਭ ਤੋਂ ਵੱਧ ਖਰਚਿਆ ਗਿਆ, ਘੱਟ ਗਿਆ, ਉਹ ਹਜੇ ਅੰਕੜੇ ਬਾਹਰ ਆਉਣੇ ਹੈਗੇ ਆ। ਇੱਕ 20 ਸਾਲ ਦੀ ਔਰਤ ਦੀ ਮੌਤ ਹੋ ਗਈ ਆ, ਗੱਡੀ ਵੱਜੀ ਸੀ, ਰੋਡ ਕਰੋਸ ਕਰ ਰਹੀ ਸੀ, ਮਿਸਾਂ ਵਿੱਚ ਲੇਟ ਸਾਈਡ ਨੇ ਉਹਦੀ ਹੁਣ ਮੌਤ ਹੋ ਗਈ ਆ। $1.3 billion ਵਰਥ ਆਫ ਸਿਸਟਮਸ ਵੇਅਰ ਦਾ ਮਨੀ ਇਜ਼ ਸਪੈਂਟ, ਇਹਦੀ ਮੈਂ ਗੱਲ ਕਰੂੰਗਾ। ਪਹਿਲਾਂ ਗੁਰਜੀਤ ਦੀ ਕਾਲ ਹੈ। ਗੁਰਜੀਤ ਜੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ
3: ਹਾਂਜੀ ਭਾਜੀ, ਸਤਿ ਸ੍ਰੀ ਅਕਾਲ।
17: ਸਤਿ ਸ੍ਰੀ ਅਕਾਲ ਜੀ
3: ਭਾਜੀ, ਆ ਗਲੋਬਲ ਨਿਊਜ਼ ਵਾਲੇ ਕੀ ਕਹਿ ਰਹੇ ਆ ਕਿ MPP ਆਪਣੇ ਭਾਪੇ ਨੂੰ ਹੀ ਫੰਡ ਦੇਈ ਗਿਆ, ਉਹਦੀਆਂ ਰੇਡੀਓ ਚੈਨਲ ਨੂੰ, ਐਡਾਂ ਨੂੰ, TV ਨੂੰ, ਉਹਦੇ ਅਖਬਾਰਾਂ ਨੂੰ। ਹਾਂਜੀ
17: ਦੇਖੋ ਜੀ, ਜਦੋਂ ਕੋਈ ਖਬਰ ਬਾਹਰ ਆਉਂਦੀ ਹੈ ਨਾ ਗਜੀ ਜੀ, ਫਿਰ ਉਹਨੂੰ ਹੋਰ ਖੋਜਣ ਲੱਗ ਪੈਂਦੇ ਹਨ। ਐਨਡੀਪੀ ਵਾਲੇ ਮਗਰ ਲੱਗੇ ਹਨ, ਗਲੋਬਲ ਮੇਲ ਮਗਰ ਹੀ ਲੱਗਿਆ, ਕਹਿੰਦਾ ਸਰ ਮੀਡੀਆ ਦਾ ਕੰਮ ਹੈਗਾ ਜੋ ਹੈਗਾ ਉਹਦੀ ਸਾਂਝ ਪਾਣੀ ਹੈਗੀ ਆ। ਤੋ ਕਹਿੰਦੇ ਹਨ ਬਈ ਐਡਾ ਐਡਵਰਟਾਈਜਮੈਂਟ ਕਰਦੇ ਹੁੰਦੇ ਆ ਬਈ ਇੱਕ ਅਖਬਾਰ ਨੂੰ ਕੱਲੇ ਗਈ, ਕਿੰਨੀਆਂ ਨੂੰ ਗਈ ਆ, ਕਿੰਨੇ ਪੈਸੇ ਲਗਾਏ ਗਏ ਆ, ਕਿੱਥੋਂ ਦਿੱਤੇ ਗਏ ਆ, ਕੀ ਇਹਨਾਂ ਦੀ ਆਪਣੀ ਪਰਸਨਲ ਇਨਵੈਸਟਮੈਂਟ ਸੀ, ਕੀ ਡੱਗ ਫੋਰਡ ਦੀ ਕੈਂਪੇਨ ਦੀ ਇਨਵੈਸਟਮੈਂਟ ਸੀਗੀ, ਸਭ ਕੁਛ ਬਾਹਰ ਆ ਜਾਵੇਗਾ। ਕਿਉਂਕਿ ਵੱਖ ਵੱਖ ਏਰੀਏ ਨੂੰ ਐਡਾ ਦਿੱਤੀ ਗਈ, ਜਦੋਂ ਇਹ ਇਲੈਕਸ਼ਨ ਲੜੇ ਸੀਗੇ ਸਾਨੂੰ ਵੀ ਦਿੱਤੀ ਗਈ ਸੀਗੀ। ਪਰ ਹਾਂ, ਕਿਹਨੂੰ ਸਿਰਫ ਡੱਗ ਫੋਰ ਦੀਆਂ ਪੀ ਸੀ ਸਰਕਾਰ ਦੀਆਂ ਜਿਹੜੀ ਐਡ ਹੈ, ਕਿਹਨੂੰ ਇੱਕ ਬੰਦੇ ਨੂੰ ਗਈਆਂ, ਬਾਕੀ ਨੂੰ ਕਾਹਲੇ ਨੀ ਸਪੈਡਲ ਕੀਤੀ ਗਈ, ਇਹ ਪਤਾ ਲੱਗ ਜਾਵੇਗਾ। ਪਰ
18: ਇਹ ਤਾਂ ਇਨਵੈਸਟੀਗੇਸ਼ਨ ਆਰ ਸੀ ਐਮ ਪੀ ਦੀ ਚਾਹੀਦੀ ਆ ਜੀ, ਇਹ ਥੱਲੇ ਆਰ ਸੀ ਐਮ ਪੀ ਦੇ ਥੱਲੇ ਇਨਵੈਸਟੀਗੇਸ਼ਨ ਨੀ ਹੋਣੀ ਚਾਹੀਦੀ, ਕਿਉਂਕਿ ਇਹ ਘਬੜੇ ਤੇ ਘਬੜਾ ਪਹਿਲਾਂ $27,000 $28,000 ਨਿਕਲਿਆ, ਡੱਗ ਫੋਰਡ ਨੇ ਕਿਹਾ ਪੈਸੇ ਵਾਪਸ ਕਰੋ, ਹਾਂ ਉਹਦੇ ਮਗਰੋਂ ਐਡਾ ਵਾਲਾ ਘਬੜਾ ਨਿਕਲਿਆ ਕਿ ਆਪਣੇ ਭਾਪੇ ਦੇ ਅਖਬਾਰ ਨੂੰ ਹੀ ਖਬਰਾਂ ਦੇਈ ਗਿਆ ਪੈਸਾ ਟੈਕਸ ਪੇਅਰ ਦਾ। ਭਾਜੀ ਲੋਕੀ ਟੈਕਸ ਦਿੰਦੇ ਆ ਮਿਹਨਤ ਕਰਕੇ, ਫੈਕਟਰੀ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਭਰਾ 8-8 ਘੰਟੇ ਟੈਕਸ $80-90 ਕੱਟ ਕਟਾ ਕੇ ਮਿਲਦੇ ਆ ਸਾਰੇ ਦਿਨ ਚ, ਜਿਹੜੇ ਟੈਕਸ ਕਟਾ ਕੇ ਇਹਨਾਂ ਨੂੰ ਦਿੰਦੇ ਟੈਕਸ ਪੇ ਨੂੰ।
17: ਮੈਨੂੰ ਤਾਂ ਜਾਣ ਦਾ ਮੌਕਾ ਨੀ ਮਿਲਿਆ, ਬਹੁਤ ਸਾਰੇ ਲੋਕ ਕਈ ਸਾਨੂੰ ਜਾਣਦੇ ਆ, ਫਰੀ ਵਿੱਚ ਰਾਈਡ ਚਾਹੀਦੀ ਹੈ, ਫਰੀ ਵਿੱਚ ਸ਼ਰਾਬ ਚਾਹੀਦੀ ਹੈ, ਫਰੀ ਵਿੱਚ ਖਾਣਾ ਚਾਹੀਦਾ, ਤੇ ਚੱਕ ਕੇ ਲੈ ਸਵਾਲ ਕੋਈ ਨੀ ਕਰਨੇ। ਬਹੁਤ ਸਾਰੇ ਲੋਕ ਗਏ ਸੀਗੇ ਬਾਰਬੀਕਿਊ ਤੇ ਜਾ ਰਹੇ ਨੇ, ਵੱਖ ਵੱਖ ਕੀ ਇਹਨਾਂ ਨੂੰ ਸਵਾਲ ਪੁੱਛੇ ਗਏ ਹਨ ਕਿ ਬਰਗਰ ਤੇ ਹੌਟ ਡੌਗ ਖਾ ਕੇ ਆ ਗਏ, ਇੱਥੇ ਦਾ ਪ੍ਰੋਬਲਮ ਹੈਗੀ ਆ।
18: ਕੱਲ ਨਾ ਇੱਕ ਭਾਜੀ ਦੀ ਕਾਲ ਆਈ ਸੀ ਆਪਣੇ ਪ੍ਰੋਗਰਾਮ ਤੋਂ ਬਾਅਦ, ਉਹਦੇ ਬੇਟੇ ਦਾ $35,000 ਮਾਰਿਆ ਆ ਹਨਾ, ਮਕੈਨਿਕ ਆ ਇੱਥੇ ਕੰਪਨੀ ਵਾਲੇ, ਟਰੱਕਿੰਗ ਕੰਪਨੀ ਵਾਲੇ ਰੱਖਿਆ ਆ ਹਨਾ, ਉਹ ਮਕੈਨਿਕ ਤੋਂ ਕੰਮ ਕਰਾਈ ਗਏ, ਉੱਥੋਂ ਟਰੱਕਾਂ ਟ੍ਰੇਲਰਾਂ ਦਾ ਉਹ ਵੈਨ ਸਰਵਿਸ ਕਰਦੇ ਹਨਾ ਕੰਮ, ਉਹ ਕਹਿੰਦਾ ਵੀ ਮੈਂ ਉੱਥੇ ਗਿਆ, ਕਹਿੰਦਾ ਉੱਥੇ ਤਾਂ ਕੋਈ ਗੱਲੇ ਨਹੀਂ ਕਰਨ ਦੇ ਰਹੇ, ਉਹ ਕਹਿੰਦੇ ਤੁਸੀਂ ਮੀਡੀਆ ਤੇ ਨਾ ਜਾਓ, ਉਹਨਾਂ ਨੂੰ ਹੋਰ ਰੋਕ ਰਹੇ ਆ ਭਾਜੀ ਉਹਨਾਂ ਨੂੰ ਕਿ ਤੁਸੀਂ ਕੋਰਟ ਦੇ ਵਿੱਚ ਜਾਓ, ਕਹਿੰਦਾ ਕੋਰਟ 'ਚ 3-4 ਸੁਣਵਾਈ ਨਹੀਂ ਹੋ ਰਹੀ, ਉਹ ਕਹਿੰਦਾ ਤੁਸੀਂ ਮੀਡੀਆ ਤੇ ਵੀ ਨਾ ਜਾਓ ਉਹਨਾਂ ਨੂੰ ਕਹਿੰਦੇ, ਆਪਣੇ ਅਮਰਜੋਤ ਸੰਧੂ ਨੇ ਇਹ ਗੱਲ ਕਹੀ ਆ ਉਹਨਾਂ ਨੂੰ।
17: ਚਲੋ ਕੋਈ ਨੀ, ਅਮਰ ਸੰਧੂ ਇੱਕ ਦਿਨ ਗੱਲ ਕਰਾਂਗੇ ਜ਼ਰੂਰ, ਰਿਸਪੈਕਟਡ ਇਨਸਾਨ ਹਨ ਪਰ ਵਧੀਆ ਕੰਮ ਕਰਦੇ, ਪਰ ਇਹ ਕੱਲੇ ਗੱਲ ਕਹਿ ਗਿਆ, ਪਤਾ ਕਰੂੰਗਾ ਅਮਰਜੀਤ ਸੰਧੂ ਕੋਲੋਂ।
18: ਉਹਨੂੰ ਲੈਣ ਤੇ ਲੈ ਕੇ ਆਓ ਇੱਥੇ, ਪੁੱਛੀਏ ਭਾਈ ਲੋਕਾਂ ਦੇ ਪੈਸੇ ਮਰੇ ਹੋ ਆ, ਲੇਬਰ ਭਾਜੀ ਲੇਬਰ ਕੋਰਟ ਇਹਨਾਂ ਦੇ ਥੱਲੇ ਆਉਂਦੀ ਆ, ਸਾਰਾ ਸਿਸਟਮ ਅੰਟਾਰੀਓ ਥੱਲੇ ਚੱਲਦਾ, ਜਾਂ ਤਾਂ ਫੈਡਰਲ ਗਵਰਨਮੈਂਟ ਨੂੰ ਲਿਖ ਕੇ ਦੇ ਦੇਵੇ ਡੱਗ ਫੋਰਡ ਤੇ ਟਰੱਕਿੰਗ ਤੁਸੀਂ ਆਪਣੇ ਹੱਥ 'ਚ ਲੈ ਲਓ, ਉਹ ਆਪ ਹੀ ਸਾਰਾ ਕੁਝ ਸੈਂਟਰਲੋਂ ਨਹੀਂ ਕਰ ਲੈਣਾ, ਇੱਕ ਪਾਸੇ ਟਰੱਕਿੰਗ ਦੇ ਵੀ ਨਹੀਂ ਰਹੇ ਛੱਡ ਵੀ ਨਹੀਂ ਰਹੇ, ਉੱਪਰ ਦੀ ਕਹਿ ਰਹੇ ਆ ਤੁਸੀਂ ਮੀਡੀਆ ਤੇ ਨਾ ਜਾਓ, ਫਿਰ ਭਾਜੀ ਬੰਦਾ ਜਾਊ ਕਿੱਥੇ ਜੇ ਮੀਡੀਆ 'ਚ ਆਵਾਜ਼ ਨਾ ਚੱਕੂਗੇ।
17: ਕੋਰਟ ਵਿੱਚ ਬਹੁਤ ਟਾਈਮ ਲੱਗ ਜਾਂਦਾ ਹੈਗਾ, ਕਈ ਬੰਦੇ ਹੈਗੇ ਨੇ ਜਿਹਨਾਂ ਕੋਲ ਪੈਸੇ ਲੈਣੇ ਆ।
18: ਤੁਸੀਂ ਵੀ ਭਾਜੀ ਇੱਕ ਤਰੀਕਾ ਵਰਤੋ, ਆਪਣੇ ਬੇਟੇ ਨੂੰ MPP ਬਣਾ ਕੇ ਨਾ ਆਰਾਮ ਨਾਲ ਗਵਰਨਮੈਂਟ ਤੋਂ ਫੰਡ ਲੈ ਕੇ ਰੇਡੀਓ ਚਲਾਓ।
17: ਰੇਡੀਓ ਮੇਰਾ ਵਧੀਆ ਚੱਲਦਾ, ਮੈਂ ਤਾਂ ਸਪੌਂਸਰ ਬਹੁਤ ਤਾਂ ਬਹੁਤ ਬਹੁਤ ਧੰਨਵਾਦ ਕਾਲ ਕਰਨ ਦਾ। 416-837-1515 ਤੁਸੀਂ ਕਾਲ ਕਰ ਸਕਦੇ ਹੋ, ਆਪਾਂ ਤਾਂ ਲੋਕਾਂ ਪਾਸੇ ਪੈਸਾ ਖਰਚਿਆ ਹੀ ਹੈਗਾ, ਚਾਹੇ ਨਾਗਰਾ ਫਾਲ ਦਾ ਮੇਲਾ ਹੋਵੇ, ਚਾਹੇ ਸਿੱਖ ਸਪੋਰਟਸ ਕਲੱਬ ਹੋਵੇ, ਚਾਹੇ ਪੀਪਲ ਸਪੋਰਟਸ ਕਲਚਰ ਅਕੈਡਮੀ, ਚਾਹੇ ਮਾਲਟਨ ਫੈਸਟੀਵਲ ਹੋਵੇ, ਤਾਂ ਸਾਡੀ ਟੀਮ ਤਾਂ ਲੋਕਾਂ ਵਾਸਤੇ ਹਨ। ਆਪਣੇ ਪੈਸਾ ਰੱਬ ਨੇ ਬਹੁਤ ਦਿੱਤਾ, ਪਰਿਵਾਰ ਬਹੁਤ ਚੰਗਾ ਦਿੱਤਾ, ਅਤੇ ਮਿੱਤਰ ਦੋਸਤ ਬਹੁਤ ਚੰਗੇ ਜਿਹੜੀ ਸਪੋਰਟ ਕਰਦੇ, ਸਪੋਂਸਰ ਬਹੁਤ ਚੰਗੇ ਜਿਹੜੀ ਸਪੋਰਟ ਕਰਦੇ ਹਨ। ਅਸੀਂ ਤਾਂ ਆਵਾਜ਼ ਬਣ ਕੇ ਬੈਠੇ ਹਾਂ ਲੋਕਾਂ ਦੇ ਲਈ। ਹੁਣ ਆਹ ਦੇਖ ਲਓ, 1.3 billion ਵਰਥ ਆਫ ਅਸਿਸਟੈਂਸ। ਫਿਰ ਕਹਿੰਦੇ ਨੇ ਬਾਬਾ ਮੋਦੀ ਨੂੰ ਕਈ ਵਾਰੀ ਕਹਿਣ ਲੱਗ ਪਿਆ ਵੀ ਮੋਦੀ ਪੈਸਾ ਨਹੀਂ ਦੇ ਰਿਹਾ, ਕੁਛ ਕਰ ਨਹੀਂ ਰਿਹਾ। ਇਸੇ ਤਰ੍ਹਾਂ ਅਮਰੀਕਾ ਵਿੱਚ ਆ, ਇਹਨਾਂ ਨੇ $1.3 billion ਦਿੱਤਾ US ਗਵਰਨਮੈਂਟ ਨੇ, ਗਵਰਨਮੈਂਟ ਨੇ ਹੁਣ ਫੰਡਿੰਗ ਸਸਪੈਂਡ ਕਰ ਦਿੱਤੀ ਹੈ US ਵਰਜਨ ਆਈਲੈਂਡ ਦੀ ਹਾਊਸਿੰਗ ਅਥਾਰਟੀ ਦੀ, ਕਿਉਂਕਿ ਇੱਕ ਭੂਚਾਲ ਆਇਆ ਸੀਗਾ। ਜਦੋਂ ਭੂਚਾਲ ਆਇਆ ਕਹੇ ਸਰਕਾਰ ਮਦਦ ਕਰੇ, ਸਰਕਾਰ ਨੇ ਪੈਸੇ ਦਿੱਤੇ ਅਤੇ ਸੋਫਰ ਉੱਤੇ ਕੱਖ ਨਹੀਂ ਬਣਾਇਆ ਗਿਆ। ਕਹਿੰਦੇ ਇਨਵੈਸਟੀਗੇਸ਼ਨ ਸੋਫਰ ਫਾਊਂਡ ਦੈਟ ਦ US ਵਰਜਨ ਆਈਲੈਂਡ ਅਥਾਰਟੀਜ਼ ਕੰਪਲੀਟਡ ਓਨਲੀ 2 of 95 ਪਲੈਂਡ ਸਿੰਗਲ ਫੈਮਿਲੀ ਰੈਂਟਲ ਜਿਹੜੇ ਰੀਬਿਲਟੇਸ਼ਨ ਹੋਮਸ ਆ, ਸਿਰਫ 2 ਘਰ ਬਣਾਏ ਆ 95 ਵਿੱਚੋਂ। ਸਰਕਾਰ ਤਾਂ ਹੀ ਪੈਸਾ ਰੋਕ ਦਿੰਦੀ ਆ, ਪਰ ਜੇ ਆਪਾਂ ਨਹੀਂ ਆਵਾਜ਼ ਉਠਾਉਂਦੇ ਨਾ, ਤਾਂ ਆਪਾਂ ਇਹਨਾਂ ਨੂੰ ਕਿੱਦਾਂ ਫੜਾਂ ਕਿ ਇੱਦਾਂ ਹੀ ਇੱਥੇ ਆ। ਜੇ ਆਪਾਂ ਆਵਾਜ਼ ਨਹੀਂ ਉਠਾਉਂਦੇ, ਉਹ ਤਾਂ ਕਹਿੰਦੇ ਆ ਬੰਦੇ ਰਿਜ਼ਾਈਨ ਕਰਨ, ਹੁਣ ਕੋ ਚੁੱਪ ਕੱਲੇ ਬੈਠੇ, ਕਰੋ ਰਿਜ਼ਾਈਨ, ਡਾਲਰ ਦਾ ਘਪਲਾ ਵੱਧ ਘਪਲਾ, ਕਰੋ ਰਿਜ਼ਾਈਨ ਨਾ, ਛੱਡ ਦੇਵੋ ਜੋਬ ਨੂੰ। ਉਹ ਵਾਓ, ਸੋਰੀ, ਮੇਰੇ ਸੈਲਫੋਨ 'ਤੇ ਕਾਲਾਂ ਆ ਰਹੀਆਂ ਹਨ ਅਤੇ ਇੱਧਰੋਂ ਗੱਲ ਆ ਰਹੀ ਹੈ। 3012 ਜੀ, ਗੋ ਹੈਡ।
19: ਹਾਂਜੀ ਤੰਬੜ ਸਰ, ਸਤਿ ਸ਼੍ਰੀ ਅਕਾਲ। ਜਿਹੜੀ ਆ ਅੰਟਾਰੀਓ ਗਵਰਨਮੈਂਟ ਦੀ ਗੱਲ ਆ ਭਾਈ, ਇਹ ਟਰੱਕਿੰਗ ਦਾ ਵੇਜ ਕਿਉਂ ਨਹੀਂ ਮਿਨੀਮਮ ਸੈੱਟ ਕਰਦੇ
17: ਜੀ?
19: ਇਹ ਤਾਂ ਮਿਨੀਮਮ ਵੇਜ ਤੋਂ ਵੀ ਥੱਲੇ ਚਲੇ ਗਈ, ਉਹ ਚਲੋ ਬਾਕੀ ਦੇ ਵੇਜਿਸ ਵਧੀ ਜਾ ਰਹੇ ਆ,
3: ਜੇ ਹੁਣ ਆਪਾਂ ਯੂਨੀਅਨਾਈਜ਼ ਕੰਪਨੀਆਂ ਦੇਖੀਓ ਐਵਰੀ ਈਅਰ ਇੰਕਰੀਮੈਂਟ ਕਰਦੀਆਂ ਨਾ ਸਾਰਾ ਕੁਛ, ਪਰ ਇਹਦੀ ਪੇ ਪਿਛਲੇ 10 ਸਾਲ ਤੋਂ ਵਧੀ ਨਹੀਂ ਔਰ ਥੱਲੇ ਜਾ ਰਹੀ, ਔਰ ਨਾ ਕੰਪਨੀਆਂ ਪੈਸੇ ਦਿੰਦੀਆਂ, ਜਿੱਦਾਂ ਹੁਣ ਕਹਿੰਦੇ ਗਰਾਜ ਵਾਲੇ ਨੇ ਪੈਸੇ ਮਾਰ ਲਏ ਜਾਂ ਕੰਪਨੀ ਨੇ, ਜੇ ਕੋਈ ਪੈਸੇ ਦਿੰਦਾ ਵੀ ਆ ਓਦਾਂ ਪੈਸੇ ਵਿੱਚੋਂ ਕੱਟੀ ਜਾਂਦਾ ਡਰਾਈਵਰ ਦੇ ਨਾ।
17: ਗੇਮ ਹੋ ਗਏ ਲਾਈਨ ਹੋਰ ਤੇ ਰੱਖੋ, ਗੇਮ ਹੋ ਗਈ ਆ ਮਗਰਮੱਛਾਂ ਦੀ। ਪ੍ਰੋਬਲਮ ਪਤਾ ਕੀ ਆ, ਮੈਂ ਤੁਹਾਨੂੰ ਇੱਥੇ ਚੱਲ ਕਰ, ਜਿੰਨੀਆਂ ਵੀ ਯੂਨੀਅਨ ਹਨ ਹੈ ਨਾ, ਤੁਸੀਂ ਉਹਨਾਂ ਦੇ ਡਾਕਟਰ ਦੇ ਰੈਕਰਡ ਦੇਖ ਲਵੋ, ਬੇ ਕੋਈ ਕੰਪੋਜੀਸ਼ਨ ਤੇ ਬੈਠਾ, ਮੈਂ ਨਹੀਂ ਕਹਿੰਦਾ ਸੱਟ ਲੱਗੀ ਤੁਸੀਂ ਆਫ ਨਹੀਂ ਹੋ ਸਕਦੇ, ਉਹਨਾਂ ਦੇ ਰੈਕਰਡ ਦੇਖ ਲਵੋ, ਜਿੱਥੇ ਨਹੀਂ ਯੂਨੀਅਨ ਹੈਗੀ ਉਹਨਾਂ ਦੇ ਡਾਕਟਰ ਦੇ ਰੈਕਟਰ ਦੇਖ ਲਵੋ, ਕਿੰਨਾ ਫਰਕ ਹੈਗਾ ਆ। ਕਿਉਂਕਿ ਲੋਕੀ ਵੱਡੀਆਂ ਕੰਪਨੀ ਯੂਨੀਅਨ ਹੁੰਦੀ ਆ, ਲੋਕੀ ਉਹਨਾਂ ਵਰਤਣ ਲੱਗ ਪੈਂਦੇ ਹਨ, ਛੋਟੀਆਂ ਕੰਪਨੀਆਂ ਵਿਚਾਰੇ ਕੁਛ ਕਰ ਵੀ ਨਹੀਂ ਸਕਦੇ, ਨਾ ਪੈਸੇ ਵਧੀਆ ਮਿਲਦੇ ਹੋਣੇ, ਸੋ ਇਹ ਲੀਡਰ ਚੁਣੇ ਜਾਂਦੇ ਆ ਸਾਡੇ ਵਾਸਤੇ।
3: ਪਰ ਤੁਹਾਡੀ ਗੱਲ ਸਹੀ ਹੈ, ਠੀਕ ਹੈ ਚਲੋ, ਉਹ ਸੱਟਾਂ ਦੇ ਨਾ ਕੇਸ ਚ ਮੈਂ ਮੰਨਦਾ ਯੂਨੀਅਨ ਦੇ ਵਿੱਚ ਥੋੜੇ ਜਿਹੇ ਲਿਮਿਟ ਹੀ ਆ
17: ਜੀ,
3: ਇਹ ਪਰ ਜੋਬ ਤਾਂ ਪ੍ਰੋਟੈਕਟਡ ਹੈਗੀ ਤੁਹਾਡਾ ਵੇਜ, ਪਰ ਜਿੱਥੇ ਨਹੀਂ ਹੈਗੀ ਉੱਥੇ ਤਾਂ ਕੋਈ ਪੈਸੇ ਹੀ ਨਹੀਂ ਦਿੰਦਾ ਹੈਗਾ।
17: ਇਹ ਤਾਂ ਕਹਿੰਦੇ ਖੜਾਂਗੇ ਇਹਨਾਂ ਨੇ ਕਈ ਭਾਜੀ, ਇਹਨਾਂ ਨੇ ਟਰਾਂਸਪੋਰਟੇਸ਼ਨ ਇੰਡਸਟਰੀ ਵਾਲੇ ਜਿਹੜੇ ਸੀਗੇ, ਇਹਨਾਂ ਨੇ ਕਈ ਇਹਨਾਂ ਨੇ ਇੱਥੇ ਮੀਟਿੰਗਾਂ ਕੀਤੀਆਂ, ਉਹ ਐਮ ਪੀ ਆਨ ਪਲੈਕ ਲੈ ਕੇ ਉੱਤੇ ਫੋਟੋ ਖਿਚਾਉਂਦੇ ਪਾਸੇ, ਅਸੀਂ ਤੁਹਾਡੇ ਵਾਸਤੇ ਕੁਝ ਕਰਾਂਗੇ,
3: ਅੰਟਾਰੀਓ ਭਾਜੀ ਕੰਪਨੀਆਂ ਦੇ ਹੱਕ ਜੀ ਆ ਵੀ, ਤਾਂ ਕਿ ਹੁਣ ਦੇਖੋ ਸੀ ਆਰ ਏ ਦਾ ਰੂਲ ਆ
17: ਜੀ,
3: ਜਿਹੜਾ ਇੰਪਲੋਈ ਇੰਪਲੋਇਰ ਦਾ ਇੰਪਲੋਇਰ ਦੀ ਜ਼ਿੰਮੇਵਾਰੀ ਆ ਉਹਨੂੰ ਪੇ ਰੋਲ ਤੇ ਦੇਣਾ, ਤਾਂ ਕਿ ਵੀ ਇੰਪਲੋਈ ਨੇ ਟੈਕਸ ਦੇਣਾ, ਠੀਕ ਹੈ ਨਾ, ਇਹ ਜਿਹੜਾ ਲਾਅ ਆ ਨਾ, ਇੰਪਲੋਇਰ ਰੱਖ ਹੀ ਨਹੀਂ ਸਕਦਾ। ਪਰ ਉਹ ਕਿੱਡੀ ਚਲਾਕੀ ਨਾਲ ਦੇਖ ਲਓ ਫੈਡਰਲ ਗੌਰਮੈਂਟ ਉਹ ਡਰਾਈਵਰਾਂ ਨੂੰ ਆਡਿਟ ਕਰੀ ਜਾਂਦੀ ਹੈ ਤੇ ਕੰਪਨੀਆਂ ਨੂੰ ਪ੍ਰੋਟੈਕਟ, ਏਦਾਂ ਹੀ ਅੰਟਾਰੀਓ ਗੌਰਮੈਂਟ ਕੰਪਨੀਆਂ ਨੂੰ ਪ੍ਰੋਟੈਕਟ ਕਰਦੀ ਹੈ ਨਾ ਕਿ ਵਰਕਰ ਨੂੰ, ਜਦ ਕਿ ਬਰਾਬਰ ਉਬਰ ਹੁੰਦਾ, ਰਾਈਟ ਤਾਂ ਵਰਕਰ ਦੇ ਵੀ ਉਨੇ ਹੀ ਆ। ਪਰ ਇੱਥੇ ਇੱਧਰ ਜ਼ਿਆਦਾ ਜਿਹੜਾ ਘੇਰਾ ਆ ਨਾ ਕੰਪਨੀਆਂ ਦੇ ਦੁਆਲੇ, ਉਹ ਆਪਣੇ ਇਹਨਾਂ ਦੇ ਐਮ ਪੀ ਦੇ ਇਹਨਾਂ ਦਾ ਹੋ ਗਿਆ ਵਾ, ਪਰ ਕੰਮ ਖਰਾਬ ਹੀ ਆ ਬਾਕੀ। ਚਲੋ
17: ਧੰਨਵਾਦ ਵੀਰੇ, ਮੈਂ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਆ, ਬਹੁਤ ਸਾਰੇ ਦੇਖ ਬੈਂਕਰਪਟ ਬੰਦਾ ਹੋ ਗਿਆ, ਰੱਬ ਸਾਰਿਆਂ ਨੂੰ ਰਾਜ਼ੀ ਖੁਸ਼ੀ ਰੱਖੇ, ਕਿਸੇ ਦਾ ਕਿਸੇ ਨੂੰ ਕੋਈ ਕਿਸੇ ਬੰਦਾ ਬੈਂਕਰਪਟ 'ਚ ਨਹੀਂ ਜਾਣਾ ਚਾਹੀਦਾ, ਪਰ ਜੇ ਬੈਂਕਰਪਟ ਕਰਕੇ ਮੁੰਡੇ ਨੇ ਉਹਦੇ ਕੰਪਨੀ ਖੋਲ ਲਈ, ਫਿਰ ਉਹ ਵੀ ਬੈਂਕਰਪਟ ਦੀ ਲੋਕਾਂ ਦੇ ਪੈਸੇ ਮਾਰ ਲਏ, ਦੈਟ ਇਜ਼ ਰੋਂਗ। ਸਾਡੇ ਬੰਦੇ ਚੁਣੇ ਗਏ, ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇੱਕ ਪਾਸੇ ਕੰਪਨੀ ਬੈਂਕਰਪਟ ਖਾ ਲਈ, ਦੂਸਰੇ ਪਾਸੇ 20-25 ਮਿਲੀਅਨ ਸਾਈਡ ਦੇ ਕਰਕੇ ਤੁਸੀਂ ਆਪਣੇ ਨਜ਼ਾਰੇ ਲੈਂਦੇ ਆ, ਅਤੇ ਜਿਹੜੇ ਡਰਾਈਵਰ ਉੱਥੇ ਕੰਮ ਕਰਕੇ ਉਹਨਾਂ ਪਾਸੇ ਪੈਸਾ ਹੈ ਨਹੀਂ, ਦੈਟਸ ਰੋਂਗ। ਜਿੱਥੇ ਗੱਲ ਕਰਨੀ ਚਾਹੀਦੀ ਉਹ ਲਓ ਜੀ, ਕੱਲ੍ਹ ਮੇਰੀਆਂ ਸਾਰੀਆਂ ਬੀਜੀ ਆ, 8731 ਫਿਰ ਆਰ ਐੱਸ ਤੁਸੀਂ ਨੈਕਸੋ 416-837 1515 ਸਟੂਡੀਓ ਨੰਬਰ ਹੁੰਦਾ, 8731 ਤੁਸੀਂ ਏਅਰ ਤੇ ਹੋ ਜੀ।
20: ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ, ਦਵਿੰਦਰ ਪਵਾਰ ਬੋਲਦਾ ਜੀ।
17: ਦਵਿੰਦਰ ਭਾਅ ਜੀ, ਕੀ ਹਾਲ ਚਾਲ?
20: ਬਹੁਤ ਵਧੀਆ, ਤੁਸੀਂ ਸੁਣਾਓ ਜੀ।
17: ਟੈਰਿਫ ਹੋਰ ਲਗਾਉਣ ਲੱਗੇ ਆ ਲੋਕੀ, ਅੱਗੇ ਵਿਚਾਰੇ ਮਸੀਂ ਸਾਹ ਲੈਣ ਲੱਗੇ ਵਾ, ਤੁਸੀਂ ਬਚਾਵੋ, ਕਿੱਦਾਂ ਬਚਾ ਸਕਦੇ ਹੋ?
20: ਟੈਰਿਫ ਚ ਤਾਂ ਅਸੀਂ ਕੁਛ ਨੀ ਕਰ ਸਕਦੇ, ਤਾਂ ਸਰਕਾਰਾਂ ਦੇ ਕੰਮ
17: ਜੀ ਜੀ,
20: ਬਹੁਤ ਉਹਨਾਂ ਤੋਂ
17: ਜੀ।
20: ਤੇ ਬਿਲਕੁਲ ਜੀ, ਮੌਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ, ਆਪਾਂ ਮੌਰਗੇ ਬਾਰੇ ਕੋਈ ਵੀ ਗੱਲਬਾਤ ਕਰਨੀ, ਤੁਸੀਂ ਐਨੀ ਟਾਈਮ ਫੋਨ ਤੱਕ ਕਰਕੇ ਗੱਲਬਾਤ ਕਰ ਸਕਦੇ ਹਾਂ ਜੀ। ਤੇ ਬਹੁਤ ਸਾਰੇ ਭੈਣ ਭਰਾਵਾਂ ਜਿਹੜੀਆਂ ਕਾਲ ਆਉਂਦੀਆਂ ਤੰਬੜ ਸਾਹਿਬ, ਉਹ ਇਹ ਹੁੰਦੀਆਂ ਜੀ, ਮਾਰਕੀਟ ਕਦੋਂ ਠੀਕ ਹੋ ਸਕਦੀ ਹੈ? ਸਾਡੇ ਹਿਸਾਬ ਨਾਲ ਤਾਂ ਜਿਹੜੀ ਮਾਰਕੀਟ ਹੈ ਨਾ, ਜਿਹੜਾ ਇਹਨੀ ਫੋਰਨ ਬਾਇਰ ਬੰਦ ਕੀਤਾ ਹੋਇਆ ਹੈ, ਉਹ ਜਨਵਰੀ ਤੱਕ ਇਹਨਾਂ ਨੇ ਜਿਹੜਾ ਕੀਤਾ ਹੋਇਆ ਕਿ ਜਨਵਰੀ ਤੋਂ ਬਾਅਦ ਆਈ ਥਿੰਕ ਖੁੱਲ ਜਾਣਾ ਆ, ਉਹ ਤੋਂ ਬਾਅਦ ਮਾਰਕੀਟ ਦੇ ਜਿਹੜੇ ਹਾਲਾਤ ਹੈ ਥੋੜ੍ਹੇ ਠੀਕ ਹੋਣੇ ਸ਼ੁਰੂ ਹੋ ਸਕਦੇ ਆ ਜੀ। ਤੇ ਅਗਰ ਕੋਈ ਵੀ ਭੈਣ ਭਰਾ ਮੌਰਗੇ ਰਿਗਾਰਡਿੰਗ ਕੋਈ ਵੀ ਕੁਐਸਚਨ ਆ, ਤੁਸੀਂ ਐਵੇਂ ਕਾਲ ਕਰਕੇ ਗੱਲਬਾਤ ਕਰ ਸਕਦੇ, ਕੋਈ ਰੀਫਾਈਨਾਂਸ ਆ, ਕੋਈ ਪਰਚੇਜ ਆ, ਕੋਈ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆਉਂਦੀ ਆ ਆ ਰਹੀ ਹੈ, ਤੁਸੀਂ ਕਾਲ ਕਰ ਲਓ। ਜਿਹੜਾ ਅੱਜ ਦਾ ਰੇਟ ਹੋਲਡ ਕਰਾਂਗੇ 120 ਦਿਨ ਲਈ ਵੈਲਿਡ ਹੋਊਗਾ, ਰੇਟ ਘੱਟ ਗਿਆ ਤੁਹਾਨੂੰ ਘਟਾ ਕੇ ਦੇਵਾਂਗੇ, ਅਗਰ ਰੇਟ ਵੱਧ ਗਿਆ ਤਾਂ ਤੁਹਾਨੂੰ ਹੋਲਡ ਕੀਤਾ ਹੋਇਆ ਰੇਟ ਹੀ ਮਿਲੂਗਾ। ਪਰ ਕਿ ਜਿਹੜੇ ਆਉਣ ਵਾਲਾ ਟਾਈਮ ਹੈ ਉਹਦੇ ਵਿੱਚ ਲੱਗ ਨਹੀਂ ਰਿਹਾ ਕਿ ਰੇਟ ਕਿਤੇ ਵਧਣਗੇ ਵੀ ਹਾਲੇ, ਸਿਰਫ ਰੇਟ ਕਹੇ ਆ ਕਿ ਜਦ ਹੋਲਡ ਤੇ ਰਹਿਣਗੇ ਜਾਂ ਘਟਣ ਦੇ ਚਾਂਸਸ ਹੈਗੇ ਆ ਜੀ ਆਉਣ ਟਾਈਮ 'ਚ। ਤੇ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਹਾਂ 6479888731। ਤੇ ਜਿਹੜੀ ਦੂਜੀ ਗੱਲ ਹਮੇਸ਼ਾ ਅਸੀਂ ਕਰੀਦੀ ਆ ਕਿ ਪੈਸੇ ਧੇਲੇ ਦੀ ਲੋੜ ਹਮੇਸ਼ਾ ਰਹਿੰਦੀ ਆ, ਤੁਹਾਡੀ ਘਰ ਦੀ ਇਕਵਿਟੀ 'ਚ ਪੈਸਾ ਪਿਆ ਆ, ਕਿਸੇ ਕੋਲ ਮੰਗਣ ਦੀ ਬਜਾਏ ਤੁਹਾਡੇ ਕੋਲ ਆਪਣਾ ਪੈਸਾ ਪਿਆ ਘਰ ਦੇ ਵਿੱਚ, ਉਹਦੇ ਤੇ ਲਾਈਨ ਆਫ ਕ੍ਰੈਡਿਟ ਜ਼ਰੂਰ ਬਣਾ ਕੇ ਰੱਖ ਲਓ। ਕਿਉਂ ਅੱਜ ਬੈਂਕਾਂ ਕੁਛ ਕੁ ਬੈਂਕਾਂ ਜਾਂ ਕੁਛ ਆਲਟਰਨੇਟਿਵ ਲੈਂਡਰ ਸਾਨੂੰ ਲਾਈਨ ਆਫ ਕ੍ਰੈਡਿਟ ਦੇ ਰਹੇ ਆ, ਹੋ ਸਕਦਾ ਕੱਲ ਨੂੰ ਹਾਲਾਤ ਇਦਾਂ ਦੇ ਹੋ ਜਾਣ ਉਹ ਵੀ ਆਪਣਾ ਪ੍ਰੋਡਕਟ ਚੇਂਜ ਕਰ ਦੇਣ। ਜੇ ਇੱਕ ਵਾਰੀ ਤੁਹਾਡੀ ਬਣ ਗਈ ਆ, ਤੁਹਾਡੀ ਬਣੀ ਰਹਿਣੀ ਆ, ਉਹਨੂੰ ਯੂਜ਼ ਕਰੋ ਚਾਹੇ ਨਾ ਕਰੋ, ਜਦੋਂ ਤੇ ਜਿੰਨੀ ਯੂਜ਼ ਕਰੋਗੇ ਉਹਦੇ ਇੰਟਰਸਟ ਪੇ ਕਰੋਗੇ, ਅਦਰਵਾਈਜ਼ ਉੱਥੇ ਕੋਈ ਇੰਟਰਸਟ ਨਹੀਂ ਪੈਂਦਾ, ਚਾਹੇ ਤੁਹਾਡਾ ਗੁੱਡ ਕ੍ਰੈਡਿਟ ਆ ਚਾਹੇ ਬੈਡ ਕ੍ਰੈਡਿਟ ਆ। ਇੱਕ ਦਫਾ ਕਾਲ ਕਰ ਲਓ, ਤੁਹਾਨੂੰ ਜਿਹੜੀ ਲਾਈਨ ਆਫ ਕ੍ਰੈਡਿਟ ਲੈ ਕੇ ਦੇਵਾਂਗੇ, ਲੱਖ ਤੋਂ ਲੈ ਕੇ $5 lakh ਤੱਕ ਦੀ, ਡਿਪੈਂਡ ਆ ਘਰ ਦੇ ਵਿੱਚ ਇਕੁਇਟੀ ਕਿੰਨੀ ਹੈਗੀ ਆ
17: ਜੀ।
20: ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੀ, ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ, ਜਾਂ ਕੋਈ ਆਪਣੇ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ, ਤਾਂ ਵੀ ਤੁਸੀਂ ਕਾਲ 9887831 ਹਮੇਸ਼ਾ ਇਹ ਗੱਲ ਕਹੀ ਨੀ ਕਿ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਰਹੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉੱਚੀਦਾ ਜੀ। ਬਹੁਤ ਬਹੁਤ ਧੰਨਵਾਦ,
17: ਬਹੁਤ ਬਹੁਤ ਧੰਨਵਾਦ। ਹੈਵ ਅ ਗੁੱਡ ਡੇ ਤੇ ਲਓ ਜੀ ਬੜੀ ਜਲਦੀ ਤੁਹਾਨੂੰ ਕਾਲਾਂ ਵੀ ਲੈਣੀਆਂ। ਪਹਿਲਾਂ ਇੱਕ ਆਹ ਸੁਣ ਲਓ ਯਾਰ, ਮੀਂਹ ਪੈ ਰਿਹਾ ਬੜਾ ਪਿਆਰ ਕਰਨਾ ਜੀ ਕਰਦਾ।

0: ਲਓ ਜੀ, ਕਮਲ ਹੀਰ ਅਤੇ ਮਨਮੋਹਰ ਵਾਰਸ ਦੇ ਸੰਗਤਾਰ, ਇਹਨਾਂ ਦਾ ਭਾਜੀ ਦਾ ਸ਼ੋਅ ਆ ਰਿਹਾ ਇਸ ਵੀਕਐਂਡ ਦੇ, ਦੇਖਣਾ ਤੁਸੀਂ ਜ਼ਰੂਰ। ਲਾਈਨਾਂ ਮੈਂ ਲੈ ਲਵਾਂ, ਆਰ ਐਸ ਸਾਰੀਆਂ ਬੀਜੀ 145 ਔਰ ਫਿਰ ਤੁਸੀਂ ਗਾਹਾਂ ਹੋ ਜਾਣਾ। ਆਰ ਐਸ ਵਾਲੇ ਤੁਸੀਂ ਆ ਜਾਓ।
1: ਹਾਂ ਜੀ, ਤੰਬਰ ਸਾਹਿਬ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਜੀ?
1: ਹਾਲ ਵਧੀਆ, ਤੇ ਚਾਲ ਸ਼ੁਰੂ ਕਰ ਲਈ, ਬਸ ਤੁਰੇ ਜਾਂਦੇ ਆ ਜੋ ਵੀ ਹੈ ਨਾ, ਉਹ ਫੈਡਰਲ ਕੈਂਟਰ ਆਉਂਦਾ। ਇਸੇ ਕਰਕੇ ਜੇ ਸਾਡਾ ਕੋਈ ਪੈਸਾ ਮਰਦਾ ਸਾਰਾ ਜੋ ਵੀ ਹੈਗਾ ਟਰੱਕਿੰਗ ਦੇ ਵਿੱਚ ਜਾਂ ਕਿਸੇ ਵੀ ਲੇਬਰ ਕੋਰਟ ਆ ਜਿਹੜਾ, ਉਹ ਵੀ ਫੈਡਰਲ ਦੇ ਅੰਡਰ ਹੀ ਆਉਂਦਾ। ਸਾਨੂੰ ਨਾ ਕੇ ਇੰਟਰਵਿਊ ਦਾ ਵੀ ਇੱਦਾਂ ਨੀ ਗਾ ਵੀ ਪਹਿਲਾਂ ਪੜ੍ਹ ਕੇ ਭਾਈ ਹਿਸਟਰੀ ਚੈੱਕ ਕਰਕੇ ਆਇਆ ਕਰੋ, ਬਨੇਮ ਕਿਹਨੂੰ ਦੇਣਾ ਤੁਸੀਂ? ਠੀਕ ਆ ਜੀ, ਸਿਟੀ ਵਾਲਾ ਸਿਟੀ ਨੂੰ ਦਿੱਤਾ ਜਾਊ, ਪ੍ਰੋਵਿੰਸ ਵਾਲਾ ਪ੍ਰੋਵਿੰਸ ਨੂੰ ਦਿੱਤਾ ਜਾਊਗਾ, ਫੈਡਰਲ ਫੈਡਰਲ ਨੂੰ। ਗੁਰਜੀਤ ਜੀ ਨੂੰ ਕਹਿੰਦਾ ਥੋੜਾ ਸਟੱਡੀ ਕਰਕੇ ਆਇਆ ਕਰੇ ਮੇਰਾ ਵੀਰੋ, ਐਵੇਂ ਬਨੇਮ ਲਾਈ ਜਾਣਾ, ਮਗਰ ਪਈ ਜਾਣਾ ਇੱਕ ਦੂਜੇ ਦੇ, ਕੋਈ ਕੱਪੜੇ ਪਾੜੀ ਜਾਣੇ ਆ, ਉਹ ਕੋਈ ਗੱਲ ਨੀ। ਅਖਬਾਰਾਂ ਸਾਰੀਆਂ ਨੂੰ ਫੰਡ ਮਿਲਦੇ ਆ, ਸਾਰਿਆਂ ਨੂੰ ਮੀਡੀਆ ਚ ਮਿਲਦੇ ਆ, ਸਿਟੀ ਦੇ ਵੀ ਜਿਹਨੂੰ ਜਿਹਨੂੰ ਮਿਲਦੇ ਆ, ਉਹ ਵੀ ਕਮਰ ਸਾਹਿਬ ਤੁਹਾਨੂੰ ਪਤਾ ਵਾ।
0: ਹਾਂਜੀ,
1: ਕੋਈ ਗੱਲ ਨੀ, ਉਹ ਆਪੇ ਸਬੂਤ ਦੇ ਦੇਣਗੇ ਯਾਰ। ਅਦਾਰਾ ਕੰਪਨੀ ਨੂੰ ਕੰਪਨੀ ਆ, ਉਹਨੇ ਵੀ ਤਾਂ ਕਿਤੋਂ ਅਦਾਰਾ ਚਲਾਉਣਾ ਹੀ ਆ, ਘਰ ਦਾ ਫੰਡ ਮਿਲ ਗਿਆ ਸੋ ਕਰ ਦੇਣਗੇ ਆਪੇ ਉਹ।
0: ਜੀ ਕਿਉਂ ਜੀ, ਮੈਂ ਤਾਂ ਪਹਿਲੇ
1: ਕੋਈ ਚੱਕਰ ਨੀ, ਬੜੀ ਗੱਲ ਨੀ, ਸਭ ਨੂੰ ਮਿਲਦੇ ਆ।
0: ਐਡ ਸਾਨੂੰ ਵੀ ਮਿਲੀ ਸੀਗੀ, ਐਡ ਵੱਖ ਵੱਖ ਮੀਡੀਆ ਮਿਲਦੀ ਆ, ਪਰ ਜਦੋਂ ਬੰਦਾ ਨਾ ਪੂਰੀ ਲਾਈਵ ਲਾਈਟ ਵਿੱਚ ਆ ਜਾਵੇ ਫਿਰ ਉਹ ਛੱਡਦੇ ਨਹੀਂ ਹੁੰਦੇ ਵੀ ਕਿੰਨਾ ਕੁ ਫੰਡ ਇੱਧਰ ਗਿਆ।
1: ਮਾਰਾ ਤੰਬੜ ਸਾਹਿਬ ਮੇਰੀ ਗੱਲ ਸੁਣੋ, ਐਨਡੀਪੀ ਦਾ ਲੀਡਰ ਆ, ਉਹ ਤਾਂ ਐਵੇਂ ਬਸ ਵਿਰੋਧੀ ਚਿਹਰਾ, ਉਹਦੇ ਪੱਲੇ ਕੱਖ ਨਹੀਂ ਗਾ, ਉਹ ਰੌਲਾ ਪਾਉਣ ਦਾ ਮੇਰਾ ਕੁਛ ਕਰਦੀ ਆ, ਉਹ
0: ਪੱਲੇ ਤਾਂ ਬਹੁਤ ਕੁਛ ਆ, ਪੱਲੇ ਸਾਡੇ ਆ ਉਹ, ਕਿਉਂਕਿ ਉਹਨੂੰ ਆਵਾਜ਼ ਉਠਾਈ ਆ, ਇੱਧਰ ਕਿਹਾ ਦੇ ਪੱਲੇ ਕੱਖ ਨਹੀਂ, ਉਹ ਪੱਲੇ
1: ਜਿਹੜਾ ਉਹਨਾਂ ਦੇ ਲੀਡਰਾਂ ਨੇ ਕੋਲ ਖੜਾ ਰਿਹਾ ਟੂਟੋ ਦੇ ਨਾਲ ਮਿਲ ਕੇ, ਆ ਸਾਡਾ ਦੰਦ ਪਵਾਇਆ ਸਾਰਾ ਜਗਮੀਤ ਨੇ ਪਾਇਆ ਵਾ, ਜਗਮੀਤ ਦੇ ਕੰਮ ਨੇ ਸਰ ਹੁਣ ਪਾਸੇ ਹੋ ਕੇ ਆਪਣੀ ਜੋਬ ਲੈ ਕੇ ਬਹਿ ਗਿਆ, ਲੋਕਾਂ ਨੂੰ ਇੱਥੇ ਕੰਗਾਲ ਕਰ ਗਿਆ, ਉਹ ਕੈਨੇਡਾ ਦੇ ਲੋਕਾਂ ਨੂੰ ਸਾਰਿਆਂ ਨੂੰ।
0: ਟੂਟੋ ਵੀ
1: ਕੀ ਕਰਦਾ ਰਿਹਾ ਇਹਨਾਂ ਦਾ?
0: ਟੂਟੋ ਦੇਖੋ
1: ਕਿਹਦੇ ਵਿੱਚ ਕੀ ਕਰੋਗੇ ਤੁਸੀਂ?
0: ਮੈਂ ਧੰਨਵਾਦ ਤੁਹਾਡਾ, ਮੈਂ ਗਲਤੀ ਤਾਂ ਮੈਂ ਸਾਰਿਆਂ ਦੀ ਕਹਿ ਰਿਹਾ ਸ਼ੁਰੂ ਤੋਂ, ਫੈਡਰਲ ਵੀ ਆ, ਪ੍ਰੋਵਿੰਸ਼ੀਅਲ ਵੀ ਆ, ਤੇ ਸਾਡੇ ਸਿਟੀ ਵਾਲੇ ਵੀ ਆ, ਜੇ ਰਲ ਕੇ ਕੰਮ ਕਰਨਾ ਆ, ਬੱਚਿਆਂ ਦੇ ਕਿਤੇ ਘਰ ਨਹੀਂ ਉਜੜਨੇ ਸੀਗੇ, ਲੋਕਾਂ ਨੇ ਗਰਾਜ ਵਿੱਚ ਰੈਂਟ ਤੇ ਨਹੀਂ ਦੇਣੇ ਸੀਗੇ। ਆ ਜਿਹੜੀਆਂ ਸਾਡੀਆਂ ਭੈਣਾਂ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਤੇ ਜਾਂਦੀਆਂ, ਅਫੋਰਡੇਬਿਲਟੀ ਇੰਨੀ ਔਖੀ ਕਰ ਦਿੱਤੀ ਹੈਗੀ ਆ, ਸਾਰਿਆਂ ਨੇ ਕੀਤੀ ਜੇ ਪ੍ਰੋਪਰ ਤਰੀਕੇ ਕੰਮ ਕਰਦੇ। ਨਹੀਂ, ਉੱਪਰ ਵਾਲੇ ਨੇ ਸਾਨੂੰ ਜੀ ਕਿਹਾ ਜੀ ਵੀ ਕਾਲਜ ਇੱਥੇ ਪ੍ਰਾਈਵੇਟ ਕਰ ਦੇਵੋ, ਵੀ ਉਹਨਾਂ ਨੂੰ ਉਹੀ ਸਰਟੀਫਿਕੇਟ ਮਿਲਾਂਗੇ, ਇਹਨਾਂ ਨੇ ਦੋ ਦੋ ਕਮਰੇ ਵਿੱਚ ਦੋ ਹਜ਼ਾਰ ਸਟੂਡੈਂਟ ਰਜਿਸਟਰ ਕਰਦੇ, ਉਹ ਕਿੱਥੇ ਜਾਣਗੇ? ਆਵਾਜ਼ ਉਠਾਉਂਦੇ ਵੀ ਅਸੀਂ ਇੰਨੇ ਸਟੂਡੈਂਟ ਸਾਂਭ ਨਹੀਂ ਸਕਦੇ, ਪਰ ਆਵਾਜ਼ ਨਹੀਂ ਉਠਾਈ, ਆਪਣਾ ਫਾਇਦਾ ਦੇਖਿਆ, ਵੋਟਾਂ ਦਿਸਦੀਆਂ ਸੀਗੀਆਂ। ਲਓ ਜੀ, ਮੈਂ ਇੱਕ ਤੋਂ ਨਾ ਕਮਰਸ਼ੀਅਲ ਬ੍ਰੇਕ ਲਿਆ, ਮਨਜੀਤ ਚੀਮਾ ਜੀ ਵੱਲੋਂ ਸਪੋਂਸਰ ਕਰਦੇ ਹਨ, 416-357-99 ਦਾ ਨੰਬਰ ਹੈਗਾ ਆ, ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੋਵੇ ਵੇਚਣੀ, ਮਨਜੀਤ ਕੌਰ ਚੀਮਾ ਜੀ ਨਾਲ ਸੰਪਰਕ ਕਰ ਲਿਓ। ਤੇ ਅਮਰਜੀਤ ਆ ਜਾਓ ਜੀ, ਅਮਰਜੀਤ ਜੀ।
2: ਹਾਂਜੀ ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਹਾਂਜੀ, ਤੰਬਰ ਸਾਹਿਬ ਜਿਹੜਾ ਬਾਈ ਬਾਈ ਵਾਲਾ ਆਇਆ ਸੀ ਨਾ ਆਪਣਾ ਰਣਜੀਤ ਬਾਈ ਜੀ,
0: ਜੀ
2: ਇਹਦੀਆਂ ਗੱਲਾਂ 'ਚ ਪੂਰਾ ਤੱਥ ਸੱਚਾਈ ਹੈ ਜੀ ਭਾਜੀ, ਇਹ ਮਤਲਬ ਸੱਚ ਕਹਿ ਰਹੇ ਨੇ ਭਾਜੀ ਹੋਰੀ।
0: ਅੱਛਾ ਜੀ।
2: ਤੇ ਦੁੱਖ ਮਤਲਬ ਬਹੁਤ ਆਉਂਦਾ, ਕਚੂੰਬਰ ਕੱਢਿਆ ਮੈਂ ਭਾਜੀ, ਸਾਡਾ ਕੰਮ ਨੇ ਤੇ ਟੈਕਸ ਨੇ, ਤੇ ਮਤਲਬ ਪ੍ਰੋਪਰਟੀਆਂ ਦੇ ਟੈਕਸ ਦੇਖ ਲਓ ਤੁਸੀਂ ਕਿ ਡਾਊਨ ਹੋ ਗਏ ਨੇ, ਤੇ ਪਰ ਟੈਕਸ ਤਾਂ ਨੂੰ ਜਾ ਰਹੇ ਨੇ, ਤੇ ਜਿਹੜੇ ਆ ਖਾਰੇ ਨੇ ਜੀ ਇਹਨਾਂ ਨੂੰ ਨੰਗੇ ਕਰੋ ਜੀ, ਆਰ ਸੀ ਐਮ ਪੀ ਕੋ ਕਰਾਉਣੀ ਚਾਹੀਦੀ ਇਨਕੁਆਇਰੀ ਇਹਨਾਂ ਦੀ ਭਾਜੀ।
0: ਧੰਨਵਾਦ ਤੁਹਾਡਾ, ਕਿਉਂਕਿ ਇਹ ਇਲੈਕਟਡ ਸਿਲੈਕਟਡ ਰਿਸਪੈਕਟਡ ਮੈਂ ਕਹਿ ਦਿੰਦਾ ਇਹ ਹਨ, ਤੇ ਇੱਥੇ ਆ ਜਾਂਦਾ ਹੈਗਾ ਨਾ ਅਕਾਊਂਟੇਬਿਲਟੀ ਇਹਨਾਂ ਦੀ, ਲੀਡਰਾਂ ਦੀ। ਕੌਣ ਲੈ ਰਿਹਾ ਹੁਣ? ਐਨ ਡੀ ਬੀ ਵਾਲੇ ਮਗਰ ਪੈ ਰਹੇ ਹੈਗੇ ਆ ਵੀ ਇਹਨਾਂ ਨੇ ਆਹ ਕੀਤਾ, ਵੀ ਕਰਨਾ ਨਹੀਂ ਚਾਹੀਦਾ, ਲੂਜ਼ ਰੂਲ ਚੇਂਜ ਕਰ ਦੇਵੋ ਫਿਊਚਰ ਵਿੱਚ, ਹੁਣ ਕੀ ਕਰ ਰਹੇ ਹਨ? ਪਰ ਹੁਣ ਇਹਨਾਂ ਨੇ ਖੋਜ ਕੇ ਹੋਰ ਵੀ ਬਹੁਤ ਕੁਝ ਲੈ ਕੇ ਆਉਣਾ, ਆਉਣਗੇ। ਪਰ ਹਾਂ, ਐਡਾ ਜਿਹਨਾਂ ਨੂੰ ਮਿਲੀਆਂ ਸਾਰਿਆਂ ਨੂੰ ਮਿਲੀਆਂ, ਬਹੁਤ ਸਾਰੇ ਲੋਕਾਂ ਨੂੰ ਮਿਲੀਆਂ, ਕਈਆਂ ਨੂੰ ਮਿਲਦੀਆਂ ਨਹੀਂ ਮਿਲਦੀਆਂ, ਕਿਹੜੀ ਐਡਾ ਕਿਹੜਾ ਨੂੰ ਮਿਲਦੀਆਂ, ਕਈਆਂ ਨੂੰ ਮਿਲਦੀਆਂ, ਕਈ ਨਹੀਂ ਮਿਲਦੀਆਂ। ਇੱਕ ਬੰਦਾ ਮੈਨੂੰ ਕਹਿੰਦਾ ਯਾਰ ਮੈਂ ਥੋੜ੍ਹਾ ਘੱਟ ਸੱਚ ਬੋਲਿਆ ਕਰ, ਮੈਨੂੰ ਸਿਟੀ ਦੀਆਂ ਐਡਾਂ ਨਹੀਂ ਮਿਲਦੀਆਂ, ਮੇਰੀ ਵੀ ਚਿੱਠੀ ਉਹਨੂੰ ਜਾ ਰਹੀ ਹੈਗੀ ਆ। ਕਰੀਏ ਤਾਂ ਕੀ ਕਰੀਏ, ਮਿੱਤਰ ਦੋਸਤ ਹਟਦੇ ਨਹੀਂ। ਲਓ ਜੀ, 1451 ਤੁਸੀਂ ਏਰਤੇ ਹੋ ਜੀ। ਸਤਿ ਸ਼੍ਰੀ ਅਕਾਲ ਜੀ।
3: ਤੰਬੜ ਸਾਹਿਬ, ਸਾਰੇ ਸਰੋਤੇ ਬਹੁਤ ਵਧੀਆ ਵਿਚਾਰ ਰੱਖ ਰਹੇ, ਦਾ ਪ੍ਰੋਗਰਾਮ ਬਹੁਤ ਵਧੀਆ। ਤੰਬੜ ਸਾਹਿਬ ਦੇਖੋ, ਜਿਹੜਾ ਇਹ ਹੁਣ ਘਰਾਂ ਦੀਆਂ ਪ੍ਰਾਈਜ਼ਾਂ ਵਗੈਰਾ, ਕਈ ਕਈ ਘਰ ਹੈਗੇ 2 ਮਿਲੀਅਨ ਦਾ ਲਿਆ ਸੀ, 1 ਮਿਲੀਅਨ ਦਾ ਵਿਕ ਰਿਹਾ ਹੈ, ਹੁਣ ਪ੍ਰਾਈਜ਼ਾਂ ਉਹੀ 2000 ਵਾਲੀਆਂ, 1999 ਵਾਲੀਆਂ ਆ ਜਾਣੀਆਂ
0: ਜੀ।
3: ਤੇ ਜਿਹੜੇ ਬੰਦੇ ਹੇਰਾ ਫੇਰੀਆਂ ਕਰਦੇ ਆ ਨਾ, ਚਲੋ ਇਹਦੇ ਪੈਸੇ ਮਾਰ ਲੈ ਡਰਾਈਵਰਾਂ ਦੇ, ਇਹਨਾਂ ਨੂੰ ਕਹਿ ਦਿਓ ਸੇਫਟੀ ਸ਼ੂ ਆਪਣੇ ਤਿਆਰ ਕਰ ਲਓ, ਮਹਿੰਗੇ ਹੋ ਜਾਣੇ ਆ, ਕਿਉਂਕਿ ਟਾਈਆਂ ਜਿਹੜੀਆਂ ਇਹਨਾਂ ਨੂੰ ਧੋ ਕੇ ਜਾਂ ਉੱਥੇ ਹੀ ਰੱਖ ਲਓ ਬੈਡ ਦੇ ਥੱਲੇ।
0: ਕਿਸੇ ਦੇ ਪੈਸੇ ਨਾ ਮਾਰਨੇ ਚਾਹੀਦੇ,
3: ਪਹੁੰਚ ਗਈ,
0: ਧੰਨਵਾਦ ਤੁਹਾਡਾ, ਕਿਸੇ ਦੇ ਪੈਸੇ ਨਾ ਮਾਰੋ ਜੇ ਬੈਂਕਰਪਟ ਹੋ ਗਏ ਹਾਂ, ਸਾਡੀ ਹਮਦਰਦੀ ਆ ਤੁਹਾਡੇ ਨਾਲ। ਪਰ ਜੇ ਬੈਂਕਰ ਅਸੀਂ ਟਿਕਲੇ ਕਰਕੇ ਮੁੜ ਕੇ ਕੱਲ੍ਹ ਨੂੰ ਕੰਪਨੀ ਆਪਣੇ ਮੁੰਡੇ ਨਾਲ ਉੱਥੇ ਬਾਈ ਸਾਹਿਬ ਖੋਲ੍ਹ ਲਈ ਅਤੇ ਫਿਰ 20 ਮਿਲੀਅਨ ਦੇ ਘਰ, 10 ਮਿਲੀਅਨ ਦੇ ਘਰ, 4 ਮਿਲੀਅਨ ਘਰ ਲਈ ਬੈਠੇ ਹੋ, ਉਹ ਜਿਹਨਾਂ ਬੇਚਾਰਿਆਂ ਨੂੰ ਪੈਸੇ ਦੇ ਦੇਵੋ। ਜੇ 20 ਮਿਲੀਅਨ ਸਾਈਡ ਦੇ ਕਰ ਲਿਆ, 2 ਮਿਲੀਅਨ ਜਿਹੜੀ ਤਨਖਾਹ ਰਹਿੰਦੀ ਉਹ ਤਾਂ ਪੂਰੀ ਕਰ ਦੇਵੋ, ਜੋ ਮਰਜ਼ੀ ਕਰੀ ਜਾਵੋ। ਪਰ ਦੁੱਖ ਉਦੋਂ ਲੱਗਦਾ ਜੇ ਹੋਰਾਂ ਦੇ ਪੈਸੇ ਮਾਰਦੇ, ਕਿਸੇ ਪੈਸੇ ਨਹੀਂ ਮਾਰਨੇ ਚਾਹੀਦੇ। ਅਤੇ ਅਗਲੇ ਹਫ਼ਤੇ ਮੈਂ ਨਾਂ ਲਵਾਂਗਾ ਜਿਹਨਾਂ ਨੇ ਸਾਡੇ ਮਾਰੇ ਹੋਏ, 1 ਬਾਏ 1 ਇਹ 'ਤੇ ਆ ਜਾਣਗੇ, ਕੋਈ ਡੈਕਸੀ ਐਡਵਾਂਸ 'ਤੇ ਬੈਠਾ, ਕੋਈ ਕਿਤੇ ਬੈਠਾ, ਸਾਰਿਆਂ ਦੇ ਨਾਂ ਲਵਾਂਗੇ। ਆਹ ਕੁਰਸੀ ਬਹਿ ਪਈ ਆ, ਇੱਥੇ ਆ ਕੇ ਏਅਰ 'ਤੇ ਗੱਲ ਕਰਿਓ, ਮੈਂ ਇਹੀ ਗੱਲ ਕਹਿੰਦਾ ਹੁੰਦਾ ਹਾਂ। ਤੋ ਜੋ ਹੈਗਾ ਅਸੀਂ ਬੋਲੀ ਦਾ, ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸੁਣਨ ਦਾ। ਲਾਈਨਾਂ ਮੇਰੀਆਂ ਸਾਰੀਆਂ ਹੀ ਬਿਜ਼ੀ ਹਨ, ਪਹਿਲਾਂ 1-2 ਮੈਂ ਸਪੋਂਸਰ ਵੀ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਮਨੋਹਰ ਵਾਰਸ ਬ੍ਰਦਰ ਦਾ ਸ਼ੋਅ ਆ ਰਿਹਾ ਇਸ ਵੀਕਐਂਡ 'ਤੇ, ਨਾਲ ਕਬੱਡੀ ਹੋਣ ਜਾ ਰਹੀ ਆ ਇਸ ਵੀਕਐਂਡ 'ਤੇ, ਸਿੱਖ ਗੇਮਸ ਆ ਰਹੀਆਂ ਹਨ, ਉਹਨਾਂ ਦੀ ਜਾਣਕਾਰੀ ਤੁਹਾਨੂੰ ਦੇਈ ਜਾਂਦੇ ਹੈਗੇ ਆ। ਵੈਬਸਾਈਟ ਜਾ ਕੇ ਵਧੇਰੇ ਜਾਣਕਾਰੀ ਲੈ ਲਿਓ। ਸਾਡੇ ਰੇਡੀਓ ਤੁਸੀਂ ਬਹੁਤ ਰਿਸਪੋਂਸ ਦਿੰਦੇ ਹੋ, ਟੀਵੀ ਨੂੰ ਬਹੁਤ ਰਿਸਪੋਂਸ ਦਿੰਦੇ, ਬਹੁਤ ਬਹੁਤ ਧੰਨਵਾਦ। ਸੈਮੀ ਢਿੱਲੋਂ ਸਾਹਿਬ IPTV ਡਿਵਾਈਸ ਲੈ ਕੇ ਆਏ ਹੋਏ ਹਨ ਤੁਹਾਡੇ ਵਾਸਤੇ, ਅਤੇ ਕਟਾਰੀਆ ਟੂਰਸ ਐਂਡ ਟਰੈਵਲ ਵਾਲੇ ਉਹ ਤੁਹਾਡੇ ਵਾਸਤੇ 80 ਰੁਪਏ ਟਿਕਟਾਂ ਲੈ ਕੇ ਆਏ ਹੋਏ ਹਨ। ਸਪੋਂਸਰ ਰਿਸਪੋਂਸ ਦਿਆ ਕਰੋ। ਇਸ ਦੇ ਨਾਲ ਨਾਲ ਮੈਂ 10 ਦੇਵਾਂ ਜੀ ਦਰਕਾਰ ਲਜੈਸੀ ਵਾਲਿਆਂ ਨੂੰ, ਕਾਫੀ ਸਾਰੇ ਵੈਲਡਰ ਚਾਹੀਦੇ ਹਨ, ਡਰਾਈਵਰ ਚਾਹੀਦੇ ਹਨ। ਕਾਲ ਕਰ ਲਿਓ, ਕਈ ਵਾਰ ਡਰਾਈਵਰ ਪੂਰੇ ਹੋ ਜਾਂਦੇ ਗੁੱਸੇ ਨਾਲ, ਹੁਣ ਪੁੱਛ ਲਿਆ ਕਰੋ, ਆਰ ਯੂ ਹਾਇਰਿੰਗ, ਵਟ ਅਦਰ ਜੋਬਸ ਯੂ ਹੈਵ ਅਵੇਲੇਬਲ। 437-242-3158 ਮੋਨਾ ਮਹਿੰਗੇ ਜੀ ਲਾਇਸੈਂਸ ਇੰਸ਼ੋਰੈਂਸ ਐਡਵਾਈਜ਼ਰ ਹਨ, 416-509-1509। ਅਤੇ ਹਰਪਾਲ ਸੰਧੂ ਜੀ ਸਮੋਸਾ ਸਵੀਟ ਫੈਕਟਰੀ, ਕਿੰਨੀ ਮਿਹਨਤ ਕੀਤੀ ਇਹਨਾਂ ਨੇ, ਰਾਤ ਹਜੇ ਹੀ ਪਰਿਵਾਰ ਮਿਹਨਤ ਕਰ ਰਿਹਾ ਹੈਗਾ ਆ। ਸੋ ਐਲਵਿਨ 'ਤੇ ਹਨ, ਚਲੋ ਫਰੈਸ਼ਕੋ ਵਾਲੀਆਂ ਲੋਕੇਸ਼ਨਾਂ 'ਤੇ ਹਨ, ਸਮੋਸਾ ਸਵੀਟ ਫੈਕਟਰੀ, ਹਰਪਾਲ ਸੰਧੂ ਜਾਂ ਹਰਮਿੰਦਰ ਸਿੰਘ ਨਾਲ ਗੱਲਬਾਤ ਕਰ ਲੈਣੀਆਂ। ਇਸ ਦੇ ਨਾਲ ਨਾਲ ਮੇਰੇ ਸਾਰੇ ਹੀ ਆਪਣੇ ਹਨ, ਚਾਹੇ ਆਪਾਂ ਹਰਦੀਪ ਗਰੇਵਾਲ ਦੀ ਕਰੀਏ, ਕਿਸੇ ਵੀ ਲੀਡਰ ਦੀ ਕਰੀਏ, ਸਾਡੇ ਵਾਸਤੇ ਸਾਰੇ ਬਰਾਬਰ ਹਨ। ਜਿਹੜੀ ਖਬਰ ਹੈਗੀ ਉਹ ਤਾਂ ਸਾਂਝ ਪਾਣੀ ਆ, ਉਹ ਤਾਂ ਪਾਣੀ ਬਣੇ। ਮੈਂ ਇੱਥੇ ਮੈਂ ਇਸੇ ਲਈ ਬੈਠਾ ਨਾ, ਮੇਰਾ ਮਿੱਤਰ ਉਹ ਦੋਸਤ ਉਹ ਖਬਰ ਸਾਂਝੀ ਕਰਦੇ ਹੈਗੇ ਆ। ਆ ਇੱਕ ਰੇਡੀਓ ਸਟੇਸ਼ਨ ਵਾਲੇ ਹੋਸਟ ਨੂੰ ਬੜੀ ਟਰਬਲ ਆਈ ਆ, ਉਹ 2-3 ਹੋਰਾਂ ਨਾਂ ਬੋਲਤੇ, ਜਿਹੜਾ ਆਪਣਾ ਨਾਂ ਸੀਗਾ ਆਪਣੇ ਬੰਦੇ ਦਾ, ਉਹਦਾ ਨਾਂ ਹੀ ਨਹੀਂ ਬੋਲਿਆ ਲੋਕਾਂ ਨੇ, ਉਹ ਲਾਈ ਉਹਨਾਂ ਦੀ, ਬੋਲਣਾ ਤਾਂ ਪੈਣਾ ਹੀ ਆ ਨਾ। ਅਤੇ ਲਓ ਵੀਡੀਓ, ਗ੍ਰੀਨ ਵੈਲੀ ਸੁਪਰ ਮਾਰਕੀਟ ਵੱਲੋਂ ਸਪੋਂਸਰ ਕੀਤਾ, ਮਜੈਸੀ ਕਿਚਨ, ਕੈਨੇਡਾ ਕੰਸੂਮਰ ਕ੍ਰੈਡਿਟ ਸਿਸਟਰ ਜਸਵੀਰ ਸਿੰਘ ਹੁੰਡਲ ਜੀ, 416-500-2-3100, 416-500-2-3100 ਦਾ ਨੰਬਰ ਹੈਗਾ ਆ। ਕੰਮ ਔਖਾ ਆ ਗਿਆ, ਸੌਖਾ ਕਰ ਦੇਣਗੇ, ਭੂਰੀਆਂ ਚਿੱਠੀਆਂ ਤੋਂ ਦੂਰ ਕਰ ਦੇਣਗੇ। 416-500-2-3100 ਜਸਵੀਰ ਹੁੰਡਲ ਸਾਹਿਬ ਨਾਲ ਸੰਪਰਕ ਕਰਨਾ। ਅਲਫਾ ਟਰਾਂਸ ਦੇ ਲੱਕੀ ਕੀ ਸੁਣੀ ਸਰ, ਲੱਕੀ ਅਤੇ ਸੁੱਖੀ ਸਾਈ ਸਾਹਿਬ ਨੂੰ ਸਪੋਂਸਰ ਕਰਦੇ, 905-799-1525, 905-799-1525, ਦੁਆਬਾ ਸਵੀਸ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਬਰਾਂ ਮੇਰੇ ਕੋਲ ਹੋਰ ਬਹੁਤ ਸਾਰੀਆਂ ਹਨ, ਸੀਐਲਸੀ ਗੁਰਪ੍ਰੀਤ ਖਹਿਰ ਸਾਹਿਬ ਨਾਲ ਗੱਲਬਾਤ ਕਰਾਂਗਾ, ਵਧੇਰੇ ਜਾਣਕਾਰੀ ਲੈ ਕੇ ਆਵਾਂਗੇ ਵੀ ਕਿਹੜੇ ਚੇਂਜਸ ਆਏ ਹਨ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਮਨਮੋਹਰ ਵਾਰਿਸ, ਕਮਲ ਹੀਰ ਅਤੇ ਸੰਤਾਰ ਭਾਜੀ ਦਾ ਸ਼ੋਅ ਇਸ ਵੀਕਐਂਡ 6 July 2025 ਨੂੰ ਹੋਣ ਜਾ ਰਿਹਾ ਹੈਗਾ। ਟਿਕਟਾਂ ਲੈਣੀਆਂ ਹੁਣ 6474-0060-6862 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀਆਂ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਲ ਟੋਮਾ ਰੋਡ 'ਤੇ ਹਨ, ਫਰੈਸ਼ ਫਰੂਟਸ ਐਂਡ ਵੈਜੀਟੇਬਲ ਖਰੀਦ ਸਕਦੇ ਹੋ, ਮੀਟ ਸ਼ੋਪ ਵੀ ਹੈਗੀ ਆ। ਅਤੇ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਵਾਲਿਆਂ ਦਾ ਧੰਨਵਾਦ, ਟ੍ਰੇਲਰ ਬਣਾਉਣਾ ਚਾਹੁੰਦੇ ਹੋ, ਡਰੋਪ ਟੈਕ ਟ੍ਰੇਲਰ ਜਾਂ ਤੁਸੀਂ ਫਲੈਟ ਬੈਡ ਟ੍ਰੇਲਰ ਚਾਹੀਦਾ, ਤੁਸੀਂ ਗੁਰਮਿੰਦਰ ਤਨੇਸਰ ਹਿੰਦਾ ਬਾਈ ਨਾਲ ਗੱਲ ਕਰ ਲੈਣੀ ਆ, 905-219-0080 ਦੀ ਗੱਲ ਕਰਨੀ ਆ। ਇੱਕ ਲਾਸਟ ਕਾਲ ਲੈਣੀ ਆ, ਬਲਦੇਵ ਸਿੰਘ ਜੀ ਆ ਜਾਓ ਜੀ।
4: ਝੂਠ ਉਹਨੇ ਕੋਈ ਗੁੱਲ ਨਹੀਂ ਖਿਲਾਇਆ, ਇਹ ਮੈਂ ਝੂਠ ਮਾਰੀ ਜਾਂਦੇ, ਜਿਹੜਾ ਭਤੀਜਾ ਗੁੱਲ ਖਿਲਾਇਆ ਉਹਦੇ ਬਾਰੇ ਕੋਈ ਬੋਲਦਾ ਹੀ ਨਹੀਂ, ਤੇ ਬਾਕੀ ਵਧੀਆ ਟੂਟ ਨੂੰ ਪੈਸੇ ਦਿੱਤੇ, ਗੋਲੇ ਨੇ ਆਪੇ ਖਿਲਾ ਰਹੇ, ਆਪੇ ਲੈ ਜਾ ਇਸ ਤਰ੍ਹਾਂ।
0: ਉਹ ਇੱਦਾਂ ਦੀ ਗੱਲ ਨਹੀਂ ਕਰਨੀ, ਲੈਂਗੁਏਜ ਆਪਣੀ ਸਾਂਭ ਕੇ ਰੱਖੋ, ਤੁਸੀਂ ਵੀ ਇਸੇ ਰਿਸਪੋਂਸਿਬਲ। ਰਿਸਪੈਕਟਡ ਫੈਮਿਲੀ ਪ੍ਰੋਗਰਾਮ ਹੈਗਾ ਆ, ਜਿਹਨੂੰ ਕਹਿੰਦੇ ਫੈਮਿਲੀ, ਸਾਰੀਆਂ ਭੈਣਾਂ ਪ੍ਰੋਗਰਾਮ ਸੁਣਦੀਆਂ ਹਨ, ਰਿਸਪੈਕਟ ਨਾਲ ਗੱਲਬਾਤ ਕਰਿਓ, ਰਿਸਪੈਕਟ ਦਊਂਗੇ, ਰਿਸਪੈਕਟ ਸਾਰਿਆਂ ਨੂੰ ਹੀ ਮਿਲੇਗੀ। ਪਰ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV ਲਓ ਜੀ, ਰੱਬ ਰਾਜੀ ਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਰੱਖੇ, ਸੁਣਦੇ ਰਹੋ ਵਿਰਾਸਤ ਰੇਡੀਓ ਅਤੇ ਦੇਖਦੇ ਰਹੋ ਵਿਰਾਸਤ TV। ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪੈ ਪੜੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।

0: 1630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: This is AM 530, CHLO AM, an Evanoff communications station serving Brampton, Mississauga, Toronto, the GTA, and the world at AM530.ca.

0: ਨੰਬਰਾਂ ਤੇ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਵਰਸ਼ਾ, ਇਹ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾ, ਕਾਲ 6475041557, 6475041557, ਔਰ ਵਿਜ਼ਿਟ punjabilehra.com।
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
3: ਮੈਂ ਕਿਹਾ ਚੰਨ ਜੀ ਸਲਾਮ ਤੇਨੇ।
2: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਤਾਰੀਖ ਨੋਟ ਕਰ ਲੋ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਸਕਦੇ ਹੋ 6477839873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।
4: ਸੱਚ ਕਿਹੋ ਜਿਹਾ ਹੁੰਦਾ?
5: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
6: ਮਿੱਟੀ ਚੁਗਦੀ ਫਸਲ ਸੱਚ ਹੈ,
5: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ ਅਦਾਬ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ। ਸਟੂਡੀਓ ਦੇ ਘੜੀ ਦੇ ਮੁਤਾਬਕ 7:05 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ ਹੈ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂਰ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜ ਚੁੱਕੇ ਨੇ, ਖਬਰਾਂ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ। ਮੱਲੀ ਟੈਂਟ ਸਰਵਿਸਿਸ 647-999-2569 ਟੈਂਟ ਦੀਆਂ ਸੇਵਾਵਾਂ ਦੇ ਲਈ, ਆਊਟਡੋਰ ਟੈਂਟ ਦੀਆਂ ਸੇਵਾਵਾਂ ਦੇ ਲਈ ਯਾਦ ਰੱਖਣਾ ਜੀ ਮੱਲੀ ਟੈਂਟ ਸਰਵਿਸਿਸ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋਣਗੀਆਂ। ਸੋ ਨਾਲ ਦੀ ਨਾਲ ਆਪਾਂ ਰਮੇਸ਼ ਸ਼ਹਿਰਪੁਰੀ ਦਾ ਸਵਾਗਤ ਕਰੀਏ, ਪੰਜਾਬ ਦੀਆਂ ਤਰਕਾਲਾ ਲੋਡਾ ਵੇਲਾ ਅਤੇ ਕੈਨੇਡਾ ਦੀ ਸੋਹਣੀ ਸੱਜੀ ਸਵੇਰ ਦੇ ਵੱਲੋਂ ਜੀ ਆਇਆਂ। ਸਤਿ ਸ਼੍ਰੀ ਅਕਾਲ ਪੰਜਾਬੀ ਲੈਣ 'ਚ ਬਹੁਤ ਬਹੁਤ ਸਵਾਗਤ ਰਮੇਸ਼ ਜੀ, ਕੀ ਹਾਲ ਚਾਲ? ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਆਵਾਜ਼ ਸਾਡੀ ਸਾਨੂੰ ਨਹੀਂ ਥੋੜੀ ਸੁਣ ਪਾ ਰਹੀ।
1: ਪ੍ਰਭ ਸੰਧੂ ਜੀ, ਆਵਾਜ਼ ਬਿਲਕੁਲ ਥੋੜੀ ਜਿਹੀ ਦੇਰੀ ਹੋ ਗਈ ਪਰੰਤੂ ਪਹੁੰਚ ਗਈ ਹੈ ਮੇਰੇ ਕੰਨਾਂ ਤੱਕ। ਔਰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਅਤੇ ਸਾਡੇ ਸਾਰੇ ਸਰੋਤਿਆਂ ਨੂੰ।
0: ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਔਰ ਸਵਾਗਤ ਹੈ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ, ਨਵੇਂ ਦਿਨ ਅਤੇ ਨਵੀਂ ਸ਼ੁਰੂਆਤ ਦੇ ਵਿੱਚ। ਰਮੇਸ਼ ਜੀ ਆਪਾਂ ਪਹਿਲੀ ਖਬਰ ਚੱਲਦੇ ਹਾਂ ਜੀ। ਹਰਿਆਣੇ ਨੇ ਫਿਰ ਤੋਂ ਮੈਂ ਇਸ ਕਰਕੇ ਕਿਹਾ ਕਿਉਂਕਿ ਫਿਰ ਉਹੀ ਸਮਾਂ ਆ ਗਿਆ, ਹਰਿਆਣੇ ਨੇ ਫਿਰ ਤੋਂ ਪੰਜਾਬ ਦੇ ਕਿਸਾਨਾਂ ਦਾ ਰਾਹ ਰੋਕਿਆ। ਇਹ ਸਾਰੀ ਕੀ ਖਬਰ ਹੈ ਜੀ?
1: ਸੰਧੂ ਜੀ, ਜਿਹੜਾ ਤੁਸੀਂ ਨਾ ਫਿਰ ਸ਼ਬਦ ਲਾਇਆ ਕਿ ਫਿਰ ਇੱਕ ਵਾਰ ਰਾਹ ਰੋਕਿਆ, ਇਹ ਸ਼ਬਦ ਬੜਾ ਦਰਦ ਦੇਣ ਵਾਲਾ ਸ਼ਬਦ ਹੈ ਇੱਕ ਸੂਬੇ ਦੇ ਲੋਕਾਂ ਨੂੰ ਔਰ ਸੂਬੇ ਦੇ ਖਾਸ ਕਰਕੇ ਅੰਨਦਾਤਾ ਨੂੰ। ਜਿਹੜਾ ਮਰਜ਼ੀ ਜਾ ਕੇ ਚਾਹੇ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਦੇ, ਉੱਥੇ ਡਰਾਮੇਬਾਜ਼ੀ ਕਰਦੇ, ਉਹਨੂੰ ਕੋਈ ਰੋਕਦਾ ਨਹੀਂ। ਜਿਹੜੇ ਡਰਾਮੇਬਾਜ਼ੀਆਂ ਵਾਲੇ ਦਿੱਲੀ ਦੇ ਵਿੱਚ ਕੋਈ ਕਰਦਾ, ਦਿੱਲੀ 'ਚ ਕਰਦੇ, ਕੋਈ ਕਿਸੇ ਨੂੰ ਰੋਕਦਾ ਨਹੀਂ। ਪਰੰਤੂ ਜਿਹੜਾ ਅੰਨਦਾਤਾ ਹੈ, ਕਿਸਾਨ ਹੈ, ਉਹਨੂੰ ਜਾਂ ਤੇ ਬਾਰਡਰਾਂ ਤੇ ਰੋਕ ਦਿੱਤਾ ਜਾਂਦਾ ਜਾਂ ਘਰਾਂ 'ਚ ਬੰਦ ਕਰ ਦਿੱਤਾ ਜਾਂਦਾ ਜਾਂ ਜੇਲ੍ਹਾਂ 'ਚ ਬੰਦ ਕਰ ਦਿੱਤਾ ਜਾਂਦਾ ਜਦੋਂ ਉਹ ਆਪਣੀ ਕੌਮੀ ਰਾਜਧਾਨੀ ਆਪਣੀ ਆਵਾਜ਼ ਸੁਣਾਉਣ ਦੀ ਗੱਲ ਕਰਦਾ। ਦਰਅਸਲ ਅੱਜ ਫਿਰ ਕਿਸਾਨਾਂ ਨੇ ਇੱਕ ਮਹਾਰੈਲੀ ਰੱਖੀ ਸੀ ਦਿੱਲੀ ਦੇ ਵਿੱਚ, ਜਿਹਨੂੰ ਆਪਾਂ ਅਮਰੀਕਾ ਵਪਾਰ ਸਮਝੌਤਾ ਆਖਦੇ ਹਾਂ, ਜਿਹਨੂੰ ਫਰੀ ਟ੍ਰੇਡ ਐਗਰੀਮੈਂਟ ਵੀ ਆਖਿਆ ਜਾਂਦਾ, ਮੁਕਤ ਵਪਾਰ ਸਮਝੌਤਾ। ਕਿਸਾਨ ਤੇ ਕਿਸਾਨਾਂ ਤੋਂ ਇਲਾਵਾ ਬਹੁਤ ਸਾਰੇ ਲੋਕ ਉਹਦਾ ਵਿਰੋਧ ਕਰ ਰਹੇ ਹੈ। ਭਾਰਤ ਦੀ ਮੌਕੇ ਦੀ ਸਰਕਾਰ ਉਹ ਸਮਝੌਤਾ ਅਮਰੀਕਾ ਨਾਲ ਕਰਨ ਨੂੰ ਪੱਬਾਂ ਭਾਰ ਹੈ। ਕੁਝ ਮੁਲਕਾਂ ਦੇ ਨਾਲ ਇਹੋ ਜਿਹੇ ਸਮਝੌਤੇ ਹੋ ਚੁੱਕੇ ਹੈ, ਅਮਰੀਕਾ ਨਾਲ ਅਜੇ ਪੂਰਨ ਤੌਰ ਤੇ ਤਾਂ ਨਹੀਂ ਹੋਇਆ, ਪਰੰਤੂ ਗੱਲਬਾਤ ਨਿਰੰਤਰ ਚੱਲ ਰਹੀ ਹੈ। ਕਿਸਾਨ ਕਹਿੰਦੇ ਕਿ ਅਸੀਂ ਖੇਤੀ ਸੈਕਟਰ ਨੂੰ, ਡੈਰੀ ਪਾਲਕਾਂ ਨੂੰ, ਪਸ਼ੂ ਪਾਲਣ ਨੂੰ ਇਹਦੇ ਵਿੱਚ ਨਹੀਂ ਆਉਣ ਦੇਣਾ, ਇਹਦੇ ਨਾਲ ਪ੍ਰਾਈਵੇਟ ਕੰਪਨੀਆਂ ਦੀ ਮੋਨੋਪੋਲੀ ਵੱਧ ਜਾਏਗੀ, ਜਿੰਨਾ ਕੁ ਕੁਛ ਭੋਰਾ ਕਿਸਾਨਾਂ ਨੂੰ ਮਿਲਦਾ ਉਹ ਵੀ ਖੋਲਣਗੇ, ਉਹ ਵਿਦੇਸ਼ੀ ਕੰਪਨੀਆਂ ਦੀ ਭਰਮਾਰ ਹੋ ਜਾਏਗੀ, ਅਸੀਂ ਨਹੀਂ ਲਾਗੂ ਹੋਣ ਦੇਣਾ ਭਾਰਤ ਦੇ ਵਿੱਚ। ਮੋਦੀ ਸਰਕਾਰ ਭਾਵੇਂ ਕਹਿ ਤਾਂ ਆ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਾਂਗੇ, ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਠੋਕ ਮਜਾ ਕੇ ਕਿਹਾ ਆ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਤੋਂ ਬਿਨਾਂ ਕੋਈ ਸਮਝੌਤਾ ਨਹੀਂ ਕਰਨਾ। ਚਾਹੇ ਕਹਿੰਦੇ ਅਮਰੀਕਾ ਨਾਲ ਸਮਝੌਤਾ ਕਰਨ ਦੀ ਯੋਜਨਾ ਬਣਦੀ ਹੈ, ਪਰੰਤੂ ਇਹ ਨਹੀਂ ਹੈ ਕਿ ਉਹਦੇ ਵਿੱਚ ਕਿਸਾਨਾਂ ਦੇ ਹਿੱਤਾਂ ਨੂੰ ਅਸੀਂ ਦਰਕਿਨਾਰ ਕਰ ਦਈਏ। ਕਿਸਾਨਾਂ ਦੇ ਹਿੱਤ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਖਿਆ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਕਿਸਾਨ ਕਮਲੇ ਹੋਏ ਹੈ, ਸਮਝੌਤਾ ਅਜੇ

0: ਨਾ ਕਿਸਾਨ ਜਹਾਜ਼ਾਂ ਚ ਭਰ ਕੇ ਰੈਲੀਆਂ ਧਰਨਿਆਂ ਤੇ ਜਾ ਸਕਦੇ ਆ। ਜਦੋਂ ਕਿਸਾਨ ਅੱਜ ਮੁੜ ਸ਼ੰਭੂ ਬਾਰਡਰ ਪਹੁੰਚੇ, ਖਨੌਰੀ ਬਾਰਡਰ ਪਹੁੰਚੇ, ਉਧਰ ਅੰਬਾਲੇ ਵਾਲਾ ਜਿਹੜਾ ਚੰਡੀਗੜ੍ਹ ਦੇ ਵਿੱਚੋਂ ਦੀ ਉਹ ਲਾਲੜੂ ਵਾਲੇ ਪਾਸੇ ਪਹੁੰਚੇ ਤੇ ਪ੍ਰਭ ਸੰਧੂ ਜੀ ਉਹੀ ਕੁਛ ਹੋਇਆ ਜੋ ਪਹਿਲਾਂ ਹੁੰਦਾ ਸੀ। ਹਰਿਆਣੇ ਦੀ ਸੂਬਾ ਸਰਕਾਰ ਕੇਂਦਰ ਦੀ ਸਰਕਾਰ ਦੇ ਹੱਕ ਵਿੱਚ ਭੁਗਤੀ। ਉਹ ਕਹਿੰਦੇ ਜੀ ਅਸੀਂ ਤਾਂ ਨੀ ਲੰਘਣ ਦੇਣਾ, ਸੜਕਾਂ ਬੰਦ ਕਰ ਦਿੱਤੀਆਂ, ਜਾਮ ਲਾ ਦਿੱਤੇ, ਬੈਰੀਕੇਟ ਲਾ ਦਿੱਤੇ, ਕੰਡਿਆਲੀ ਤਾਰਾਂ ਲਾ ਦਿੱਤੀਆਂ, ਵੱਡੇ ਵੱਡੇ ਬੈਰੀਕੇਟ ਭੀੜ ਦਿੱਤੇ। ਕਿਸਾਨ ਤੇ ਰੋਕੇ ਹੀ ਰੋਕੇ, ਬਹੁਤ ਵੱਡੇ ਪੱਧਰ ਤੇ ਆਮ ਜਨ ਜੀਵਨ ਵੀ ਅੱਜ ਹੁਣ ਤੱਕ ਦੀਆਂ ਖ਼ਬਰਾਂ ਨੇ ਡਿਸਟਰਬ ਹੈ, ਹੁਣ ਤੱਕ ਦੀਆਂ ਏਡੇ ਲੰਬੇ ਜਾਮ ਲੱਗ ਗਏ। ਔਰ ਨਰੋਲ ਉਹਦੇ ਵਿੱਚ ਇੱਕੋ ਇੱਕ ਕਾਰਨ ਹੈ ਕਿ ਹਰਿਆਣੇ ਦੀ ਸਰਕਾਰ ਭਾਜਪਾ ਦੀ ਸਰਕਾਰ ਹੈ ਤੇ ਭਾਜਪਾ ਦੀ ਸਰਕਾਰ ਆਪਣੀ ਭਾਈ ਵਫਾਦਾਰੀ ਕੇਂਦਰੀ ਸਰਕਾਰ ਦੇ ਪ੍ਰਤੀ ਨਿਭਾ ਰਹੀ ਹੈ ਕਿਉਂਕਿ ਉੱਥੇ ਵੀ ਭਾਜਪਾ ਦੀ ਹੈ। ਉਵੇਂ ਕਿਸਾਨ ਬਹੁਤ ਵਾਰ ਬੀਤੇ ਸਮੇਂ ਚ ਵੀ ਰੌਲੇ ਰੱਪੇ ਪਏ, ਬੜੇ ਤਰਕ ਦਿੱਤੇ ਕਿਸਾਨਾਂ ਨੇ ਕਿ ਭਾਈ ਤੁਸੀਂ ਸਾਡਾ ਰਾਹ ਕਿਉਂ ਰੋਕਦੇ ਹੋ, ਦਿੱਲੀ ਰੋਕੇ ਗੱਲ ਜੱਚਦੀ ਹੈ, ਜਦੋਂ ਅਸੀਂ ਦਿੱਲੀ ਚ ਇੰਟਰ ਹੋਈ ਹੈ ਦਿੱਲੀ ਦੀ ਸਰਕਾਰ ਰੋਕੇ ਤੇ ਗੱਲ ਜੱਚਦੀ ਹੈ। ਤੁਸੀਂ ਦੂਸਰੇ ਸੂਬੇ ਵਾਲੇ ਕਹਿੰਦੇ ਕਿ ਅਸੀਂ ਤੁਹਾਨੂੰ ਆਪਣੇ ਸੂਬੇ ਵਿੱਚ ਦੀ ਨਹੀਂ ਲੰਘਣ ਦੇਣਾ। ਔਰ ਪ੍ਰਭ ਸੰਧੂ ਜੀ ਆਪਣੇ ਆਪ ਚ ਹੈ ਬਹੁਤ ਹੈਰਾਨੀਜਨਕ ਵਰਤਾਰਾ ਹੈ
1: ਜੀ।
0: ਇਹਦਾ ਤੇ ਅਰਥ ਇਹ ਹੈ ਕਿ ਮੰਨ ਲਓ ਕੱਲ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣ ਜਾਂਦੀ ਹੈ, ਉਹ ਤੇ ਫਿਰ ਜੰਮੂ ਕਸ਼ਮੀਰ ਤੇ ਹਿਮਾਚਲ ਵਾਲਿਆਂ ਨੂੰ ਪਹਿਲਾਂ ਪੰਜਾਬ ਦੇ ਬਾਰਡਰਾਂ ਤੇ ਤਾਰਾਂ ਲਾ ਦਿਆ ਕਰਨਗੇ ਜੇ ਉਹਨਾਂ ਨੇ ਦਿੱਲੀ ਵੱਲ ਜਾਣਾ। ਜਿਹੜਾ ਸੋਨਮ ਬਾਂਗ ਚੁੱਕ ਜੰਤਰ ਮੰਤਰ ਜਾ ਕੇ ਭੁੱਖ ਹੜਤਾਲ ਤੇ ਬੈਠਾ, ਮੰਨ ਲਓ ਕੱਲ ਭਾਜਪਾ ਦੀ ਇੱਥੇ ਸਰਕਾਰ ਪੰਜਾਬ ਚ ਬਣ ਜੇ ਤੇ ਪਠਾਨਕੋਟ ਲਾਗੇ ਜਾ ਕੇ ਤਾਰਾਂ ਲਾ ਦੇਣਗੇ ਕਿ ਸੋਨਮ ਬਾਂਗ ਚੁੱਕ ਨੂੰ ਅਸੀਂ ਅੱਗੇ ਨਹੀਂ ਲੰਘਣ ਦੇਣਾ। ਇਹ ਤੇ ਰਸਤੇ ਨੇ, ਔਰ ਕਾਨੂੰਨੀ ਤੌਰ ਤੇ ਸੰਵਿਧਾਨਿਕ ਤੌਰ ਤੇ ਹੱਕ ਹੈ ਕਿ ਅਸੀਂ ਆਪਣੀ ਗੱਲ ਆਪਣੀ ਸਰਕਾਰ ਅੱਗੇ ਰੱਖ ਸਕਦੇ ਹਾਂ ਤੇ ਅੱਜ ਉਹ ਰੋਕਿਆ ਜਾ ਰਿਹਾ। ਖੈਰ ਜਿਹੜੀ ਤਾਜ਼ਾ ਰਿਪੋਰਟਾਂ ਨੇ ਕਿਸਾਨਾਂ ਦਾ ਇੱਕ ਦਿਨ ਦਾ ਇਹ ਸੰਘਰਸ਼ ਦੀ ਦਿੱਲੀ ਦੇ ਵਿੱਚ ਮਹਾਰੈਲੀ ਸੰਕੇਤਕ ਇੱਕ ਵੱਡੀ ਰੈਲੀ ਉੱਥੇ ਜ਼ਰੂਰ ਹੋਈ ਹੈ, ਕਾਫੀ ਸਾਰੇ ਕਿਸਾਨ ਉੱਥੇ ਜ਼ਰੂਰ ਪਹੁੰਚੇ ਹੈ, ਕੁਝ ਦਿੱਲੀ ਦੇ ਬਾਰਡਰਾਂ ਤੇ ਰੋਕ ਲਏ ਗਏ, ਵੱਡਾ ਹਿੱਸਾ ਪੰਜਾਬ ਤੇ ਹਰਿਆਣੇ ਦੇ ਬਾਰਡਰਾਂ ਤੇ ਰੋਕ ਲਿਆ ਗਿਆ ਤੇ ਬਹੁਤ ਸਾਰੇ ਕਿਸਾਨਾਂ ਦੀਆਂ ਟੈਂਪਰੇਰੀ ਵਕਤੀ ਤੌਰ ਤੇ ਗ੍ਰਿਫਤਾਰੀਆਂ ਵੀ ਹੋਈਆਂ, ਡਿਟੇਨ ਕੀਤੇ, ਅਜੇ ਤੱਕ ਛੱਡਣ ਦੀ ਜਾਣਕਾਰੀ ਮੇਰੇ ਕੋਲ ਨਹੀਂ ਪਹੁੰਚੀ। ਹਰਿਆਣੇ ਚੋਂ ਕਾਫੀ ਵੱਡੀ ਗਿਣਤੀ ਚ ਕਿਸਾਨਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਹਰਿਆਣੇ ਦੀ ਪੁਲਿਸ ਵੱਲੋਂ। ਔਰ ਇਸ ਵੇਲੇ ਪਤਾ ਲੱਗਿਆ ਕਿ ਕਿਸਾਨਾਂ ਨੇ ਐਲਾਨ ਕਰ ਦਿੱਤਾ ਕਿ ਸਾਡਾ ਇੱਕ ਦਿਨ ਦਾ ਪ੍ਰੋਗਰਾਮ ਸੀ, ਅਸੀਂ ਵਾਪਸ ਘਰਾਂ ਨੂੰ ਮੋੜੇ ਪਾ ਰਹੇ ਹਾਂ। ਪਰੰਤੂ ਹਰਿਆਣੇ ਲਈ ਜਿਹੜਾ ਪ੍ਰਭ ਸੰਧੂ ਜੀ ਮੈਂ ਸਮਝਦਾ ਕਿ ਮਾੜੀ ਗੱਲ ਹੈ ਕਿ ਜਦੋਂ ਪੰਜਾਬ ਚੋਂ ਲੋਕ ਆਪਣੀ ਕੌਮੀ ਰਾਜਧਾਨੀ ਜਾ ਕੇ ਆਪਣੀ ਆਵਾਜ਼ ਉੱਥੇ ਦੀ ਸਰਕਾਰ ਨੂੰ ਸੁਣਾਉਣਾ ਚਾਹੁੰਦੇ ਹੈ ਤੇ ਹਰਿਆਣਾ ਹਮੇਸ਼ਾ ਰਾਹ ਜਿਹੜਾ ਡੱਕਦਾ ਤੇ ਅੱਜ ਵੀ ਹਰਿਆਣੇ ਨੇ ਉਹ ਰਾਹ ਡੱਕਿਆ ਹੈ।
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
5: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
1: ਜੀ ਬਿਲਕੁਲ, ਸਵਾਗਤ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਇਸ ਖੂਬਸੂਰਤ ਹਿੱਸੇ ਦੇ ਵਿੱਚ। ਔਰ ਤੁਸੀਂ ਸੁਣ ਰਹੇ ਹੋ ਪੰਜਾਬੀ ਲਹਿਰਾਂ 905-673-33-37 ਰਮੇਸ਼ ਜੀ ਨਾਲ ਦੀ ਨਾਲ ਇੱਕ ਹੋਰ ਖਬਰ ਆ ਰਹੀ ਹੈ ਕਿ ਪੰਜਾਬ ਦੇ ਕਈ ਕਾਂਗਰਸੀ ਲੀਡਰ ਦਿੱਲੀ ਦੇ ਵਿੱਚ ਗ੍ਰਿਫਤਾਰ। ਇਸ ਖਬਰ 'ਤੇ ਚਾਨਣਾ ਪਾਓ, ਇਹ ਕੁਛ ਕਿਤੇ ਜੰਤਰ ਮੰਤਰ 'ਚ ਉਹਨਾਂ ਸਟੂਡੈਂਟਾਂ ਦਾ ਸਾਥ ਤਾਂ ਨਹੀਂ ਦੇਣ ਗਏ ਸੀ?
0: ਚਲੋ ਪ੍ਰਭ ਸੰਧੂ ਜੀ, ਕੁਛ ਸਟੂਡੈਂਟ ਦਾ ਸਾਥ ਦੇਣ ਗਏ ਤੇ ਫੜੇ ਗਏ ਤੇ ਕੁਝ ਕਹਿ ਲਈਏ ਅੱਜ ਪ੍ਰਧਾਨਗੀ ਲੈਣ ਵੀ ਗਏ ਸੀ ਦਿੱਲੀ ਚੋਂ। ਅੱਜ ਕਾਂਗਰਸ ਨੇ ਮੀਟਿੰਗ ਵੀ ਸੱਦੀ ਸੀ ਨਾ ਪੰਜਾਬ ਦੇ ਲੀਡਰਾਂ ਦੀ, ਬਹੁਤੇ ਇਸ ਕਰਕੇ ਵੀ ਉੱਥੇ ਪਹੁੰਚੇ ਹੋਏ ਹੈ। ਵੈਸੇ ਖੈਰ ਇਸ ਵੇਲੇ ਸੰਸਦ ਦਾ ਮਾਨਸੂਨ ਅਜਲਾਸ ਚੱਲ ਰਿਹਾ ਤੇ ਸੁੱਖ ਦੇ ਨਾਲ ਪੰਜਾਬ ਦੇ ਵਿੱਚ ਬਥੇਰੇ ਮੈਂਬਰ ਪਾਰਲੀਮੈਂਟ ਹੈ, 13 ਸੀਟਾਂ ਨੇ, 13 ਚੋਂ 7 ਕਾਂਗਰਸ ਦੀ ਹੈ। ਇੱਕ ਤੇ ਉਹ 7 ਜਣੇ

0: ਮਾਫ ਕਰਨਾ ਜੋ ਲੱਗਦਾ, ਮੈਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਹੋਣਾ ਵਾਲੀ ਪਾਰਟੀ ਕਿਤੇ ਨਜ਼ਰ ਹੀ ਨਹੀਂ ਆਉਣੀ। ਦੂਜੇ ਪਾਸੇ ਅੰਮ੍ਰਿਤਪਾਲ ਹੋਣਾ ਵਾਲੀ ਪਾਰਟੀ ਨੂੰ ਕੁਦਰਤੀ ਸਿਆਸੀ ਬਲ ਮਿਲਿਆ, ਜਦੋਂ ਸੰਤਾ ਸੂ ਅਮੇਦਪੁਰੀ ਪਹਿਲਾਂ ਮਨਪ੍ਰੀਤ ਆਲੀ, ਅੱਜ ਇਕਬਾਲ ਸੂ ਝੂੰਦਾ ਵੀ ਉੱਧਰ ਚਲਾ ਗਿਆ, ਹੋਰ ਦੋ ਚਾਰ ਲੀਡਰ ਚਲੇ ਗਏ ਤੇ ਆਪੇ ਪਲੜਾ ਭਾਰੀ ਹੋ ਗਿਆ। ਸੋ ਪੰਜਾਬ ਦੀ ਜਿਹੜੀ ਸਿਆਸਤ ਹੈ ਇਸ ਵੇਲੇ ਕਾਫੀ ਸਾਰੇ ਰੰਗ ਬਦਲ ਰਹੀ ਹੈ। ਉਹਨਾਂ ਰੰਗਾਂ ਚੋਂ ਇਹ ਰੰਗ ਹੈ, ਅਕਾਲੀ ਦਲ ਕਿਹੜੇ ਪਾਸੇ ਨੂੰ ਜਾਂਦਾ ਤੇ ਕਿਹੜਾ ਅਕਾਲੀ ਦਲ ਕਿੱਧਰ ਨੂੰ ਜਾਂਦਾ, ਇਹ ਮੈਨੂੰ ਲੱਗਦਾ ਕਿ ਇਸ ਵੇਲੇ ਵੱਡੀ ਸਿਆਸਤ ਪੰਜਾਬ ਦੀ ਉਥਲ ਪੁਥਲ ਹੈਗੀ ਹੈ। ਦੇਖਦੇ ਹਾਂ ਕੀ ਹੋਰ ਨਜ਼ਰ ਆਉਂਦਾ, ਕੀ ਹੋਰ ਹੁੰਦਾ। ਅੱਜ ਅਸੀਂ ਕਹਿ ਸਕਦੇ ਹਾਂ ਕਿ ਗਿਆਨੀ ਹਰਪ੍ਰੀਤ ਹੋਣਾ ਵਾਲੀ ਪਾਰਟੀ ਨੂੰ ਇੱਕ ਵੱਡਾ ਸਿਆਸੀ ਝਟਕਾ ਲੱਗਿਆ ਤੇ ਦੂਜੇ ਪਾਸੇ ਅੰਮ੍ਰਿਤਪਾਲ ਹੋਣਾ ਵਾਲੀ ਪਾਰਟੀ ਨੂੰ ਬਲ ਮਿਲਿਆ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਇੱਕ ਅਜਿਹੀ ਸ਼ਾਮ ਜੋ ਛੂ ਲਏਗੀ ਤੁਹਾਡੀ ਰੂਹ ਨੂੰ।
3: ਮੈਂ ਕਿ ਅਚਨ ਜੀ ਸਲਾਮ ਕਿਨੇ
2: ਦਿਲਾਂ ਨੂੰ ਟੁੰਬਣ ਵਾਲੇ ਮਾਸਟਰ ਸਲੀਮ ਦੇ ਸੂਫੀਆਨਾ ਤਰਾਨੇ ਅਤੇ ਹਾਈ ਐਨਰਜੀ ਭੰਗੜਾ ਬੀਟਸ ਗੂੰਜਣਗੇ 24 ਜੁਲਾਈ ਨੂੰ। ਤਾਰੀਖ ਨੋਟ ਕਰ ਲੋ, 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ। ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮ ਨੂੰ ਕਾਲ ਕਰ ਸਕਦੇ ਹੋ 647-783-9873। ਬਸ ਰੈਡੀ ਹੋ ਜਾਓ ਨੱਚਣ ਗਾਉਣ ਤੇ ਚੂਮਣ ਦੇ ਲਈ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ।
4: 905-673-3337। ਓਕੇ ਮਾਸਟਰ ਸਲੀਮ ਜੀ, 3 ਦਿਨ ਰਹਿ ਗਏ ਜੀ, ਫਰਾਈਡੇ ਦੇ ਦਿਨ ਰੌਣਕਾਂ ਲੱਗ ਜਾਣੀਆਂ ਆ। ਸੋ ਅੱਜ ਦਾ ਦਿਨ ਪਾ ਕੇ ਤੁਸੀਂ ਦੇਖ ਲਓ ਕਿ 3 ਦਿਨ ਤੁਹਾਡੇ ਕੋਲ ਬਚੇ ਨੇ ਔਰ ਟਿਕਟਾਂ ਬਹੁਤ ਲਿਮਿਟਡ ਬਚੀਆਂ ਨੇ, ਅਤੇ ਅਸੀਂ ਇੱਕ ਛੋਟਾ ਜਿਹਾ ਡਿਸੀਜ਼ਨ ਲਿਆ ਆ ਅਤੇ ਕਿਉਂ ਨਾ ਕਿ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ, ਕਿਉਂਕਿ ਪਰਿਵਾਰਕ ਸ਼ੋਅ ਆ, ਇੱਕ ਚੰਗਾ ਮਿਊਜ਼ਿਕ, ਚੰਗੇ ਸੰਗੀਤ ਦੀ ਜਦੋਂ ਮਹਿਫਲ ਲੱਗ ਰਹੀ ਆ ਅਤੇ ਕੁਛ ਬੱਚੇ ਅਤੇ ਬਜ਼ੁਰਗਾਂ ਨੂੰ ਉਹਨਾਂ ਵਾਸਤੇ ਕੁਛ ਬਿਹਤਰ ਕੀਤਾ ਜਾਵੇ। ਅਤੇ ਕੱਲ੍ਹ ਰੋਹਨ ਹੋਣਾ ਨੇ ਪਲਾਨਿੰਗ ਕੀਤਾ ਆ ਕਿ 70 ਸਾਲ ਤੋਂ ਉੱਪਰ ਜਿਹੜੇ ਬਜ਼ੁਰਗ ਆ, ਜਿਹੜੇ ਸਾਡੇ 70 ਸਾਲ ਤੋਂ ਉੱਪਰ ਜਿਹੜੇ ਅੰਕਲ ਆ, ਉਹਨਾਂ ਨੂੰ ਬਈ ਬਿਲਕੁਲ ਫਰੀ ਆ, ਪਰ ਉਹਦੇ ਵਾਸਤੇ ਤੁਸੀਂ ਰਜਿਸਟਰੇਸ਼ਨ ਕਰਾਉਣੀ ਪੈਣੀ ਆ, ਕਿਉਂਕਿ ਉੱਥੇ ਮੌਕੇ 'ਤੇ ਟਿਕਟਸ ਨਹੀਂ ਮਿਲਣੀਆਂ। ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਬਜ਼ੁਰਗ ਆਉਣ ਉਹ ਬੈਠਣ ਆ ਕੇ, ਬੈਠ ਕੇ ਪ੍ਰੋਗਰਾਮ ਦਾ ਆਨੰਦ ਲੈ ਸਕਣ। ਸੋ ਉਹਦੇ ਵਾਸਤੇ ਤੁਸੀਂ 437-870-001 'ਤੇ ਤੁਸੀਂ ਇਹ ਨੰਬਰ ਨੋਟ ਕਰ ਲਓ, ਇੱਥੇ ਤੁਸੀਂ ਆਪਣਾ ਨਾਮ ਭੇਜ ਦੇਣੇ ਆ। ਕੱਲ੍ਹ ਬਹੁਤ ਸਾਰੇ ਬਜ਼ੁਰਗਾਂ ਦੇ ਨਾਮ ਆਏ ਆ, ਤੁਸੀਂ ਬੜੇ ਸਾਰੇ ਅੰਕਲ ਦੇ ਨਾਮ ਆਏ ਆ, ਤੁਸੀਂ ਮੈਨੂੰ ਇਸ ਨੰਬਰ 'ਤੇ ਨਾਮ ਭੇਜ ਦਿਓ, ਅਤੇ ਤਾਂ ਕਿ ਸਾਡੇ ਕੋਲ 40 ਕੁ ਟਿਕਟਾਂ ਬਚੀਆਂ ਨੇ। ਕੱਲ੍ਹ 15 ਸੀ ਔਰ ਉਹ 15 ਕੁ ਹੋਰ ਐਡ ਕਰ ਦਿੱਤੀਆਂ ਗਈਆਂ। ਸੋ 40 ਕੁ ਟਿਕਟਾਂ ਅਸੀਂ ਫਰੀ ਗਿਵ ਅਵੇ ਕਰਾਂਗੇ 70 ਸਾਲ ਤੋਂ ਉੱਪਰ ਦੀ ਏਜ ਵਾਲੇ, ਔਰ 5 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹ ਬਿਲਕੁਲ ਫਰੀ ਐਂਟਰੀ ਹੋਊਗੀ। 5, 6, 7 ਤੁਸੀਂ ਕੋਈ ਚੱਕਰ ਨਹੀਂ ਹੈਗਾ। ਸੋ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਫੈਮਲੀਆਂ ਇੰਜੋਏ ਕਰਨ, ਉਹ ਨਾ ਹੋਵੇ ਕਿ ਬੱਚੇ ਅਤੇ ਬਜ਼ੁਰਗ ਘਰੇ ਛੱਡ ਕੇ ਆਉਣੇ ਪੈਣ। ਸੋ ਤੁਸੀਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਲੈ ਕੇ ਆਓ, ਇੱਕ ਫੈਮਲੀ ਅਤੇ ਪਰਿਵਾਰਕ ਸ਼ੋਅ ਆ। 24 ਜੁਲਾਈ ਨੂੰ ਮਾਸਟਰ ਸਲੀਮ ਜੀ ਮਿਸਿਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚ ਰਹੇ ਨੇ। ਸੋ ਜੇ ਤੁਸੀਂ ਆਪਣੇ ਪੂਰੇ ਪਰਿਵਾਰ ਦੇ ਨਾਲ ਆਉਣਾ, 2 ਟਿਕਟਾਂ ਲੈਣੀਆਂ, 2 ਤੁਹਾਨੂੰ ਫਰੀ ਮਿਲ ਜਾਣੀਆਂ। ਸੋ ਬੱਚੇ 5 ਸਾਲ ਤੋਂ ਘੱਟ ਔਰ ਬਜ਼ੁਰਗ 7 ਸਾਲ ਤੋਂ ਉੱਪਰ ਬਿਲਕੁਲ ਫਰੀ ਆ, ਪਰ ਤੁਸੀਂ ਰਜਿਸਟ੍ਰੇਸ਼ਨ ਕਰਵਾ ਦਿਓ 437-870-001 'ਤੇ, ਜਾਂ ਤੁਸੀਂ 647-783-9873 647-783-9873 'ਤੇ ਤੁਸੀਂ ਰਜਿਸਟ੍ਰੇਸ਼ਨ ਕਰਾ ਲਓ, ਮੈਸੇਜ ਕਰ ਲਓ ਅਤੇ ਜਾਂ

0: ਤੁਸੀਂ 437 00 ਇੱਕ 'ਤੇ ਮੈਸੇਜ ਕਰ ਸਕਦੇ ਹੋ। ਬੱਚੇ ਅਤੇ ਬਜ਼ੁਰਗ ਬਿਲਕੁਲ ਫਰੀ ਐਂਟਰੀ ਦੇ ਲਈ। ਸੋ 905-673-3337 ਨਾਲ ਦੀ ਨਾਲ ਅਸੀਂ ਤੁਹਾਨੂੰ ਇੱਕ ਮੈਸੇਜ ਦਈਏ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ। ਕੰਟਰੈਕਟਰ ਰੈਨੋਵੇਸ਼ਨ ਅਤੇ ਬਿਲਡਰ ਅਤੇ ਘਰ ਮਾਲਕਾਂ ਵਾਸਤੇ ਬੜੀ ਖੁਸ਼ਖਬਰੀ ਹੈ ਕਿ ਹੁਣ ਤੁਹਾਨੂੰ ਇੱਧਰ ਉੱਧਰੋਂ 5-5, 6-6 ਸਟੋਰਾਂ ਤੋਂ ਜਿਹੜਾ ਤੁਸੀਂ ਸ਼ੋਪਿੰਗ ਕਰਦੇ ਸੀਗੇ ਬਿਲਡਿੰਗ ਸਪਲਾਈਜ਼ ਦੀ, ਹਾਰਡਵੇਅਰਸ ਦੀ, ਉਹ ਤੁਹਾਨੂੰ ਨਹੀਂ ਕਰਨੀ ਪਊਗੀ। ਤੁਸੀਂ ਇੱਕੋ ਹੀ ਥਾਂ ਦੇ ਥੱਲੋਂ ਸਾਰਾ ਸਮਾਨ ਲੈ ਪਾਓਗੇ। ਸੋ 905-673-3337 ਮਾਫ਼ ਕਰਨਾ, ਮੈਨੂੰ ਮੇਰੇ ਡਾਇਰੈਕਟ ਨੰਬਰ 'ਤੇ ਕਾਲ ਨਾ ਕਰੋ, ਮੈਂ ਡਿਸਟਰਬ ਵੀ ਹੋ ਗਿਆ, ਮੇਰੀਆਂ ਖਬਰਾਂ ਸਾਰੀਆਂ ਇੱਧਰ ਉੱਧਰ ਹੋ ਗਈਆਂ। ਸੋ ਤੁਸੀਂ ਪਲੰਬਿੰਗ ਸਪਲਾਈ, ਐਚ ਵੀ ਏ ਸੀ, ਇਲੈਕਟ੍ਰੀਕਲ, ਫਲੋਰਿੰਗ, ਦਰਵਾਜ਼ੇ, ਟ੍ਰਿਮ, ਡਰਾਈਵਲ, ਟੂਲਸ, ਵੈਂਟੀਆਂ, ਫੋਸ, ਸ਼ਾਵਰ ਸਿਸਟਮ, ਮੁੱਖ ਦੀ ਗੱਲ ਕਿ ਬਿਲਡਿੰਗ ਸਪਲਾਈ ਦਾ ਸਾਰਾ ਸਮਾਨ ਤੁਹਾਨੂੰ ਇੱਕੋ ਛੱਤ ਥੱਲੋਂ ਮਿਲ ਜਾਣਾ ਆ। ਤੁਸੀਂ www.bestvaluebuildingsupply.ca 'ਤੇ ਜਾ ਕੇ ਇਹਨਾਂ ਦੀ ਵੈਬਸਾਈਟ ਚੈੱਕ ਕਰ ਸਕਦੇ ਹੋ। ਇਹ ਕਹਿੰਦੇ ਕਿ ਬੈਸਟ ਕੁਆਲਿਟੀ ਅਤੇ ਬੈਸਟ ਕੀਮਤਾਂ, ਬੈਸਟ ਪ੍ਰਾਈਜ਼ ਅਤੇ ਵਧੀਆ ਸਰਵਿਸ, ਬੈਸਟ ਸਰਵਿਸ ਦੇ ਲਈ ਅਸੀਂ ਗਰੰਟੀ ਕਰਦੇ ਹਾਂ। ਤੁਸੀਂ ਇੱਕ ਵਾਰੀ ਜ਼ਰੂਰ ਬੈਸਟ ਵੈਲਿਊ ਬਿਲਡਿੰਗ ਸਪਲਾਈ 'ਤੇ ਗੇੜਾ ਮਾਰ ਕੇ ਆਓ। 8005 ਡਿਕਸੀ ਰੋਡ ਬ੍ਰੈਂਪਟਨ ਦੇ ਲੋਕੇਟਡ ਨੇ, ਸਟੀਲ ਅਤੇ ਡਿਕਸੀ ਵਾਲੇ ਕਾਰਨਰ ਦੇ ਉੱਪਰ। 647-9581-6 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਫਿਰ ਆਪਾਂ ਮਾਨਸੂਨ ਸੈਸ਼ਨ ਦੀ ਗੱਲਬਾਤ ਕਰਾਂਗੇ। ਮਾਨ ਸਰਕਾਰ ਵੱਲੋਂ ਮੌਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਜੀ।
1: ਭਗਵੰਤ ਮਾਨ ਸਰਕਾਰ ਦਾ ਇਹ ਆਖਰੀ ਮਾਨਸੂਨ ਸੈਸ਼ਨ ਹੋਵੇਗਾ ਇਸ ਵਾਰੀ। ਮੈਂ ਇਹ ਨਹੀਂ ਕਹਿ ਸਕਦਾ ਕਿ ਹੋ ਸਕਦਾ ਭਾਈ ਲੋਕ ਮੁੜ ਕੇ ਵੀ ਵੋਟਾਂ ਪਾ ਕੇ ਸਰਕਾਰ ਬਣਾ ਦੇਣ। ਜਿਹੜੀ ਆਹ ਵਾਲੀ ਟਰਨਓਵਰ ਚੱਲਦੀ ਹੈ, ਜਿਹੜਾ ਆਹ ਵਾਲਾ ਸਮਾਂ 5 ਸਾਲ ਹੈ, ਉਹਨਾਂ 5 ਸਾਲਾਂ ਦਾ ਭਗਵੰਤ ਮਾਨ ਸਰਕਾਰ ਦਾ ਆਖਰੀ ਵਾਲਾ ਮਾਨਸੂਨ ਸੈਸ਼ਨ ਆਉਣ ਜਾ ਰਿਹਾ, ਜਿਹਦੀਆਂ ਤਰੀਕਾਂ ਅੱਜ ਐਲਾਨ ਕੀਤੀਆਂ ਗਈਆਂ। 3 ਅਗਸਤ ਤੋਂ ਸ਼ੁਰੂ ਹੋਣਾ ਤੇ 10 ਅਗਸਤ ਤੱਕ ਚੱਲਣਾ। ਹੁਣ ਉਹਨਾਂ 7 ਦਿਨਾਂ ਚ ਕਿੰਨੇ ਕੁ ਵਰਕਿੰਗ ਡੇ ਹੈ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਲੱਗਣੇ ਹੈ। ਬਾਕੀ ਰਹੀ ਗੱਲ ਸੈਸ਼ਨ ਦੀ, ਸੈਸ਼ਨ ਵਾਕਿਆ ਬੜਾ ਮਹੱਤਵਪੂਰਨ ਰਹਿਣਾ। ਸਭ ਤੋਂ ਵੱਡਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਜਿਹੜਾ ਸੋਧ ਐਕਟ ਪੰਜਾਬ ਦੀ ਸਰਕਾਰ ਨੇ ਬੀਤੇ ਦਿਨਾਂ ਚ ਵਿਸਾਖੀ ਵਾਲੇ ਦਿਨ ਲਾਗੂ ਕੀਤਾ ਸੀ, ਉਹਦੀਆਂ ਸੋਧਾਂ ਦੀ ਗੱਲ ਹੈ ਜਿਹੜੀ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਮੰਗ ਨਹੀਂ ਅਸੀਂ ਕਹਿ ਸਕਦੇ, ਹੁਕਮ ਕੀਤੇ ਹੋਏ ਨੇ ਪੰਜਾਬ ਦੀ ਸਰਕਾਰ ਨੂੰ ਕਿ ਭਾਈ ਉਹ ਸੋਧਾਂ ਕਰੋ। ਇੱਕ ਤੇ ਉਹ ਉਮੀਦ ਹੈ ਕਿ ਉਹ ਵਾਲੀਆਂ ਸੋਧਾਂ ਹੋਣਗੀਆਂ। ਦੂਸਰਾ, ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਨਾਲ ਕਾਫੀ ਸਾਰਾ ਇਸ ਵੇਲੇ ਮਾਹੌਲ ਤਣਾਅਪੂਰਨ ਹੀ ਇੱਕ ਢੰਗ ਦਾ ਚੱਲ ਰਿਹਾ ਪੰਜਾਬ ਦੀ ਸਰਕਾਰ ਦਾ। ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨੂੰ ਲੈ ਕੇ ਨਵੀਂ ਪੈਨਸ਼ਨ ਦੀ ਗੱਲ ਆਖੀ ਸੀ ਕਿ ਨਵੀਂ ਪੈਨਸ਼ਨ ਦੇਵਾਂਗੇ, ਉਹ ਵੀ ਨੀ ਨਾ ਭੋਗ ਹੀ ਨਹੀਂ ਪਾਇਆ। ਹੋਰ ਵੀ ਮੁਲਾਜ਼ਮਾਂ ਦੀਆਂ ਬੜੀਆਂ ਸਾਰੀਆਂ ਮੰਗਾਂ ਨੇ, ਪਤਾ ਲੱਗਿਆ ਕਿ ਉਹ ਵੀ ਮਾਨਸੂਨ ਸੈਸ਼ਨ ਦੇ ਇਰਦ ਗਿਰਦ ਜਾਂ ਵਿੱਚ ਪੰਜਾਬ ਦੀ ਸਰਕਾਰ ਮੁਲਾਜ਼ਮਾਂ ਨੂੰ ਖੁਸ਼ ਕਰ ਸਕਦੀ ਹੈਗੀ, ਕਿਉਂਕਿ ਬਾਕੀ ਵਾਰ ਖੁਸ਼ ਕਰ ਦਿੱਤੇ ਕਾਫੀ ਸਾਰੇ। ਇਹ ਤੋਂ ਇਲਾਵਾ ਵਿਰੋਧੀ ਪਾਰਟੀਆਂ ਲਈ ਵੀ ਮੁੱਦਿਆਂ ਦੀ ਪੰਡ ਹੈ, ਚਾਹੇ ਪੰਜਾਬ ਦੀ ਕਾਨੂੰਨ ਵਿਵਸਥਾ ਆ ਤੇ ਚਾਹੇ ਗੱਲ ਨਸ਼ਿਆਂ ਦੀ ਤੇ ਚਾਹੇ ਕੁਛ ਹੋਰ, ਕਿਉਂਕਿ ਆ ਬੀਤੇ ਦਿਨਾਂ ਚ ਸਾਂਝ ਪਾਈ ਕਿ ਤੰਦਾ ਤਾਰਾਂ ਪੰਜਾਬ ਪੁਲਿਸ ਦੇ ਨਾਲ ਆ ਕੇ ਜੁੜ ਗਈਆਂ ਕਿ ਕਿਵੇਂ ਉਹ ਫਰੌਤੀ ਦੀਆਂ ਘਟਨਾਵਾਂ ਚ ਸ਼ਾਮਲ ਹੈ। ਉਹ ਗੱਲਾਂ ਕੋਈ ਕੇਵਲ ਸ਼ਬਦੀ ਗੱਲਾਂ ਨਹੀਂ। ਇੱਕ ਪੰਜਾਬ ਦਾ ਥਾਣੇ ਦਾ SHO ਇਸ ਵੇਲੇ ਇਸ ਕਰਕੇ ਗ੍ਰਿਫਤਾਰ ਹੈ ਕਿਉਂਕਿ ਉਸਨੇ ਇੱਕ ਪੰਜਾਬੀ ਪਰਿਵਾਰ ਤੋਂ ਜਿਹੜਾ ਅਮਰੀਕਾ ਦੀ ਧਰਤੀ ਤੇ ਰਹਿੰਦਾ ਉਹਦੇ ਕੋਲ ਫਰੌਤੀ ਮੰਗੀ ਕਿ ਭਾਈ ਨਹੀਂ ਤੇ ਤੇਰਾ ਫਲਾਣੇ ਕਤਲ ਦੇ ਮਾਮਲੇ ਚ ਫਸਾ ਦਿਆਂਗੇ ਸਾਰਾ ਟੱਬਰ, ਦੇ ਇੰਨੀ ਫਰੌਤੀ। ਔਰ ਉਹ ਫਰੌਤੀ ਦੇ ਵਿੱਚ ਗੈਂਗਸਟਰ ਤੱਕ ਦਾ ਇੱਕ ਦਾ ਨਾਮ ਆ ਗਿਆ ਕਿ ਉਹ ਗੈਂਗਸਟਰ ਦੇ ਨਾਲ ਲੈਣੇ ਦੇਣੇ ਹੈ, ਉੱਪਰੋਂ ਗੈਂਗਸਟਰ ਇੱਥੇ ਸਮਾਜ ਸੇਵਾ ਦਾ ਐਲਾਨ ਕਰੀ ਜਾਂਦੇ ਹੈ। ਸੋ ਇਸ ਕਰਕੇ ਇਹ ਸੈਸ਼ਨ ਬੜਾ ਮਹੱਤਵਪੂਰਨ ਰਹਿਣਾ ਹੈ। 3 ਅਗਸਤ ਤੋਂ ਕਹਿੰਦੇ ਆ ਕਿ ਸ਼ੁਰੂ ਹੋਣ ਜਾ ਰਿਹਾ ਹੈ ਤੇ 3 ਅਗਸਤ ਤੋਂ ਲੈ ਕੇ 10 ਅਗਸਤ ਤੱਕ ਪੰਜਾਬ ਸਰਕਾਰ ਮਾਨਸੂਨ ਸੈਸ਼ਨ ਚਲਾਵੇਗੀ।
0: ਬਿਲਕੁਲ ਜੀ, 905-673-3337-905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਔਰ ਨਾਲ ਦੀ ਨਾਲ ਹਰਪ੍ਰੀਤ ਸੈਣੀ ਹੁਣਾਂ ਦਾ ਮੈਸੇਜ ਤੁਹਾਨੂੰ ਦਈਏ। ਪਰਿਵਾਰਾਂ ਨੂੰ ਸੁਰੱਖਿਅਤ ਫਾਈਨੈਂਸ਼ੀਅਲ ਪਲੈਨਿੰਗ ਅਤੇ ਇੰਸ਼ੋਰੈਂਸ ਦੀ ਸਲਾਹ ਦਿੰਦੇ ਨੇ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਇਨਵੈਸਟਮੈਂਟ ਪਲਾਨ ਦੀ ਤੁਸੀਂ ਜੇ ਕੋਈ ਵੀ ਗੱਲਬਾਤ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੈ ਤਾਂ ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ। 416-817-6500 416-817-6500 ਗੱਲਬਾਤ ਕੀਤੀ ਜਾ ਸਕਦੀ ਹੈ। ਨਾਲ ਦੀ ਨਾਲ ਅਪਲਾਈਂਸ ਜੰਕਸ਼ਨ, ਤੁਸੀਂ ਅਪਲਾਈਂਸ ਜੰਕਸ਼ਨ ਫਰਿੱਜ, ਸਟੋਵ, ਡਿਸ਼ ਵਾਸ਼ਰਸ, ਟੀ ਵੀ ਔਰ ਹੋਰ ਕਿਸੇ ਵੀ ਤਰ੍ਹਾਂ ਦੇ ਅਪਲਾਈਂਸ ਲੈਣੇ ਤਾਂ ਅਪਲਾਈਂਸ ਜੰਕਸ਼ਨ ਦੇ ਇੱਕ ਗੇੜਾ ਜ਼ਰੂਰ ਲਾ ਕੇ ਆਉਣਾ। 905-450-0054-905-450-0054 ਅਪਲਾਈਂਸ ਜੰਕਸ਼ਨ। ਸੋ 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰੀ ਜੀ ਜੁੜੇ ਹੋਏ ਨੇ। ਸੋ ਸਾਡੇ ਨਾਲ ਰਸ਼ਮੀਤ ਜੀ ਜੁੜ ਚੁੱਕੇ ਨੇ ਅਕਾਲ ਮੋਰਗੇ ਤੋਂ, ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੋਰਗੇ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਹੁੰਦਾ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੁੰਦੀ ਆ, ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ ਬਾਰੇ ਕੋਈ ਸਵਾਲ ਆ, ਡੈਟ ਕੰਸੋਲੀਡੇਟ ਬਾਰੇ ਤੁਹਾਡਾ ਕੋਈ ਸਵਾਲ ਆ, ਤਾਂ ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਫਰਮ ਅਕਾਲ ਮੋਰਗੇ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
2: ਬਹੁਤ ਬਹੁਤ ਧੰਨਵਾਦ ਸਰ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਰੀ ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ।
2: ਬਿਲਕੁਲ ਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6477-5399-4499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਪ੍ਰਾਈਵੇਟ ਲਾਈਨ ਆਫ ਕ੍ਰੈਡਿਟ ਬਾਰੇ। ਪਹਿਲਾਂ ਸਮਝੀਏ ਕਿ ਹੁੰਦਾ ਕੀ ਹੈ। ਪ੍ਰਾਈਵੇਟ ਮਤਲਬ ਬੈਂਕਾਂ ਦੇ ਨਾਲ ਨਹੀਂ, ਇੱਕ ਇੰਡੀਵਿਜੁਅਲ ਕੰਪਨੀ ਦੇ ਨਾਲ। ਉਹ ਕਦੋਂ ਜਾਣਾ ਸੀ ਪ੍ਰਾਈਵੇਟ? ਜੇ ਮੇਰੇ ਕੋਲ ਇਨਕਮ ਜਾਂ ਕ੍ਰੈਡਿਟ ਕਰਕੇ ਕੋਈ ਇਸ਼ੂਜ ਆ ਰਹੇ ਨੇ ਤੇ ਬੈਂਕ ਜਿਹੜਾ ਹੈਗਾ ਲਾਈਨ ਆਫ ਕ੍ਰੈਡਿਟ ਨਹੀਂ ਬਣਾ ਕੇ ਦੇ ਰਿਹਾ, ਬਟ ਐਟ ਦਾ ਸੇਮ ਟਾਈਮ ਘੱਟ ਇਨਫ ਇਕੁਇਟੀ ਹੈਗੀ ਹੈ। ਸੋ ਅਸੀਂ ਇੱਕ ਪ੍ਰਾਈਵੇਟ ਲਾਈਨ ਆਫ ਕ੍ਰੈਡਿਟ ਲੈ ਸਕਦੇ ਹੈਗੇ ਹਾਂ। ਲਾਈਨ ਆਫ ਕ੍ਰੈਡਿਟ ਜਿੱਦਾਂ ਕੰਮ ਕਰਦੀ ਹੈ ਬੈਂਕਾਂ ਨਾਲ, ਉਦਾਂ ਹੀ ਪ੍ਰਾਈਵੇਟ ਲੈਂਡਰਸ ਦੇ ਨਾਲ ਹੈਗੀ ਹੈ ਕਿ ਤੁਸੀਂ ਜਿੰਨੀ ਅਮਾਊਂਟ ਵਰਤੋਗੇ, ਤੇ ਸਪੋਜ਼ ਤੁਹਾਡੀ 2 ਲੱਖ ਦੀ ਲਿਮਿਟ ਅਪਰੂਵ ਹੋ ਗਈ, ਉਹਦੇ 'ਚ ਅਸੀਂ ਅਗਰ 50,000 ਖਰਚੇ ਆ ਤੇ 50,000 ਤੇ ਕਿਸ਼ਤ ਬਣੇਗੀ। ਇੰਟਰਸਟ ਓਨਲੀ ਪੇਮੈਂਟ ਕਰ ਸਕਦੇ ਹੋ, ਮਤਲਬ ਕਿ ਸਿਰਫ ਵਿਆਜ ਦੇ ਸਕਦੇ ਹੋ, ਜਾਂ ਜਿੰਨਾ ਐਕਸਟਰਾ ਪਾਓਗੇ ਉਹ ਪ੍ਰਿੰਸੀਪਲ ਵੱਲ ਜਾਏਗਾ। ਓਪਨ ਲੋਨ ਹੈ, ਬਿਨਾਂ ਪੈਨਲਟੀ ਤੋਂ ਕਦੀ ਵੀ ਪੂਰਾ ਵੀ ਅਸੀਂ ਪੇ ਕਰ ਸਕਦੇ ਹੈਗੇ ਹਾਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475-3349-4499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸੋ 905-673-3337 905-673-3337 ਦੀ ਗੱਲਾਂ ਬਾਤਾਂ ਹੋ ਰਹੀਆਂ ਨੇ ਔਰ ਸਮਾਂ ਹੋ ਚੁੱਕਿਆ ਜੀ ਅਸੀਂ ਤੁਹਾਡੀਆਂ ਕਾਲਸ ਔਰ ਤੁਹਾਡੇ ਸਵਾਲ ਔਰ ਰਮੇਸ਼ ਹੁਸ਼ਿਆਰਪੁਰ ਦੇ ਜਵਾਬ ਹੋਣ। ਸੋ ਰਮੇਸ਼ ਜੀ, ਤੁਹਾਡੀ ਜੇ ਇਜਾਜ਼ਤ ਹੋਵੇ ਤਾਂ ਆਪਾਂ ਚੱਲੀਏ ਕਾਲਰਸ ਦੇ ਵੱਲ।
1: ਜੀ ਜੀ ਪ੍ਰਭ ਸੰਧੂ ਜੀ, ਜ਼ਰੂਰ।
0: ਸੋ ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ, ਸਤਿ ਸ਼੍ਰੀ ਅਕਾਲ ਜੀ, 8900 ਤੁਸੀਂ ਆਉਣੇ ਹੋ ਜੀ।
3: ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ, ਆਵਾਜ਼ ਆ ਰਹੀ ਜੀ?
0: ਜੀ ਬਿਲਕੁਲ ਜੀ।
3: ਹਾਂਜੀ ਰਮੇਸ਼ ਜੀ, ਹੁਣ ਇਸ ਟਾਈਮ ਸੰਸਾਰ ਦੇ ਵਿੱਚ ਜੋ ਚੱਲ ਰਿਹਾ, ਜੋ ਹੁਣ USA ਇਰਾਨ ਦੀ ਮੈਂ ਗੱਲ ਕਰ ਰਿਹਾ, ਮੇਨ ਗੱਲ ਦੇਖੋ, ਜਿਹੜਾ 14 ਪੁਆਇੰਟ ਹੋਇਆ ਸੀ, ਉਹ 14 ਪੁਆਇੰਟ ਕਿੱਥੇ ਗਏ? ਖਤਮ ਹੋ ਗਏ। ਹੁਣ 10 ਦਿਨ ਹੋ ਗਏ ਜ਼ਬਰਦਸਤ ਅਟੈਕ ਜਿਹੜਾ USA ਇਰਾਨ ਤੇ ਕਰ ਰਿਹਾ, ਇਰਾਨ ਕੁਵੈਤ ਤੇ ਕਰ ਰਿਹਾ, ਬਹਿਰੀਨ ਤੇ ਕਰ ਰਿਹਾ, ਜਾਰਡਨ ਤੇ ਕਰ ਰਿਹਾ, ਉਹਨਾਂ ਕੰਟਰੀਆਂ ਉੱਤੇ ਕਰ ਰਿਹਾ, ਚਾਰੇ ਪਾਸੇ ਤਬਾਹੀ ਮਚੀ ਆ। ਹੁਣ ਤਾਂ ਜਿਹੜੇ ਦੂਸਰੇ ਪਾਵਰ ਪਲਾਂਟਸ ਆ ਉਹਨਾਂ ਉੱਤੇ ਵੀ ਹੋ ਰਿਹਾ ਸ਼ੁਰੂ, ਔਰ ਸਟੇਟ ਔਰ ਹਾਊਸ ਦੇ ਉੱਤੇ ਜਿਹੜੇ ਜਹਾਜ਼ ਨਿਕਲ ਰਹੇ ਨੇ, ਸ਼ਿਪ ਨਿਕਲਦੇ, ਉਹਨਾਂ ਤੇ ਵੀ ਅਟੈਕ ਹੋ ਰਿਹਾ। ਬੜੀ ਇੰਟੈਂਸੀਫਾਈ ਜਿਹੜੀ ਇਹ ਵਾਇਰ ਹੋ ਗਈ ਹੈ। ਤੁਹਾਨੂੰ ਯਾਦ ਹੋਗਾ ਰਮੇਸ਼ ਜੀ, ਜਦੋਂ ਇਹ ਐਗਰੀਮੈਂਟ MOU ਹੋਇਆ ਸੀ 14 ਪੁਆਇੰਟ, ਮੈਂ ਉਦੋਂ ਹੀ ਗੱਲ ਕੀਤੀ ਸੀ, ਮੈਂ ਆਸ਼ਾਵਾਦੀ ਨਹੀਂ ਹੈ, ਮੈਨੂੰ ਨਹੀਂ ਉਮੀਦ, ਕਿਉਂਕਿ ਇਸ ਵਿੱਚ ਇਮਾਨਦਾਰੀ ਜਿਹੜੀ ਸਿੰਸੇਰਿਟੀ ਹੁੰਦੀ ਉਹਦੀ ਕਮੀ ਸੀ, ਕਿਉਂਕਿ ਜਿਹੜੇ ਮੇਨ ਧੜੇ ਸੀ ਲੜਾਈ ਇੱਥੋਂ ਸ਼ੁਰੂ ਹੋਈ ਸੀ, ਇਜ਼ਰਾਈਲ ਔਰ ਹਿਜ਼ਬੁੱਲਾ, ਉਹ ਹੀ ਨਹੀਂ ਸੀ ਸ਼ਾਮਿਲ ਇਸ ਸ਼ਾਂਤੀ ਵਾਰਤਾ ਦੇ ਵਿੱਚ ਹੋਏ, ਜਦੋਂ ਉਹ ਹੀ ਨਹੀਂ ਐਗਰੀ ਕਰ ਰਹੇ ਸੀ। ਤੀਸਰਾ ਜਿਹੜਾ ਟਰੰਪ ਸਾਹਿਬ, ਤੁਹਾਨੂੰ ਪਤਾ ਹੀ ਹੈ ਕਿੰਨੇ ਸਮਾਰਟ ਹੈ, ਕਿੰਨੇ ਸਿੰਸੀਅਰ ਹੈ, ਉਹ ਵੀ ਕਲੀਅਰ ਕੱਟ ਸੀ, ਤੇ ਉਸ ਕਰਕੇ ਮੇਰਾ ਉਸੇ ਤੱਥਾਂ ਦੇ ਆਧਾਰ ਦੇ ਉੱਤੇ ਮੈਂ ਜਿਹੜੀ ਗੱਲ ਕਰ ਰਿਹਾ ਸੀ, ਮੈਂ ਇਹੀ ਕਹਿ ਰਿਹਾ ਸੀ ਵੀ ਮੈਂ ਨਹੀਂ ਆਸ਼ਾਵਾਦੀ ਇਹ ਲੜਾਈ, ਨਹੀਂ ਜਿਹੜਾ ਇਹ ਐਗਰੀਮੈਂਟ ਕਰ ਰਿਹਾ ਮੈਂ ਆਸ਼ਾਵਾਦੀ ਨਹੀਂ, ਇਹ ਲੜਾਈ ਹੋਏ ਤੀ ਇਹਨਾਂ ਇੱਕ, ਪਤਾ ਕੀ ਆ, ਇਹਨੂੰ ਕਹਿੰਦੇ ਨੇ ਸਾਹ ਲੈ ਕੇ ਦੁਬਾਰਾ ਅਟੈਕ ਕਰਨਾ, ਲੜਾਈ ਕਰਨੀ, ਸਾਹ ਲੈ ਲਿਆ ਇੱਕ ਵਾਰੀ ਫਿਰ ਦੁਬਾਰਾ ਸ਼ੁਰੂ ਹੋ ਗਏ। ਹੁਣ ਚਾਰੇ ਪਾਸੇ ਜਿਹੜਾ ਕੁਛ ਹੋ ਰਿਹਾ, ਤੁਸੀਂ ਕੀ ਸਮਝੇ ਕਿ ਜਲਦੀ ਨਿਪਟ ਜਾਏਗਾ? ਮੈਂ ਤਾਂ ਨਹੀਂ ਸਮਝਦਾ, ਕਿਉਂਕਿ ਜੋ ਅਸੀਂ ਇਹਦਾ ਅਮਰੀਕਾ ਦਾ ਇਤਿਹਾਸ ਹਿਸਟਰੀ ਦੇਖਦੇ ਲੜਾਈਆਂ ਵਾਲਾ, ਇਹ ਤਾਂ 20-20 ਸਾਲ ਲੜਾਈ ਲੜਦਾ, 20-20 ਸਾਲ ਲੱਗਿਆ ਰਹਿੰਦਾ, ਦੂਸਰੇ ਦੇਸ਼ਾਂ ਨੂੰ ਜਿਹੜਾ ਬਰਬਾਦੀ ਹੋ ਰਹੀ ਹੈ, ਸਾਰੇ ਪਾਸੇ ਹੋ ਰਿਹਾ, ਜੋ ਕੁਛ ਹੋ ਰਿਹਾ। ਹੁਣ ਦੇਖੋ ਨਵੇਂ ਮੁੱਦੇ ਸ਼ੁਰੂ ਹੋ ਗਏ, ਜਿਹੜੇ ਮਾਰਚ ਤੋਂ ਪਹਿਲੇ ਮੁੱਦੇ ਹੀ ਨਹੀਂ ਸੀ। ਹੁਣ ਹੁਣ ਟਰੰਪ ਸਾਹਿਬ ਕਹਿੰਦਾ ਮੈਂ 20% ਚਾਰਜ ਕਰੂੰਗਾ, ਟੋਲ ਲਾਊਂਗਾ, ਉਧਰੋਂ ਉਹ ਕਹਿੰਦਾ ਇਰਾਨ ਮੈਨੂੰ ਟੋਲ ਚਾਹੀਦਾ। ਤੀਜੇ ਪਾਸੇ ਇਰਾਨ ਨੇ ਉਹਨੂੰ ਜਿਹੜਾ ਲਾਲ ਸਾਗਰ ਚ ਹੂਤੀ, ਉਹਨੂੰ ਵੀ ਅਲਰਟ ਕਰਤਾ ਜਿਹੜਾ ਵੀ ਤੁਸੀਂ ਵੀ ਤੁਸੀਂ ਲਾਲ ਸਾਗਰ ਚ ਘੇਰਾ ਪਾਓ, ਉੱਧਰ ਵੀ ਪਾ ਲਓ, ਉੱਥੇ ਵੀ ਲਾ ਲਓ ਜਿਹੜੀ ਤੇ ਇਹ ਕੰਮ ਜਿਹੜੇ ਪ੍ਰੋਬਲਮ ਵਧਦੀਆਂ ਜਾ ਰਹੀਆਂ, ਕੀ ਤੁਹਾਡੇ ਇਸ ਬਾਰੇ ਵਿਚਾਰ? ਥੈਂਕ ਯੂ ਸੋ ਮਚ
0: ਜੀ ਰਮੇਸ਼ ਜੀ।
1: ਸੰਧੂ ਜੀ, ਸੰਸਾਰ ਵਿਆਪੀ ਮਸਲਿਆਂ ਚੋਂ ਕੁਛ ਵੱਡੇ ਮਸਲੇ ਆ ਤੇ ਉਹਨਾਂ ਚੋਂ ਇੱਕ ਮਸਲਾ ਇਸ ਵੇਲੇ ਇਰਾਨ ਤੇ ਅਮਰੀਕਾ ਦੀ ਜੰਗ ਹੈ। ਦੇਖੋ ਪਹਿਲਾਂ ਤੇ ਕਿੰਨਾ ਹੈਰਾਨੀਜਨਕ ਸ਼ਬਦ ਹੈ, ਜਿੱਦਣ ਜੰਗ ਸ਼ੁਰੂ ਹੋਈ ਸੀ ਫਰਵਰੀ ਮਹੀਨੇ ਦੀ ਸ਼ਾਇਦ 28 ਜਾਂ 29 ਤਰੀਕ ਸੀ। ਪ੍ਰਭ ਸੰਧੂ ਜੀ, ਉਸ ਵੇਲੇ ਅਸੀਂ ਜਾਂ ਸਮੁੱਚਾ ਮੀਡੀਆ ਇਹ ਕਹਿ ਰਿਹਾ ਸੀ ਕਿ ਇਜ਼ਰਾਇਲ ਨੇ ਇਰਾਨ ਤੇ ਹਮਲਾ ਕੀਤਾ, ਇਜ਼ਰਾਇਲ ਤੇ ਇਰਾਨ ਦੀ ਜੰਗ। ਤੇ ਅੱਜ ਹਾਲਾਤ ਇਹ ਹੈ ਕਿ ਇਜ਼ਰਾਇਲ ਮਾਈਨਸ ਹੋ ਚੁੱਕਾ, ਅਮਰੀਕਾ ਤੇ ਇਰਾਨ ਦੀ ਜੰਗ ਹੈ। ਸਰੋਤੇ ਇਸ ਮਸਲੇ ਤੇ ਕਾਫੀ ਸਾਰੀ ਟਿੱਪਣੀ ਤੁਸੀਂ ਕੀਤੀ, ਮੈਂ ਨਾਲ ਉਹਦੇ ਗੱਲ ਜੋੜਦਾ। ਅਮਰੀਕਾ ਜਿਸ ਸੁਭਾਅ ਦਾ ਮਾਲਿਕ ਹੈ, ਬਿਲਕੁਲ ਤੁਸੀਂ ਠੀਕ ਟਿੱਪਣੀ ਕੀਤੀ ਹੈ ਕਿ ਸਾਨੂੰ ਨਹੀਂ ਲੱਗਦਾ ਕਿ ਉਹ ਪਿਛਾਂ ਹਟੇਗਾ। ਹੁਣ ਬੰਬਾਂ ਦੀ ਵਰਖਾ ਨਿਰੰਤਰ ਜਾਰੀ ਰੱਖਣੀ ਜਿਵੇਂ ਆ ਪਿਛਲੇ 5-10 ਦਿਨ ਤੋਂ ਕੀਤੀ ਹੋਈ ਹੈ। ਅਨੇਕਾਂ ਮੌਤਾਂ ਹੋ ਗਈਆਂ, ਅਨੇਕਾਂ ਵੱਡੇ ਪੱਧਰ ਤੇ ਕਈ ਸ਼ਹਿਰਾਂ ਦੇ ਇਰਾਨ ਤੇ ਹਮਲੇ ਕੀਤੇ ਆ, ਬੜੀ ਪ੍ਰੋਪਰਟੀ ਤਹਿਸ ਨਹਿਸ ਹੋਈ ਹੈ ਇਰਾਨ ਦੀ, ਬੜਾ ਨੁਕਸਾਨ ਹੋਇਆ ਇਰਾਨ। ਇਰਾਨ ਨੇ ਵੀ ਕੀਤੇ ਨੇ, ਇਰਾਨ ਨੇ ਗਵਾਂਢੀ ਮੁਲਕਾਂ ਦੇ ਉੱਪਰ ਜਿਹੜੇ ਫੌਜੀ ਟਿਕਾਣੇ ਆ ਅਮਰੀਕਾ ਤੇ, ਉੱਥੇ ਹਮਲੇ ਕਰ ਰਿਹਾ ਕਿਉਂਕਿ ਉੱਥੇ ਤੱਕ ਪਹੁੰਚ ਰਹੀ ਜਿੱਥੇ ਹੈਗੀ ਉੱਥੇ ਕਰ ਰਿਹਾ। ਉਹ ਇੱਕ ਵੱਖਰਾ ਸੁਨੇਹਾ ਕਿ ਭਾਈ ਤੁਹਾਡੇ ਨਾਲ ਕੋਈ ਮੇਰਾ ਰੌਲਾ ਨਹੀਂ, ਰੌਲਾ ਅਮਰੀਕਾ ਦੇ ਨਾਲ ਹੈ, ਤੁਸੀਂ ਇੱਥੋਂ ਦੇ ਟਿਕਾਣੇ ਨਾ ਬਣਾਉਣ ਦਿਓ, ਮੈਂ ਤੁਹਾਡੇ ਨਹੀਂ ਕਰੂੰਗਾ। ਹੁਣ ਮੈਂ ਜਿਹੜਾ ਇਸ ਤੇ ਪਹਿਲਾਂ ਵੀ ਇੱਕ ਦਿਨ ਟਿੱਪਣੀ ਕੀਤੀ ਸੀ ਕਿ ਅਮਰੀਕਾ ਦਾ ਸੁਭਾਅ ਤੇ ਜੇ ਉਹ ਹੈਗਾ ਸੋ ਹੈਗਾ ਹੀ ਹੈ। ਇਰਾਨ ਵੀ ਇਸ ਵੇਲੇ ਜਿਸ ਪਾਸੇ ਨੂੰ ਤੁਰ ਪਿਆ ਨਾ, ਜਿਹੜੀ ਆ ਸ਼ਕਤੀ ਪ੍ਰਦਰਸ਼ਨੀ ਸੀਗਾ ਜਿਹੜਾ ਬੀਤੇ ਦਿਨਾਂ ਦੇ ਵਿੱਚ ਇੱਕ ਅੰਤਿਮ ਵਿਦਾਇਗੀ ਦਿੱਤੀ ਉਹਨਾਂ ਨੇ ਆਪਣੇ ਸੁਪਰੀਮ ਆਗੂ, ਅੰਤਿਮ ਵਿਦਾਇਗੀ, ਉਹ ਅੰਤਿਮ ਵਿਦਾਇਗੀ ਦੁਨੀਆਂ 'ਚ ਆਪਣੇ ਆਪ ਦੀ ਅਜੀਬੋ ਗਰੀਬ ਸੀਗੀ। ਏਡਾ ਵੱਡਾ ਸ਼ਕਤੀ ਪ੍ਰਦਰਸ਼ਨ, ਦੁਨੀਆਂ ਭਰ ਦੇ ਲੋਕ ਉੱਥੇ ਸੱਦ ਲੈਣੇ, ਦੁਨੀਆਂ ਭਰ ਦੇ ਪ੍ਰਤੀਨਿਧੀ ਉੱਥੇ ਗਏ, ਕਿੱਡੇ ਵੱਡੇ ਪੱਧਰ ਤੇ ਲੋਕ। ਉਹ ਅਸਲ ਵਿੱਚ ਸੁਨੇਹਾ ਸੀ ਕਿ ਅਸੀਂ ਵੱਡੀ ਤਾਕਤ ਹੈਗੇ ਹਾਂ, ਅਸੀਂ ਡਰਨ ਵਾਲੇ ਨਹੀਂ ਹੈ। ਤੇ ਇਰਾਨ ਦੀ ਜਿਹੜੀ ਜਿੱਦ ਹੈ ਨਾ, ਮੈਨੂੰ ਲੱਗਦਾ ਕਿ ਉਹ ਵੀ ਇਹਦੇ ਵਿੱਚ ਕਾਰਨ ਹੈ। ਅਮਰੀਕਾ ਤੇ 100% ਜ਼ਿੰਮੇਵਾਰ ਹੈ, ਮੈਂ ਬਿਲਕੁਲ ਕਲੀਨ ਚਿੱਟ ਕਿਸੇ ਪਾਸਿਓਂ ਨਹੀਂ ਦਿੰਦਾ। ਮੈਨੂੰ ਅੱਜ ਇਹ ਤੇ ਮਹਿਸੂਸ ਹੁੰਦਾ, ਮੈਂ ਬੀਤੇ ਦਿਨਾਂ 'ਚ ਵੀ ਟਿੱਪਣੀ ਕੀਤੀ ਸੀ ਕਿ ਇਰਾਨ ਵੀ ਮੈਂ ਨਾ ਮਾਨੂੰ ਵਾਲੀ ਸਥਿਤੀ ਤੇ ਹੈ, ਨਹੀਂ ਤੇ ਸਮਝੌਤੇ ਵਾਲੇ ਪਾਸੇ ਨੂੰ ਗੱਲ ਤੁਰ ਪਈ ਸੀ, ਭੋਰਾ ਕੁੱਪਰ ਥੱਲੇ ਹੋ ਕੇ ਸਮਝੌਤਾ ਕੀਤਾ ਜਾ ਸਕਦਾ ਸੀ। ਤੇ ਦੂਜਾ ਮੈਨੂੰ ਐਂ ਲੱਗਦਾ ਕਿ ਜਿਹੜੇ ਮੁਲਕਾਂ ਨੇ ਵਿਚੋਲਗੀ ਕਰਨੀ ਸੀ ਉਹ ਮੁਲਕਾਂ ਦਾ ਤਾਂ ਆਪਣਾ ਹੀ ਪਾਕਿਸਤਾਨ ਵਰਗਿਆਂ ਦਾ ਜਨਾਜ਼ਾ ਨਿਕਲਿਆ, ਉਹ ਵੀ ਇੱਕ ਕਾਰਨ ਹੈ। ਜਦੋਂ ਵਿਚੋਲਾ ਹੀ ਹਲਕਾ ਹੋਵੇ ਤੇ ਸਮਝੌਤਾ ਕਿੱਥੋਂ ਹੋ ਜਾਣਾ? ਭਾਰਤ ਵਿਚੋਲਗੀ ਕਰ ਨਹੀਂ ਪਾ ਰਿਹਾ, ਉਹ ਦੋਨੇ ਪਾਸੇ ਗੱਲ ਕਰਨੀ ਚਾਹੁੰਦਾ ਹੈ, ਤੇ ਅਮਰੀਕਾ ਕਹਿੰਦਾ ਜੇ ਗੱਲ ਕਰਨੀ ਤੇ ਭਾਈ ਮੇਰੀ ਕਰ। ਸੋ ਏਦਾਂ ਦੇ ਕਈ ਰੌਲੇ ਆ, ਰੂਸ ਤੇ ਵੀ ਆਪਣੇ, ਰੂਸ ਵਰਸਸ ਚੀਨ ਵਰਸਸ ਭਾਰਤ, ਏਦਾਂ ਦੇ ਕਈ ਆਪਣੇ ਅਟਰਨਲ, ਇਹਨਾਂ ਦੇ ਆਪਣੇ ਆਪਣੇ ਨਿੱਜੀ ਹਿੱਤ ਕਿਤੇ ਨਾ ਕਿਤੇ ਜਾ ਕੇ ਟਕਰਾ ਜਾਂਦੇ ਨੇ ਇੱਕ ਦੂਜੇ ਨੇ, ਇਸ ਕਰਕੇ ਇਹ ਉਸ ਸਮਝੌਤੇ ਤੋਂ ਬਾਹਰ ਹੈਗੇ ਆ। ਸੋ ਮੈਂ, ਤੁਸੀਂ ਇਹ ਬਿਲਕੁਲ ਠੀਕ ਕਿਹਾ ਕਿ ਇਸ ਜੰਗ ਤੇ ਹੁਣ ਬ੍ਰੇਕ ਲੱਗਦੀ ਨੇੜ ਭਵਿੱਖ ਵਿੱਚ ਨਜ਼ਰ ਨਹੀਂ ਆ ਰਹੀ।
0: 5-673-3393-33-33-7 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਬਹੁਤ ਸਾਰੀਆਂ ਤੁਹਾਡੀਆਂ ਕਾਲਸ ਆ ਰਹੀਆਂ ਨੇ। ਸੋ 9-5-6-7-3-3-3-7 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਔਰ ਨਾਲ ਦੀ ਨਾਲ ਅਸੀਂ ਇੱਕ ਵਾਰ ਫਿਰ ਅਸੀਂ ਚਾਹੁੰਦੇ ਕਿ ਖਬਰਾਂ ਦੀ ਅਸੀਂ ਪੂਰੀ ਪੂਰਤੀ ਕਰ ਰਹੇ ਹੋ, ਕਈ ਵਾਰੀ ਖਬਰਾਂ ਸਾਡੀਆਂ ਰਹਿ ਜਾਂਦੀਆਂ। ਰਮੇਸ਼ ਜੀ, ਰੇਲ ਗੱਡੀ ਉਡਾਉਣ ਦੀ ਯੋਜਨਾ ਕਰਨ ਵਾਲੇ ਦਰਜਨਾਂ ਗ੍ਰਿਫਤਾਰ ਹੋ ਗਏ, ਇਹ ਸਾਰੀ ਕੀ ਖਬਰ ਆ? ਕਿੱਥੋਂ ਦੇ ਇਹ ਨਾਗਰਿਕ ਸੀ ਤੇ ਕੌਣ ਇਹ ਲੋਕ ਸੀ?
1: ਪ੍ਰਭ ਸੰਧੂ ਜੀ, ਜਿਹੜਾ ਤੁਸੀਂ ਸਵਾਲ ਪੁੱਛਿਆ ਨਾ ਕੌਣ ਸੀ, ਇਹ ਸ਼ਬਦ ਬੜਾ ਤੰਗ ਕਰਦਾ ਹੈ, ਕਿਉਂਕਿ ਜਿੰਨੀਆਂ ਘਟਨਾਵਾਂ ਬੀਤੇ ਸਮੇਂ 'ਚ ਪੰਜਾਬ 'ਚ ਵਾਪਰੀਆਂ, ਕਿਤੇ ਗਰਨੇਡ, ਕੋਈ ਥਾਣੇ ਦੇ ਬਾਹਰ ਡੇਕਿਆ, ਕੋਈ ਸੜਕ 'ਤੇ ਸਿੱਟ ਗਿਆ, ਕੋਈ ਭਾਜਪਾ ਦੇ ਲੀਡਰ 'ਤੇ ਸਿੱਟ ਗਿਆ, ਕੋਈ ਜਲੰਧਰ ਦੇ ਕਿਸੇ ਚੌਂਕ 'ਤੇ ਸੁੱਟਤਾ, ਕੋਈ ਕਿਤੇ ਹੈ, ਉਹ ਸਾਰੇ ਘਟਨਾਕ੍ਰਮ 'ਚੋਂ ਵੱਡਾ ਹਿੱਸਾ, ਵੱਡੇ 'ਚੋਂ ਵੀ ਵੱਡਾ ਹਿੱਸਾ ਕਹਿ ਸਕਦੇ, ਕਾਫੀ ਵੱਡਾ ਹਿੱਸਾ ਪੰਜਾਬੀ ਨੌਜਵਾਨ ਹੈ। ਔਰ ਜੋ ਪੁਲਿਸ ਨੇ ਖੁਲਾਸੇ ਅੱਜ ਤੱਕ ਇਹਨਾਂ ਸਾਰਿਆਂ 'ਚ ਕੀਤੇ ਆ ਜੀ, ਕਿ ਇਹਨਾਂ ਦੀਆਂ ਤੰਦਾਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ, ਵਿਦੇਸ਼ੀ ਹੈਂਡਲਰ ਜਿਹੜੇ ਪੰਜਾਬੀ ਹੈ ਵਿਦੇਸ਼ਾਂ 'ਚ ਬੈਠ ਕੇ ਇਹਨਾਂ ਨੂੰ ਲਾਲਚ ਦੇ ਕੇ ਸਾਰਾ ਕੁਛ ਕਰਾ ਰਹੇ ਹੈ। ਔਰ ਜਿਹੜੇ ਪੰਜਾਬ ਪੁਲਿਸ ਨੇ ਖੁਲਾਸੇ ਅੱਜ ਤੱਕ ਕੀਤੇ ਆ ਕਿ ਥੋੜੇ ਬਹੁਤੇ ਲਾਲਚ ਲਈ, ਕੋਈ ਐ ਨਹੀਂ ਹੈ ਕਿ ਲੱਖਾਂ ਕਰੋੜਾਂ ਦੀਆਂ ਡੀਲ ਹੋ ਰਹੀਆਂ। ਸੰਧੂ ਜੀ, ਪੰਜਾਬ ਦਾ DGP ਇੱਥੋਂ ਆਖ ਚੁੱਕਾ ਕਿ ਇੱਕ ਬੂਟਾਂ ਦੀ ਜੋੜੀ ਲਈ, ਇੱਕ ਬ੍ਰਾਂਡਡ ਬੂਟਾਂ ਦੇ ਲਈ, ਇੱਕ ਟੀ ਸ਼ਰਟ ਦੇ ਲਈ ਜਿਹੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਵਾਇਆ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ, ਭਾਰਤੀ ਸੈਂਕੜੇ ਹਜ਼ਾਰ ਕੁਛ ਹਜ਼ਾਰ ਰੁਪਏ ਦੇ ਕੇ ਕਤਲੋ ਗਾਰਤ ਕਰਾਈ ਜਾ ਰਹੀ ਹੈ, ਕਰਨ ਵਾਲੇ ਵੀ ਉਹ ਤੇ ਕਰਾਉਣ ਵਾਲੇ ਵੀ ਪੰਜਾਬੀ, ਜੋ ਪੁਲਿਸ ਦੇ ਹੁਣ ਤੱਕ ਦੇ ਖੁਲਾਸੇ ਹੈ। ਜਿਹੜਾ ਤੁਸੀਂ ਤਾਜ਼ਾ ਸਵਾਲ ਖੜਾ ਕਰਤਾ ਕਿ ਇੱਕ ਰੇਲ ਗੱਡੀ ਉਡਾਉਣ ਦੀ ਯੋਜਨਾਬੰਦੀ ਕਰਦੇ, 17 ਲੋਕ, ਮਾਫ ਕਰਨਾ 17 ਗ੍ਰਿਫਤਾਰ ਕੀਤੇ, 17 ਜਿਹੜੇ ਇਹ 17 ਉਦੋਂ ਖੁਲਾਸਾ ਹੋਇਆ ਜਦੋਂ ਬੀਤੇ ਕੱਲ ਇਹਨਾਂ ਚੋਂ ਇੱਕ ਵੱਡਾ ਹਿੱਸਾ ਗ੍ਰਿਫਤਾਰ ਕੀਤਾ। ਉਸ ਮਸਲੇ 'ਚ ਜਿਹੜਾ ਅੱਜ ਤੋਂ 5-7 ਦਿਨ ਪਹਿਲਾਂ ਮੋਗੇ 'ਚ ਵਾਪਰਿਆ ਸੀ, ਮੋਗੇ ਦਾ ਥਾਣਾ ਸਦਰ, ਸਦਰ ਥਾਣੇ ਕੋਈ ਮੋਟਰਸਾਈਕਲ ਤੇ ਬੰਬ ਸੁੱਟ ਜਾਂਦੇ ਲੰਘਦੇ ਲੰਘਦੇ, ਆ ਲੈ ਸਿੱਟਿਆ ਬੰਬ, ਹੈਂਡ ਗ੍ਰਨੇਡ ਜਿਹਨੂੰ ਕਹਿੰਦੇ ਹੱਥ ਗੋਲਾ। ਫਿਰ ਪੁਲਿਸ ਨੇ ਆ 5-7 ਦਿਨੀ ਕੱਲ ਫੜੇ 13 ਜਿਹੜੇ, ਉਹ 13 ਦੀ ਗਿਣਤੀ ਵੱਧ ਕੇ 17 ਹੋ ਗਈ। ਉਹ ਮੋਗੇ ਵਾਲੇ ਪੁਲਿਸ ਸਟੇਸ਼ਨ ਦਾ ਤੇ ਖੁਲਾਸਾ ਹੋ ਹੀ ਗਿਆ ਕਿ ਭਾਈ ਇਹ ਸੁੱਟਣ ਵਾਲੇ ਸੀ। ਜਦੋਂ ਪੁੱਛ ਪੜਤਾਲ ਕੀਤੀ, ਖਬਰ ਇਹ ਸਾਹਮਣੇ ਆ ਗਈ ਕਿ ਉਹ ਤੇ ਜਿਹੜੀ ਫਿਰੋਜ਼ਪੁਰ ਤੋਂ ਜੰਮੂ ਨੂੰ ਰੇਲ ਗੱਡੀ ਲੰਘਦੀ ਹੈ, ਜੰਮੂ ਮੇਲ, ਉਹਨੂੰ ਅੜਾਉਣ ਦੀ ਯੋਜਨਾਬੰਦੀ ਕਰ ਰਹੇ ਸੀ। ਕੁਝ ਉਹਨਾਂ ਕੋਲੋਂ ਧਮਾਕੇ ਖੋਜ ਖੇਜ ਜਿਹੜੀ ਸਮੱਗਰੀ ਤੇ ਧਮਾਕੇ ਖੇਜ ਉਪਕਰਨ ਫੜੇ ਗਏ, ਪਿਸਤੌਲ ਫੜਿਆ ਗਿਆ। ਔਰ ਜੋ ਪੰਜਾਬ ਦੀ ਪੁਲਿਸ ਨੇ DGP ਪੰਜਾਬ ਦੇ ਜਿਹੜੇ ਗੌਰਵ ਯਾਦਵ, ਉਹਨਾਂ ਨੇ ਤੇ ਉਹੀ ਜਿਹੜਾ ਮੈਂ ਹੁਣੇ ਕਹਿ ਕੇ ਹਟਿਆ, ਕਹਿੰਦੇ ਜੀ ਕਿ ਇੱਥੇ UK ਬੈਠਾ ਇੱਕ ਵਿਅਕਤੀ ਹੈ ਜਿਹਦਾ ਨਾਮ ਇਕਬਾਲ ਉਰਫ ਰਵੀ ਧਾਲੀਵਾਲ ਹੈ, ਉਹ ਸਾਰੇ ਕਾਸੇ ਨੂੰ ਅੰਜਾਮ ਦਵਾ ਰਿਹਾ। ਇਹਦੇ ਵਿੱਚੋਂ ਵੱਡਾ ਹਿੱਸਾ ਪੰਜਾਬ ਦਾ, ਪੰਜਾਬੀ ਹੈ। ਸੋ ਪ੍ਰਭ ਸੰਧੂ ਜੀ, ਬੜੀ ਖਤਰੇ ਦੀ ਘੰਟੀ ਹੈ। ਪੰਜਾਬੀ ਨੌਜਵਾਨ ਥੋੜੇ ਥੋੜੇ ਪੈਸੇ ਲਈ ਜੋ ਪੁਲਿਸ ਖੁਲਾਸੇ ਕਰਦੀ ਹੈ, ਇਹੋ ਜਿਹੀਆਂ ਵਾਰਦਾਤਾਂ ਦੇ ਵਿੱਚ ਆ ਰਹੇ ਹੈ। ਹੁਣ ਇਹਦੇ ਮਗਰ ਕਿੱਥੇ ਤੱਕ ਕਹਾਣੀ ਜਾਂਦੀ ਹੈ, ਕਿੰਨੀ ਡੂੰਘੀ ਹੈ, ਉਹ ਤੇ ਭਾਰਤ ਦੀ ਸਰਕਾਰ ਪੰਜਾਬ ਵਾਲੀ ਸਰਕਾਰ ਤੇ ਗੋਲੇ ਸਿੱਟ ਦਿੰਦੀ ਹੈ, ਪੰਜਾਬ ਵਾਲੀ ਭਾਰਤ ਤੇ ਗੋਲੇ ਸਿੱਟੀ ਜਾਂਦੀ ਹੈ। ਜਦਕਿ ਮੈਂ ਕਈ ਵਾਰ ਆਖਿਆ ਕਿ ਦੋਹਾਂ ਸਰਕਾਰਾਂ ਦੀਆਂ ਜਿਹੜੀਆਂ ਰੱਖਿਆ ਤੇ ਜਾਂਚ ਏਜੰਸੀਆਂ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਸਾਂਝੇ ਤੌਰ ਤੇ ਕੋਈ ਮੁਹਿੰਮ ਚਲਾ ਕੇ ਸਾਰੇ ਦਾ ਖੁਲਾਸਾ ਕਰੇ ਤੇ ਇਹਨੂੰ ਰੋਕ ਲਾਏ। ਪਰੰਤੂ ਸਿਆਸਤ ਜ਼ਰੂਰ ਹੈ, ਰੋਕ ਅਜੇ ਤੱਕ ਪ੍ਰਭ ਸੰਧੂ ਜੀ ਕਿਤੇ ਨਹੀਂ ਲੱਗੀ। ਰੋਕ ਕਦੋਂ ਲੱਗਦੀ ਹੈ ਇਹ ਰੱਬ ਜਾਣਦਾ ਹੈ।
0: ਸੋ 905-673-3337 ਗਰਨੈਡ, ਹਥਿਆਰ, ਗੋਲਾ ਬਰੂਦ, ਇਹ ਚੀਜ਼ਾਂ ਅਸੀਂ ਅਫਗਾਨਿਸਤਾਨ ਜਾਂ ਕਿਤੇ ਐਸੇ ਖਤਰਨਾਕ ਇਲਾਕਿਆਂ ਦੇ ਵਿੱਚੋਂ ਸੁਣਿਆ ਕਰਦੇ ਸੀਗੇ। ਸੋ ਇਹ ਪੰਜਾਬ ਦੇ ਵਿੱਚ ਐਸੀਆਂ ਘਟਨਾਵਾਂ, ਹੁਣ ਬੰਬ ਚੱਲਣਾ, ਗਰਨੇਡ ਫੜੇ ਜਾਣੇ, ਇਹ ਆਮ ਹੋ ਗਿਆ। ਔਰ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਪੰਜਾਬ ਨੂੰ ਐਸੇ ਖੂਹ ਵਿੱਚ ਧਕੇਲਣ ਦੀ ਤਿਆਰੀ ਹੋ ਰਹੀ ਆ। ਇੱਥੇ ਮੈਨੂੰ ਲੱਗਦਾ ਕਿ ਪੰਜਾਬੀਆਂ ਨੂੰ ਅੰਗਰੇਜ਼ ਕਰਨਾ ਚਾਹੀਦਾ, ਸਾਡੇ ਯੂਥ ਨੂੰ ਸਮਝਣਾ ਚਾਹੀਦਾ, ਕੋਈ ਨਾ ਕੋਈ ਅਵੇਅਰਨੈਸ ਇਹ ਤਾਂ ਸਰਕਾਰਾਂ ਚਲਾ ਸਕਦੀਆਂ। ਸੋ ਜਿੱਦਾਂ ਪੰਜਾਬ ਦਾ ਯੂਥ ਬਚਿਆ ਰਹੇ, ਸੋ ਅਦਰਵਾਈਜ਼ ਪੰਜਾਬ ਤਾਂ ਇੱਦਾਂ ਦਾ ਨਹੀਂ ਸੀ, ਪੰਜਾਬ ਹਮੇਸ਼ਾ ਬਚਾਉਣ ਵਾਲਿਆਂ 'ਚ ਖੜਿਆ ਸੀ, ਪੰਜਾਬ ਕਦੇ ਵੀ ਮਾਰਨ ਵਾਲਿਆਂ ਦੇ ਵਿੱਚ ਨਹੀਂ ਖੜਿਆ ਸੀ। ਯੂਥ ਨੂੰ ਜੇ ਯੂਥ ਭਟਕਿਆ ਹੋਇਆ ਤਾਂ ਉਹਨੂੰ ਸਿੱਧੇ ਪਾਸੇ ਲਿਆਉਣ ਦਾ ਕੰਮ ਵੀ ਸਰਕਾਰਾਂ ਦਾ ਆ। ਸੋ 905-673-3337 ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਰਮੇਸ਼ ਜੀ, ਪ੍ਰਭ ਜੀ, ਦੇਖੋ ਤੁਸੀਂ ਬਈ ਬੇਅਦਬੀਆਂ ਹੋਈਆਂ, ਇੱਕ ਵੀ ਕੇਸ ਜਿਹੜੇ ਸਾਰੇ ਕੇਸ ਪੰਜਾਬ ਤੋਂ ਬਾਹਰ ਚਲੇ ਗਏ, ਬਾਕੀ ਸਰਕਾਰਾਂ ਨਕੰਮੀਆਂ ਸੀ ਅਸੀਂ ਠੋਕ ਕੇ ਕਹਿੰਦੇ ਹਾਂ, ਲੇਕਿਨ ਇਹ 5 ਸਾਲਾਂ ਦੇ ਵਿੱਚ ਵੀ ਕੇਸ ਬਾਹਰ ਚੱਲ ਜਾਣੇ, ਇਹ 'ਚ ਮੈਂ ਕਹਿੰਦਾ ਵੀ ਚਲੋ ਬਹੁਤ ਵਧੀਆ, ਇਹ ਵੀ ਉਹ ਨਕੰਮਿਆਂ ਦੇ ਵਿੱਚ ਕੋਈ ਮਾੜਾ ਮੋਟਾ ਵਾਧਾ ਹੋਇਆ ਜੀ। ਹਾਂਜੀ, ਬਹਿਬਲ ਕਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਫਿਰ ਨਕੰਮੀਆਂ, ਇਹ 5 ਸਾਲਾਂ ਦੇ ਵਿੱਚ 11 ਸਾਲ ਹੋ ਗਏ ਨੇ, ਚਲਾਨ ਨੀ ਪੇਸ਼ ਹੋਇਆ ਜੀ, ਬਹੁਤ ਵਧੀਆ ਗੱਲ ਹੈ ਜੀ। ਦੇਖੋ ਚਰਨਜੀਤ ਸ਼ਰਮਾ ਜੀ ਦਾ ਨਾਂ ਸੀ ਜਿਹਨੂੰ ਸਸਪੈਂਡ ਕਰ ਦਿੱਤਾ ਗਿਆ, ਉਹਦੇ ਬਾਰੇ ਕੀ ਕੁਛ ਹੋਇਆ, ਉਹਨੇ ਬਹਾਲੀ ਕਰਾ ਕੇ ਤੇ ਸ਼ਾਇਦ ਹੁਣ ਰਿਟਾਇਰ ਵੀ ਹੋ ਗਿਆ ਹੋਵੇ, ਉਹਦੇ ਵਾਸਤੇ ਸਰਕਾਰ ਨੇ ਕੀ ਕੀਤਾ, ਸਰਕਾਰਾਂ ਨਕੰਮੀਆਂ। ਨਾਲ ਇੱਕ DSP, ਅਸੀਂ ਖਰੜਾ ਸਾਹਿਬ ਦੀ ਗੱਲ ਕਰਦੇ ਹਾਂ ਰਮੇਸ਼ ਜੀ, ਤੁਸੀਂ ਵੀ ਗੱਲ ਠੋਕ ਕੇ ਕਰਦੇ ਹੋ, ਇੱਕ ਐਸਾ DSP ਖਰੜਾ ਜੀ ਤੋਂ ਬਾਅਦ ਵੀ ਜਿਹੜਾ ਚੰਗੇ ਘਰਾਂ ਦੇ ਜਵਾਨ ਮੁੰਡੇ ਚੁਣਦਾ ਸੀ ਤੇ ਮੋਟੀਆਂ ਸਾਈਆਂ ਚੁਣਦਾ ਸੀ ਤੇ ਉਹਨਾਂ ਦੇ ਕੇਸ ਪਾਉਂਦਾ ਸੀ, ਉਹਦੇ ਬਾਰੇ ਵੀ ਖੁਲਾਸਾ ਜ਼ਰੂਰ ਕਰਿਓ। ਕੱਲ ਮੈਨੂੰ ਬੜੀ ਚੰਗੀ ਗੱਲ ਲੱਗੀ ਸੀ ਜਦੋਂ ਕਾਂਗਰਸ ਪਾਰਟੀ ਦੇ ਡਾਂਗਾਂ ਪੈਂਦੀਆਂ ਸੀ ਜਾਂ ਪੁਲਿਸ ਦੇ ਨਾਲ ਝੜਫਾਂ ਹੁੰਦੀਆਂ ਸੀ, ਤੇ ਕੇਜਰੀਵਾਲ ਸਾਹਿਬ ਨੂੰ ਇੰਨਾ ਦੁੱਖ ਲੱਗਾ, ਆਪਣੇ ਮੰਤਰੀ ਸੰਤਰੀ ਵੀ ਭੇਜਦੇ ਤੇ ਕਾਰ ਦੇ ਵਿੱਚੋਂ ਲਾਈਵ ਹੋ ਗਏ, ਬਹੁਤ ਮੈਨੂੰ ਦੁੱਖ ਹੈ। ਬਹੁਤ ਇਹੋ ਜਿਹਾ ਨੌਜਵਾਨਾਂ ਤੇ ਹੱਤਿਆਚਾਰ ਹੋ ਰਿਹਾ, 370 ਦੇ ਵਿੱਚ ਵੀ ਜਦੋਂ ਹੋਇਆ ਸੀ ਤੇ ਵੋਟ ਇਹਨਾਂ ਨੇ ਹੱਕ 'ਚ ਪਾਈ ਸੀ, ਲੇਕਿਨ ਜਦੋਂ ਇਹ ਕੇਜਰੀਵਾਲ ਸਾਹਿਬ ਬਿਆਨ ਦੇ ਰਹੇ ਸੀ ਸੇਮ ਟਾਈਮ ਦੇ ਉੱਤੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਡਾਂਗਾਂ ਭਰਾਈਆਂ ਜਾ ਰਹੀਆਂ ਸੀ, ਤੇ ਲੇਕਿਨ ਮੈਨੂੰ ਦੁੱਖ ਇਸ ਕਰਕੇ ਨੀ ਲੱਗਾ ਕਿ ਉਹ ਇਹਨਾਂ ਦਾ ਪੰਜਾਬ ਦੇ ਲੋਕਾਂ ਦੇ ਮੁਲਾਜ਼ਮਾਂ ਦੇ ਡਾਂਗਾਂ ਭਰਾਉਣਾ ਹੱਕ ਬਣਦਾ, ਕਿਉਂਕਿ ਅਸੀਂ ਉਹਨਾਂ ਨੂੰ ਵੋਟਾਂ ਪਾਈਆਂ। ਪ੍ਰੋਗਰਾਮ ਇਸੇ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ ਰਹੋ ਜੀ, ਧੰਨਵਾਦ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਇਹਨਾਂ ਨੇ ਤਾਂ ਜੀ ਗਿਰਗਿਟ ਵੀ ਫੇਲ ਕਰਤੇ, ਗਿਰਗਿਟ ਵੀ ਲੁਕਦੇ ਫਿਰਦੇ ਆ ਵੀ ਅਸੀਂ ਕਿੱਥੇ ਲੁਕੀਏ, ਇਹ ਤਾਂ ਸਾਡੇ ਤੋਂ ਵੀ ਖਤਰਨਾਕ ਚੀਜ਼ਾਂ ਪਹੁੰਚ ਗਈਆਂ ਧਰਤੀ ਦੇ ਉੱਪਰ ਜੀ। ਸਤਿ ਸ਼੍ਰੀ ਅਕਾਲ ਨਿਰਮੇ ਜੀ, ਤੁਸੀਂ
1: ਗਿਰਗਿਟ ਨੇ ਭਾਰਤ ਤੇ ਪੰਜਾਬ ਛੱਡ ਦਿੱਤਾ ਜੀ, ਕਹਿੰਦੇ ਕਿ ਗਿਰਗਿਟ ਕਹਿੰਦੀ ਕਿ ਅਸੀਂ ਨੀ ਇੱਥੇ ਰਹਿ ਸਕਦੇ, ਇੱਥੇ ਸਾਡੇ ਤੋਂ ਵੱਡੇ ਆ ਗਏ ਆ ਪੁਰਾਣੀ ਜਿਹੜੇ ਦੇਖੋ ਵੈਸੇ ਨਾ ਸਰੋਤਿਆਂ ਨੇ ਠੀਕ ਗੱਲ ਕੀਤੀ ਆ, ਜਦੋਂ ਮੇਰੇ ਵਰਗਾ ਪੱਤਰਕਾਰ ਫਿਰ ਇਹੋ ਜਿਹੀਆਂ ਟਿੱਪਣੀਆਂ ਕਰਦਾ ਤੇ ਕਈ ਵਾਰ ਫਿਰ ਪ੍ਰਭ ਸੰਧੂ ਜੀ ਸਰੋਤਿਆਂ ਨੂੰ ਮਹਿਸੂਸ ਹੁੰਦਾ ਕਿ ਸ਼ਾਇਦ ਅਸੀਂ ਉਸ ਪਾਰਟੀ ਦੇ ਵਿਰੋਧ ਚ ਹਾਂ। ਸਾਥੂ ਵਿਰੋਧ ਨਹੀਂ ਹੈ, ਇਹ ਸੱਚ ਹੈ। ਦੇਖੋ ਆਮ ਆਦਮੀ ਪਾਰਟੀ ਨੂੰ ਬੜਾ ਫਿਕਰ ਹੈ, ਕਾਂਗਰਸ ਜਨਤਾ ਪਾਰਟੀ ਤੇ ਸੰਘਰਸ਼ ਦਾ। ਉੱਥੇ ਕੁਛ ਲੀਡਰ ਗਏ ਵੀ ਅੱਜ ਕੇਜਰੀਵਾਲ ਦਾ ਜ਼ਿਕਰ ਕੀਤਾ ਜੀ, ਮਾੜਾ ਕੀਤਾ, ਕੁੱਟਣਾ ਮਾਰਨਾ ਹੀ ਮਾੜੀ ਗੱਲ ਹੈ, ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਮੰਤਰੀ ਤੇ ਕਾਰਵਾਈ ਕਰਨੀ ਚਾਹੀਦੀ ਹੈ। ਸੋਨਮ ਬਾਂਗਚੁੱਕ ਨੂੰ ਸਿੱਖਿਆ ਮੰਤਰੀ ਬਣਾਓ, ਅਰਵਿੰਦ ਕੇਜਰੀਵਾਲ ਨੇ 5-4 ਦਿਨ ਪਹਿਲਾਂ ਕਿਹਾ ਸੀਗਾ, ਫਿਰ ਕਹਿੰਦੇ ਜੀ ਅਸੀਂ ਚਾਰਜੋਈ ਕਰਾਂਗੇ ਜਿਹੜੇ ਫੜੇ ਹੈਗੇ ਆ। ਚੰਗੀ ਗੱਲ ਹੈ, ਮੈਂ ਕਹਿੰਦਾ ਜੀ ਆਮ ਆਦਮੀ ਪਾਰਟੀ ਜੇ ਕਰਦੀ ਹੈ ਬੜੀ ਸ਼ਾਬਾਸ਼ ਵਾਲੀ ਗੱਲ ਹੈ। ਪਰੰਤੂ ਸਵਾਲ ਇਹ ਹੈ ਕਿ ਇਹ ਦਿੱਲੀ ਜੀ ਕਿਉਂ, ਪੰਜਾਬ ਚ ਜਿਹੜੇ ਤੁਸੀਂ ਕੁੱਟ ਕਟਾਪੇ ਕਰਦੇ ਹੋ ਉੱਥੇ ਕਿਹਨੂੰ ਕਹੀਏ, ਉੱਥੇ ਕਿਹਦੀ ਮਾਂ ਨੂੰ ਮਾਸੀ ਆਖੀਏ। ਸੋ ਇਸ ਕਰਕੇ ਬੜਾ ਨਾ ਅਜੀਬੋ ਗਰੀਬ ਹੈਗਾ ਆ। ਰਹੀ ਗੱਲ ਸਰੋਤਿਓ ਜਿਹਨੂੰ ਆਪਾਂ ਪੋਲੀਟੀਕਲ ਸਟਰਕਚਰ ਦੀ ਗੱਲ ਕਰਦੇ ਹਾਂ, ਤੁਸੀਂ ਉਹ ਜ਼ਿਕਰ ਕੀਤਾ ਨਾ ਬੇਅਦਬੀਆਂ ਦਾ, ਤੇ ਅੱਜ ਤੱਕ ਬੇਅਦਬੀਆਂ ਦੇ ਇਨਸਾਫ ਦੀ ਗੱਲ ਹੈ। ਮੈਂ ਉਦਾਹਰਨ ਦਿੰਦਾ, ਦੋ ਕੇਸ ਜਿਹੜੇ ਆ ਬਹਿਬਲ ਕਲਾਂ ਕੋਟਕਪੂਰਾ, ਮਾਫ਼ ਕਰਨਾ ਬੇਅਦਬੀ ਵਾਲਾ ਵੀ, ਤਿੰਨੇ ਗੋਲੀ ਕਾਂਡ ਵੀ ਤੇ ਬੇਅਦਬੀ, ਸਾਰੇ ਬਾਹਰ ਹੋ ਗਏ ਕੇਸ ਟ੍ਰਾਂਸਫਰ ਪੰਜਾਬ ਦੀਆਂ ਅਦਾਲਤਾਂ ਚੋਂ। ਚਲੋ ਕਾਨੂੰਨੀ ਚਾਰਜ ਹੋਈ ਆ, ਹੋ ਸਕਦੇ, ਮੈਂ ਇਹ ਨਹੀਂ ਕਹੀ। ਹੁਣ ਇਵੇਂ ਇੱਕ ਮੈਂ ਮਸਲਾ ਦੱਸਦਾ, ਪੰਜਾਬ ਦੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਹਾਈ ਕੋਰਟ ਨੇ ਜੈਸ ਕਰ ਦਿੱਤੀ ਸੀ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਹਾਈ ਕੋਰਟ ਦਾ ਫੈਸਲਾ ਆ, ਮੁਲਾਜ਼ਮਾਂ ਦਾ ਕੋਈ ਜਾਂ ਸਰਕਾਰ ਨੇ ਦਿੱਤਾ ਨਹੀਂ, ਮੁਲਾਜ਼ਮਾਂ ਨੇ ਉਹ ਲਈ ਕੋਈ ਬਹੁਤ ਵੱਡਾ ਸੰਘਰਸ਼ ਨਹੀਂ ਜਿੱਥੇ ਐਲਾਨ ਹੋਇਆ। ਹਾਈ ਕੋਰਟ ਕਹਿੰਦਾ ਜੀ ਮੁਲਾਜ਼ਮਾਂ ਨੂੰ ਦਿਓ, ਸਰਕਾਰ ਨੂੰ ਡੇਟ ਦੇ ਦਿੱਤੀ ਕਿ 29 ਜੂਨ ਤੱਕ ਦੇਣਾ, 30 ਜੂਨ ਤੱਕ ਦੇਣਾ, ਉਹ 30 ਜੂਨ ਵੀ ਲੰਘ ਗਈ। ਸਰਕਾਰ ਉਸ ਫੈਸਲੇ ਦੇ ਖਿਲਾਫ ਹਾਈ ਕੋਰਟ ਦੇ ਡਬਲ ਬੈਂਚ ਚਲੇ ਗਈ, ਔਰ ਮੈਨੂੰ ਲੱਗਦਾ ਕਿ ਜੇ ਉੱਥੇ ਹਾਰ ਗਈ, ਹਾਰ ਜਾਣਾ ਜੋ ਮੇਰਾ ਤਜਰਬਾ ਆਖਦਾ, ਇਹਨਾਂ ਨੂੰ ਸੁਪਰੀਮ ਕੋਰਟ ਵੀ ਜਾਣਾ। ਜੇ ਇਹਨਾਂ ਮਸਲਿਆਂ ਚ ਆਪਣੇ ਮੁਲਾਜ਼ਮਾਂ ਦੇ ਖਿਲਾਫ ਜਾਇਆ ਜਾ ਸਕਦਾ ਕਿ ਉਹ ਮਸਲੇ ਜਿਹੜੇ ਬੇਅਦਬੀ ਦੇ ਸੀ ਜਾਂ ਗੋਲੀ ਕਾਂਡ, ਉੱਥੇ ਸਰਕਾਰ ਅਪੀਲ ਨਹੀਂ ਕਰ ਸਕਦੀ ਸੀ ਉੱਪਰਲਿਆਂ ਚ, ਉੱਥੇ ਨਹੀਂ ਲੜ ਸਕਦੀ ਸੀ ਕਿ ਨਹੀਂ ਅਸੀਂ ਪੰਜਾਬ ਦੀਆਂ ਅਦਾਲਤਾਂ ਚਲਾਉਣੇ, ਦੱਸੋ ਕੀ ਸੁਰੱਖਿਆ ਚਾਹੀਦੀ ਹੈ। ਸੋ ਇਸ ਕਰਕੇ ਇਹ ਵਾਕਈ ਦੋਹਰੇ ਚਿਹਰੇ ਵਾਲੀ ਗੱਲ ਹੈ ਕਿ ਜਿੱਥੇ ਕਿ ਸਰਕਾਰ ਨੂੰ ਜਿੱਦਾਂ ਦਾ ਸੂਤ ਬੈਠਦਾ ਉਦਾਂ ਦੇ ਫੈਸਲੇ ਲੈ ਰਹੀ ਹੈ, ਜਿਹੜਾ ਕਿ ਗਲਤ।
0: ਬਿਲਕੁਲ ਜੀ, 905-673-7333 905-673-7333 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਨਾਲ ਦੀ ਨਾਲ ਤੁਹਾਨੂੰ ਜੇ ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਇੱਕ ਵਧੀਆ ਇੰਸ਼ੋਰੈਂਸ ਐਡਵਾਈਜ਼ਰ ਦੀ ਭਾਲ ਦੇ ਵਿੱਚ ਸੀਗੇ ਤਾਂ ਤੁਹਾਨੂੰ ਹਰਵੀਨ ਮਾਵੀ ਜੀ ਦਾ ਨੰਬਰ ਦਿੰਦੇ ਹਾਂ। ਹਰਵੀਨ ਮਾਵੀ ਜੀ ਦਾ 12 ਸਾਲਾਂ ਦਾ ਤਜ਼ਰਬਾ ਆ, ਔਰ ਇਹਨਾਂ ਕੋਲ ਬੰਡਲ ਅਤੇ ਗਰੁੱਪ ਡਿਸਕਾਊਂਟ ਆਏ ਹੋਏ ਆ। ਤੁਸੀਂ ਆਪਣੇ ਘਰ ਦੀ, ਆਪਣੀ ਗੱਡੀ ਦੀ ਇੰਸ਼ੋਰੈਂਸ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਹਰਵੀਨ ਮਾਵੀ ਜੀ ਨਾਲ ਗੱਲਬਾਤ ਕਰ ਲਓ, ਬਹੁਤ ਸਾਰੇ ਡਾਲਰ ਤੁਹਾਡੇ ਬਚਾ ਕੇ ਦੇਣਗੇ। ਹਰਵੀਨ ਮਾਵੀ ਜੀ 12 ਸਾਲਾਂ ਦੇ ਤਜਰਬੇ ਵਾਲੇ, ਔਰ ਇਹਨਾਂ ਕੋਲ ਹਿੰਦੀ, ਪੰਜਾਬੀ, ਇੰਗਲਿਸ਼, ਉਰਦੂ ਬੋਲਣ ਵਾਲੇ ਸਰਵਿਸ ਅਵੇਲੇਬਲ ਆ। ਤੁਸੀਂ ਕਿਸੇ ਵੀ ਲੈਂਗੁਏਜ 'ਤੇ ਜੇ ਗੱਲਬਾਤ ਕਰਨੀ ਹੈ ਤਾਂ ਕਰ ਸਕਦੇ ਹੋ, ਤੁਸੀਂ ਕਾਲ ਕਰ ਲਓ ਜੀ ਹਰਵੀਨ ਮਾਵੀ ਜੀ ਨੂੰ ਆਪਣੀ ਇੰਸ਼ੋਰੈਂਸ ਕਟਵਾਉਣ ਦੇ ਲਈ ਅਤੇ ਬਹੁਤ ਸਾਰੇ ਡਾਲਰ ਬਚਾਉਣ ਦੇ ਲਈ। 647-287-0976-6472-87-0976 ਹਰਵੀਨ ਮਾਵੀ ਜੀ ਹੁਣ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਚਵੰਤ ਭੱਟੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਜੀ ਸਚਵੰਤ ਜੀ, ਤੁਸੀਂ ਆਉਣੇ ਜੀ।
5: ਹਾਂਜੀ ਹਾਂਜੀ, ਧੰਨਵਾਦ ਜੀ ਸਮਾਂ ਦੇਣ ਦਾ ਵੀ ਜੀ। ਰਮੇਸ਼ ਜੀ, ਆ ਬੰਬ ਧਮਾਕਿਆਂ ਬਾਰੇ ਅੱਗੇ ਵੀ ਆਪਾਂ ਗੱਲਾਂ ਕਰਦੇ ਰਹਿੰਦੇ ਹਾਂ ਵੀ ਕਦੀ ਕਿਤੇ ਕਦੀ ਕਿਤੇ, ਪਰ ਜਿਹੜਾ ਜਲੰਧਰ ਦੇ ਵਿੱਚ ਫਟਿਆ ਸੀ ਉਹ ਚਲੋ ਠੀਕ ਆ, ਸਾਡੇ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਬੜੀਆਂ ਤਕੜੀਆਂ ਸਾਜ਼ਿਸ਼ਾਂ ਨੇ, ਤੇ ਚਲੋ ਇੱਕ ਦੋ ਕੁ ਹੋਣ ਵੀ ਉਹ ਇਨਵੋਲਵ ਜਿਹੜਾ ਕੋਈ ਇਹੋ ਜਿਹੇ ਚੱਕਰ ਚ ਫਸ ਜਾਂਦਾ ਇਹਨਾਂ ਦੇ। ਪਰ ਇਹ ਅਸੀਂ ਵੀ 84 ਦਾ ਦੌਰ ਦੇਖਿਆ ਤੇ ਤੁਸੀਂ ਵੀ ਦੇਖਿਆ, ਮੈਂ ਤੇ ਇਹ ਕਦੀ ਵੀ ਸੱਚ ਨਹੀਂ ਮੰਨਦਾ ਹੁੰਦਾ, ਕਿਉਂਕਿ ਸਾਦਗੀ ਸਾਧਵੀ ਪ੍ਰਤੱਗੇ ਅਰ ਗਏ, ਕਰਨਲ ਪ੍ਰੋਹਤ ਅਰ ਗਏ, ਉਹ ਜਿਹੜੇ ਅਸਲੀ ਉਹ ਸੀ ਧਮਾਕੇ ਕਰਾਉਣ ਵਾਲੇ, ਤਾਂ ਉਹ ਤਾਂ ਬਾਹਰ ਬਹਿ ਜਾਂਦੇ ਆ ਤੇ ਸੱਤਾ ਵੀ ਲੈ ਲੈਂਦੇ ਆ, ਤੇ ਬਾਕੀ ਇਹ ਜਿਹੜਾ ਆ ਤੁਹਾਡੇ ਮਨਿਸਟਰ ਵੀ ਇੱਥੇ ਕਹਿ ਰਹੇ ਵੀ ਇੰਨੇ ਬੰਬ ਆ ਗਏ ਤੇ ਇੰਨੇ ਰਹਿ ਗਏ ਤਾਂ ਆਹ ਹੋ ਗਿਆ ਤਾਂ ਉਹ ਹੋ ਗਿਆ, ਕਿਉਂਕਿ ਉਹ ਜਿਹੜੇ ਹਰਿਆਣੇ ਚੋਂ ਜਾਂ ਯੂਪੀ ਚੋਂ ਫੜੇ ਗਏ ਸੀਗੇ ਉਹ ਤਾਂ ਪੰਜਾਬ ਦੇ ਨਾਲ ਸੰਬੰਧਿਤ ਨਹੀਂ ਸੀ। ਜਿਹੜਾ ਜਲੰਧਰ ਦੇ ਵਿੱਚ ਇਹਨਾਂ ਨੇ ਡਰਾਮਾ ਰਚਿਆ ਜੀ, ਆਹ ਦੇਖੋ ਜੀ ਆਹ ਦੇਖੋ ਵਾਹ ਇੱਥੇ ਬੰਬ ਰਸਤਾ ਜੀ, ਆਹ ਬੰਦਾ ਭੱਟ ਗਿਆ, ਸਕੂਟਰੀ ਫਟ ਗਈ ਜੀ, ਇਹ ਹੋ ਗਿਆ ਉਹ ਹੋ ਗਿਆ, ਤੇ ਇਹ ਸਾਰਾ ਹੀ ਜੋ ਕਾਰ ਆ ਇਹ ਨਵੀਂ ਜਨਰੇਸ਼ਨ ਭਾਵੇਂ ਚਲੋ ਹੁਣ ਜਾਗ ਉੱਠੀ ਆ ਪਤਾ ਲੱਗ ਗਿਆ ਉਹਨਾਂ ਨੂੰ, ਇਹ ਏਜੰਸੀਆਂ ਖੁਦ ਆਪ ਕਰਾਉਂਦੀਆਂ ਨੇ ਇਹ, ਅਸੀਂ ਉਹ ਚੀਜ਼ ਦੌਰ ਤੁਸੀਂ ਦੇਖੇ ਆ ਜਦੋਂ ਕਮਾਦਾਂ ਦੇ ਵਿੱਚ ਦਿਨੇ ਰਾਤ ਨੂੰ ਹਥਿਆਰ ਰੱਖ ਕੇ ਤਾਂ ਦਿਨੇ ਆਪ ਹੀ ਆਣ ਕੇ ਫੜ ਲੈਣਾ ਜੀ, ਤੁਹਾਡੇ ਸਿੰਘ ਆਏ ਜੀ, ਫਲਾਨਾ ਆਏ, ਖਾੜਕੂ ਆਏ, ਤੇ ਤਲਾਸ਼ੀ ਲੈਣੀ ਆ, ਤੇ ਆਹ ਦੇਖੋ ਜੀ ਝੋਲਾ ਲੱਭਿਆ ਕਮਾਦੀ ਦੇ ਵਿੱਚੋਂ ਹਥਿਆਰਾਂ ਦਾ, ਗ੍ਰਨੇਡਾਂ ਦਾ, ਫਲਾਨਿਆਂ ਦਾ। ਸੋ ਇਹ ਜਿਹੜੀਆਂ ਬਹੁਤ ਹੀ ਘਟਨਾਵਾਂ ਇਹੋ ਜਿਹੀਆਂ ਹੈਗੀਆਂ ਆ, ਉਂਗਲਾਂ ਤੇ ਗਿਣੀਆਂ ਜਾ ਸਕਦੀਆਂ। ਤੇ ਮੈਂ ਕਦੀ ਵੀ ਇਹ ਚੀਜ਼ ਤੇ ਸੱਚ ਨਹੀਂ ਮੰਨ ਸਕਦਾ ਵੀ ਜਿਹੜਾ ਪੰਜਾਬ ਦੇ ਵਿੱਚ ਗ੍ਰਨੇਡ ਆ ਗਿਆ ਜੀ ਉੱਥੇ ਫਟ ਗਿਆ ਜੀ ਉੱਥੇ ਫਟ ਗਿਆ। ਮੈਨੂੰ ਕਿਸੇ ਇੱਕ ਗ੍ਰਨੇਡ ਜਾਂ ਪੰਜਾਬ ਦੇ ਵਿੱਚ ਜਿਹੜਾ ਇਹੋ ਜਿਹਾ ਉਹਦਾ ਕੋਈ ਅਦਾਲਤ ਦੇ ਵਿੱਚ ਬੰਦਾ ਪੇਸ਼ ਕੀਤਾ ਜਾਂ ਉਹਦਾ ਚਲਾਨ ਪੇਸ਼ ਕੀਤਾ, ਜੇ ਤੁਹਾਡੇ ਕੋਲ ਰਿਪੋਰਟ ਹੋ ਗਈ ਤਾਂ ਮੈਨੂੰ ਪਲੀਜ਼ ਜ਼ਰੂਰ ਇਹ ਸਾਰੇ ਸਾਡੇ ਸਰੋਤਿਆਂ ਨਾਲ ਆਪਦਿਆਂ ਨਾਲ ਸਾਂਝੀ ਕਰਿਓ ਵੀ ਕਿਸੇ ਬੰਦੇ ਨੂੰ ਉਹਨਾਂ ਨੇ ਉਹਦੇ ਤੇ ਚਲਾਨ ਪੇਸ਼ ਕਰਕੇ ਤੇ ਉਹਨੂੰ ਅੰਦਰ, ਹਾਂ ਹਮਾ ਤੁਮਾ ਫੜ ਕੇ ਤਾਂ ਹੋ ਸਕਦੇ ਨੇ ਬਹੁਤ, ਇਹ ਤਾਂ ਪੰਜਾਬ ਪੁਲਿਸ ਦਾ ਇਹ ਰਵੱਈਆ ਹੀ ਆ ਬਈ ਕੋਈ ਕੁਛ ਵੀ ਹੋ ਜਾਵੇ। ਤੇ ਉਹ ਸਿਆਣੇ ਪੁਰਾਣੀ ਕਹਾਵਤ ਬਣ ਗਈ ਸੀ ਪੰਜਾਬ ਦੇ ਵਿੱਚ, ਚਾਹੇ ਚਿੜੀ ਮਰੇ ਜਾਂ ਕਾਂ ਤਾਂ ਲੈ ਦਿਓ ਭਿੰਡਰਾਂ ਵਾਲੇ ਦਾ ਨਾਂ। ਗੱਲ ਇਹੀ ਆ, ਹੁਣ ਵੀ ਇਹੀ ਆ, ਧਮਾਕਾ ਭਾਵੇਂ ਉਹ ਟਾਇਰ ਪਾਟੇ ਦਾ ਹੋਵੇ, ਕਈ ਵਾਰੀ ਕਹਿ ਦਿੰਦੇ ਕਿਤੇ ਸਿਲੰਡਰ ਪਾਟੇ ਦਾ, ਤੇ ਧਮਾਕਾ ਗ੍ਰਨੇਡ ਦਾ ਬਣਾ ਕੇ, ਤਾਂ ਉਹ ਜਿਹੜੇ ਉਹਨਾਂ ਦੇ ਨਿਗਾਹ ਚ ਹੁੰਦੇ ਹੈ ਨਾ, ਜਿਹੜੇ ਹੁਣ ਆਪ ਮੋਹਰੇ ਆਉਂਦੇ ਆ ਸਾਡੇ ਸਿੱਖ ਯੂਥ ਜਾਂ ਅੰਮ੍ਰਿਤਪਾਲ ਬਾਰੇ ਜਾਂ ਆ ਸਾਰੇ, ਉਹ ਫਿਰ ਉਹਨਾਂ ਨੂੰ ਟਾਰਗੇਟ ਕਰਦੇ ਨੇ, ਉਹ ਇੱਕ ਜਾਲ ਸੜਦੇ ਨੇ
0: ਜੀ ਸਰ
5: ਆਹ ਕੰਮ ਕਰਕੇ। ਧੰਨਵਾਦ ਤੁਹਾਡਾ ਸਮਾਂ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਚਲੋ ਕਾਫੀ ਗੱਲ ਇਹਨਾਂ ਦੀ ਸੱਚ ਦੇ ਨੇੜੇ ਹੈ ਪ੍ਰਭ ਸੰਧੂ ਜੀ। ਅਸੀਂ ਬੀਤੇ ਸਮੇਂ ਤੋਂ ਇਹਨਾਂ ਨੇ ਤੇ ਚਲੋ 1984 ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਸੁਣਾਤਾ, ਇਹ ਗੱਲ ਠੀਕ ਹੈ, ਬਹੁਤ ਕੁਛ ਘਟਨਾਵਾਂ ਸਮਾਜਿਕ ਵਿਵਸਥਾ ਦੇ ਵਿੱਚ ਏਜੰਸੀਆਂ ਰਾਹੀਂ ਕਰਵਾਈਆਂ ਜਾਂਦੀਆਂ। ਮੈਂ ਇਹਦੀਆਂ ਦੋ ਤੱਥ ਦੱਸਦਾ। ਜਿੱਦਣ ਜਲੰਧਰ ਵਾਲਾ ਘਟਨਾਕ੍ਰਮ ਹੋਇਆ ਜਿਹੜਾ ਇਹਨਾਂ ਨੇ ਦੱਸਿਆ BSF ਚੌਂਕ ਦਾ, ਆਮ ਆਦਮੀ ਪਾਰਟੀ ਦੇ ਕਿੰਨੇ ਲੀਡਰਾਂ ਨੇ ਜਿਹਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਖੁਦ ਸ਼ਾਮਿਲ ਹੈ, ਉਹਨਾਂ ਨੇ ਠੋਕ ਵਜਾ ਕੇ ਗੱਲਾਂ ਕਹੀਆਂ ਸੀ ਕਿ ਭਾਈ ਭਾਰਤੀ ਜਨਤਾ ਪਾਰਟੀ ਦਾ ਢੰਗ ਹੀ ਹੈ, ਜਿਹੜੇ ਸੂਬੇ ਚ ਵੋਟਾਂ ਹੋਣ ਉੱਥੇ ਲੋਕਾਂ ਨੂੰ ਡਰਾਇਆ ਜਾਂਦਾ, ਬੰਬ ਧਮਾਕੇ ਕਰਾਏ ਜਾਂਦੇ, ਏਜੰਸੀ ਸ਼ਬਦ ਵੀ ਨਹੀਂ, ਏਜੰਸੀ ਤੋਂ ਅੱਗੇ ਉਹਨਾਂ ਨੇ ਤੇ ਸਰਕਾਰ ਹੀ ਕਹਿਤਾ ਸੀ, ਕੇਂਦਰ ਵਾਲੀ ਸਰਕਾਰ, ਤੇ ਅਸੀਂ ਨਹੀਂ ਕਹਿੰਦੇ, ਆਮ ਪੰਜਾਬ ਦੇ ਮੁੱਖ ਮੰਤਰੀ ਨੇ ਦੋਸ਼ ਲਾਏ ਸੀ ਹੋਰ ਵੀ ਲੀਡਰਾਂ ਨੇ। ਹੋਰ ਦੱਸਦਾ ਇੱਕ ਮਸਲਾ ਪ੍ਰਭ ਸੰਧੂ ਜੀ, ਬੀਤੇ ਦਿਨਾਂ ਚ ਸਾਹਮਣੇ ਆਇਆ ਬੀਬੀ ਰਜਿੰਦਰ ਕੌਰ ਭੱਠਲ ਦਾ। ਬੀਬੀ ਰਜਿੰਦਰ ਕੌਰ ਭੱਠਲ ਕਹਿੰਦੀ ਜਦੋਂ ਮੈਂ ਮੁੱਖ ਮੰਤਰੀ ਸੀ ਮੇਰੇ ਤੋਂ ਅਫਸਰ ਆਏ, ਮੈਨੂੰ ਕਹਿੰਦੇ ਜੀ ਪੰਜਾਬ ਚ ਧਮਾਕੇ ਕਰਾਉਂਦੇ ਤੁਹਾਡੀ ਸਰਕਾਰ ਮੁੜ ਕੇ ਬਣ ਜਾਣੀ। ਦੇਖੋ ਇਹਦਾ ਅਰਥ ਹੈ ਕਿ ਜਿਹੜੀਆਂ ਗੱਲਾਂ ਅਸੀਂ ਕਰਦੇ, ਬੀਬੀ ਰਜਿੰਦਰ ਕੌਰ ਭੱਠਲ ਕੱਲ ਉਹ 95-98 ਦੀਆਂ ਗੱਲਾਂ ਨੇ, ਉਹ ਮੈਂ ਉਦੋਂ ਦੀ ਗੱਲ ਕਰਦਾ 97-98 ਦੀਆਂ ਗੱਲਾਂ। ਇਹਦਾ ਭਾਵ ਹੈ ਕਿ ਇਹ ਸਾਰਾ ਕੁਝ ਚੱਲਦਾ ਆ ਜੋ ਸਰੋਤੇ ਕਹਿ ਕੇ ਗਏ, ਠੀਕ ਹੈ, ਕਿਉਂਕਿ ਸਰੋਤਿਆਂ ਨੂੰ ਅਸੀਂ ਭੁੱਲ ਜਾਈਏ, ਬੀਬੀ ਰਜਿੰਦਰ ਕੌਰ ਭੱਠਲ ਨੂੰ ਕਿਵੇਂ ਭੁੱਲ ਸਕਦੇ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਹੈ, ਭਗਵੰਤ ਮਾਨ ਮੌਕੇ ਦਾ ਮੁੱਖ ਮੰਤਰੀ, ਉਹਨੇ ਇਹ ਗੱਲਾਂ ਕਹੀਆਂ। ਸੋ ਇਸ ਕਰਕੇ ਵਾਕਿਆ ਹੀ ਦਾਲ ਚ ਕਾਲਾ ਹੈਗਾ ਆ, ਔਰ ਕਾਫੀ ਕਾਲਾ ਆ, ਥੋੜਾ ਬਹੁਤਾ ਨਹੀਂ ਕਾਲਾ, ਲੋਕਾਂ ਦੇ ਵਿੱਚ ਭਰਮ ਪਲਾਉਣ ਦੇ ਲਈ, ਸਿਆਸੀ ਤੌਰ ਤੇ ਜਗਾੜਬੰਦੀ ਲਈ, ਸਿਆਸੀ ਤੌਰ ਤੇ ਇੱਕ ਭਾਈਚਾਰੇ ਨੂੰ ਡਰਾ ਕੇ ਦੂਜੇ ਭਾਈਚਾਰੇ ਦੀਆਂ ਵੋਟਾਂ ਖੱਟਣ ਦੇ ਲਈ ਤੇ ਠੱਗਣ ਦੇ ਲਈ, ਇਹ ਬਹੁਤ ਕੁਛ ਇਹੋ ਜਿਹਾ ਚੱਲ ਰਿਹਾ ਹੈਗਾ। ਔਰ ਜਿਹੜਾ ਮੈਂ ਹੈਂਡ ਗ੍ਰਨੇਡਾਂ ਦੀ ਗੱਲ ਕਰਕੇ ਗਿਆ ਪ੍ਰਭ ਸੰਧੂ ਜੀ, ਬੜੇ ਹੈਰਾਨੀਜਨਕ ਹੈ
0: ਜੀ
1: ਕਿ ਇੱਕ ਦੋ ਮੋਟਰਸਾਈਕਲ ਤੇ ਆਉਂਦੇ ਆ, ਗ੍ਰਨੇਡ ਸਿੱਟ ਕੇ ਦੌੜ ਜਾਂਦੇ ਆ, ਨਾ ਉੱਥੇ ਕੰਧ ਦਾ ਨੁਕਸਾਨ ਹੋਇਆ, ਪਰੰਤੂ ਹਲਾ ਲਾਲਾ ਮਿਰਚ ਕੀ ਦਿੱਲੀ ਤੱਕ ਮੱਚ ਜਾਂਦੀ ਹੈ, ਆਕੇ ਹਲਾ ਲਾਲਾ ਮਚਾਈ ਜਾ ਰਹੀ ਹੈ ਇਹ ਡਰਾਉਣ ਦੇ ਲਈ, ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ। ਇਹਦੇ ਵਿੱਚ ਮੈਂ ਇਨਕਾਰ ਨਹੀਂ ਕਰ ਸਕਦਾ ਕਿ ਏਜੰਸੀਆਂ ਦਾ ਹੱਥ ਨਾ ਹੋਵੇ, ਬਿਲਕੁਲ ਹੋਵੇਗਾ।
0: ਸੋ ਬਿਲਕੁਲ ਜੀ, ਪਿਛਲੇ ਦਿਨੀ ਹੁਣ ਯਕੀਨ ਕਰੀਏ ਤੇ ਕਰੀਏ ਕੀ ਦਿੱਤੇ, ਔਰ ਇਹਨਾਂ ਦੇ ਆਪਦੇ ਇੱਕ ਮੰਤਰੀ ਨੇ ਸ਼ਰਿਆਮ ਹੀ ਕਹਿਤਾ ਸੀ ਕਿ ਅਸੀਂ ਤਾਂ ਸਰਕਾਰ ਲਿਆਉਣੀ ਆ, ਦਾਮ ਦੰਡ ਭੇਸ ਸਾਰਾ ਕੁਛ ਹੀ ਕਰਾਂਗੇ, ਹੁਣ ਇਹ ਨਹੀਂ ਪਤਾ ਕਿ ਇਹਦੇ ਪਿੱਛੇ ਏਜੰਸੀਆਂ ਆ ਕਿ ਆਪ ਹੀ ਆ, ਸੋ ਇਹ ਤਾਂ ਰੱਬ ਜਾਣਦਾ ਜੀ। ਸੋ 905-673-3337 905-673-3337 ਤੁਸੀਂ ਪੰਜਾਬੀ ਲਹਿਰ ਨਾਲ ਬੜੇ ਪਿਆਰ ਮੁਹੱਬਤ ਨਾਲ ਜੁੜਦੇ ਹੋ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ ਰਮੇਸ਼ ਜੀ, ਤੁਹਾਡਾ ਬਹੁਤ ਸ਼ੁਕਰੀਆ। ਕੱਲ੍ਹ ਨੂੰ ਮਿਲਦੇ ਹਾਂ ਨਵਾਂ ਦਿਨ ਨਵੀਆਂ ਖਬਰਾਂ ਅਤੇ ਨਵੀਆਂ ਗੱਲਾਂ ਬਾਤਾਂ ਦੇ ਨਾਲ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਬਹੁਤ ਬਹੁਤ ਧੰਨਵਾਦ ਜੀ।
1: ਮਿਹਰਬਾਨੀ ਸੁਣ ਸੋ, ਬਹੁਤ ਬਹੁਤ ਮਿਹਰਬਾਨੀ।
0: ਸੋ ਬਿਲਕੁਲ ਜੀ, ਸਮਾਂ ਹੋ ਗਿਆ, ਇਸ ਤੋਂ ਬਾਅਦ ਪੰਜਾਬੀ ਲਹਿਰਾਂ ਦੇ ਅਗਲੇ ਪੜਾਅ ਦੇ ਵਿੱਚ ਅਸੀਂ ਪਹੁੰਚਾਂਗੇ, ਨਵੀਂ ਸਿੱਧੂ ਤੋਂ ਅਸੀਂ ਡਰਾਈਵ ਟਾਈਮ ਪ੍ਰਾਈਮ ਟਾਈਮ ਪੰਜਾਬੀ ਲਹਿਰਾਂ ਦੇ ਪ੍ਰੋਗਰਾਮ ਨਾਲ ਜੁੜਾਂਗੇ। ਸੋ ਸਾਰੇ ਆਪਾਂ ਇੰਜੋਏ ਕਰਦੇ ਹਾਂ AM 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਤੋਂ ਪੰਜਾਬੀ ਲਹਿਰਾਂ। ਤੁਸੀਂ ਮੈਨੂੰ ਇੱਥੇ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ ਖੁਸ਼ ਰਹੋ, ਆਬਾਦ ਰਹੋ, ਅੱਜ ਦੇ ਖੂਬਸੂਰਤ ਦਿਨ ਨੂੰ ਤੁਸੀਂ ਇੰਜੋਏ ਕਰੋ।
6: ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ।
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: Brij Mohan. Contact us at brijmohan.com.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈਪੀ ਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K ਆਈਪੀ ਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। ਆਈਪੀ ਟੀਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
3: What is the reason?
4: This is the effect of famous masala chai by Navigator's Cafe.
3: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
5: Navigator's Cafe, located at northwest corner of Queen Street East and Airport Road in Brampton. They are conveniently open 24/7.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
6: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
7: SNS ਲੋਅਰਸ ਕੋ ਇਨ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
8: Get ready! GTA!

0: Queen. Get your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Tech Spirit. ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984

0: ਪੰਜਾਬੀ ਲੈਣ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲੈਣ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਦੇ ਵਿੱਚ ਵੈਲਕਮ ਪਿਆਰ ਸਤਿਕਾਰ ਸਵਾਗਤ ਹੈ ਸਭ ਦਾ ਕਿਵੇਂ ਹੋ ਬੱਲੇ ਬੱਲੇ ਠੀਕ ਠਾਕ ਚੜ੍ਹਦੀ ਕਲਾ ਚੋਂ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋ ਐਂਡ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਠੀਕ 9 ਵਜੇ ਤੱਕ ਤੁਹਾਡੀ ਸਾਡੀ ਮੁਲਾਕਾਤ ਤੁਹਾਡੀ ਸਾਡੀ ਗੱਲਬਾਤ ਚੱਲਦੀ ਰਹੇਗੀ ਸੋ ਕਣੀਆਂ 'ਚ ਮੈਂ ਭਿੱਜ ਗਈ ਹੈ ਸਾਰੀ ਰਾਤ ਕਣੀਆਂ ਪੈਂਦੀਆਂ ਰਹੀਆਂ ਅਤੇ ਮੈਂ ਚਲੋ ਵਧੀਆ ਜ਼ਰੂਰਤ ਵੀ ਹੈ ਅੱਜ ਵੀ ਕਹਿੰਦੇ ਆ ਕਿ ਤਕਰੀਬਨ ਸਾਰਾ ਦਿਨ ਅੱਜ ਬਾਰਿਸ਼ ਦਾ ਮੌਸਮ ਰਹੇਗਾ ਅਤੇ ਕੱਲ੍ਹ ਨੂੰ ਹਲਕੀ ਫੁਲਕੀ ਜੀ ਇੱਕ ਚਿੱਲੀਨੈਸ ਵੀ ਨਜ਼ਰ ਆਵੇਗੀ ਸੋ ਬਹੁਤ ਗਰਮਾ ਗਰਮ ਟੈਂਪਰੇਚਰ ਤੋਂ ਬਾਅਦ ਕੱਲ੍ਹ ਨੂੰ ਬਸ ਮੈਕਸੀਮਮ 20 ਡਿਗਰੀ ਤੱਕ ਦਾ ਟੈਂਪਰੇਚਰ ਹੋਊਗਾ ਅਤੇ ਫਿਰ ਵੀਕਐਂਡ 'ਤੇ ਇਟ ਵਿਲ ਗੇਟ ਬੈਟਰ ਵਾਂਸ ਅਗੈਨ ਬਟ ਖੈਰ ਅੱਜ ਦਾ ਦਿਨ ਤੁਸੀਂ ਦੇਖੋ ਸੀ ਵੈਸੇ ਹੁਣ ਤਾਂ ਯਾਰ ਧੁੱਪ ਜੀ ਨਿਕਲੀ ਆਈ ਦੇਖਦੇ ਹਾਂ ਕਿੰਨੀ ਕੁ ਇੱਕ ਬਾਰਿਸ਼ ਪੈਂਦੀ ਹੈ ਕਿੰਨੀ ਨਹੀਂ ਸੋ ਸਟੂਡੀਓ ਦਾ ਨੰਬਰ ਹੈ 905-673-3337 ਵੈਲਕਮ ਵੀਜ਼ਾ ਸੱਜਣਾ ਜ਼ਿੰਦਗੀ ਦਾ ਹੈ ਮੁੜ ਫੇਰ ਦੁਬਾਰੇ ਲੱਗਣਾ ਨਹੀਂ ਗੱਲ ਵੈਸੇ ਠੀਕ ਹੈ ਵੀਜ਼ੇ ਵੈਸੇ ਲੱਗਦੇ ਰਹਿੰਦੇ ਆ ਤੁਸੀਂ ਕਿਸੇ ਕੰਟਰੀ ਨੂੰ ਜਾਣਾ ਵੀਜ਼ਾ ਜਿੰਨਾ ਮਰਜ਼ੀ ਤੁਸੀਂ ਲਵਾਈ ਚੱਲੋ ਐਕਸਪਾਇਰ ਹੋ ਗਿਆ ਚਲੋ ਜੀ ਫਿਰ ਲਵਾ ਲਿਆ ਬਟ ਜਿਹੜਾ ਇਹ ਜ਼ਿੰਦਗੀ ਦਾ ਵੀਜ਼ਾ ਹੈ ਵਾਕਈ ਗੱਲ ਸੱਚ ਹੈ ਕਿਹਨੇ ਤਾਂ ਬਸ ਬਈ ਇੱਕ ਵਾਰ ਲੱਗਣਾ ਇੱਕ ਵਾਰ ਲੱਗ ਗਿਆ ਜੇ ਤਾਂ ਜ਼ਿੰਦਗੀ ਜੀ ਲਈ ਠੀਕ ਹੈ ਜੇ ਜ਼ਿੰਦਗੀ ਨੂੰ ਨਹੀਂ ਚੰਗੀ ਤਰ੍ਹਾਂ ਤੁਸੀਂ ਮਾਣਿਆ ਤਾਂ ਫਿਰ ਚਲੋ ਵੀਜ਼ਾ ਹੁਣ ਕਿਸੇ ਹੋਰ ਨੂੰ ਹੀ ਮਿਲੂਗਾ ਆਪਾਂ ਨੂੰ ਤਾਂ ਦੁਬਾਰ ਤੋਂ ਮਿਲਣਾ ਨਹੀਂ ਸੋ ਇੰਜੋਏ ਕਰਿਆ ਕਰੋ ਲਾਈਫ ਨੂੰ ਐਂਡ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਭਰ ਕਿਸ ਦਾ ਦਿਖਾਇਓ ਨਾ ਹੈਵ ਅ ਗੁੱਡ ਟਾਈਮ ਜ਼ਿੰਦਗੀ 'ਚ ਇਹੀ ਦੋ ਚਾਰ ਚੀਜ਼ਾਂ ਨੇ ਇੰਜੋਏਮੈਂਟ ਅਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਮਨੋਰੰਜਨ ਜਿਹੜਾ ਹੈ ਨਾ ਉਹ ਕਰ ਲੈਣਾ ਚਾਹੀਦਾ ਸੋ ਪ੍ਰੋਗਰਾਮ ਪੰਜਾਬੀ ਲੈਣਾ 905-673-3337 ਆਪਣਾ ਨੰਬਰ ਹੈ 905-673-3337 ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਇੱਕ ਦੋ ਮੈਸੇਜ ਤੁਹਾਡੇ ਤੱਕ ਪਹੁੰਚਦੇ ਕਰ ਦਈਏ ਪਹਿਲੀ ਗੱਲ ਤਾਂ ਤੁਸੀਂ ਯਾਦ ਜ਼ਰੂਰ ਰੱਖਣਾ ਫੋਨ ਨੰਬਰ ਕੁਆਲਿਟੀ ਕਾਰ ਰਿਪੇਅਰ ਦਾ ਤੁਹਾਡੇ ਗੱਡੀ ਦਾ A to Z ਕੋਈ ਵੀ ਕੰਮ ਹੋਣ ਵਾਲਾ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਹੈ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਬਾਈ ਜੀ ਨੇ ਨੰਬਰ ਹੈ 905-460-1111 905-460-1111 ਕੁਆਲਿਟੀ ਕਾਰ ਰਿਪੇਅਰ ਦੀ ਟੀਮ ਦੇ ਨਾਲ ਸੰਪਰਕ ਜਲਦੀ ਕਰ ਲਵੋ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਸਰਵ ਬ੍ਰਤ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਰਵ ਜੀ ਗੁੱਡ ਮਾਰਨਿੰਗ ਸਰ ਵੈਲਕਮ
1: ਨਵੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ ਥੈਂਕ ਯੂ ਵੈਰੀ ਮੱਚ ਫਾਰ ਬ੍ਰਿੰਗਿੰਗ ਮੀ ਔਨ ਦਾ ਏਅਰ
0: ਜੀ ਸਵਾਗਤ ਹੈ ਸਰ ਸੋ ਕੀ ਬਣ ਰਿਹਾ
1: ਨਵੀ ਅੱਜ ਮੈਂ ਯੂ ਨੋ ਕਦੇ ਕਦੇ ਮੈਂ ਨੰਬਰ ਸ਼ੇਅਰ ਕਰਦਾ ਕੋਸ਼ਿਸ਼ ਇਹ ਹੁੰਦੀ ਹੈ ਤਾਂ ਕਿ ਆਪਾਂ ਆਪਣੇ ਲਿਸਨਰਸ ਨੂੰ ਐਜੂਕੇਟ ਕਰ ਸਕੀਏ ਕਿ ਹਾਉ ਪਲੈਨਿੰਗ ਮੇਕਸ ਅ ਡਿਫਰੈਂਸ ਚਾਹੇ ਕਿਸੇ ਵੀ ਫੀਲਡ ਦੀ ਇਨਵੈਸਟਮੈਂਟ ਹੈ ਕਿਉਂਕਿ ਮੇਰੀ ਫਾਈਨੈਂਸ਼ੀਅਲ ਫੀਲਡ ਹੈ ਸੋ ਇਸ ਕਰਕੇ ਮੇਰਾ ਨੈਚੁਰਲੀ ਜਿਹੜਾ ਟਾਕਿੰਗ ਪੁਆਇੰਟ ਹੈ ਉਹ ਇਸੇ ਉੱਪਰ ਹੀ ਆਧਾਰਿਤ ਹੋਏਗਾ ਸੋ 15 ਈਅਰ ਅਗੋ ਨਵੀ ਵੀ ਇਨਵੈਸਟਡ $1.5 million ਫੋਰ ਆਰ ਕਲਾਇੰਟ ਜਿਹੜਾ ਕਿ ਨਾਨ ਰਜਿਸਟਰਡ ਪੈਸਾ ਸੀਗਾ ਹੀ ਵਾਜ਼ ਨਾਟ ਅ ਬਿਜ਼ਨਸਮੈਨ ਬਟ ਸਰਟਨਲੀ ਹੀ ਐਕਵਾਇਰਡ ਗੁੱਡ ਅਮਾਊਂਟ ਆਫ ਵੈਲਥ ਟੂ ਰੀਅਲ ਅਸਟੇਟ ਸੋ ਹੀ ਗੇਵ ਅਸ 1.5 ਮਿਲੀਅਨ ਸਮ ਮਨੀ ਔਰ ਅਸੀਂ ਉਹਨੂੰ ਟੈਕਸ ਐਫੀਸ਼ੀਐਂਟ ਜਿਹੜਾ ਹੈਗਾ ਇਨਵੈਸਟ ਕਰ ਦਿੱਤਾ ਔਰ ਇਹਦੇ ਵਿੱਚ ਅਸੀਂ ਪੋਰਟਫੋਲੀਓ ਰੱਖਿਆ 60-40% ਐਕੁਇਟੀ 40% ਬੌਂਡ ਵੈਰੀ ਹਾਈ ਗ੍ਰੇਡ ਪ੍ਰਾਈਵੇਟ ਇੰਸਟੀਟਿਊਸ਼ਨਲ ਜਿਹੜੀ ਹੁੰਦੀ ਹੈ ਸਟਾਈਲ ਦੀ ਇਨਵੈਸਟਿੰਗ ਜਿਹਦੇ ਵਿੱਚ ਚੰਗੇ ਬੌਂਡ ਜਿਹੜੇ ਹੈਗੇ ਨੇ ਲਿੱਤੇ ਗਏ ਨੇ ਔਰ ਅਸੀਂ ਕਲਾਇੰਟ ਨੂੰ ਤਕਰੀਬਨ 15 ਸਾਲਾਂ ਦੇ ਵਿੱਚ $9,29,000 ਜਿਹੜਾ ਹੈਗਾ ਉਹ ਟੈਕਸ ਐਫੀਸ਼ੀਐਂਟ ਇਨਕਮ ਦਿੱਤੀ ਜਿਹਦੇ ਉੱਪਰ ਕਲਾਇੰਟ ਨੇ ਤਕਰੀਬਨ 1,83,000 ਦੇ ਕਰੀਬ ਟੈਕਸ ਦਿੱਤਾ 15 ਸਾਲਾਂ ਦੇ ਵਿੱਚ ਔਰ ਕਲਾਇੰਟ ਦੀ ਜਿਹੜੀ ਐਂਡਿੰਗ ਵੈਲਿਊ ਸੀਗੀ ਉਹ ਸੀਗੀ $3.8 million ਜਿਹਦੇ ਉੱਪਰ ਕਲਾਇੰਟ ਨੇ ਤਕਰੀਬਨ ਜਿਹੜਾ ਹੈਗਾ $1.1 million ਟੈਕਸ ਦਿੱਤਾ ਔਰ ਐਂਡਿੰਗ ਬੈਲੈਂਸ ਜਿਹੜਾ ਹੈਗਾ ਵੈ ਉਹ ਕਲਾਇੰਟ ਦੀ ਜੇਬ ਦੇ ਵਿੱਚ ਓਵਰ $2 million ਆਇਆ ਸੋ ਇਹ 15 ਸਾਲਾਂ ਦੇ ਵਿੱਚ ਕਲਾਇੰਟ ਨੂੰ 3 ਫਾਇਦੇ ਹੋਏ ਇੱਕ ਉਹਨਾਂ ਨੂੰ ਇੱਕ ਸਟੈਡੀ ਇਨਕਮ ਦਿੱਤੀ ਲੋਅਰ ਟੈਕਸ ਬ੍ਰੈਕਟ ਚ ਰੱਖਿਆ, ਪੈਸਾ ਜਿਹੜਾ ਹੈਗਾ ਉਹ ਥਰੂ ਆਊਟ ਦਾ ਈਅਰ ਇਨਵੈਸਟਡ ਰਿਹਾ, ਜਿਹਦੇ ਵਿੱਚ ਕੋਵਿਡ ਵੀ ਆਇਆ, ਸਾਰਾ ਕੁਛ ਆਇਆ, ਔਰ ਐਂਡ ਦੇ ਵਿੱਚ ਜਿਹੜਾ ਉਹਨਾਂ ਨੂੰ ਟੈਕਸ ਲੱਗਿਆ ਉਹ ਸਿਰਫ ਕੈਪੀਟਲ ਗੇਨਸ ਦੇ ਰੂਪ ਦੇ ਵਿੱਚ ਲੱਗਿਆ, ਵਿਚ ਮੀਨਸ ਕਿ 50% ਪੈਸਾ ਟੈਕਸ ਫ੍ਰੀ ਸੀ, 50% ਪੈਸਾ ਜਿਹੜਾ ਹੈਗਾ ਉਹਨਾਂ ਦੀ ਮਾਰਜਨਲ ਟੈਕਸ ਰੇਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਟੈਕਸ ਦੇਣਾ ਪਿਆ. ਸੋ ਐਨ ਐਂਡਿੰਗ ਸਿਚੁਏਸ਼ਨ ਵਾਜ਼ ਅ ਵੈਲ ਵਿਨ ਵਿਨ ਸਿਚੁਏਸ਼ਨ ਫਾਰ ਬੋਥ ਪਾਰਟੀਜ਼, ਅਸ ਐਜ਼ ਐਨ ਐਡਵਾਈਜ਼ਰ ਐਂਡ ਹਿਮ ਐਜ਼ ਐਨ ਕਲਾਇੰਟ. ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਕਸੈਸ ਸਟੋਰੀਜ਼ ਨੇ ਜਿਹੜੀਆਂ ਬਿਲਟ ਹੋਈਆਂ ਨੇ ਓਵਰ ਅ ਪੀਰੀਅਡ ਆਫ ਟਾਈਮ, ਐਂਡ ਦੈਟ ਇਜ਼ ਅ ਰੀਜ਼ਨ ਵਾਈ ਵੀ ਕਮ ਔਨ ਦਾ ਏਅਰ ਐਂਡ ਟ੍ਰਾਈ ਟੂ ਐਜੂਕੇਟ ਪੀਪਲ ਕਿ ਇਨਵੈਸਟਿੰਗ ਡਜ਼ ਨਾਟ ਮੀਨ ਰਿਸਕ, ਰਿਸਕ ਡਜ਼ ਨਾਟ ਮੀਨ ਰਿਵਾਰਡ. Both should make sense in the light of what's happening in the world. So is karke feel free to give me a call if you have money on the sidelines, particularly non-registered, jithe tonu lagda hai ki apa tax efficiency te changi return kive bana sakde ha, kyunki registered accounts de vich apne ko limitations bahut hundiyan ne. So number bada simple hai, 416-833-8533-416-833-8533.
0: Thank you, sir. 416-833-8533 ਦੇ ਉੱਤੇ ਕਾਲ ਕਰੋ, 416-833-8533-33. ਸੌਰਭ ਜੀ ਤੁਹਾਡੇ ਲਈ ਬਿਲਕੁਲ ਅਵੇਲੇਬਲ ਨੇ, ਸੌਰਭ ਜੀ ਨੂੰ ਫੋਨ ਤੁਸੀਂ ਕਰੋ. ਕੱਲ ਤੁਸੀਂ ਦੇਖੋ ਯਾਰ, ਟੀਨੇਜਰਸ ਵਿੱਚ ਨਾ ਜਦੋਂ ਕੋਈ ਵੀ ਵਾਇਲੈਂਸ ਉਹਨਾਂ ਨੂੰ ਮਿਲਦੀ ਆ, ਇੱਕ ਸ਼ੌਕ ਜਿਹਾ ਵੀ ਹੁੰਦਾ ਇੱਕ ਕਿਸਮ ਦਾ, ਅਤੇ ਨਾਲ ਬਹੁਤ ਡਿਸਅਪੋਇੰਟ ਵੀ ਹੋਈਦਾ. ਸੋ ਇੱਕ ਮਿਸੀਸਾਗਾ ਦੇ ਬੱਸ 'ਤੇ ਇੱਕ 18 ਸਾਲ ਦੀ ਕੁੜੀ ਨੇ ਇੱਕ 17 ਸਾਲ ਦੇ ਮੁੰਡੇ ਦੇ ਨਾਈਫ ਮਾਰਿਆ, ਉਹਨੂੰ ਸਟੈਪ ਕਰ ਦਿੱਤਾ, ਅਤੇ ਉਸ ਮੁੰਡੇ ਨੂੰ ਹੁਣ ਹੋਸਪਿਟਲ ਲੈ ਕੇ ਗਏ. ਤਕਰੀਬਨ ਸਵੇਰ ਦੀ 2 ਵਜੇ ਦੀ ਗੱਲ ਹੈ, ਅਤੇ ਜਿਹੜੀ 18 ਸਾਲ ਦੀ ਕੁੜੀ ਹੈ ਉਹਨੂੰ ਚਾਰਜ ਕੀਤਾ ਗਿਆ ਵੱਖਰੇ ਵੱਖਰੇ ਅਫੈਂਸਿਸ ਦੇ ਨਾਲ, attempted murder, assault with weapon, obstructing a police officer, ਹੁਣ ਬੇਲ ਹੀਰਿੰਗ 'ਤੇ ਆ. ਪਰ ਤੁਸੀਂ ਸੋਚੋ ਕਿ 18 ਸਾਲ ਦੀ ਕੁੜੀ ਇੱਕ 17 ਸਾਲ ਦੇ ਮੁੰਡੇ ਨੂੰ ਸਟੈਬ ਕਰ ਰਹੀ ਹੈ. ਪਤਾ ਨਹੀਂ ਇੰਨਾ ਗੁੱਸਾ, ਇੰਨਾ ਐਂਗਰ ਆਉਂਦਾ ਕਿੱਥੋਂ ਆ ਪਹਿਲੀ ਗੱਲ ਤਾਂ. ਸੋ ਬੱਚਿਆਂ ਨੂੰ ਥੋੜ੍ਹਾ ਯਾਰ ਐਂਗਰ, ਗੁੱਸੇ ਤੋਂ, ਵਾਇਲੈਂਸ ਤੋਂ ਦੂਰ ਰੱਖੋ. ਨੈਵਰ ਨੋ ਕਿ ਕਦੋਂ ਕੀ ਹੋ ਜਾਣਾ. ਸੋ ਵੀ ਨੀਡ ਟੂ ਬੀ ਕੇਅਰਫੁਲ. ਅਤੇ ਬੱਚਿਆਂ ਦਾ ਥੋੜ੍ਹਾ ਜਿਹਾ ਯਾਰ ਦਿਮਾਗ ਠੰਡਾ ਕਰੋ, ਇਹੀ ਉਮਰ ਹੈ ਕਿ ਬੱਚੇ ਫਨ ਕਰਨ, ਇੰਜੋਏ ਕਰਨ. ਦੇਖੋ ਐਕਟੀਵਿਟੀਜ਼, ਸਪੋਰਟਸ ਆਦਿ ਵੱਲ ਥੋੜ੍ਹਾ ਬਹੁਤਾ ਧਿਆਨ ਦਿਓ. ਇੱਥੇ ਮੁੰਡੇ ਕੁੜੀ ਲੜੀ ਜਾਂਦੇ ਆਪਸ ਵਿੱਚ. ਸੋ ਕਮਲਜੀਤ ਸਾਡੇ ਨਾਲ ਨੇ, ਕਮਲਜੀਤ ਢਿੱਲੋਂ ਸਾਡੇ ਆਟੋ, ਹੋਮ ਅਤੇ ਕਮਰਸ਼ਲ ਇੰਸ਼ੋਰੈਂਸ ਦੇ ਐਕਸਪਰਟ ਨੇ. ਸੋ ਕਮਲਜੀਤ ਤੁਹਾਨੂੰ ਬਹੁਤ ਸਾਰੇ ਪੈਸੇ ਬਚਾ ਕੇ ਦਿੰਦੇ, $500 ਤੋਂ ਲੈ ਕੇ $1,000 ਤੱਕ ਦੀ ਸੇਵਿੰਗ ਤੁਹਾਡੀ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ. ਸੋ ਕਮਲਜੀਤ ਵੈਲਕਮ.
2: ਥੈਂਕ ਯੂ ਨਵੀ, ਐਂਡ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ. ਅਗਰ ਕਿਸੇ ਦੀ ਵੀ ਰਿਨਿਊਲ ਆਈ ਹੋਈ ਹੈ, ਪ੍ਰਾਈਜ਼ ਵੱਧ ਕੇ ਆ ਗਿਆ, ਜਾਂ ਕਿਸੇ ਨੂੰ ਕੋਈ ਵੀ ਕਮਰਸ਼ੀਅਲ ਟਰੱਕ ਜਾਂ ਕੋਈ ਸਮਾਲ ਬਿਜ਼ਨਸ, ਆਟੋ ਜਾਂ ਹੋਮ ਦੀ ਇੰਸ਼ੋਰੈਂਸ ਚਾਹੀਦੀ ਹੈ, ਤਾਂ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ. ਸਾਡੇ ਕੋਲ 15-20 ਕੰਪਨੀਜ਼ ਅਵੇਲੇਬਲ ਨੇ, ਅਤੇ ਅਪ ਟੂ 40% ਡਿਸਕਾਊਂਟ ਚੱਲ ਰਿਹਾ. ਜਿਵੇਂ ਤੁਸੀਂ ਕਿਹਾ ਕਿ ਅਗਰ ਕੋਈ ਸਾਲ ਦਾ $500 ਤੋਂ ਲੈ ਕੇ $1,000 ਘੱਟ ਤੋਂ ਘੱਟ ਸੇਵ ਕਰੂਗਾ, ਅਤੇ ਆਪਾਂ ਉਹਨੂੰ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪੋਲਿਸੀ ਸਾਡੇ ਨਾਲ ਚੇਂਜ ਕਰੋ. ਮੇਰਾ ਫੋਨ ਨੰਬਰ ਹੈਗਾ 6473944369, 647-394-43-69. ਜ਼ਿਆਦਾ ਤੋਂ ਜ਼ਿਆਦਾ ਡਿਸਕਾਊਂਟ ਲਈ ਕੁਆਲੀਫਾਈ ਕਰਨ ਲਈ ਮੈਂ ਰਿਕਮੈਂਡ ਕਰਦੀ ਹਾਂ ਕਿ ਸੇਮ ਐਡਰੈਸ 'ਤੇ ਤੁਹਾਡੇ ਕੋਲ ਮਲਟੀਪਲ ਕਾਰਡਸ ਹੈਗੀਆਂ ਨੇ, ਅਤੇ ਘਰ ਵੀ ਹੈਗਾ, ਉਹ ਆਲ ਟੂਗੈਦਰ ਇੱਕੋ ਕੰਪਨੀ ਤੋਂ ਇੰਸ਼ੋਰਡ ਕਰਵਾਓ, ਤਾਂ ਜੋ ਤੁਸੀਂ ਮਲਟੀ ਵਹੀਕਲ ਡਿਸਕਾਊਂਟ ਲੈ ਸਕੋ, ਜੋ ਕਿ ਅਪ ਟੂ 25% ਹੁੰਦਾ, ਅਤੇ ਮਲਟੀ ਲਾਈਨ ਡਿਸਕਾਊਂਟ ਜੋ ਕਿ 15-20% ਹੋ ਸਕਦਾ. ਇਸ ਤੋਂ ਇਲਾਵਾ ਅਗਰ ਤੁਸੀਂ ਗੁੱਡ ਡਰਾਈਵਰ ਹੈਗੇ ਹੋ, ਅਤੇ ਤੁਸੀਂ ਇੰਸ਼ੋਰੈਂਸ ਕੰਪਨੀ ਦੀ ਐਪ ਯੂਜ ਕਰਕੇ 10% ਡਿਸਕਾਊਂਟ ਰਾਈਟ ਅਵੇ ਲੈ ਸਕਦੇ ਹੋ, ਅਤੇ ਰਿਨਿਊਲ 'ਤੇ ਤੁਹਾਨੂੰ 25% ਡਿਸਕਾਊਂਟ ਵੀ ਮਿਲ ਸਕਦਾ. ਇਸ ਤੋਂ ਇਲਾਵਾ ਅਗਰ ਕੋਈ ਵੀ ਲਿਸਨਰ ਕੋਈ ਗਰੋਸਰੀ ਸਟੋਰ, ਕੋਈ ਕਾਰ ਰਿਪੇਅਰ ਗਰਾਜ ਜਾਂ ਕੋਈ ਰੈਸਟੋਰੈਂਟ, ਕੋਈ ਵੀ ਕਮਰਸ਼ੀਅਲ ਯੂਨਿਟ ਓਨ ਕਰਦਾ, ਅਤੇ ਸਾਡੇ ਕੋਲ ਕਾਫੀ ਵਧੀਆ ਡਿਸਕਾਊਂਟ ਚੱਲ ਰਹੇ ਨੇ. ਸੋ ਅਗੇਨ, ਕਿਸੇ ਦੀ ਵੀ ਰਿਨਿਊਲ ਆ ਗਈ ਆ ਜਾਂ ਕਿਸੇ ਨੂੰ ਕੋਈ ਪੋਲਿਸੀ ਚਾਹੀਦੀ, ਤਾਂ ਸਾਨੂੰ ਜ਼ਰੂਰ ਕਾਲ ਕਰਨਾ 6473-944-369, 647-394-43-69. ਥੈਂਕ ਯੂ ਨਵੀ ਫੋਰ ਯੋਰ ਟਾਈਮ.
0: ਥੈਂਕ ਯੂ. ਨੰਬਰ ਇੱਕ ਵਾਰ ਫਿਰ ਦੇ ਦਿਓ ਆਪਣਾ.
2: 6473-944-43-69, 647-394-43-69.
0: ਥੈਂਕ ਯੂ ਜੀ, ਬਹੁਤ ਸ਼ੁਕਰੀਆ. ਗੱਲਬਾਤ ਵੀ ਤੁਹਾਡੇ ਨਾਲ ਅੱਜ ਦੀ ਕਰਦੇ ਹਾਂ।

0: ਵਾਹ ਕੀ ਬਾਤ ਹੈ ਸਰਤਾਜ ਸਾਹਿਬ, ਨਈ ਰੀਸਾਂ ਨਈ ਰੀਸਾਂ ਨਈ ਰੀਸਾਂ, ਅਮੇਜ਼ਿੰਗ। ਇੱਦਾਂ ਦੇ ਗਾਣੇ ਸੁਣ ਕੇ ਨਾ ਇਹੋ ਜਿਹੇ ਮੌਸਮ ਵਿੱਚ ਬੰਦਾ ਸਵੇਰੇ ਸਵੇਰੇ ਥੋੜ੍ਹਾ ਵਧੀਆ ਮੂਡ ਜਿਹਾ ਆ ਜਾਂਦਾ ਕਿ ਨਹੀਂ। HK Movers, ਇੱਕ ਵਧੀਆ ਟੌਪ ਦੀ ਮੂਵੀ ਕੰਪਨੀ ਦੀ ਭਾਲ ਚੋਂ HK Movers, ਇਹਨਾਂ ਕੋਲ ਤਕਰੀਬਨ 25-30 ਸਾਲ ਦਾ ਐਕਸਪੀਰੀਅੰਸ ਹੈ। ਸੋ ਤੁਸੀਂ ਨਵਾਂ ਕਰ ਲਿਆ, ਮੁਬਾਰਕਾਂ, ਹੁਣ ਮੂਵ ਹੋ ਰਹੇ ਹੋ। HK Movers ਨੂੰ ਇੱਕ ਤੁਸੀਂ ਮੌਕਾ ਦਿਓ। ਨੰਬਰ ਹੈ 416-524-6704, HK Movers 416-524-6704। ਸਾਡੇ ਨਾਲ ਸੁਖਜੀਤ ਹੋ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਇਸ ਵੀਕ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਏਅਰਪੋਰਟ ਕੁਈਨ ਦੇ ਨਜ਼ਦੀਕ ਟੈਂਟ ਸੇਲ ਬਹੁਤ ਹੀ ਕਮਾਲ ਦੀ ਲੱਗ ਰਹੀ ਹੈ। ਸੋ ਸਾਡਾ ਨਾਮ ਸੁਖਜੀਤ, ਸੁਖਜੀਤ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ। ਬਿਲਕੁਲ ਇਸ ਵੀਕਡ ਦੇ ਉੱਪਰ ਟੈਂਟ ਟੈਂਟ ਟੈਂਟ ਸੇਲ ਲੱਗਣ ਜਾ ਰਹੀ ਆ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਇਸ ਟੈਂਟ ਦੇ ਵਿੱਚ ਕਲੀਅਰ ਆਊਟ ਕਰ ਰਹੇ ਹਾਂ। ਸੋ ਫਰਾਈਡੇ, ਸੈਟਰਡੇ, ਸੰਡੇ ਤਿੰਨ ਦਿਨ ਦੀ ਇਹ ਟੈਂਟ ਸੇਲ ਲੱਗਣ ਜਾ ਰਹੀ ਹੈ, ਜਿਹ 'ਚ ਬਹੁਤ ਸਾਰੀ ਇਨਵੈਂਟਰੀ, ਜਿਹ 'ਚ ਬੈਡਰੂਮ ਸੈੱਟ, ਸੋਫਾ ਸੈੱਟ, ਈਵਨ ਤੁਹਾਨੂੰ ਸਿੰਗਲ ਸਿੰਗਲ ਨਾਈਟ ਸੈਂਡ ਚਾਹੀਦੇ ਨੇ, ਡਾਇਨਿੰਗ ਚੇਅਰਾਂ ਚਾਹੀਦੀਆਂ ਨੇ, ਕੱਲਾ ਡਾਇਨਿੰਗ ਟੇਬਲ ਚਾਹੀਦਾ, ਰੈਕਲਾਈਨਰ ਚੇਅਰ ਚਾਹੀਦੀ ਆ, ਜਾਂ ਕੈਨੇਡੀਅਨ ਮੇਡ ਸੋਫਾ ਵੀ ਚਾਹੀਦੇ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਤੰਬੂ ਟੈਂਟ ਸੇਲ ਦੇ ਵਿੱਚ

0: ਸੇਲ ਆਊਟ ਕੀਤੀ ਜਾ ਰਹੀ ਆ। ਸੋ ਫਰਾਈਡੇ, ਸੈਟਰਡੇ, ਸੰਡੇ, ਸੋ ਤਿੰਨ ਦਿਨ ਦਾ ਜਿਹੜੇ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ। ਸੋ ਜਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ ਸੇਲ। ਨਵੀ ਬਾਈ ਜੀ,
1: ਕੀ ਬਾਤ ਹੈ! ਸੋ ਟੈਂਟ ਸੇਲ, ਬਹੁਤ ਸਾਰੀਆਂ ਕਮਾਲ ਦੀਆਂ ਡੀਲਾਂ, ਬਹੁਤ ਸਾਰਾ ਤੁਹਾਡੇ ਲਈ ਫਰਨੀਚਰ ਕਹਿੰਦੇ ਹੁੰਦੇ ਨਾ ਕਿ ਕਲੀਅਰ ਆਊਟ ਕੀਤਾ ਜਾ ਰਿਹਾ। ਕੱਲ੍ਹ ਹੀ ਸਾਡੇ ਇੱਕ ਵੀਰ ਦਾ ਫੋਨ ਆਇਆ, ਕਹਿੰਦੇ ਨਵੀ ਭਾਜੀ ਤੁਹਾਡੇ ਕਰਕੇ ਮੈਂ ਗ੍ਰੈਂਡ ਹੋਮ ਫਰਨੀਚਰ ਤੇ ਗਿਆ ਤੇ ਕਹਿੰਦੇ ਪੂਰੇ ਘਰ ਦਾ ਫਰਨੀਚਰ ਮੈਨੂੰ ਬਹੁਤ ਹੀ ਕਮਾਲ ਦਾ ਮਿਲਿਆ। ਮੈਂ ਕਿਹਾ ਉਹ ਤਾਂ ਫਿਰ ਮਿਲਣਾ ਹੀ ਹੈ, ਜਦੋਂ ਅਸੀਂ ਤੁਹਾਨੂੰ ਜੋੜ ਹੀ ਦਿੱਤਾ ਗ੍ਰੈਂਡ ਹੋਮ ਫਰਨੀਚਰ ਨਾਲ, ਫਿਰ ਤਾਂ ਵਹਿਰਾ ਵਹਿਰਾ ਹੋਣੀ ਹੋਣੀ ਆ। ਇਸ ਫਰਾਈਡੇ ਨੂੰ ਨਾ 24 ਤਰੀਕ ਮਾਸਟਰ ਸਲੀਮ ਸਾਹਿਬ ਪਰਫੋਰਮ ਕਰ ਰਹੇ ਵੀ ਆਪਣੇ ਸ਼ਹਿਰ ਮਿਸੀਸਾਗਾ, ਮਿਸੀਸਾਗਾ ਕਨਵੈਨਸ਼ਨ ਸੈਂਟਰ ਮਾਸਟਰ ਸਲੀਮ ਲਾਈਵ ਫਰਾਈਡੇ ਨੂੰ। ਰੂਹ ਕਾ ਸਫ਼ਰ ਕੈਨੇਡਾ ਟੂਰ ਹੋ ਰਿਹਾ, ਵੈਨਕੂਵਰ ਐਡਮਿੰਟਨ ਦੇ ਸਕਸੈਸਫੁਲ ਸ਼ੋਅਜ਼ ਤੋਂ ਬਾਅਦ ਹੁਣ ਆਪਣੇ ਇੱਥੇ ਮਿਸੀਸਾਗਾ ਸ਼ੋਅ ਹੈ, ਟ੍ਰਿਬਿਊਟ ਟੂ ਪੂਰਨ ਸ਼ਾਹ ਕੋਟੀ ਸਾਹਿਬ। ਸੋ ਟਿਕਟਾਂ ਹਜੇ ਵੀ ਨਹੀਂ ਲਈਆਂ, ਤੁਹਾਨੂੰ ਇੱਕ ਨੰਬਰ ਦਿੰਦੇ ਹਾਂ, ਟਿਕਟਾਂ ਲੈ ਲਓ ਜਾਂ milnatickets.com milnatickets.com। ਹੁਣੇ ਹੁਣੇ ਇੱਕ ਅਨਾਊਂਸਮੈਂਟ ਹੈ ਕਿ ਜਿਹੜੇ ਬੱਚੇ 5 ਸਾਲ ਤੋਂ ਘੱਟ ਦੀ ਉਮਰ ਦੇ ਨੇ ਉਹ ਵੀ ਫਰੀ ਹੈ, ਜਿਹੜੇ ਸਾਡੇ ਕੋਈ ਬਜ਼ੁਰਗ ਨੇ 70+ ਉਹ ਵੀ ਫਰੀ ਹੈ। ਸੋ ਲਿਮਿਟਡ ਹੀ ਸੀਟਾਂ ਨੇ ਕੁਝ ਕੁ ਬੱਚੀਆਂ, ਟਿਕਟਾਂ ਹਜੇ ਤੱਕ ਨਹੀਂ ਲਈਆਂ। ਕਾਲ ਕਰ ਲਓ 437-870-0001। ਮਾਸਟਰ ਸਲੀਮ ਦੀ ਗਾਇਕੀ ਸੁਣ ਕੇ ਬੰਦਾ ਉਹੀ ਨਸ਼ੇ 'ਚ ਆ ਜਾਂਦਾ ਯਾਰ। 437-870-0001, 437-870-0001। ਸਾਡੇ ਨਾਲ ਹਰਮਨ ਜੁੜਿਆ, ਟੀਮ ਹਰਮਨ ਬਤਾ, ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ। ਸੋ ਹਰਮਨ ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਰੀਸੈਂਟਲੀ ਬੈਂਕ ਆਫ ਮੋਂਟਰੀਅਲ ਨੇ ਈਕੋ ਸਮਾਰਟ ਮੋਰਗੇਜ ਪ੍ਰੋਗਰਾਮ ਚਲਾਇਆ, ਜਿਹਦੇ ਵਿੱਚ ਜੇ ਤੁਹਾਡਾ ਘਰ ਐਨਰਜੀ ਐਫੀਸ਼ੀਐਂਟ ਆ, ਜੇ ਲੈਟਸ ਸੇ ਤੁਸੀਂ ਨਵਾਂ ਘਰ ਲੈ ਰਹੇ ਹੋ ਬਿਲਡਰ ਤੋਂ, ਤੇ ਬਿਲਡਰ ਐਨਰਜੀ ਐਫੀਸ਼ੀਐਂਟ ਘਰ ਬਣਾ ਕੇ ਦੇ ਰਿਹਾ, ਵਿੱਚ ਮੋਸਟ ਆਫ ਦਾ ਬਿਲਡਰ ਅੱਜ ਕੱਲ ਉਹੀ ਬਣਾ ਰਹੇ ਨੇ, ਤਾਂ ਤੁਹਾਨੂੰ ਜਿਹੜਾ ਰੇਟ ਡਿਸਕਾਊਂਟ ਆ ਉਹ ਐਕਸਟਰਾ ਮਿਲਦਾ। ਸੋ ਫਿਕਸਡ ਰੇਟ ਜੇ ਤੁਸੀਂ ਲੈਣਾ, ਦੈਨ 20 ਬੇਸਿਸ ਪੁਆਇੰਟ ਦਾ ਰੇਟ ਡਿਸਕਾਊਂਟ ਮਿਲਦਾ, ਜਿਹੜਾ ਕਿ ਮਤਲਬ ਮਹੀਨਾ ਦਾ $80 to $100 ਹੋ ਜਾਂਦੇ ਨੇ। ਸੋ ਇਹ ਚੀਜ਼ ਦਾ ਜ਼ਰੂਰ ਫਾਇਦਾ ਲਓ। ਜੇ ਤੁਸੀਂ ਪ੍ਰੀ ਕੰਸਟਰਕਸ਼ਨ ਘਰ ਬੁੱਕ ਕਰਾਇਆ ਹੋਇਆ ਤਾਂ ਸਾਡੀ ਟੀਮ ਨਾਲ ਜ਼ਰੂਰ ਇੱਕ ਵਾਰ ਸੰਪਰਕ ਕਰੋ, ਅਸੀਂ ਤੁਹਾਨੂੰ ਪ੍ਰੋਗਰਾਮ ਬਾਰੇ ਹੋਰ ਇਨਫੋਰਮੇਸ਼ਨ ਦੱਸਦੇ ਹਾਂ। ਐਂਡ ਜੇ ਤੁਹਾਨੂੰ ਮਨੀ ਸੇਵ ਹੁੰਦੀ ਆ, ਕਦੇ ਕਦੇ ਤਾਂ ਬੈਂਕ ਇੱਦਾਂ ਦੇ ਪ੍ਰੋਗਰਾਮ ਚਲਾਉਂਦੇ ਨੇ, ਤੇ ਜਦੋਂ ਚਲਾਉਂਦੇ ਨੇ ਉਹ ਚੀਜ਼ ਦਾ ਫਾਇਦਾ ਜ਼ਰੂਰ ਲੈ ਲੈਣਾ ਚਾਹੀਦਾ। ਇਸ ਤੋਂ ਇਲਾਵਾ ਕੋਈ ਹੋਰ ਮੋਰਗੇਜ ਦੇ ਰਿਲੇਟਡ ਕੁਐਸਚਨ ਆ, ਤੁਹਾਡਾ ਬੈਂਕ ਤੋਂ ਪੂਰੀ ਮੋਰਗੇਜ ਅਮਾਊਂਟ ਨਹੀਂ ਅਪਰੂਵ ਹੋ ਰਹੀ, ਘੱਟ ਪੈਸੇ ਮਿਲ ਰਹੇ ਨੇ, ਇੱਕ ਵਾਰ ਸਾਡੀ ਟੀਮ ਨੂੰ ਜ਼ਰੂਰ ਕਾਲ ਕਰੋ, ਸਪੈਸ਼ਲੀ ਸੈਲਫ ਇੰਪਲੋਇਡ ਕਲਾਇੰਟਸ। ਮੈਨੂੰ ਇਹੀ ਸੁਣਨ ਨੂੰ ਮਿਲਦਾ ਕਿ ਜੀ ਬੀ ਲੈਂਡਰ ਤੋਂ ਮੋਰਗੇਜ ਹੋ ਗਈ ਸਾਡੀ, ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਗੱਲ ਕਰੋ। ਟੀਮ ਹਰਮਨ ਬੱਤਾ, 647-685-9000, 647-685-9000। ਥੈਂਕ ਯੂ,
1: ਥੈਂਕ ਯੂ ਹਰਮਨ। 647-685-9000 ਨੰਬਰ ਹੈ, 647-685-9000। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਆਪਾਂ ਨਾ ਅਕਸਰ ਹੀ ਮਦਦ ਬਹੁਤ ਕਰਦੇ ਹਾਂ ਆਪਣੇ ਖਾਸ ਤੌਰ ਤੇ ਕਲਚਰ ਦੇ ਵਿੱਚ, ਕਮਿਊਨਿਟੀ ਦੇ ਵਿੱਚ, ਘਰਾਂ ਦੇ ਵਿੱਚ ਸਿਖਾਇਆ ਜਾਂਦਾ ਆਪਾਂ ਨੂੰ ਕਿ ਜੇ ਕਿਸੇ ਦੀ ਮਦਦ ਕਰ ਹੁੰਦੀ ਹੈ ਤਾਂ ਕਰ ਦਿਓ। ਸੋ ਮੇਰੀ ਨਾ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਕਿ ਨਵੀ ਅਸੀਂ ਨਾ ਅੱਜ ਤੋਂ ਤਕਰੀਬਨ 15-20 ਸਾਲ ਪਹਿਲਾਂ ਕੋਈ ਪਰਿਵਾਰ ਇੰਡੀਆ ਤੋਂ ਆਇਆ ਤੇ ਕਹਿੰਦੇ ਅਸੀਂ ਉਸ ਫੈਮਿਲੀ ਨੂੰ ਸਾਡੇ ਆਪਣੇ ਘਰੇ ਰੱਖਿਆ ਕੁਝ ਕੁ ਮਹੀਨਿਆਂ ਲਈ, ਉਹਨਾਂ ਤੋਂ ਕੋਈ ਰੈਂਟ ਰੁੰਟ ਨਹੀਂ ਲਿਆ, ਉਹਨਾਂ ਨੂੰ ਰੱਖਿਆ ਸੀ ਕੁਝ ਕੁ ਮੰਥਸ ਦੇ ਲਈ ਤੇ ਫਿਰ ਚਲੋ ਮੂਵ ਹੋ ਗਏ ਤੇ ਸਾਡੇ ਰੱਖਣ ਕਰਕੇ ਸੈਟਲ ਹੋਏ, ਥੋੜ੍ਹਾ ਬਹੁਤਾ ਚਲੋ ਉਹਨਾਂ ਨੂੰ ਇੱਕ ਕੰਫਰਟ ਜਿਹਾ ਫੀਲ ਹੋਇਆ, ਅਸੀਂ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ, ਜਿੱਥੇ ਮਦਦ ਕਰ ਸਕਦੇ ਸੀ ਜੋਬ ਜੂਬ ਲੱਭਣ ਦੇ ਵਿੱਚ ਤਾਂ ਉਹਨਾਂ ਨੂੰ ਉਹ ਹੈਲਪ ਕੀਤੀ, ਤੇ ਕਹਿੰਦੇ ਚਲੋ ਕੁਝ ਕੁ ਮਹੀਨਿਆਂ ਬਾਅਦ ਉਹਨਾਂ ਨੇ ਆਪਦਾ ਰੈਂਟ ਦੇ ਉੱਤੇ ਜਗ੍ਹਾ ਲੈ ਲਈ। ਚਲੋ ਸਾਡੇ ਨਾਲ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ, ਤੇ ਕਹਿੰਦੇ ਉਸ ਤੋਂ ਬਾਅਦ ਚਲੋ ਹੋ ਜਾਂਦਾ ਬੰਦਾ ਥੋੜ੍ਹਾ ਜਿਹਾ ਬਿਜ਼ੀ ਹੋ ਜਾਂਦਾ, ਉਹ ਆਪਦੇ ਰਾਹ ਤੁਸੀਂ ਆਪਦੇ ਰਾਹ, ਕਹਿੰਦੇ ਉਦੋਂ ਕੋਈ ਬਾਹਲੀ ਗੱਲ ਗੁਲ ਨਹੀਂ ਹੋਈ। ਤੇ ਹੁਣ ਉਹ ਕਹਿੰਦੇ ਕਿ ਹੁਣ ਉਹਨਾਂ ਦੇ ਬੱਚੇ ਵੱਡੇ ਨੇ, ਤੇ ਸਾਲ ਦੋ ਸਾਲ ਦੀ ਗੱਲ ਹੈ, ਕਹਿੰਦੇ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੇ ਮੁੰਡੇ ਦਾ ਵਿਆਹ ਹੋਇਆ, ਤੇ ਉਹਨਾਂ ਨੇ ਸਾਨੂੰ ਵਿਆਹ ਤੱਕ ਨਹੀਂ ਸੱਦਿਆ, ਕੋਈ ਕਾਲ ਨਹੀਂ ਵੀ ਦੇਖੋ ਜੀ ਮੀਨੋ ਇਹਦਾ ਵਿਆਹ ਹੋ ਰਿਹਾ ਤੁਹਾਨੂੰ ਅਸੀਂ ਇਨਵਾਈਟ ਕਰਨਾ, ਨਥਿੰਗ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਡੀ ਉਹਨਾਂ ਨਾਲ ਕੋਈ ਗੱਲ ਗੁਲ? ਕਹਿੰਦੇ ਗੱਲ ਕੋਈ ਨਹੀਂ, ਹੁਣ ਬਹੁਤ ਚਿਰ ਹੋ ਗਏ ਗੱਲ ਹੀ ਨਹੀਂ ਹੋਈ। ਪਰ ਉਹ ਕਹਿੰਦੇ ਸਾਨੂੰ ਚਲੋ ਫਿਰ ਵੀ ਐਕਸਪੈਕਟੇਸ਼ਨ ਉਮੀਦ ਸੀਗੀ ਵੀ ਅਸੀਂ ਅਗਲਿਆਂ ਲਈ ਇੰਨਾ ਕੀਤਾ ਵੀ ਸਾਨੂੰ ਕਮ ਸੇ ਕਮ ਅਗਲੇ ਮੁੰਡੇ ਦੇ ਵਿਆਹ 'ਤੇ ਤਾਂ ਸੱਦਣਗੇ, ਕਿੱਡੀ ਵੱਡੀ ਗੱਲ ਹੈ। ਅਸੀਂ ਪਹਿਲੇ ਬੰਦੇ ਸੀ ਜਿਹਨਾਂ ਕੋਲ ਉਹ ਰਹੇ ਜਦੋਂ ਇੰਡੀਆ ਤੋਂ ਇੱਥੇ ਆਏ, ਨਹੀਂ ਤਾਂ ਕਿਹੜਾ ਰੱਖਦਾ ਹੈ। ਗੱਲ ਵੀ ਠੀਕ ਹੈ, ਰੱਖਣ ਨੂੰ ਹੁਣ ਚਲੋ ਆਪਣੇ ਕਈ ਫੈਮਿਲੀ ਮੈਂਬਰ ਵੀ ਆਉਂਦੇ, ਆਪਾਂ ਉਹਨਾਂ ਨੂੰ ਹੀ ਕਈ ਵਾਰ ਕਹਿ ਦਿੰਦੇ ਹਾਂ ਵੀ ਸਾਨੂੰ ਤਾਂ ਵੀ ਔਖਾ, ਸਾਡੇ ਕੋਲ ਜਗ੍ਹਾ ਹੈ ਨਹੀਂ, ਇੱਕ ਤਾਂ ਬੱਚੇ ਬੱਚੇ ਨਹੀਂ ਲਾਈਕ ਕਰਦੇ। ਸੋ ਉਹ ਥੋੜ੍ਹੀ ਜਿਹੀ ਅਪਸੈਟ ਇਸ ਗੱਲੋਂ ਸੀ ਵੀ ਅਸੀਂ ਇੱਦਾਂ ਇਹਨਾਂ ਦਾ ਇੰਨਾ ਕੀਤਾ ਜਦੋਂ ਇੱਥੇ ਆਏ, ਅਤੇ ਉਹਨਾਂ ਨੇ ਸਾਨੂੰ ਇਨਵੀਟੇਸ਼ਨ ਤੱਕ ਨਹੀਂ ਭੇਜੀ। ਆਪਾਂ ਤਾਂ ਕਈ ਵਾਰ ਕਿਸੇ ਨਾਲ ਗੱਲ ਹੀ ਨਹੀਂ ਹੋਈ, ਬਹੁਤ ਚਿਰ ਫਿਰ ਵੀ ਇਨਵੀਟੇਸ਼ਨ ਭੇਜ ਦਿੰਦੇ ਹਾਂ। ਇਹ ਅਕਸਰ ਹੈਲਪ ਕਰਨ ਵਾਲੇ ਲੋਕ ਨੇ। ਤੁਹਾਡਾ ਕੀ ਓਪੀਨੀਅਨ ਹੈ, ਕੀ ਤੁਹਾਨੂੰ ਲੱਗਦਾ ਕਿ ਇੱਕ ਇਨਵੀਟੇਸ਼ਨ ਦੀ ਐਕਸਪੈਕਟੇਸ਼ਨ ਇਹਨਾਂ ਨੂੰ ਹੋਣੀ ਚਾਹੀਦੀ ਹੈ? ਕੀ ਤੁਹਾਨੂੰ ਲੱਗਦਾ ਕਿ ਨਹੀਂ ਯਾਰ, ਜਿਨ੍ਹਾਂ ਨੇ ਤੁਹਾਨੂੰ ਇੱਥੇ ਰੱਖਿਆ, ਤੁਹਾਡੀ ਮਦਦ ਕੀਤੀ ਹੈ, ਜ਼ਰੂਰ ਅਗਲੇ ਨੂੰ ਸੱਦੋ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337। ਮੈਨੂੰ ਪਤਾ ਕਿ ਆਪਾਂ ਨੂੰ ਚਲੋ ਬਾਹਲੀ ਕੋਈ ਐਕਸਪੈਕਟੇਸ਼ਨ ਨਹੀਂ ਰੱਖਣੀ ਚਾਹੀਦੀ, ਅਗਲਾ ਸਾਡਾ ਧੰਨਵਾਦ ਹੀ ਕਰੀ ਜਾਵੇ, ਬਟ ਇੱਦਾਂ ਦੀਆਂ ਗੱਲਾਂ ਨੂੰ ਲੈ ਕੇ ਤਾਂ ਥੋੜ੍ਹੀ ਬਹੁਤੀ ਹੁੰਦੀ ਹੈ। 3317 ਹੈਲੋ
3: ਜੀ, 3317 ਜੀ,
1: ਹਾਂਜੀ ਸਰ, ਕੀ ਹਾਲ?
3: ਠੀਕ ਹੈ। ਇੱਕ ਅੱਧੇ ਦੇ ਨਾਲ ਨੀ, ਮੇਰੇ ਨਾਲ ਵੀ ਹੋਈ ਹੈ। ਮੈਂ ਸ਼ੁਰੂ ਸ਼ੁਰੂ ਚ ਆਇਆ, ਮੈਂ ਬੜੇ ਲੋਕਾਂ ਨੂੰ ਏਅਰਪੋਰਟ ਤੋਂ ਰਿਸੀਵ ਕਰਕੇ ਰੱਖਣਾ ਹੁੰਦਾ ਸਾਂ, ਫਿਰ ਸੈਟਲ ਕਰਾਉਣਾ ਹੀ ਕਰਨਾ, ਲੇਕਿਨ ਵਾਕਈ ਕੋਈ ਬਾਅਦ ਚ ਪੁੱਛਦੇ ਵੀ ਨੀ। ਬਲਕਿ ਇੱਕ ਤੇ ਹੋਇਆ, ਮਾਲ ਚ ਮਿਲਿਆ ਤੇ ਕਹਿੰਦੇ ਲੱਗਾ ਆਪਕੋ ਕਹੀਂ ਦੇਖਾ ਹੈ, ਤੇ ਰਿਟਰਨ ਨਹੀਂ ਆਉਂਦਾ। ਬਸ ਨੇਕੀ ਉਹ ਕਰਨੀ ਚਾਹੀਦੀ, ਕਰਕੇ ਤੇ ਖੂਚੀ ਪਾਤੀ ਭੁੱਲ ਜਾਓ।
1: ਹਾਂ ਨਹੀਂ, ਪਰ ਤੁਹਾਨੂੰ ਕਿਤੇ ਨਾ ਕਿਤੇ ਐਕਸਪੈਕਟੇਸ਼ਨ ਰਹਿੰਦੀ ਹੈ ਕਿ ਯਾਰ ਅਸੀਂ ਜਿਹਨਾਂ ਦਾ ਕੀਤਾ ਉਹ ਸਾਨੂੰ ਯਾਦ ਤਾਂ ਰੱਖਣ।
3: ਹਾਂ, ਯਾਦ ਰੱਖਣ ਹੀ ਹੁੰਦੀ ਹੈ, ਲੇਕਿਨ ਜੇ ਬੰਦਾ ਇਹ ਕਹਿ ਕੇ ਲੱਗਤਾ ਆਪਕੋ ਕਹੀਂ ਦੇਖਾ ਥਾ, ਤੋ ਫਿਰ ਬੰਦਾ ਕੀ ਕਹਿ ਸਕਦਾ ਹੈ।
1: ਆਪਨੇ ਉਨਕੇ ਲਈ ਕਿਆ ਕਿਆ ਕੀਆ ਥਾ?
3: ਏਅਰਪੋਰਟ ਸੇ ਰਿਸੀਵ ਕਰਕੇ ਘਰ ਪੇ ਰੱਖਾ ਥਾ, ਫਿਰ ਉਨਕੇ ਸਾਰੇ ਜੋ ਕਾਰਡ ਸ਼ੀਟ ਬਣਤੇ ਹੈ, ਸੈਟਲਮੈਂਟ, ਜੌਬ ਪੇ, ਉਨਕੇ ਲਈ ਬੇਸਮੈਂਟ ਅਰੇਂਜ ਕਰਕੇ ਉਨਕੋ ਵਹਾਂ ਸ਼ਿਫਟ ਕਰਨਾ।
1: ਹਾਂ,
3: ਉਸਕੇ ਬਾਅਦ ਭੁੱਲ ਗਏ।
1: ਵਾਹ, ਕਿੰਨੇ ਚਿਰ ਦੀ ਗੱਲ ਹੈ ਇਹ?
3: ਕਿਸੇ
1: ਮੂਵੀ ਥੀਏਟਰ ਮੇ ਕਿਸੀ ਕੋ ਦੇਖਾ ਹੋਤਾ ਹੈ। ਕਿਆ ਬਾਤ ਹੈ। ਨਹੀਂ ਪਰ ਦੇਖੋ, ਗਲਤ ਗੱਲ, ਆਈ ਥਿੰਕ ਲੋਕਾਂ ਨੂੰ ਨਾ ਇੱਕ ਦੂਜੇ ਦੀ ਕਦਰ ਥੈਂਕਸ ਕਰਨਾ ਆਪਾਂ ਭੁੱਲ ਰਹੇ ਹਾਂ।
3: ਬਿਲਕੁਲ, ਬਹੁਤ ਗਲਤ ਗੱਲ ਹੈਗੀ ਹੈ, ਲੇਕਿਨ ਬਸ ਐਕਸਪੈਕਟੇਸ਼ਨ ਉੱਪਰ ਵਾਲੇ ਤੋਂ ਰੱਖਣੀ ਚਾਹੀਦੀ ਹੈ, ਬੰਦਿਆਂ ਤੋਂ ਨਹੀਂ। ਬੰਦੇ ਦੇ ਹੱਥ ਹੀ ਆਉਣ ਤੇ ਬੰਦੇ ਤੁਹਾਨੂੰ ਰੋਟੀ ਨਾ
1: ਦੇ। ਯਾ ਯਾ ਯਾ ਨਹੀਂ, ਚਲੋ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਇਹ ਦੇਖਿਆ, ਕਹਿੰਦੇ ਕਿਸੇ ਨੂੰ ਰੱਖਿਆ, ਏਅਰਪੋਰਟ ਤੋਂ ਪਿੱਕ ਕੀਤਾ, ਕਾਰਡ ਕੂਡ ਬਣਵਾਉਣ ਚ ਮਦਦ ਕੀਤੀ, ਤੇ ਮਾਲ ਦੇ ਵਿੱਚ ਕਹਿੰਦੇ ਤੁਹਾਨੂੰ ਕਿਤੇ ਦੇਖਿਆ ਲੱਗਦਾ। ਵਾਹ ਬਈ ਵਾਹ, ਛਾ ਗਏ ਹੋਏ। ਨਹੀਂ ਯਾਰ, ਆਪਾਂ ਪਤਾ ਨਹੀਂ ਕੀ ਚੱਕਰ ਹੈ, ਥੈਂਕ ਯੂ ਕਰਨਾ ਹੀ ਭੁੱਲ ਚੁੱਕੇ ਹਾਂ। ਕੈਲੇਡਰ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਗੱਡੀਆਂ ਚਾਹੀਦੀਆਂ, 10 ਸਾਲ ਦੀ ਵਾਰੰਟੀ ਹੈ ਗੱਡੀਆਂ 'ਤੇ। ਕੈਲੇਡਰ ਮਿਤਸੂਬਿਸ਼ੀ, 6476782754, 6476782754, ਕੈਲੇਡਨ ਮਿਤਸੂਬਿਸ਼ੀ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। 7339 ਹੈਲੋ,
4: ਹਾਈ ਮਾਰਨਿੰਗ,
1: ਗੁੱਡ ਮਾਰਨਿੰਗ, ਠੀਕ ਹੈ ਜੀ, ਕੀ ਹਾਲ?
4: thank you. Thank you for bringing this. I think aapne mujhe ye wala topic laake na memory meri share kar di. I was a student back in 2013 or 2012. So jab hum international student aate hain wo aapki ek struggle bahut alag hoti hai aur mere cousins ne mera bahut help kiya tha. And I still acknowledge it till today. Matlab till today they have a special place in my heart. Main baat karun daily ya na karun, but anytime there is a chance I always tell them I acknowledge it. Kiya aap logon ne, you came to pick me up from the airport, you kept me there, you brought food for me and everything. Cutting the story short, ab mere bua ke bacche yahan aate hain and they call me ki aapko hame rakhna padega aise karke waise karke. So I was like, yaar main to khud student hu, main aur mera bhai yahi rehte hain. But we'll manage. Jab wo aaye, humne specially unki wajah se bed proper thoda ek aur laga liya ki kahan soenge wo log laake. उनको पूरा ऑलमोस्ट 7 to 8 months हम लोगों ने रखा. दे वर ऑलरेडी लिविंग अ गुड लाइफ, वो दुबई से यहाँ पे मूव हुए थे
1: जी,
4: बट दे वर स्टिल नॉट पुटिंग एनी सिंगल डॉलर. ना हमने मांगा शर्मो शर्मी में, ना उन्होंने कभी दिया. मतलब कुछ अपने मुंह से उनके कभी नहीं निकला होगा, विच इज ओके. हम भी अपना जो खाते थे वो बना लेते थे, कोई ऐसी वो नहीं रही. तो हमें सिखाया गया था रिश्ते संभाल के रखने वाली बात. एंड अब मानव यानी उनका 2 साल के बाद उन्होंने अपना घर ले लिया, पहले रेंट पे मूव हुए, 2 साल बाद उन्होंने घर ले लिया अपना. एंड दे डिड नॉट इवन कॉल्ड अस फॉर वंस हमने घर लिया माना.
1: अच्छा.
4: फिर उनके बच्चे हो गए, उन्होंने हमें ये तक नहीं बताया कि मैं हमारे बच्चे हो गए. इमेजिन, सो ही इज माई कजन ब्रदर एंड आई वॉज लाइक शुक. ऐसे भी लोग हैं, लाइक देर आर लॉट ऑफ पीपल. तो वैसे में क्या करे, इंसान ना करे तो रिश्तेदारी खराब, और करे तो इज्जत खराब आपकी.
1: नहीं, लेकिन आई थिंक रिश्तेदारी खराब ही सही है. ऐसे लोगों के साथ रिश्तेदारी का कोई फायदा तो है नहीं.
4: वेरी ट्रू, वेरी ट्रू. एंड आई स्टिल एक्नॉलेज कि मतलब मैं स्टूडेंट थी, दे वुड बी ऑनर्ड कि आपको एक इंटरनेशनल स्टूडेंट एक प्रॉपर बेड ला रहा है आपके लिए. सब
1: हम तो
4: जैसे रह रहे थे हमें था कि वो आ रहे हैं, ऐसा अच्छा नहीं लगता. प्रॉपर मेरे ब्रदर और मैंने हर चीज उनके लिए करी टू मेक इट स्मूथ इजी.
1: या नहीं, एक इंटरनेशनल स्टूडेंट को किसी और को रखना वो तो कोई इजी बात नहीं है.
4: एग्जैक्टली. सो या दिस इज द स्टोरी एंड आई मीन इट्स लाइक इफ यू आर हेल्पिंग समबडी, मोरल ऑफ द स्टोरी इज इफ यू आर हेल्पिंग, आप कभी ये मत सोचिए करो हेल्प किया आपको वापस कुछ उनसे मिलेगा. बिकॉज आज के टाइम में नोबडी वांट्स टू हेल्प यू बैक, उल्टा बोला जाता है हमने थोड़ी मांग के लिए आपसे.
1: बिल्कुल नहीं, थैंक यू सो मच. बट देखो, एक एक्सपेक्टेशन तो रही है ना, कोई बंदा बेगानी कंट्री जा रहा है, जे तुसी ना होंगे तो उन्होंने किने मदद करनी सी. हुण जे तुसी किसी नूं रखिया, उन्होंने सारे कार्ड कूड आईडियां बनवाईया, जॉब ते लगवाया, तुसी अगले नूं यार रहण नूं जगह दित्ती है, नहीं तो किहड़ा छत दिंदा किसी नूं. ते अगले दिन वो बंदा कहे भाई तुहानूं किते देखिया लगता, दस यार. वैसे हैरानी की गल है कि नहीं. सो एक तुसी याद रखो, ईगल ट्रक टायर एंड अलाइनमेंट सेंटर, ट्रक दे नवे टायर, ट्रक दी रिपेयर, ट्रक दा ऑयल चेंज, ट्रक दी अलाइनमेंट. मिल्टन दे विच नवी लोकेशन इन्होंने खोली है, 10874 स्टील्स एवेन्यू ईस्ट. स्टील्स अते जेम्स स्नो पार्कवे दा कॉर्नर पैंदा. ईगल ट्रक टायर एंड अलाइनमेंट सेंटर 647-234-6293 647-234-6293 ईगल ट्रक टायर एंड अलाइनमेंट सेंटर से तुसी जरूर पहुंचो. बाकी ग्रोसरी करनी है, सब्जी मार्केट नाले, ग्रोसरी स्टोर नाले, रेस्टोरेंट 24 घंटे 7 दिन खुला. हर तरह दियां ताजियां सब्जियां, गोल कद्दू, चप्पन कद्दू, टिंडो, हरे मटर, फ्रैश साग, बाथू. तुसी एक बार जाओ, इन्हां दा रेस्टोरेंट भी है. चिकन लेग बिरयानी, फिश पकौड़ा, बाय वन गेट वन फ्री मिल रहा. सब्जी मार्केट 10 लोरमेल गेट सैंडलवुड मैकलॉगलिन, या 10970 ब्रैमली रोड, ब्रैमली कंट्री साइड, सब्जी मार्केट 0080. हाँ जी वीरे.
5: नवीवीर मॉर्निंग.
1: गुड मॉर्निंग सर.
5: अच्छा नवीवीर, आपां ना उत्थे मार खाने हैं जदों आपां हेल्प करके ना आपां एक्सपेक्टेशन रखते हैं ना कि बंदा सानू अपनी फैमिली च मुड़ के इनवॉल्व करूगा, या ओदे एक्शन असी कंट्रोल करांगे, या वो अपना अगला स्टेप ਸਾਡੇ ਨਾਲ ਡਿਸਕਸ ਕਰੂਗਾ ਉੱਥੇ ਨਾ ਆਪਾਂ ਫਿਰ ਥੋੜਾ ਜਿਹਾ ਮਾਰ ਖਾ ਜਾਂਦੇ ਹਾਂ ਤੇ ਆਪਾਂ ਨੂੰ ਫੀਲ ਹੋਣ ਲੱਗ ਜਾਂਦਾ ਯਾਰ ਆਪਾਂ ਇਹਦੀ ਐਵੇਂ ਹੈਲਪ ਕੀਤੀ ਤੁਸੀਂ ਆ ਤੁਸੀਂ ਸਿਨੈਰੀਓ ਕੀਤਾ ਡਿਸਕਸ ਕਿ ਵਿਆਹ ਦਾ ਦੇਖੋ ਵਿਆਹ ਦੇ ਮਾਮਲਿਆਂ ਚ ਨਾ ਓਦਾਂ ਹੀ ਲੋਕੀ ਬੜੇ ਲਿਮਿਟਡ ਜੀ ਗੱਲਬਾਤ ਕਰਕੇ ਨਾ ਵਿਆਹ ਦਾ ਆਪਣਾ ਫੰਕਸ਼ਨ ਨਿਭਾਉਂਦੇ ਨੇ ਕਿਉਂਕਿ ਆਪਣੀਆਂ ਫੈਮਿਲੀਆਂ ਕਈ ਹੁੰਦੀਆਂ ਜਿਹੜੀਆਂ ਨਾ ਪਿੱਛੇ ਜੇ ਅਟੈਚਡ ਬਹੁਤ ਹੁੰਦੀਆਂ ਤੇ ਇੱਥੋਂ ਦੀ ਗੱਲ ਨਾ ਫਿਰ ਪਿੱਛੇ ਚਲੇ ਜਾਂਦੀ ਹੈ ਇੰਡੀਆ ਕਿਉਂਕਿ ਇੱਥੇ ਬਹੁਤ ਕੁਛ ਏਦਾਂ ਦਾ ਹੁੰਦਾ ਤੁਹਾਨੂੰ ਦੇਖ ਕੇ ਚੱਲਣਾ ਪੈਂਦਾ ਕਿਹਨੂੰ ਬੁਲਾਉਣਾ ਕਿਹਨੂੰ ਨਹੀਂ ਜਾਂ ਤੁਹਾਡਾ ਯੂਨੋ ਫਾਈਨੈਂਸ਼ੀਅਲ ਕਿੱਦਾਂ ਕੁ ਤੁਸੀਂ ਸਟਰੋਂਗ ਹੋ ਹੁਣ ਮੈਂ ਨਾ ਤੁਹਾਨੂੰ ਹੈਲਪ ਦੇ ਬਾਰੇ ਦੱਸਦਾ ਜਿਹੜਾ ਆਪਾਂ ਮੇਨ ਮੁੱਦਾ ਇੱਕ ਨਾ ਚੀਜ਼ ਤੁਸੀਂ ਦੱਸ ਦਿਓ ਨਾ ਐਕਟ ਆਫ ਕਾਈਂਡਨੈਸ ਠੀਕ ਹੈ ਬ੍ਰੋ ਇਹ ਨਾ ਕੱਲ ਨੂੰ ਮੇਰੇ ਨਾਲ ਹੋਇਆ ਮੈਂ ਨਾ ਲੌਂਗੋਸ ਗਿਆ ਲੌਂਗੋਸ ਛੇਤੀ ਖੁੱਲਦਾ ਮੈਂ ਸ਼ੇਕ ਪੀਣਾ ਸੀ ਬਨਾਨਾ ਨਹੀਂ ਸੀਗੇ ਅੱਛਾ ਇਹ ਨਾ ਮੇਰੇ ਨਾਲ ਸਾਲ ਚ ਨਾ 5 ਵਾਰੀ ਹੋ ਜਾਂਦਾ ਮੈਂ ਐਵਰੇਜ ਕੀਤੀ ਹੈ ਪਿਛਲੇ 3-4 ਸਾਲ ਚੋਂ ਅੱਛਾ ਮੈਂ ਉੱਥੇ ਗਿਆ ਨਾ ਇੱਕ ਹੋਂਡਾ ਸਿਵਿਕ ਚ ਨਾ ਲੇਡੀ ਜਾਂ ਕੁੜੀ ਸੀ ਆਈ ਥਿੰਕ 25-30 ਹੋਣੀ ਉਹਨੇ ਆਪਣਾ ਫਰੰਟ ਬੋਨਟ ਓਪਨ ਕੀਤਾ ਹੋਇਆ ਸੀ ਆਈ ਥਿੰਕ ਉਹਨੂੰ ਨਾ ਬੂਸਟ ਚਾਹੀਦਾ ਸੀ ਗੱਡੀ ਨਹੀਂ ਸਟਾਰਟ ਹੋ ਰਹੀ ਸੀ ਸੋ ਬਾਈ ਮੈਂ ਕੁਛ ਨੀ ਕਿਹਾ ਮੈਂ ਐਕਸਕਿਊਜ਼ ਮੀ ਜੂਈ ਨੀ ਬਲ ਕਹਿੰਦੀ ਮੇਰੀ ਗੱਡੀ ਨਹੀਂ ਸਟਾਰਟ ਹੋ ਰਹੀ ਮੈਂ ਕਿਹਾ ਕੀ ਔਨ ਕਰਿਓ ਕੋਈ ਪਾਵਰ ਨਹੀਂ ਸੀ ਕੋਈ ਕੁਛ ਨਹੀਂ ਸੀ ਮੈਂ ਕਿਹਾ ਹੋਲਡ ਔਨ ਮੈਂ ਗਲਵਸ ਪਾਏ ਮੈਂ ਆਪਣੀ ਟਰੰਕ ਓਪਨ ਕੀਤਾ ਬੂਸਟ ਦਿੱਤਾ ਮੈਂ ਚਲਾ ਗਿਆ ਠੀਕ ਹੈ ਉਹਨੇ ਮੈਨੂੰ ਨੰਬਰ ਪੁੱਛਿਆ ਉਹਨੇ ਮੈਨੂੰ ਕਿਹਾ ਮੈਂ ਤੁਹਾਨੂੰ ਕੋਈ ਟ੍ਰਾਂਸਫਰ ਕਰਦਾ ਮੈਂ ਕੁਛ ਨਹੀਂ ਚਾਹੀਦਾ ਮੈਂ ਕਿਹਾ ਵਿੰਟਰ ਤੋਂ ਪਹਿਲਾਂ ਨਾ ਆਪਣੀ ਬੈਟਰੀ ਫਿਕਸ ਕਰ ਲਿਓ ਸੋ ਇਸ ਕਰਕੇ ਆਪਾਂ ਜਿਹੜੀ ਕੰਟਰੀ ਚ ਰਹਿੰਦੇ ਹਾਂ ਨਾ ਅੱਜ ਤੁਸੀਂ ਜਿੱਥੇ ਬੈਠੇ ਹੋ ਮੈਂ ਜਿੱਥੇ ਬੈਠਾ ਸਰ ਆਪਾਂ ਕੁਝ ਵਧੀਆ ਕਰ ਰਹੇ ਨਾ ਆਪਾਂ ਨੂੰ ਕਰਮਾ ਆਪਣਾ ਦੇਖਦਾ ਸੋ ਆਪਾਂ ਕਿਸੇ ਦੀ ਹੈਲਪ ਕੀਤੀ ਉਹਨੇ ਵਿਆਹ ਤੇ ਨਹੀਂ ਬੁਲਾਇਆ ਉਹਨਾਂ ਦੇ 100 ਰੀਜ਼ਨ ਹੋ ਸਕਦੇ ਪਰ ਆਪਾਂ ਹੈਲਪ ਇਹ ਸੋਚ ਕੇ ਨਾ ਕਰੀਏ ਕਿ ਅਗਲਾ ਆਪਾਂ ਨੂੰ ਰਿਵਾਰਡ ਕਰੂਗਾ ਜਾਂ ਆਪਾਂ ਨੂੰ ਬਾਅਦ ਚੋਂ ਐਜ਼ ਏ ਗਰੰਟਡ ਰੱਖੂਗਾ ਕਿ ਆਪਾਂ ਉਹਨਾਂ ਨੂੰ ਇਨਵੋਲਵ ਕਰੀਏ ਸੋ ਤਾਂ ਆਪਾਂ ਹਟ ਹੁੰਦੇ ਹਾਂ
1: ਠੀਕ ਹੈ ਚਲੋ ਥੈਂਕ ਯੂ ਸਰ ਸੋ ਸਾਰਿਆਂ ਦੀ ਇਹੀ ਹੈ ਕਿ ਐਕਸਪੈਕਟੇਸ਼ਨ ਨਾ ਰੱਖੋ ਬਟ ਮੈਂ ਉਹੀ ਕਹਿ ਰਿਹਾ ਕਿ ਨੈਚੁਰਲ ਤੌਰ ਦੇ ਉੱਤੇ ਬੰਦੇ ਨੂੰ ਹੁੰਦੀ ਹੁੰਦੀ ਆਪਾਂ ਇਨਸਾਨ ਆ ਯਾਰ ਇਨਸਾਨਾਂ ਨੂੰ ਇੱਕ ਇੰਨਾ ਕੁ ਤਾਂ ਹੈ ਯਾਰ ਕਿ ਅਸੀਂ ਜੇ ਕਿਸੇ ਦਾ ਕਰਦੇ ਹਾਂ ਤਾਂ ਸਾਡੀ ਕਦਰ ਤਾਂ ਪਵੇ ਸੋ ਬਿਯੋਂਡ ਆਈਵਰਡ ਨੂੰ ਵੀ ਯਾਦ ਰੱਖੋ ਕਿਸ ਨੂੰ ਵੀ ਐਨਕਾਂ ਚਾਹੀਦੀਆਂ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਸਨਗਲਾਸਿਸ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਆ ਬਿਯੋਂਡ ਆਈਵਰਡ 905-793-3937 ਬਿਯੋਂਡ ਆਈਵਰਡ ਦੀ ਟੀਮ ਦੇ ਨਾਲ ਸੰਪਰਕ ਕਰੋ ਇੱਕ ਤੁਹਾਨੂੰ ਗੱਡੀ ਦਵਾ ਦਈਏ ਆ ਚੱਕੋ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕੂਰਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕੂਰਾ 905-828-5800 ਤੇ ਕਾਲ ਕਰੋ ਜੀ 1457 ਹੈਲੋ
6: ਹਾਂਜੀ ਨਾ ਅੱਜ ਕੱਲ ਦੀ ਜਨਰੇਸ਼ਨ ਤਾਂ ਬਿਲਕੁਲ ਹੀ ਨਹੀਂ ਯਾਦ ਰੱਖਦੀ ਜਿਸ ਤਰ੍ਹਾਂ ਪੁਰਾਣੇ ਜਿੱਦਾਂ ਮੈਂ 60+ ਆ ਉਦੋਂ ਵਾਲੇ ਅਜੇ ਥੋੜਾ ਜਿਹਾ ਯਾਦ ਰੱਖਦੇ ਕਿਸੇ ਨੇ ਕੀਤਾ ਹੁਣ ਮੈਂ ਦੱਸਦਾ ਮੈਂ ਲਾਈਫ ਕੀਤੀ ਹੋਲੈਂਡ ਤੋਂ ਸਟਾਰਟ ਨਾ ਉੱਥੇ ਜਿੰਨੇ ਵੀ ਮੇਰੀ ਮਾੜੀ ਮਾੜੀ ਹੈਲਪ ਕੀਤੀ ਨਾ ਇੱਕ ਬੰਦੇ ਨੇ ਮੈਨੂੰ ਇੱਕ ਵੀਕ ਰੱਖਿਆ ਸਿਰਫ ਬਿਨਾਂ ਰੈਫਰੈਂਸ ਨੰਬਰ ਰੋਟੀ ਖਵਾਈ ਉਹਨੇ ਰੱਖਿਆ ਨਾ ਹੁਣ ਮੈਂ ਅਜੇ ਵੀ ਫੋਨ ਜਦੋਂ ਵੀ ਕਰਦਾ ਉਹਨੂੰ ਥੈਂਕ ਯੂ ਕਹਿੰਦਾ ਕਹਿੰਦਾ ਤੂੰ ਪਹਿਲਾ ਬੰਦਾ ਜਿਹੜਾ 40 ਸਾਲ ਬਾਅਦ ਵੀ ਥੈਂਕ ਯੂ ਕਰਦਾ ਕਹਿੰਦਾ ਇੱਥੋਂ ਬਾਅਦ ਚ ਵੀ ਬੜੇ ਬੰਦੇ ਆਏ ਕਹਿੰਦਾ ਕਈਆਂ ਦੀ ਹੈਲਪ ਕੀਤੀ ਕੋਈ ਨੀ ਫੋਨ ਕਰਦਾ ਕੋਈ ਨੀ ਯਾਦ ਕਰਦਾ ਬਾਕੀ ਮੈਂ ਵੀ ਇੱਥੇ ਆਪਣੇ ਘਰ ਕਈਆਂ ਦੀ ਹੈਲਪ ਕੀਤੀ ਆ ਦੋ ਸਟੂਡੈਂਟਾਂ ਦੀ ਕੀਤੀ ਆ ਦੋ ਫੈਮਲੀਆਂ ਦੀ ਕੀਤੀ ਆ ਕੋਈ ਨੀ ਮਗਰ ਚਲੇ ਜਾਂਦੇ ਕੋਈ ਥੈਂਕ ਯੂ ਨੀ ਕਹਿੰਦਾ ਫੋਨ ਕਦੀ ਸਾਲ ਚ ਇੱਕ ਕਲੀਅਰ ਕਰ ਲੈਂਦੇ ਏਦਾਂ ਗੱਲਾਂ ਬਾਤਾਂ
1: ਅੱਛਾ ਸੋ ਤੁਸੀਂ ਜਿੰਨਿਆਂ ਨੂੰ ਵੀ ਰੱਖਿਆ ਸਾਰੇ ਨਾਲ ਉਹੀ ਗੱਲ ਆ
6: ਪਰ
1: ਚਲੋ ਦੇਖੋ ਇੱਕ ਵੀਕ ਵੀ ਜੇ ਕੋਈ ਰੱਖਦਾ ਯਾਰ ਉਹ ਵੀ ਬੜੀ ਵੱਡੀ ਗੱਲ ਹੈ
6: ਬਿਨਾਂ ਜਾਣ ਪਛਾਣ ਤੋਂ ਮੇਨ ਗੱਲ ਇਹ
1: ਪਤਾ ਨੀ ਇਹ ਜਾਂ ਤਾਂ ਮੈਂ ਚਲੋ ਪੇਰੈਂਟਸ ਹੀ ਨਹੀਂ ਦੱਸਦੇ ਕਿ ਜੇ ਕੋਈ ਤੁਹਾਡੀ ਮਦਦ ਕਰ ਰਿਹਾ ਤਾਂ ਅਗਲੇ ਨੂੰ ਯਾਦ ਰੱਖੋ ਮਹੀਨੇ ਚ ਇੱਕ ਅੱਧੀ ਵਾਰ ਫੋਨ ਕਰਕੇ ਥੈਂਕ ਯੂ ਕਰ ਦਿਆ ਕਰੋ ਚਲੋ ਬਹੁਤ ਸ਼ੁਕਰੀਆ ਤੁਹਾਡਾ ਸੋ ਨੰਬਰ ਹੈ ਆਪਣਾ 905-673-3337 905-673-3337 ਆਪਣਾ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ।
7: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਇੱਕ ਤੁਹਾਨੂੰ ਅਸੀਂ ਅਕਸਰ ਹੀ ਮੈਸੇਜ ਦਿੰਦੇ ਹੁੰਦੇ ਹਾਂ ਫੈਸ਼ਨ ਆਈ ਕਿਊ ਦਾ, ਕਿਸੇ ਨੂੰ ਵੀ ਕੱਪੜੇ ਚਾਹੀਦੇ, ਕੋਟ ਪੈਂਟ, ਕੋਈ ਕੁੜਤੇ ਪਜਾਮੇ, ਇੱਕ ਲਓ ਤੇ ਦੂਜਾ 30% ਡਿਸਕਾਊਂਟ ਤੇ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਲਡ, ਬਾਏ ਵਨ ਤੇ ਦੂਜਾ 30% ਆਫ, ਕਿਆ ਬਾਤ ਹੈ, ਚੱਕ ਤੇ ਪੱਟੇ। 7353 ਹੈਲੋ,
8: ਸਤਿ
7: ਸ੍ਰੀ ਅਕਾਲ ਜੀ,
8: ਸਤਿ ਸ੍ਰੀ
7: ਅਕਾਲ, ਵੈਲਕਮ।
8: ਹਮੇਸ਼ਾ ਨਵੀ ਜੀ ਇਹ ਚੀਜ਼ ਰਹੀ ਹੈ, ਮੇਰੀ 71 ਸਾਲ ਉਮਰ ਹੈ, ਸੀਨੀਅਰ ਤਾਂ ਹੈਗਾ ਹੀ ਆ, ਮੈਂ 45 ਸਾਲ ਤੋਂ ਇਹੀ ਕੰਮ ਕੀਤੇ ਆ, ਪਰ ਮੈਂ ਮਹਾਰਾਜ ਦਾ ਨਾਂ ਲੈ ਕੇ ਕਰ ਦਿੰਦਾ। ਮੈਂ ਕਦੀ ਕਿਸੇ ਕੋਲ ਪੈਸਾ ਨੀ ਲਿਆ, 6-6 ਮਹੀਨੇ ਵੀ ਲੋਕਾਂ ਨੂੰ ਆਪਣੇ ਕੋਲ ਰੱਖਿਆ, ਕਰਾਇਆ ਪਲਾਇਆ, ਇਹ ਵੀ ਨਹੀਂ ਕਿ ਉਹਨਾਂ ਨੂੰ ਘੱਟ ਦਈਏ ਖਾਣ ਨੂੰ, ਹਰ ਚੀਜ਼ ਉਹਨਾਂ ਨੂੰ ਮਿਲਦੀ ਆ, ਵੀ ਉਹਨਾਂ ਦੀਆਂ ਸਾਡੇ ਘਰ ਦੇ ਕਰਦੇ ਰਹੇ ਆ। ਪਰ ਮੇਰਾ ਖਿਆਲ ਆ ਕਿ ਇੱਕ ਬੰਦੇ ਨੇ 45 ਸਾਲਾਂ ਚ ਚੇਤੇ ਰੱਖਿਆ, ਕੋਈ ਚੇਤੇ ਨੀ ਰੱਖਦਾ। ਇਹ ਹਿਊਮਨ ਨੇਚਰ ਹੀ ਐਸੀ ਆ ਕਿ ਕਿਸੇ ਦੀ ਨੇਚਰ ਨੂੰ ਅਸੀਂ ਨੀ ਚੇਂਜ ਕਰ ਸਕਦੇ।
7: ਅੱਛਾ, ਤੁਸੀਂ ਕਹਿੰਦੇ ਹੋ ਕਿ 45 ਸਾਲਾਂ ਚ ਸਿਰਫ ਇੱਕ ਬੰਦੇ ਨੇ ਯਾਦ ਰੱਖਿਆ।
8: ਹਾਂਜੀ, ਰੀਸੈਂਟਲੀ ਆ, ਲਾਸਟ ਮੰਥ ਮੇਰਾ ਬਲੱਡ ਰਿਲੇਸ਼ਨ, ਮੈਂ ਨਾਂ ਨੀ ਲਊਂਗਾ ਕੀ ਲੱਗਦਾ, ਮੇਰੇ ਫੈਮਿਲੀ ਦਾ ਬਲੱਡ ਰਿਲੇਸ਼ਨ, ਉਹਨਾਂ ਨੂੰ ਕੋਈ ਫੈਮਿਲੀ ਪ੍ਰੋਬਲਮ ਪਈ ਬ੍ਰੈਂਪਟਨ ਤੋਂ, ਮੈਨੂੰ ਕੋਰਟ ਚ ਫੋਨ ਆਇਆ ਫੈਮਿਲੀ ਡਿਸਪਿਊਟ ਦੀ ਵਜ੍ਹਾ ਨਾਲ, ਮੈਂ ਉਹਨੂੰ ਬੇਲ ਕਰਾ ਕੇ ਵੀ ਲਿਆਇਆ ਆਪਣੇ ਘਰ, 1 ਸਾਲ ਰੱਖਿਆ ਪੂਰਾ।
7: ਬੱਲੇ ਬੱਲੇ,
8: ਮੈਂ ਪੈਸਾ ਉਹਨੂੰ ਪਹਿਲਾਂ ਹੀ ਕਿਹਾ ਸੀ ਕਿ ਪੈਸਾ ਨੀ ਮੈਂ ਤੇਰੇ ਕੋਲ ਲੈਣਾ, ਪਰ ਫਿਰ ਵੀ ਉਹਨੇ ਜ਼ਬਰਦਸਤੀ ਮੈਨੂੰ ਨਾ $300 ਦਿੱਤਾ, 4-4, 5-5, 6-6 ਲਾਂਡਰੀਆਂ ਵੀ ਕਰਨੀਆਂ, ਸਾਰੀ ਸਾਰੀ ਰਾਤ ਬੱਤੀ ਜਗਾ ਕੇ ਤੇ ਟੀਵੀ ਦੇਖਦੇ ਰਹਿਣਾ ਡਿਪਰੈਸ਼ਨ ਚ। ਮੈਂ ਕਿਹਾ ਚੱਲ ਕੋਈ ਗੱਲ ਨੀ, ਉਹਨੇ 9 ਮਹੀਨੇ ਮੈਨੂੰ $2,700 ਦਿੱਤਾ, ਮੈਂ ਝੂਠ ਨਹੀਂ ਬੋਲੂੰਗਾ, ਸਾਰੇ ਸੋਕੇ ਵੀ ਸੁਣਦੇ, ਮੈਂ ਉਹਦੀ ਗੱਲ ਕਰ ਰਿਹਾ, ਮੈਂ ਨੀ ਉਹਨੂੰ ਕਿਹਾ ਕਿ ਘੱਟ ਆ ਕਿ ਵੱਧ ਆ, ਜਦੋਂ ਉਹਨੇ ਜ਼ਬਰਦਸਤੀ ਕੀਤੀ ਫਿਰ ਉਹ ਆਪੇ ਹੀ ਟ੍ਰਾਂਸਫਰ ਕਰ ਦਿੰਦਾ ਸੀ। 7 ਸਾਲ ਬਾਅਦ ਮੂਵ ਹੋ ਗਿਆ, ਹੁਣ ਮੂਵ ਇਹਨੂੰ 1 ਮਹੀਨਾ ਹੋ ਗਿਆ, ਮੈਂ 1 ਫੋਨ ਉਹਨੂੰ ਕੀਤਾ, ਮੈਂ ਕੀ ਗੱਲ ਫੋਨ ਕਰਨ ਤੋਂ ਵੀ ਗਿਆ, ਬਸ 1 ਫੋਨ ਕੀਤਾ ਮੈਂ, ਕਿਉਂਕਿ ਉਹ ਮੇਰਾ ਬਲੱਡ ਰਿਲੇਸ਼ਨ ਸੀ।
7: ਕੋਈ ਨਹੀਂ, ਪਰ ਉਹ ਫਿਰ ਕੀ ਤੁਹਾਨੂੰ ਜਵਾਬ ਦਿੰਦਾ?
8: ਉਹ ਮੈਂ ਭੁੱਲ ਗਿਆ ਸੀ, ਮੈਂ ਜਿਮ ਚਲਾ ਗਿਆ ਸੀ, ਬਸ ਮੈਂ ਕਿਹਾ ਓਕੇ ਕੋਈ ਗੱਲ। ਘਰੋਂ ਮੇਰੇ ਦੁੱਖ ਪ੍ਰਗਟ ਕਰਦੇ ਆ ਕਿ ਲੋਕਾਂ ਦਾ ਤਾਂ ਕੀਤਾ ਕੀਤਾ, ਆਪਣਿਆਂ ਦਾ ਵੀ ਕੀਤਾ, ਕੋਈ ਬੰਦਾ ਨਹੀਂ ਪੁੱਛਦਾ, ਸਾਰੇ ਸਰੋਤੇ ਸਹੀ ਕਹਿ ਰਹੇ ਆ, ਇਹ ਜੈਨੇਟਿਕ ਵੀ ਤਾਂ ਨਹੀਂ ਹੁੰਦਾ, ਪਰ ਇਹ ਹਿਊਮਨ ਨੇਚਰ ਆ,
7: ਕਿਸੇ ਦੇ
8: ਨੇਚਰ ਨੂੰ ਤੁਸੀਂ ਨਹੀਂ ਚੇਂਜ ਕਰ ਸਕਦੇ।
7: ਬਿਲਕੁਲ ਬਿਲਕੁਲ,
8: ਮੈਂ ਇਹੀ ਕਹੂੰਗਾ, ਜਿੱਦਾਂ ਹੁਣ 1-2 ਸਾਲ ਦੇ ਵਿੱਚ ਬੋਲ ਕੇ ਗਏ, ਰੱਬ ਦਾ ਨਾਂ ਲੈ ਕੇ ਰੱਬ ਦੇ ਛੱਡ ਦਿਓ, ਆਪੇ ਮਹਾਰਾਜ ਤੁਹਾਨੂੰ ਇਨਡਾਇਰੈਕਟਲੀ ਉਹਦਾ ਤੁਹਾਡੇ ਲਈ ਅੱਛਾ ਕਰਦਾ, ਮਹਾਰਾਜ ਕਰਦਾ ਤੁਹਾਡੇ ਲਈ ਅੱਛਾ।
7: ਇਨਸਾਨ ਨੂੰ ਹੁੰਦਾ ਹੀ ਹੈ ਕਿ ਯਾਰ ਜੇ ਦੁਨੀਆ ਤੇ ਰਹਿ ਰਹੇ ਹਾਂ, ਇਨਸਾਨ ਇਨਸਾਨ ਦੀ ਕਦਰ ਨਹੀਂ ਕਰੂਗਾ, ਠੀਕ ਹੈ ਰੱਬ ਦੇਖ ਰਿਹਾ ਰੱਬ ਕਰਦਾ, ਬਟ ਆਪਾਂ ਨੂੰ ਵੀ ਚਾਹੀਦਾ ਯਾਰ ਸਿਰਫ ਰੱਬ ਤੇ ਨਾ ਛੱਡੀਏ। ਜੇ ਤੁਹਾਡੇ ਲਈ ਕੋਈ ਇੱਕ ਬੰਦਾ ਖੜ ਰਿਹਾ, ਹੁਣ ਜੇਲ੍ਹ ਚੋਂ ਕਿਸੇ ਦੀ ਬੇਲ ਲਾਉਣੀ, 9 ਮਹੀਨੇ ਰੱਖਣਾ ਤੇ ਬਾਅਦ ਦੇ ਵਿੱਚ ਤੁਸੀਂ ਉਹਨੂੰ ਫੋਨ ਤੱਕ ਨਹੀਂ ਕਰਦੇ, ਯਾਰ ਆਪਾਂ ਇੰਨੇ ਸੈਲਫਿਸ਼ ਹੋ ਚੁੱਕੇ ਹਾਂ, ਇਹ ਤਾਂ ਸੈਲਫਿਸ਼ ਤੋਂ ਵੀ ਸੈਲਫਿਸ਼ ਹੈ। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ, 12570 ਕੈਨੇਡੀ ਰੋਡ, ਕੈਨੇਡੀ ਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਐਨ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ ਤੇ ਪਹੁੰਚੋ ਜ਼ਰੂਰ। ਤੁਸੀਂ ਅਗਰ ਨਵੀਂ ਕਿਚਨ ਰੈਡੀ ਕਰਵਾਉਣੀ ਹੈ, ਕਿਚਨ ਕੈਬਨਿਟਸ, ਕਾਊਂਟਰ ਟੋਪ, ਵੈਨਿਟੀਜ਼ ਜਾਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ, ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਅ ਜੀ, ਬਹੁਤ ਸੋਹਣਾ ਜਸਪਾਲ ਰਾਏ ਜੀ ਕੰਮ ਕਰਦੇ ਆ, 4168591920 ਨੰਬਰ ਹੈ, 4168591920 ਤੇ ਕਾਲ ਕਰੋ। 8248 ਹੈਲੋ,
9: ਹਾਂਜੀ ਨਵੀ ਭਾਈ ਕੀ ਹਾਲ ਚਾਲ?
7: ਠੀਕ ਹੈ ਜੀ, ਕਿਵੇਂ ਹੋ?
9: ਬਸ ਠੀਕ ਆ। ਮੈਂ ਤੈਨੂੰ 8-9 ਸਾਲ ਪੁਰਾਣੀ ਗੱਲ ਦੱਸਦਾ, ਮੈਂ ਦੁਬਈ ਸੀਗਾ ਤੇ ਮਤਲਬ ਏਦਾਂ ਆਪਣੀ ਜੋਬ ਡਨ ਕਰਕੇ ਸ਼ਾਮ ਨੂੰ ਬਾਲਕੋਨੀ ਚ ਨਹਾ ਧੋ ਕੇ ਖੜਾ ਸੀਗਾ, ਲੋਕਾਂ ਨੂੰ ਦੇਖ ਦੁਖ ਰਿਹਾ, ਇੱਕ ਸਾਊਥ ਇੰਡੀਅਨ ਲੇਬਰ ਵਾਲਾ ਸੀਗਾ, ਉਹਨੂੰ ਮੈਂ ਅਕਸਰ ਨਾ ਦੇਖਦਾ ਹੁੰਦਾ ਸੀ, ਬੀਅਰ ਬੂਰ ਪੀ ਕੇ ਉਹ ਮਸਤ ਜੀ ਚ ਫਿਰਦਾ ਹੁੰਦਾ ਸੀ ਤੇ ਉਹ ਉਦਾਸ ਜਿਹਾ ਖੜਾ ਪੈ ਗਿਆ, ਕੀ ਗੱਲ ਹੋ ਗਈ ਸੋਹਣਿਆ? ਕਹਿੰਦਾ ਕਿਆ ਕਰੇ ਬਾਈ ਸਰਦਾਰ ਬਾਈ, ਕਹਿੰਦਾ ਪੈਸਾ ਕੰਮ ਤੇ ਹੈ, ਦਾਰੂ ਪੀਣੇ ਕੇ ਲੀਏ, ਮਗਰ ਕਿੰਨੇ ਘੱਟ ਆ ਦੱਸ, ਕਹਿੰਦਾ ਪਕੌੜੇ ਕੇ ਲੀਏ ਲਈ ਦੋ ਰੁਪਏ ਦੋ ਦਿਰਾਮ ਹੈ ਮੇਰੇ ਕੋਲ, ਹੋਟਲ ਕੇ ਲਈ ਬੀਸ ਦਿਰਾਮ ਕਮ ਹੈ। ਮੈਂ ਕਿਹਾ ਕੋਈ ਚੱਕਰ ਨੀ ਸੋਹਣਾ, ਗੱਲ ਕੀ ਆ, ਮੈਂ ਅਲਮਾਰੀ ਚੋ ਪਰਸ ਕੱਢਿਆ 20 ਦਿਰਾਮ ਉਹਨੂੰ ਦੇ ਦੇ।
1: ਅੱਛਾ,
9: ਲਓ ਜੀ ਉਹਨੂੰ 20 ਦਿਰਾਮ ਤੇ ਉਹਨੇ ਪੈਗ ਪੁਗ ਲਾ ਕੇ ਆਪਣਾ ਜੋ ਹੈ ਕੀਤਾ। ਹੁਣ ਉਸ ਤੋਂ ਬਾਅਦ ਮੈਂ ਆਪਣੇ ਕੰਮ ਤੇ ਉਹ ਆਪਣੇ ਕੰਮ ਤੇ, ਪਤਾ ਨੀ ਉਹਨੇ ਮੇਰੇ ਡਰਾਈਵਰ ਦੋਸਤਾਂ ਕੋਲੋਂ ਨੰਬਰ ਮੇਰਾ ਲਿਆ, ਮੈਂ ਇੱਥੇ ਆ ਗਿਆ। ਉਹ ਜਦੋਂ ਕਿਤੇ ਪੈਗ ਪੁਗ ਲਾ ਕੇ ਖਿੜ ਜਾਂਦਾ ਉਹਦੀ ਮੈਨੂੰ ਫੋਨ ਲਾ ਲੈਂਦਾ, ਤੂੰ ਬਹੁਤ ਅੱਛਾ ਹੈ, ਤੂੰ ਮੇਰੇ ਕੋਲ 20 ਦਿਰਾਮ ਦੀਆ ਔਰ ਫਿਰ ਉਸੇ ਵਾਪਸ ਵੀ ਦੇ ਲਿਆ। ਇਹੋ ਜਿਹੇ ਬੰਦੇ ਵੀ ਹੈਗੇ। ਫਿਰ
1: ਤੁਸੀਂ ਦੇਖੋ ਭਾਜੀ, ਕੋਈ ਤੁਹਾਡਾ ਆਪਦਾ ਰਿਸ਼ਤੇਦਾਰ ਹੈ ਉਹ ਇੰਨਾ ਨਹੀਂ ਯਾਦ ਰੱਖਦਾ।
9: ਬਿਲਕੁਲ ਹੈਰਾਨੀ ਦੀ ਗੱਲ ਹੁੰਦੀ ਹੈ ਜੀ, ਉਹਨੇ ਮੈਨੂੰ ਦੱਸਿਆ ਹੁਣ ਤੇ ਹਰੇਕ ਤੋਂ ਤੇਰਾ ਨੰਬਰ ਪੁੱਛਦਾ ਰਹਿੰਦਾ।
1: ਅੱਛਾ,
9: ਫਿਰ ਇੱਕ ਬੰਦੇ ਨੇ ਨੰਬਰ ਦੇਤਾ ਮੇਰਾ ਇੱਥੋਂ ਦਾ, ਉਹ ਹੁਣ ਵੀ ਤੇ ਵੀ ਜੁਮਾ ਹੁੰਦਾ, ਜੁਮੇ ਦੀ ਛੁੱਟੀ ਹੁੰਦੀ ਹੈ ਦੁਬਈ ਚ,
1: ਉਹਨੇ
9: ਗਾਇਬ ਗਾਇਬ ਫੋਨ ਲਾ ਕੇ ਸ਼ੁਕਰੀਆ ਬਾਈ ਜਾਨ, ਸ਼ੁਕਰਾਨ ਸ਼ੁਕਰਾਨ ਕਰਦਾ ਰਹਿੰਦਾ।
1: ਚਲੋ ਵਧੀਆ ਗੱਲ ਹੈ ਯਾਰ, ਇੱਦਾਂ ਦੇ ਬੰਦੇ ਤੁਹਾਨੂੰ ਅਹਿਸਾਸ ਦਿਵਾਉਂਦੇ ਆ ਕਿ ਇਨਸਾਨੀਅਤ ਨਾਮ ਦੀ ਚੀਜ਼ ਹਜੇ ਵੀ ਹੈਗੀ ਆ। ਚਲੋ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਤੇ ਇੱਕ ਤੁਸੀਂ ਮੈਂਡੀ ਗਿੱਲ ਨੂੰ ਯਾਦ ਰੱਖੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਤੁਹਾਡੇ ਕੋਲ ਫਲੀਟ ਹੈ, ਟਰੱਕਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਮੈਂਡੀ ਮੈਂਡੀ ਨੂੰ ਕਾਲ ਕਰੋ, ਦੇਖਿਓ ਸੀ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਕਿ ਮੈਂਡੀ ਇੰਨਾ ਵਧੀਆ ਰੇਟ। ਨੰਬਰ ਹੈ 6479299509 6479295909 ਜੀ 8205। ਹੈਲੋ, ਸਤਿ ਸ਼੍ਰੀ ਅਕਾਲ ਜੀ,
10: ਆ ਗਏ ਇੰਡੀਆ ਤੋਂ ਗੁੰਬਰੂ ਜੀ, ਮਾਰਾ ਹੀ ਗੇੜਾ।
1: ਅੱਛਾ, ਕਿੱਦਾਂ ਰਿਹਾ ਇੰਡੀਆ ਤੁਹਾਡਾ?
10: ਪਹਿਲਾਂ ਪੁੱਲਾ ਫੋਨ ਚੱਕਦਾ ਰਿਹਾ, ਮੁੜ ਕੇ ਉਹਨੇ ਮੈਂ ਵਕਾਲ ਕੀਤੀ ਇੰਡੀਆ ਤੋਂ, ਉਹਨੇ ਫੋਨ ਹੀ ਨੀ ਚੱਕਿਆ, ਮੈਂ ਦਫ਼ਾ ਉਖੜ ਕੇ ਨਾ ਮੁੜ ਕੇ ਬੁਲਾਇਆ ਨਾ ਕੁਛ।
1: ਤੁਸੀਂ ਕੋਈ ਪੈਸਾ ਘਰਦਿਆਂ ਤੋਂ ਵਾਪਸ ਵੀ ਨੀ ਲਿਆ?
10: ਉਹ ਮਹਾਰਾਜ ਜੁੱਤੀਆਂ ਖਾਣ ਦੀ ਗੱਲ ਹੈ, ਵਾਪਸ ਕੌਣ ਦਿੰਦਾ ਹੈ? ਬੋਲੀ ਜਾਣੇ ਨੇ, ਸ਼ੁਕਰ ਕਰੋ ਬੋਲਣ ਭੱਜੇ, ਮੰਗਲੋ ਬੋਲਣ ਜਾਂਦੇ ਹੋ ਤਾਂ ਫਿਰ ਬੰਦੇ।
1: ਚਲੋ ਫਿਰ ਠੀਕ ਹੈ, ਕੀ ਕਰਨਾ ਇਹ ਜੇ ਬੰਦਿਆਂ ਤੋਂ? ਜੁੱਤੀਆਂ ਖਾਓ, ਨਹੀਂ ਗੱਲ ਤੁਹਾਡੀ ਸਹੀ ਹੈ, ਅੱਜ ਕੱਲ ਜੁੱਤੀਆਂ ਖਾਣ ਦਾ ਹੀ ਜ਼ਮਾਨਾ, ਬੰਦਾ ਬਸ ਜੁੱਤੀਆਂ ਖਾ ਖਾ ਕੇ ਹੀ ਜ਼ਿੰਦਗੀ ਕੱਟ ਲੈਂਦਾ। ਸੋ ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਇੱਕ ਤੁਹਾਨੂੰ ਅੱਖਾਂ ਦੀ ਸਰਜਰੀ ਦਾ ਨੰਬਰ ਦੇ ਦਈਏ ਬਈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982.
11: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
12: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
1: ਬੜੀ ਪਤਲੀ ਹੋ ਗਈ ਹੈ, ਕੁਛ ਖਾਂਦੀ ਖੁਦੀ ਨੀ?
2: ਲੈ ਦੱਸ, ਕੰਮ ਤੇ ਜਾਵਾਂ ਕਿ ਘਰੇ ਰੋਟੀਆਂ ਬਣਾਵਾਂ?
1: ਤਾਂ ਟਿਫਿਨ ਲਵਾ ਲਾ,
2: ਘਰ ਦਾ ਸਵਾਦ ਕਿੱਥੋਂ ਮਿਲਦਾ ਬਾਹਰੋਂ।
1: ਮਤਲਬ ਤੂੰ ਤਵਾ ਕਿਚਨ ਦਾ ਫੂਡ ਨੀ ਟੇਸਟ ਕੀਤਾ?
3: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ, ਕਸਟਮਾਈਜ਼ ਟਿਫਿਨ ਪੈਕੇਜ ਅਵੇਲੇਬਲ, ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ।
4: 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699, tawakitchen.ca।
5: ਕੀ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ? ਫਿਰ ਫੇਅਰਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰਡੀ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਰ, ਐਂਡ 905-671-2000, 905-671-2000।
6: You are listening to your favorite radio show, Radio Awaaz, The Voice, Zindabad, Zindabad. For advertising, please call 416-518-3200.
7: ਦੀ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਂਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਓਵਨ, ਚੁੱਲ੍ਹਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਰਵਿਸ ਸਿਰ ਕੰਮ ਦਾ ਵਾਧਾ। ਅਪਲਾਈਂਸ ਟੂ ਫਿਕਸ, ਹੁਣੇ ਕਾਲ ਕਰੋ ਹਰਵਿੰਦਰ, 6474071470, 6474-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
8: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
9: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
8: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
9: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ,
8: 905-671-2000, 905-671-2000।
9: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
10: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਆਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ, 905-803-8056, 905-803-8056।
11: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
12: 905-908-2499, 905-908-2499, ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
13: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
14: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया, 6476562810, that is 647-656-2810।
15: ड्राइव कर रहे हो? शो नो एंजॉय कर रहे हो? कुछ भूल रहे हो?
16: ड्राइविंग लाइसेंस?
15: नो.
16: पुलिस ऑफिसर?
15: नो नो.
16: ट्रैफिक लाइसेंस?
15: नो.
16: देन
4: डायमंड इंश्योरेंस दे पवन कौर गिल दा ए मैसेज. मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक कर ले. आज ही कॉल करो 30 तो वध कंपनीज ना काम कर रहे पवन कौर गिल. 3 मिनट दे विच 300 तो लेके 1500 तक साल दी इंश्योरेंस कट सकदी है ऑटो होम और इन्वेस्टमेंट प्रॉपर्टीज दी. 647-325-9900 647-325-9100 पवन कौर गिल फ्रॉम डायमंड इंश्योरेंस.
17: जिंदगी एक सफर है सुहाना.
4: की तुसी कनाडा विच स्टूडेंट वीजा दे उत्ते वर्क परमिट ते आए होए हो या तुसी कैनेडियन सिटीजन या पीआर होल्डर हो अपने दोस्त रिश्तेदार ते मित्रां नु अगर विजिटर या टूरिस्ट वीजा ते कनाडा बुलाना चाहुंदे हो तां परख्या ते भरोसे वाला नाम पंजाब विच सब तो वध सक्सेस रेट दे नाल ईजी वीजा विजिटर वीजा कनाडा दा लगवा के दे रहे हन. वधेरे जानकारी लई ईजी वीजा 9592200200 9599220200 ते अज ही कॉल करके अपनी अपॉइंटमेंट बनाओ.
18: सुनो जी किथे हो? 11:30 हो गया रात दे, घरे नहीं आना अज?
14: मैं सेविंग कर रहा नाले ग्रोसरी खरीद रहा, नजारा आ रहा हैगा.
18: झूठ बोलन दी आदत नहीं की तुहाडी? रात नु 11:30 केड़ा ग्रोसरी स्टोर खुला होया?
14: फ्रेश ग्रोसरी डिपो रात दे 12 बजे तक खुलदे ने. जिन्ना दा कहंदे एक डोर तो बढ़ो दूजे तो निकलो. सेविंग 100 डॉलर दी 905-458-1331 स्टेपल बुश स्टॉर रूम ते स्टेपल बुश दा इंटरसेक्शन. फ्रेश ग्रोसरी डिपो 905-458-1300.
19: छोटा मोटा कर्जा या करवानी है कोई भी घर विच रेनोवेशन होम एक्विटी वीजा ले सकते हो. साधारण क्रेडिट कार्डा नालों कितने कट ब्याज आसानी नाल उपलब्धता.
4: आज ही होम एक्विटी वीजा लेने दे लई कॉल करो 905-671-2000.
20: यार आजकल इकोनॉमी बहुत टफ चल रही है. ट्रकिंग इंडस्ट्री स्लो है, बिल्डर क्लोजिंग्स रुक रहे ने, कई बिजनेसेस लॉस विच जा रहे ने जिथे सेविंग्स तक खत्म होने लग जांदी है. पर कनाडा विच फाइनेंशियल स्ट्रेस दे लई लीगल ऑप्शंस अवेलेबल ने थ्रू द इंसॉल्वेंसी प्रोसेस. तुहानू डेट नू प्रॉपरली असेस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने. इस प्रोसेस नाल तुसी अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो. ज्यादा इंफॉर्मेशन लई अज ही कॉल करो 416-518-3200
21: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ. F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ. 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ. ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141.
22: ਹਾਂ ਵੀਰ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
23: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ, ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ.
22: ਯਾਰ ਆਹ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ.
24: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ.
22: ਅੱਛਾ ਜੀ.
25: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000. ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ. ਨੰਬਰ ਰੱਖੋ ਯਾਦ 905-671-2000 905-671-2000 Mr. Sandhu.

0: Mulholland Drive, Brampton. Major intersection, Steels and Kennedy,
1: 9054512600.
2: ਬਫੇ ਖਤਮ ਹੋ ਜਾਂਦਾ ਹੈ।
3: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੁਵੇਰਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, tawakitchen.ca।
5: Hello bro, ਕਿੱਥੇ ਹੈ ਤੂੰ?
6: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
5: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
6: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
5: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 9054512600, 9054512600।
7: महंगाई के इस दौर में मैं पूछता हूँ भाई बहनों, क्या आपको $10 for 2 कोई दे पाएगा कि नहीं? मैं आपसे पूछता हूँ, खाना चाहोगे कि नहीं?
8: क्यों नहीं खाना चाहेंगे? तवा किचन दे रहा है ना, अमृतसरी कुलचा 2 for 10, बिरयानी 2 for 10, न्यूट्री कुलचा 2 for 10।
6: अरे बस बस, फोन नंबर और एड्रेस तो दो।
0: तवा किचन एट 30 रैम्बलर ड्राइव, ब्रैम्पटन, क्लोज टू कैनेडी एंड स्टील्स, 905-452-2600, 905-452-2600।
6: इतना ही नहीं, ग्रैंड ओपनिंग स्पेशल और भी आइटम है, $10 for 2।

0: Drive, Brampton. Major intersection, Steels and Kennedy, 905-451-2600.
1: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
2: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ। ਸੱਚ ਮੰਨੋ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਤਾਂ ਇਹ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੀ।
3: 50 Sunnyvale Gate, Brampton, Mountnesh and Bovedda intersection, ya visit karo www.tavakitchen.ca, 905-790-1699, tawakitchen.ca.
1: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦਿਆਂ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55 ਤੋਂ 60 ਬੰਦੇ ਸੀਗੇ, ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
3: ਤਵਾ ਕਿਚਨ, 50 Sunnyvale Gate, Brampton, Mountnesh and Bovedda intersection, ਜਾਂ ਵਿਜ਼ਿਟ ਕਰੋ www.tavakitchen.ca,
5: 905-790-1699, TAWA Kitchen.ca. ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡ ਐਕਸ ਆਟੋ ਕਲੀਜ਼ਨ ਵਾਲਿਆਂ ਦਾ, ਜਿ
3: पर तुसी रियल्टी पेंटिंग नो क्यों नहीं चुनोगे? फायर स्टेशन, फाइव स्टार होटल्स, बिल्डर दे कस्टम कार्स या सरकारी इमारतां नो पेंट कर चुके हैं ना, उत्थे तुहाडे घर नो 24 घंटिया दे अंदर अंदर पेंट कर दिंदे हन। इन्हां दा रेट इन्हां दी क्वालिटी नो कोई भी मैच नहीं कर सकदा। 7 साल दे कीते हुए काम दी गारंटी होवेगी। फ्री एस्टीमेट लई सुखमन नो कॉल कर सकदे हो 416-816-8401 416-816-8401।
6: पापा पापा सुनते क्यों नहीं, चॉकलेट लेनी है।
7: अजी सुनते हो, कहाँ गुम हो?
8: अरे महेश अभी तक ऑफिस नहीं आए, पता नहीं मीटिंग थी। हेलो हेलो हेलो।
9: जब मैं रेडियो आवाज सुनता हूँ तब तो मैं अपने आप की भी नहीं सुनता। बम टू बम ट्रैफिक एंड बम टू बम कॉल्स, ऐसा ही होता है जब आप सुनते हैं हर सुबह 9 to 10 मंडे टू फ्राइडे एंड सैटरडे 11 to 1 रेडियो आवाज।

ਮੈਕਲੀ ਅੰਦਰ ਉੜਾ ਕੂੜਾ ਮੇਰੇ ਸਾਹਿਬ ਦੀਆਂ ਵਡਿਆਈਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ 'ਤੇ ਰਹਿਮਤਾਂ ਬਖਸ਼ਾਂ ਸਦਕਾ ਇੱਕ ਵਾਰ ਫਿਰ ਤੋਂ ਬਰੂ ਹੱਥ ਦੱਸ ਸਕਦੇ ਰਹੇ ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਜਿਵੇਂ ਡਿਪਰੈਸ਼ਨ ਨੂੰ ਕਵਰ ਕੀਤਾ ਗਿਆ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, ਪੀਟੀਐਸਡੀ, ਐਂਗਜ਼ਾਇਟੀ ਡਿਸਆਰਡਰ, ਸਵੀਅਰ ਲਰਨਿੰਗ ਡਿਸੇਬਿਲਟੀਜ਼, ਹੀਅਰਿੰਗ ਲੋਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, ਓਸੀਡੀ, ਪੋਲੀਓ, ਪਾਰਕਿੰਸਨ, ਇਸ ਤੋਂ ਇਲਾਵਾ ਕਿਡਨੀ ਦਾ ਕੋਈ ਇਸ਼ੂ ਹੈਗਾ, ਹਿਪ ਇੰਜਰੀ, ਪੇਨ, ਗੁਲਕੋਮਾ, ਅਗਰ ਇਹਨਾਂ ਚੋਂ ਕੋਈ ਵੀ ਪ੍ਰੋਬਲਮ ਹੈ ਜਾਂ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਸੀਗਾ, ਉਮਰ 58 ਸਾਲ ਤੋਂ ਘੱਟ ਹੈ, ਤੁਸੀਂ ਕਾਲ ਕਰੋ, ਆਪਾਂ ਤੁਹਾਨੂੰ ਗਾਈਡ ਕਰਾਂਗੇ ਮੈਕਸੀਮਮ ਗ੍ਰਾਂਟ ਸੇ ਕਿੱਦਾਂ ਲੈ ਸਕਦੇ ਹੋ ਤੁਸੀਂ। ਮੇਰਾ ਡਾਇਰੈਕਟ ਨੰਬਰ ਹੈ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca।
1: ਥੈਂਕ ਯੂ
0: ਸੋ ਮਚ।
1: ਥੈਂਕ ਯੂ ਜੀ। ਔਰ ਇੱਕ ਗੁਰਪ੍ਰਤਾਪ ਸਿੰਘ ਨਾਂ ਦਾ ਵਿਅਕਤੀ ਹੈ ਜਿਹਨੂੰ ਜਿਮ ਦੇ ਵਿੱਚੋਂ ਕਕਾਰ ਦੇ ਕਾਰਨ ਬਾਹਰ ਕੱਢਿਆ ਗਿਆ ਅਤੇ ਅੱਜ ਗੋਰੇ ਉਹਦੇ ਉੱਪਰ ਇੱਕ ਜਿਹੜੇ ਹੈਗੇ ਆ ਜੋਕਸ ਬਣਾ ਰਹੇ ਹੈਗੇ ਨੇ। ਇਸੇ ਤਰ੍ਹਾਂ ਖਾਲਿਸਤਾਨੀਆਂ ਵੱਲੋਂ ਜਿਹੜੇ ਕਿ ਅੱਤਵਾਦੀ ਨੇ, ਅੱਤਵਾਦੀਆਂ ਵੱਲੋਂ ਦਿੱਲੀ ਜੰਤਰ ਮੰਤਰ ਦੇ ਉੱਤੇ ਸਟੂਡੈਂਟਸ ਦੇ ਉੱਤੇ ਲਾਠੀਚਾਰਜ ਜਿਹੜਾ ਕੀਤਾ ਗਿਆ, ਕੁੱਟ ਕਟਾਪਾ ਕੀਤਾ ਗਿਆ ਸਟੂਡੈਂਟਸ ਦਾ, ਉਹ ਭੱਜੇ। ਉਹ ਭੱਜ ਕੇ ਖਬਰਾਂ ਦੇ ਮੁਤਾਬਕ ਉੱਥੇ ਇੱਕ ਮੰਦਰ ਆ ਹਨੂੰਮਾਨ ਜੀ ਦਾ, ਉੱਥੇ ਗਏ, ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਵੱਡੇ ਅਤੇ ਅੰਦਰ ਨਹੀਂ ਐਂਟਰ ਹੋ ਸਕੇ। ਅਤੇ ਜੋ ਸ਼੍ਰੀ ਹਰਕ੍ਰਿਸ਼ਨ ਧਿਆ ਜਿਸ ਡਿੱਠੇ ਸਭ ਦੁੱਖ ਜਾਏ, ਜਿੱਥੇ ਤੇਗ ਬਹਾਦਰ ਸਿਮਰਿਆ ਘਰ ਨੌਨਦ ਆਵੇ ਤਾਏ। ਸੋ ਜਿੱਥੇ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਜਿਹੜਾ ਹੈਗਾ ਉਸਨੇ ਲੰਗਰ ਖੋਲ੍ਹ ਕੇ ਰੱਖੇ ਹੋਏ ਨੇ ਸੰਗਤ ਜਿਹੜੀ ਵੀ ਕਿਤੋਂ ਆ ਰਹੀ ਹੈ, ਉੱਥੇ ਬੰਗਲਾ ਸਾਹਿਬ ਗੁਰਦੁਆਰਾ ਜਿੱਥੇ ਸ਼੍ਰੀ ਹਰਕ੍ਰਿਸ਼ਨ ਮਹਾਰਾਜ ਜੀ ਦੀ ਜਿਹੜਾ ਹੈਗਾ ਇੱਕ ਆਪਾਂ ਲਈ ਅਨਮੋਲ ਦਾਤ ਬਖਸ਼ੀ ਹੋਈ ਹੈ, ਉੱਥੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਅਤੇ ਇਹ ਸਟੂਡੈਂਟਸ ਅੰਦਰ ਐਂਟਰ ਹੋ ਗਏ। ਐਂਟਰ ਹੋਣ ਤੋਂ ਬਾਅਦ ਜਿਹੜੀ ਸਿੱਖ ਸੰਗਤ ਆ ਉਹ ਪੁਲਿਸ ਨਾਲ ਡਟਣ ਲਈ ਬਾਹਰ ਆ ਗਈ ਦਰਵਾਜ਼ੇ ਲੋਕ ਲਗਾ ਕੇ। ਫਿਰ ਇਹ ਖਾਲਿਸਤਾਨੀ ਅਤੇ ਅੱਤਵਾਦੀ ਜਿਹੜੇ ਲੋਕ ਨੇ ਜਿਨ੍ਹਾਂ ਦੇ ਉੱਪਰ ਇਹ ਕਮੈਂਟਸ ਕਰਦੇ ਸੀ, ਜਿਹੜੇ ਲੋਕ ਅੰਦਰ ਗੁਰਦੁਆਰੇ 'ਚ ਵੜ ਕੇ ਕਹਿ ਰਹੇ ਸੀ, ਔਰ ਇਹ ਕਿਆ ਬਾਤ ਹੈ, ਸਿੱਖ ਤੋਂ ਮਰਨੇ ਕੇ ਲੀਏ ਔਰ ਆਗੇ ਝਗੜਨੇ ਕੇ ਲੀਏ ਤਿਆਰ ਰਹਤੇ ਹੈ, ਬੜੀ ਦਲੇਰ ਕੌਮ ਹੈ, ਲਾਇਨਸ ਹੈ, ਇਹ ਲਾਇਨਸ ਕੋ ਇੱਕ ਟਾਈਮ ਪੇ ਆਤੰਕਵਾਦੀ ਔਰ ਜਿਹੜੇ ਸਾਡੇ ਬਜ਼ੁਰਗ ਨੇ ਘਰਾਂ 'ਚੋਂ ਸਾਡੀਆਂ ਮਾਤਾਵਾਂ ਨੇ ਉਹਨਾਂ ਨੂੰ ਜਲੀਲ ਕੀਤਾ ਗਿਆ ਗੰਦੀ ਸ਼ਬਦਾਵਲੀ ਦੇ ਨਾਲ। ਇਹ ਸਭ ਕੁਛ ਹੁਣ ਕਿਸ ਤਰ੍ਹਾਂ ਹੋ ਰਿਹਾ ਹੈਗਾ, ਬਦਲ ਕਿਸ ਤਰ੍ਹਾਂ ਰਿਹਾ, ਇਹ ਪਰਮੇਸ਼ਵਰ ਨੇ ਜਿਹੜੇ ਆਉਣ ਵਾਲਾ ਸਮਾਂ ਦੱਸ ਦਿੰਦੇ ਨੇ। ਇਸੇ ਤਰ੍ਹਾਂ ਜਿਹੜੇ ਗੋਰੇ ਨੇ ਰੇਸਿਸਟ ਨੇ, ਜਿਹੜੇ ਰੇਸਿਸਮ ਦੇ ਵਿੱਚ ਨੇ, ਜਿਹੜੇ ਬਿਨਾਂ ਜਾਣੇ ਤੋਂ ਕਿਸੇ 'ਤੇ ਕੋਈ ਵੀ ਕਮੈਂਟ ਕਰਦੇ, ਹੈਗੇ ਥੋੜ੍ਹੇ ਜਿਹੇ ਨੇ, ਮਤਲਬ ਬਿਲਕੁਲ ਥੋੜ੍ਹੇ ਜਿਹੇ ਨੇ, ਕਹਿ ਲਓ ਵੀ ਪੂਰੇ ਕੈਨੇਡਾ 'ਚ ਲੱਖ ਡੇਢ ਲੱਖ ਬੰਦਾ ਮਸਾਂ ਹੋਣਾ, ਅਤੇ ਇਹ ਲੋਕ ਇਸ ਤਰ੍ਹਾਂ ਦੇ ਕਮੈਂਟਸ ਸਿੱਖਾਂ ਦੇ ਉੱਪਰ ਵੀ ਕਰਦੇ ਨੇ। ਹੁਣ ਦੂਜੀ ਗੱਲ ਇਹ ਹੈ ਕਿ ਅਸੀਂ ਇਸ ਸਮਾਜ ਦੇ ਵਿੱਚ ਕਿਵੇਂ ਰਹਿਣਾ ਹੈਗਾ। ਮੈਂ ਐਗਜ਼ਾਮਪਲ ਦਿੰਦਾ, ਮੈਂ ਸਵੇਰੇ ਆ ਰਿਹਾ ਸੀ, ਹੁਣ ਸ਼ਾਇਦ ਸੁਣਦਾ ਹੋਵੇ ਮੈਨੂੰ, ਇੱਕ ਕੈਨੇਡਾ ਕਾਟੇਜ ਦਾ ਟਰੱਕ ਕਿਸੇ ਗਲੀ 'ਚੋਂ ਆਇਆ ਹੋਣਾ ਡਿਲੀਵਰੀ ਕਰਕੇ, ਮੈਂ ਸਾਹਮਣੇ ਆ ਰਿਹਾ ਸੀ, ਉਹਨੇ ਦੇਖਿਆ ਨਹੀਂ ਕਿ ਗੱਡੀ ਆ ਰਹੀ ਹੈ, ਉਹਨੇ ਆਪਣਾ ਟਰੱਕ ਮੂਹਰੇ ਕਰਕੇ, ਯਾਨੀ ਆਪੇ ਬ੍ਰੇਕ ਮਾਰ ਲੂ ਖੜਾ ਲੂਗਾ ਕਾਰ ਵਾਲਾ, ਹੈਗੇ ਆਪਾਂ ਵੀ ਉਦੋਂ ਦੇ, ਮੈਂ ਲੈ ਕੇ ਮੂਹਰੇ ਟਰੱਕ ਦੇ ਠੋਕਤਾ, ਅਤੇ ਫਿਰ ਮੈਂ ਕਿਹਾ ਹੁਣ ਤੂੰ ਖੜ ਇੱਥੇ ਇੱਦਾਂ ਹੀ ਟੇਢਾ ਕਰਕੇ ਐਲ ਸ਼ੇਪ 'ਚ, ਸਾਹਮਣੇ ਏਡੀ ਵੱਡੀ ਤੇਰੀ ਟਰੱਕ ਆ, 53 ਫੁੱਟ ਦਾ ਟ੍ਰੇਲਰ ਆ ਪਿੱਛੇ ਤੇਰੇ ਟਰੱਕ ਆ, ਸਾਹਮਣੇ ਇੱਕ ਕਾਰ ਆ ਛੋਟੀ ਜਿਹੀ, ਤੇਰੀ ਸਟੋਪ ਦੀ ਪੇਸ਼ੈਂਸ ਖਤਮ ਹੋਈ ਹੋਈ ਹੈ, ਤੂੰ ਸਟੋਪ 'ਤੇ ਖੜਿਆ ਨਹੀਂ, ਮੂਹਰੇ ਆ ਗਿਆ। ਫਿਰ ਮੈਨੂੰ ਐਂਡ 'ਚ ਪਤਾ ਕੀ ਕਹਿੰਦਾ, ਕਹਿੰਦਾ ਬਾਈ ਮੈਂ ਸੋਚਦਾ ਸੀ ਆਪਣੇ ਆਪਣਿਆਂ ਨਾਲ ਇੱਦਾਂ ਕਰਨਗੇ, ਜਦੋਂ ਉਹਨੇ ਆਪਣੇ ਆਪਣਿਆਂ ਵਾਲਾ ਕਿਹਾ ਮੈਂ ਚੁੱਪ ਕਰਕੇ ਗੱਡੀ ਲੈ ਕੇ ਤੁਰ ਪਿਆ ਅੱਗੇ ਨੂੰ। ਮੈਂ ਕਿਹਾ ਜਦੋਂ ਹੁਣ ਆਪਣੇ ਹੀ ਕਹਿ ਦਿੱਤਾ, ਆਪਣੇ ਤੋਂ ਆਪਣੇ ਹੋਤੇ ਹੈ, ਮੈਂ ਤੁਰ ਪਿਆ, ਪਰ ਮੈਂ ਕਿਹਾ ਤੇਰੀ ਜਿਹੜੀ ਹਰਕਤ ਹੈ ਨਾ, ਮੈਂ ਕਿਹਾ ਮੈਂ ਤੈਨੂੰ ਪਿੱਛੇ ਮੁੜਵਾ ਕੇ ਹਟਣਾ ਸੀਗਾ, ਪਰ ਮੈਂ ਹੁਣ ਨਿਕਲ ਰਿਹਾ ਕਿਉਂਕਿ ਤੂੰ ਆਪਣੇ ਵਰਡ ਕਹਿ ਦਿੱਤਾ, ਆਪਣੇ ਕਹੇ 'ਤੇ ਮੈਂ ਝੁੱਕ ਗਿਆ ਹੈਗਾ ਤੇਰੇ ਨਾਲ, ਆਪਣੇ ਆਪਣੇ ਹੀ ਹੁੰਦੇ ਨੇ। ਫਿਲਹਾਲ ਸਟੂਡੀਓ ਵਿੱਚ 905-673-3333 ਸਟੂਡੀਓ ਨੰਬਰ ਨੇ। ਜਸਵੀਰ ਕੀ ਹਾਲ ਚਾਲ ਨੇ?
2: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਭਾਜੀ, ਚੜ੍ਹਦੀ ਕਲਾ ਤੁਸੀਂ ਦੱਸੋ।
1: ਚੜ੍ਹਦੀ ਕਲਾ ਜੀ, ਹਾਂਜੀ,
2: ਸ਼ੁਕਰ ਸ਼ੁਕਰ ਭਾਜੀ। ਮੈਨੂੰ ਆਟੋ ਇੰਸ਼ੋਰੈਂਸ ਦਾ ਨੰਬਰ ਚਾਹੀਦਾ ਸੀ, ਕੋਈ ਰਿਲਾਇਬਲ ਹੋਵੇ।
1: ਤੁਸੀਂ ਲਿਖੋ ਜੀ ਜਿਹੜਾ ਨੰਬਰ ਹੈ ਆਟੋ ਇੰਸ਼ੋਰੈਂਸ ਦੇ ਵਾਸਤੇ, ਤੁਸੀਂ ਕਾਲ ਕਰਨੀ ਹੈ, ਨੰਬਰ ਟੂ ਕਾਲ 6473259100। ਜਿੰਨੇ ਹੋਰ ਵੀ ਸੁਣਦੇ ਪਏ ਨੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟ ਚੈੱਕ ਕਰਦੇ ਰਹੋ। 647-325-9100 ਨੰਬਰ ਹੈ, ਅਤੇ ਸੈਂਕੜੇ ਹੀ ਲੋਕ ਕਾਲ ਕਰਕੇ ਮਹੀਨੇ ਦੀ ਮਹੀਨੇ ਆਪਣੇ ਰੇਟ ਚੈੱਕ ਕਰ ਰਹੇ ਨੇ। 647-325 ਪਵਨ ਕੌਰ ਗਿੱਲ, ਠੀਕ ਹੈ,
2: ਪਵਨ ਕੌਰ ਗਿੱਲ, ਠੀਕ ਹੈ ਜੀ।
1: 6473259100 ਸੈਂਤੋਸ ਮੇਰੇ ਨਾਲ। ਸੈਂਤੋਸ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ?
3: ਅਗਰ
1: ਤੁਸੀਂ ਅੱਗੇ ਤਾਂ ਸੀਗਾ ਮਾਮੇ ਦੇ ਮੁੰਡੇ ਨੇ ਭੂਆ ਦੀ ਕੁੜੀ ਨੇ ਆਹ ਲੈਤਾ ਤੇ ਮੈਂ ਸਾਈਨ ਕਰਿਆ ਤੇ ਹੁਣ ਮੈਂ ਫਸਿਆ ਹੋਇਆ ਤੇ ਭੂਆ ਦੀ ਕੁੜੀ ਫੋਨ ਨਹੀਂ ਚੱਕਦੀ, ਉਹ ਕਹਿੰਦੀ ਕੋਈ ਨੀ ਮਾਮਾ

0: ਚੱਕ ਦਾਂਗੇ ਫੱਟੇ, ਬਿਲਡਰ ਦੀ ਐਸੀ ਕਿਤੇ ਸੀ, ਬਿਲਡਰ ਕੁਛ ਨਹੀਂ ਕਰ ਸਕਦਾ। ਲੈਟ ਮੀ ਐਕਸਪਲੇਨ ਯੂ, ਬਿਲਡਰ ਤੁਹਾਡਾ ਕੁਛ ਨਹੀਂ ਕਰ ਸਕਦਾ, ਇਟਸ ਰੋਂਗ ਸਟੇਟਮੈਂਟ। ਲਾਈਸੈਂਸਡ ਰੀਅਲ ਸਟੇਟ ਏਜੰਟ ਤੁਹਾਨੂੰ ਇਹ ਸਲਾਹ ਨਹੀਂ ਦੇ ਸਕਦਾ ਕਿ ਤੁਸੀਂ ਕਲੋਜ਼ਿੰਗ ਨਹੀਂ ਕਰਵਾਈ ਤਾਂ ਬਿਲਡਰ ਕੁਛ ਨਹੀਂ ਕਰ ਸਕਦਾ, ਡੋਂਟ ਵਰੀ, ਉਹ ਪਹਿਲਾਂ ਹੀ ਫਸਿਆ ਹੋਇਆ। ਇਹ ਕੋਈ ਬਿਲਡਰ ਦੀ ਜਨਾਨੀ ਛੇੜਨੇ ਵਾਲਾ ਕੰਮ ਨਹੀਂ, ਵੀ ਉਹ ਘਰੇਲੂ ਮੌਕਾ ਮਾਮਲਿਆਂ 'ਚ ਉਲਝਿਆ ਪਿਆ, ਉਹ ਤਾਂ ਕੋਰਟ 'ਚ ਗਈ ਸੀ ਉਹਦੇ ਖਿਲਾਫ। ਲੀਗਲ ਡਿਸਕ੍ਰਿਪਸ਼ਨਸ ਕਿਸ ਤਰ੍ਹਾਂ ਦੇ ਨੇ, ਇਨਸੋਲਵੈਂਸੀ ਐਕਟ ਹੈ, ਕਾਨੂੰਨ ਆ ਜਿਹਦੇ ਤਹਿਤ ਪੁਲਿਸ ਆਫਿਸਰ ਤੁਹਾਨੂੰ ਸੜਕ 'ਤੇ ਤੁਰੇ ਜਾਂਦਿਆਂ ਨੂੰ ਪੈਸੇ ਦੇ ਜਿਹੜਾ ਲਿਹਾਜ਼ੀ ਤੌਰ 'ਤੇ ਲੈਣ ਦੇਣ ਦੇ ਵਿੱਚ ਇਨਵੋਲਵ ਨਹੀਂ ਹੋ ਸਕਦਾ, ਯਾਨੀ ਕਿ ਤੁਹਾਡੀ ਕੋਈ ਸੈਲਰੀ 'ਚ ਪੁਲਿਸ ਵਾਲਾ ਇਨਵੋਲਵ ਨਹੀਂ ਹੋ ਸਕਦਾ, ਤੁਸੀਂ ਕਿਸੇ ਨੂੰ ਪੈਸੇ ਉਧਾਰੇ ਦਿੱਤੇ ਸੀ ਉਹ 'ਚ ਨਹੀਂ ਇਨਵੋਲਵ ਹੋ ਸਕਦਾ, ਤੁਸੀਂ ਬਿਜ਼ਨਸ ਕਰਦੇ ਹੋ, ਧੰਦਾ ਕਰਦੇ ਹੋ ਪੈਸੇ ਦਾ ਲੈਣ ਦੇਣ ਦਾ, ਉਹਦੇ 'ਚ ਪੁਲਿਸ ਆਫਿਸਰ ਇਨਵੋਲਵ ਨਹੀਂ ਹੋ ਸਕਦਾ, ਕਿਉਂਕਿ ਇਨਸੋਲਵੈਂਸੀ ਐਕਟ ਜਿਹੜਾ ਹੈ ਕ੍ਰਿਮੀਨੋਲੋਜੀ ਨੂੰ ਸਾਈਡ 'ਤੇ ਰੱਖਦਾ। ਕ੍ਰਿਮੀਨੋਲੋਜੀ ਹੈ ਜੇ ਤੁਹਾਡੇ ਤੋਂ ਬੰਦੇ ਨੇ ਪੈਸੇ ਖੋਹ ਲਏ ਜਾਂ ਠੱਗ ਲਏ, ਤਦ ਤੁਸੀਂ ਪੁਲਿਸ ਸਟੇਸ਼ਨ ਜਾ ਸਕਦੇ, ਖੋਹ ਲਏ ਅਤੇ ਠੱਗ ਲਏ। ਉੱਥੇ ਦੇਸੀ ਤਰੀਕੇ ਨਾਲ ਕਹਿੰਦੇ 420 ਦਾ ਕੇਸ ਬਣਦਾ, ਉੱਥੇ ਪੁਲਿਸ ਇਨਵੋਲਵ ਹੋ ਸਕਦੀ ਹੈ। ਤੁਹਾਡਾ ਕਿਰਾਏਦਾਰ ਕਿਰਾਇਆ ਨਹੀਂ ਦੇ ਰਿਹਾ, ਪੁਲਿਸ ਆਫਿਸਰ ਕੁਛ ਨਹੀਂ ਕਰ ਸਕਦਾ। ਤੁਹਾਡਾ ਕਿਰਾਏਦਾਰ ਤੁਹਾਡੇ 'ਤੇ ਹਮਲਾ ਕਰ ਰਿਹਾ ਅੰਦਰ ਬਣਨ ਲੱਗਿਆਂ ਅਤੇ ਘਰ 'ਤੇ, ਪੁਲਿਸ ਆਫਿਸਰ ਨੂੰ ਇਨਵੋਲਵ ਹੋਣਾ ਪੈਣਾ ਹੈਗਾ। ਅਤੇ ਇੱਥੇ ਇੱਕ ਕਾਨੂੰਨ ਹੈ ਜਿਹਨੂੰ ਇਨਸੋਲਵੈਂਸੀ ਐਕਟ ਕਹਿੰਦੇ ਨੇ, ਉਹ ਕਾਨੂੰਨ ਪ੍ਰੋਟੈਕਟ ਕਰਦਾ ਤੁਹਾਨੂੰ, ਰੀਅਲ ਸਟੇਟ ਏਜੰਟ ਦੇ ਕਹੇ 'ਤੇ ਨਹੀਂ ਤੁਹਾਨੂੰ ਪ੍ਰੋਟੈਕਸ਼ਨ ਮਿਲਣੀ, ਕਿ ਕੁਛ ਨਹੀਂ ਹੁੰਦਾ ਚਾਚਾ ਜੀ, ਭੂਆ ਜੀ ਜਾਂ ਫੁੱਫੜ ਜੀ ਜਾਂ ਸਾਲਾ ਜੀ ਜਾਂ ਸਾਲੀ ਜੀ, ਬਿਲਕੁਲ ਕੁਛ ਹੁੰਦਾ ਹੈਗਾ। ਕਾਨੂੰਨ ਹੈਗਾ ਜਿਹਦੇ ਤਹਿਤ ਤੁਸੀਂ ਅਗਰ ਆਪਣੇ ਆਪ ਨੂੰ ਐਪਲੀਕੈਂਟ ਪਾ ਦਿੰਦੇ ਹੋ ਤਾਂ ਬਿਲਡਰ ਨੂੰ ਆਪਣੀਆਂ ਪ੍ਰੋਸੀਡਿੰਗਸ ਰੋਕਣੀਆਂ ਪੈਂਦੀਆਂ ਨੇ ਅੰਟਲ ਤੁਹਾਡਾ ਪ੍ਰੋਟੈਕਸ਼ਨ ਪਰਸਨ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਇੱਕ ਡਾਕੂਮੈਂਟ ਰਿਲੀਜ਼ ਹੁੰਦਾ ਹੈਗਾ। ਤੁਸੀਂ ਇੱਕ ਪ੍ਰਪੋਜ਼ਲ ਬਿਲਡਰ ਨਾਲ ਬਣਾਉਂਦੇ ਹੋ, ਉਹਨੂੰ ਇਨਫੋਰਮਲ ਪ੍ਰਪੋਜ਼ਲ ਕਹਿ ਦਿੰਦੇ ਨੇ। ਇਨਫੋਰਮਲ ਪ੍ਰਪੋਜ਼ਲ ਕੀ ਹੁੰਦਾ ਕਿ ਤੁਸੀਂ ਉਹਨੂੰ ਇਨਫੋਰਮ ਕੀਤਾ ਕਿ ਮੇਰੇ ਕੋਲ ਪੈਸੇ ਨਹੀਂ ਗਏ ਤੇਰਾ ਘਰ ਕਲੋਜ਼ ਕਰਨ ਨੂੰ, ਤੂੰ ਮੇਰਾ ਡਿਪੋਜ਼ਿਟ ਰੱਖ ਲੈ। ਉਹਦੀ ਮਰਜ਼ੀ ਆ ਉਹਨੇ ਕੀ ਕਰਨਾ, ਬਟ ਉਹਦੇ ਕੋਲ ਇੱਕ ਐਗਰੀਮੈਂਟ ਆ ਜਿਹੜਾ 14-20 ਪੇਜ ਦਾ, ਡੋਨਲਡ ਟਰੰਪ ਦੇ ਟੈਰਿਫ ਦੇ ਪੇਪਰਾਂ ਵਰਗਾ। ਉਹ ਪੇਪਰ ਜਿਹੜੇ ਨੇ ਉਹਨੂੰ ਪ੍ਰੋਟੈਕਟ ਕਰਦੇ ਨੇ ਕਿ ਤੁਸੀਂ ਐਗਰੀ ਕੀਤਾ ਸੀ ਸਾਰਾ ਕੁਛ ਜਦੋਂ ਤੁਸੀਂ ਸਾਈਨ ਕੀਤਾ ਸੀਗਾ। ਹਾਂ, ਇਹ ਗੱਲ ਵੱਖਰੀ ਹੈ ਕਿ ਤੁਸੀਂ ਕੋਰਟ ਦੇ ਵਿੱਚ ਇੱਕ ਆਰਗਿਊ ਲੈ ਸਕਦੇ ਹੋ ਕਿ ਉਸ ਟਾਈਮ 'ਤੇ ਰਿਅਲਟਰ ਅਤੇ ਇਹ ਦੋਨੋਂ ਲੋਕ ਇਕੱਠੇ ਸੀਗੇ, ਉਹ ਵੇਚਣੇ ਚਾਹੁੰਦਾ ਸੀ ਕਿਉਂਕਿ ਉਹਨੂੰ ਸੈਲਰੀ ਇਹਨੇ ਬਿਲਡਰ ਨੇ ਦੇਣੀ ਹੈ, ਉਹ ਰਿਪ੍ਰਜੈਂਟ ਮੈਨੂੰ ਕਰ ਰਿਹਾ ਸੀ ਪਰ ਤਨਖਾਹ ਤਾਂ ਦੂਜੇ ਪਾਸਿਓਂ ਆਉਣੀ ਸੀ। ਉਹ ਆਦਮੀ ਨੇ ਮੈਨੂੰ ਪ੍ਰੋਪਰਲੀ ਨਹੀਂ ਸਮਝਾਇਆ ਕਿ ਜੇ ਮੈਂ ਕਲੋਜ਼ ਨਹੀਂ ਕਰਦਾ ਤਾਂ ਮੇਰੇ ਕੰਸੀਕੁਐਂਸਿਸ ਕੀ ਹੋਣਗੇ, ਮੈਨੂੰ ਕੀ ਹੋਊਗਾ। ਤੁਸੀਂ ਕੋਰਟ 'ਚ ਜਾ ਸਕਦੇ ਹੋ, ਯੈਸ ਬਿਲਕੁਲ ਜਾ ਸਕਦੇ ਹੋ, ਅਤੇ ਕੋਰਟ ਪੁੱਛ ਸਕਦਾ ਕਿ ਕੀ ਇੰਡੀਪੈਂਡੈਂਟ ਲੀਗਲ ਐਡਵਾਈਸ ਲੈ ਕੇ ਦਿੱਤੀ ਗਈ ਸੀ ਇਸ ਵਿਅਕਤੀ ਨੂੰ, ਕੀ ਇਸ ਵਿਅਕਤੀ ਨੂੰ ਕਿਸੇ ਕੋਲੋਂ ਸਾਈਨ ਕਰਵਾਏ ਸੀ, ਬਹੁਤ ਸਾਰੇ ਕੁਐਸਚਨ ਹੋ ਸਕਦੇ ਨੇ। ਹਾਂ, ਉਹ ਕਹੂਗਾ ਮੈਂ ਕੂਲਿੰਗ ਪੀਰੀਅਡ 14 ਡੇਜ਼ ਦਾ ਦਿੱਤਾ ਸੀਗਾ, ਦੇਰ ਆਰ ਟਨਸ ਆਫ ਥਿੰਗਸ। ਸਿੱਧ ਪਤਲਾ ਨਹੀਂ ਹੈਗਾ ਕਿ ਮਾਮਾ ਜੀ ਜਾਂ ਭੂਆ ਜੀ ਜਾਂ ਫੁੱਫੜ ਜੀ ਉਹ ਨਹੀਂ ਆਊਗਾ, ਇਹ ਵੀ ਨਹੀਂ ਹੈਗਾ ਕਿ ਤੁਸੀਂ ਸੋਚੋ ਬਿਲਡਰ ਬਸ ਆ ਹੀ ਗਿਆ ਹੈਗਾ। ਇਹ ਕਾਨੂੰਨ ਬਿਲਡਰ ਨੂੰ ਰੋਕ ਦਿੰਦਾ। ਬਿਲਡਰ ਨੂੰ ਕਿਉਂ ਰੋਕਦਾ? ਕਿਉਂਕਿ ਬਿਲਡਰ ਵੀ ਅੱਗੇ ਫਾਈਨਾਂਸ ਲੈ ਚੁੱਕਿਆ। ਅੱਜ ਦੀ ਡੇਟ 'ਚ ਇਹ ਹੋ ਰਿਹਾ ਹੈਗਾ ਕਿ ਲੋਕਾਂ ਨੂੰ ਮੜਿਆ ਜਾ ਰਿਹਾ ਹੈਗਾ ਅਤੇ ਬਿਲਡਰ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ, ਕਿਉਂਕਿ ਬਿਲਡਰ ਨੇ ਬੈਂਕਾਂ ਦੇ ਪੈਸੇ ਦੇਣੇ ਨੇ ਵੱਡੇ ਲੈਵਲ 'ਤੇ, ਅਤੇ ਲੋਕਾਂ ਦੀਆਂ ਐਕੁਟੀਜ਼ ਦਾ ਕੀ ਹੈ, ਦੁਬਾਰਾ ਬਣ ਜਾਣਗੀਆਂ ਜੇ ਬਣਨਗੀਆਂ, ਪਰ ਬੈਂਕ ਨਹੀਂ ਬਣਨੇ ਚਾਹੀਦੇ। ਇਸ ਪੋਲਿਸੀ ਦੇ ਉੱਤੇ ਮਾਰਕਾਨੀ ਦਾ ਸਿਸਟਮ ਅਜੇ ਕੰਮ ਕਰ ਰਿਹਾ ਹੈਗਾ। ਅਤੇ ਤੁਸੀਂ ਕੋਈ ਵੀ ਬੰਦਾ ਸਟੱਕ ਹੈ ਬਿਲਡਰ ਦੀ ਬੁਕਿੰਗ ਦੇ ਵਿੱਚ, ਨਹੀਂ ਕਲੋਜ਼ ਹੋ ਸਕਦਾ, ਤੁਸੀਂ ਇਸ ਕਲੋਜ਼ਿੰਗ ਦੇ ਕਾਰਨ ਆਪਣੀ ਸਿਹਤ, ਆਪਣੇ ਪਰਿਵਾਰ ਦੀ ਸਿਹਤ, ਕੋਈ ਦੁਰਾਚਾਰ, ਕੋਈ ਕ੍ਰਾਈਮ ਜਾਂ ਕੋਈ ਵੀ ਚੀਜ਼ ਦੀ ਗਲਤੀ ਨਹੀਂ ਕਰ ਸਕਦੇ, ਕਿਉਂਕਿ ਇਨਸੋਲਵੈਂਸੀ ਐਕਟ ਡਿਜ਼ਾਈਨ ਕੀਤਾ ਗਿਆ। ਯੂ ਮਸਟ ਸਾਈਨ ਅ ਪੇਪਰ, ਆਫਟਰ ਦੈਟ ਯੂ ਆਰ ਏ ਪ੍ਰੋਟੈਕਟਡ ਪਰਸਨ। ਬਿਲਡਰਸ ਜਾਂ ਕੋਈ ਵੀ ਬੰਦਾ ਤੁਹਾਡੇ ਨਾਲ ਸਿੱਧੀ ਗੱਲ ਨਹੀਂ ਕਰ ਸਕਦਾ। ਹੁਣ ਬਿਲਡਰ ਕੋਲ ਕੀ ਰਾਈਟਸ ਨੇ? ਬਿਲਡਰ ਨੇ ਪਹਿਲਾਂ ਤੁਹਾਨੂੰ ਇੱਕ ਨੋਟਿਸ ਭੇਜਣਾ, ਉਸ ਨੋਟਿਸ ਤੋਂ ਬਾਅਦ ਉਹਨੇ ਕੋਰਟ 'ਚ ਜਾਣਾ ਅਤੇ ਕੋਰਟ ਦੇ ਵਿੱਚ ਤੁਹਾਨੂੰ ਪਾਰਟੀ ਬਣਾ ਕੇ ਬੁਲਾਉਣਾ। ਤੁਸੀਂ ਗਏ ਜਾਂ ਨਹੀਂ ਗਏ, ਜੱਜਮੈਂਟ ਸੇਮ ਹੀ ਆਉਣੀ ਆ ਕੰਟਰੈਕਟ ਦੇ ਬੇਸਿਸ ਦੇ ਉੱਤੇ। ਅਗਰ ਤੁਸੀਂ ਕੰਟਰੈਕਟ ਨੂੰ ਚੈਲੰਜ ਕਰਦੇ ਹੋ ਲਿਟੀਗੇਸ਼ਨ ਦੇ ਵਿੱਚ, ਉਹ ਡਿਫਰੈਂਟ ਚੀਜ਼ ਹੈਗੀ ਆ। ਕੋਈ ਵੀ ਬੰਦਾ ਸਟੱਕ ਹੈਗਾ, 416-518-3200 ਨੰਬਰ ਆ, ਆਪਣੀ ਜਾਨ ਤਲੀ ਤਲਾ ਕਰੋ, ਮੇਰਾ ਕ੍ਰੈਡਿਟ ਨਾ ਕਰਦੇ ਫਿਰੋ। ਜੇਬ ਦੇ ਵਿੱਚ ਕ੍ਰੈਡਿਟ ਕਾਰਡ ਹੈਗਾ ਪਰ ਖਾਣ ਨੂੰ ਰੋਟੀ ਨਹੀਂ, ਕ੍ਰੈਡਿਟ ਕਾਰਡ ਖਾ ਜਾਂਦੇ ਹੁੰਦੇ ਤੁਸੀਂ, ਅਤੇ ਜੇਬ 'ਚ ਤੁਹਾਡਾ ਪੈਸਾ ਆਪਣਾ ਹੈਗਾ ਜਿਹੜਾ 20 ਸਾਲ 'ਚ ਕਮਾਇਆ, 30 ਸਾਲ 'ਚ ਕਮਾਇਆ, ਉਹ 'ਤੇ ਤੁਹਾਡੇ ਬੱਚਿਆਂ ਦਾ ਵੀ ਅਧਿਕਾਰ ਆ ਜਿਹੜੇ ਛੋਟੇ ਛੋਟੇ ਨੇ, ਤੁਸੀਂ ਉਹਨੂੰ ਆਪਣੀ ਪਹਿਲੀ ਅਤੇ ਦੂਜੀ ਗਲਤੀ ਦੇ ਤਹਿਤ ਬਿਲਕੁਲ ਜ਼ੀਰੋ ਨਹੀਂ ਕਰ ਸਕਦੇ। ਤੁਸੀਂ ਕਲੋਜ਼ਿੰਗ ਕਰਾਉਣੀ ਚਾਹੁੰਦੇ ਹੋ ਤਾਂ ਵੀ ਕੰਟੈਕਟ ਕਰ ਲਿਓ, ਕਲੋਜ਼ਿੰਗ ਨਹੀਂ ਕਰਾਉਣੀ ਚਾਹੁੰਦੇ ਤਾਂ ਵੀ। ਦੋਨੋਂ ਪਹਿਲੂਆਂ ਦੇ ਉੱਤੇ ਵਰਕਆਊਟ ਕਰੋ, ਕਿੱਥੇ ਸਟੈਂਡ ਕਰਦੇ ਹੋ, ਕਲੋਜ਼ਿੰਗ ਕਰਾਉਂਦੇ ਹੋ ਤਾਂ ਮੰਥਲੀ ਇੰਸਟਾਲਮੈਂਟ ਇੰਨੀ ਐਕਸਟਰਾ ਬਣਦੀ ਹੈ ਕਿ ਤੁਹਾਡੀ ਇਨਕਮ 'ਚ ਇੰਨਾ ਕੁਸ਼ਨ ਹੈਗਾ। ਕਲੋਜ਼ਿੰਗ ਇਕੱਲਾ ਮੈਟਰ ਨਹੀਂ ਕਰਦਾ, ਮੈਟਰ ਇਹ ਵੀ ਕਰਦਾ ਕਿ ਕਿਸ਼ਤ ਬਣਦੀ ਪਈ 3800 ਅਤੇ ਇਨਕਮ 2000 ਆ ਰਹੀ ਹੈ ਪ੍ਰੋਪਰਟੀ 'ਚੋਂ, 1800 ਪਰ ਮੰਥ ਮਾਈਨਸ ਜਾ ਕੇ ਤੁਹਾਡੀ ਇਨਕਮ ਕਿਹੜਾ $20,000 ਆ, ਵਿੱਚ 1800 ਰੁਪਏ ਐਕਸਟਰਾ ਬਚ ਜਾਂਦਾ, ਚਲੋ ਤਾਂ ਚੱਲ ਜੂਗਾ, ਤੁਹਾਡੀ ਇਨਕਮ ਘੱਟ ਹੈ, ਇਹਦਾ ਮਤਲਬ ਤੁਹਾਡੀ ਸੇਵਿੰਗ ਨੇ ਖਤਮ ਹੋ ਜਾਣਾ ਹੈਗਾ। ਅਤੇ ਆਉਣ ਵਾਲਾ ਟਾਈਮ ਕੋਈ ਇੱਦਾਂ ਦਾ ਦਿਖਦਾ ਨਹੀਂ ਹੈਗਾ, ਬੜੀ ਛੇਤੀ ਕਿ ਛੇਤੀ ਛੇਤੀ ਇਹ ਬਦਲਣ ਲੱਗਿਆ, ਬਦਲੂਗਾ। ਅੱਜ ਜਿਹੜਾ ਟਾਈਮ ਹੈ ਇਹ ਬਾਇਰਸ ਦਾ, ਜਿੰਨਾ ਬਾਇਰ ਸੁਣਦਾ ਪਿਆ ਤੁਸੀਂ ਵੈਲਿਊਏਸ਼ਨਸ ਕਰਾਓ। ਸੰਤੋਸ਼ ਵਰਗੇ ਨਾਲ ਕੰਟੈਕਟ ਕਰੋ, ਮੈਨੂੰ ਯਾਦ ਹੈ ਕਿ ਮੁੰਡੇ ਨੇ ਫੋਨ ਕੀਤਾ, ਕਹਿੰਦਾ ਦੀਦੀ ਇੰਚਾਰਜ ਆ ਮੇਰੀ, ਦੀਦੀ ਬਿਲਡਰਾਂ ਕੋਲ ਨਵੇਂ ਘਰ ਨੈਗੋਸ਼ੀਏਟ ਕਰਨ ਗਈ ਹੋਈ ਆ। ਮੈਨੂੰ ਕਿਹਾ ਦੀਦੀ ਨੂੰ ਸਮਝਾ ਦੀ ਇਹ ਜਿਹੜਾ ਘਰ ਬਿਲਡਰ ਉਹਨੂੰ 9 ਲੱਖ ਦਾ ਦੇ ਰਿਹਾ, ਇਹ ਕਿਤੇ 8 ਦਾ ਤਾਂ ਨਹੀਂ ਸੀ ਪਹਿਲਾਂ HST ਤੋਂ ਪਹਿਲਾਂ, HST ਆਉਣ ਸਾਰ 9 ਲੱਖ ਕਰਕੇ ਫਿਰ 8 ਦਾ ਵੇਚਤਾ ਦੁਬਾਰਾ, ਵੀ ਦੀਦੀ ਨਾਲ ਰਗੜ ਦੇਵੇ ਉਹ। ਦੀਦੀ ਨੂੰ ਕਹੀਂ ਇੱਕ ਵਾਰ ਕੰਟੈਕਟ ਕਰ ਲਓ, ਦੀਦੀ ਨੇ ਕਿੱਥੇ ਕੰਟੈਕਟ ਕਰਨਾ, ਜਿਹੜਾ ਬਾਹਰ ਆ ਆਪਣੇ ਲੋਕ ਨੇ ਸਪੈਸ਼ਲੀ, ਆਪਣੇ ਤਾਂ ਮਾਫੀ ਚਾਹੁੰਦਾ ਵੀ ਸੇਵਿਆਂ 'ਚ ਗਏ ਹੋਏ ਵੀ ਡੀਲ ਬਣਾ ਰਹੇ ਹੁੰਦੇ ਨੇ, ਕਿਸੇ ਚੀਜ਼ 'ਚ ਫਸੇ ਹੋਏ ਵੀ ਡੀਲ ਬਣਾ ਰਹੇ ਹੁੰਦੇ ਕਿ ਮੈਨੂੰ ਨੈਗੋਸ਼ੀਏਟ ਕਰਕੇ ਦੱਸੋ ਕੀ ਹੋਊਗਾ। ਅਸੀਂ ਰਿਕਸ਼ਿਆਂ ਤੋਂ ਸਿੱਖੇ ਸੀ ਨੈਗੋਸ਼ੀਏਟ ਕਰਨਾ, ਉੱਥੇ ਹਰੇਕ ਚੀਜ਼ ਨੂੰ ਨੈਗੋਸ਼ੀਏਸ਼ਨਸ ਹਰ ਜਗ੍ਹਾ 'ਤੇ ਵਰਕਆਊਟ ਨਹੀਂ ਕਰਦੀਆਂ ਹੁੰਦੀਆਂ, ਕਈ ਜਗ੍ਹਾ 'ਤੇ ਕਰਦੀਆਂ, ਕਈ 'ਤੇ ਨਹੀਂ, ਅਤੇ ਕਈ ਜਗ੍ਹਾ ਪ੍ਰੋਫੈਸ਼ਨਲੀ ਡੀਲ ਕਰਨਾ ਪੈਂਦਾ। ਕੋਈ ਵੀ ਜਾਣਕਾਰੀ ਲਈ ਸੰਤੋਸ਼ ਆਪਣਾ ਨੰਬਰ ਦੇ ਦਿਓ।
1: 416-473-4242-4416-473-4242
0: ਸੰਤੋਸ਼ ਨੂੰ ਕੰਟੈਕਟ ਕਰਨਾ ਹੈ। ਤੁਸੀਂ ਕਿਸੇ ਨੇ ਮੇਰੇ ਨਾਲ ਕੋਈ ਗੱਲ ਕਰਨੀ ਹੋਈ 416-518-3200। ਬਹੁਤ ਸਾਰੇ ਨਵੇਂ ਸਲਿਊਸ਼ਨਸ ਨੇ ਅੱਜ ਦੀ ਮਾਰਕੀਟ ਦੇ ਹਿਸਾਬ ਨਾਲ, ਕੋਈ ਵੀ ਸਲਿਊਸ਼ਨ ਚਾਹੁੰਦਾ, ਈਵਨ ਚੱਲ ਰਹੀ ਪ੍ਰੋਪਰਟੀਜ਼ 'ਚ ਤੁਹਾਡੇ ਤੋਂ ਕਿਸ਼ਤ ਨਹੀਂ ਪੂਰੀ ਹੋ ਰਹੀ, ਉਹਦੇ ਲਈ ਵੀ 416-518-3200 'ਤੇ ਕਾਲ ਕਰ ਲਿਓ। 416-518-3200 ਨੰਬਰ ਹੈ, ਇਹਦੇ 'ਤੇ ਕੰਟੈਕਟ ਕਰ ਲਿਓ। ਅਤੇ ਹਰ ਵੇਲੇ ਇੱਕ ਮੈਂ ਬੇਨਤੀ ਕਰੂੰਗਾ ਸਾਡੀ ਕਮਿਊਨਿਟੀ ਨੂੰ, ਹਰ ਵੇਲੇ ਐਵੇਂ ਬਿਨਾਂ ਹੀ ਗੱਲ ਦੀਆਂ ਚੁਸਤੀਆਂ ਜਿਹੀਆਂ ਕਰਨੀਆਂ, ਆਪਣੇ ਆਪ ਨੂੰ ਛਾਣਾ ਸਮਝਣਾ, ਇਹ ਬੰਦ ਕਰ ਦਿਉ। ਮੈਂ ਇਸ ਲਈ ਨਹੀਂ ਕਹਿੰਦਾ ਕਿ ਅਸੀਂ ਕੁਛ ਚਤੁਰ ਹੈ ਨਾ, ਨਹੀਂ, ਅਸੀਂ ਵੀ ਤੁਹਾਡੇ ਵਰਗੇ ਹਾਂ। ਹਰ ਵੇਲੇ ਜਿਹੜੀਆਂ ਚਤੁਰਾਈਆਂ ਨੇ ਨਾ, ਕਈ ਵਾਰੀ ਮੂਹਦੇ ਮੂੰਹ ਸੁੱਟ ਦਿੰਦੀਆਂ ਨੇ, ਬਾਹਲਾ ਸਿਆਣਾ ਕਾਂ ਕਈ ਵਾਰੀ ਗੋਹੇ 'ਤੇ ਜਾ ਕੇ ਠੁੰਗ ਮਾਰ ਦਿੰਦਾ, ਕੇਕ ਪਿਆ ਥੱਲੇ ਨਿਕਲਦਾ ਗੋਹਾ, ਇਹ ਚੀਜ਼ ਤੋਂ ਬਚ ਕੇ ਰਹੋ। 416-518-3200 'ਤੇ ਟੈਕਸਟ ਮੈਸੇਜ ਤੁਹਾਡੇ ਆ ਵੀ ਗਏ ਨੇ ਦੋ ਜਣੇ ਦੇ, ਬੇਝਿਜਕ ਕੌਨਫੀਡੈਂਸ਼ੀਅਲ ਗੱਲਬਾਤ ਆ, ਕੌਨਫੀਡੈਂਸ਼ੀਅਲ ਮੀਨ ਐਂਡ ਯੂ, ਨੋ ਪ੍ਰੋਬਲਮ। ਅਤੇ ਸੰਤੋਸ਼ ਅੱਜ ਇੱਕ ਸਵਾਲ ਲੈ ਕੇ ਆਏ ਸੀ, ਤਾਂ ਹੀ ਸੰਤੋਸ਼ ਜ਼ਿਆਦਾ ਐਕਸਾਈਟਡ ਸੀ ਕਿ ਮੈਂ ਹੁਣੇ ਕਰ ਲਵਾਂ ਅਮਨ ਜੀ ਸਵਾਲ।
1: ਜੀ ਬਿਲਕੁਲ
0: ਕਰ ਲਓ ਸੰਤੋਸ਼ ਜੀ, ਥੋੜ੍ਹਾ
1: ਟੈਨਸ਼ਨ 'ਚ, ਬਹੁਤ ਜ਼ਿਆਦਾ ਟੈਨਸ਼ਨ 'ਚ ਪਈ ਹਾਂ। ਮਾਰਕੀਟ ਪਲੇਸ 'ਚ ਮੇਰੇ ਹਸਬੈਂਡ ਨੇ ਨਾ ਇੱਕ ਲੈਪਟਾਪ ਖਰੀਦ ਲਿਆ $1,000 ਦਾ, ਉਹ ਮੈਨੂੰ ਕਹਿੰਦੇ ਮੈਂ ਤੈਨੂੰ ਪੈਸੇ ਬਣਾ ਕੇ ਦੱਸਦਾ, ਹੁਣ ਕਿੱਦਾਂ ਪੈਸੇ ਬਣੇ ਪਤਾ ਨਹੀਂ, $1,000 ਦਾ ਖਰੀਦਿਆ, 1200 'ਚ ਵੇਚਤਾ ਉਹਨਾਂ ਨੇ। ਫਿਰ ਉਹਨਾਂ ਨੂੰ ਉਹੀ ਲੈਪਟਾਪ ਦੀ ਯਾਦ ਆ ਗਈ ਕਿ ਬਹੁਤ ਵਧੀਆ ਸੀ, ਦੁਬਾਰਾ ਉਹੀ ਵਾਲਾ ਲੈਪਟਾਪ ਉਹਨਾਂ ਨੇ 1300 'ਚ ਖਰੀਦਿਆ, ਤੇ ਫਿਰ 1500 'ਚ ਵੇਚਤਾ, ਕਹਿੰਦੇ ਵਧੀਆ ਡੀਲ ਮਿਲਦੀ ਸੀ। ਹੁਣ ਮੈਨੂੰ ਇਹ ਨਹੀਂ ਪਤਾ ਚੱਲ ਰਿਹਾ ਕਿ ਉਹਨਾਂ ਨੂੰ ਪ੍ਰੋਫਿਟ ਹੋਇਆ ਕਿ ਲੋਸ ਹੋਇਆ, ਤੇ ਕਿੰਨੇ ਦਾ ਹੋਇਆ ਜੇ ਪ੍ਰੋਫਿਟ ਹੋਇਆ ਜੇ ਲੋਸ ਹੋਇਆ।
0: ਦੁਬਾਰਾ ਇੱਕ ਵਾਰ ਰਿਪੀਟ ਕਰ ਦਿਓ, ਲੈਪਟਾਪ ਲਿਆ ਕਿੰਨੇ ਦਾ ਵੇਚਿਆ, ਕਿੰਨੇ ਦਾ ਨੰਬਰ ਦੇ ਉੱਤੇ ਵਰਕਆਊਟ ਕਰਿਓ।
1: $1,000 ਲਿਆ, 1200 ਦਾ ਵੇਚਤਾ, ਫਿਰ 1300 ਦਾ ਨਵਾਂ ਲਿਆ, ਫਿਰ 1500 ਦਾ ਵੇਚਤਾ।
0: ਹਜ਼ਾਰ ਦਾ ਲਿਆ,
1: 1200 ਦਾ ਵੇਚਤਾ, ਫਿਰ 1300 ਦਾ ਲਿਆ, ਫਿਰ 1500 ਚ ਵੇਚਤਾ।
0: ਕਿੰਨੇ ਬਚੇ ਵੀ ਦੱਸੋ ਨੰਬਰ,
1: 905-673-3337, 905-673-3337 ਤੇ ਕਾਲ ਕਰਕੇ ਜਲਦੀ ਜਲਦੀ ਮੈਨੂੰ ਦੱਸ ਦੋ।
0: ਓਕੇ, 905-673-3337 ਪ੍ਰੋਫਿਟ ਹੋਇਆ ਕਿ ਲੋਸ ਹੋਇਆ ਸੰਤੋਸ਼ ਨੂੰ, ਇਹਨੇ ਆਪਣਾ ਘਰੇ ਹਿਸਾਬ ਕਿਤਾਬ ਦੇਣਾ, ਯੂ ਮਸਟ ਟੈਲ ਹਰ। ਤੇ 905-673-3337 ਲਾ ਲਿਆ ਹਿਸਾਬ ਸਾਰਿਆਂ ਨੇ, ਮੈਂ ਤਾਂ ਲਾ ਲਿਆ, ਤੁਸੀਂ ਕਿਹਾ ਪਹਿਲਾਂ ਕਿੰਨੇ ਦਾ ਲਿਆ?
1: ਪਹਿਲਾਂ 1000 ਦਾ ਲਿਆ, 1200 ਚ ਵੇਚਿਆ, ਫਿਰ 1300 ਦਾ ਲਿਆ ਤੇ 1500 ਚ ਵੇਚਤਾ।
0: ਕਿੰਨੇ ਬਚੇ ਤੇ ਕਿੰਨੇ ਲੂਜ਼ ਹੋਏ, ਜਾਂ ਪ੍ਰੋਫਿਟ ਹੋਇਆ ਲੋਸ ਹੋਇਆ ਕਿੰਨੇ ਦਾ ਹੋਇਆ? 905-673-3337 ਦੇ ਉੱਤੇ ਸੰਤੋਸ਼ ਨੂੰ ਤੁਸੀਂ ਕੰਟੈਕਟ ਕਰ ਰਹੇ ਹੋ। 905-673-3337 ਤੇ ਤੁਸੀਂ ਦੱਸ ਰਹੇ ਹੋ ਕਿ ਟੋਟਲ ਲੋਸ ਹੈ ਜਾਂ ਪ੍ਰੋਫਿਟ ਹੈ, ਉਸ ਦੇ ਉੱਪਰ ਗੱਲ ਕੀਤੀ ਜਾ ਰਹੀ ਹੈ। ਅਤੇ ਸ਼ੋ ਦੇ ਵਿੱਚ ਤੁਸੀਂ ਕੁਛ ਨੰਬਰਸ ਨੇ ਜਿਹਨਾਂ ਵਿੱਚੋਂ ਕੋਮਲ ਦਾ ਨੰਬਰ ਨੋਟ ਕਰੋ, ਆਲ ਲਿੰਕ ਟਰੈਵਲ ਤੋਂ ਇੰਡੀਆ ਜਾਣਾ ਜਾਂ ਇੰਡੀਆ ਤੋਂ ਆਉਣਾ, ਜਾਂ ਤੁਸੀਂ ਵਕੇਸ਼ਨ ਲਈ ਕਿਤੇ ਜਾਣਾ ਚਾਹੁੰਦੇ ਹੋ, ਯੂਰਪ ਜਾਣਾ, ਯੂਰਪ ਦੇ ਟਿਕਟ ਬਹੁਤ ਸਸਤੇ ਲੱਗੇ ਹੋਏ ਨੇ, ਬੜੇ ਕੈਨੇਡੀਅਨ ਯੂਰਪ ਘੁੰਮਣ ਗਏ ਨੇ, ਬੜੇ ਯੂਰਪੀਅਨ ਕੈਨੇਡਾ ਘੁੰਮਣ ਆ ਰਹੇ ਅਮੈਰੀਕਾ ਦੀ ਬਜਾਏ, ਕੋਮਲ ਦਾ ਨੰਬਰ 905-239-7711, 905-239-7711, 905-239-7711 ਦੇ ਉੱਤੇ ਤੁਸੀਂ ਕੋਮਲ ਨੂੰ ਕਾਲ ਕਰਨੀ ਆ। ਔਰ ਇਸੇ ਤਰ੍ਹਾਂ ਮਾਸਟਰ ਯੂਰ ਐਗਜ਼ਾਮ, ਤੁਸੀਂ ਰੀਅਲ ਸਟੇਟ ਦਾ ਐਗਜ਼ਾਮ ਹੈ, ਜਾਂ ਤੁਸੀਂ ਐਗਜ਼ਾਮ ਹੈਗਾ ਇੰਸ਼ੋਰੈਂਸ ਦਾ, ਜਾਂ ਤੁਸੀਂ ਆਰਕੀਟੈਕਟਰ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹੈਗੇ ਹੋ, ਤੁਸੀਂ ਮੋਰਗੇਜ ਲਾਇਸੈਂਸ ਹੋਲਡਰ ਬਣਨਾ ਚਾਹੁੰਦੇ ਹੋ, ਅਤੇ ਤੁਸੀਂ 437-376-5556 ਨੰਬਰ ਨੂੰ ਡਾਇਲ ਕਰ ਸਕਦੇ ਹੋ, 437-376-5656, 437-376-5556 ਨੰਬਰ ਦੇ ਉੱਤੇ ਕੰਟੈਕਟ ਕਰਨਾ। ਇਸੇ ਤਰ੍ਹਾਂ ਟਰੂ ਨੌਰਥ ਕੰਪਨੀ ਆ, ਜੇ ਕੋਈ ਵੀ ਡਰਾਈਵੇ ਨੂੰ ਪੱਟਦਾ, ਡਿਗਿੰਗ ਕਰਦੇ, ਜਿਹੜੇ ਤੁਹਾਡੇ ਡਰਾਈਵੇ ਬਣਾਉਂਦੇ ਨੇ ਨਵੇਂ, ਤੁਸੀਂ ਕੰਟਰੈਕਟਰ ਹੋ, ਜਿੰਨੇ ਵੀ ਸੁਣਦੇ ਪਏ, ਤੁਹਾਡੀ ਵੇਸਟ ਹੈ ਪੱਥਰ ਦੀ, ਬਜਰੀ ਦੀ, ਐਸ਼ਫਾਲਟ ਦੀ, ਲੁੱਕ ਦੀ, ਤੁਸੀਂ ਇਹ ਡਰੋਪ ਕਰ ਸਕਦੇ 2 ਤੋਂ 5 ਮਿੰਟ ਦੇ ਵਿੱਚ ਵਿੱਚ। ਜਾਣਾ ਕਿੱਥੇ ਆ? ਟਰੂ ਨੌਰਥ ਦਾ ਯਾਰਡ ਹੈ ਕੈਨੇਡੀ ਐਂਡ ਡੇਰੀ ਦੇ ਉੱਪਰ। ਟਰੂ ਨੌਰਥ ਨੂੰ ਕਾਲ ਕਰਨੀ ਆ, ਗ੍ਰੈਵਲ ਪਾਉਣੀ ਆ, ਅਗਰ ਕਿਸੇ ਨੇ ਵੀ ਗ੍ਰੈਵਲ ਪਾਉਣ ਦੇ ਲਈ ਨੰਬਰ ਹੈ, ਤੁਸੀਂ ਯਾਰਡ ਪੱਧਰਾ ਕਰਾਉਣਾ, ਲੈਂਡਸਕੇਪਿੰਗ ਦਾ ਕੋਈ ਕੰਮ ਹੈਗਾ, ਘਾਹ ਦਾ, ਬੂਟਿਆਂ ਦਾ, ਜਾਂ ਯਾਰਡ ਕਲੀਅਰ ਕਰਾਉਣਾ ਆਪਣਾ, ਤੁਸੀਂ ਟਰੂ ਨੌਰਥ ਨੂੰ ਕਾਲ ਕਰਨੀ ਹੈ, 416-803-0623 ਨੰਬਰ ਦੇ ਉੱਤੇ, 416-803-0623 'ਤੇ ਕਾਲ ਕਰਨੀ ਹੈ, ਜਿਸ ਨਾਲ ਗੱਲ ਹੋਊਗੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ ਜੀ, ਪਾਰਟੀ ਕਰ ਲੈਣ। ਸੰਤੋਸ਼ ਜੀ, 300 ਦਾ ਪ੍ਰੋਫਿਟ ਹੈ ਤੁਹਾਡਾ?
1: ਅੱਛਾ, 300 ਦਾ ਅਜੇ ਵੀ ਮੈਂ ਕਨਫਿਊਜ਼ ਹਾਂ, ਹਜੇ ਵੀ ਕਨਫਿਊਜ਼ ਹਾਂ, ਤੁਸੀਂ ਇੱਕ ਵਾਰ ਫਿਰ ਰਿਪੀਟ ਕਰਿਓ ਤੇ ਆਨਾ ਸੁਣੋ ਇੱਕ ਵਾਰ ਮਾੜਾ ਜਿਹਾ। 500 ਦਾ ਪ੍ਰੋਫਿਟ ਹੈ, ਲਾਸਟ ਟਾਈਮ ਫਿਰ ਇੱਕ ਵਾਰ ਹਜ਼ਾਰ ਦਾ ਬਾਰਾਂ ਸੌ ਦਾ ਵੇਚਿਆ, 1300 ਦਾ ਫਿਰ ਖਰੀਦਿਆ, 1500 ਦਾ ਵੇਚਿਆ, 1300 ਦਾ ਲਿਆ, 1500 ਦਾ ਵੇਚਿਆ, ਹੁਣ ਲਾਸ ਹੋਇਆ ਕਿ ਪ੍ਰੋਫਿਟ ਹੋਇਆ? 975, 673, 33 ਸੈਂਤੀ ਨੰਬਰ 'ਤੇ ਤੁਸੀਂ ਕਾਲ ਕਰਕੇ ਸੰਤੋਸ਼ ਨੂੰ
0: ਤੇ ਸਾਡੇ ਨਾਲ ਤੁਸੀਂ ਕੰਟੈਕਟ ਕਰ ਰਹੇ ਸਟੂਡੀਓ ਦੇ ਵਿੱਚ 905-673-3333 ਮੇਰੇ ਨਾਲ ਜੋ ਤਵਾ ਕਿਚਨ ਤੋਂ ਵੀ ਹੈ ਚਰਨਪ੍ਰੀਤ ਚਰਨਪ੍ਰੀਤ ਸਤਿ ਸ਼੍ਰੀ ਅਕਾਲ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ
0: ਤੁਸੀਂ ਕੀ ਹਾਲ ਚਾਲ ਨੇ ਤੁਹਾਡੇ
3: ਹਾਂਜੀ ਬਹੁਤ ਹੀ ਵਧੀਆ ਚੜ੍ਹਦੀ ਕਲਾ
0: ਜੀ ਬਹੁਤ ਵਧੀਆ ਕਿੰਨੇ ਦਾ ਪ੍ਰੋਫਿਟ ਹੋਇਆ ਸੰਤੋਸ਼ ਨੂੰ ਜਾਂ ਲਾਸ ਹੋਇਆ
3: ਹਾਂਜੀ ਹਵੇ ਬਹੁਤ ਚੀਜ਼ਾਂ ਹੁੰਦੀਆਂ ਜੀ ਪਹਿਲੇ ਦੱਸੋ ਕਿ ਲੈਪਟਾਪ ਆਪ ਲੈਣ ਗਏ ਸੀਗੇ ਘਰੇ ਆਇਆ ਸੀਗਾ ਘਰੇ ਗਿਆ ਸੀ ਬਹੁਤ ਤੇਲ ਦਾ ਖਰਚਾ ਕੱਢੀਆ
0: ਕੀ ਕੁਐਸਚਨ ਹੈ ਸਮਝ ਨਹੀਂ ਆਇਆ ਜੀ ਤੁਹਾਡਾ ਉੱਚੀ ਬੋਲਣਾ ਪੈਣਾ ਤੁਹਾਡੀ ਆਵਾਜ਼ ਘੱਟ ਆਉਂਦੀ ਹੈ ਠੀਕ ਹੈ ਤੁਹਾਡੀ ਆਵਾਜ਼ ਹਜੇ ਵੀ ਘੱਟ ਆ ਰਹੀ ਜੇ ਤੁਸੀਂ ਬਲੂਟੁੱਥ ਤੋਂ ਬਲੂਟੁੱਥ ਬੰਦ ਕਰ ਦਿਓ ਤੁਹਾਡੀ ਆਵਾਜ਼ ਬਹੁਤ ਘੱਟ ਹੈ ਸੰਤੋਸ਼ ਦੇ ਅਕੋਰਡਿੰਗਲੀ
3: ਹਾਂਜੀ
0: ਹਾਂ ਉਹ ਤਾਂ ਬਾਅਦ ਦੀ ਗੱਲ ਹੈ ਪਰ ਤੁਸੀਂ ਆਨਸਰ ਦੇਣਾ ਹੈਗਾ ਹਾਂਜੀ 519 ਨੰਬਰ ਤੁਹਾਡਾ ਕੀ ਜਵਾਬ ਆ 400 ਦਾ ਪ੍ਰੋਫਿਟ ਹੋਇਆ 905-673-3333 ਹੈਲੋ ਜੀ ਹੈਲੋ
4: ਹੈਲੋ
0: ਸਤਿ ਸ਼੍ਰੀ ਅਕਾਲ ਜੀ ਪਹਿਲਾਂ ਇਹ ਦੱਸੋ ਕਿਹੜੀ ਕੰਟਰੀ ਚੋਂ ਕਾਲ ਕਰ ਰਹੇ ਹੋ ਟਰੰਪ ਦੇ ਮੂੰਹ ਵੱਲ ਝਾਕੇ ਹੀ ਨੀ ਗੇ ਬਿਲਕੁਲ ਵੀ ਝਾਕੇ ਵੀ ਨੀ ਟਰੰਪ ਦੇ ਵੱਲ ਹੈ ਮੈਂ ਦੇਖ ਰਿਹਾ ਸੀ ਕਿ ਟਰੰਪ ਵੱਲ ਦੇਖਿਆ ਵੀ ਨੀ ਉਹਨਾਂ ਨੇ ਮਤਲਬ ਸਟੇਜ ਦੇ ਉੱਤੇ ਆਲੇ ਦੁਆਲੇ ਗੇੜੇ ਕੱਢ ਰਿਹਾ ਉਹ ਆਪਣਾ ਇੰਜੋਏ ਕਰ ਰਹੇ ਇਹਨਾਂ ਚੋਂ ਇੱਕ ਵੀ ਆਦਮੀ ਇਹਦੇ ਵੱਲ ਨੂੰ ਝਾਕਦਾ ਨੀ ਪਿਆ ਵੀ ਇਹਦੇ ਵੱਲ ਝਾਕ ਕੇ ਮੁਸਕਰਾ ਵੀ ਦਈਏ ਸਾਰਿਆਂ ਦੇ ਮੂੰਹ ਕੈਮਰੇਜ ਵੱਲ ਪਰਲੇ ਪਾਸੇ ਨੂੰ ਕੀਤੇ ਹੋਏ ਹਾਂਜੀ
4: ਤੁਹਾਨੂੰ ਯਾਦ ਹੋਣਾ ਵਾ ਪਹਿਲਾਂ ਵੀ ਜਦੋਂ ਆਪਣੇ ਇਹਨੇ ਯੂਕਰੇਨ ਵਾਸਤੇ ਤੇ ਆਪਣੇ ਪਲੇਨ ਭੇਜੇ ਸੀ ਉਦੋਂ ਵੀ ਸਪੇਨ ਨੇ ਵਾਸਤੇ ਵੀ ਲੋਨ ਨਹੀਂ ਦਿੱਤੇ ਇੱਥੇ ਇਹਨਾਂ ਨੇ ਏਅਰ ਸਪੇਸ ਤੇ
0: ਹਾਂਜੀ ਹਾਂਜੀ ਇਰਾਨ ਵਾਸਤੇ ਹਾਂਜੀ
4: ਹਾਂਜੀ
0: ਹਾਂਜੀ ਅੱਜ ਕੀ ਆਨਸਰ ਹੈ ਤੁਹਾਡਾ ਬਾਈ ਜੀ
4: ਮੈਂ ਨਾ ਮਨਦੀਪ ਬੋਲਦਾ ਪਿਆ ਸਪੇਨ ਤੋਂ
0: ਹਾਂਜੀ
4: ਤੇ ਜਿਹੜਾ ਪ੍ਰੋਫਿਟ ਦੀ ਗੱਲ ਕਰਦੇ ਪਏ ਸੀ 400 ਰੁਪਇਆ ਹੋਇਆ ਵਾ
0: 400 ਠੀਕ ਹੈ ਮਨਦੀਪ ਬਾਕੀ ਨੂੰ ਚੈੱਕ ਕਰ ਲਈਏ ਠੀਕ ਹੈ ਥੈਂਕ ਯੂ ਸਪੇਨ ਤੋਂ ਕਾਲ ਸੀ ਇਹਨਾਂ ਦੀ ਹਾਂਜੀ ਨਗਿੰਦਰ
5: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ
5: 100 ਦਾ ਪ੍ਰੋਫਿਟ ਹੋਇਆ ਜੀ।
0: 100 ਦਾ ਪ੍ਰੋਫਿਟ ਹੋਇਆ। ਮੈਂ ਸਵਾਲ ਇੱਕ ਵਾਰ ਫਿਰ ਕਰੂੰਗਾ, 100, 600, 400, 500, 300 ਤੇ ਸਾਰੇ ਤੁਸੀਂ ਕਰ ਰਹੇ ਹੋ। ਨੈਕਸਟ ਕਾਲਰ ਸੀ, ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
6: ਇਹਨਾਂ ਨੂੰ ਜੀ ਆਪਣਾ $100 ਦਾ ਪ੍ਰੋਫਿਟ ਹੋਇਆ ਜੀ।
0: ਪ੍ਰੋਫਿਟ ਆ, ਲਾਸ ਕਿਸੇ ਨੇ ਦੱਸਿਆ ਜੀ ਮੈਨੂੰ। ਤੁਹਾਡਾ ਨਾਮ ਕੀ ਆ?
6: ਮੇਰਾ ਨਾਮ ਗੁਰਪ੍ਰੀਤ ਜੀ।
0: ਗੁਰਪ੍ਰੀਤ ਸਿੰਘ ਜੀ, ਸਿੰਘ ਕਿਆ ਕਰੋ ਨਾਲ, ਗੁਰਪ੍ਰੀਤ ਸਿੰਘ, ਥੈਂਕ ਯੂ ਕਾਲ ਕਰ ਲਈ। ਤੇ 6475177 ਨੰਬਰ। ਹੈਲੋ,
7: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ।
7: ਭਾਜੀ, $100 ਦਾ ਪ੍ਰੋਫਿਟ ਹੋਇਆ, ਦੋ ਵਾਰੀ 200 ਪਲੱਸ ਹੋਏ, ਇੱਕ ਵਾਰੀ ਮਾਈਨਸ 300 ਹੋਇਆ, ਕਿਉਂਕਿ 1000 ਦੀ ਚੀਜ਼ 1300 ਦੀ ਲੈਣੀ ਪੈ ਗਈ, ਸੋ ਮਾਈਨਸ 300 ਹੋ ਗਿਆ।
0: ਭਾਜੀ ਤੁਸੀਂ ਵਪਾਰ ਕੀ ਕਰਦੇ ਦੱਸ ਦੋ ਬਸ।
7: ਭਾਜੀ ਵਪਾਰ ਤਾਂ ਨਹੀਂ ਕਰਦਾ, ਹੋਸਪਿਟਲ 'ਚ ਕੰਮ ਕਰਦਾ।
0: ਉਹ ਤੇਰੀ, ਤੁਸੀਂ ਠੀਕ ਆ, ਬਹੁਤ ਸ਼ੁਕਰੀਆ ਸਰ ਤੁਹਾਡਾ, ਤੇ ਸਾਡੀ ਸਾਰਿਆਂ ਦੀ ਸਿਹਤ ਦਾ ਖਿਆਲ ਰੱਖਣ ਲਈ ਤੇ ਉੱਥੇ ਹੈਲਥ ਵਰਕਰ ਦੇ ਤੌਰ ਤੇ ਕੰਮ ਕਰਨ ਲਈ। ਟੇਕ ਬਾਦਲ ਜੀ, ਤੁਹਾਡਾ ਆਨਸਰ।
8: ਹਾਂਜੀ ਅਮਨ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਮੇਰਾ ਹੈ ਜੀ ਆਨਸਰ 200
0: ਤੁਹਾਡੇ ਹਿਸਾਬ ਨਾਲ ਬਚਿਆ, ਪਹਿਲੇ ਕਹਿੰਦੇ 100।
8: ਪ੍ਰੋਫਿਟ, ਹਾਂਜੀ ਹਾਂਜੀ,
0: ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ। ਤੇ ਚੈਂਪੀ ਪਹਿਲਾਂ ਆਪਣਾ ਮੈਸੇਜ ਦਿਓ, ਪ੍ਰੋਫਿਟ ਲਾਸ ਅਸੀਂ ਕੱਢ ਰਹੇ ਹਾਂ ਸਾਰਾ, ਇੱਕ ਵਾਰ ਸਵਾਲ ਰਿਪੀਟ ਕਰ ਦਾਂਗੇ ਦੁਬਾਰਾ। ਬਹੁਤ ਸਾਰੇ ਨਵੇਂ ਲੋਕ ਲੱਗੇ ਨੇ, ਸੰਤੋਸ਼ ਰੋਜ਼ ਕੋਈ ਪੁਆੜਾ ਲੈ ਕੇ ਆਉਂਦੀ ਹੈ ਤੇ ਤੁਸੀਂ ਉਹ ਪੁਆੜੇ ਨੂੰ ਰਿਜ਼ੋਲਵ ਕਰਦੇ ਹੋ, ਇਹ ਤਾਂ ਸੰਤੋਸ਼ ਸਾਡੇ ਸ਼ੋਅ ਦੀ ਬੇਤਾਲ ਬਣੀ ਹੈ। ਵਿਕਰਮ ਤੇ ਬੇਤਾਲ ਨਹੀਂ ਸੀ ਸੰਤੋਸ਼, ਦੇਖਿਆ ਸੀ ਵਿਕਰਮ ਤੇ ਬੇਤਾਲ?
9: ਜੀ ਜੀ ਬਿਲਕੁਲ,
0: ਉਹ ਭਟਕਦੀ ਜੀ ਆਤਮਾ ਸੀ ਬੇਤਾਲ ਦੀ।
9: ਮੈਂ ਵੀ ਰਾਤ ਨੂੰ ਭਟਕਦੀ ਭਟਕਦੀ ਸੋਚਦੀ ਹਾਂ ਕਿ ਮੇਰਾ ਕੀ, ਮੈਂ ਕੀ ਪੁੱਛ ਰਹੀ ਹਾਂ ਅੱਜ, ਮੇਰੇ ਕੋਲ ਕੀ ਆ ਅੱਜ।
0: ਠੀਕ ਆ, 905-673-33 ਤੇ ਗੱਲ ਚੱਲ ਰਹੀ ਹੈ, ਪਰ ਚਰਨਪ੍ਰੀਤ ਮੇਰੇ ਨਾਲ ਆ ਮੌਸਮ ਹੈ ਜਿਹੜਾ ਸਭ ਤੋਂ ਵੱਧ ਖੁਸ਼ੀ ਤੁਹਾਨੂੰ ਮਿਲਦੀ ਹੈ ਜਦੋਂ ਤੁਸੀਂ ਕੋਈ ਕਿਸੇ ਦੀ ਆਏ ਹੋਏ ਦੀ, ਸਪੈਸ਼ਲੀ ਆਪਾਂ ਇੰਡੀਅਨਸ ਨੂੰ, ਪੰਜਾਬੀਆਂ ਨੂੰ, ਪਾਕਿਸਤਾਨ ਤੋਂ ਵੀ ਜਿੰਨੇ ਲੋਕ ਹੈ, ਜਦੋਂ ਤੁਹਾਡੇ ਕੋਈ ਘਰ ਆਏ ਤੁਸੀਂ ਉਹਦੀ ਆਓ ਭਗਤ ਕਰੋ। ਅਤੇ ਦੂਸਰਾ ਹੈਗਾ, ਬਹੁਤ ਸਾਰੇ ਸਾਡੇ ਫੰਕਸ਼ਨ, ਸਾਡੇ ਤਿਉਹਾਰ ਇੱਦਾਂ ਦੇ ਨੇ ਜਿਹਨੂੰ ਅਸੀਂ ਧੂਮਧਾਮ ਨਾਲ ਮਨਾਉਂਦੇ, ਇਸੇ ਕਰਕੇ ਸਾਡੀ ਜ਼ਿੰਦਗੀ 'ਚ ਰੌਣਕ ਬਣੀ ਹੋਈ ਆ। ਅਸੀਂ ਉਹ ਸਮੇਂ ਦੇ ਹਾਣੀ ਹਾਂ ਜਦੋਂ ਕਿਹਾ ਜਾਂਦਾ ਸੀ ਕਿ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ। ਅਹਿਮਦ ਸ਼ਾਹ ਅਬਦਾਲੀ ਅਫਗਾਨ ਹਮਲਾਵਰ ਸੀ ਅਤੇ ਉਹ ਲੁੱਟ ਕੇ ਹੀ ਲੈ ਜੂਗਾ, ਖਾਧਾ ਪੀਤਾ ਲਾਹੇ ਦਾ। ਸਾਡੇ ਬਜ਼ੁਰਗ ਕਹਿੰਦੇ ਸੀ ਖਾ ਪੀ ਲਓ, ਅਤੇ ਅੱਜ ਵੀ ਬੜੇ ਅਬਦਾਲੀ ਇਕੱਠੇ ਹੋਏ ਨੇ ਆਸ ਪਾਸ ਸਾਡੇ, ਦੀਨੇ ਨਹੀਂ ਗਏ ਪਰ ਉਹ ਕਾਰਪੋਰੇਟ ਅਬਦਾਲੀ ਨੇ। ਉਹ ਕਾਰਪੋਰੇਟ ਅਬਦਾਲੀ ਜਿਹੜੇ ਨੇ ਸਾਨੂੰ ਲੱਖ ਪਰੇਸ਼ਾਨ ਕਰਨ, ਪਰ ਅਸੀਂ ਖੁਸ਼ ਰਹਿੰਦੇ ਹਾਂ। ਚਰਨਪ੍ਰੀਤ, ਪਿਛਲੇ 48 ਘੰਟੇ 'ਚ ਕਿੰਨੇ ਕੇਟਰਿੰਗਸ ਕੀਤੇ ਤੁਸੀਂ, ਤੁਹਾਡੀ ਕੰਪਨੀ ਨੂੰ ਦੱਸਿਓ।
8: ਹਾਂਜੀ, ਪਿਛਲੇ 48 ਘੰਟੇ 'ਚ ਆਲਮੋਸਟ ਅਸੀਂ 600 to 700 ਬੰਦਿਆਂ ਨੂੰ ਸਰਵ ਕੀਤਾ ਸਿਰਫ ਕੇਟਰਿੰਗ ਲਈ। ਉਸ ਤੋਂ ਇਲਾਵਾ ਜਿਵੇਂ ਰੈਗੂਲਰ ਕਸਟਮਰ ਨੇ ਸਾਡੇ ਟਿਫਿਨ ਵਾਲੇ ਉਹ ਜਿਵੇਂ 150 to 200 ਸਟੂਡੈਂਟ ਜਿਹੜੇ ਡੇਲੀ ਸਾਡੇ ਤੋਂ ਟਿਫਿਨ ਖਾਂਦਾ ਵਾ, ਰੋਟੀ ਖਾ ਕੇ ਜਾਂਦੇ ਨੇ, ਅਸੀਸਾਂ ਦਿੰਦੇ ਨੇ, ਕਹਿੰਦੇ ਅੱਜ ਕਹਿੰਦੇ ਸਾਨੂੰ 2-2, 3-3 ਸਾਲ ਹੋ ਗਏ ਇੱਥੋਂ ਰੋਟੀ ਲੈਂਦੇ ਨੂੰ, ਕੋਈ ਸ਼ਿਕਾਇਤ ਨਹੀਂ ਹੈਗੀ, ਤਾਜ਼ੀ ਰੋਟੀਆਂ ਹੁੰਦੀਆਂ ਤੇ ਸਬਜ਼ੀਆਂ ਏਦਾਂ ਹੁੰਦੀਆਂ ਜਿੱਦਾਂ ਮੰਮੀ ਮਾਂ ਦੇ ਘਰੇ ਬਣਾਈ ਹੋਵੇ। ਸੋ ਤੁਸੀਂ ਵੀ ਜੇ ਕਿਸੇ ਨੇ ਕੇਟਰਿੰਗ ਕਰਾਉਣੀ ਹੈ ਜਾਂ ਫਿਰ ਕੋਈ ਛੋਟਾ ਇਵੈਂਟ ਤੋਂ ਲੈ ਕੇ ਕੋਈ ਬਰਥਡੇ ਪਾਰਟੀ ਹੈ, 10-15 ਬੰਦੇ ਦੀ ਗੈਦਰਿੰਗ ਹੈਗੀ ਹੈ ਵੱਡੀ, ਉਸ ਤੋਂ ਲੈ ਕੇ ਕੋਈ 300-400 ਬੰਦੇ ਦੀ ਕੋਈ ਗੈਦਰਿੰਗ ਹੈਗੀ ਹੈ, ਜੁਲਾਈ ਦਾ ਮਹੀਨਾ ਲੰਘ ਗਿਆ, ਟਾਈਮ ਬਹੁਤ ਛੇਤੀ ਭੱਜੀ ਜਾਂਦਾ। ਸੋ ਤੁਸੀਂ ਚਾਹੁੰਦੇ ਹੋ ਕਿ ਆਪਣੀ ਸਾਰੀ ਹੈਡੇਕ ਸਾਡੇ ਤੇ ਪਾ ਕੇ ਤੁਸੀਂ ਬਾਕੀ ਕੰਮਾਂ ਤੇ ਫੋਕਸ ਕਰਕੇ ਆਪਣੀ ਹੈਡੇਕ ਸਾਰੀ ਮੁਕਾ ਦਈਏ, ਖਾਣ ਪੀਣ ਦੀ ਸਾਰੀ ਸਾਡੇ ਕੋਲ ਹੋਵੇ, ਅਸੀਂ ਮੈਨਿਊ ਤੋਂ ਲੈ ਕੇ ਕਵੀ ਹੱਡੀ ਕਰਨੀ ਹੈ ਛੋਟੀ ਮੋਟੀ, ਤੁਹਾਡੀ ਕੋਈ ਚਾਹੁੰਦੇ ਇਵੈਂਟ ਆਰਗੇਨਾਈਜ਼ ਕਰਨਾ ਹੈ, ਕਵੀ ਛੋਟੀ ਛੋਟੀ ਤੋਂ ਛੋਟੀ ਚੀਜ਼ ਆਰਗੇਨਾਈਜ਼ ਹੋ ਜਾਂਦੀ ਹੈ ਪ੍ਰੋਪਰਲੀ, ਸਾਰੀ ਡੈਕੋਰੇਸ਼ਨ ਤੋਂ ਲੈ ਕੇ ਤੁਸੀਂ ਕੰਟੈਕਟ ਕਰ ਸਕਦੇ ਸਾਨੂੰ, ਤਾਂ ਤੁਹਾਡੀ ਸਾਰੀ ਐਡਿਕ ਸਾਡੀ ਹੋਊਗੀ। ਫੂਡ ਤੋਂ ਲੈ ਕੇ ਮੈਨਿਊ ਜਿਵੇਂ ਬਣਾਉਣਾ ਵਾ, ਪ੍ਰੋਪਰਲੀ ਮੈਨਿਊ ਕ੍ਰੀਏਟ ਹੁੰਦਾ ਵਾ, ਅੱਡ ਅੱਡ ਦਿਨ ਐਂ ਨਾ ਹੋਵੇ ਕਿ ਤੁਹਾਡੇ ਘਰੇ ਵਿਆਹ ਹੈਗਾ ਤੁਸੀਂ ਕਹਿੰਦੇ ਰੋਜ਼ ਹੀ ਰੋਟੀ ਖਾ ਕੇ ਬੋਰ ਹੋ ਗਏ, ਅੱਡ ਅੱਡ ਦਿਨ ਦਾ ਅੱਡ ਅੱਡ ਮੈਨਿਊ ਬਣੂਗਾ, ਤੇ ਪ੍ਰੋਪਰ ਸਾਰਾ ਦਿਨ ਐਵਰੀਡੇ ਫਰੈਸ਼ ਫੂਡ ਬਣ ਕੇ ਤੁਹਾਡੇ ਘਰੇ ਪਹੁੰਚ ਜੂਗਾ, ਟਰੱਕ ਦੇ ਨਾਲ ਲਾਈਵ ਟਰੱਕ ਆ ਜੂਗਾ, ਜਿੱਥੇ ਤੰਦੂਰ ਵਿੱਚ ਲੱਗਿਆ ਹੁੰਦਾ ਬਾਹਰ ਗ੍ਰਿਲ ਦੇ ਨਾਲ ਨਾਲ ਆਪਣਾ ਤੰਦੂਰ ਪੱਟੀ ਸਾਰਾ ਕੁਝ ਵਿੱਚ ਲੱਗਿਆ ਹੁੰਦਾ, ਸਾਰਾ ਕੁਝ ਫਰੈਸ਼ ਟਿੱਕਿਆਂ ਤੋਂ ਲੈ ਕੇ ਕੋਈ ਵੀ ਨਾਨ ਤੰਦੂਰੀ ਰੋਟੀ ਸਭ ਕੁਝ ਫਰੈਸ਼ ਬਣਦੀ ਹੈ ਲਾਈਵ ਔਨ ਲੋਕੇਸ਼ਨ। ਤੁਸੀਂ ਕੰਟੈਕਟ ਕਰੋ ਸਾਨੂੰ ਕੇਟਿੰਗ ਲਈ, ਪ੍ਰੋਪਰ ਸ਼ੈਫਿੰਗ ਡਿਸ਼ਿਜ਼, ਗੋਲਡਨ ਵਾਂਗ ਦੀ ਸ਼ੈਫਿੰਗ ਡਿਸ਼ਾਂ ਦਾ ਸੈਟਅਪ ਕਰਕੇ ਤੁਹਾਡੇ ਈਵੈਂਟ ਨੂੰ ਵੱਧ ਤੋਂ ਵੱਧ ਆਰਗੇਨਾਈਜ਼ ਕਰਕੇ, ਤੁਹਾਨੂੰ ਖੁਸ਼ ਕਰਕੇ, ਆਪਣੇ ਸਾਰੇ ਗੈਸਟ ਤੁਹਾਨੂੰ ਖੁਸ਼ ਕਰਕੇ ਆਪਣਾ ਚਾਹੀਦਾ ਵਾ ਉੱਥੋਂ, ਤੇ ਤੁਸੀਂ ਜੋ ਸਾਨੂੰ ਕੰਟੈਕਟ ਕਰੋ ਕੇਟਿੰਗ ਲਈ, ਪ੍ਰਿਪਰੇਸ਼ਨ ਘਰ ਵਰਗੀ
10: ਟੇਸਟ ਢਾਬੇ ਵਰਗਾ ਐ ਤਾਂ ਕਹੀਦਾ ਜੀ ਕਿ ਸਾਰੇ ਮਸਾਲੇ ਕੋਈ ਵੀ ਸਬਜ਼ੀਆਂ ਜਿਹੜੀ ਵੀ ਯੂਜ਼ ਹੁੰਦੀ ਹੈ ਪ੍ਰੋਪਰ ਸਾਫ਼ ਕਰਕੇ ਸਫਾਈ ਨਾਲ ਘੱਟ ਮਸਾਲਿਆਂ ਨਾਲ ਬਣਾਇਆ ਜਾਂਦਾ ਕਿ ਤੁਹਾਨੂੰ ਕੋਈ ਵੀ ਰਾਤ ਨੂੰ ਤੁਸੀਂ 2 ਵਜੇ 3 ਵਜੇ ਤੁਹਾਨੂੰ ਐਂ ਨਾ ਹੋ ਕੇ ਢੇਡੇ ਜਲਨ ਹੋ ਗਿਆ ਹੈਵੀ ਹੋ ਗਿਆ ਭਟੂਰੇ ਵੀ ਤੁਸੀਂ ਖਾਓਗੇ ਲਾਈਵ ਲਾਈਵ ਕਟਵਾ ਕੇ ਤੇ ਕਹੋਗੇ ਵਾਕਈ ਸਵਾਦ ਆ ਗਿਆ ਜੀ ਕਿ ਏਦਾਂ ਲੱਗਦਾ ਪਾਣੀ ਚ ਕੱਟੇ ਹੋਏ ਭਟੂਰੇ ਨੇ ਡੇਟਿੰਗ ਲਈ ਜ਼ਰੂਰ ਸਾਨੂੰ ਕੰਟੈਕਟ ਕਰੋ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡਾ ਇਕੱਠ ਹੈਗਾ ਵਾ 40-50 ਜਣਿਆਂ ਦਾ ਤੁਸੀਂ ਘਰੇ ਨੀ ਖੱਪ ਪਾਉਣਾ ਚਾਹੁੰਦੇ ਤੁਹਾਨੂੰ ਪ੍ਰੋਪਰ ਜਗ੍ਹਾ ਮਿਲ ਜਾਊਗੀ ਜਿੱਥੇ ਜਿਹਦੇ ਵਿੱਚ ਬਾਰ ਬਣੀ ਹੋਈ ਹੈ ਬਾਰ ਦੇ ਨਾਲ ਨਾਲ ਆਪਣਾ ਪ੍ਰੋਪਰ ਡੀਜੇ ਲਾਈਟਸ ਤੋਂ ਲੈ ਕੇ ਸਟੇਜ ਵਿੱਚ ਬਣਿਆ ਹੋਇਆ ਹੈ ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਦਿਓ ਬਾਹਰ ਓਪਨ ਪੈਟੀਓ ਚ ਤੁਸੀਂ ਕੋਈ ਪਾਰਟੀ ਕਰਨੀ ਹੈ ਪੈਟੀਓ ਚ ਸਾਰਾ ਸੈਟਅਪ ਤੁਹਾਨੂੰ ਮਿਲ ਜਾਂਦਾ ਫੂਡ ਤੋਂ ਲੈ ਕੇ ਆਪਣਾ ਡੀਜੇ ਸਿਸਟਮ ਡੀਜੇ ਲਾਈਟ ਸਾਰਾ ਕੁਝ ਪੈਟੀਓ ਚ ਲੱਗ ਜਾਂਦਾ ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ 647-633-8878 ਤੇ 6476338878 ਜਾਂ ਫਿਰ ਤੁਸੀਂ ਤਵਾ ਕਿਚਨ ਤੇ ਪੁੱਛਣਾ ਸਵੇਰੇ 10 ਤੋਂ ਲੈ ਕੇ ਅਗਲੇ ਦਿਨ ਸਵੇਰੇ 6 ਵਜੇ ਤੱਕ ਓਪਨ ਹੁੰਦਾ ਵਾ ਦਾਰਾ ਸਿੰਘ ਟਰਾਂਟੋ ਤੋਂ ਲੈ ਕੇ ਅੰਮ੍ਰਿਤਸਰੀ ਕੁਲਚਾ ਜਿਹੜਾ ਫੁੱਟ ਵਰਗਾ ਹੁੰਦਾ ਹੈ ਤੋਂ ਲੈ ਕੇ ਚਨਾ ਭਟੂਰਾ ਜਾਂ ਸ਼ਾਮ ਨੂੰ ਤੁਸੀਂ ਚਿਕਨ ਦੇ ਸ਼ੌਕੀਨ ਹੈਗੇ ਤਵਾ ਕਿਚਨ ਦਾ ਤਵਾ ਚਿਕਨ ਉਹ ਖਾ ਲਵੇ ਤੁਸੀਂ ਪੁੱਛਣਾ ਤਵਾ ਕਿਚਨ ਤੇ 905-790-1699
0: ਜਿਹੜਾ ਇਹਨਾਂ ਦਾ ਮੈਨਿਊ ਹੈਗਾ ਤੇ ਤੁਸੀਂ ਅਗਰ ਕੋਈ ਫੰਕਸ਼ਨ ਹੈਗਾ ਇਨਡੋਰ ਆਊਟਡੋਰ ਇੰਡੀਆ ਮੰਗੋ ਪੈਟੀਓ ਦੇ ਵਿੱਚ ਬੈਠ ਕੇ ਯਾਨੀ ਕਿ ਬਾਹਰ ਖੁੱਲ੍ਹੇ ਏਰੀਆ ਦੇ ਵਿੱਚ ਟੈਂਟ ਲੱਗਿਆ ਹੋਵੇ ਅਤੇ ਅੰਦਰ ਤੁਹਾਡਾ ਹਾਲ ਦੇ ਵਿੱਚ ਜਿਹੜਾ ਹੈਗਾ ਪ੍ਰੋਗਰਾਮ ਚੱਲਦਾ ਹੈ ਬਾਹਰ ਖਾਣਾ ਖਾਂਦੇ ਹੋਵੋ ਬੈਠ ਕੇ ਤੁਸੀਂ ਇਸ ਤਰ੍ਹਾਂ ਦੇ ਇਨਵਾਇਰਮੈਂਟ ਦੇ ਵਿੱਚ ਆਪਣੀ ਪਾਰਟੀ ਡਿਜ਼ਾਈਨ ਕਰਨੀ ਚਾਹੁੰਦੇ ਹੋ ਚਾਹੇ ਛੋਟੀ ਚਾਹੇ ਵੱਡੀ ਤੁਸੀਂ 129 ਲੀਗਲ ਲੈਵਲ 'ਤੇ ਗੈਦਰਿੰਗ ਇਨਸਾਈਡ ਅਤੇ ਆਊਟਡੋਰ ਕੈਟਰਿੰਗ ਗੈਦਰਿੰਗ ਪਾ ਕੇ ਤੁਸੀਂ ਅੱਛੀ ਇਕੱਠ ਕਰ ਸਕਦੇ ਹੋ ਤੁਸੀਂ ਇਹਨਾਂ ਦੀ ਲਗਜ਼ਰੀ ਡਾਈਨਰ ਜਿਹੜਾ ਲਗਜ਼ਰੀ ਡਾਈਨਰ ਹੈ ਨਜ਼ਾਰਾ ਨਜ਼ਾਰਾ 'ਤੇ ਜ਼ਰੂਰ ਪਹੁੰਚੋਗੇ ਨਜ਼ਾਰਾ ਦੇ ਲਈ ਜਾਂ ਤੁਸੀਂ ਇਵੈਂਟ ਬੁਕਿੰਗ ਤੁਹਾਡਾ ਜਨਮ ਦਿਨ ਹਰੇਕ ਦਾ ਹੀ ਹੈ ਅਤੇ ਜਾਂ ਤੁਹਾਡੇ ਘਰ 'ਚ ਕੋਈ ਐਨਵਰਸਰੀ ਬੱਚਿਆਂ ਦਾ ਕੋਈ ਜਨਮ ਦਿਨ ਹੈ ਕੁਛ ਵੀ ਐਸਾ ਤੁਸੀਂ ਜ਼ਰੂਰ ਡਿਸਕਸ ਕਰੋਗੇ 6476338878 ਬਜਟ ਫਰੈਂਡਲੀ ਅਤੇ ਫੁੱਲੀ ਲਗਜ਼ਰੀਅਸ ਦੇ ਨਾਲ ਤੁਸੀਂ ਆਪਣਾ ਇਵੈਂਟ ਡਿਜ਼ਾਈਨ ਕਰੋ 6476338878 ਕੇਟਰਿੰਗ ਪਿਕਅਪ ਲੈਣੀ ਹੈ ਕੇਟਰਿੰਗ ਤੁਸੀਂ ਡਰੋਪ ਕਰਾਉਣੀ ਹੈ ਤਕਰੀਬਨ 100,000 ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਕੇਟਰਿੰਗ ਕਰਾ ਚੁੱਕਿਆ ਕਾਰਪੋਰੇਟ ਕੇਟਰਿੰਗ ਦੇ ਵਿੱਚ ਜਿੱਥੇ ਵਾਲਮਾਰਟ ਹੋ ਗਿਆ ਵਿਨਰਸ ਹੋ ਗਿਆ ਹੋਸਪਿਟਲ ਹੋ ਗਏ ਜਨਰਲ ਹੋਸਪਿਟਲਸ ਹੋ ਗਏ ਈਟੋਬਿਕੋ ਜਾਂ ਬ੍ਰੈਂਪਟਨ ਇਸ ਤੋਂ ਇਲਾਵਾ ਜੋ ਕੇਟਰਿੰਗਸ ਦੇ ਵਿੱਚ ਮੈਗਨਾ ਗਰੁੱਪ ਹੋ ਗਿਆ ਆਟੋ ਪਾਰਟ ਦੇ ਕੰਪਨੀਜ਼ ਹੋ ਗਏ ਅਤੇ ਟਰੱਕਿੰਗ ਕੰਪਨੀਜ਼ ਤੋਂ ਇਲਾਵਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ ਲੰਚ ਪ੍ਰੋਗਰਾਮ ਦੇ ਵਿੱਚ ਸਰਟੀਫਾਈਡ ਰੈਸਟੋਰੈਂਟ ਦੇ ਤੌਰ ਦੇ ਉੱਤੇ ਇਹ ਰੈਸਟੋਰੈਂਟ ਨੇ 1 ਸਾਲ ਲੰਚ ਪ੍ਰੋਗਰਾਮ 'ਚ ਹਰ ਵੀਕ ਫੂਡ ਡਿਲੀਵਰ ਕੀਤਾ ਤੁਸੀਂ ਆਪਣੇ ਪੇਟ ਨੂੰ ਔਰ ਆਪਣੇ ਬਜਟ ਨੂੰ ਅਤੇ ਆਪਣੇ ਪਿਆਰਿਆਂ ਨੂੰ ਬਹੁਤ ਪਿਆਰ ਕਰਦੇ ਹੋ ਅਤੇ ਤੁਸੀਂ 647-633-8878 ਦੇ ਉੱਤੇ ਕਾਲ ਕਰ ਲਓ ਲਾਈਵ ਕੇਟਰਿੰਗ ਪਿਛਲੇ 24 ਘੰਟਿਆਂ ਦੌਰਾਨ ਜਿਹੜੀ ਹੋਈ ਉਹਨਾਂ ਦੇ ਵੀਡੀਓਜ਼ ਦੇਖੋ ਅਤੇ ਰਿਵਿਊਜ਼ ਲੋਕਾਂ ਦੇ ਲੈ ਸਕਦੇ ਹੋ 6476338878 ਤਵਾ ਕਿਚਨ ਜਾਂ ਨਜ਼ਾਰਾ ਦੀ ਮੈਨੇਜਮੈਂਟ ਦੇ ਵਿੱਚ ਸ਼ੈਫ ਚੰਪੀ ਅਤੇ ਨਾਲ 3 ਹੋਰ ਸ਼ੈਫ ਜਿਹਨਾਂ 'ਚੋਂ ਤੰਦੂਰ ਦੇ ਵਿੱਚ ਕੁਲਵਿੰਦਰ ਦਾ ਸ਼ੈਫ ਨੇ ਜੋ ਤੰਦੂਰ ਦਾ ਹੀ ਜਾਣਦੇ ਨੇ ਮੈਰੀਨੇਸ਼ਨ ਅਤੇ ਤੰਦੂਰ ਨਥਿੰਗ ਐਲਸ ਅਤੇ ਇਹਦੇ ਨਾਲ ਨਾਲ ਫਰਹਤ ਜਿਹੜੀ ਹੈ ਪਾਕਿਸਤਾਨ ਅਤੇ ਇੰਡੀਆ ਦੇ ਖਾਣੇ ਜਾਣਦੇ ਕਿਸ ਤਰ੍ਹਾਂ ਬਣਾਉਣਾ ਹੈ ਕਾਰਪੋਰੇਟ ਸ਼ੈਫ ਦੇ ਤੌਰ ਦੇ ਉੱਤੇ ਜਪਾਨ ਦੇ ਵਿੱਚ ਸਿੰਗਾਪੁਰ ਦੇ ਵਿੱਚ ਕੰਮ ਕੀਤਾ ਹੈਗਾ ਅਤੇ ਨਾਲ ਕੈਨੇਡਾ ਦੇ ਵਿੱਚ ਕੰਮ ਕਰ ਰਿਹਾ ਤੁਸੀਂ 647-633-8878 'ਤੇ ਕਾਲ ਕਰਨੀ ਹੈ ਸੰਤੋਸ਼ ਜੀ ਲਾਸਟ ਟਾਈਮ ਸਵਾਲ ਇੱਕ ਵਾਰ ਫਿਰ ਰਿਪੀਟ ਕਰ ਦਿਓ ਪਲੀਜ਼
1: ਜੀ ਬਿਲਕੁਲ ਮੈਂ ਇੱਕ ਲੈਪਟਾਪ ਲਿਆ ਮੈਂ $1,000 ਦਾ ਵੇਚ ਦਿੱਤਾ ਮੈਂ 1200 ਦਾ 1300 'ਚ ਫਿਰ ਨਵਾਂ ਲਿਆ ਤੇ ਫਿਰ ਵੇਚ ਦਿੱਤਾ 1500 ਦਾ ਕਿੰਨਾ ਪ੍ਰੋਫਿਟ ਹੋਇਆ ਕਿੰਨਾ ਲਾਸ ਹੋਇਆ
0: ਇੱਕ ਲੈਪਟਾਪ ਲਿਆ 1000 ਦਾ ਲਿਆ 1300 ਦਾ ਵੇਚਤਾ 1500 ਦਾ
1: 1200 ਦਾ ਵੇਚਤਾ
0: 1200 ਦਾ ਵੇਚਤਾ
1: 1300 ਦਾ ਫਿਰ ਖਰੀਦਿਆ
0: ਫਿਰ ਖਰੀਦ ਲਿਆ 100 ਗੱਡੀ ਦੀ ਸੇਫਟੀ ਤੱਕ ਟਰਾਂਸਮਿਸ਼ਨ ਤੋਂ ਲੈ ਕੇ ਟਾਇਰਸ ਤੱਕ ਕੋਈ ਵੀ ਰਿਪੇਅਰ 19 ਸਾਲ ਤੋਂ MTO ਅਪਰੂਵਡ ਵਰਕਸ਼ਾਪ ਹੈ ਗੈਰੀ ਗਰੇਵਾਲ ਲਿਆਰਾਂ ਦੇ ਯਾਰ ਅਤੇ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਗੈਰੀ ਗਰੇਵਾਲ ਹੋਣਾ ਦੀ ਹਾਈਲੈਂਡ ਆਟੋ ਰਿਪੇਅਰ ਸੈਂਟਰ ਵਿਲੀਅਮ ਪਾਰਕਵੇ ਐਂਡ ਏਅਰਪੋਰਟ ਦਾ ਇੰਟਰਸੈਕਸ਼ਨ 38 ਆਟੋਮੈਟਿਕ ਡਰਾਈਵ 905-463-6363 905-463-6363 AAA ਲੈਂਡਸਕੇਪਿੰਗ ਲੈਂਡਸਕੇਪਿੰਗ ਦੇ ਵਿੱਚ ਪਲਾਜ਼ਿਆਂ ਦੀ ਲੈਂਡਸਕੇਪਿੰਗ ਕਰਦੇ ਆ ਕੋਈ ਵੀ ਕੰਪਨੀ ਸਨੋ ਰਿਮੂਵਲ ਅਤੇ ਘਾਹ ਦਾ ਕੰਮ ਇੱਕੋ ਕੰਪਨੀ ਨੂੰ ਦੇਣਾ ਚਾਹੁੰਦਾ 647-784-1213 ਦੇ ਉੱਤੇ ਕਾਲ ਕਰ ਸਕਦੇ ਹੋ ਔਰ ਤੁਸੀਂ ਰਾਈਟ ਵਿੰਡੋ ਫਿੱਟ ਵਿੰਡੋਜ਼ ਚੇਂਜ ਕਰਾਉਣੀਆਂ ਨੇ, ਬਾਹਰੋਂ ਐਸਟੀਮੇਟ ਲੈ ਲਓ, ਇੱਕ ਐਸਟੀਮੇਟ ਰਾਈਟ ਵਿੰਡੋ ਫਿਟ ਤੋਂ ਲਓਗੇ 416-206-3200, 416-206-3200 ਦੇ ਉੱਤੇ ਤੁਹਾਡੀ ਸੈਟਿਸਫੈਕਸ਼ਨ ਹੋ ਜੂਗੀ ਐਸਟੀਮੇਟ ਤੋਂ ਬਾਅਦ। ਆਰ ਐਸ ਜੀ ਕਸਟਮ ਸੋਫਾ, ਇਹ ਪੁਰਾਣੇ ਸੋਫਿਆਂ ਨੂੰ ਬਹੁਤ ਅੱਛੀ ਕੀਮਤ ਦੇ ਉੱਤੇ ਨਵੇਂ ਤੋਂ ਵਧੀਆ ਬਣਾ ਦਿੰਦੇ ਨੇ, ਦੁਬਾਰਾ ਗੱਦੇ ਭਰ ਦਿੰਦੇ, ਉਹਨਾਂ ਦੇ ਵਿੱਚ ਸਪੰਜ ਭਰ ਦਿੰਦੇ ਨੇ, ਉਹਨਾਂ ਦੀ ਲੁੱਕ ਚੇਂਜ ਕਰ ਦਿੰਦੇ ਨੇ। ਤੁਸੀਂ ਪੁਰਾਣੇ ਫਰਨੀਚਰ ਨੂੰ ਜਾਂ ਤੁਸੀਂ ਕਸਟਮ ਕੋਈ ਚੀਜ਼ ਤਿਆਰ ਕਰਾਉਣੀ ਹੈ, ਆਰ ਐਸ ਜੀ ਕਸਟਮ ਸੋਫਾ ਅਪਹੋਸਟਰੀ ਨੂੰ ਕੰਟੈਕਟ ਕਰੋਗੇ, ਬਹੁਤ ਰੀਜ਼ਨੇਬਲ ਅਤੇ ਚਾਈਨਾ ਦੇ ਪ੍ਰਾਈਜ਼ ਨੂੰ ਬੀਟ ਕਰ ਦਿੰਦੇ ਨੇ। 647-705-1317 ਮੈਲਨੀ ਦੇ ਉੱਪਰ ਨੇ, 20 ਮੈਲਨੀ ਡਰਾਈਵ, ਯੂਨਿਟ 10 ਦੇ ਵਿੱਚ, ਅਤੇ ਐਟਲਸ ਕਿਚਨ ਦੇ ਕਿਚਨ ਤੁਸੀਂ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ, 742-778-7800, ਔਰ ਗ੍ਰੀਨ ਵੈਲੀ ਗਾਰਡਨ ਸੈਂਟਰ, ਫੁੱਲ ਤੁਹਾਡੀ ਜ਼ਿੰਦਗੀ ਦਾ ਹਿੱਸਾ ਨੇ, ਮੁਸਕਰਾਹਟ ਸਿਖਾਉਂਦੇ ਨੇ, ਫਲ ਤੁਹਾਡੀ ਸਿਹਤ ਨੂੰ ਵਧੀਆ ਬਣਾਉਂਦੇ ਆ, ਫੁੱਲ ਅਤੇ ਫਲਾਂ ਦੇ ਵਾਸਤੇ ਐਸੇ ਫਲਾਵਰਸ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਜਿਨ੍ਹਾਂ ਦੀ ਕੀਮਤ ਵੀ ਕੋਈ ਮੈਚ ਨਹੀਂ ਕਰ ਸਕਦਾ, ਵੱਡੇ ਸਟੋਰ ਬਿਗ ਬਾਕਸ ਸਟੋਰਸ ਨੂੰ ਫੇਲ ਕਰ ਦਿੱਤਾ। ਗ੍ਰੀਨ ਵੈਲੀ ਗਾਰਡਨ ਸੈਂਟਰ ਕਹਿੰਦੇ ਆ, ਫੁੱਲਾਂ 'ਚੋਂ ਕੈਨੇਡਾ 'ਚੋਂ ਖੁਸ਼ਬੂ ਆਉਂਦੀ ਆ, ਉਹ ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਆਉਂਦੀ ਹੈ। ਫੁੱਲ ਅਲੱਗ ਅਲੱਗ ਤਰ੍ਹਾਂ ਦੇ, ਆਪਣੇ ਆਪ ਦੁਬਾਰਾ ਦੁਬਾਰਾ ਉੱਗਣ ਵਾਲੇ ਫੁੱਲ ਤੁਹਾਨੂੰ ਇੱਕ ਵਾਰ ਲਗਾ ਕੇ ਲਾਈਫ ਟਾਈਮ ਚੱਲਦੇ ਰਹਿਣਗੇ। ਗ੍ਰੀਨ ਵੈਲੀ ਗਾਰਡਨ ਸੈਂਟਰ ਲੋਕੇਸ਼ਨ ਹੈ 11-665 ਮਕਵੀਨ ਡਰਾਈਵ, ਅਤੇ ਦੂਸਰੀ ਹੈਗੀ ਆ 2547 ਐਂਬਲਟਨ ਰੋਡ। ਇਹ ਦੋਨੋਂ ਈਸਟ ਔਰ ਵੈਸਟ ਬ੍ਰੈਂਪਟਨ ਦੇ ਵਿੱਚ ਨੇ, ਦੋ ਲੋਕੇਸ਼ਨ 'ਤੇ ਤੁਸੀਂ ਪਹੁੰਚਣਾ। ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601 ਦੇ ਉੱਤੇ ਗੱਲਬਾਤ ਹੋ ਸਕਦੀ ਹੈ। ਐਚ ਐਸ ਪੀ ਕੰਸਟਰਕਸ਼ਨ, ਜਗਜੀਤ ਸਿੰਘ ਪਨੇਸਰ, ਬੇਸਮੈਂਟ ਬਣੀ ਹੋਈ ਨੂੰ ਲੀਗਲ ਕਰਵਾ ਲਓ, ਬਣੀ ਹੋਈ ਨੂੰ ਲੀਗਲ ਕਰਵਾ ਦੇਣਗੇ, ਔਰ ਤੁਸੀਂ ਅਡੀਸ਼ਨਲ ਵਾਸ਼ਰੂਮ ਗਰਾਜ ਦੇ ਉੱਪਰ ਕਵਰੇਜ ਚਾਹੁੰਦੇ ਹੋ, ਆਪਣੇ ਮਕਾਨ 'ਚ ਤੀਸਰਾ ਯੂਨਿਟ ਚਾਹੁੰਦੇ ਹੋ, ਯਾਨੀ ਕਿ ਦੋ ਰੈਂਟਲ ਇਨਕਮ ਨਾਲ ਤੁਹਾਡੀ ਮੋਰਗੇਜ 'ਤੇ ਸਾਰਾ ਕੁਝ ਪੇ ਆਊਟ ਹੋ ਜਾਵੇ, ਤੁਸੀਂ ਸਿਰਫ ਬਿੱਲ ਬੱਤੀਆਂ ਕਰਕੇ ਆਪਣੇ ਘਰ 'ਚ ਰਹੋ, ਇਸ ਤਰ੍ਹਾਂ ਦਾ ਪਲਾਨ ਚਾਹੁੰਦੇ ਹੋ, ਐਚ ਐਸ ਪੀ ਕੰਸਟਰਕਸ਼ਨ 416-671-0709 416-671-0709 ਔਰ ਪਰਮ ਕੁਇਕ ਲਿਊਬ ਰਿਪੇਅਰ 13 ਰਿਚਮੰਡ ਸਟਰੀਟ ਨਾਇਗਰਾ ਫਾਲ। ਅੱਜ ਅਸੀਂ ਨਾਇਗਰਾ ਫਾਲ ਦੇ ਏਰੀਏ 'ਚ ਹੋਵਾਂਗੇ, ਜੇ ਕੋਈ ਸੱਜਣ ਮਿਲਣਾ ਚਾਹੁੰਦਾ ਜ਼ਰੂਰ ਕੰਟੈਕਟ ਕਰੇ। ਪਰਮਸ ਕੁਇਕ ਲਿਊਬ ਰਿਪੇਅਰ ਜਿਹੜੇ ਕਿ 299-498-1300 ਥੋਰਲਡ ਦੇ ਵਿੱਚ ਨੇ, ਪੂਰੇ ਨਾਇਗਰਾ ਰੀਜਨ ਨੂੰ ਬੜੇ ਰੀਜ਼ਨੇਬਲ ਕੀਮਤ 'ਤੇ ਰਿਪੇਅਰ ਕਰਕੇ ਦੇ ਰਹੇ ਨੇ। ਅਸ਼ੋਕ ਸੈਣੀ CPA CGA ਨੇ, ਅਕਾਊਂਟੈਂਟ ਪੁਰਾਣੇ ਤੋਂ ਥੱਕ ਚੁੱਕੇ ਹੋ, ਨਵੇਂ ਅਕਾਊਂਟੈਂਟ ਦੀ ਭਾਲ ਦੀ ਲੋੜ ਆ, ਤਾਂ ਅਸ਼ੋਕ ਸੈਣੀ ਨੂੰ ਜ਼ਰੂਰ ਕੰਟੈਕਟ ਕਰੋ। ਅਸ਼ੋਕ ਸੈਣੀ ਦਾ ਨੰਬਰ ਹੈ 905-458-1399, 905-458-1399। ਸੰਤੋਸ਼ ਆਪਣਾ ਨੰਬਰ ਇੱਕ ਵਾਰ ਬੋਲ ਦਿਓ,
1: 416-473-4162-4242।
0: ਬੋਲਟਨ ਸਪਰਿੰਗ ਸ਼ੋਪ, ਤੁਸੀਂ ਪਟੇ ਕਮਾਣੀਆਂ ਦਾ, ਟਰੱਕਾਂ ਦਾ, ਟ੍ਰੇਲਰਸ ਦਾ ਕਰਾਉਣਾ ਚਾਹੁੰਦੇ ਹੋ ਕੰਮ, ਤਾਂ ਤੁਸੀਂ 570 ਪ੍ਰੇਸੀ ਰੋਡ ਬੋਲਟਨ ਦੇ ਵਿੱਚ 905-857-8222 9058578222 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ABS ਆਟੋਕਲੇਜ਼ਨ, ਕੈਂਬਰਿਜ ਕਿਚਨਰ ਵਾਟਲੂ ਦੇ ਏਰੀਏ 'ਚ ਬਾਡੀ ਵਰਕ ਦਾ ਕੋਈ ਵੀ ਕੰਮ ਹੈ, 416-520-1940 ਸੇਫਟੀ ਟਰੈਕਟਰ ਟ੍ਰੇਲਰ ਦੀ ਜਾਂ ਕਾਰ ਅਤੇ ਟਰੱਕ ਦਾ ਬਾਡੀ ਵਰਕ ਹੈ, ਡੈਂਟਿੰਗ ਪੇਂਟਿੰਗ, 416-520-1940 'ਤੇ ਕਾਲ ਕਰ ਸਕਦੇ ਹੋ। ਅਤੇ ਡੈਂਟਿਸਟਰੀ ਐਟ ਰੈਂਬਲਰ 905-451-8211 ਨੰਬਰ ਹੈ, 905-451-8211 ਡੈਂਟਿਸਟਰੀ ਵਾਸਤੇ ਕਾਲ ਕਰ ਸਕਦੇ। ਮੈਨੂੰ ਸ਼ੋਅ ਤੋਂ ਬਾਅਦ 416-5।
11: कमाल का कैच था यार, यकीन ही नहीं आ रहा।
12: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
11: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
12: तुम्हें ये सब कैसे पता?
11: क्योंकि मैंने भी पिछले साल ये लगवाया है।
12: अच्छा, वो क्या वेबसाइट थी?
11: saveonenergy.ca/eap।
13: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: ਨਿਯੰਤਰਣ
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 646-765-2340।
2: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.
3: ਤੁਸੀਂ ਜੁੜੇ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁੰਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਜੁਲਾਈ ਮਹੀਨੇ ਦੀ ਹੋ ਗਈ ਜੀ 21 ਤਰੀਕ ਤੇ ਸਾਵਣ ਮਹੀਨੇ ਦੀ ਅੱਜ ਹੋ ਗਈ ਜੀ 6 ਤਰੀਕ। ਅੱਜ ਦਿਨ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੰਗਲਵਾਰ ਵਾਲੇ ਦਿਨ ਦੇ ਵਿੱਚ ਤੁਹਾਡਾ ਨਿੱਘਾ ਨਿੱਘਾ ਕਰਦੇ ਹਾਂ ਜੀ ਸਵਾਗਤ। 10:05 ਹੋ ਚੁੱਕੇ ਹੈ, 11 ਵਜੇ ਤੱਕ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਤੇ ਫਿਰ ਤੁਸੀਂ ਵੀ ਗੱਲਬਾਤ ਜਦੋਂ ਕਰਦੇ ਹੋ ਫਿਰ 647-8074 13-13 ਤੇ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਤੇ ਜੇਕਰ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੁੰਦੀ ਹੈ 11 ਵਜੇ ਤੋਂ ਬਾਅਦ ਜਾਂ ਫਿਰ ਪ੍ਰੋਗਰਾਮ ਦੇ ਦੌਰਾਨ ਕੋਈ ਮੈਸੇਜ ਭੇਜਣਾ, ਕਿਉਂਕਿ ਕਾਲ ਤਾਂ ਉਸ ਸਮੇਂ ਮੈਂ ਲੈ ਨਹੀਂ ਸਕੂੰਗੀ ਤੁਹਾਡੀ, ਜਿਹੜੇ ਮੇਰੇ ਫੋਨ 'ਤੇ ਤੁਸੀਂ ਕਰੋਗੇ ਮੈਸੇਜ ਤੁਸੀਂ ਕਰ ਸਕਦੇ ਹੋ। ਅਤੇ ਫਿਰ ਜੇ ਕਈ ਵਾਰ ਹੁੰਦਾ ਨਾ ਪ੍ਰੋਗਰਾਮ ਦੇ ਵਾਸਤੇ ਕੋਈ ਗੱਲਬਾਤ ਤੁਸੀਂ ਕਰਨੀ ਹੈ ਤਾਂ ਤੁਸੀਂ ਟੈਕਸਟ ਮੈਸੇਜ ਜਾਂ ਵਟਸਐਪ 'ਤੇ ਮੈਨੂੰ ਮੈਸੇਜ ਛੱਡ ਸਕਦੇ ਹੋ ਅਤੇ ਮੇਰਾ ਨੰਬਰ 647-765-2340 ਹੈ। ਅਤੇ ਨਾਲ ਦੀ ਨਾਲ ਜੇਕਰ ਤੁਹਾਡੀਆਂ ਕੋਈ ਨੀਡ ਹੈਗੀਆਂ ਜੀ ਇੰਸ਼ੋਰੈਂਸ ਨੂੰ ਲੈ ਕੇ, ਲਾਈਫ, ਡਿਸੇਬਿਲਿਟੀ, ਕ੍ਰਿਟੀਕਲ ਅਤੇ ਨਾਲ ਦੀ ਨਾਲ ਵਿਜ਼ਟਰ ਸੁਪਰ ਵੀਜ਼ਾ ਜਾਂ ਤੁਸੀਂ ਆਪਣੇ ਸੇਵਿੰਗ ਅਕਾਊਂਟ ਓਪਨ ਕਰਾ ਕੇ ਸੇਵਿੰਗ ਕਰਨਾ ਚਾਹੁੰਦੇ ਹੋ ਆਪਣੇ ਆਉਣ ਵਾਲੇ ਸਮੇਂ ਦੇ ਲਈ, ਚਾਹੇ ਰਿਟਾਇਰਮੈਂਟ ਮੰਨ ਲਓ ਉਹਨੂੰ, ਚਾਹੇ ਕੋਈ ਔਖਾ ਸਮਾਂ ਮੰਨ ਲਓ ਕਿ ਐਮਰਜੈਂਸੀ ਪੈ ਜਾਂਦੀ ਹੈ, ਅਤੇ ਜੇ ਸਾਡੇ ਕੋਲ ਸੇਵਿੰਗ ਹੁੰਦੀ ਹੈ ਤਾਂ ਅਸੀਂ ਉਸ ਮਨੀ ਨੂੰ ਯੂਜ਼ ਕਰ ਸਕਦੇ ਹਾਂ। ਸੋ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਜੀ, ਅਤੇ 647-765-2340 ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਚਾਹੇ ਬੱਚਿਆਂ ਦਾ ਐਜੂਕੇਸ਼ਨ ਪਲਾਨ ਤੁਸੀਂ ਓਪਨ ਕਰਾਉਣਾ ਜਾਂ ਫਿਰ ਕੋਈ ਵੀ ਪੋਲਿਸੀ ਰਿਵਿਊ ਕਰਾਉਣੀ ਹੈ ਜਾਂ ਤੁਸੀਂ ਇੰਸ਼ੋਰੈਂਸ ਬਾਰੇ ਕੋਈ ਵੀ ਕੁਐਸਚਨ ਕੰਸਰਨ ਹੈ ਤਾਂ 647-765-2340 ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਜੇਕਰ ਤੁਹਾਨੂੰ ਆਟੋ ਹੋਮ ਇੰਸ਼ੋਰੈਂਸ ਚਾਹੀਦੀ ਹੈ, ਕਿਉਂਕਿ ਆਪਾਂ ਦੇਖਦੇ ਹਾਂ ਆਟੋ ਹੋਮ ਤਾਂ ਇੱਕ ਕਿਸਮ ਦੀ ਮੈਂਡੇਟੋਰੀ ਹੈ ਤੁਹਾਨੂੰ ਇਹ ਇੰਸ਼ੋਰੈਂਸ ਲੈਣੀ, ਅਤੇ ਬਾਕੀ ਕੋਈ ਵੀ ਤੁਸੀਂ ਬਿਜ਼ਨਸ ਕਰਦੇ ਹੋ ਬਿਜ਼ਨਸ ਇੰਸ਼ੋਰੈਂਸ ਚਾਹੀਦੀ ਹੈ ਤੁਹਾਨੂੰ, ਅਤੇ ਬਾਕੀ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਭੈਣ ਹੈਗੇ ਆ ਅਤੇ ਨਾਲ ਦੀ ਨਾਲ ਉਹ ਤਾਂ ਚਲੋ ਡਿਸੇਬਿਲਿਟੀ ਇੰਸ਼ੋਰੈਂਸ ਕਰਾਉਂਦੇ ਆ, ਪਰ ਜਿਹੜੇ ਓਨਰ ਹੈਗੇ ਆ ਜੇ ਤੁਸੀਂ ਆਪਣੇ ਡਰਾਈਵਰਸ ਵਾਸਤੇ ਗਰੁੱਪ ਦੇ ਵਿੱਚ ਪਲਾਨ ਲੈਣਾ ਚਾਹੁੰਦੇ ਹੋ, ਚਾਹੇ ਹੈਲਥ ਡੈਂਟਲ ਦੇ ਹੋ ਗਏ ਜਾਂ ਫਿਰ ਤੁਸੀਂ ਫਲੀਟ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਹੈ ਨਾ, ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਅਤੇ ਨੰਬਰ ਤੁਸੀਂ ਨੋਟ ਕਰ ਲਓ ਗੁਣਤਾਸ ਦਾ, ਨੰਬਰ ਹੈਗਾ ਜੀ 647-919-1002 'ਤੇ, ਕਿਉਂਕਿ ਜਿਹੜੀ ਫਲੀਟ ਇੰਸ਼ੋਰੈਂਸ ਹੈ ਨਾ ਇਹਨਾਂ ਦੇ ਕੋਲ ਇੱਕ ਕੰਪਨੀ ਆ ਜਿਹੜੀ ਕਿ ਬੜੇ ਵਧੀਆ ਡਿਸਕਾਊਂਟਿਡ ਪ੍ਰਾਈਸ 'ਤੇ ਤੁਸੀਂ ਫਲੀਟ ਇੰਸ਼ੋਰੈਂਸ ਯਾਨੀ ਕਿ ਆਪਣੇ ਟਰੱਕ ਡਰਾਈਵਰਸ ਦੇ ਲਈ ਵਧੀਆ ਜਿਹੜੇ ਇੰਸ਼ੋਰੈਂਸ ਆ ਉਹ ਲੈ ਸਕਦੇ ਹੋ, ਕਿਉਂਕਿ ਬੜੀ ਮੁਸ਼ਕਲ ਆ ਜਾਂਦੀ ਹੈ ਕਈ ਵਾਰ, ਇਹ ਹੁੰਦਾ ਕੋਈ 19 ਗੱਲ ਹੋ ਗਈ ਅਤੇ ਫਿਰ ਜਿਹੜਾ ਓਨਰ ਹੈ ਨਾ ਉਹਨੂੰ ਪ੍ਰੋਬਲਮ ਆ ਜਾਂਦੀ ਹੈ। ਸੋ ਜੇ ਤੁਸੀਂ ਫਲੀਟ ਇੰਸ਼ੋਰੈਂਸ ਕਰਾਈ ਹੋਈ ਹੈ ਫਿਰ ਜਿਹੜੀ ਕੰਪਨੀ ਹੈ ਉਹ ਕਵਰ ਕਰਦੀ ਹੈ ਜੀ ਸਾਰਾ ਕੁਛ। ਸੋ ਨੰਬਰ ਤੁਸੀਂ ਨੋਟ ਕਰ ਲਓ ਗੁਣਤਾਸ ਦਾ, 647-919-1002-6479-1009-1002 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ ਅੱਜ ਦਿਨ ਹੈਗਾ ਮੰਗਲਵਾਰ ਦਾ, ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਸੁਣੀਏ ਭਜਨ, ਅਤੇ ਇਹ ਭਜਨ ਸੌਣ ਦੇ ਮਹੀਨੇ ਦੇ ਉੱਪਰ, ਅਤੇ ਇਹ ਨਾ ਮੈਨੂੰ ਪਿਛਲੇ ਵੀਕ ਭੇਜਿਆ ਸੀਗਾ ਜਿਹੜੇ ਬਫਲੋ ਤੋਂ ਆਪਣੇ ਭਾਈ ਸਾਹਿਬ ਅਮਰਜੀਤ ਜੀ ਕਾਲ ਕਰਦੇ ਹੁੰਦੇ ਆ ਪ੍ਰੋਗਰਾਮ ਦੇ ਵਿੱਚ ਵੀ, ਅਤੇ ਉਹ ਗੀਤ ਜਾਂ ਕੋਈ ਭਜਨ ਇੱਦਾਂ ਹੁੰਦੇ ਉਹ ਵੀ ਮੈਨੂੰ ਸੈਂਡ ਕਰਦੇ ਰਹਿੰਦੇ ਆ। ਸੋ ਉਹਨਾਂ ਨੇ ਭੇਜਿਆ ਸੀ, ਮੈਂ ਕਿਹਾ ਹੁਣ ਹਾਲੇ ਤਾਂ ਸੌਣ ਦਾ ਮਹੀਨਾ ਹੈ ਨਹੀਂ, ਹੈ ਨਾ, ਪਿਛਲੇ ਵੀਕ ਦੀ ਗੱਲ ਹੈ, ਮੈਂ ਕਿਹਾ ਹੁਣ ਨੈਕਸਟ ਮੰਥ ਸੋਰੀ ਨੈਕਸਟ ਟਿਊਜ਼ਡੇ ਮੈਂ ਕਿਹਾ ਜਦੋਂ ਭਜਨ ਲਾਉਣਾ ਨਾ ਫਿਰ ਮੈਂ ਇਹ ਲਾ ਦੂੰਗੀ। ਸੋ ਕੱਲ੍ਹ ਉਹਨਾਂ ਨੇ ਵੀ ਮੈਨੂੰ ਯਾਦ ਕਰਾਇਆ ਪਰ ਮੈਨੂੰ ਆਲਰੇਡੀ ਯਾਦ ਵੀ ਸੀਗਾ। ਸੋ ਭਜਨ ਸੁਣਦੇ ਹਾਂ ਜੀ ਅਤੇ ਫਿਰ ਉਸ ਤੋਂ ਬਾਅਦ ਗੱਲਬਾਤ ਤੁਹਾਡੇ ਨਾਲ ਕਰਾਂਗੇ। ਅਤੇ ਆ ਜਾਓ

0: ਹੌਟ ਲਿਸਟਿੰਗ ਇੱਕ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਡੰਡਾਸ ਅਤੇ ਓਨਟਾਰੀਓ ਸਟ੍ਰੀਟ ਦੇ ਕਾਰਨਰ ਤੇ ਬੜੀ ਪਲਾਜ਼ੇ ਦੇ ਵਿੱਚ ਤੁਹਾਨੂੰ ਮਿਲ ਰਿਹਾ ਵਾ, ਜਿਸ ਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ। ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ 5+5 ਹੋਵੇਗੀ ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਿਹੜਾ ਕਿ 1400 ਸਕੁਅਰ ਫੁੱਟ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਮਿਲ ਰਿਹਾ, ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਜਾਂ ਮਿਸਾਕਾ ਦੇ ਵਿੱਚ ਇੱਕ ਲੇਕ ਸ਼ੋਰ ਤੇ ਲਿਸਟ ਕੀਤਾ ਹੋਇਆ ਤੇ ਦੋ ਬ੍ਰਾਂਪਟਨ ਦੇ ਵਿੱਚ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਦੂਸਰਾ ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਫਰੈਸ਼ੀ ਰੈਸਟੋਰੈਂਟ ਤੁਹਾਨੂੰ ਓਵੇਡ ਅਤੇ ਮੈਕਲਾਗਲਨ ਏਰੀਏ ਦੇ ਵਿੱਚ ਬਿਲਕੁਲ ਕਾਰਨਰ ਤੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ। ਇਹਦੀ ਖਾਸੀਅਤ ਇਹ ਹੈ ਕਿ ਇਸ ਨੂੰ ਤੁਸੀਂ ਫਰੈਸ਼ੀ ਰੈਸਟੋਰੈਂਟ ਵੀ ਰੱਖ ਸਕਦੇ ਹੋ ਜਾਂ ਇਸ ਨੂੰ ਰੀਬ੍ਰੈਂਡ ਕਰਕੇ ਕਿਸੇ ਵੀ ਹੋਰ ਕਿਸਮ ਦਾ ਬਿਜ਼ਨਸ ਇਸ ਦੇ ਵਿੱਚ ਰਨ ਕਰ ਸਕਦੇ ਹੋ, ਲਾਈਕ ਮੀਟ ਸ਼ਾਪ ਜਾਂ ਕੋਈ ਸ਼ਵਰਮਾ ਜਾਂ ਕਿਸੇ ਵੀ ਕਿਸਮ ਦਾ ਬਿਜ਼ਨਸ ਤੁਸੀਂ ਇਸ ਦੇ ਵਿੱਚ ਰਨ ਕਰ ਸਕਦੇ ਹੋ। ਇਹਦੀ ਜਿਹੜੀ ਸੇਲ ਵਾ ਰੀਸੈਂਟਲੀ $50,000 ਤੋਂ ਉੱਪਰ ਪਰ ਮੰਥ, ਰੈਂਟ $5,100 ਪਰ ਮੰਥ, ਲੀਜ 5+5 ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਆ, ਆਸਕਿੰਗ ਪ੍ਰਾਈਸ $269,000 ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਬ੍ਰਾਂਪਟਨ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਇੱਕ ਪੀਜ਼ਾ ਸਟੋਰ ਜਿਹੜਾ ਕਿ ਮਿਸਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਮਿਸਿਸਾਗਾ ਦੇ ਵਿੱਚ ਡਿਕਸੀ ਅਤੇ ਇਕਲੈਂਗਟਨ ਏਰੀਆ ਦੇ ਵਿੱਚ ਮਿਲ ਰਿਹਾ ਵਾ, ਜਿਹੜਾ ਕਿ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਤੁਹਾਨੂੰ ਮਿਲ ਰਿਹਾ ਵਾ, ਜਿਸ ਦੀ ਸੇਲ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ ਲੌਂਗ ਟਰਮ ਹੋਵੇਗੀ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਆਸਕਿੰਗ ਪ੍ਰਾਈਸ $269,000, ਸਟਿਲ ਨੈਗੋਸ਼ੀਏਬਲ ਆ। ਇਸ ਦੇ ਨਾਲ ਤੁਹਾਨੂੰ ਯੂਨਿਟ ਵੀ ਮਿਲ ਸਕਦਾ ਵਾ, ਯੂਨਿਟ ਵੀ ਫਾਰ ਸੇਲ ਤੇ ਲਿਆਂਦਾ ਗਿਆ ਵਾ। ਅਗਰ ਤੁਸੀਂ ਇਹ ਯੂਨਿਟ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਇੱਕ ਕਮਰਸ਼ੀਅਲ ਯੂਨਿਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378, 416-993-7378। ਥੈਂਕ ਯੂ
1: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਬਿਲਕੁਲ ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰਨੀ ਹੈ, ਬੜੇ ਵਧੀਆ ਤੁਹਾਨੂੰ ਰੀਅਲ ਇਸਟੇਟ ਦੀ ਜਾਣਕਾਰੀ ਦਿੰਦੇ ਆ ਹਮੇਸ਼ਾ ਹੀ, ਤੇ ਬੜੇ ਪੁਰਾਣੇ ਆ ਯਾਨੀ ਕਿ ਐਕਸਪੀਰੀਅੰਸਡ ਹੈ। 416-993-7378 ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ। ਤੇ ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੁਝ ਨਾ ਟਰੱਕ ਡਰਾਈਵਰ ਚਾਹੀਦੇ ਆ, ਜੇ ਤੁਹਾਡੇ ਕੋਲ AZ ਲਾਇਸੈਂਸ ਹੈ, ਤੁਹਾਡਾ CVOR ਕਲੀਨ ਕਲੀਅਰ ਹੋਣਾ ਚਾਹੀਦਾ, ਤਜਰਬਾ ਹੋਵੇ, 2 ਸਾਲ ਦਾ ਐਕਸਪੀਰੀਅੰਸ ਇਹ ਲਾਜ਼ਮੀ ਮੰਗਦੇ ਆ, ਨਵੇਂ ਡਰਾਈਵਰਸ ਜਿਹੜੇ ਹਾਇਰ ਨਹੀਂ ਕਰਦੇ। ਸੋ ਇਹ ਇਹਨਾਂ ਦਾ ਪਲੱਸ ਪੁਆਇੰਟ ਵੀ ਹੈ, ਕਿਉਂਕਿ ਨਾ ਕਈ ਵਾਰੀ ਜਦੋਂ ਤੱਕ ਤੁਹਾਨੂੰ ਐਕਸਪੀਰੀਅੰਸ ਨਹੀਂ ਹੈਗਾ ਫਿਰ ਸੜਕ ਤੇ ਹੋਰਾਂ ਦੇ ਲਈ ਸਿਰਦਰਦੀ ਜਿਹੜੇ ਕਈ ਡਰਾਈਵਰ ਆ ਉਹ ਕ੍ਰੀਏਟ ਕਰ ਦਿੰਦੇ ਆ। ਸੋ ਨੰਬਰ ਨੋਟ ਕਰ ਲਓ ਜੀ, ਕੈਨ ਟਰੱਕ ਦੇ ਜਗਤਾਰ ਰਮਨ ਜੀ ਨੂੰ ਕੰਟੈਕਟ ਕਰਨ ਲਈ 647-292-5757 647-292-5757 ਤੇ ਗੱਲਬਾਤ ਕਰਨੀ ਹੈ। ਤੇ ਲਓ ਜੀ, ਆਪਾਂ ਨਾ ਪਹਿਲਾਂ ਮੌਸਮ ਦੀ ਵੀ ਜਾਣਕਾਰੀ ਦੇ ਦਈਏ। ਮੌਸਮ ਤਾਂ ਅੱਜ ਰਹਿ ਗਿਆ ਆਪਣਾ, ਕਿਉਂਕਿ ਇਸ ਸਮੇਂ ਜਿਹੜਾ ਮੀਂਹ ਹੈ ਜੀ ਉਹ ਪੈ ਰਿਹਾ ਤੇ ਮੀਂਹ ਪਈ ਜਾਣਾ 1 ਵਜੇ ਤੱਕ, ਉਸ ਤੋਂ ਬਾਅਦ ਬੱਦਲਵਾਈ ਰਹੂਗੀ, ਧੁੱਪ ਥੋੜ੍ਹੀ ਬਹੁਤੀ ਨਿਕਲੂਗੀ, 4 ਵਜੇ ਫਿਰ ਮੀਂਹ ਪੈਣ ਲੱਗ ਜਾਣਾ, ਫਿਰ ਥੋੜ੍ਹਾ ਜਿਹਾ ਹਟ ਜੂਗਾ 5 ਵਜੇ, ਫਿਰ 7 ਵਜੇ ਫਿਰ ਮੀਂਹ ਪੈਣਾ, 8:53 ਤੇ ਸਨਸੈਟ ਹੋਣਾ, ਰਾਤ ਦਾ ਟੈਂਪਰੇਚਰ ਵੀ ਵਧੀਆ ਜੀ 19-18, 16-15, ਸਵੇਰੇ 5 ਵਜੇ ਹੋਊਗਾ 14°C ਤੇ 5:58 ਤੇ ਸਨਰਾਈਜ਼ ਹੋਵੇਗਾ। ਕੱਲ੍ਹ ਨੂੰ ਮਿਕਸ ਜਿਹੀ ਆ, ਬੱਦਲ ਵੀ ਹੈ ਤੇ ਮੀਂਹ ਵੀ, ਮੀਂਹ ਨਹੀਂ ਹੈਗਾ, ਬੱਦਲ ਤੇ ਸੂਰਜ ਦੇਵਤਾ ਜੀ ਚਮਕਣਗੇ, ਵਿੱਚ ਵਿੱਚ ਚਮਕਾਰੇ ਮਾਰੀ ਜਾਣੇ ਉਹਨਾਂ ਨੇ, ਹੈ ਹਾਈਡ ਐਂਡ ਸੀਕ ਜਿਵੇਂ ਕਹਿੰਦੇ ਆ ਨਾ, ਛੁਪਣ ਛੁਪਾਈ ਛੋਟੇ ਹੁੰਦੇ ਖੇਲਦੇ ਹੁੰਦੇ ਸੀ, ਉਵੇਂ ਸੂਰਜ ਦੇਵਤਾ ਜੀ ਕਰਨਗੇ, ਕਦੀ ਬੱਦਲਾਂ 'ਚ ਲੁੱਕ ਗਏ ਕਦੀ ਬਾਹਰ ਆ ਗਏ। ਤੇ ਲਓ ਜੀ, 23°C ਟੈਂਪਰੇਚਰ ਇਸ ਸਮੇਂ ਹੈ ਤੇ ਬੱਦਲਵਾਈ ਬਣੀ ਹੋਈ ਹੈ, ਮੀਂਹ ਦੇ ਆਸਾਰ ਹੈ ਪੂਰੇ, ਹਾਈ ਟੈਂਪਰੇਚਰ 26 ਤੱਕ ਜਾਣਾ, ਲੋ ਜਾਣਾ 16° ਤੱਕ। ਤੇ ਮੌਸਮ ਹੈਗਾ ਜੀ ਵਧੀਆ, ਕਰੋ ਇੰਜੋਏ, ਕਿਉਂਕਿ ਹੁਣ ਸਾਉਣ ਦੇ ਮਹੀਨੇ 'ਚ ਮੀਂਹ ਹੀ ਪੈਣਾ ਹੁੰਦਾ, ਬਸ ਜਦੋਂ ਬਾਹਰ ਨਿਕਲਣਾ ਆਪਣਾ ਰੱਖੋ ਧਿਆਨ, ਵੈਸੇ ਤਾਂ ਚਲੋ ਗੱਡੀਆਂ 'ਚ ਹੀ ਹੁੰਦੇ ਆ ਪਰ ਥੋੜ੍ਹੀ ਬਹੁਤੀ ਟਾਈਮ ਬਾਹਰ ਵੀ ਨਿਕਲਣਾ ਪੈਂਦਾ, ਪਰ ਜਿਹੜੀਆਂ ਮੀਂਹ ਦੀਆਂ ਬੁਛਾਰਾਂ ਉਹ ਵੀ ਪੈਣੀਆਂ ਚਾਹੀਦੀਆਂ ਹੈ ਨਾ। ਛੋਟੇ ਹੁੰਦੇ ਦੇਖੋ ਆਪਾਂ ਮੀਂਹ ਜਦੋਂ ਪੈਂਦਾ ਹੁੰਦਾ ਸੀ ਕਿਵੇਂ ਕਹਿੰਦੇ ਹੁੰਦੇ ਦੜੰਗ

0: ਗੇ ਮਾਰਦੇ, ਕੁੱਦਦੇ, ਟੱਪਦੇ, ਘੁੰਮਦੇ ਹੁੰਦੇ ਸੀ ਮੀਂਹ ਦੇ ਵਿੱਚ, ਹੈ ਪੂਰੇ ਨਜ਼ਾਰੇ ਲੈਂਦੇ ਹੁੰਦੇ ਸੀ। ਅਤੇ ਹੁਣ ਕਈ ਵਾਰ ਆਪਾਂ ਬਚਦੇ ਹਾਂ ਨਾ, ਵੀ ਕੱਪੜੇ ਖਰਾਬ ਹੋ ਜਾਣਗੇ ਜੇ ਤੁਸੀਂ ਬਾਹਰ ਆਪਣੇ ਜਾ ਰਹੇ ਹੋ ਆਫਿਸ 'ਤੇ, ਕੰਮ 'ਤੇ, ਡਰੈਸ ਖਰਾਬ ਹੋ ਜੂਗੀ, ਗਿੱਲੇ ਹੋ ਜੂਗੀ ਉਹ ਚੀਜ਼ ਤੋਂ, ਹੈ ਨਾ। ਪਰ ਜਦੋਂ ਨਾ ਕਈ ਘਰ ਹੁੰਦੇ ਆ ਉਹ ਪੂਰਾ ਨਜ਼ਾਰਾ ਲੈਂਦੇ ਆ, ਫਿਰ ਮੀਂਹ ਦੇ ਵਿੱਚ ਐਂ ਘੁੰਮਦੇ ਫਿਰਦੇ ਆ, ਹੈ ਪਾਰਕ 'ਚ ਚਲੇ ਜਾਂਦੇ ਆ ਅਤੇ ਕਹਿੰਦੇ ਆ ਵੀ ਹੁਣ ਮੀਂਹ ਪੈ ਰਿਹਾ ਅਤੇ ਲਓ ਨਜ਼ਾਰਾ ਪੂਰਾ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਅਤੇ ਨਾਲ ਦੀ ਨਾਲ ਜੇ ਆਪਾਂ ਹੁਣ ਗੱਲ ਕਰੀਏ ਨਾ ਟੈਰਿਫ ਦੀ, ਇੱਕ ਤਾਂ ਜੰਗਲਾਂ ਨੂੰ ਅੱਗ ਲੱਗੀ ਸਮੋਕ ਕਰਕੇ, ਮਿਸਟਰ ਡੋਨਲਡ ਟਰੰਪ ਬੜੇ ਨਾਰਾਜ਼ ਹੈ ਕੈਨੇਡਾ ਤੋਂ, ਕਹਿੰਦੇ ਇਹਨਾਂ ਨੇ ਕੁਛ ਕੀਤਾ ਨਹੀਂ, ਦੇਖੋ ਸਾਨੂੰ ਸਹਿਣਾ ਪੈ ਰਿਹਾ, ਹੈ ਨਾ। ਪਰ ਜੇ ਨਾ ਸੋਚਿਆ ਜਾਵੇ, ਜਦੋਂ ਕੈਲੀਫੋਰਨੀਆ ਦੇ ਵਿੱਚ ਲੱਗੀ ਸੀਗੀ ਅੱਗ, ਹੈ ਨਾ, ਅਤੇ ਉਦੋਂ ਕੈਨੇਡਾ ਨੇ ਕਿੰਨੀ ਹੈਲਪ ਕੀਤੀ ਸੀ ਕਿ ਹਾਂ ਸਾਡਾ ਨੇਬਰ ਕੰਟਰੀ ਹੈ, ਜੇ ਕੋਈ ਪ੍ਰੋਬਲਮ ਹੈ, ਇਹਨਾਂ ਨੇ ਆਪਣੇ ਫਾਇਰ ਫਾਈਟਰਸ ਭੇਜੇ ਸੀਗੇ ਅਤੇ ਹੈਲਪ ਕੀਤੀ, ਕਿਉਂਕਿ ਹੁੰਦਾ ਹੈ ਕਿ ਪੜੋਸੀਆਂ ਨੂੰ ਜਿਹੜੀ ਹੈਲਪ ਕਰਨੀ ਚਾਹੀਦੀ ਹੈ। ਪਰ ਹੁਣ ਜਦੋਂ ਕੈਨੇਡਾ ਦੇ ਵਿੱਚ ਇੱਦਾਂ ਦਾ ਕੁਛ ਹੋਇਆ, ਜੰਗਲਾਂ ਦੀ ਅੱਗ ਲੱਗੀ ਹੈ ਅਤੇ ਪ੍ਰੋਬਲਮ ਹੋ ਰਹੀ ਹੈ, ਚਲੋ ਕੈਨੇਡਾ ਦੇ ਵਾਸੀਆਂ ਨੂੰ ਵੀ ਹੋਈ ਹੈ, ਦੇਖੋ ਹੋਟਲਾਂ ਦੇ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ, ਅਤੇ ਓਬਵੀਅਸ ਹੈ ਕਿ ਐਨਵਾਇਰਮੈਂਟ ਨੇ ਪਲਿਊਟ ਹੋਣਾ, ਜਾਂ ਜਿੱਧਰ ਦੀ ਹਵਾ ਚੱਲੀ ਧੂੰਏ ਨੇ, ਜਿਹੜੀ ਪਲਿਊਟਿਡ ਹਵਾ ਨੇ ਉੱਧਰ ਨੂੰ ਜਾਣਾ, ਹੈ ਨਾ। ਸੋ ਕਿਉਂਕਿ US ਸਾਡਾ ਪੜੋਸੀ ਕੰਟਰੀ ਹੈ, ਸਾਡਾ ਨੇਬਰ ਕੰਟਰੀ ਹੈ ਨਾ, ਅਤੇ ਹੁਣ ਜਿਹੜੇ ਇਸ ਗੱਲ 'ਤੇ ਨਾਰਾਜ਼ਗੀ ਜਿਹੜੀ ਹੈ ਪੇਸ਼ ਕਰ ਰਹੇ ਆ ਡੋਨਲਡ ਟਰੰਪ ਸਾਹਿਬ, ਅਤੇ ਜਦੋਂ ਉੱਥੇ ਫੀਫਾ ਵਰਲਡ ਕੱਪ ਦੌਰਾਨ ਗਏ ਹੋਏ ਸੀ ਮਾਰਕ ਕਾਰਨੀ ਸਾਹਿਬ, ਉੱਥੇ ਵੀ ਇਹਨਾਂ ਨੇ ਥੋੜ੍ਹੀ ਜਿਹੀ ਇਹੀ ਗੱਲ ਕੀਤੀ, ਪਰ ਜ਼ਿਆਦਾ ਨਹੀਂ, ਹੈ ਨਾ। ਜਦਕਿ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਗੱਲਬਾਤ ਉਹਨਾਂ ਦੇ ਨਾਲ ਹੋਣੀ ਚਾਹੀਦੀ ਸੀਗੀ, ਪਰ ਹੁਣ ਕਹਿੰਦੇ ਆ 50% ਟੈਰਿਫ ਜਿਹੜਾ ਹੈਗਾ ਕੈਨੇਡਾ 'ਤੇ ਲਾ ਦੇਣਾ, ਔਰ ਕੈਨੇਡਾ ਨੇਬਰ ਕੰਟਰੀ ਹੈ ਨਾ, ਔਰ ਆਪਸ ਦੇ ਵਿੱਚ ਦੇਖੋ ਪੁਰਾਣੇ ਕਿੰਨੇ ਵਧੀਆ ਸੰਬੰਧ ਰਹੇ ਆ ਦੋਨਾਂ ਦੇਸ਼ਾਂ ਦੇ, ਪਰ ਬਾਕੀ ਵਰਲਡ ਦੇ ਕੰਟਰੀਜ਼ ਨਾਲੋਂ ਕੈਨੇਡਾ ਦੇ ਉੱਪਰ ਜ਼ਿਆਦਾ ਜਿਹੜੇ ਆ ਟੈਰਿਫ ਮੜੇ ਜਾ ਰਹੇ ਆ। 50% ਥੋੜ੍ਹੇ ਨਹੀਂ ਹੁੰਦੇ, 50% ਕਹਿੰਦੇ ਆ ਵੀ ਲਗਾ ਦੇਣੇ ਆ। ਸੋ ਪਹਿਲਾਂ ਹੀ ਜਿਹੜਾ ਹੈਗਾ ਇਸ ਸਮੇਂ ਦੇ ਵਿੱਚ ਮੁਸ਼ਕਲ ਦੇ ਵਿੱਚ ਗੁਜ਼ਰ ਰਹੇ ਆ ਸਾਰੇ, ਪਰ ਉਹ ਦੇਖ ਲਓ ਫਿਰ ਮਿਸਟਰ ਡੋਨਲਡ ਟਰੰਪ ਜਿਹੜੀ ਆਪਣੀ ਚਲਾਉਂਦੇ ਆ। ਸੋ ਚਲੋ ਦੇਖਦੇ ਹਾਂ ਕਿਵੇਂ ਕੀ ਹੁੰਦਾ, ਪਰ ਕਈਆਂ ਨੂੰ ਨਾ ਜਿਵੇਂ ਜਿਹੜੇ ਡੋਨਲਡ ਟਰੰਪ ਸਾਹਿਬ ਆ ਉਹਨਾਂ ਨੂੰ ਬੜਾ ਰਹਿੰਦਾ ਵੀ ਜੋ ਮਰਜ਼ੀ ਮੈਂ ਕਰੀ ਜਾਵਾਂ, ਅਤੇ ਉਹ ਸਾਰੇ ਲੋਕ ਜਾਂ ਸਾਰੇ ਦੇਸ਼ ਬਸ ਮੇਰੀ ਉਂਗਲੀ 'ਤੇ ਨੱਚਣ, ਹੈ ਨਾ, ਇੱਦਾਂ ਦਾ ਉਹ ਬਿਹੇਵ ਕਰ ਰਹੇ ਆ ਸਾਰਿਆਂ ਦੇ ਨਾਲ। ਜਦ ਕਿ ਕੁਛ ਦੂਜੇ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਜਾਂ ਪ੍ਰੈਜ਼ੀਡੈਂਟ ਆ ਉਹਨਾਂ ਨਾਲ ਬਹਿ ਕੇ ਸਾਰੀ ਗੱਲਬਾਤ ਵਧੀਆ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਲੋੜ ਕਦੇ ਵੀ ਕਿਸੇ ਨੂੰ ਪੈ ਸਕਦੀ ਆ, ਪਰ ਉਹ ਇਸ ਗੱਲ ਤੋਂ ਇਨਕਾਰ ਕਰਦੇ ਆ। ਅਤੇ ਲਓ ਜੀ, ਨਾਲ ਦੀ ਨਾਲ ਫਿਰ ਮਿਸਟਰ ਜਿਹੜੇ ਆਪਣੇ ਫੋਰਡ ਹੈਗੇ ਆ ਉਹ ਵੀ ਦੇਖ ਲਓ ਕਹਿ ਰਹੇ ਆ ਵੀ ਵਿਲ ਨੈਵਰ ਬੈਕ ਡਾਊਨ, ਹੈ ਐਸ ਟਰੰਪ ਅਨਾਊਂਸਿਸ ਨਿਊ ਟੈਰਿਫਸ ਔਨ ਕੈਨੇਡਾ। ਸੋ ਇੱਦਾਂ ਹੈ ਵੀ ਖਿੱਚਤਾਣ ਜਿਹੜਾ ਆਪਸ ਦੇ ਵਿੱਚ ਉਹ ਚੱਲੀ ਜਾਂਦੀ ਹੈ। ਅਤੇ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਅਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗਰ, ਗੱਲਾਂ ਬਾਤਾਂ ਆਪਾਂ ਨੇ ਤੁਹਾਡੇ ਨਾਲ ਕਰੀ ਜਾਣੀ ਹੈ, ਪਰ ਇੱਕ ਸੈਡ ਨਿਊਜ਼ ਹੈ ਤੁਹਾਡੇ ਨਾਲ ਸਾਂਝੀ ਕਰ ਦਈਏ। ਅਤੇ ਸਤਿੰਦਰਪਾਲ ਭਾਜੀ ਨੇ ਇਹ ਇਨਫੋਰਮੇਸ਼ਨ ਭੇਜੀ ਹੈ ਜੀ, ਅਤੇ ਦੇਖੋ ਜਿਹੜਾ ਦੁਨੀਆ ਦੇ ਵਿੱਚ ਆਇਆ ਨਾ ਉਹਨੇ ਜਾਣਾ ਹੀ ਹੈ, ਪਰ ਜਦੋਂ ਕੋਈ ਜਾਂਦਾ ਹੈ ਨਾ ਤਕਲੀਫ ਬਹੁਤ ਹੁੰਦੀ ਹੈ ਘਰਦਿਆਂ ਨੂੰ, ਜਿਹੜੇ ਰੈਲੇਟਿਵ ਹੁੰਦੇ ਆ, ਫਰੈਂਡਸ ਹੁੰਦੇ ਆ, ਹੈ ਨਾ। ਸੋ ਇਹ ਨਿਊਜ਼ ਹੈਗੀ ਹੈ ਜੀ, ਇਹ ਇਨ ਲਵਿੰਗ ਮੈਮਰੀ ਆਫ ਗੁਰਬਚਨ ਸਿੰਘ ਕੈਂਬੋ, ਅਕਤੂਬਰ 20 1935 ਦਾ ਇਹਨਾਂ ਦਾ ਜਨਮ ਹੈ, ਅਤੇ ਜੁਲਾਈ 20 1926 ਨੂੰ ਇਸ ਫਾਨੀ ਦੁਨੀਆ ਨੂੰ ਉਹ ਅਲਵਿਦਾ ਕਹਿ ਗਏ ਆ ਜੀ। ਸੋ ਫਿਊਨਰਲ ਸਰਵਿਸ ਹੈਗੀ ਹੈ ਜੀ ਇਹਨਾਂ ਦੀ ਫਰਾਈਡੇ ਵਾਲੇ ਦਿਨ 24 ਜੁਲਾਈ ਨੂੰ ਹੈ, 11 ਵਜੇ ਤੋਂ ਲੈ ਕੇ 1 ਵਜੇ ਤੱਕ ਬ੍ਰੈਂਪਟਨ ਕ੍ਰੇਮਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ 30 ਬ੍ਰੈਮਵਿਨ ਕੋਰਟ ਬ੍ਰੈਂਪਟਨ ਦੇ ਉੱਤੇ ਲੋਕੇਟਿਡ ਹੈ ਜੀ ਇਹ ਜਿਹੜਾ ਫਿਊਨਰਲ ਸਰਵਿਸ ਹੋਣੀ ਹੈ ਜਿੱਥੇ ਬ੍ਰੈਂਪਟਨ ਕ੍ਰੇਮਟੋਰੀਅਮ। ਸੋ ਅੰਤਿਮ ਅਰਦਾਸ ਫਿਰ ਫਰਾਈਡੇ ਵਾਲੇ ਦਿਨ ਹੀ ਹੋਣੀ ਹੈ ਜੀ, 24 ਜੁਲਾਈ ਨੂੰ 2 ਵਜੇ ਤੋਂ ਲੈ ਕੇ, ਦੁਪਹਿਰ ਦੇ 2 ਵਜੇ ਤੋਂ ਲੈ ਕੇ 3 ਵਜੇ ਤੱਕ ਸ਼੍ਰੀ ਗੁਰੂ ਨਾਨਕ ਸਿੱਖ ਸੈਂਟਰ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਜੀ, ਗਲਿਡਨ ਰੋਡ 'ਤੇ ਹੈ, 99 ਗਲਿਡਨ ਰੋਡ ਬ੍ਰੈਂਪਟਨ 'ਤੇ। ਸੋ ਤੁਸੀਂ ਪਰਿਵਾਰ ਨਾਲ ਸਾਂਝ ਪਾ ਸਕਦੇ ਹੋ ਜੀ, ਕਿਉਂਕਿ ਜਦੋਂ ਇੱਦਾਂ ਦਾ ਸਮਾਂ ਹੁੰਦਾ ਨਾ ਅਤੇ ਥੋੜ੍ਹਾ ਜਿਹਾ ਧਰਵਾਸਾ ਦੇਣਾ ਬੜਾ ਜ਼ਰੂਰੀ ਹੁੰਦਾ, ਹੈ ਨਾ। ਜਦੋਂ ਕਿਸੇ ਦੇ ਦੁੱਖ ਦੇ ਵਿੱਚ ਸ਼ਾਮਿਲ ਹੁੰਦੇ ਹਾਂ ਅਤੇ ਫਿਰ ਉਹਦਾ ਦੁੱਖ ਜਿਹੜਾ ਘੱਟ ਜਾਂਦਾ, ਕਿਸੇ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੁੰਦੇ ਆ ਉਹਦੀ ਖੁਸ਼ੀ ਵੱਧ ਜਾਂਦੀ ਹੈ। ਸੋ ਜ਼ਰੂਰ ਜੀ, ਬਿਲਕੁਲ ਤੁਸੀਂ ਨੰਬਰ ਨੋਟ ਕਰ ਲਓ, ਗੁਰਬਚਨ ਸਿੰਘ ਕੈਂਬੋ, ਇਹਨਾਂ ਦੇ ਲਈ ਤੁਸੀਂ 2 ਸ਼ਬਦ ਇਹਨਾਂ ਦੇ ਪਰਿਵਾਰ ਦੇ ਨਾਲ ਸਾਂਝੇ ਕਰਨੇ ਆ ਜੀ। ਸੋ 647-262-9293 ਨੰਬਰ ਹੈ, 647 262-2392 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 647-262-2392 ਨੰਬਰ ਹੈ ਜੀ। ਸੋ ਜੁੜਿਆ ਜੀ ਤੁਸੀਂ ਗੁਣਤਾਸ ਰੇਡੀਓ ਦੇ ਨਾਲ। ਤੇ ਜੇ ਨਾ ਆਪਾਂ ਇੱਥੇ ਦੀ ਨਿਊਜ਼ ਤੁਹਾਡੇ ਨਾਲ ਸਾਂਝੀ ਕਰੀਏ ਉਹ ਵੀ ਬੜੀਆਂ ਹੈਗੀਆਂ, ਪਰ ਇੱਕ ਪਹਿਲਾਂ ਮੈਂ ਜ਼ਰੂਰ ਆਪਣੇ ਦਿੱਲੀ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਦੀ ਹਾਂ। ਦੇਖੋ ਉੱਥੇ ਜਿਹੜਾ ਪੇਪਰ ਲੀਕ ਹੋਇਆ ਉਹ ਸਟੂਡੈਂਟਸ ਨੇ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕੀਤਾ, ਕਿੰਨੀ ਪੜ੍ਹਾਈ ਕਰਦੇ ਆ, ਕਿੰਨਾ ਸਮਾਂ ਲਾਉਂਦੇ ਆ ਟਿਊਸ਼ਨਾਂ ਇਹ ਉਹ, ਤੇ ਉਹ ਤੋਂ ਬਾਅਦ ਪੇਪਰ ਲੀਕ ਹੋਣਾ, ਫਿਰ ਸਟੂਡੈਂਟਸ ਜਿਹੜੇ, ਅੱਛਾ ਕਈਆਂ ਨੇ ਤਾਂ ਸੂਸਾਈਡ ਵੀ ਕੀਤਾ ਹੈ ਨਾ। ਦੇਖੋ ਜਿਨ੍ਹਾਂ ਨੂੰ ਪੜ੍ਹਾਈ ਦਾ ਜਾਂ ਆਪਣੇ ਫਿਊਚਰ ਦਾ ਜਿਹੜੇ ਪਲਾਨ ਕਰ ਰਹੇ ਹੁੰਦੇ ਆ, ਸੋ ਫਿਰ ਜਦੋਂ ਇੱਦਾਂ ਵਿੱਚ ਵਿਚਾਲੇ ਕੋਈ ਨਾ ਕੋਈ ਭੰਗਦੋਲ ਜਿਹਾ ਪੈ ਜਾਵੇ, ਫਿਰ ਉਹਨਾਂ ਨੂੰ ਲੱਗਦਾ ਵੀ ਕੀ ਹੋ ਗਿਆ, ਹੁਣ ਅਸੀਂ ਅੱਗੇ ਜਾ ਕੇ ਕਿਵੇਂ ਕੀ ਕਰਾਂਗੇ, ਹੈ ਨਾ। ਸੋ ਜੇ ਆਪਾਂ ਨਾ ਦਿੱਲੀ ਦੀ ਖਬਰ ਸਾਂਝੀ ਕਰੀਏ ਤੁਹਾਡੇ ਨਾਲ, ਸੋ ਉੱਥੇ ਜਿਹੜੇ ਸਟੂਡੈਂਟਸ ਆ ਉਹ ਮੂਵਮੈਂਟ ਕਰ ਰਹੇ ਆ, ਅੰਦੋਲਨ ਜਿਹੜਾ ਉੱਥੇ ਚੱਲ ਰਿਹਾ, ਤੇ ਦਿੱਲੀ ਦੇ ਵਿੱਚ ਜਿਹੜੇ ਜਿਹੜਾ ਇਹ ਪੇਪਰ ਲੀਕ ਹੋਇਆ ਉਹਦੇ ਕਰਕੇ ਜਿਹੜਾ ਅੰਦੋਲਨ ਹੈ ਜੀ ਉਹਨੇ ਬੜਾ ਜ਼ੋਰ ਫੜਿਆ ਹੋਇਆ। ਲਾਠੀ ਚਾਰਜ ਫਿਰ ਉਹਨਾਂ 'ਤੇ ਕੀਤਾ ਗਿਆ, ਗੈਸ ਦੇ ਗੋਲੇ ਛੱਡੇ ਗਏ, ਤੇ ਕਈ ਸਟੂਡੈਂਟਸ ਨੂੰ ਜਿਹੜਾ ਹੈ ਜ਼ਖਮੀ ਹੋਏ ਆ ਉਹ ਹੌਸਪੀਟਲ ਦੇ ਵਿੱਚ ਉਹਨਾਂ ਨੂੰ ਲੈ ਕੇ ਗਏ ਆ। ਉਹ ਤੋਂ ਇਲਾਵਾ ਅਰੈਸਟ ਕੀਤੇ ਗਏ ਆ ਕਈ ਸਟੂਡੈਂਟਸ, ਔਰ ਤੁਸੀਂ ਅੰਦਾਜ਼ਾ ਲਾ ਲਓ ਵੀ ਦੇਖੋ ਆਪਣੇ ਫਿਊਚਰ ਵਾਸਤੇ ਉਹ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਸੁਣਵਾਈ ਨਹੀਂ ਹੋ ਰਹੀ। ਕਿਉਂ? ਕਿਉਂਕਿ ਹੁਣ ਉਹ ਕਹਿ ਰਹੇ ਆ ਵੀ ਜਿਹੜੇ ਉੱਥੇ ਦੇ ਐਜੂਕੇਸ਼ਨ ਮਿਨਿਸਟਰ ਹੈ ਧਰਮਿੰਦਰ ਪ੍ਰਧਾਨ, ਹੈ ਨਾ, ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਕਿ ਦੇਖੋ ਕੀ ਸਾਰਾ ਕੁਝ ਹੋ ਰਿਹਾ ਤੇ ਉਹਨਾਂ ਤੋਂ ਇਹ ਸਥਿਤੀ ਸੰਭਾਲੀ ਨਹੀਂ ਜਾ ਰਹੀ। ਸੋ ਉਹਦੇ ਕਰਕੇ ਇਹ ਹੋ ਰਿਹਾ, ਤੇ ਇਹਦੇ ਹੱਕ ਦੇ ਵਿੱਚ ਹੁਣ ਕਾਂਗਰਸ ਜਿਹੜੀ ਹੈ ਉਹ ਵੀ ਆ ਗਈ ਹੈ ਜੀ। ਕਾਂਗਰਸ ਦੇ ਬੜੇ ਨੇਤਾ ਉੱਥੇ ਪਹੁੰਚੇ ਆ, ਉਹਨਾਂ ਦੇ ਸਟੂਡੈਂਟਸ ਦੇ ਹੱਕ ਦੇ ਵਿੱਚ ਨਿਤਰੇ ਆ ਉਹ ਵੀ। ਈਵਨ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਹੈ ਨਾ, ਉਹਨਾਂ ਨੇ ਵੀ ਪੁਲਿਸ ਨੇ ਜਿਹੜਾ ਇਹ ਰਵੱਈਆ ਕੀਤਾ ਵੀ ਜਿਵੇਂ ਮਾਰ ਕੁੱਟ ਕੀਤੀ ਹੈ ਸਟੂਡੈਂਟਸ ਦੇ ਨਾਲ, ਚਲੋ ਉਹ ਪ੍ਰਦਰਸ਼ਨ ਕਰ ਰਹੇ ਆ ਆਰਾਮ ਨਾਲ ਬੈਠੇ ਜੰਤਰ ਮੰਤਰ ਤੇ, ਤੇ ਉਹਨਾਂ ਦੇ ਸੁਣਨੀ ਚਾਹੀਦੀ ਆ, ਤੇ ਕਿਉਂ ਇੱਦਾਂ ਕਰ ਰਿਹਾ। ਈਵਨ ਕਿ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਵੀ ਪੁਲਿਸ ਵਾਲਿਆਂ ਦਾ ਜਿਹੜਾ ਇਹ ਰਵੱਈਆ ਉਹ ਸਹੀ ਨਹੀਂ ਹੈਗਾ। ਤੇ ਇਹਦੇ ਨਾਲ ਨਾਲ ਉਹਨਾਂ ਨੇ ਕੀ ਕਿਹਾ ਵੀ ਜਲਿਆਂ ਵਾਲੇ ਬਾਗ ਦਾ ਸਾਕਾ ਹੋਇਆ ਸੀ ਨਾ, ਕਹਿੰਦੇ ਉਹ ਹਾਲ ਜਿਹੜਾ ਸਟੂਡੈਂਟਸ ਨਾਲ ਇਹ ਪੁਲਿਸ ਕਰ ਰਹੀ ਹੈ। ਈਵਨ ਕਿ ਦਲਜੀਤ ਦੁਸਾਂਝ ਨੇ ਵੀ ਸਟੂਡੈਂਟਸ ਦਾ ਪੱਖ ਲਿਆ ਵੀ ਇਹ ਜਿਹੜਾ ਤੁਸੀਂ ਕਰ ਰਹੇ ਹੋ ਨਾ ਬੜਾ ਰੋਂਗ ਕਰ ਰਹੇ ਹੋ, ਸਟੂਡੈਂਟਸ ਆਪਣਾ ਮੂਵਮੈਂਟ ਕਰ ਰਹੇ ਆ, ਆਪਣਾ ਅੰਦੋਲਨ ਕਰ ਰਹੇ ਆ ਸ਼ਾਂਤੀ ਨਾਲ, ਸੋ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਤੇ ਸਾਡੇ ਨਾਲ ਇੱਕ ਕਾਲਰ ਜੁੜੇ ਆ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ
1: ਸ਼੍ਰੀ ਅਕਾਲ ਭੈਣ ਜੀ।
0: ਹਾਂਜੀ ਭੈਣ ਜੀ,
1: ਹਾਂਜੀ, ਪ੍ਰੋਗਰਾਮ ਬਹੁਤ ਵਧੀਆ ਜੀ। ਇੰਡੀਆ ਦਾ ਦੇਖੋ ਤਜਾ ਹੁੰਦਾ ਹੋਈ ਜਾਂਦਾ, ਇਸੇ ਬਾਰੇ ਵੀ ਜਰਾ ਕੁ ਚਾਨਣਾ ਪਾਓ।
0: ਹਾਂਜੀ,
1: ਮੇਰੀ ਹੱਥ ਜੋੜ ਕੇ ਬੇਨਤੀ, ਮੇਰੀ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ, ਦੇਖ ਲਓ ਆਪਣੇ ਬੰਦੇ ਐਮਪੀ ਪੀਰ ਨੇ ਕਿੰਨਾ ਗੰਦ ਪਾਇਆ, ਕਿੰਨਾ ਪੈਸਾ ਖਾਧਾ, ਉਹ ਆਪਣੇ ਪੇਜ ਨੂੰ ਬਿਜ਼ਨਸ ਦੇ ਗਿਆ ਨਿਊਜ਼ ਪੇਪਰ ਨੂੰ, ਆਪਣੇ ਗਰੇਵਾਲ, ਤੇ ਇਹਨਾਂ ਨੂੰ ਵੋਟਾਂ ਨਾ ਦਿਓ ਜੀ, ਇੰਨੇ ਨਾ ਖੁਸ਼ ਨਾ ਹੋ ਵੀ ਇਹਨਾਂ ਨੇ ਸਾਡੇ ਗੁਰੂਆਂ ਦੇ ਨਾਂ ਤੇ, ਸਲਾਨੇ ਦੇ ਨਾਂ ਤੇ ਸੀਟ ਰੱਖਤੀ, ਪਾਰਕ ਦਾ ਨਾਂ ਰੱਖ ਦਿੱਤਾ, ਸੀਟ ਕੁਛ ਕਰਤਾ, ਜਾਂ ਬਜ਼ੁਰਗਾਂ ਨੂੰ ਦੋ ਅੱਧਾ 20 ਫੁੱਟ ਜਗ੍ਹਾ ਦੇ ਤੀ ਬੈਠਣ ਨੂੰ ਕਿਸੇ ਕਮਿਊਨਿਟੀ ਸੈਂਟਰ 'ਚ, ਤੇ ਇਹਨਾਂ ਨੂੰ ਵੋਟਾਂ ਨਾ ਪਾਓ, ਇਹਨਾਂ ਨੇ ਗੋਰੇ ਹੀ ਵਿਗਾੜ ਕੇ ਰੱਖ ਦਿੱਤੇ ਆ। ਇਹਨੇ ਗੋਰੇ ਚੰਗੀ ਭਲੀ ਸਿਆਸਤ ਚੱਲਦੀ ਸੀ ਇੱਥੇ, ਇਹਨਾਂ ਨੇ ਉਹਨਾਂ ਨੂੰ ਵਿਗਾੜ ਕੇ ਰੱਖਤਾ, ਉਹਨਾਂ ਦੇ ਮੂੰਹ ਨੂੰ ਵੀ ਖੂਨ ਲਾ ਦਿੱਤਾ। ਬਿਲਕੁਲ ਆਪਣੇ ਬੰਦੇ ਨੂੰ ਵੋਟ ਨਾ ਪਾਓ, ਮੈਂ ਤਾਂ ਕਹਿੰਦਾ ਹੱਥ ਜੋੜ ਕੇ ਬੇਨਤੀ ਸਾਰਿਆਂ ਨੂੰ। ਇਹ ਤਾਂ ਪੰਜਾਬ ਵਾਲਾ ਹਾਲ ਵੈਸਾ ਹੋ ਹੀ ਗਿਆ ਆਪਣੇ ਉੱਚੇ ਵਾਲਾ, ਨਹੀਂ ਤਾਂ ਇਹ ਹੋਰ ਵੀ ਵੱਧ ਤੋਂ ਬਦਤਰ ਹੋਊਗਾ। ਤੇ ਇਹ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਵੀ ਇਹਨਾਂ ਨੂੰ ਇੱਕ ਵਾਰੀ ਦਿਖਾ ਦਿਓ, ਇਹਨਾਂ ਨੂੰ ਧੂਲ ਝਕਾ ਦਿਓ ਇਸ ਵੇਲੇ, ਹੁਣ ਮੁੜ ਕੇ ਨੀ ਬਣਨੇ ਚਾਹੀਦੇ। ਦੇਖੋ ਇਹਨਾਂ ਨੇ ਕਿੰਨੇ ਹੋਟਲਾਂ ਦੇ ਬਿੱਲ ਪਾਏ, ਹੋਟਲ ਵੀ ਉਹਨਾਂ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਵੀ ਹੋਟਲ ਇਹਨਾਂ ਦੇ ਜਾਣ ਪਛਾਣ ਦੇ ਜਾਂ ਉੱਥੇ ਝੂਠੇ ਬਿੱਲ ਬਣਾਏ ਆ, ਉਹਨਾਂ ਨੂੰ ਵੀ ਦੱਬਣਾ ਚਾਹੀਦਾ। ਜਿੱਦਾਂ ਇੰਡੀਆ ਦੀ ਪੁਲਿਸ ਪਿੱਛੇ 2 ਪੁਸ਼ਤਾਂ ਵਾਲਿਆਂ ਨੂੰ ਚੱਕ ਲੈਂਦੇ ਆ, ਇਹਨਾਂ ਨੂੰ ਹੋਟਲਾਂ ਵਾਲਿਆਂ ਨੂੰ ਵੀ ਚੱਕਣਾ ਚਾਹੀਦਾ ਨਾਲ ਹੀ, ਉਹਨਾਂ ਨੂੰ ਫੜਨ ਕਿਹਾ ਵੀ ਤੁਸੀਂ ਇਹ ਕਿੱਦਾਂ ਕੀਤਾ, ਦੇਖੋ ਇਹਨਾਂ ਕਿੰਨੇ ਕਿੰਨੇ ਖਰਚੇ ਪਾਏ ਆ
0: ਜੀ।
1: ਇਹ ਜ਼ਰੂਰ ਇੱਥੇ ਬਾਰੇ ਜ਼ਰੂਰ ਸਾਨੂੰ ਸੀਰੀਅਸ ਹੋਣਾ ਚਾਹੀਦਾ, ਅਸੀਂ ਪਿੱਛੇ ਵਾਸਤੇ ਸੀਰੀਅਸ ਜ਼ਿਆਦਾ, ਇੱਥੇ ਵਾਸਤੇ ਘੱਟ ਆ।
0: ਜਿੱਥੇ ਨਹੀਂ ਨਹੀਂ ਇੱਥੇ ਵਾਸਤੇ ਵੀ ਸੀਰੀਅਸ, ਆਪਾਂ ਤਾਂ ਸਾਰੀਆਂ ਨਿਊਜ਼ ਦਿੰਦੇ ਹਾਂ ਕੱਲ
1: ਸਾਰੀ। ਇਹਨਾਂ ਨੂੰ ਵੋਟਾਂ ਨਾ ਪਾਓ, ਮੈਂ ਤਾਂ ਕਹਿੰਦਾ ਆਪਣਾ ਕੋਈ ਬੰਦਾ ਮਿਊਨਸੀਪੈਲਟੀ 'ਚ ਖੜਦਾ, ਪ੍ਰੋਵਿੰਸ਼ੀਅਲ ਖੜਦਾ, ਫੈਡਰਲ ਖੜਦਾ, ਆਪਣੇ ਬੰਦਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ। ਮੈਨੂੰ ਵੀ 35-36 ਸਾਲ ਹੋ ਗਏ, ਇਹਨਾਂ ਨੂੰ ਇੱਕ ਵਾਰੀ ਜਿੱਦਾਂ ਕਿ ਇਹਨਾਂ ਨੂੰ ਆਪਣਾ ਥੁੱਕ ਕੇ ਚੱਟਣਾ ਪੈ ਜਾਵੇ ਵੀ ਹਾਂ ਇੱਥੇ ਏਦਾਂ ਦੀ ਹਾਲਤ ਇਹਨਾਂ ਦੀ ਕਰ ਦਿਓ, ਮਗਰ ਬਹੁਤ ਜੇ ਆਉਂਦੇ ਆ ਦੜਾਓ ਇਹਨਾਂ ਨੂੰ,
0: ਠੀਕ ਹੈ,
1: ਸਾਡੀ ਗਲੀ 'ਚ ਸੀਟ 'ਚ ਵੜਨਾ ਹੀ, ਤੂੰ ਸਾਡੀ ਬੈਲ ਕਿੱਦਾਂ ਕਰ ਦਿੱਤੀ ਆ ਜਦੋਂ ਕੋਈ ਆਉਂਦਾ ਨਾ, ਜਿੱਦਾਂ ਇੰਡੀਆ ਤਾਂ ਉੱਡਦਾ ਨਾ ਪਿੰਡਾਂ ਵਾਲੇ ਮਗਰ, ਉੱਦਾਂ ਕਰੋ, ਆਉਂਦੇ ਆ ਇਹਨਾਂ ਨੂੰ ਪੋਟ ਉੱਟ ਕੇ ਸਿੱਖੋ ਹੋਰ ਡੇਰ ਦੀ
0: ਜੀ। ਥੈਂਕ ਯੂ ਭਾਜੀ,
1: ਅੱਗੇ ਕੰਮ ਕਰਨਾ ਪੈਣਾ, ਇੱਥੇ ਜ਼ਰੂਰ ਕਰਨਾ ਪੈਣਾ।
0: ਠੀਕ ਹੈ ਜੀ ਜੀ, ਬਹੁਤ ਬਹੁਤ ਧੰਨਵਾਦ। ਦੇਖੋ ਵੈਸੇ ਗੁੱਸਾ ਤਾਂ ਚਲੋ ਆਉਂਦਾ ਹੈ, ਜਿਹੜਾ ਕੁਛ ਹੋ ਰਿਹਾ ਨਾ ਨਹੀਂ ਹੋਣਾ ਚਾਹੀਦਾ, ਆਪਾਂ ਕਰਦੇ ਹਾਂ ਗੱਲਬਾਤ, ਕੱਲ੍ਹ ਵੀ ਕੀਤੀ ਹੈ, ਸੋ ਅੱਜ ਜਿਹੜੀ ਅਪਡੇਟ ਅੱਗੇ ਹੈਗੀ ਉਹ ਵੀ ਕਰਦੇ ਹਾਂ। ਹਾਂਜੀ ਰੇਸ਼ਮ ਭਾਜੀ ਕੀ ਹਾਲ ਚਾਲ? ਹਾਂਜੀ ਸਤਿ ਸ੍ਰੀ ਅਕਾਲ
1: ਬਾਈ, ਬਹੁਤ ਵਧੀਆ ਵਿਚਾਰ ਲੱਗੇ ਬਾਈ ਜੀ, ਵੀ ਵੋਟ ਆਉਣਾ ਪਾਓ ਜੋ ਕਿੰਨੀ ਆਪਣੀ ਟਿਕਟ ਮਿਲ ਜਾਂਦੀ ਹੈ ਨਾ ਜੀ, ਆਪਣੇ ਹੇਠਾਂ ਵਾਲੇ ਸਾਰੇ ਜਾਂ ਕਨੇਡਾ ਵਾਲੇ ਨੇ ਮੁਕਤ ਨਾਮ ਜੋ ਵੀ ਹੈ ਨਾ, ਕਿੰਨੀ ਕੰਮ ਕਰਦੇ ਆ ਆਪਾਂ, ਜਾਂ ਆਪਣੇ ਟੈਕਸੀ ਭਰਾ ਟੈਕਸੀ ਡਰਾਈਵਰ ਤੋਂ ਜਾਂ ਫੈਕਟਰੀ ਕੰਮ ਕਰਦੇ ਜਾਂ ਟਰੱਕ ਡਰਾਈਵਰ ਖਾਸ ਕਰਕੇ ਨਾ ਜੀ,
0: ਜੀ
1: ਸਾਰੀ ਮਨੀ ਇਹ ਖਾਈ ਹੋ ਜਾਂਦੀ ਹੈ ਨਾ ਜੀ। ਬਾਕੀ ਵਧੀਆ ਵਿਚਾਰ ਲੱਗੇ ਬਾਈ ਜੀ, ਕਿਉਂਕਿ ਜੀ ਐਕਸੀਡੈਂਟ ਬਹੁਤ ਹੋਣ ਲੱਗੇ ਕਿੰਨੇ ਕਿੰਨੇ ਪੁਰਾਣੇ ਡਰਾਈਵਰ 40-40 ਸਾਲ ਦੇ ਆ, 30-30 ਸਾਲ ਤਾਂ ਹੋ ਗਏ ਇੱਥੇ, ਤੇ ਪਤਾ ਨੀ ਮਤਲਬ ਹੀ ਕੋਈ ਨੀ ਜੀ, ਪਤਾ ਨੀ ਕੀ ਚੱਕਰ ਆ, ਸਮਝ ਨੀ ਆਉਂਦੀ ਗੱਲ ਦੀ, ਕਿਹੜੇ ਹਿਸਾਬ ਨਾਲ ਡਰਾਈਵ ਕਰਦੇ ਹੋਣੀ, ਕੋਈ ਨੀ ਹੋ ਸਕਦੀ ਆਪਾਂ ਨੀ ਕਦੀ ਕੋਈ ਨੀ ਹੋਊਗਾ ਨੀ,
0: ਗੱਲਬਾਤ ਕਰ ਰਹੇ ਹਾਂ। ਤੇ ਨਾਲ ਦੀ ਨਾਲ ਜੇ ਆਪਾਂ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ ਨਾ, ਤੇ ਉੱਥੇ ਦੇਖੋ ਜਿਹੜੇ ਕਿਸਾਨ ਹੈਗੇ ਆ ਉਹ ਦਿੱਲੀ ਜਾਣਾ ਚਾਹੁੰਦੇ, ਉਹਨਾਂ ਨੂੰ ਵੀ ਦਿੱਲੀ ਨੀ ਜਾਣ ਦਿੰਦੇ। ਦੇਖੋ ਉੱਧਰ ਪੰਜਾਬ ਦੇ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਉਹਨਾਂ ਨੇ ਸੀਲ ਕਰਤਾ, ਔਰ ਕਿਸਾਨ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਆ, ਪਰ ਉਹਨਾਂ ਦੇ ਵਿੱਚੋਂ ਕਈਆਂ ਨੂੰ ਅਰੈਸਟ ਕਰ ਲਿਆ ਗਿਆ। ਸੋ ਤੁਸੀਂ ਇਹ ਅੰਦਾਜ਼ਾ ਲਾ ਲਓ ਵੀ ਜਿਹੜੇ ਦੋਨੋਂ ਉੱਧਰ ਸਟੂਡੈਂਟ ਜਿਹੜੇ ਫਿਊਚਰ ਹੈ ਕੰਟਰੀ ਦਾ, ਉੱਧਰ ਕਿਸਾਨ ਜਿਹੜੇ ਖਾਣ ਪੀਣ ਨੂੰ ਦਿੰਦੇ ਆ, ਜਿਨ੍ਹਾਂ ਤੋਂ ਬਿਨਾਂ ਕੁਛ ਵੀ ਨਹੀਂ ਹੈ ਨਾ, ਜੇ ਉਹ ਫਸਲਾਂ ਨਾ ਉਗਾਉਣ, ਖਾਣ ਪੀਣ ਨੂੰ ਨਾ ਹੋਵੇ, ਰੋਟੀ ਪਾਣੀ ਜਾਂ ਸਬਜ਼ੀਆਂ ਕਣਕ ਆਟਾ ਚੌਲ ਸਾਰਾ ਕੁਛ, ਤੇ ਕਿਵੇਂ ਸਾਰਾ ਕੁਛ ਚੱਲੂਗਾ ਹੈ ਨਾ। ਤੇ ਕਿਸਾਨ ਤਾਂ ਵਿਚਾਰੇ ਸੜਕਾਂ ਤੇ ਹੀ ਰੁਲੀ ਜਾਂਦੇ, ਉਹਨਾਂ ਨੂੰ ਦੱਸੋ ਜੇ ਦਿੱਲੀ ਜਾ ਕੇ ਉਹ ਕੋਈ ਅੰਦੋਲਨ ਕਰਨਗੇ ਤੇ ਕੀ ਹੋਜੂਗਾ ਹੈ ਨਾ, ਉਹਨਾਂ ਨੇ ਕਿਹੜਾ ਕੋਈ ਮਾਰਕੁੱਟ ਕਰਨੀ, ਉਹ ਤਾਂ ਉਹੀ ਹੁੰਦਾ ਕਿ ਤੁਸੀਂ ਆਪਣਾ ਪ੍ਰਦਰਸ਼ਨ ਕਰਨਾ ਹੁੰਦਾ ਸ਼ਾਂਤੀਪੂਰਨ, ਤੇ ਉਹ ਪਹਿਲਾਂ ਜਦੋਂ ਦਿੱਲੀ ਬੈਠੇ ਸੀ ਉਦੋਂ ਵੀ ਸ਼ਾਂਤੀਪੂਰਨ ਹੀ ਕਰ ਰਹੇ ਸੀ, ਉਹ ਕਿਹੜਾ ਕੁਛ ਕਰ ਰਹੇ ਸੀਗੇ ਹੈ ਨਾ। ਪਰ ਦੇਖ ਲਓ ਵੀ ਜਿਹੜੇ ਸਰਕਾਰਾਂ ਦੇ ਵਿੱਚ ਚਲੇ ਜਾਂਦੇ ਆ ਨਾ, ਉਹ ਦੂਜਿਆਂ ਦੀ ਸੁਣਨਾ ਨਹੀਂ ਚਾਹੁੰਦੇ ਵੀ ਕੋਈ ਕੁਛ ਕਰ ਰਿਹਾ ਤਾਂ ਸੁਣ ਲਿਆ ਜਾਵੇ ਹੈ ਨਾ। ਚਾਹੇ ਆਪਾਂ ਹੁਣ ਚਲੇ ਦਿੱਲੀ ਦੀ ਇਹ ਬੜੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਨਾ, ਬੜੀ ਅਫਸੋਸਨਾਕ ਖਬਰ ਹੈ ਇਹ, ਜਿਹੜੇ ਸਟੂਡੈਂਟਸ ਨਾਲ ਉੱਥੇ ਹੋ ਰਿਹਾ, ਉਹਦੇ ਇਲਾਵਾ ਕਿਸਾਨਾਂ ਦੇ ਨਾਲ ਹੋ ਰਿਹਾ, ਤੇ ਜਿਹੜੇ ਸਰਕਾਰ 'ਚ ਬਣ ਕੇ ਆ ਉਹ ਆਪਣੇ ਸ਼ਾਹ ਬਣ ਕੇ ਬਹਿ ਜਾਂਦੇ ਆ। ਹੁਣ ਜੇ ਇੱਥੇ ਦੀ ਗੱਲ ਕਰੀਏ, ਦੇਖੋ ਇੱਥੇ ਵੀ ਕਿੰਨੇ MPP ਆ ਜਿਨ੍ਹਾਂ ਨੇ ਹੋਟਲਾਂ ਦੇ ਵਿੱਚ ਰਹਿ ਕੇ, ਜਦਕਿ ਉਹਨਾਂ ਦਾ ਬਣਦਾ ਨਹੀਂ ਸੀ, ਜਿਹੜੇ ਦੂਰ ਦੁਰਾਡੇ ਆਉਂਦੇ ਉਹ ਤਾਂ ਠੀਕ ਹੈ, ਜਿਹੜੇ ਨੇੜੇ ਉਹਨਾਂ ਨੂੰ ਕੀ ਲੋੜ ਹੈ। ਹੁਣ ਆਪਾਂ ਕਈ ਵਾਰ ਕਿਤੇ ਜਾਂਦੇ ਹਾਂ, ਸਗੋਂ ਜੇ ਤੁਸੀਂ ਘਰ ਵਾਪਸ ਆ ਸਕਦੇ ਹੋ ਨਾ, ਤੇ ਐਂ ਹੁੰਦਾ ਵੀ ਨਹੀਂ ਨਹੀਂ ਬਸ ਵਾਪਸ ਜਾਓ, ਆਪਣੇ ਘਰ ਵਰਗਾ ਨਹੀਂ ਹੈਗਾ ਮਜ਼ਾ ਹੈ ਨਾ, ਤੁਸੀਂ ਰਹਿ ਸਕਦੇ ਹੋ ਬਾਹਰ ਜਦੋਂ ਜਾਂਦੇ ਆਪਾਂ ਕਿਤੇ ਹੋਟਲ 'ਚ, ਜੇ ਨੇੜੇ ਆ ਕਿਤੇ, ਜੇ ਘੰਟੇ ਕੁ ਦਾ ਰਸਤਾ, ਸਾਨੂੰ ਤਾਂ ਇਹ ਹੁੰਦਾ ਵੀ ਜੇ ਹੁਣ ਮੰਨ ਲਓ ਨਿਆਗਰਾ ਫੋਲ ਆਪਾਂ ਜਾਂਦੇ ਹਾਂ ਘੁੰਮਣ, ਤੇ ਹੁੰਦਾ ਨਾ ਉੱਥੇ ਰਹਿ ਸਕਦੇ ਹਾਂ ਜੇ ਰਾਤ ਨੂੰ ਰਹਿਣਾ, ਪਰ ਬੰਦੇ ਨੂੰ ਹੁੰਦਾ ਨਹੀਂ ਨਹੀਂ ਘੁੰਮ ਫਿਰ ਲੈ ਬਸ, ਹੁਣ ਸਿੱਧਾ ਘਰ ਜਾਓ ਆਰਾਮ ਨਾਲ ਆਪਣਾ ਸੌਂ ਹੈ ਨਾ ਆਪਣੇ ਬੈੱਡ ਦੇ ਉੱਪਰ। ਦੇਖੋ ਉਹ ਵੀ ਇੱਕ ਨਜ਼ਾਰਾ ਅਲੱਗ ਹੁੰਦਾ, ਪਰ ਉਹ ਤਾਂ ਚੱਲ ਜਿਹੜੀ ਖਬਰ ਸੀ ਸੀ, ਹੁਣ ਆ ਜਿਹੜੀ ਨਿਊਜ਼ ਪੇਪਰ ਵਾਲੀ ਆ ਗਈ ਵੀ ਆਪਣੇ ਹੀ ਘਰਦਿਆਂ ਨੂੰ ਤੁਸੀਂ ਐਡ ਦੇ ਰਹੇ ਹੋ ਤੇ ਉਹ ਤੋਂ ਇਨਕਮ ਬਣ ਰਹੀ ਹੈ, ਇਹਦੇ ਵਿੱਚ ਵੀ ਹੁਣ ਜਿਹੜਾ ਹੈਗਾ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ। ਪਰ ਚਲੋ ਜੇ ਦੋਸ਼ ਸਾਬਿਤ ਹੁੰਦੇ ਫੇਰ ਹੀ ਹੋਊਗਾ ਹੈ ਨਾ, ਪਰ ਫਿਰ ਵੀ ਗੱਲ ਇਹ ਹੈ ਕਿ ਜੇ ਇੱਦਾਂ ਐਡ ਉਹਨਾਂ ਨੇ ਆਪਣੇ ਘਰਦਿਆਂ ਨੂੰ ਆਪਣੇ ਨਿਊਜ਼ ਪੇਪਰ 'ਚ ਦੇਣੀ ਸੀਗੀ, ਇਹ ਜਿਹੜੇ MPP ਹਰਦੀਪ ਸਿੰਘ ਗਰੇਵਾਲ ਹੈ ਨਾ ਉਹਨਾਂ ਸੰਬੰਧੀ ਖਬਰ ਹੈਗੀ ਆ, ਤੇ ਉਹਨਾਂ ਨੂੰ ਪਰਮਿਸ਼ਨ ਲੈਣੀ ਚਾਹੀਦੀ ਪਹਿਲਾਂ, ਕਿ ਬਾਅਦ ਦੇ ਵਿੱਚੋਂ ਕੋਈ ਕਨਫਲਿਕਟ ਜਿਹੜਾ ਕੋਈ ਇਸ਼ੂ ਨਾ ਪੈਦਾ ਹੋ ਜਾਵੇ। ਜੇ ਉਹ ਜਿਵੇਂ ਹੁਣ ਉਹ ਕਹਿੰਦੇ ਆ ਵੀ ਜਿਹੜੇ ਇੰਟੀਗ੍ਰਿਟੀ ਕਮਿਸ਼ਨਰ ਹੈਗੇ ਆ ਉਹ ਹੁਣ ਦੇਖਣਗੇ ਵੀ ਇਹ ਜਾਇਜ਼ ਹੈ ਕਿ ਨਹੀਂ ਜਾਇਜ਼, ਇੱਦਾਂ ਉਹਨਾਂ ਨੇ ਐਡ ਦਿੱਤੀ, ਤੇ ਇਹ ਗਲੋਬਲ ਨਿਊਜ਼ ਦੀ ਖਬਰ ਹੈਗੀ ਆ ਕਿ ਹੋਟਲ ਦੇ ਖਰਚੇ ਵਸੂਲ ਕਰਨ ਦਾ ਤਾਂ ਦੋਸ਼ ਹੈ ਹੀ ਸੀਗਾ, ਹੁਣ ਐਡਵਰਟਾਈਜ਼ਮੈਂਟ ਜਿਹੜੀ ਨਿਊਜ਼ ਪੇਪਰ ਦੇ ਵਿੱਚ ਕੀਤੀ ਗਈ ਹੈ ਉਹ ਉਹਨਾਂ ਦੇ ਫਾਦਰ ਸਾਹਿਬ ਦਾ ਨਿਊਜ਼ ਪੇਪਰ ਹੈ ਨਾ, ਉਹਦੇ ਵਿੱਚ ਉਹਨਾਂ ਨੇ ਐਡ ਦਿੱਤੀ, ਉਹ ਤੋਂ ਪੈਸੇ ਕਮਾਏ, ਯਾਨੀ ਕਿ ਆਪਣੇ ਘਰਦਿਆਂ ਨੂੰ ਹੀ ਟੈਕਸ ਪੇਅਰ ਦੀ ਮਨੀ ਗਈ। ਤੇ ਜਿਹੜੇ ਇੰਟੈਗ੍ਰਿਟੀ ਕਮਿਸ਼ਨਰ ਆ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਹੋਣਾ, ਯਾਨੀ ਕਿ ਉਹ ਪਹਿਲਾਂ ਜੇ ਉਹ ਆਪ ਮੰਨ ਰਹੇ ਆ ਕਿ ਜੇ ਮੈਂ ਪਹਿਲਾਂ ਗੱਲ ਕਰਨ ਦਾ ਪਰਮਿਸ਼ਨ ਲੈ ਲੈਂਦਾ ਫਿਰ ਜ਼ਿਆਦਾ ਵਧੀਆ ਰਹਿਣਾ ਸੀ, ਫਿਰ ਕੋਈ ਕਨਫਲਿਕਟ ਨਹੀਂ ਹੋਣਾ ਸੀਗਾ, ਪਰ ਹੁਣ ਹੋਇਆ। ਪਰ ਹੁਣ ਦੇਖਦੇ ਆ ਵੀ ਕੀ ਨਿਕਲ ਕੇ ਸਾਹਮਣੇ ਆਉਂਦਾ, ਉਹ ਇਹਨੂੰ ਜਾਇਜ਼ ਕਹਿੰਦੇ ਆ ਕਿ ਨਾਜਾਇਜ਼ ਕਹਿੰਦੇ ਆ, ਵੀ ਨਹੀਂ ਸਹੀ ਨਹੀਂ ਕੀਤਾ ਉਹਨਾਂ ਨੇ, ਹਨਾ। ਪਰ ਉਂਝ ਇਹ ਆ ਵੀ ਜਦੋਂ ਹੁਣ ਇਹ ਖਬਰ ਬਣੀ ਹੈ ਤਾਂ ਇਹਦਾ ਮਤਲਬ ਹੈ ਹਾਲੇ ਤੱਕ ਤਾਂ ਉਹਨੂੰ ਠੀਕ ਨਹੀਂ ਮੰਨਿਆ ਗਿਆ, ਹਨਾ। ਤੇ ਬਾਕੀ ਹੁਣ ਦੇਖਦੇ ਆ ਵੀ ਉਹਨਾਂ ਤੇ ਇਹ ਦੋਸ਼ ਸਾਬਿਤ ਹੁੰਦੇ ਆ ਕਿ ਨਹੀਂ ਹੁੰਦੇ। ਤੇ ਤੁਹਾਡੀ ਲਾਈਨ ਜਿਹੜੀ ਆ ਡਿਸਕਨੈਕਟ ਹੋ ਗਈ ਹੈ ਭਾਜੀ, ਤੁਸੀਂ ਦੁਬਾਰਾ ਕਾਲ ਕਰੋ। ਤੇ ਲਓ ਜੀ ਆਪਾਂ ਹੁਣ ਪੰਜਾਬ ਇੰਸ਼ੋਰੈਂਸ ਚੱਲੀਏ ਤੇ ਆਪਾਂ ਤੁਹਾਡੀਆਂ ਕਾਲਾਂ ਵੀ ਲੈਂਦੇ ਹਾਂ। ਤੁਸੀਂ ਜਦੋਂ ਜਿਹੜੇ ਵੀ ਕਾਲ ਮਿਲਾਉਂਦੇ ਆ ਨਾ ਮੈਨੂੰ ਸ਼ੋਅ ਹੋ ਰਿਹਾ ਹੁੰਦਾ ਇੱਥੇ, ਤੁਸੀਂ ਸਟੇ ਔਨਲਾਈਨ, ਗੁਰਜੀਤ ਭਾਜੀ ਦੀ ਵੀ ਕਾਲ ਆ ਰਹੀ ਸੀ, ਤੁਸੀਂ ਦੁਬਾਰਾ ਮਿਲਾ ਲਓ ਕਿਉਂਕਿ ਤੁਸੀਂ ਡ੍ਰੌਪ ਕਰ ਦਿੰਦੇ ਹੋ, ਇੱਦਾਂ ਨਾ ਕਰਿਆ ਕਰੋ। ਤੇ ਲਓ ਜੀ ਆਪਾਂ ਹੁਣ ਪੰਜਾਬ ਇੰਸ਼ੋਰੈਂਸ ਤੇ ਚੱਲਦੇ ਹਾਂ, ਸਾਡੇ ਨਾਲ ਰਾਣਾ ਭਾਜੀ ਜੁੜਿਆ ਤੇ RDSP ਦੀ ਜਾਣਕਾਰੀ ਦੇਣਗੇ। ਹਾਂਜੀ ਭਾਜੀ, ਕੀ ਹਾਲ ਚਾਲ ਜੀ?
2: ਥੈਂਕ ਯੂ ਸੋ ਮਚ ਭੈਣ ਜੀ, ਬਹੁਤ ਵਧੀਆ। ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਗੱਲਬਾਤ ਕਰਦੇ RDSP ਬਾਰੇ। $90,000 ਦੀ ਗ੍ਰਾਂਟ ਹੈ ਜੋ ਫੈਡਰਲ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਦੀ ਉਮਰ 59 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਤੇ ਉਹਨਾਂ ਨੂੰ ਇਹ ਗ੍ਰਾਂਟ ਜਿਹੜਾ ਹੈਗਾ ਮਿਲ ਸਕਦਾ ਹੈਗਾ। ਮੇਕ ਸ਼ਿਓਰ ਜਿਹੜੀ ਗ੍ਰਾਂਟ ਅਪਲਾਈ ਕਰਨਾ ਹੈਗਾ 49 ਦੀ ਏਜ ਤੋਂ ਪਹਿਲਾਂ ਕਰਾਂਗੇ, ਤੇ ਜੇ ਪਿਛਲੇ 10 ਸਾਲਾਂ ਦੀ ਆਪਣੇ ਕੋਈ ਪੈਂਡਿੰਗ ਪੈਸੇ ਪਏ ਹੈਗੇ ਨੇ ਉਹਨਾਂ ਦੇ ਕੋਲ, ਉਹ ਗ੍ਰਾਂਟ ਵੀ ਸਾਨੂੰ ਮਿਲ ਸਕਦੀ ਹੈ। ਜਦੋਂ ਸਾਡੀ ਉਮਰ 50 ਸਾਲ ਚ ਚਲੇਗੀ ਉਦੋਂ ਇਹ ਗ੍ਰਾਂਟ ਬੰਦ ਹੋ ਜਾਏਗੀ। ਬਾਕੀ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਸਾਡੇ ਕੋਲ ਵੈਲਿਡ ਹੋਣਾ ਚਾਹੀਦਾ। ਬਹੁਤ ਪਰਿਵਾਰ ਪੰਜੀ ਮਿਲਦੇ ਨੇ ਕਿਉਂਕਿ ਜਿਹੜਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੁੰਦਾ ਉਹਦੇ ਤੇ ਮੈਂਸ਼ਨ ਕੀਤਾ ਹੁੰਦਾ ਵੀ ਇਹਦੀ ਵੈਲਿਡਿਟੀ ਉਸ ਸਰਟੀਫਿਕੇਟ ਦੀ ਕਿੰਨੀ ਹੈਗੀ ਹੈ। ਕਈ ਵਾਰੀ ਤਾਂ ਕਈ ਲੋਕਾਂ ਨੂੰ ਜਿਹੜਾ ਹੈਗਾ ਇੱਕ ਲਿਮਿਟਿਡ ਸਮੇਂ ਲਈ ਜਿਹੜਾ ਹੈਗਾ ਮਿਲਿਆ ਹੁੰਦਾ। ਮੰਨ ਲਓ ਜੇ ਕਿਸੇ ਨੂੰ ਆਪਣਾ ਜਿਹੜਾ DTC ਸਰਟੀਫਿਕੇਟ 2026 ਤੱਕ ਮਿਲਿਆ ਹੈਗਾ, ਉਹਨਾਂ ਨੂੰ ਇਸ਼ੂ ਹੋਇਆ ਸੀ 2020 ਤੋਂ, ਤੇ 2026 ਦੇ ਵਿੱਚ ਅਗੇਨ ਜਿਹੜਾ ਹੈਗਾ ਤੁਹਾਨੂੰ ਡਾਕਟਰ ਕੋਲ ਜਾ ਕੇ T2200 ਫਾਰਮ ਜਿਹੜਾ ਹੈਗਾ ਸਾਈਨ ਕਰਾਉਣਾ ਪਏਗਾ, ਤਾਂ ਜਾ ਕੇ ਜਿਹੜੇ ਤੁਹਾਡੇ 2027 ਦੇ ਬੈਨੀਫਿਟਸ ਨੇ ਉਹ ਕੰਟੀਨਿਊ ਰਹਿਣਗੇ। ਨਹੀਂ ਤਾਂ ਗਵਰਨਮੈਂਟ ਨੇ ਤੁਹਾਡੇ ਜਿੰਨੇ ਵੀ ਬੈਨੀਫਿਟ ਮਿਲ ਰਹੇ ਹੈਗੇ ਨੇ ਉਹ ਸਾਰੇ ਬੰਦ ਕਰ ਦੇਣੇ ਨੇ। ਸੋ ਇਟ ਇਜ਼ ਵੈਰੀ ਇੰਪੋਰਟੈਂਟ, ਇੱਕ ਫਾਰਮ ਹੁੰਦਾ ਜਿਹੜਾ ਕਿ 8 ਸਪਟੈਂਬਰ ਤੱਕ ਜਿਹੜਾ ਹੈਗਾ ਵੈਲਿਡ ਹੈਗਾ, ਉਸ ਤੋਂ ਬਾਅਦ ਨਵਾਂ ਵਰਜ਼ਨ ਜਿਹੜਾ ਹੈਗਾ ਗਵਰਨਮੈਂਟ ਭੇਜੇਗੀ। ਸੋ 8 ਸਪਟੈਂਬਰ ਤੋਂ ਬਾਅਦ ਜਿਹੜਾ ਹੈਗਾ T2200 ਫਾਰਮ ਦਾ ਜਿਹੜਾ ਨਵਾਂ ਵਰਜ਼ਨ ਆ ਜਾਏਗਾ। ਸੋ ਤੁਸੀਂ ਕਾਲ ਕਰਨਾ ਅਗਰ ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ RDSP ਦੀ ਗ੍ਰਾਂਟ, ਕਿੱਦਾਂ ਆਪਾਂ ਮੈਕਸੀਮਮ ਜਿਹੜੇ ਬੈਨੀਫਿਟ ਲੈ ਸਕਦੇ ਹਾਂ, ਮੇਰਾ ਨੰਬਰ ਹੈ 416-910-9000, 416-910-9000, ਵੈਬਸਾਈਟ ਹੈ punjabinsurance.ca। ਕਾਫੀ ਪੰਜੀ ਪਰਿਵਾਰ ਜਿਹੜੇ ਇਨਸੁਲਿਨ ਡਿਪੈਂਡੈਂਟ ਹੈਗੇ ਨੇ, 2023 ਤੋਂ ਪਹਿਲਾਂ ਇਨਸੁਲਿਨ ਡਿਪੈਂਡੈਂਟ ਜਿਹੜੇ ਲੋਕ ਸੀ ਉਹਨਾਂ ਨੂੰ ਇਹ ਗ੍ਰਾਂਟ ਨਹੀਂ ਸੀ ਮਿਲਦੀ। ਪਰ ਅਗਰ ਤੁਸੀਂ ਡੇਲੀ ਇਨਸੁਲਿਨ ਲੈ ਰਹੇ ਹੋ, ਏਜ ਤੁਹਾਡੀ 49 ਸਾਲ ਤੋਂ ਘੱਟ ਹੈ, ਤੇ ਤੁਸੀਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਆ। ਐਂਡ ਇਸ ਤੋਂ ਇਲਾਵਾ ਜਿਹੜੇ ਬੱਚੇ ਜਿਨ੍ਹਾਂ ਦੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਪੇਰੈਂਟਸ ਕੋਲ ਉਹਨਾਂ ਦੇ ਹੈਗਾ, ਤਾਂ $3480 ਗਵਰਨਮੈਂਟ ਵੱਲੋਂ ਜਿਹੜਾ ਹੈਗਾ ਹਰ ਸਾਲ ਪੇਰੈਂਟਸ ਨੂੰ ਐਕਸਟਰਾ ਦਿੱਤਾ ਜਾ ਰਿਹਾ ਹੈਗਾ। ਐਂਡ ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈਗੀ ਹੈ, $2450 ਇੱਕ ਨਵਾਂ ਬੈਨੀਫਿਟ ਜਿਹੜਾ ਗਵਰਨਮੈਂਟ ਨੇ ਸਟਾਰਟ ਕੀਤਾ ਸੀ ਪਿਛਲੇ ਸਾਲ, ਉਹ ਵੀ ਮਿਲ ਰਿਹਾ ਹੈਗਾ। ਅਗਰ ਤੁਸੀਂ ਉਹ ਵੀ ਅਪਲਾਈ ਨਹੀਂ ਕੀਤਾ ਤੇ ਆਪਾਂ ਨੂੰ ਜਿਹੜੇ ਰੈਟ੍ਰੋਐਕਟਿਵ ਜਿੰਨੇ ਵੀ ਪਿਛਲੇ ਸਾਲਾਂ ਦੀ ਜਿਹੜੀ ਗ੍ਰਾਂਟ ਹੈਗੀ ਹੈ, ਜਿਹੜੇ ਮਹੀਨੇ ਵੀ ਜਿਹੜੇ ਤੁਸੀਂ ਲੂਜ਼ ਕੀਤੇ ਨੇ ਉਹ ਤੁਹਾਨੂੰ ਮਿਲ ਸਕਦੇ ਨੇ। ਪਰ ਉਹਦੇ ਲਈ ਕਾਲ ਕਰਨਾ ਪਏਗਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਪਹਿਲੀ ਮੈਂ ਕੰਡੀਸ਼ਨ ਦੱਸਣਾ ਚਾਹਾਂਗਾ, ਜਿਹੜੀਆਂ ਇੰਪੇਅਰਡ ਕੰਡੀਸ਼ਨ ਦੇ ਨਾਲ ਤੁਸੀਂ ਇਹ ਗ੍ਰਾਂਟ ਅਪਲਾਈ ਕਰ ਸਕਦੇ। ਅਗਰ ਇਹਨਾਂ ਚੋਂ ਕੋਈ ਵੀ ਪ੍ਰੋਬਲਮ ਹੈ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਸਭ ਤੋਂ ਪਹਿਲਾਂ ਤੇ ਇਹਦੀ ਜਿਹੜੀ ਡੈਫੀਨੇਸ਼ਨ ਹੈ ਬਹੁਤ ਬਰੋਡ ਹੈ। ਅਗਰ ਆਪਾਂ ਡੇਲੀ ਐਕਟੀਵਿਟੀ ਜਿਹੜੀ ਕਰਦੇ ਹਾਂ, ਡੇਲੀ ਐਕਟੀਵਿਟੀ ਕਰਨ ਦੇ ਵਿੱਚ ਸਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਸਾਨੂੰ ਦੇਖਣ 'ਚ ਕੋਈ ਪ੍ਰੋਬਲਮ ਆ ਰਹੀ ਹੈ, ਸੁਣਨ ਦੇ ਵਿੱਚ ਪ੍ਰੋਬਲਮ ਹੈ, ਬੋਲਣ ਦੇ ਵਿੱਚ ਪ੍ਰੋਬਲਮ ਹੈ, ਕੱਪੜੇ ਪਾਉਣ ਦੇ ਵਿੱਚ ਪ੍ਰੋਬਲਮ ਹੈ, ਵਾਕ ਕਰਨ ਦੇ ਵਿੱਚ ਪ੍ਰੋਬਲਮ ਹੈ, ਖਾਣਾ ਖਾਣ ਦੇ ਵਿੱਚ ਕੋਈ ਇਸ਼ੂ ਆ ਰਿਹਾ, ਤੇ ਆਪਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਬਾਕੀ ਇਨਸੁਲਿਨ ਡਿਪੈਂਡੈਂਟ ਜਿੱਦਾਂ ਆਪਾਂ ਗੱਲ ਕੀਤੀ, ਇਸ ਤੋਂ ਇਲਾਵਾ ਜਿਹੜੇ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ, ADHD, ਡਿਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, CP ਦਾ ਇਸ਼ੂ ਹੈ, ਐਪੀਲੈਪਸੀ, ਕਰੋਨਿਕ ਕੰਡੀਸ਼ਨ, MS, ਸਵੇਅਰ ਕੋਲਾਈਟਿਸ, ਸਵੇਅਰ ਆਰਥਰਾਈਟਿਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀ, hearing loss, deafness, vision impairment, blindness, OCD, polio, Parkinson, paralysis, hip injury, pain, glaucoma, even kise da koi accident ho gaya, umar unna di 59 saal to ghat hai, physically or disabled ho gaye, mentally disabled ho gaye, unna nu vi eh $90,000 di extra grant mil sakdi hai, jehde provincial koi unna nu benefit milde ne, oh vi band nahi honge, eh additional grant jo government de rahi hai. Number to reach Punjab Mission 416-910-9000
0: ਹਰਦੀਪ ਸਿੰਘ ਗਰੇਵਾਲ ਹੈ ਨਾ, ਕਿਉਂਕਿ ਪਹਿਲਾਂ ਉਹਨਾਂ ਤੇ ਵੀ ਆਪਣੇ ਘਰ ਤੋਂ ਥੋੜੀ ਦੂਰ ਹੀ ਹੋਟਲ ਹੈ, ਉੱਥੇ ਰਹੇ, ਯਾਨੀ ਕਿ ਆਪਣੇ ਕੰਮ ਕਾਜ ਤੇ ਜਾਣਾ ਸੀ ਉਹਨਾਂ ਨੇ ਕੁਈਨਸ ਪਾਰਕ ਜਦੋਂ ਉਹਨਾਂ ਦਾ ਸੈਸ਼ਨ ਚੱਲਦਾ ਹੈ ਨਾ, ਤੇ $27,000 ਖਰਚਣ ਦਾ ਉਹਦੇ ਕਰਕੇ ਉਹ ਵਿਵਾਦਾਂ 'ਚ ਫਸੇ ਆ। ਉਸ ਤੋਂ ਬਾਅਦ ਹੁਣ ਨਿਊਜ਼ ਪੇਪਰ ਵਾਲਾ ਹੀ ਖਬਰ ਆ ਗਈ ਹੈ ਕਿ ਗਰੇਵਾਲ 'ਤੇ ਦੋਸ਼ ਇਹ ਹੈ ਕਿ ਉਹਨਾਂ ਨੇ ਟੈਕਸ ਪੇਅਰ ਦੀ ਮਨੀ ਨੂੰ ਆਪਣੇ ਪਰਿਵਾਰ ਦੇ ਫਾਇਦੇ ਦੇ ਲਈ ਯੂਜ਼ ਕੀਤਾ। ਸੋ ਹੁਣ ਫਿਰ ਜਿਹੜੇ ਆਪਣੇ ਇੰਟੈਗ੍ਰਿਟੀ ਕਮਿਸ਼ਨਰ ਹੈ ਉਹ ਇਨਵੈਸਟੀਗੇਟ ਕਰਨਗੇ ਅਤੇ ਦੱਸਣਗੇ ਵੀ ਹਾਂ ਇਹ ਸਹੀ ਉਹਨਾਂ ਨੇ ਕੀਤਾ ਜਾਂ ਗਲਤ ਕੀਤਾ। ਅਤੇ ਇੱਕ ਕਾਲ ਲੈ ਲੈਂਦੇ ਹਾਂ। ਹਾਂਜੀ ਭਾਅ ਜੀ, ਕੀ ਹਾਲ ਚਾਲ? ਹਾਂਜੀ ਹਾਂਜੀ, ਸ਼ਾਰਟ ਰੱਖਿਓ ਭਾਜੀ ਮਾੜਾ ਜਿਹਾ, ਬਸ ਟਾਈਮ ਆਪਣਾ
1: ਸ਼ਾਰਟ ਹੀ ਆ ਜੀ। ਹਾਂਜੀ, ਡਰਾਈਵਰਾਂ ਬਾਰੇ ਗੱਲ ਕਰਕੇ ਗਿਆ, ਮੈਂ ਤਾਂ ਹੁਣੇ ਇੰਸੀਡੈਂਟ ਹੋਣ ਲੱਗਾ ਸੀਗਾ ਮੇਨ ਸਟਰੀਟ ਐਂਡ ਵਿਲੀਅਮ ਪਾਰਕ ਵਿੱਚ, ਬੰਦਾ ਰੋਂਗ ਸਾਈਡ ਤੇ ਆ ਗਿਆ, ਪੰਜ ਛੇ ਗੱਡੀਆਂ ਡੱਕਣ ਗਈਆਂ ਸੀਗੀਆਂ, ਉਹ ਗੱਡੀ ਲੇਡੀ ਵਿਚਾਰੇ ਕਹਿੰਦੇ ਕਰਮ ਤੇ ਚਾੜ ਕੇ ਪੂਰੀ ਦੀ ਪੂਰੀ ਗੱਡੀ ਬਚਾਏ। ਦੇਖੋ ਏਦਾਂ ਦੇ ਬੰਦੇ ਆਪੋਜ਼ਿਟ ਸਾਈਡ ਤੇ ਆ
0: ਬਿਲਕੁਲ ਬਹੁਤ। ਹੁਣ ਨੀ ਇੱਕ ਜਿਹੜਾ ਹੋਇਆ ਆਪਣਾ ਆਪਣੇ ਹਾਈਵੇ ਦੇ ਉੱਪਰ ਉੱਡਦਾ ਟਾਇਰ ਆ ਜਿਹੜਾ ਉਹ ਵੱਜਿਆ ਗੱਡੀ ਦੇ ਨਾਲ। ਸੋ ਦੇਖੋ ਬੜਾ ਗੱਡੀਆਂ ਨੂੰ ਵੀ ਚੈੱਕ ਕਰਾਉਂਦੇ ਰਹਿਣਾ ਚਾਹੀਦਾ। ਹੁਣ ਕਿਸੇ ਨੇ ਨਹੀਂ ਚੈੱਕ ਕਰਾਈ ਹੋਣੀ, ਇਹਦਾ ਮਤਲਬ ਉਹਦੇ ਪੇਚ ਵਗੈਰਾ ਢਿੱਲੇ ਹੋ ਗਏ ਹੋਣੇ, ਕੁਛ ਤਾਂ ਹੋਏ ਹੀ ਹੋਣਾ। ਹਾਂਜੀ ਭਾਅ ਜੀ, ਕੀ ਹਾਲ ਚਾਲ ਜੀ?
1: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ।
0: ਹਾਂਜੀ
1: ਭੈਣ ਜੀ, ਫੋਨ ਫਿਕਸ ਕਰਾਉਣੇ ਵਾਲਾ ਸਾਨੂੰ ਸੁਣਦਾ ਨਹੀਂ, ਤੁਸੀਂ ਕੀ ਗੱਲਬਾਤ ਕਰਦੇ ਹੋ ਸਟੂਡੀਓ 'ਚ?
0: ਅੱਛਾ ਨਹੀਂ, ਇਹ ਮੈਂ ਹੁਣ
1: ਸਾਨੂੰ ਸੁਣ ਹੋਲਡ ਤੇ ਸਾਸੀ ਰਹਿੰਦੇ ਆ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੀ ਕਾਲ ਹੈਗੀ ਆ ਲੈਣ ਤੇ ਕਿ ਨਹੀਂ। ਇਨਵੈਸਟੀਗੇਸ਼ਨ ਹੋ ਜਾਵੇ ਕਿਤੇ RCMP ਦੀ ਹੈ ਨਾ, ਤੇ ਬਹੁਤ ਘਪਲਾ ਨਿਕਲਣਾ, ਇਹਨਾਂ ਨੂੰ ਆਪਣਾ ਅਸਤੀਫਾ ਦੇਣਾ ਪੈਣਾ ਆ।
0: ਅੱਛਾ
1: ਹਾਂਜੀ, ਇਹ ਮੈਂ ਤੁਹਾਡੇ ਏਅਰ ਤੇ ਗਿਆ ਸੀ ਕਿਉਂਕਿ ਤੁਸੀਂ ਹੈ ਨਾ ਜਦੋਂ ਪਬਲਿਕ ਦੇ ਟੈਕਸ ਪੇਅਰ ਦੀ ਮਨੀ ਤੇ ਕੰਮ ਕਰਦੇ ਆ, ਤੁਸੀਂ ਆਪਣੇ ਪਰਿਵਾਰ ਚ ਕਾਰਪੋਰੇਸ਼ਨ ਖੋਲੀਓ ਹੋਵੇ ਉਹਨੂੰ ਫੰਡਿੰਗ ਨਹੀਂ ਕਰ ਸਕਦੇ। ਇਹ ਤਾਂ 6 ਸਾਲ ਤੋਂ ਉਹਨਾਂ ਦੇ ਪੇਪਰ ਚ ਆਪਣੀ ਐਡਾਂ ਦੇ ਰਿਹਾ, ਕੈਨੇਡਾ ਡੇਅਰੀ ਐਡ ਆ ਗਈ ਹੈ ਨਾ, ਤੇ ਲੇਬਰ ਡੇਅਰੀ ਆ ਗਈ, ਕਿੰਨੇ ਆਪਣੇ ਦਿਨ ਆਉਂਦੇ ਹੈ ਨਾ
0: ਜੀ ਜੀ,
1: ਆਪਣੇ ਇਹਨਾਂ ਨੇ ਬਾਲਵਿਕਿਊ ਕਰਨਾ ਉਹਦੀ ਐਡ ਆ ਗਈ ਹੈ ਨਾ, ਇਹ ਤਾਂ ਪਤਾ ਨੀ ਭੈਣ ਜੀ ਐਡ 500 ਦੀ ਗੱਲ। ਭੈਣ ਜੀ ਏਦਾਂ ਕਰੋ, ਤੁਸੀਂ ਵੀ ਆਪਣੀ ਬੇਟੀ ਨੂੰ MPP ਬਣਾ ਲਓ, ਤੁਹਾਨੂੰ ਐਡਾਂ ਮੰਗਣ ਦੀ ਲੋੜ ਨੀ ਪੈਣੀ ਜੀ।
0: ਅੱਛਾ
1: ਹਾਂਜੀ, ਹਜੇ ਸੌਖਾ ਤਰੀਕਾ ਜੀ ਰੇਡੀਓ ਚਲਾਉਣਾ, ਆਰਾਮ ਨਾਲ ਪਰਿਵਾਰ ਦਾ ਬੰਦਾ ਇੱਕ MPP ਬਣਾ ਲਓ ਤੇ ਪੈਸੇ ਟੈਕਸ ਪੇਅਰ ਦੀ ਮਨੀ ਨਾ ਜੋ ਮਰਜ਼ੀ ਕਰੀ ਆ। ਪਤਾ ਨੀ ਭੈਣ ਜੀ ਇਹਨੇ ਕਿੰਨਾ ਕੁ ਕੀਤਾ ਹੋਣਾ, ਇਹ ਐਡਾ ਭੈਣ ਜੀ $5,000 ਤੋਂ ਸ਼ੁਰੂ ਹੁੰਦੀਆਂ ਜੀ
0: ਇਹ ਸਾਡੇ ਕੋਲੋਂ
1: 100-200 ਸਾਲ।
0: ਤੁਸੀਂ ਆਹ ਕਹਿੰਦੇ ਹੋ ਜਿਹੜੇ ਸਾਡੇ ਐਡਵਰਟਾਈਜ਼ਰ ਆ, ਕਈ ਤਾਂ ਬੜੇ ਵਧੀਆ ਹੈ ਨਾ, ਉਹ ਫਟਾਫਟ ਆਪਾਂ ਨੂੰ ਪੇ ਕਰ ਦਿੰਦੇ ਆ, ਕਈ ਜਿਹੜੇ ਆ ਉਹ ਬਸ ਗੜੂਚੀ ਬਣ ਕੇ ਜਾਂਦੇ ਹੈ, ਸਾਨੂੰ ਤਾਂ ਜਿਹੜੇ ਜਿਨ੍ਹਾਂ ਦੀ ਅਸੀਂ ਐਡ ਦਿੰਦੇ ਉਹ ਨੀ ਦਿੰਦੇ।
1: ਨਹੀਂ ਚਾਹੀ ਤੁਸੀਂ ਮਿਹਨਤ ਕਰਦੇ ਹੋ ਜੀ, ਮਿਹਨਤ ਦਾ ਪੈਸਾ ਦੇਣਾ ਚਾਹੀਦਾ ਨਾ ਜੀ, ਪਰ ਇਹ ਤੁਸੀਂ ਵੇਟ ਕਰੋ ਹਾਲੇ ਜੀ, ਤੇ ਉਹ ਗਲਤੀਆਂ ਮੰਨ ਰਿਹਾ ਨਾ ਕਿ ਮੇਰੇ ਤੋਂ ਗਲਤੀ ਹੋ ਗਈ, ਤੁਸੀਂ ਅੱਗੇ ਕੀ ਦੇਖਾ ਹੁੰਦਾ ਕੀ ਆ ਜੀ, ਇਹਨੂੰ ਅਸਤੀਫਾ ਦੇ ਕੇ ਤੇ ਇਲੈਕਸ਼ਨ ਦੁਆਰਾ ਹੋਣੀ ਹੈ ਜੀ। ਥੈਂਕ ਯੂ ਭੈਣ ਜੀ।
0: ਜੀ ਜੀ ਥੈਂਕ ਯੂ, ਬਿਲਕੁਲ ਇਹ ਨਾ ਜੇ ਕੋਈ ਗਲਤੀ ਕਰਦਾ ਵੈਸੇ ਤਾਂ ਰਿਜ਼ਾਈਨ ਵੀ ਫਿਰ ਉਹਨੂੰ ਕਰਨਾ ਚਾਹੀਦਾ, ਪਰ ਦੇਖੋ ਪਹਿਲਾਂ ਹੁੰਦੇ ਸੀਗੇ ਜਾਂ ਇਹਨਾਂ ਦਾ ਇੱਕ ਹੈਗਾ ਜਿਹਨੂੰ ਲੱਗਿਆ ਵੀ ਹਾਂ ਮੇਰੇ ਤੋਂ ਗਲਤੀ ਹੋਈ ਹੈ, ਵੀ ਹਾਂ ਅਸੀਂ ਹੋਟਲਾਂ 'ਚ ਠਹਿਰੇ ਅਤੇ ਦੇਖੋ ਬਿੱਲ ਐਡੇ ਐਡੇ ਬਣ ਗਏ। ਚਲੋ ਜੇ ਬਿੱਲ ਬਣ ਗਏ ਆਪਾਂ ਚਲ ਹੋਟਲਾਂ ਵਾਲੇ ਨੂੰ ਕਹਿੰਦੇ ਹਾਂ, ਉਹਨਾਂ ਇਹਨਾਂ ਨੇ ਖਰਚੇ ਹੋਣੇ, ਉਹਨਾਂ ਨੇ ਤਾਂ ਬਿੱਲ ਬਣਾਉਣਾ ਬਣਾ ਦਿੱਤਾ ਅਗਲਿਆਂ ਨੇ ਹੈ ਨਾ, ਪਰ ਡਿਊਟੀ ਤਾਂ ਇਹਨਾਂ ਦੀ ਹੈ ਨਾ ਵੀ ਜਾਂ ਤਾਂ ਤੁਸੀਂ ਆਪਣੇ ਕੋਲੋਂ ਪੇ ਕਰੋ, ਜੇ ਤੁਸੀਂ ਇਫ ਯੂ ਵਾਂਟ ਟੂ ਸਟੇ ਦੇਅਰ ਆਪਣੇ ਕੋਲੋਂ ਪੇ ਕਰੋ, ਤੇ ਇਹ ਥੋੜਾ ਵੀ ਟੈਕਸ ਪੇਅਰ ਦੀ ਮਨੀ, ਇੱਕ ਇੱਕ ਡਾਲਰ ਆ ਦੇਖੋ ਕਿੰਨੀ ਮਿਹਨਤ ਸਾਰੇ ਕਰਦੇ ਆ। ਹੁਣ ਕਈ ਟਰੱਕ ਡਰਾਈਵਰ ਵੀਰ ਭੈਣ ਹੈ ਨਾ, ਉਹ ਕਿੰਨੇ ਅਰਲੀ ਮਾਰਨਿੰਗ 2-2, 3-3 ਵਜੇ ਵਿਚਾਰੇ ਉੱਠ ਕੇ ਜਾਂਦੇ ਆ ਤੇ ਲੇਟ ਨਾਈਟ ਵਾਪਸ ਆਉਂਦੇ ਆ, ਜਾਂ US ਨੂੰ ਜਾਂਦੇ ਆ 5-5, 6-6 ਦਿਨ ਬਾਅਦ ਵਾਪਸ ਆਉਂਦੇ ਆ, ਹੈ ਨਾ? ਦੇਖੋ ਉਹਨਾਂ ਉਹ ਮਿਹਨਤ ਕਿੰਨੀ ਕਰਦੇ ਆ, ਤੇ ਜਿਹੜੇ ਟੈਕਸ ਪੇ ਕਰਦੇ ਆ, ਜਿਹੜੇ ਉਹ ਟੈਕਸ ਪੇਅਰ ਦੀ ਮਨੀ ਆ, ਅੱਗੇ ਉਹ ਮੌਜਾਂ ਮਾਰਦੇ ਆ। ਹਾਂਜੀ ਭਾਜੀ, ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ।
1: ਭੈਣੀ, ਮੈਂ ਵੀ ਇੱਕ ਸੁਣਿਆ ਕਿ ਜਹਾਜ਼ ਦੇ ਵਿੱਚ 55-56, ਹੁਣ ਮੈਂ ਕਹਿਣਾ ਨੀ ਉਹ ਬੰਦੇ ਕੌਣ ਸੀ ਜਾਂ ਕੌਣ ਸੀ, ਇਹ ਕੋਈ ਸ਼ਕਤੀ ਵਾਟਰ ਜਾਂ ਪੀਂਦੇ $100 ਦੀ ਬੋਤਲ, ਤੁਹਾਨੂੰ ਵੀ ਭੁਲਾ ਦਿਓ ਕੋਈ ਸ਼ਕਤੀ ਵਾਟਰ।
0: ਅੱਛਾ,
1: ਇਹ ਆਪ ਤਾਂ $90 ਦਾ ਔਰੇਂਜ ਜੂਸ ਪਤਾ ਨੀ ਕਿੱਥੋਂ, ਆਸਟ੍ਰੇਲੀਆ ਤੋਂ ਲੈ ਕੇ ਆਉਂਦੇ ਆ, ਅਰਜਨਟੀਨਾ ਤੋਂ, ਇੰਡੀਆ ਤੋਂ, ਮੋਦੀ ਤੋਂ ਲੈ ਕੇ ਆਉਂਦੇ ਆ, ਤੇ ਸਾਨੂੰ ਵੀ ਸ਼ਕਤੀ ਵਾਟਰ ਪਿਲਾ ਦਿਓ ਕੋਈ $100 ਤੱਕ, ਸਾਨੂੰ $1 ਦੀ ਬੋਤਲ ਨੀ ਮਿਲਦੀ।
0: ਇਹ ਪਤਾ ਕੀ ਆ, ਜਿਵੇਂ ਹੁਣ ਜਦੋਂ ਆਪਣੇ ਪੈਸੇ ਲੱਗਣੇ ਹੁੰਦੇ ਫਿਰ ਤਾਂ ਆਪਾਂ 21 ਸੈਂਟ ਦਾ ਵੀ ਦੇਖਦੇ ਆ, ਪਰ ਜਦੋਂ ਤੁਹਾਨੂੰ ਪਤਾ ਵੀ ਹਾਂ ਹੁਣ ਕੋਈ ਨੀ, ਆਹ ਅਸੀਂ ਖਰਚਾ ਪਾ ਦੇਣਾ ਸਰਕਾਰ ਦੇ ਉੱਪਰ, ਤੇ ਸਰਕਾਰ ਕੋਲ ਕਿੱਥੋਂ ਆਉਣਾ, ਲੋਕਾਂ ਕੋਲੋਂ ਜਿਹੜੇ ਟੈਕਸ ਪੇਅਰ ਦੀ ਮਨੀ ਹੈ, ਤੇ ਉਹ ਖਰਚ ਹੋਣੇ ਆ। ਜਦੋਂ ਆਪਣੇ ਪੈਸੇ ਖਰਚਦਾ ਫਿਰ ਬੰਦੇ ਨੂੰ ਤਕਲੀਫ ਹੁੰਦੀ, ਪਰ ਜਦੋਂ ਏਦਾਂ ਮਿਲਣੇ ਹੁੰਦੇ ਫਿਰ ਤਾਂ ਅਗਲੇ ਫੱਕੀਆਂ ਉਡਾਉਂਦੇ। ਜੇ ਕੋਈ ਚੀਜ਼ ਜਿਵੇਂ ਕਹਿੰਦੇ $100 ਵਾਲੇ, ਉਹ ਜਿਹੜੀ ਸਭ ਤੋਂ ਮਹਿੰਗੀ, ਫਿਰ ਉਹ ਫਿਰ ਵਧੀਆ ਲੱਗਦੀ ਹੈ ਨਾ, ਕਿਉਂਕਿ ਆਪਣੇ ਪੈਸੇ ਨਹੀਂ ਲੱਗਣੇ ਹੁੰਦੇ। ਪਰ ਚਲੋ ਦੇਖਦੇ ਹਾਂ, ਹੁਣ ਜਦ ਤੱਕ ਦੋਸ਼ ਜਿਹੜੇ ਸਾਬਿਤ ਨਹੀਂ ਹੁੰਦੇ, ਹੁਣ ਚਲੋ ਇਹ ਤਾਂ ਦੋਸ਼ ਲੱਗੇ ਆ, ਬਾਕੀ ਹੁਣ ਉਹ ਕਲੀਅਰ ਕਰਨਗੇ, ਦੇਖਦੇ ਹਾਂ ਕੀ ਹੁੰਦਾ। ਪਰ ਉਂਝ ਜਨਤਕ ਫੰਡ ਜਿਹੜੇ ਹੈਗੇ, ਲੋਕਾਂ ਦੀ ਮਨੀ ਖਰਚ ਕਰਨੀ, ਉਹ ਰੋਂਗ ਹੈ, ਹੈ ਨਾ? ਤੇ ਲਓ ਜੀ, ਅੱਜ ਸਾਡੇ ਸਪੋਂਸਰ ਵੀ ਕਈ ਰਹਿ ਗਏ, ਨੋ ਵਰੀਜ਼। ਤੇ ਮੈਂ PL ਪ੍ਰਾਈਮ ਲੁੱਕ ਸਟੂਡੀਓ ਦਾ ਨੰਬਰ ਦੇ ਦੇਵਾਂ। ਗ੍ਰੈਂਡ ਓਪਨਿੰਗ ਸੰਡੇ ਨੂੰ ਹੋਣੀ ਹੈ, ਮੈਨ ਵਿਮੈਨ ਦੋਨਾਂ ਵਾਸਤੇ ਹੈ ਇਹ ਸੈਲੂਨ, ਖੁੱਲ੍ਹਣਾ ਬੜਾ ਵਧੀਆ। ਤੇ ਤੁਸੀਂ ਉੱਥੇ ਥਰੈਡਿੰਗ ਕਰਾਓ, ਵੈਕਸਿੰਗ, ਫੇਸ਼ੀਅਲ, ਹੇਅਰ ਕੱਟ, ਹੇਅਰ ਕਲਰ, ਹੇਅਰ ਟ੍ਰੀਟਮੈਂਟ। ਫੇਸ਼ੀਅਲ ਦੇ ਰੇਟ ਇਹਨਾਂ ਨੇ ਬੜੇ ਘੱਟ ਕਰਦੇ ਨੇ। ਤੁਸੀਂ ਆਪਣੇ ਵਾਲਾਂ ਦਾ ਕੋਈ ਟ੍ਰੀਟਮੈਂਟ ਕਰਾਉਣਾ, ਹਾਈਲਾਈਟ ਕਰਾਉਣਾ, ਕੋਈ ਬੋਟੋਕਸ ਕਰਾਉਣਾ, ਬੜਾ ਕੁਛ ਹੈ ਜੀ ਇਹਨਾਂ ਦੇ ਕੋਲ। ਤੇ ਤੁਸੀਂ ਨੰਬਰ ਨੋਟ ਕਰ ਲਓ, ਅਪੁਆਇੰਟਮੈਂਟ ਬਣਾ ਲਓ, ਕਿਉਂਕਿ 20% ਡਿਸਕਾਊਂਟ ਮਿਲਣਾ, ਹੋ ਸਕਦਾ ਆਪਾਂ ਡਿਸਕਾਊਂਟ ਹੋਰ ਵਧਾ ਦਈਏ, ਹੈ ਨਾ? ਸੋ ਨੰਬਰ ਤੁਸੀਂ ਨੋਟ ਕਰੋ, ਆਪਣੀ ਅਪੁਆਇੰਟਮੈਂਟ ਬੁੱਕ ਕਰਾ ਲਓ। ਤੇ ਪਹਿਲੇ ਹੀ ਪਹਿਲਾਂ, ਜਿਵੇਂ ਕਹਿੰਦੇ ਹੁੰਦੇ ਨਾ, ਪਹਿਲੀ ਫਿਲਮ ਜਦੋਂ ਕੋਈ ਨਵੀਂ ਨਵੀਂ ਫਿਲਮ ਲੱਗਦੀ ਤੇ ਕਹਿੰਦੇ ਸੀ ਪਹਿਲਾਂ ਸ਼ੋਅ ਜੇ ਨਾ ਦੇਖਿਆ ਫਿਰ ਨਹੀਂ ਮਜ਼ਾ। ਸੋ ਏਦਾਂ ਹੀ ਇਹ ਸਲੋਨ ਸਪਾ ਦੇ ਤੁਸੀਂ ਜਾਣਾ, ਫਸਟ ਜਿਹੜੇ ਕਸਟਮਰ ਤੁਸੀਂ ਹੋ, ਦੇਖੋ ਕਿੰਨਾ ਵਧੀਆ ਹੈ। ਸੋ ਨੰਬਰ ਨੋਟ ਕਰੋ, 416-722-4215 ਤੇ ਤੁਸੀਂ ਕੰਟੈਕਟ ਕਰ ਲਓ, 416-722-4215 ਤੇ ਗੱਲਬਾਤ ਕਰਨੀ ਹੈ। ਤੇ ਸਗਨਦੀਪ ਨੂੰ ਤੁਸੀਂ ਕਾਲ ਕਰਨੀ ਹੈ ਜੇ ਤੁਸੀਂ ਵਧੀਆ ਸੋਫੇ ਬਣਾਉਣਾ ਚਾਹੁੰਦੇ ਹੋ। ਸਗਨਦੀਪ ਦਾ ਨੰਬਰ ਤੁਸੀਂ ਨੋਟ ਕਰ ਲਓ, ਤੇ ਨੰਬਰ ਹੈਗਾ ਸਗਨਦੀਪ ਦਾ 905-799-8877। ਤੇ ਇਹਦੇ ਨਾਲ ਨਾਲ ਤੁਸੀਂ ਈਗਲ ਟਰੱਕ ਸੇਲਸ ਦੇ ਬਿੱਲ ਸੇਖੋ ਜੀ ਨੂੰ ਕੰਟੈਕਟ ਕਰਨਾ ਹੈ, ਵਧੀਆ ਟਰੱਕ ਲੈਣੇ ਜੇ। A1 ਟਰੱਕ ਇਹਨਾਂ ਦੇ ਕੋਲ ਹੈ, ਫਾਈਨੈਂਸਿੰਗ ਔਨ ਦਾ ਸਪੋਟ ਹੈ, 416-816-8619-6000 ਤੇ ਗੱਲਬਾਤ ਹੋ ਸਕਦੀ ਹੈ। ਤੇ ਜੇ ਤੁਸੀਂ ਟਿਕਟਾਂ ਲੈਣੀਆਂ ਹੈ ਤਾਂ ਤੁਸੀਂ ਪਹੁੰਚਣਾ ਦੁਆਬਾ ਟੂਰਸ ਐਂਡ ਟਰੈਵਲਸ ਤੇ, 905-673-1400 ਨੰਬਰ ਹੈ। ਤੇ ਹੁਣ ਨਾ ਆਪਣਾ ਸਮਾਂ ਹੋ ਗਿਆ, ਜੇ ਕਿਸੇ ਦੀ ਐਡ ਰਹਿ ਵੀ ਗਈ, ਨੋ ਵਰੀਜ਼, ਮੇਰਾ ਨੰਬਰ ਤੁਸੀਂ ਨੋਟ ਕਰ ਲਓ ਤੇ ਤੁਸੀਂ ਮੈਨੂੰ ਕਾਲ ਕਰ ਲਿਓ ਤੇ ਨੰਬਰ ਤੁਹਾਨੂੰ ਮਿਲ ਜਾਊਗਾ। ਤੇ ਲਓ ਜੀ, ਤੁਹਾਡਾ ਦਿਨ ਹੋਵੇ ਵਧੀਆ, ਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ।
3: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
4: Another Don Clean with the Don Ducks.
5: Oh, he's doing dishes with Dawn Platinum.
6: The only soap trusted to save wildlife affected by oil.
5: And Platinum removes up to 99% of grease and food residue, so he doesn't have to work so hard.
6: Well, flap my wings. What'll he do with all that unused elbow grease?
5: Organize the fridge, the spice rack, the junk drawer.
6: What are you quacking on about? He's gonna make enchiladas.
5: More dishes? That's giving this duck goosebumps.
4: Dawn Platinum, the better grease getter.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੁਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ, 416-425-0138, ਗ੍ਰੇਟਰ ਪੰਜਾਬ ਪਲਾਜ਼ਾ, ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ

0: ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਸ਼੍ਰੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਅੱਲਾਹ ਤਾਲਾ, ਈਸ਼ਵਰ, ਗੁਰੂਦੇਵ, ਮਹਾਰਾਜ ਜੀ, ਜੈ ਸ਼੍ਰੀ ਹਨੂੰਮਾਨ ਜੀ, ਤੁਹਾਡੀ ਸਦਾ ਸਦਾ ਸਦਾ ਜੈ ਹੋਵੇ। ਜੀਸਸ ਮਹਾਰਾਜ ਜੀ, ਆਪਣਾ ਮਿਹਰ ਭਰਿਆ ਹੱਥ ਸਾਡੇ ਇਸ ਬੱਚਿਆਂ ਦੇ ਉੱਤੇ ਰੱਖਿਓ। ਅੱਜ ਤੁਹਾਡੇ ਵਾਸਤੇ ਪੰਜਾਬੀ ਵਿਰਸਾ ਰੇਡੀਓ ਵਿੱਚ ਤੁਹਾਡਾ ਅਜ਼ੀਜ਼ ਸਿੰਘ ਹਰਜੀਤ ਹਾਜ਼ਰ ਹੈ। ਗੁਰੂ ਸਾਹਿਬਾਂ ਦਾ ਲੱਖਾਂ ਲੱਖਾਂ ਵਾਰੀ ਸ਼ੁਕਰਾਨਾ ਹੈ ਕਿ ਜ਼ਿੰਦਗੀ ਦਾ ਇੱਕ ਦਿਨ ਦੇਖਣ ਵਾਸਤੇ ਸਾਨੂੰ ਸਾਰਿਆਂ ਨੂੰ ਹੋਰ ਦੇ ਦਿੱਤਾ, ਕਿਉਂਕਿ ਸ਼ੁਕਰ ਹੀ ਹੈ ਉਸਦਾ ਕਿ ਅਸੀਂ ਇਸ ਜ਼ਿੰਦਗੀ ਦੇ ਵਿੱਚ ਇੱਕ ਦਿਨ ਹੋਰ ਦੇਖ ਰਹੇ ਹਾਂ। ਹੈ ਸਾਰੇ ਪ੍ਰਾਹੁਣੇ ਹੀ, ਆਪਾਂ ਪਤਾ ਕੋਈ ਨਹੀਂ ਹੈ ਪ੍ਰਾਹੁਣਿਆਂ ਨੇ ਕਦੋਂ ਚੱਲ ਜਾਣਾ ਆਪਣੇ ਘਰਾਂ ਨੂੰ, ਪਰ ਗੱਲ ਇਹ ਹੈ ਕਿ ਇਹ ਰੰਗੀਨ ਦੁਨੀਆ ਕਿਸੇ ਵੀ ਨੂੰ ਵੀ ਛੱਡਣ ਦਾ ਦਿਲ ਨਹੀਂ ਕਰਦਾ। ਕੋਈ ਵੀ ਇਨਸਾਨ ਹੋਵੇ, ਭਾਵੇਂ ਕੋਈ 17 ਦਾ ਹੋ ਜਾਵੇ, ਭਾਵੇਂ ਕੋਈ 80 ਦਾ ਹੋ ਜਾਵੇ, ਪਰ ਕੋਈ ਵੀ ਇਨਸਾਨ ਦੁਨੀਆਂ ਦੇ ਵਿੱਚ ਐਸਾ ਨਹੀਂ ਹੈ ਜਿਹੜਾ ਕਹੇਗਾ ਯਾਰ ਮੈਨੂੰ ਜ਼ਿੰਦਗੀ ਤੋਂ ਕਿਨਾਰਾ ਹੋ ਜਾਵੇ, ਜ਼ਿੰਦਗੀ ਮੈਂ ਛੱਡ ਦੇਵਾਂ। ਚਲੋ ਇਸ ਪਾਸੇ ਨਾ ਜਾਂਦੇ ਹੋਏ, ਹੱਸਦਾ ਖੇਡਦਾ ਪੰਜਾਬੀ ਵਿਰਸਾ, ਅਤੇ ਹੱਸਦੇ ਖੇਡਦੇ ਰਹੋ ਤੁਸੀਂ ਗੁਰੂ ਸਾਹਿਬਾਂ ਅੱਗੇ। ਸਭ ਤੋਂ ਪਹਿਲਾਂ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਰੇ ਜਾਣੇ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਦੇਣ ਔਰ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇੱਕ ਅਰਦਾਸ ਤੁਹਾਡੇ ਸਾਰਿਆਂ ਵਾਸਤੇ, ਆਪਣੇ ਗੁਰੂ ਦੇ ਅੱਗੇ, ਤੁਹਾਡੇ ਗੁਰੂ ਦੇ ਅੱਗੇ, ਤੁਹਾਡੇ ਈਸ਼ਵਰ ਅੱਗੇ, ਤੁਹਾਡੇ ਅੱਲਾਹ ਤਾਲਾ ਅੱਗੇ। ਲਓ ਜੀ, ਅੱਗੋ ਕਰੋ ਕੰਮ ਸ਼ੁਰੂ ਆਪਣਾ। ਅਤੇ ਹਰਜੀਤ ਜੀ, ਇਹੋ ਜਿਹਾ ਮਿਊਜ਼ਿਕ ਲੱਗਾ ਹੋਵੇ ਅਤੇ ਬਾਹਰ ਦਾ ਮੌਸਮ ਦੇਖ ਕੇ ਅੱਜ ਇੱਦਾਂ ਲੱਗਦਾ ਕਿ ਅੱਜ ਪਤਾ ਨਹੀਂ ਇਹ ਹੋ ਕੀ ਜਾਣਾ। ਇਹੋ ਜਿਹੇ ਮੌਸਮ ਵਿੱਚ ਤਾਂ ਫਿਰ ਤੁਹਾਡਾ ਸੋਹਣਾ ਪਿਆਰਾ ਸੱਜਣ ਦਿਲ ਦਾ ਜਾਨੀ ਤੁਹਾਡੇ ਅੱਖੀਆਂ ਦੇ ਸਾਹਮਣੇ ਬੈਠ ਕੇ ਤੁਹਾਨੂੰ ਪਿਆਰ ਦੀਆਂ ਮੁਹੱਬਤ ਦੀਆਂ ਬਾਤਾਂ ਪਾਉਂਦਾ ਹੋਵੇ, ਬਸ ਇਹੋ ਜਿਹੇ ਮੌਸਮ ਵਿੱਚ ਤਾਂ ਫਿਰ ਗੀਤ ਇੱਕੋ ਹੀ ਹੋ ਸਕਦਾ। ਇਹੋ ਜਿਹੇ ਮੌਸਮ ਦਾ ਗੀਤ ਇੱਕੋ ਹੀ ਹੋ ਸਕਦਾ। ਪਹਿਲਾਂ ਮੈਂ ਨੰਬਰ ਸੁਣੇ ਦੱਸ ਹੀ ਦੇਵਾਂ, ਪਰ ਦੱਸਣ ਲੋੜ ਨਹੀਂ, ਲਾਈਨਾਂ ਬਿਜ਼ੀ ਹੈ। 905-6733337, 905-673-3337। ਵੈਸੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਨੂੰ ਵੀ ਚਾਅ ਜਿਹਾ ਚੜਿਆ ਹੁੰਦਾ 11 ਵੱਜ ਕੇ, ਯਾਰ ਮੈਂ ਆਪਣੇ ਪਿਆਰਿਆਂ ਨਾਲ ਗੱਲਾਂ ਕਦੋਂ ਕਰਾਂ, ਔਰ ਤੁਹਾਨੂੰ ਵੀ ਚਾਅ ਚੜਿਆ ਹੁੰਦਾ ਯਾਰ ਸਾਡਾ ਵੀਰ ਸਿੰਘ ਹਰਜੀਤ ਆ ਰਿਹਾ ਅਤੇ ਅਸੀਂ ਉਹਨਾਂ ਫਤਿਹ ਸਾਂਝੀ ਕਰੀਏ। ਇਹ ਇੱਕ ਮਨ ਦੇ ਮੇਲ ਅਤੇ ਮਿਲਾਪ ਦੀ ਕਹਾਣੀ ਹੁੰਦੀ ਹੈ। ਮੇਲ ਅਤੇ ਮਿਲਾਪ ਦੋਨੇ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਜੇ ਅਸੀਂ ਇੱਕ ਦੂਜੇ ਨਾਲ ਪਿਆਰ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ। ਹੈਲੋ,
1: ਹਾਂਜੀ ਭਾਜੀ,
0: ਆਓ ਜੀ, ਕੀ ਹਾਲ ਚਾਲ ਜੀ,
1: ਕਿਵੇਂ ਹਾਲ ਚਾਲ ਭਾਜੀ?
0: ਅੱਜ ਯਾਰ ਬਾਹਰ ਦਾ ਮੌਸਮ ਕਿੱਦਾਂ ਦਾ ਬਣਿਆ?
1: ਮੈਂ ਨਾ ਗਾਣਾ ਲੱਭ ਲਿਆ ਸੀਗਾ,
0: ਹਾਂ,
1: ਮੇਰੇ ਦਿਮਾਗ ਚ ਆ ਗਿਆ ਇੱਕ ਹੋਰ ਗਾਣਾ।
0: ਓਹੋ,
1: ਮੈਂ ਹਰਜੀਤ ਭਾਈ ਨੂੰ ਦੱਸਿਆ, ਉਹਨਾਂ ਨੇ ਉਹੀ ਗਾਣਾ ਲਗਾਣਾ।
0: ਅੱਛਾ, ਇੱਕ ਕਰੀਏ ਗੱਲ ਅੱਜ ਆਪਾਂ ਨਾ, ਸ਼ਾਇਦ ਜੇ ਗਾਣਾ ਉਹੀ ਹੋਵੇ ਤੇ ਫਿਰ ਤੁਸੀਂ ਲਾਟਰੀ ਲਿਓ ਪਾ ਅੱਜ।
1: ਮੈਂ ਤਾਂ ਭਾਜੀ ਸਵੇਰੀ ਪਾ ਲਈ, ਹੁਣ ਜੇ ਨਿਕਲੇ ਨਾ ਨਿਕਲੇ ਹੁਣ ਰੱਬ ਤੇ ਆ ਨਾ।
0: ਹਾਂ, ਇਹ ਤਾਂ ਗੱਲ ਕੁਦਰਤ ਦੇ ਹੱਥ ਹੈ ਜੀ। ਸਰ ਦੱਸੋ ਕਿਹੜਾ ਗੀਤ ਵੀਰ?
1: ਮੈਂ ਤਾਂ ਗਾਣਾ ਸੋਚਿਆ ਸੀਗਾ, ਅੱਜ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਜਦੇ ਰਹੇ।
0: ਹਾਏ ਓਏ ਰੱਬਾ ਮੇਰਿਆ, ਤੁਸੀਂ ਮੇਰੇ ਦਿਲ ਦੀ ਗੱਲ ਕਿਵੇਂ ਬੁੱਝ ਲੈਂਦੇ ਆ?
1: ਮੈਂ ਭਾਜੀ, ਮੇਰੇ ਦਿਮਾਗ ਦੇ ਵਿੱਚ ਪਹਿਲਾ ਗਾਣਾ ਆਇਆ ਸੀਗਾ ਬੱਬੂ ਮਾਨ ਦਾ,
0: ਹਾਂ,
1: ਤੌਣ ਦੀ ਚੜੀ, ਫਿਰ ਮੇਰੇ ਦਿਮਾਗ ਚ ਆਇਆ, ਮੈਂ ਕਿਹਾ ਇਸ਼ਕੇ ਦੀ ਹੋਈ ਬਰਸਾਤ ਆ ਵੀ ਗਾਣਾ ਵਧੀਆ ਲੱਗਦਾ ਆ।
0: ਨਹੀਂ, ਤੁਹਾਨੂੰ ਪਤਾ ਨੀ ਹੰਸਰਾਜ ਹੰਸ ਤੁਹਾਡੇ ਸ਼ਹਿਰ ਦੇ ਚ ਆ ਰਹੇ ਆ?
1: ਮੈਨੂੰ ਤਾਂ ਪਤਾ ਹੀ ਆ, ਮੈਂ ਤਾਂ ਹੀ ਤਾਂ ਕਿਹਾ ਇਸ਼ਕੇ ਦੀ ਹੋਈ ਬਰਸਾਤ।
0: ਤਰੀਕ ਨੀ ਪਤਾ ਕਿਹੜੀ ਤਰੀਕ ਨੂੰ ਆ ਰਹੇ, ਗੱਲਾਂ ਜੀ ਸਾਰਤਾ।
1: 18 ਸਪਤੰਬਰ, ਕਿਉਂਕਿ 17 ਨੂੰ ਤਾਂ ਮੈਂ ਲੈਂਡ ਹੋਇਆ ਸੀ।
0: ਓ, ਫਿਰ ਨੀ ਭੁੱਲ ਸਕਦੇ ਤੁਸੀਂ, ਵਾਹ ਕੀ ਬਾਤ ਹੈ, ਥੈਂਕ ਯੂ ਤੁਹਾਡੀ ਕਾਲ ਦਾ ਵੀਰੇ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ
2: ਯੰਗ ਬ੍ਰੋ, ਗੁੱਡ ਮਾਰਨਿੰਗ
0: ਜੀ। ਗੁੱਡ ਮਾਰਨਿੰਗ ਸਰ, ਕੈਸੇ ਹੈਂ, ਠੀਕ ਹੋ?
2: ਟਿਊਨ ਲਗਾਉਂਦੇ ਸਾਰੀ ਦਿਲ ਦੀ ਧੜਕਣਾ ਬੱਲੇ ਬੱਲੇ ਕਰਨ ਲੱਗ ਪਈ, ਕੀ ਬਾਤ ਹੈ, ਮਜ਼ਾ ਆ ਗਿਆ
0: ਸਰ। ਉਹ ਹੈ ਹੀ ਮੇਰੀ ਜਾਨ ਆ, ਉਹ ਜਿਹੜਾ ਏਡਾ ਪਿਆਰਾ, ਜਿਹੜੀ ਤੁਹਾਨੂੰ ਮਿੱਠੀ ਮਿੱਠੀ ਧੁਨ ਸੁਣਾਉਣਾ ਸਵੇਰੇ ਸਵੇਰੇ।
2: ਅੱਜ ਭਾਈ ਆਪਣਾ ਪਿਆਰ ਫੋਲਡਰ ਖੋਲਦਾ ਆਪਣਾ ਦਾ।
0: ਅੱਛਾ,
2: ਪੱਕਾ ਖੋਲਦੇ, ਪਲੀਜ਼।
0: ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ ਤੇ ਜਾਂਦੇ ਆ, ਟ੍ਰੈਫਿਕ ਜੈਮ। ਹੈਲੋ, ਹੈਲੋ ਜੀ,
3: ਹੈਲੋ
0: ਜੀ ਸਰ, ਜੀ ਜੀ,
3: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ
3: ਭਾਜੀ। ਗਾਣਾ ਲਾ ਦੋ ਅੱਜ, ਟਿਪ ਟਿਪ ਵਰਸਾ ਪਾਣੀ,
0: ਇਹ ਯਾਰ ਅੱਜ ਤੁਸੀਂ, ਤੁਹਾਨੂੰ ਅੱਜ ਤੁਸੀਂ ਸਾਰੇ ਬੰਦੇ ਆਸ਼ਿਕਾਂ ਦਾ ਮੂਡ ਵਿੱਚ ਲੱਗਦੇ ਮੈਨੂੰ ਅੱਜ ਸਵੇਰੇ ਸਵੇਰੇ। ਹੈਲੋ,
4: ਹਾਂਜੀ, ਨਮਸਕਾਰ ਭਾਜੀ।
0: ਓ ਆਓ ਜੀ, ਕੀ ਹਾਲ ਚਾਲ ਜੀ, ਕਿੱਥੇ ਰਹਿੰਦੇ ਹੋ, ਇੰਨੇ ਦਿਨ ਹੋ ਗਏ ਫੋਨ ਨਹੀਂ ਕੀਤਾ।
4: ਸੋਰੀ, ਕੋਈ ਗੈਸਟ ਆਇਓ ਸੀਗੇ, ਮੌਸਮ ਹੈਗਾ ਬੜਾ ਪਿਆ, ਹਿੰਦੀ ਗਾਣਾ ਲਗਾਓ। ਹਾਂ, ਜੇ ਮੰਜ਼ੀ ਜੇ ਮੌਸਮ ਆ ਰਜੇ ਦੂਰੀ, ਮੁਝੇ ਪਲ ਪਲ ਹੈ ਤੜਪਾਏ,
0: ਤੁਸੀਂ ਮੇਰੀ ਜਾਨ ਕਿਉਂ ਲੈਣੀ ਆ ਸਾਰਿਆਂ ਨਾਲ ਰਲ ਕੇ? ਹੈਂ, ਨਹੀਂ ਨਹੀਂ, ਤੁਸੀਂ ਜਾਨ ਲੈਣੀ ਆ ਮੇਰੀ, ਤੁਹਾਨੂੰ ਪਤਾ ਹੰਸਰਾਜ ਹੰਸ ਆ ਰਹੇ ਆਪਣੇ ਸ਼ਹਿਰ ਦੇ ਵਿੱਚ, ਤੇ ਫਿਰ ਦੇਖਦੇ ਆ ਲਾਈਨਾਂ, ਦੇਖੋ ਕਿਵੇਂ ਬਿਜ਼ੀ ਆ, ਆਈ ਡੋਂਟ ਨੋ ਕਿੱਥੋਂ ਇੰਨੀਆਂ ਕਾਲਸ ਆ ਰਹੀਆਂ ਪੰਜਾਬੀ ਵਿਰਸਾ ਨੂੰ। ਹੈਲੋ,
5: ਹੈਲੋ
0: ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਦੇਖੋ ਤੂਫਾਨ ਉਦੋਂ ਆਉਂਦਾ ਜਦੋਂ ਤੁਸੀਂ ਆਪਣੇ ਸੋਹਣੇ ਮਹਿਬੂਬ ਨੂੰ ਮਿਲਦੇ ਆ ਫਿਰ ਤੁਹਾਡਾ ਤੂਫਾਨ ਆ ਸਕਦਾ ਓਦਾਂ ਬਿਨਾਂ ਤੂਫਾਨ ਨੀ ਉਹ ਡੁਪਲੀਕੇਟ ਤੂਫਾਨ ਆ ਸਾਰੇ ਨੈਕਸਟ ਵਨ ਹੈਲੋ
6: ਜੀ ਵੀਰ ਜੀ ਤੁਹਾਡੀ ਆਵਾਜ਼ ਹੀ ਇੰਨੀ ਪਿਆਰੀ ਕਿ ਆਪੇ ਕਾਲਾਂ ਬਿਜ਼ੀ ਹੋ ਜਾਂਦੀਆਂ
0: ਆ ਦੇਖ ਲਓ ਹਲੇ ਮੈਨੂੰ ਇੱਕ ਮਿੰਟ
6: ਵਾਲੇ ਬੜੇ ਨੇ
0: ਹਾਂਜੀ
6: ਤੁਸੀਂ ਗਾਣਾ ਲਾਓ ਜੀ ਆਨੇ ਸੇ ਉਸਕੇ ਆਏ ਬਹਾਰ ਜਾਣੇ ਸੇ ਉਸਕੇ ਜਾਏ ਬਹਾਰ
0: ਨਹੀਂ ਨਹੀਂ ਤੁਹਾਡਾ ਮਤਲਬ ਹੈ ਮੈਂ ਕੋਈ ਕੰਮ ਨਾ ਕਰਾਂ ਹੁਣ ਸਵੇਰੇ ਸਵੇਰੇ ਨਾ ਤੁਸੀਂ ਮਤਲਬ
6: ਤੁਸੀਂ ਅੱਜ ਕਿਸਮ ਦਾ ਸਵਾਦ ਹੀ ਖੱਟ ਰਹੇ ਜੇ ਨਾ ਇੰਨੇ ਬੰਦਿਆਂ ਨੂੰ ਇੰਟਰਟੇਨ ਕਰ ਰਹੇ
0: ਇਹ ਤਾਂ ਤੁਹਾਡਾ ਪਿਆਰ ਹੈ ਨਾ ਮੇਰੇ ਨਾਲ ਫਿਰ ਤੁਹਾਨੂੰ ਸਾਂਝ ਹੈ ਮੇਰੀ ਆਵਾਜ਼ ਦੀ ਤੁਹਾਡਾ ਮੇਰਾ ਪਿਆਰ ਹੈ ਨੈਕਸਟ ਕਾਲ ਹੈਲੋ
7: ਗੁੱਡ ਮਾਰਨਿੰਗ ਸਰ ਸਤਿ ਸ਼੍ਰੀ ਅਕਾਲ
0: ਆਓ ਜੀ ਗੁੱਡ ਮਾਰਨਿੰਗ ਜੀ ਹੈਪੀ ਮੰਗਲਵਾਰ ਕੀ ਹਾਲ ਹੈ ਸਰ ਮੌਸਮ ਖਰਾਬ ਹੈ ਬਾਕੀ ਇੱਕੋ ਤੇਰਾ ਲੱਖ ਵਰਗਾ ਤੇ ਬਾਕੀ ਮੋੜ ਕੇ ਜੇਬ ਵਿੱਚ ਪਾ ਲਿਆ ਪ੍ਰੋਗਰਾਮ ਪੰਜਾਬੀ ਵਿਰਸਾ ਹੰਸ ਰਾਜ ਹੰਸ ਤੁਹਾਡੇ ਸ਼ਹਿਰ ਦੇ ਵਿੱਚ ਆ ਰਹੇ ਆ ਔਰ ਸਤੰਬਰ 18 ਨੂੰ ਆ ਰਹੇ ਬਈ ਲਿਵਿੰਗ ਆਰਟ ਸੈਂਟਰ ਮਿਸੀ ਸਾਗਰ ਦੇ ਵਿੱਚ ਆ ਰਹੇ ਆ ਕੈਸਾ ਕਮਾਲ ਦਾ ਥੀਏਟਰ ਹੈ ਉੱਥੇ ਇਕੱਲੇ ਇਕੱਲੇ ਤਬਲੇ ਦੀ ਤਾਲ ਜਿਸ ਵੇਲੇ ਅਲਾਪ ਲੱਗਣੇ ਆ ਪਿੱਛੋਂ ਪੂਰਾ ਬੈਂਡ ਤਕਰੀਬਨ 10-12 ਬੰਦਿਆਂ ਦਾ ਬੈਂਡ ਪੂਰਾ ਇੰਡੀਆ ਤੋਂ ਆ ਰਿਹਾ ਤੁਹਾਡੇ ਵਾਸਤੇ ਔਰ ਐਸੀਆਂ ਖੂਬਸੂਰਤ ਮਹਿਫਲਾਂ ਜੇ ਤੁਸੀਂ ਅਟੈਂਡ ਕਰਨੀਆਂ ਟਿਕਟ ਮਾਸਟਰ .ca ਤੋਂ ਜਾ ਕੇ ਟਿਕਟਾਂ ਰਾਈਟ ਵਿੱਚ ਚੱਕ ਲਓ ਜਾ ਕੇ ਪੰਜਾਬੀ ਵਿਰਸਾ ਇਹ ਸ਼ੋਅ ਸੋਲਡ ਆਊਟ ਹੋਊਗਾ ਬਹੁਤ ਜਲਦੀ ਮੈਨੂੰ ਪਤਾ ਸ਼ਾਇਦ ਅਸੀਂ ਸ਼ੋਅ ਅਨਾਊਂਸ ਕੱਲ੍ਹ ਇੱਕ ਹੋਰ ਕਰੀਏ ਕਿਉਂਕਿ ਟਿਕਟਾਂ ਕੱਲ੍ਹ ਹੀ ਹਲੇ ਓਪਨ ਹੋਈਆਂ ਬਹੁਤ ਟਿਕਟਾਂ ਚਲੀਆਂ ਗਈਆਂ ਇਸ ਕਰਕੇ ਲੋਕਾਂ ਨੇ ਹੋਲਡ ਵਰੀਆਂ ਟਿਕਟਾਂ ਕਰਾ ਲਈਆਂ ਕਿਉਂਕਿ 1300 ਕੁਛ ਦੀ ਕਪੈਸਿਟੀ ਹੈ ਉਸ ਥੀਏਟਰ ਦੀ ਆਈ ਥਿੰਕ ਇਹ ਸਾਨੂੰ ਸ਼ੋਅ ਇੱਕ ਹੋਰ ਅਨਾਊਂਸ ਕਰਨਾ ਪਏਗਾ ਅਤੇ ਜਿਨ੍ਹਾਂ ਟਿਕਟਾਂ ਨਹੀਂ ਲਈਆਂ ਜਲਦੀ ਜਲਦੀ ਟਿਕਟਾਂ ਲੈ ਲਓ ਟਿਕਟ ਮਾਸਟਰ .ca ਤੋਂ ਸਤੰਬਰ 18 ਨੂੰ ਹੰਸ ਰਾਜ ਹੰਸ ਤੁਹਾਡੇ ਸ਼ਹਿਰ ਦੇ ਵਿੱਚ ਆ ਰਹੇ ਆ ਲਿਵਿੰਗ ਆਰਟ ਸੈਂਟਰ ਮਿਸੀ ਸਾਗਰ ਦੇ ਵਿੱਚ ਹੈਲੋ
6: ਹੈਲੋ
0: ਹਾਂਜੀ
6: ਭਾਜੀ ਸਤਿ ਸ਼੍ਰੀ ਅਕਾਲ ਜੀ
0: ਆਓ ਜੀ ਕੀ ਗੱਲ ਲੇਟ ਹੋ ਗਏ
6: ਮੈਂ ਜੀ ਏਦਾਂ ਹੀ ਆ ਜੀ ਮੈਂ ਵੀ ਸੁਣਦਾ ਪਿਆ ਸੀ ਤੁਹਾਡੀਆਂ ਗੱਲਾਂ ਮੈਂ ਕਿਹਾ ਵੀ ਮੈਂ ਵੀ ਇੱਕ ਗਾਣਾ ਦੱਸ ਕੇ ਲਾਈਨ ਚ ਲਾ ਕੇ ਬਹਿ ਜਾਂਦਾ ਆਰਾਮ ਨਾਲ ਗਾਣਾ ਲਾ ਦਿਆ ਫਿਰ ਮੌਸਮ ਹੈ ਬਹਾਰੋਂ ਕਾ ਫੂਲੋਂ ਕੋ ਖਿਲਨਾ ਹੈ ਚੱਲ ਜਲਦੀ ਚੱਲ ਗੱਡੀ ਹੈ ਮੁਝੇ ਯਾਰ ਸੇ ਮਿਲਣਾ ਹੈ
0: ਅੱਛਾ ਵਾਹ ਬਈ ਵਾਹ ਕਿਆ ਬਾਤ ਹੈ ਇਹ ਗੀਤ ਸਰਦੂਲ ਭਾਈ ਦਾ ਗੀਤ ਹੀ ਬੜਾ ਪਿਆਰਾ ਉਹ ਵੀ ਲਾਉਂਦੇ ਆ ਪੰਜਾਬੀ ਵਿਰਸਾ ਔਰ ਮੇਰੇ ਵੀਰ ਪਰਮਜੀਤ ਭਾਜੀ ਆ ਗਏ ਆ ਔਰ ਪਰਮਜੀਤ ਭਾਜੀ ਨਾਲ ਛੋਟੀ ਗੱਲਬਾਤ ਕਰਾਂਗੇ ਪਹਿਲਾਂ ਅਸੀਂ ਪਰਮਜੀਤ ਪਿਛਲੇ ਹਫ਼ਤੇ ਗਿਆ ਸਾਂ ਦੀ ਲੱਗ ਗਈ ਹੈ ਇਸ ਹਫ਼ਤੇ ਪਰਮਜੀਤ ਜੀ ਵੀ ਆਏ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਹੰਸ ਰਾਜ ਹੰਸ ਦਾ ਇੱਕ ਗੀਤ ਜਿਹੜਾ ਕਿ ਸਭ ਤੋਂ ਪਹਿਲਾਂ ਚੁਆਇਸ ਆਈ ਸੀ ਉਹ ਗੀਤ ਤੁਹਾਡੇ ਵਾਸਤੇ ਪੇਸ਼ ਕਰਦੇ ਹਾਂ ਰਾਤੀ ਇਸ਼ਕੇ ਦੀ ਹੋਈ ਬਰਸਾਤ ਤੇ ਮੇਰੀ ਜਾਨ ਅੱਗੇ ਤੁਸੀਂ ਆਪੇ ਸਮਝ ਲਓ

ਵੈਸੇ ਯਾਰ ਗੀਤ ਵਿੱਚ ਲਫ਼ਜ਼ ਇੱਕੋ ਵੇਲੇ ਹੁੰਦੀ ਬਰਸਾਤ ਵਸਲ ਦੀਆਂ ਘੜੀਆਂ ਨੂੰ ਨਾ ਰੋਕਿਆ ਗਿਆ ਨੈਣ ਲੱਗੀਆਂ ਹਰਜੀਤ ਜੀ ਆ ਹਰਜੀਤ ਜੀ ਫਿਰ ਜਦੋਂ ਨੈਣ ਲੱਗ ਜਾਂਦੇ ਆ ਨਾ ਫਿਰ ਨਹੀਂ ਰੁਕਦੇ ਕੰਮ।

0: ਇਹ ਜਿਹੜੀਆਂ ਗੱਲਾਂ ਬਾਤਾਂ ਨਾ ਚੰਗੀਆਂ ਵੀ ਤਦ ਲੱਗਦੀਆਂ ਜੇ ਮਨ ਖੁਸ਼ ਹੋਵੇ ਬੰਦੇ ਦਾ। ਜੇ ਮਨ ਦੇ ਦਾ ਮਨ ਨਾ ਖੁਸ਼ ਹੋਵੇ ਨਾ ਫਿਰ ਬਿਲਕੁਲ ਇਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਬਰਸਾਤਾਂ ਹੋਣੀਆਂ ਬੜਾ ਇੱਕ ਖੁਸ਼ੀ ਦਾ ਟਾਈਮ ਮੰਨਿਆ ਜਾਂਦਾ ਹੈ। ਕਹਿੰਦੇ ਕੁਦਰਤ ਜਦੋਂ ਦਿਆਲ ਹੋਵੇ ਫਿਰ ਉਦੋਂ ਮੀਂਹ ਆ ਜਾਂਦਾ। ਅੱਜ ਤਾਂ ਘਾਹ ਨੂੰ ਵੀ ਪਾਣੀ ਦੇਣ ਦੀ ਲੋੜ ਨਹੀਂ, ਜਿਹਨਾਂ ਨੇ 4 ਦਿਨ ਤੋਂ ਘਾਹ ਨੂੰ ਪਾਣੀ ਨਹੀਂ ਦਿੱਤਾ ਉਹਨਾਂ ਵਾਸਤੇ ਮੌਜ ਲੱਗ ਗਈ ਹੈ ਔਰ ਉਹਨਾਂ ਵਾਸਤੇ ਤਾਂ ਹੋਰ ਵਧੀਆ ਹੋ ਗਿਆ। ਪਰਮਜੀਤ ਭਾਅ ਜੀ, ਤੁਹਾਡੀਆਂ ਜਿਹੜੀਆਂ ਕਿ ਟੈਨਸ਼ਨ ਨੂੰ ਦੂਰ ਕਰਨ ਵਾਸਤੇ ਟਿਊਜ਼ਡੇ ਵਾਲੇ ਦਿਨ ਕਦੀ ਕਦੀ ਹਾਜ਼ਰੀ ਲਵਾਉਂਦੇ ਹੁੰਦੇ ਆ ਔਰ ਅੱਜ ਸਟੂਡੀਓ ਵਿੱਚ ਜਿੱਥੇ ਪਰਮਜੀਤ ਜੀ ਹੋਣਗੇ ਹਰ ਮੰਗਲਵਾਰ ਦੀ ਤਰ੍ਹਾਂ ਵਿਧੀ ਛਾਬੜਾ ਵੀ ਸਟੂਡੀਓ ਵਿੱਚ ਸਾਡੇ ਨਾਲ ਗੱਲਾਂ ਬਾਤਾਂ ਕਰਨਗੇ। ਪਰਮਜੀਤ ਜੀ, ਕੀ ਹਾਲ ਚਾਲ ਹੈ ਸਰ?
1: ਬਹੁਤ ਵਧੀਆ ਹਰਜੀਤ ਭਾਈ, ਬਸ ਸਾਹ ਹੀ ਚੜਿਆ ਮਾੜਾ ਜਿਹਾ, ਜਿਹੜੀਆਂ ਤੁਹਾਡੇ 13-14 ਪੌੜੀਆਂ ਸੀ ਨਾ,
2: ਕਿਉਂ
1: ਸਾਹ ਚੜਦਾ ਹੁਣ ਮੈਂ ਲਾਇਆ ਹਿਸਾਬ ਜਿਹਾ।
0: ਇਹਦਾ ਮਤਲਬ ਐਕਸਪੀਰੀਅੰਸ ਜ਼ਿਆਦਾ ਹੋ ਗਿਆ,
1: ਐਕਸਪੀਰੀਅੰਸ ਜ਼ਿਆਦਾ ਹੋ ਗਿਆ, ਮੈਨੂੰ ਲੱਗਦਾ ਬੁੜੇ ਹੋ ਗਏ ਸੀ।
0: ਨਹੀਂ ਨਹੀਂ ਹਲੇ ਤਾਂ ਮਿਹਨਤ ਨਹੀਂ ਚੜਦਾ ਸਾਹ, ਹਲੇ ਮੈਂ ਤਾਂ ਕਈ ਵਾਰੀ ਭੱਜਿਆ ਨਾ
1: ਹੁਣ ਨਹੀਂ ਜਾਂ, ਪਤਾ ਨਹੀਂ ਹੋਇਆ ਕੋਈ ਤਾਂ ਕੋਈ ਜਾਂ ਦੀ ਪੌੜੀਆਂ ਵਧਾ ਲਈਆਂ।
0: ਹਾਂ ਪੌੜੀਆਂ ਸ਼ਾਇਦ ਤੁਸੀਂ ਐਕਸਟਰਾ ਲਾਤੀਆਂ ਹੋਣੀਆਂ, ਪੌੜੀਆਂ ਵਧ ਗਈਆਂ ਹੋਣੀਆਂ ਤੇ। ਵਿਧੀ ਜੀ, ਤੁਹਾਨੂੰ ਵੀ ਸਾਹ ਚੜਦਾ ਚੜਦਾ?
3: ਨਹੀਂ
0: ਭਾਜੀ, ਨਹੀਂ ਤੁਸੀਂ ਪਾਣੀ ਪੂਣੀ ਜ਼ਿਆਦਾ ਪੀਓ ਫਿਰ ਭਾਜੀ,
1: ਮੈਨੂੰ ਲੱਗਦਾ ਫਿਰ ਪਾਣੀ ਦੀ ਕਮੀ ਹੈ।
0: ਹਾਂ ਪਾਣੀ ਥੋੜ੍ਹਾ ਪੀਓ ਜ਼ਿਆਦਾ, ਜੇ ਪਾਣੀ ਨਹੀਂ ਪੀਣਾ ਤੇ ਬਾਕੀ ਤਾਂ ਹੁਣ ਮੈਂ ਕੋਈ ਹੋਰ ਕੁਛ ਕਹਿ ਨਹੀਂ ਸਕਦਾ, ਉਹ ਤੁਹਾਡੀ ਮਰਜ਼ੀ ਆ। ਪਰ ਪਾਣੀ ਕਹਿੰਦੇ ਸਿਹਤ ਵਾਸਤੇ ਚੰਗਾ, ਥੋੜ੍ਹਾ 3-4 ਲੀਟਰ ਪੀਣਾ ਚਾਹੀਦਾ ਪਾਣੀ ਇੱਕ ਦਿਨ 'ਚ।
1: ਤਾਂ ਹੁਣ ਬਾਡੀ 'ਚ ਪਾਣੀ ਆ ਸਾਰਾ, ਹੁਣ ਕਿੰਨਾ ਕੁ ਬੰਦਾ ਪੀ ਜਾਵੇ ਪਾਣੀ?
0: ਨਹੀਂ ਕਿਡਨੀਆਂ ਵਾਸਤੇ ਪਾਣੀ ਠੀਕ ਆ, ਇਹ ਡਾਕਟਰ ਵੀ ਇੱਥੇ ਤੁਹਾਨੂੰ ਇੰਨਾ ਨਹੀਂ ਪਤਾ।
1: ਅੱਛਾ ਜੀ,
0: ਪਿਛਲੀ ਵਾਰੀ ਇਹੀ ਜਾ ਪੈ ਗਿਆ ਸੀ, ਮੈਂ ਕਿਹਾ ਪਾਣੀ ਜ਼ਿਆਦਾ ਪੀਓ, ਕਹਿੰਦੇ ਆ ਜੀ ਜ਼ਿਆਦਾ ਪਾਣੀ ਵੀ ਨਹੀਂ ਪੀਣਾ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਬੜੀਆਂ ਜ਼ਰੂਰੀ ਆ, ਹਰ ਚੀਜ਼ ਨੂੰ ਤਰੀਕੇ ਨਾਲ ਹੀ ਹੋਣੀਆਂ ਚਾਹੀਦੀਆਂ। ਜਿਸ ਤਰ੍ਹਾਂ ਕਹਿੰਦੇ ਕਈ ਵਾਰੀ ਕਿਡਨੀ ਦੇ ਇਸ਼ੂ ਹੁੰਦੇ ਆ, ਕਈ ਵਾਰ ਬੰਦੇ ਡਾਇਲਿਸਿਸ ਤੇ ਹੁੰਦਾ, ਉਹਨਾਂ ਨੂੰ ਪਾਣੀ ਨਹੀਂ ਜ਼ਿਆਦਾ ਅਲਾਓ ਕਰਦੇ ਪੀਣਾ।
1: ਬਿਲਕੁਲ,
0: ਇਹ ਕੱਲ ਪਿਛਲੀ ਵਾਰੀ ਲਾਸਟ ਟਿਊਜ਼ਡੇ ਤੁਸੀਂ ਨਹੀਂ ਆਇਆ ਸੀ, ਮੈਡਮ ਨੂੰ ਦੱਸਿਆ ਮੈਨੂੰ ਪਿਛਲੀ ਵਾਰੀ, ਹੈ ਨਾ ਜੀ? ਇੱਦਾਂ ਹੀ ਨਾ, ਔਰ ਇਹ ਜਨਰਲ ਨੌਲੇਜ ਦੀਆਂ ਚੀਜ਼ਾਂ ਹੈਗੀਆਂ, ਬੜੀਆਂ ਜ਼ਰੂਰੀ ਆ। ਪਰ ਬੰਦੇ ਦਾ ਮੈਂ ਹੁਣੇ ਕਹਿ ਗਿਆ ਡੇ ਮਨ ਤਦ ਹੀ ਖੁਸ਼ ਹੁੰਦਾ ਤੇ ਜਦੋਂ ਸਾਰੇ ਕੰਮ ਠੀਕ ਠਾਕ ਹੁੰਦੇ ਹੋਣ।
1: ਬਿਲਕੁਲ,
0: ਤੇ ਬੰਦੇ ਕੜੀ ਟੈਨਸ਼ਨ 'ਚ ਅੱਜ ਦੇ ਦਿਨ 'ਚ ਬੜੇ ਹੋਣਗੇ, ਜਿਹਨਾਂ ਦੀਆਂ ਕਲੋਜ਼ਿੰਗਾਂ ਕੱਲ੍ਹ ਹੋਣੀਆਂ ਤੇ ਬੈਂਕ ਨੇ ਹਾਲੇ ਤੱਕ ਇੰਸਟਰਕਸ਼ਨ ਵੀ ਭੇਜੀ ਲਾਇਰ ਨੂੰ, ਲਾਇਰ ਦਾ ਸਵੇਰੇ 10:05 ਦੇ ਫੋਨ ਆ ਗਿਆ ਉਹਨਾਂ ਨੂੰ ਜਦੋਂ ਆਫਿਸ ਖੋਲ੍ਹਿਆ ਹੋਣਾ ਵੀ ਤੁਹਾਡੀ ਹਾਲੇ ਤੱਕ ਇੰਸਟਰਕਸ਼ਨ ਆਈਆਂ ਨਹੀਂ, ਤੇ ਉਹਦਾ ਇਲਾਜ ਕੀ ਹੈ ਹੁਣ, ਕਿਵੇਂ ਕਰੀਏ ਬਿਲਡਰ ਨਾਲ ਗੱਲਬਾਤ ਭਾਜੀ?
1: ਇਹ ਤਾਂ ਨੋਰਮਲੀ ਹੋ ਗਿਆ ਹੁਣ ਅਰਜੀਤ ਭਾਜੀ, ਇਹ 'ਚ ਕੋਈ ਨਵੀਂ ਗੱਲ ਨਹੀਂ, ਇਹ ਬੜਾ ਅੱਜ ਕੱਲ੍ਹ ਤੁਸੀਂ ਜਿਹਦੇ ਨਾਲ ਮਰਜ਼ੀ ਗੱਲ ਕਰ ਲਓ ਇਹੀ ਕੁਛ ਹੋ ਰਿਹਾ, ਕਿਉਂਕਿ ਪ੍ਰੋਬਲਮ ਇਹ ਹੈ ਵੀ ਅੱਗੇ ਕੰਮ ਨਿਕਲ ਨਹੀਂ ਰਿਹਾ, ਕੰਮ ਨਿਕਲ ਨਹੀਂ ਰਿਹਾ, ਮਤਲਬ ਵੀ ਸਮਟਾਈਮ ਆਪਾਂ ਇਹ ਨਹੀਂ ਰੇਡੀਓ ਤੋਂ ਬਹਿ ਕੇ ਨਾ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਸਮਟਾਈਮ ਤੁਸੀਂ ਨੌ ਸਿੱਖੀਏ ਬੰਦੇ ਕੋਲ ਵੀ ਜਾ ਫਸਦੇ ਹੋ।
0: ਜੀ ਜੀ,
1: ਠੀਕ ਹੈ, ਜਦ ਤੁਸੀਂ ਜਾ ਕੇ ਬੰਦੇ ਨੂੰ ਮਿਲਣਾ ਹੀ ਨਹੀਂ, ਬੰਦਾ ਕਿੱਥੇ ਬੈਠਾ ਕਿੱਥੇ ਨਹੀਂ ਬੈਠਾ, ਕਿਸੇ ਦੀ ਗੱਲ ਸੁਣ ਕੇ ਤੁਸੀਂ ਜੇ ਖੰਭੇ ਤੋਂ ਨੰਬਰ ਪੜ੍ਹ ਕੇ ਕਿਸੇ ਨੂੰ ਆਪਣੇ ਵਟਸਐਪ ਤੇ ਡਾਕੂਮੈਂਟ ਭੇਜਤੇ, ਡਰਾਈਵਰ ਲਾਇਸੈਂਸ ਭੇਜਤਾ, ਆਪਣੇ ਹੋਰ ਜਿਹੜੇ ਸਿਮ ਕਾਰਡ ਵਗੈਰਾ, ਤੁਸੀਂ ਬੰਦੇ ਨੂੰ ਜਾਣਦੇ ਹੀ ਨਹੀਂ, ਫਿਰ ਆਹੀ ਕੁਛ ਹੀ ਹੋਣਾ। ਜਦ ਤੱਕ ਤੁਸੀਂ ਜਿਹੜਾ ਵੀ ਕੰਮ ਕਰਵਾਉਣਾ ਨਾ, ਇੱਕ ਵਾਰੀ ਬੰਦੇ ਦੇ ਟਿਕਾਣੇ ਤੇ ਜਾ ਕੇ, ਬੰਦੇ ਦੇ ਅੱਡੇ ਤੇ ਜਾ ਕੇ ਹਰਜੀਤ ਭਾਜੀ ਮਿਲੋ ਜ਼ਰੂਰ ਬੰਦੇ ਨੂੰ। ਬਾਕੀ ਤੁਸੀਂ ਗੱਲ ਕਰਦੇ ਹੋ ਸਟ੍ਰੈਸ ਦੀ, ਆ ਜਿੰਨੀਆਂ ਕੁ ਫੋਨ ਕਾਲਾਂ ਵੱਜੀਆਂ ਨੇ ਤੁਹਾਡੀਆਂ, ਮੈਨੂੰ ਨਹੀਂ ਲੱਗਦਾ ਕਿਸੇ ਨੂੰ ਸਟ੍ਰੈਸ ਹੈਗਾ, ਹਨਾ? ਸਾਰੇ ਤਾਂ ਮੈਂ ਸੱਚੀ ਗੱਲ ਤਾਂ ਆਵਾਜ਼ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਕਿੰਨਾ ਕੁ ਖੁਸ਼ ਹੈ। ਮੈਂ ਤਾਂ ਸਾਰਿਆਂ ਨੂੰ ਇਹ ਕਹਿੰਦਾ ਹੁੰਦਾ, ਮੈਂ ਕਿਹਾ ਸਟ੍ਰੈਸ ਨਾ ਲਿਆ ਕਰੋ।
0: ਤੁਸੀਂ ਇੰਨੀ ਗੱਲ ਦੇਖੋ, ਮੈਂ ਸਵੇਰੇ ਆ ਕੇ ਇੱਕੋ ਸਭ ਤੋਂ ਪਹਿਲਾਂ ਅਰਦਾਸ ਕਰਦਾ ਨਾ ਸਾਰਿਆਂ ਵਾਸਤੇ ਵੀ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ
1: ਜੀ,
0: ਤੇ ਗੁਰੂ ਸਾਹਿਬ ਤੁਹਾਨੂੰ ਤੰਦਰੁਸਤੀਆਂ ਦਾ ਆਤਮਾ ਬਖਸ਼ਣ।
1: ਬਿਲਕੁਲ,
0: ਇਸ ਤੋਂ ਵੱਡੀ ਮੈਂ ਹੋਰ ਤਾਂ ਕੁਛ ਕਰ ਰਹੀ ਨਹੀਂ ਸਰ।
1: ਹੁਣ ਮੈਂ, ਹਾਂ ਬਿਲਕੁਲ, ਮੈਂ ਤੁਹਾਨੂੰ ਮੋਟੀ ਮੋਟੀ ਗੱਲ ਦੱਸਦਾ, ਪਾਣੀ ਕਿੱਥੇ ਆ ਜ਼ਮੀਨ 'ਚ, ਹੀਰੇ ਕਿੱਥੇ ਜ਼ਮੀਨ 'ਚ, ਰੋਟੀ ਪਾਣੀ ਕਿੱਥੋਂ ਆਉਂਦਾ ਜ਼ਮੀਨ 'ਚ, ਆਕਸੀਜਨ ਕਿੱਥੋਂ ਆਉਂਦੀ ਜ਼ਮੀਨ 'ਚ, ਚਾਂਦੀ ਕਿੱਥੇ ਜ਼ਮੀਨ 'ਚ, ਤੇ ਜ਼ਮੀਨ ਕਿੱਥੇ ਤੁਹਾਡੇ ਪੈਰ ਥੱਲੇ, ਉਹ ਤੁਹਾਡੀ ਜੁੱਤੀ ਥੱਲੇ ਸਾਰਾ ਕੁਛ, ਔਰ ਤੁਸੀਂ ਫਿਰ ਟੈਨਸ਼ਨ ਚੱਕੀ ਫਿਰਦੇ ਹੋ। ਵਿਚਾਰ ਕੇ ਦੇਖੋ, ਤੁਹਾਡੇ ਪੈਰ ਦੇ ਥੱਲੇ ਆ ਸਾਰਾ ਕੁਛ, ਔਰ ਜੇ ਤੁਸੀਂ ਫਿਰ ਟੈਨਸ਼ਨ ਚੱਕੀ ਫਿਰਦੇ ਹੋ ਵੀ ਯਾਰ ਵੀ ਨਹੀਂ ਮਰ ਗਏ ਲੁੱਟੇ ਗਏ, ਫਿਰ ਤਾਂ ਰੱਬ ਹੀ ਰਾਖਾ ਹੈ। ਔਰ ਕੈਨੇਡਾ ਦੀ ਇੱਕ ਖਾਸ ਬਹੁਤ ਵਧੀਆ ਗੱਲ ਮੈਨੂੰ ਲੱਗਦੀ, ਇੱਥੇ ਬੰਦਾ ਰੀਸੈਟ ਬਹੁਤ ਛੇਤੀ ਹੋ ਜਾਂਦਾ। ਜਿੱਦਾਂ ਮਤਲਬ ਕੋਈ ਕਿਸੇ ਨੂੰ ਬਿਜ਼ਨਸ ਵਿੱਚ ਘਾਟਾ ਪੈ ਗਿਆ ਨਾ, 6 ਮਹੀਨੇ ਤੋਂ ਲੈ ਕੇ ਸਾਲ ਦੇ ਵਿੱਚ ਬੰਦਾ ਦੁਬਾਰਾ ਪੈਰਾਂ ਤੇ ਖੜਾ ਹੋ ਜਾਂਦਾ, ਯਾਰ ਮੈਂ ਦੁਬਾਰਾ ਸ਼ੁਰੂ ਕਰ ਲਿਆ ਕੰਮ। ਇਹ ਕੈਨੇਡਾ ਦੀ ਮੌਜ ਹੈ, ਇੱਥੇ ਸਰਕਾਰਾਂ ਠੀਕ ਹੈ, ਜਿਹੜੇ ਤੁਹਾਡੇ ਸਾਖ ਸੰਬੰਧੀ ਨੇ, ਇਹ ਲੋੜ ਪੈਣ ਤੇ ਤੁਹਾਡਾ ਸਾਥ ਦਿੰਦੇ ਜ਼ਰੂਰ ਨੇ।
0: ਬੜੀ ਅੱਛੀ ਗੱਲ ਆ। ਪਰਮਜੀਤ ਸਿੰਘ ਲੰਬੇ ਸਮੇਂ ਤੋਂ ਤੁਹਾਡੇ ਵਾਸਤੇ ਮੌਰਗ ਦੀਆਂ ਸੇਵਾਵਾਂ ਦਿੰਦੇ ਆ, ਨੰਬਰ ਵੀ ਬੜਾ ਇਹਨਾਂ ਦਾ ਈਜ਼ੀ ਹੈ, ਔਰ ਜਿਵੇਂ ਦੱਸਿਆ ਕਿ ਕਈ ਵਾਰੀ ਖੰਭੇ ਦੇ ਸਾਈਨ ਲੱਗੇ ਹੁੰਦੇ, ਅਸੀਂ ਪੜ੍ਹ ਕੇ ਚੱਲ ਜਾਂਦੇ ਹਾਂ ਕਿਉਂਕਿ ਉਹਨਾਂ ਦਾ ਆਪਣਾ ਕੋਈ ਪ੍ਰੋਫੈਸ਼ਨਲ ਆਫਿਸ ਹੁੰਦਾ, ਔਰ ਇਹਨਾਂ ਦੇ ਆਫਿਸ ਵੜ ਕੇ ਦੇਖੋ ਬੰਦੇ ਦੀ ਅੱਧੀ, ਜਿੱਦਾਂ ਮੈਂ ਅੱਗੇ ਵੀ ਜ਼ਿਕਰ ਕਰਦਾ ਹੁੰਦਾ ਸੀ ਪਹਿਲੇ, ਬੰਦਾ ਵੈਸੇ ਰਿਲੈਕਸ ਹੋ ਜਾਂਦਾ ਜਿਸ ਵੇਲੇ ਉਹਨਾਂ ਦੇ ਲਾਲ ਸੋਫਿਆਂ ਤੇ ਜਾ ਕੇ ਬਹਿੰਦਾ ਹੈ ਨਾ। ਵਿਧੀ ਜੀ,
3: ਹਾਂਜੀ,
0: ਕਿਆ ਆਫਿਸ ਬਣਾਇਆ, ਅੰਦਰ ਟੀਵੀ ਲੱਗਾ ਏਡਾ ਵੱਡਾ, ਮਤਲਬ ਕਿ ਤੁਸੀਂ ਦੇਖੋ ਜਿਵੇਂ ਪਾਬੇ 'ਚ ਬੈਠੇ ਹੁੰਦੇ ਜਾ ਕੇ ਨਾ, ਤੇ ਤੁਸੀਂ ਰਿਲੈਕਸ ਹੋ ਜਾਂਦੇ ਜਾ ਕੇ ਪਹਿਲਾਂ। ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਜਿਹੜਾ ਉੱਥੇ ਦਾ ਸਿਸਟਮ ਹੈ, ਜਿਹੜਾ ਉੱਥੇ ਦਾ ਇਹਨਾਂ ਨੇ ਬਣਾਇਆ ਹੈ, ਆਫਿਸ ਦਾ ਸਟਾਈਲ ਕੀਤਾ ਹੈ, ਉਹ ਬਹੁਤ ਪਿਆਰਾ ਹੈ। ਔਰ ਤੁਸੀਂ ਵੀ ਇਹਨਾਂ ਦੇ ਆਫਿਸ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ। 416-804-2015 ਮੋਰਗੇਜ ਬਾਰੇ ਥੋੜ੍ਹਾ ਜਿਹਾ ਸਾਡਾ ਡਿਟੇਲ ਦੱਸੋ।
1: ਬਿਲਕੁਲ ਜੀ, ਮੈਂ ਹੁਣ ਮੋਟੀ ਮੋਟੀ ਗੱਲ ਕਰ ਦਿੰਦਾ, ਫਿਰ ਮੈਂ ਰੈਪ ਅਪ ਕਰਾਂਗਾ ਮਿੰਟ ਡੇਢ ਮਿੰਟ ਦੇ ਵਿੱਚ। ਮੈਂ ਆਪਣਾ ਸਿਰਫ ਹੁਣ ਸਮਾਨ ਹੀ ਵੇਚਣਾ ਤਾਂ ਨਹੀਂ ਕਹਾਂਗਾ, ਜਿੰਨੀ ਕੁ ਬਸ ਨੌਲੇਜ ਹੈ ਇੰਨੀ ਕੁ ਮੈਂ ਸ਼ੇਅਰ ਕਰਾਂਗਾ ਤੁਹਾਡੇ ਨਾਲ। ਹੁਣ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਨੂੰ ਅਪਰੇਜ਼ਲ ਦਾ ਬੜਾ ਯੱਬ ਪੈ ਗਿਆ ਜੀ, ਬਿਲਡਰ ਦੇ ਕੋਲੋਂ ਘਰ ਬੁੱਕ ਕਰਾਏ ਸੀ, ਅਪਰੇਜ਼ਲ ਨਹੀਂ ਆ ਰਹੇ, ਫਿਰ ਛੱਡ ਕੇ ਭੱਜ ਜਾਈਏ। ਛੱਡ ਕੇ ਜੇ ਤੁਹਾਨੂੰ ਇਹ ਲੱਗ ਰਿਹਾ ਵੀ ਬਿਲਡਰ ਨੇ ਤੁਹਾਡੇ ਕੋਲ ਸਿਰਫ ਇਹੀ ਸਾਈਨ ਕਰਵਾਏ ਸੀ ਵੀ ਕਿੰਨੇ ਸਕੁਅਰ ਫਿੱਟ ਹੈ ਤਾਂ ਕਿੰਨੀ ਪ੍ਰਾਈਜ਼ ਆ, ਸਭ ਤੋਂ ਭੋਲੇ ਇਨਸਾਨ ਤੁਸੀਂ ਹੋ, ਬਾਕੀ ਜਿਹੜਾ 200 ਪੇਜ ਦੇ ਵਿੱਚ ਤੁਹਾਨੂੰ ਟੰਗਣ ਦਾ ਸਮਾਨ ਹੀ ਸੀਗਾ। ਜੇ ਤੁਸੀਂ ਭੱਜ ਗਏ,
0: ਬੜਾ ਵੱਡਾ ਹੁੰਦਾ, ਕਿਹੜਾ ਪੜਦੇ ਆ ਕਿਤੇ
1: ਮਹਾਰਾਜ ਜੀ, ਬੰਦੇ ਇਹ ਕਹਿ ਰਹੇ ਸੀ ਘਰ ਟ੍ਰਾਂਸਫਰ ਕਰ ਦੇਣਾ ਆਪਣੇ ਬੱਚਿਆਂ ਦੇ ਨਾਂ ਤੇ, ਬਿਲਡਰ ਨੇ ਚਾਰ ਰਿਵਰਸ ਕਰਾ ਲੈਣਾ ਤੁਹਾਡਾ। ਸਮਟਾਈਮ ਹੁੰਦਾ ਨਾ ਵੀ ਯਾਰ ਮੇਰਾ ਕੀ ਕਰ ਲੂਗਾ, ਮੈਂ ਤਾਂ ਘਰ ਟ੍ਰਾਂਸਫਰ ਕਰਾ ਦੇਣਾ ਜੀ ਉਹਨੂੰ ਵੀ, ਉਹ ਜੇ ਟ੍ਰਾਂਸਫਰ ਕਰਾਉਣਾ ਹੋਰ ਚੀਜ਼, ਉਹਦੀ ਵੇਚ ਦਿੰਦੇ ਦੈਨ ਇਜ਼ ਅ ਡਿਫਰੈਂਟ ਸਟੋਰੀ, ਟ੍ਰਾਂਸਫਰ ਉਹਨੇ ਚਾਰ ਰਿਵਰਸ ਕਰਾ ਲੈਣਾ ਤੁਹਾਡਾ, ਫਿਰ ਕਿੱਥੇ ਭੱਜੋਗੇ। ਇਸ ਕਰਕੇ ਮੈਂ ਕਹਿੰਦਾ ਅਗਰ ਕੋਈ ਅਪਰੇਜ਼ਲ ਦੀ ਸਮੱਸਿਆ ਬਣ ਗਈ, ਨੰਬਰ ਨੋਟ ਕਰੋ 416-804-2015। ਕਿਸੇ ਦੀ ਬੀ ਸਾਈਡ ਨਾਲ ਮੌਰਗੇਜ ਹੈ, ਕਿਸੇ ਦੀ ਸੀ ਸਾਈਡ ਨਾਲ, ਖੱਬੇ ਸੱਜੇ ਮੌਰਗੇਜ, 5% ਤੋਂ ਉੱਪਰ ਜਿਹੜਾ ਵੀ ਬੰਦਾ ਰੇਟ ਇਸ ਵਕਤ ਦੇ ਰਿਹਾ ਉਹ ਫਸਿਆ ਹੀ ਹੋਇਆ, ਕਿਉਂਕਿ ਸਾਡੇ ਕੋਲ ਇਸ ਵਕਤ 3.5% ਇੰਟਰਸਟ ਰੇਟ ਤੇ 35 ਸਾਲ ਦੀ ਅਮੋਰਟਾਈਜੇਸ਼ਨ ਸਾਡੇ ਕੋਲ ਅਵੇਲੇਬਲ ਹੈ। ਚਾਹੀਦਾ ਕਿ ਇਹ ਸਿਰਫ 650 ਤੋਂ ਉੱਪਰ ਸਕੋਰ ਲੈ ਕੇ ਆ ਜਾਇਓ, ਕੋਈ ਫਰਕ ਨਹੀਂ ਪੈਂਦਾ। ਨੋਟਿਸ ਅਸੈਸਮੈਂਟ ਤੇ ਕਿੰਨੀ ਇਨਕਮ ਹੈ ਤੁਹਾਡੀ, ਕੈਸ਼ ਤੇ ਕੰਮ ਕਰਦੇ ਹੋ, ਨਹੀਂ ਹੈ ਇਨਕਮ, ਬੰਦੇ ਦੇ ਸਾਹ ਚੱਲਦੇ ਹੋਣੇ ਚਾਹੀਦੇ, ਬਸ ਮਰਿਆ ਬੰਦਾ ਨਾ ਹੋਵੇ, ਜਿੰਦੇ ਬੰਦੇ ਦੀ ਮੌਰਗੇਜ ਮੈਂ ਕਰ ਦੇਣੀ। ਨੰਬਰ ਨੋਟ ਕਰੋ 416-806-2015। ਬਿਲਡਰ ਨੇ ਪ੍ਰੀ ਅਪਰੂਵਲ ਲੈਟਰ ਮੰਗ ਲਿਆ ਤੇ ਕੋਈ ਤੁਹਾਡੇ ਕੋਲ $1,500 ਮੰਗ ਰਿਹਾ, ਮੌਰਗੇਜ ਕਿੰਗ ਵੱਲੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ,
0: ਬਿਲਕੁਲ
1: 416, ਉਹਦੇ ਲਈ ਵੀ 416-806-2015। ਔਰ ਮੌਰਗੇਜ ਕਿੰਗ ਦਾ ਇੱਕੋ ਇੱਕ ਆਫਿਸ ਹੈ ਜੀ, ਡੇਰੀ ਐਂਡ ਟੋਮਕਨ ਦੇ ਜਿਹੜੇ ਸੇਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ 1200 ਡੇਰੀ ਰੋਡ, ਯੂਨਿਟ ਨੰਬਰ 22 ਡੇਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਹੈ। ਔਰ ਮੈਂ ਅਖੀਰ ਤੇ ਇਹੀ ਕਹਾਂਗਾ, ਜਿਹੜੀ ਮੌਰਗੇਜ ਬਾਹਰੋਂ ਹੁੰਦੀ ਕਰਵਾ ਲਓ, ਜਿਹੜੀ ਨਹੀਂ ਹੁੰਦੀ ਉਹ ਪਰਮਜੀਤ ਕੋਲ ਲੈ ਆਓ। ਸਮਾਂ ਦੇਣ ਲਈ ਧੰਨਵਾਦ।
0: ਇੱਕ ਚੀਜ਼ ਮੈਂ ਤੁਹਾਡੇ ਹੋਰ ਪੁੱਛਾਂਗਾ ਪਰਮਜੀਤ ਜੀ, ਤੁਸੀਂ ਜਾਣ ਤੋਂ ਪਹਿਲਾਂ ਨੰਬਰ ਇੱਕ ਵਾਰੀ ਮੈਂ ਪਰਮਜੀਤ ਭਾਜੀ ਨਾਲ ਦੁਬਾਰਾ ਦੇਣਾ, 416-804-2015, 416-804-2015। ਤੁਸੀਂ ਹੁਣ ਵੀ ਪਰਮਜੀਤ ਭਾਜੀ ਨਾਲ ਕਾਲ ਕਰ ਲਓ, ਸਟੂਡੀਓ ਤੋਂ ਨਿਕਲ ਕੇ ਤੁਹਾਨੂੰ ਰਾਈਟ ਵੇ ਕਾਲ ਕਰ ਲੈਣਗੇ। ਥੋੜ੍ਹਾ ਜਿਹਾ ਇੱਕ ਕੰਮ ਹੋਰ ਕਰੋ, ਅੱਜ ਜਿੰਨੇ ਵੀ ਸਾਡੇ ਲਿਸਟਰ, ਮੈਂ ਤਾਂ ਹਮੇਸ਼ਾ ਉਹਨਾਂ ਨੂੰ ਆਪਣੇ ਪਰਿਵਾਰ ਦੇ ਜੀ ਕਹਿੰਦਾ ਹੁਣ, ਆ ਇੱਕ ਮਿੰਟ ਦੇਖੋ ਕਿੱਦਾਂ ਠਾਠਾ, ਜਿਵੇਂ ਬਾਹਰ ਮੀਂਹ ਪੈ ਰਹੇ ਸੀ ਇੱਦਾਂ ਹੀ ਕਾਲ ਆ ਰਹੀਆਂ,
1: ਬਿਲਕੁਲ
0: ਦੇਖ ਲਿਆ ਸੀ ਇੱਥੇ। ਔਰ ਲਾਈਨ ਆਫ ਕ੍ਰੈਡਿਟ ਦਾ ਕੁਛ ਕਰ ਸਕਦੇ ਹਾਂ ਸਾਡੇ ਪਰਿਵਾਰਾਂ ਵਾਸਤੇ?
1: ਬਿਲਕੁਲ ਜੀ, ਲਾਈਨ ਆਫ ਕ੍ਰੈਡਿਟ ਮੈਂ ਪਹਿਲੇ ਦੱਸ ਦਿੰਦਾ, ਸਾਡੇ ਕੋਲ ਸਿਰਫ ਇੱਕੋ ਹੀ ਬੈਂਕ ਦਾ ਪ੍ਰੋਡਕਟ ਹੁੰਦਾ, ਥੋੜ੍ਹਾ ਜਿਹਾ ਇੰਟਰਸਟ ਰੇਟ ਹਾਈ ਹੁੰਦਾ, ਬਟ ਐਸ ਉਹ ਸੈਕਿੰਡ ਮੌਰਗੇਜ ਨਹੀਂ ਹੈ, ਲਾਈਨ ਆਫ ਕ੍ਰੈਡਿਟ ਹੀ। ਤੁਹਾਨੂੰ ਕਿਸੇ ਨੇ ਦੱਸਣਾ ਨਹੀਂ, ਸਾਰਿਆਂ ਨੇ ਇਹੀ ਕਹਿਣਾ ਜੀ ਆ ਜਾਓ ਜੀ ਲਾਈਨ ਆਫ ਕ੍ਰੈਡਿਟ ਕਰਾ ਦਿੰਦੇ ਹਾਂ, ਤੁਹਾਡੇ ਡੈਟ ਸਾਰੇ ਚਾਰ ਜਿਹੜੇ ਨੇ ਉਤਾਰ ਦਿਆਂਗੇ, $1,00,000 ਦੀ ਤੁਸੀਂ ਇੰਨੀ ਪੇਮੈਂਟ ਦੇ ਰਹੇ ਹੋ, ਜਿਹਨੇ $1,00,000 ਚੱਕਿਆ ਉਹਨੂੰ ਪਤਾ ਹੀ ਹੈ ਕਿੰਨੀ ਪੇਮੈਂਟ ਦੇ ਰਿਹਾ ਉਹ, ਆਪਾਂ ਤਾਂ ਹੱਲ ਕੱਢ ਕੇ ਦੱਸੀ।
0: ਠੀਕ
1: ਹੈ ਜੀ, ਇੱਕ ਬੈਂਕ ਹੈਗੀ ਜਿਹੜੀ ਲਾਈਨ ਆਫ ਕ੍ਰੈਡਿਟ ਬਣਾ ਕੇ ਦਿੰਦੀ, ਉਹ ਕਿਸੇ ਵੀ ਬੈਂਕ ਦੇ ਪਿੱਛੇ ਚਲੀ ਜਾਂਦੀ।
0: ਅੱਛਾ,
1: ਨਹੀਂ ਤਾਂ ਜਿੱਦਾਂ ਕਿਸੇ ਟੀਡੀ ਦੀ ਮੌਰਗੇਜ ਆ ਤਾਂ ਟੀਡੀ ਕਹਿੰਦੇ ਅਸੀਂ ਹੀ ਲਾਈਨ ਆਫ ਕ੍ਰੈਡਿਟ ਦੇਵਾਂਗੇ, ਸਕੋਸ਼ ਵਾਲੇ ਕਹਿੰਦੇ ਅਸੀਂ ਨਹੀਂ ਦੇਣੀ, ਪਰ ਇੱਕ ਬੈਂਕ ਸਾਡੇ ਕੋਲ ਹੈ ਜਿਹੜੀ ਕਿਸੇ ਵੀ ਫਸਟ ਮੌਰਗੇਜ ਦੇ ਪਿੱਛੇ ਜਾਣ ਲਈ ਤਿਆਰ ਹੈ। ਉਹਨੇ ਘਰ ਦੇ ਵਿੱਚ 20% ਐਕੁਇਟੀ ਰੱਖਣੀ ਹੈ। ਮੋਟਾ ਮੋਟਾ ਹਿਸਾਬ ਦੱਸ ਦਿੰਦਾ, ਜੇ ਕਿਸੇ 10 ਲੱਖ ਦੀ ਮੌਰਗੇਜ ਹੈ, 10 ਲੱਖ ਦਾ ਸੋਰੀ ਘਰ ਹੈ ਕਿਸੇ ਦਾ, 5 ਲੱਖ ਦੀ ਮੌਰਗੇਜ ਹੈ, ਤੁਸੀਂ 3 ਲੱਖ ਲਈ ਲਾਈਨ ਆਫ ਕ੍ਰੈਡਿਟ ਲਈ ਕੁਆਲੀਫਾਈ ਕਰਦੇ ਹੋ,
0: ਲਾਈਨ ਆਫ ਕ੍ਰੈਡਿਟ ਕਰਾ ਦੋਗੇ ਨਾ, ਕਿਉਂਕਿ ਲਾਈਨ ਆਫ ਕ੍ਰੈਡਿਟ ਦਾ ਫਾਇਦਾ ਹੈ ਜਦੋਂ ਮਰਜ਼ੀ ਚੱਕ ਲਓ, ਜਦੋਂ ਮਰਜ਼ੀ ਪੇ ਆਫ ਕਰ ਦਿਓ,
1: ਔਰ ਜੇ ਤੁਸੀਂ ਨਹੀਂ ਵਰਤੇ ਤਾਂ ਉਹਦੀ ਪੇਮੈਂਟ ਹੀ ਕੋਈ ਨਹੀਂ,
0: ਉਹਦਾ ਇੰਟਰਸਟ ਥੋੜ੍ਹਾ ਪੈਣਾ ਫਿਰ।
1: ਹਾਂ, ਹਾਊ ਦਾ ਨਹੀਂ ਪੈਣਾ, ਜੇ ਵਰਤੋਗੇ ਤਾਂ ਫਿਰ ਇੰਟਰਸਟ ਪੈਣਾ।
0: ਇਹ ਬਹੁਤ ਜ਼ਰੂਰੀ ਹੈ ਪਰਮਜੀਤ ਜੀ, ਇਹ ਜ਼ਰੂਰ ਸਾਡੀਆਂ ਫੈਮਿਲੀਜ਼ ਤੁਸੀਂ ਹੈਲਪ ਕਰੋ, ਕਿਉਂਕਿ ਕਈ ਵਾਰੀ ਅਸੀਂ ਸੈਕਿੰਡ ਮੌਰਗੇਜ ਚੱਕ ਲੈਂਦੇ ਹਾਂ, ਉਹ ਤਾਂ ਤੁਹਾਨੂੰ ਮਹੀਨੇ ਦੀ ਕਿਸ਼ਤ ਜਾਣੀ ਹੈ, ਉਹ ਮਹੀਨੇ ਦੇ ਤੁਸੀਂ ਰੋਕ ਨਹੀਂ ਸਕਦੇ ਕਿਸ਼ਤ, ਪਰ ਇਹ ਲਾਈਨ ਆਫ ਕ੍ਰੈਡਿਟ ਦਾ ਇਹ ਵਾਧਾ ਕਿ ਜੇ ਤੁਸੀਂ ਪੈਸੇ ਯੂਜ਼ ਕਰ ਲਏ ਉਹਨੇ ਦਾ ਇੰਟਰਸਟ ਪੈਣਾ, ਸੋ ਸਾਰੇ ਪੈਸੇ ਦਾ ਇੰਟਰਸਟ ਨਹੀਂ ਪੈਣਾ। ਜੇ 3 ਲੱਖ ਦੀ ਲਾਈਨ ਆਫ ਕ੍ਰੈਡਿਟ ਹੈਗੀ ਹੈ, ਜੇ 1 ਲੱਖ ਯੂਜ਼ ਕਰ ਲਿਆ 1 ਲੱਖ ਦਾ ਇੰਟਰਸਟ ਪੈਣਾ, ਜੇ ਤੁਸੀਂ ਸੈਕਿੰਡ ਮੌਰਗੇਜ ਚੱਕ ਲੈਣੇ 3 ਲੱਖ ਚੱਲੇ ਤੇ ਫਿਰ ਉਹ 3 ਲੱਖ ਦੀ ਤੁਹਾਨੂੰ ਮੌਰਗੇਜ ਜਿਹੜੀ ਕਿ ਹਰ ਮਹੀਨੇ ਦੇਣੀ ਹੀ ਪੈਣੀ ਹੈ। ਨੰਬਰ ਤੁਸੀਂ ਨੋਟ ਕਰ ਲਓ, 416-804-2015, 416-804-2015। ਔਰ ਮੈਨੂੰ ਲੱਗਦਾ ਕਿ

0: ਉਹ ਤੁਸੀਂ 5 ਮਿੰਟ ਨਹੀਂ ਕੱਢੋਗੇ ਸੁਰੀਲੇ ਗਾਇਕ ਦੇ।
1: ਔਰ ਤੁਸੀਂ ਉਹ ਥੀਏਟਰ ਬਾਰੇ ਤੁਸੀਂ ਉੱਥੇ ਦੇਖਿਓ ਹੋਣੇ ਸ਼ਾਇਦ ਸ਼ੋਅ, ਪਹਿਲੇ ਲਿਵਿੰਗ ਆਰਟ ਸੈਂਟਰ ਮਿਸਿਸਾਗਾ ਜਾ,
0: ਬਿਲਕੁਲ।
1: ਔਰ ਉੱਥੇ ਸਾਊਂਡ ਸਿਸਟਮ, ਕੱਲੇ ਕੱਲੇ ਸੀਟ, ਸੋਫੇ, ਗੱਦੇ ਲੱਗੇ ਉੱਥੇ, ਤੁਸੀਂ ਬੈਠ ਕੇ ਤੁਹਾਨੂੰ ਸ਼ੋਅ ਦੇਖਣ ਦਾ ਮਜ਼ਾ ਆਜੂਗਾ ਇੱਕ ਵਾਰੀ। ਕਿਉਂਕਿ ਇੱਕ ਤਾਂ ਚਲੋ ਦੂਜੇ ਕੋਈ ਸਟੇਡੀਅਮ ਹੁੰਦੇ ਆ ਹਾਕੀ ਦੇ, ਉੱਥੇ ਤੁਹਾਡੀਆਂ ਚੇਅਰਸ ਡਿਫਰੈਂਟ ਹੁੰਦੀਆਂ। ਇੱਕ ਜਿਹੜਾ ਕੱਲਾ ਹੀ ਮਿਊਜ਼ਿਕ ਦਾ ਥੀਏਟਰ ਬਣਿਆ ਹੁੰਦਾ ਉਹ ਤੇ ਫਿਰ ਬੈਠ ਕੇ ਨਜ਼ਾਰਾ ਇੱਕ ਹੋਰ ਹੀ ਹੁੰਦਾ ਨਾ।
0: ਬਿਲਕੁਲ ਜੀ, ਔਰ ਪ੍ਰੋਪਰ ਤੁਹਾਨੂੰ ਕੱਲੀ ਕੱਲੀ ਆਵਾਜ਼ ਸੁਣਦੀ ਹੈ, ਔਰ ਗੱਲਾਂ ਗੱਲਾਂ 'ਚ ਕਿਹਾ ਵੀ ਪਰਮਜੀਤ ਗਾ ਵੀ ਲੈਂਦਾ, ਔਰ ਮੈਂ ਕਦੀ ਗਾਇਆ ਨਹੀਂ ਜ਼ਿੰਦਗੀ 'ਚ, ਔਰ ਮੈਨੂੰ ਲੱਗ ਪਿਆ ਵੀ ਮੈਂ ਸ਼ਾਇਦ ਯਾਰ ਕਦੇ ਗਾ ਹੀ ਨਹੀਂ, ਸੱਚੀ ਮੇਰੀ ਆਵਾਜ਼ ਕਦੇ ਵਧੀਆ ਹੋਵੇ ਨਾ। ਹੁਣ ਮੈਂ ਗੱਡੀ 'ਚ ਸਮਝਦੀ, ਸਭ ਤੋਂ ਪਹਿਲਾਂ ਜਾਂਦੇ ਰਿਆਜ਼ ਹੀ ਕਰਨਾ ਮਾੜਾ।
1: ਬਿਲਕੁਲ ਸਹੀ ਗੱਲ ਹੈ, ਵਿਧੀ ਛਾਬੜਾ ਜੀ ਗਾਉਂਦੇ ਨੇ ਦਿੱਲੀ ਵਾਲੇ, ਇਹ ਬੜਾ ਸੋਹਣਾ ਗਾਉਂਦੇ ਆ, ਇਹ ਗਾਣੇ ਬੜੇ ਵਧੀਆ ਗਾਉਂਦੇ, ਮੈਨੂੰ ਰਿਪੋਰਟ ਮਿਲ ਗਈ ਤੁਹਾਡੇ ਵੀ ਨੰਬਰ। ਪਰਮ ਜੀ ਇੱਕ ਦੁਆਰਾ ਲਾਈਨ ਆਫ ਕ੍ਰੈਡਿਟ ਮੋਰਗੇ ਦਾ ਕੋਈ ਵੀ ਕੰਮ?
0: ਬਿਲਕੁਲ ਜੀ, 416-804-2015 ਮੇਰਾ ਨੰਬਰ, ਗਵਾ ਬੈਠੋ ਤਾਂ ਹਰਜੀਤ ਭਾਈ ਤੋਂ ਜਦੋਂ ਮਰਜ਼ੀ ਮੇਰਾ ਨੰਬਰ ਲੈ ਸਕਦੇ ਹੋ, ਔਰ ਬੋਲਿਆ ਚੱਲੇ ਸਭਾ 'ਚ ਹੀ ਮਾਫ਼ੀ ਮੰਗ ਲੈਣਾ ਕਿਉਂਕਿ ਜ਼ਬਾਨ ਗਿੱਲੀ ਹੈ,
1: ਨਹੀਂ
0: ਇਹਦੇ ਤਿਲਕਣ ਦਾ ਖਤਰਾ ਅਕਸਰ ਬਣਿਆ ਰਹਿੰਦਾ, ਅਤੇ ਜੇ ਕੋਈ ਲਫ਼ਜ਼ ਉੱਪਰ ਥੱਲੇ ਹੋ ਗਿਆ ਤਾਂ ਉਹਦੇ ਲਈ ਮਾਫ਼ੀ। ਅਗਲੇ ਮੰਗਲਵਾਰ ਫਿਰ ਮੁਲਾਕਾਤ।
1: ਬੜੀ ਮਿਹਰਬਾਨੀ ਸਰ, ਥੈਂਕ ਯੂ।

0: ਲਓ ਜੀ, ਰਾਤੀ ਇਸ਼ਕ ਦੀ ਹੋਈ ਬਰਸਾਤ ਤੇ ਸਾਰੀ ਰਾਤ ਭੇਜਦੇ ਰਹੇ। ਮੈਂ ਤੁਹਾਨੂੰ ਬਾਰ ਬਾਰ ਇਹ ਦੱਸ ਰਿਹਾ ਕਿ ਇਹ ਸ਼ੋਅ ਸੋਲਡ ਆਊਟ ਬਹੁਤ ਜਲਦੀ ਹੋ ਜਾਏਗਾ। ਹੁਣ ਸਾਡੇ ਕੋਲ ਟਿਕਟਾਂ ਹੈ, ਮੈਂ ਗਰੰਟੀ ਕਰਦਾ ਇਹ ਸ਼ੋਅ ਬਾਰੇ ਕਿ ਤੁਸੀਂ, ਕਿਉਂਕਿ ਮੇਰਾ ਜ਼ਿੰਦਗੀ ਦਾ ਐਕਸਪੀਰੀਅੰਸ ਆ, ਬਹੁਤ ਸ਼ੋਅ ਕਰਵਾਇਆ ਮੈਂ ਪਿਛਲੇ ਸਾਲਾਂ ਤੋਂ, ਲੌਂਗ ਟਾਈਮ ਹੋ ਗਿਆ, ਬਹੁਤ ਜ਼ਿਆਦਾ ਸ਼ੋਅ ਕਰਵਾਇਆ ਮੈਂ। ਔਰ ਇਹ ਸ਼ੋਅ ਬਾਰੇ ਤਾਂ ਮੈਂ ਇਹੀ ਕਹਿ ਸਕਦਾ ਕਿ ਤੁਸੀਂ ਜਿੰਨੀ ਜਲਦੀ ਹੋ ਸਕਦੀਆਂ ਟਿਕਟਾਂ ਆਪਣੀਆਂ ਰਾਖਵੀਆਂ ਕਰ ਲਓ, ticketmaster.ca ਤੇ। ਹੁਣ ਤੁਹਾਨੂੰ ਦਿਸਣਾ ਟਿਕਟਾਂ ਬਹੁਤ ਪਈਆਂ, ਪਰ ਜਦੋਂ ਹਨੇਰੀ ਆਉਣੀ ਹੈ ਨਾ, ਫਿਰ ਹਨੇਰੀ ਦੱਸ ਕੇ ਨਹੀਂ ਆਉਂਦੀ ਕਿਹੜੇ ਵੇਲੇ ਉੱਡ ਜਾਣੀਆਂ, ਉੱਥੋਂ ਨੀਲੇ ਤੋਂ ਗ੍ਰੇ ਸਾਰੇ ਹੀ ਹੋ ਜਾਣੇ ਆ। ticketmaster.ca ਤੋਂ ਜਾ ਕੇ ਟਿਕਟਾਂ ਚੱਕ ਲਓ, $60 ਤੋਂ ਟਿਕਟ ਜਿਹੜੀ ਸਟਾਰਟ ਕਰ ਰਹੇ ਹਾਂ ਅਸੀਂ। ਹੈਲੋ
1: ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਚਲ ਠੀਕ ਹੈ, ਦਲੀਰ ਬੋਲ ਰਿਹਾ।
0: ਕੌਣ ਬੋਲਦੇ ਜੀ?
1: ਦਲਵੀਰ ਸਿੱਧੂ
0: ਜੀ। ਸਿੱਧੂ
1: ਸਾਹਿਬ ਜੀ, ਹਾਂ ਠੀਕ ਠਾਕ। ਉਹ ਗਾਣਾ ਇੱਕ ਆਪਣਾ ਸਰੀਰ ਦਾ, ਸਰੀਰ ਤੇ ਸੁਨੀਤ ਕੌਰ ਦਾ।
0: ਹਾਂ ਹਾਂ, ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਦੱਸਣਾ ਸੀ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੀਆਂ ਡਿਲੀਵਰੀਜ਼ ਜਿਹੜੀਆਂ ਉਹ ਸਟੋਨੀ ਕ੍ਰੀਕ, ਵੈਲੈਂਡ, ਨਿਆਗਰਾ ਫਾਲ ਵਾਲੇ ਪਾਸੇ ਜਾ ਰਹੀਆਂ ਜੀ। ਅਗਰ ਕੋਈ ਵੀ ਕਸਟਮਰ ਹੈ ਜਿਨ੍ਹਾਂ ਦੇ ਘਰਾਂ ਦੀ ਕਲੋਜ਼ਿੰਗ ਜਿਹੜੀ ਹੈ ਹੈਮਿਲਟਨ, ਸਟੋਨੀ ਕ੍ਰੀਕ, ਨਿਆਗਰਾ ਫਾਲ ਵਾਲੇ ਏਰੀਏ ਚ ਹੋਈ ਹੈ, ਤੇ ਡੈਫੀਨੇਟਲੀ ਕੱਲ ਹੀ ਡਿਲੀਵਰੀ ਹੋ ਜਾਏਗੀ। ਸੋ ਤੁਸੀਂ ਕੰਟੈਕਟ ਕਰ ਲੈਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ, ਜਿੱਥੇ ਤੁਹਾਨੂੰ $2000 ਬੰਡਲ ਪੈਕੇਜ ਤੇ ਸੇਵ ਵੀ ਕਰਾ ਕੇ ਦੇਵਾਂਗੇ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ $5000 ਵਾਲਾ $29.99 ਚ ਮਿਲੇਗਾ। $2000 ਸੇਵ ਕਰੋਗੇ, ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $10.99 ਚ ਮਿਲੇਗਾ। ਪੇਅਰ ਵਾਸ਼ਰ ਡਰਾਇਰ ਦੋਨੋਂ $10.99 ਚ। ਤੇ ਜੇ ਕੋਈ ਕਸਟਮਰ ਸਿੰਗਲ ਸਿੰਗਲ ਪੀਸ ਵੀ ਲੈਣਾ ਚਾਹੁੰਦੇ, ਅਪਰਾਈਟ ਸਟੈਂਡਿੰਗ ਫ੍ਰੀਜ਼ਰ ਸਾਡੇ ਕੋਲ $1400 ਵਾਲਾ $799 ਦਾ ਸਪੈਸ਼ਲ ਪ੍ਰਾਈਸ ਤੇ ਆਇਆ ਜੀ। ਤੇ ਜੇ ਤੁਸੀਂ ਐਕਸਟਰਾ ਫਰਿੱਜ ਰੱਖਣਾ ਗਰਾਜ ਚ, ਜਾਂ ਤੁਸੀਂ ਬੇਸਮੈਂਟ ਅਪਾਰਟਮੈਂਟ ਚ ਜਾਂ ਕੋਂਡੋਮੀਨੀਅਮ ਚ, ਇਹ ਵੀ 1200

0: ਕਲਰ ਵਾਲਾ 699 ਦਾ ਦੇ ਰਹੇ ਹਾਂ। ਸਮੂਥ ਟੌਪ ਇਲੈਕਟ੍ਰਿਕ ਸਟੋਵ ਚਾਹੀਦਾ ਜੀ, ਇਹ ਵੀ ਤੁਹਾਨੂੰ ਅੱਜ 899 ਦਾ ਕਨਵੈਕਸ਼ਨ ਓਵਨ ਦੇ ਨਾਲ ਮਿਲ ਜਾਏਗਾ। ਤੇ ਜੇ ਟੌਲ ਟੱਬ ਦੀ ਡਿਸ਼ਵਾਸ਼ਰ ਚਾਹੀਦੀ $1000 ਵਾਲੀ, 499 ਚ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਵੀ ਮਿਲੇਗੀ। ਪਹੁੰਚਣਾ ਤੁਸੀਂ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬਰੈਂਪਟਨ। appliances.com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ ਜੀ, 905-450-2828 ਜੀ।
1: ਸੁਲਤਾਨ ਜੀ ਨੰਬਰ ਇੱਕ ਵਾਰੀ ਦੁਬਾਰਾ ਜ਼ਰੂਰ ਦਿਓ ਸਰ।
2: 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 905-450-2828 ਅਸੀਂ ਬਹੁਤ ਸੁਣਦੇ ਹਾਂ ਸੋਸ਼ਲ ਮੀਡੀਆ 'ਤੇ ਵੀ, ਅਤੇ ਯੂਜੁਅਲੀ ਸੋਸ਼ਲ ਮੀਡੀਆ 'ਤੇ ਮੈਂ ਦੇਖਿਆ ਕਿ ਤੁਸੀਂ 5 ਲੱਖ ਦੀ ਲਾਈਫ ਇੰਸ਼ੋਰੈਂਸ ਤੁਹਾਨੂੰ ਮਿਲ ਰਹੀ ਹੈ, ਉਹਦੇ ਅੰਦਰ 25,000 ਦਾ ਕ੍ਰਿਟੀਕਲ ਇਲਨੈਸ ਮਿਲ ਰਿਹਾ, ਡਿਸੇਬਿਲਟੀ ਇੰਸ਼ੋਰੈਂਸ ਜਿਹੜੀ ਹੈ 2,000 ਦੀ ਪਲਾਨ ਤੁਹਾਨੂੰ ਮਿਲ ਰਿਹਾ, ਬੇਸਿਕਲੀ ਡੈਫੀਨੇਟਲੀ ਮਿਲ ਰਿਹਾ, ਬਟ ਉਹ ਪੋਲਿਸੀ ਅਗਰ ਤੁਹਾਡੀ ਨੀਡ ਦੇ ਹਿਸਾਬ ਦੇ ਨਾਲ ਨਹੀਂ ਬਣੀ ਤੇ ਤੁਸੀਂ ਸਿਰਫ ਪੋਲਿਸੀ ਲੈਣ ਦੇ ਕਾਰਨ ਤੁਸੀਂ ਲੈ ਰਹੇ ਹੋ, ਬਸ ਇਸੇ ਕਰਕੇ ਕਿ ਤੁਸੀਂ $100 ਦੇ ਅੰਦਰ ਪ੍ਰੀਮੀਅਮ ਦੇਣਾ ਤੇ ਤੁਹਾਨੂੰ ਇਹ ਸਾਰਾ ਕੁਝ ਮਿਲ ਜਾਣਾ। ਬਟ ਜਦੋਂ ਉਸ ਪੋਲਿਸੀ ਦਾ ਯੂਜ਼, ਜਦੋਂ ਰਿਸਕ ਨੂੰ ਕਵਰ ਕਰਨ ਦੀ ਗੱਲ ਆਉਂਦੀ ਹੈ ਕਿ ਉਹ ਪੋਲਿਸੀ ਤੁਹਾਡੇ ਲਈ ਸੀਰੀਅਸਲੀ ਬਣੀ ਹੈ ਜਾਂ ਨਹੀਂ ਬਣੀ ਹੈ, ਉਸ ਟਾਈਮ ਤੁਹਾਨੂੰ ਫਿਰ ਮੁਸ਼ਕਿਲ ਆਉਂਦੀ ਹੈ।
1: ਠੀਕ ਹੈ,
2: ਸੋ ਇਸੇ ਕਰਕੇ ਪ੍ਰੋਪਰ ਤਰੀਕੇ ਦੇ ਨਾਲ ਐਡਵਾਈਜ਼ਰ ਦੇ ਨਾਲ ਬਹਿ ਕੇ ਪਹਿਲਾਂ ਨੀਡਸ ਨੂੰ ਸਮਝਣਾ ਚਾਹੀਦਾ ਹੈ ਕਿ ਐਡਵਾਈਜ਼ਰ ਦੀ ਜੋਬ ਹੈ ਕਿ ਪਹਿਲਾਂ ਨੀਡ ਨੂੰ ਸਮਝੇ ਕਿ ਤੁਹਾਡੀ ਨੀਡ ਕੀ ਹੈ। ਮੈਂ ਐਗਜ਼ਾਮਪਲ ਕਰਦੀ ਹਾਂ, ਮੇਰੇ ਕੋਲੋਂ ਇੱਕ ਕਲਾਇੰਟ ਆਏ ਸੀਗੇ, ਟਰੱਕ ਡਰਾਈਵਰ ਹੈਗੇ, $1,00,000 ਕਮਾਉਂਦੇ ਨੇ ਸਾਲ ਦਾ, ਤੇ ਉਹਨਾਂ ਨੇ ਇਹ ਸਿਮਿਲਰ ਪੋਲਿਸੀ ਲਿੱਤੀ ਹੋਈ ਸੀਗੀ $25,000 ਦੀ ਕ੍ਰਿਟੀਕਲ ਇਲਨੈਸ, ਤੇ ਨਾਲ ਨਾਲ ਉਹਨਾਂ ਨੂੰ ਰੀਸੈਂਟਲੀ ਜਿਹੜਾ ਇਹ ਸਟ੍ਰੋਕ ਹੋਇਆ। $25,000 ਕਹਿੰਦੇ ਮੇਰੇ ਕਿਸ ਕੰਮ ਦਾ, $25,000 ਜਿਹੜਾ ਲੱਗ ਜਾਣਾ ਬਸ ਬਹੁਤ ਹੈ, ਬਟ ਬਾਕੀ ਕਿਵੇਂ ਹੋਏਗਾ, ਮੋਰਗੇਜ ਵੀ ਚੱਲਦੀ ਹੈ, ਬਾਕੀ ਬਿਲਸ ਵੀ ਚੱਲਦੇ ਨੇ, ਬੱਚੇ ਵੀ ਦੋ ਛੋਟੇ ਨੇ।
1: ਠੀਕ ਹੈ,
2: ਹੁਣ ਉਸ ਟਾਈਮ ਜਿਹੜੀ ਨੀਡਸ ਹੈ ਉਹ ਅਸੈਸ ਨਹੀਂ ਕੀਤੀ ਗਈ, ਉਹਨਾਂ ਦੀ ਵੀ ਗਲਤੀ ਵਾਏ, ਬਿਕੋਜ਼ ਅਫਕੋਰਸ ਅਸੀਂ ਅਟਰੈਕਟ ਹੋ ਜਾਂਦੇ ਹਾਂ ਇਹ ਸੋਚ ਕੇ ਕਿ $5,00,000 ਦੀ ਸਾਨੂੰ ਲਾਈਫ ਇੰਸ਼ੋਰੈਂਸ ਮਿਲ ਰਹੀ ਹੈ, 25 ਦੀ ਕ੍ਰਿਟੀਕਲ ਇਲਨੈਸ, ਅਤੇ ਕ੍ਰਿਟੀਕਲ ਇਲਨੈਸ ਅਸੀਂ ਕਰਨੀ ਵੀ ਕਿਉਂ ਹੈ, ਕਿਉਂਕਿ ਸਾਡੇ ਕੋਲ ਤਾਂ ਹੈਲਥ ਕਾਰਡ ਹੈ, ਹੈਲਥ ਕਾਰਡ ਵੀ ਹੈ ਅਤੇ ਸਾਰੀ ਸਰਜਰੀ ਵਗੈਰਾ ਤਾਂ ਹੈਲਥ ਕਾਰਡ ਦੇ ਵਿੱਚ ਹੀ ਕਵਰ ਹੈ। ਹੈਲਥ ਕਾਰਡ ਨੇ ਇਹ ਸਾਰਾ ਕੁਝ ਕਵਰ ਕਰ ਦੇਣਾ, ਲੇਕਿਨ ਹੈਲਥ ਕਾਰਡ ਨੇ ਤੁਹਾਡੀ ਮੋਰਗੇਜ ਤੇ ਬਿਲਸ ਨਹੀਂ ਕਵਰ ਕਰਨੇ, ਤੇ $25,000 ਦੇ ਅੰਦਰ ਅਗਰ ਸਾਲ ਤੁਹਾਡਾ ਘਰ ਚੱਲ ਜਾਂਦਾ ਹੈ, ਜਿਸ ਘਰ ਦੇ ਅੰਦਰ ਤੁਸੀਂ $1,00,000 ਲੈ ਕੇ ਆ ਰਹੇ ਸੀਗੇ, ਉਹ ਕਿਵੇਂ ਪੋਸੀਬਲ ਹੈ? ਸੋ ਕਹਿੰਦੇ ਨੇ ਨਾ ਕਿ ਬਾਅਦ ਕਿਉਂ ਪਛਤਾਣਾ ਤੁਸੀਂ, ਜਦੋਂ ਤੁਸੀਂ ਹੁਣੇ ਹੀ ਆਪਣੀ ਪ੍ਰੋਪਰ ਨੀਡ ਅਨਾਲਿਸਿਸ ਕਰਕੇ ਜਿਹੜੀ ਇੱਕ ਇੰਸ਼ੋਰੈਂਸ ਲੈ ਰਹੇ ਹੋ ਉਹ ਪ੍ਰੋਪਰ ਤਰੀਕੇ ਦੇ ਨਾਲ ਲਓ। ਇਸੇ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜੀ ਹੈ, ਮੈਂ ਬਹੁਤ ਦੇਖਿਆ ਲੋਕਾਂ ਨੂੰ ਉਹ ਇੰਸ਼ੋਰੈਂਸ ਦੇ ਬਾਰੇ ਸਮਝ ਨਹੀਂ ਆਉਂਦਾ। ਮੈਂ ਥੋੜ੍ਹੀ ਜਿਹੀ ਉਹਦੇ ਬਾਰੇ ਅੱਜ ਅਵੇਅਰਨੈਸ ਪਹੁੰਚਾਉਣਾ ਚਾਹੁੰਦੀ ਹਾਂ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜੀ ਹੈ ਉਹ ਜਦੋਂ ਤੁਸੀਂ ਬਿਮਾਰ ਹੋ ਜਾਂਦੇ ਉਸ ਟਾਈਮ ਨਹੀਂ ਕੰਮ ਆਉਂਦੀ। ਅਗਰ ਤੁਸੀਂ ਕੰਮ ਕਰ ਰਹੇ ਹੋ, ਤੁਹਾਡੇ ਕੰਮ ਤੋਂ ਮੈਂ ਮੰਨਦੀ ਹਾਂ, ਤੁਹਾਡੇ ਕੰਮ ਤੋਂ ਸਿੱਕ ਟਾਈਮ ਤੁਹਾਨੂੰ ਮਿਲਿਆ ਹੋਇਆ, ਉਸ ਟਾਈਮ ਤੁਹਾਨੂੰ ਉਹ ਜਿਹੜਾ ਹੈ ਕੰਮ ਨੇ ਨਹੀਂ ਤੁਹਾਡੀ ਸੈਲਰੀ ਨੂੰ ਰੋਕਣਾ, ਉਹਨਾਂ ਨੇ ਦੇਣ ਦੇ ਜਾਣਾ। ਪਰ ਤੁਹਾਨੂੰ ਜਦੋਂ ਕ੍ਰਿਟੀਕਲ ਨਾਮ ਲਿੱਤਾ ਹੈ, ਤੇ ਕ੍ਰਿਟੀਕਲ ਦਾ ਮਤਲਬ ਹੈ ਕੋਈ ਵੱਡੀ ਕੋਈ ਇਲਨੈਸ ਹੋ ਗਈ, ਜਿਵੇਂ ਕਿ ਕੋਈ ਸਟ੍ਰੋਕ ਦੀ ਪ੍ਰੋਬਲਮ ਹੈ, ਕੋਈ ਕੈਂਸਰ ਦਾ ਇਸ਼ੂ ਹੋ ਗਿਆ, ਕੋਈ ਹਾਰਟ ਦਾ ਇਸ਼ੂ ਹੋ ਗਿਆ, ਕੋਈ ਤੁਹਾਨੂੰ ਡਿਮੈਂਸ਼ੀਆ ਦਾ ਇਸ਼ੂ ਹੋ ਗਿਆ, ਐਗਜ਼ਾਈਮਰ ਦਾ ਇਸ਼ੂ ਹੋ ਗਿਆ, 26 ਤਰੀਕੇ ਦੀ ਜਿਹੜੀ ਹੈ ਕ੍ਰਿਟੀਕਲ ਇਲਨੈਸ ਇਹਦੇ ਵਿੱਚ ਕਵਰ ਹੁੰਦੀ ਹੈ। ਹੁਣ ਤੁਹਾਨੂੰ ਲੈਣੀ ਕਿਉਂ ਹੈ ਕ੍ਰਿਟੀਕਲ ਇਲਨੈਸ, ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਹੈਲਥ ਕਾਰਡ ਤੁਹਾਡਾ ਹੈ ਜਿਹੜਾ ਸਿਰਫ ਤੁਹਾਡੇ ਹੋਸਪਿਟਲ ਚਾਰਜਸ ਨੂੰ ਕਵਰ ਕਰਨਾ, ਉਹਨਾਂ ਨੇ ਕੋਈ ਮੋਰਗੇਜ, ਕੋਈ ਬਿਲਸ, ਤੁਹਾਡੇ ਕੋਈ ਬੱਚਿਆਂ ਦੇ ਖਰਚੇ, ਉਹਨਾਂ ਨੇ ਕੁਛ ਨਹੀਂ ਕਵਰ ਕਰਨਾ ਹੈਲਥ ਕਾਰਡ ਨੇ। ਇਸੇ ਕਰਕੇ ਤੁਹਾਨੂੰ ਇਹ ਇੰਸ਼ੋਰੈਂਸ ਜਿਹੜੀ ਹੈ ਲੰਬਸਮ ਪੇਮੈਂਟ ਦਿੰਦੀ ਹੈ ਕਿ ਤੁਹਾਡਾ ਘਰ ਜਿਹੜਾ ਸੇਮ ਲਾਈਫ ਸਟਾਈਲ ਦੇ ਨਾਲ ਚੱਲਦਾ ਰਹੇ।
1: ਠੀਕ ਹੈ,
2: ਈਵਨ ਅਗਰ ਤੁਸੀਂ ਬਾਹਰ ਜਾਣਾ ਹੈ, ਯੂ ਐਸ ਜਾਣਾ ਹੈ ਜਾਂ ਇੰਡੀਆ, ਪਾਕਿਸਤਾਨ, ਕਿੱਥੇ ਵੀ ਜਾਣਾ ਹੈ, ਆਪਣੀ ਜੋ ਵੀ ਤੁਹਾਨੂੰ ਇਲਨੈਸ ਹੋਈ ਹੈ ਉਹਨੂੰ ਠੀਕ ਕਰਨ ਲਈ ਜਾਂ ਰਿਕਵਰ ਕਰਨ ਲਈ ਤੁਸੀਂ ਉਹ ਵੀ ਕਰ ਸਕਦੇ ਹੋ। ਉਹਦੇ ਵਿੱਚ ਕੋਈ ਮਨਾਹੀ ਨਹੀਂ ਹੈ ਕਿ ਹਾਂਜੀ ਤੁਹਾਡਾ ਇਲਾਜ ਜਿਹੜਾ ਤੁਸੀਂ ਕੈਨੇਡਾ ਦੇ ਵਿੱਚ ਹੀ ਕਰਨਾ। ਪਹਿਲਾਂ ਤਾਂ ਇਹ ਚੀਜ਼ ਵੀ ਜਿਹੜੀ ਹੈ ਬਹੁਤ ਮੈਂ ਦੇਖਿਆ ਕਲੀਅਰ ਹੀ ਨਹੀਂ ਹੈ। ਸੋ ਤੁਸੀਂ ਕਿੱਥੇ ਵੀ ਜਾ ਸਕਦੇ ਹੋ, ਉਹਨਾਂ ਨੇ ਤੁਹਾਨੂੰ ਸਿਰਫ ਇੱਕ ਲੰਬਸਮ ਜਿਹੜੀ ਹੈ ਪੇਮੈਂਟ ਦੇ ਦੇਣੀ ਹੈ, ਉਹਦਾ ਤੁਸੀਂ ਜੋ ਮਰਜ਼ੀ ਕਰੋ ਉਹ ਤੁਹਾਡੀ ਮਰਜ਼ੀ ਹੈ। ਤੀਜੀ ਗੱਲ, ਤੁਹਾਡੀ ਅਗਰ ਇਨਕਮ ਲੱਖ ਡਾਲਰ ਸਾਲ ਦੀ ਹੈ, ਤੁਸੀਂ ਮਿਨੀਮਮ ਜਿਹੜਾ ਹੈ 2 times ਉਹ ਕ੍ਰਿਟੀਕਲ ਇਲਨੈਸ ਦੀ ਕਵਰੇਜ ਲੈ ਕੇ ਰੱਖੋ ਅਗਰ ਤੁਹਾਨੂੰ ਇੱਕ ਪ੍ਰੋਪਰ ਕਵਰੇਜ ਚਾਹੀਦੀ ਹੈ। ਤੀਜੀ ਗੱਲ, ਉਹਦੇ ਅੰਦਰ ਰਿਟਰਨ ਆਫ ਪ੍ਰੀਮੀਅਮ ਦਾ ਵੀ ਕਲੋਜ਼ ਹੁੰਦਾ ਹੈ ਜਿਹਦੇ ਵਿੱਚ ਅਗਰ ਕੋਈ ਵੀ ਤੁਹਾਨੂੰ ਇਲਨੈਸ ਨਹੀਂ ਹੁੰਦੀ ਐਟ ਦ ਟਾਈਮ ਆਫ ਮੈਚੋਰਿਟੀ, ਤੁਸੀਂ ਉਹ ਸਾਰਾ ਪ੍ਰੀਮੀਅਮ ਵਾਪਸ ਲੈ ਸਕਦੇ ਹੋ। ਸੋ ਟੇਕ ਦਿਸ ਪੋਲਿਸੀ ਵਿਦ ਫੁੱਲ ਕਵਰੇਜ ਅਤੇ ਇੱਕ ਪ੍ਰੋਪਰ ਤਰੀਕੇ ਦੇ ਨਾਲ ਇੱਕ ਪੋਲਿਸੀ ਨੂੰ ਲਓ, ਨਾ ਕਿ ਇੱਕ ਤੁਸੀਂ 25,000-30,000 ਜਸਟ ਬਿਕੋਜ਼ ਤੁਸੀਂ ਲੈਣੀ ਹੈ ਪੋਲਿਸੀ ਅਤੇ ਇੰਸ਼ੋਰੈਂਸ ਤੁਹਾਨੂੰ ਮਿਲੀ ਹੋਈ ਹੈ, ਯੂ ਆਰ ਹੈਪੀ ਵਿਦ ਦੈਟ, ਉਹ ਤੁਹਾਨੂੰ ਬਿਲਕੁਲ ਕੰਮ ਨਹੀਂ ਆਏਗੀ ਇੰਸ਼ੋਰੈਂਸ। ਤੁਹਾਨੂੰ ਕੋਈ ਕੁਐਸਚਨ ਹੈ ਅਗਰ ਕ੍ਰਿਟੀਕਲ ਇਲਨੈਸ ਬਾਰੇ, ਮੈਂ ਹਮੇਸ਼ਾ ਹੀ ਕਹਿੰਦੀ ਹਾਂ ਨੋ ਚਾਰਜ ਫੋਰ ਅ ਫ੍ਰੀ ਕਾਲ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਮੈਂ ਤੁਹਾਨੂੰ ਇਹ ਨਾ ਸੋਚਣਾ ਕਿ ਹਾਂਜੀ ਐਪਲੀਕੇਸ਼ਨ ਹੀ ਕਰਨੀ ਹੁੰਦੀ ਹੈ, ਗਾਈਡੈਂਸ ਵੀ ਮੈਂ ਤੁਹਾਨੂੰ ਪੂਰੀ ਦੇ ਸਕਦੀ ਹਾਂ। ਤੁਸੀਂ ਮੇਰਾ ਨੰਬਰ ਨੋਟ ਕਰ ਲਓ, 416-500-35-35 ਮੇਰਾ ਨੰਬਰ ਹੈ, 416-524-3535।
1: ਨੰਬਰ ਬਹੁਤ ਈਜ਼ੀ ਹੈ ਵਿਧੀ ਜੀ ਦਾ, ਪਲੀਜ਼ ਸਰ ਨੰਬਰ ਇੱਕ ਵਾਰੀ ਦੁਬਾਰਾ ਦੇਣਾ ਪਲੀਜ਼।
2: ਜੀ ਬਿਲਕੁਲ, 416-524-3535, 416-524-3535।
1: ਲਓ ਜੀ ਨੰਬਰ ਤੁਸੀਂ ਵਿਧੀ ਛਾਪੜਾ ਨੋਟ ਕਰ ਲਿਆ, ਤੇ ਹਸੀਬ ਸ਼ੇਖ ਜੀ ਨਾਲ ਗੱਲਬਾਤ ਵੀ ਕਰਾਂਗੇ।
3: ਜੀ ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੀ ਗਾ, ਇਹਦੇ 'ਚ ਟਨਲ ਕਾਰਵਾਸ਼ ਹੈਗਾ, 4 coin carwash ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਹੈਗੀ ਜੀ, ਇਹ 'ਚ 3 units ਹੈਗੇ ਨੇ ਜਿਹੜੇ ਰੈਂਟਲ ਨੇ, 3-bedroom ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 acre ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾ ਵੇ। ਤੁਸੀਂ ਇਹੋ ਜੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੇ, ਇਹੋ ਜੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ 6479884449, ਸੇਵਾ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ।

ਸਰਦੂਲ ਭਾਜੀ, ਸਰਦੂਲ ਭਾਜੀ, ਸਰਦੂਲ ਭਾਜੀ, ਆਈ ਮਿਸ ਯੂ। ਜੇ ਤੁਸੀਂ ਇਸ ਜਹਾਨ ਚ ਹੁੰਦੇ ਤੇ ਸਿੰਘ ਜੀ ਨੇ ਤੁਹਾਡਾ ਸ਼ੋਅ ਇੱਕ ਵਾਰੀ ਫਿਰ ਕਰਾਉਣਾ ਸੀ। ਪਤਾ ਨਹੀਂ ਇਸ ਵੇਲੇ ਦੋ ਤਿੰਨ ਸ਼ੋਅ ਹੋਰ ਕਰਾ ਚੁੱਕੇ ਹੋਣਾ ਸੀ। 2013 ਚ ਮੈਂ ਸ਼ੋਅ ਕਰਾਇਆ ਸੀ ਔਰ ਮੈਨੂੰ ਹਾਲੇ ਤੱਕ ਵੀ ਯਾਦ ਆ, ਅਸੀਂ 12:45 ਵਜੇ ਰੋਟੀ ਲਾਈ ਸੀ ਰਾਤੀ ਤੇ ਸਾਡੇ ਜਿਹੜੇ ਚੌਣ ਵਾਲੇ ਸੀ ਸਰਦੂਲ ਭਾਈ, ਚੌਣ ਵਾਲੇ ਉੱਠਦੇ ਨਹੀਂ ਸੀ, ਕਹਿੰਦੇ ਨਹੀਂ ਯਾਰ ਸਰਦੂਲ ਭਾਈ ਨੂੰ ਹਾਲੇ ਹੋਰ ਸੁਣਨਾ, ਹੋਰ ਸੁਣਨਾ, ਹੋਰ ਸੁਣਨਾ। ਐਸਾ ਸ਼ੋਅ ਸੀ ਮੇਰੀ ਜ਼ਿੰਦਗੀ ਦਾ 2013।

ਜ਼ਿੰਦਗੀ ਦਾ ਪਤਾ ਨਹੀਂ ਹੁੰਦਾ ਇਨਸਾਨ ਨੂੰ ਕਿ ਕਿਹੜੇ ਵੇਲੇ ਬੁਲਾਵਾ ਆ ਜਾਣਾ। ਔਰ ਇਹਨਾਂ ਨਾਲ ਤੁਹਾਨੂੰ ਪਤਾ ਕਿ ਜਨਾਬ ਹੰਸ ਰਾਜ ਹੰਸ ਸਾਹਿਬ ਉਸ ਸਮੇਂ ਦੇ ਦੋਨੇ ਚੋਟੀ ਦੇ ਕਲਾਕਾਰ ਸੀ। ਔਰ ਇੱਕ ਵਾਰੀ ਫਿਰ ਤੋਂ ਹੰਸ ਰਾਜ ਹੰਸ ਤੁਹਾਡੇ ਸ਼ਹਿਰ ਦੇ ਵਿੱਚ ਸਤੰਬਰ 18 ਨੂੰ ਆ ਰਹੇ ਹੈ। ਔਰ ਜਿਹੜਾ ਥੀਏਟਰ ਹੈ ਦੇਖਣ ਵਾਲਾ ਹੈ, ਮਿਊਜ਼ਿਕ ਦਾ ਥੀਏਟਰ ਹੈ ਕੱਲ੍ਹ। ਔਰ ਕੱਲ੍ਹ ਜਿੰਨੀ ਮੈਨੂੰ ਉਮੀਦ ਸੀ ਟਿਕਟਾਂ ਦੀ ਓਨੀ ਨਹੀਂ ਗਈ, ਦੇਖੋ ਮੈਂ ਤੁਹਾਨੂੰ ਸਾਫ਼ ਗੱਲ ਦੱਸ ਦੇਣਾ। ਪਰ ਗੱਲ ਇਹ ਹੈ ਕਿ ਤੁਸੀਂ ਬਾਅਦ 'ਚ ਮੈਨੂੰ ਕਹਿਣਾ ਹਰਜੀਤ ਜੀ ਦੋ ਟਿਕਟਾਂ ਦੇ ਦਿਓ, ਇੱਕ ਹੀ ਕਰ ਦਿਓ, ਅਤੇ ਗੱਲ ਬਣਨੀ ਨਹੀਂ, ਹੁਣ ਹੈਗੀਆਂ ਹੁਣ ਚੱਕ ਲਓ। ਅਤੇ ਕਿਉਂਕਿ ਜਿਸ ਵੇਲੇ ਮੈਂ ਆਪਣੇ ਸਾਰਿਆਂ ਸਪੋਂਸਰ ਦੀਆਂ ਟਿਕਟਾਂ ਕੱਢ ਲਈਆਂ ਨਾ ਉੱਥੋਂ, ਕਿਉਂਕਿ ਸਪੋਂਸਰ ਜਿਵੇਂ ਹੁਣ ਪਰਮਜੀਤ ਕਹਿ ਗਏ ਆ ਵੀ 10 ਟਿਕਟਾਂ ਇਹਨਾਂ ਦੀਆਂ ਹੋ ਗਈਆਂ, ਵਿਧੀ ਛਾਬੜਾ ਜੀ ਬੈਠੇ ਆ 10 ਟਿਕਟਾਂ ਇਹਨਾਂ ਦੀਆਂ ਹੋ ਗਈਆਂ, ਹਲੇ ਸਾਰੀਆਂ ਵਿੱਚੇ ਪਈਆਂ, ਹਲੇ ਉਹ ਕੱਢੀਆਂ ਨਹੀਂ ਟਿਕਟਾਂ ਮੈਂ। ਜਦੋਂ ਮੈਂ ਟਿਕਟਾਂ ਸਾਰਿਆਂ ਸਪੋਂਸਰ ਦੀਆਂ 500-700 ਕੱਢ ਲਈਆਂ ਨਾ, ਅਤੇ ਬਾਅਦ ਤੁਸੀਂ ਕਹਿੰਦਾ ਟਿਕਟਾਂ ਉੱਡ ਕਿੱਧਰ ਗਈਆਂ। ਤੁਹਾਨੂੰ ਮੈਂ ਪਹਿਲਾਂ ਚੁਆਇਸ ਦੇ ਰਿਹਾ ਕਿ ਟਿਕਟਾਂ ਜਲਦੀ ਜਲਦੀ ਕੱਢ ਲਓ ਟਿਕਟ ਮਾਸਟਰ.ca ਤੋਂ।

0: ਹਸੀਬ ਸ਼ੇਖ ਸਾਹਿਬ ਤੁਹਾਡੇ ਵਾਸਤੇ ਬਿਜ਼ਨਸ ਦੀਆਂ ਡੀਲਾਂ ਲੈ ਕੇ ਆਉਂਦੇ ਆ, ਕਮਰਸ਼ੀਅਲ ਡੀਲਾਂ ਲੈ ਕੇ ਆਉਂਦੇ ਆ। ਸਿਆਣੇ ਕਹਿੰਦੇ ਹੁੰਦੇ ਘਰਾਂ ਦੇ ਵਿੱਚੋਂ ਨਹੀਂ ਦੁਕਾਨਾਂ ਬਣਦੀਆਂ, ਦੁਕਾਨਾਂ ਦੇ ਵਿੱਚੋਂ ਘਰ ਬਣਦੇ ਆ। ਤੇ ਇਸ ਕਰਕੇ ਆਪਣਾ ਬਿਜ਼ਨਸ ਖੋਲੋ ਤੇ ਆਪਣੇ ਵਧੀਆ ਵਧੀਆ ਵੱਡੇ ਵੱਡੇ ਘਰ ਬਣਾਓ। ਹਸੀਬ ਸ਼ੇਖ ਸਾਹਿਬ, ਕਿਆ ਹਾਲ ਚਾਲ ਹੈ ਸਰ? ਬੜੀ ਮਿਹਰਬਾਨੀ ਸਰ, ਕੀ ਕਹਿਣਾ ਚਾਹੋਗੇ ਸਰ?
1: ਆਪਣੇ ਕੋਲ ਜੀ ਗੈਸ ਸਟੇਸ਼ਨ ਹੈਗਾ, ਲੀਜ਼ ਤੇ ਹੈਗਾ ਜੀ। ਇਹਦੇ ਵਿੱਚ ਸਾਲ ਦੀ ਇਨਕਮ ਜਿਹੜੀ ਹੈ ਉਹ ਤਕਰੀਬਨ ਲੱਖ ਡਾਲਰ ਪਲੱਸ ਬਣਦੀ ਹੈ, ਔਰ ਇਹਦੀ ਆਸਕਿੰਗ ਪ੍ਰਾਈਸ ਸੇਲ ਆਫ ਬਿਜ਼ਨਸ ਦੀ ਸਿਰਫ 3 ਲੱਖ ਡਾਲਰ ਹੈਗੀ ਹੈ। ਔਰ ਇਹਦਾ ਕਿਰਾਇਆ ਹੈਗਾ ਜੀ 7,500 ਪਲੱਸ EMI। ਇਹਦੀ ਡਿਟੇਲਸ ਲੈਣ ਵਾਸਤੇ ਤੁਸੀਂ ਮੈਨੂੰ ਕਾਲ ਕਰ ਲਓ 4,4,4,9,8 4,4,4,9 ਸਾਲ ਦੀ ਇਨਕਮ ਹੈ। ਵਿਦ ਕਾਰ ਵਾਸ਼ 24/7 ਚੱਲਦਾ ਹੈਗਾ, ਬਿਹਤਰੀਨ ਲੋਕੇਸ਼ਨ ਹੈਗੀ ਜੇ, ਔਰ 1 acre ਦੀ ਲੋਟ ਹੈਗੀ ਹੈ। ਇਸ ਦੇ ਵਿੱਚ ਇਹਦੇ ਚ LCBO ਵੀ ਹੈਗੇ, ਬੀਅਰ ਐਂਡ ਵਾਈਨ ਹੈਗੀ ਹੈ, ਸਟੋਰ ਬਹੁਤ ਜ਼ਬਰਦਸਤ ਚੱਲਦਾ ਪਿਆ, ਪਿਛਲੇ ਸਾਲ ਨਵਾਂ ਕਾਰ ਵਾਸ਼ ਪਵਾਇਆ ਹੈਗਾ ਵੀ। ਬਿਹਤਰੀਨ ਲੋਕੇਸ਼ਨ ਚੈਟਮ ਦੇ ਵਿੱਚ ਗੈਸ ਸਟੇਸ਼ਨ ਹੈਗਾ ਜੀ। ਇਸ ਲੋਕੇਸ਼ਨ ਉੱਪਰ ਇੱਥੋਂ ਜਾਣ ਨਹੀਂ ਦੇਗਾ ਕੋਈ ਵੀ ਬੰਦਾ ਜਿਹੜਾ ਕਿ ਰੀਅਲੀ ਬਿਜ਼ਨਸ ਕਰਨਾ ਚਾਹ ਰਿਹਾ, ਬਾਇਰ ਹੀ ਗਾਵੇ ਸੀਰੀਅਸ, ਉਹ ਇਸ ਨੂੰ ਜ਼ਰੂਰ ਲੈਣਾ ਚਾਹੇਗਾ। ਜਿਸ ਅਗਰ ਅਸੀਂ ਇਹਦੀ ਗੱਲ ਕਰਨੀ ਹੈ ਤੇ ਇੱਕ ਹੋਰ ਗੈਸ ਸਟੇਸ਼ਨ ਹੈਗਾ ਆਪਣੇ ਕੋਲ ਨੌਰਲੈਂਡ ਦੇ ਵਿੱਚ, ਹਾਈਵੇ 35 ਦੇ ਉੱਤੇ ਨੌਰਲੈਂਡ ਦੇ ਉੱਤੇ ਹੈਗਾ ਜੀ ਗੈਸ ਸਟੇਸ਼ਨ ਐਸੋ ਦਾ। ਇਹਦੇ ਵਿੱਚ ਕੈਨੇਡਾ ਪੋਸਟ ਹੈਗੀ ਜੇ, 1 acre ਪਲੱਸ ਲੋਟ ਹੈਗੀ ਹੈ, ਹਾਈ ਸਪੀਡ ਡੀਜ਼ਲ ਹੈਗਾ ਵੇ, ਪੰਪ ਹੈਗੇ ਨੇ, ਬਿਹਤਰੀਨ ਕਨੋਟੀ ਹੈਗੀ ਜੇ, ਬਹੁਤ ਜ਼ਬਰਦਸਤ ਏਰੀਏ ਦੇ ਵਿੱਚ ਉਹ ਹੈਗਾ ਵੇ, ਉਹਦਾ ਨੇਬਰਹੁੱਡ ਦੇ ਵਿੱਚ ਕੋਈ ਕੰਪੀਟੀਸ਼ਨ ਨਹੀਂ ਹੈਗਾ। ਇਹੋ ਜਿਹੇ ਗੈਸ ਸਟੇਸ਼ਨ ਨੂੰ ਲੈਣ ਵਾਸਤੇ ਡੈਫੀਨੇਟਲੀ ਬੰਦੇ ਲੱਭਦੇ ਪਏ ਨੇ। ਪਲੱਸ 10% ਕੈਪ ਰੇਟ ਹੈਗਾ ਵੇ, ਇਹਦੀ ਆਸਕਿੰਗ ਪ੍ਰਾਈਸ 2.75 ਹੈ, ਔਰ ਇਹਦਾ ਪ੍ਰੋਫਿਟ ਮਾਰਜਨ ਹੈਗਾ $275,000 ਸਾਲ ਦਾ ਹੈਗਾ ਵੇ। ਬਿਹਤਰੀਨ ਲੋਕੇਸ਼ਨ ਇਹੋ ਜਿਹੇ ਬਿਜ਼ਨਸ ਨੂੰ ਲੈਣ ਵਾਸਤੇ ਤੁਹਾਨੂੰ ਕਾਲ ਕਰਨੀ ਹੋਏਗੀ 6479884449। ਪੰਜੀ ਭਾਈ ਜੀ, ਜਿਸ ਅਸੀਂ ਇਹਦੀ ਗੱਲ ਕਰਦੇ ਪਏ ਹਾਂ ਤੇ ਲੋ ਇਨਵੈਸਟਮੈਂਟ ਬਾਲ ਦੇ ਉੱਤੇ ਆ ਜਾਈਏ
0: ਜੀ। ਜੀ,
1: ਆਪਣੇ ਕੋਲ ਬ੍ਰੈਂਪਟਨ ਦੇ ਵਿੱਚ ਇੱਕ ਵੈਜੀਟੇਰੀਅਨ, ਪਿਓਰਲੀ ਵੈਜੀਟੇਰੀਅਨ ਰੈਸਟੋਰੈਂਟ ਹੈਗਾ ਵੇ, ਤਕਰੀਬਨ 30 ਬੰਦੇ ਦੇ ਬੈਠਣ ਦੀ ਜਗ੍ਹਾ ਹੈਗੀ ਹੈ। ਉਹ ਹਾਈ ਐਂਡ ਲੋਕੇਸ਼ਨ ਹੈਗੀ ਹੈ ਜਿੱਥੇ ਮਿਡ ਨਾਈਟ ਤੱਕ ਉਹ ਰੈਸਟੋਰੈਂਟ ਖੁੱਲਦੇ ਨੇ।
0: ਨਹੀਂ, ਵੈਜੀਟੇਰੀਅਨ ਦਾ ਹੁਣ ਹੈ ਨਾ, ਬਾਹਰ ਜਗ੍ਹਾ ਭਾਵੇਂ ਨਾਨ ਵੈਜ ਬਣਾ ਲਵੇ, ਉਹਦਾ ਨਹੀਂ ਕੋਈ ਡਰ
1: ਸਰ ਜੀ? ਉਸ ਤੋਂ ਬਾਅਦ ਜੋ ਮਰਜ਼ੀ ਕਰੇ, ਬੇਸ਼ੱਕ ਬੀਅਰ ਐਂਡ ਵਾਈਨ ਵੀ ਰੱਖੇ ਹੋਏ, LBO ਵੀ ਰੱਖੇ, ਕੋਈ ਪਰਵਾਹ ਨਹੀਂ।
0: ਹਾਂ, ਮੈਂ ਤਾਂ ਦੱਸ ਗਿਆ।
1: ਸੇਲ
0: ਵੱਧ ਸਕਦੀ ਹੈ ਨਾ, ਸੇਲ ਹੋਰ ਵੱਧ ਸਕਦੀ ਹੈ ਜੀ ਜੀ।
1: ਹਾਂਜੀ, ਇਸ ਵਕਤ ਸਾਡੇ ਕੋਲ ਜਿਹੜਾ ਹੈਗਾ ਵੇ ਇੱਕ ਫਰੈਂਚਾਈਜ਼ ਬਿਜ਼ਨਸ ਹੈਗਾ ਵੇ ਬ੍ਰੈਂਪਟਨ ਦੇ ਵਿੱਚ। ਡੈਫੀਨੇਟਲੀ ਲੋਕ ਉਦੋਂ ਚਾਹੁੰਦੇ ਪਏ ਨੇ ਕਿ ਇਹੋ ਜਿਹਾ ਬਿਜ਼ਨਸ ਮਿਲੇ, ਔਰ ਸਭ ਤੋਂ ਅੱਛੀ ਚੀਜ਼ ਜਿਹੜੀ ਹੈ ਅਸੀਂ ਹਰਜੀ ਭਾਈ ਲੈ ਕੇ ਆਏ ਸਾਂ, $339,000 ਦਾ ਸੈਲਰ ਜਿਹੜਾ ਐਗਰੈਸਿਵਲੀ ਵੇਚਣਾ ਚਾਹ ਰਿਹਾ। ਇਹ ਹੈਗਾ ਸਟਰੀਟ ਫੂਡ ਬ੍ਰੈਂਪਟਨ ਦੇ ਵਿੱਚ, ਸਟਰੀਟ ਫੂਡ ਲੋਕੇਸ਼ਨ ਹੈ ਬ੍ਰੈਂਪਟਨ ਚ, ਓਨਲੀ $175,000 ਦੀ ਰਿਡਿਊਸ ਪ੍ਰਾਈਸ ਫਰੋਮ 339 to 175, ਆਲਮੋਸਟ 50% ਆਸਕਿੰਗ ਪ੍ਰਾਈਸ ਤੋਂ ਥੱਲੇ ਹੈਗਾ ਵੇ। ਅਗਰੈਸਿਵ ਸੇਲ ਹੀ ਹੈ, ਔਰ ਕੋਈ ਵੀ ਬੰਦਾ ਇਹਦਾ ਬੈਨੀਫਿਟ ਚੁੱਕਣਾ ਚਾਹੁੰਦਾ ਹੈਗਾ ਤੇ ਡੈਫੀਨੇਟਲੀ ਲੋ। 80,000 ਤੋਂ ਜ਼ਿਆਦਾ ਬੰਦਾ ਇਸ ਇੰਟਰਸੈਕਸ਼ਨ ਦੇ ਵਿੱਚ, ਬਿਲਕੁਲ ਓਪੋਜਿਟ ਟੂ ਵਾਲਮਾਰਟ ਹੈਗਾ ਵੇ, ਇਸ ਲੋਕੇਸ਼ਨ ਨੂੰ ਡੈਫੀਨੇਟਲੀ ਉਹ ਬੰਦੇ ਜਿਹੜੇ ਕਿ ਇਸ ਇੰਡਸਟਰੀ ਤੋਂ ਕਹਿੰਦੇ ਉਹ ਜਾਣ ਨਹੀਂ ਦਾਂਗੇ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਅਸੀਂ ਟੈਲੀਫੋਨ ਦੇ ਉੱਤੇ, ਰੇਡੀਓ ਸਟੇਸ਼ਨ ਦੇ ਉੱਤੇ ਹਰਜੀਤ ਭਾਈ ਦੀ ਮਿਹਰਬਾਨੀ ਹੈ, ਸਾਨੂੰ ਟਾਈਮ ਦਿੰਦੇ ਨੇ ਸਰ ਤੁਹਾਨੂੰ ਇੰਟਰੈਕਸ਼ਨ ਕਰਨ ਵਾਸਤੇ।
0: ਬੜੀ ਮਿਹਰਬਾਨੀ,
1: ਤੁਸੀਂ ਨੰਬਰ ਨੋਟ ਕਰੋ, ਕੋਈ ਬਾਇੰਗ ਐਂਡ ਕਰਨੀ ਹੈ, ਕੋਈ ਸੇਲ ਕਰਨਾ ਹੈਗਾ, ਕਿਸੇ ਕਿਸਮ ਦਾ ਵੀ ਕੋਈ ਕਮਰਸ਼ੀਅਲ ਰੀਅਲ ਸਟੇਟ ਦਾ ਹੈਗਾ ਵੀ, ਤੁਸੀਂ ਨੰਬਰ ਨੋਟ ਕਰੋ, ਮੈਨੂੰ ਕਾਲ ਕਰੋ, ਇੱਕ ਮੀਟਿੰਗ ਕਰਨੀ ਆ, ਉਸ ਤੋਂ ਬਾਅਦ ਦੇਖਦੇ ਹਾਂ ਕਿ ਤੁਸੀਂ, ਮੈਂ ਤੁਹਾਨੂੰ ਕਿਸ ਤਰ੍ਹਾਂ ਸੇਵਾ ਦੇ ਸਕਦਾ ਹਾਂ, ਕਿਸ ਤਰ੍ਹਾਂ ਤੁਸੀਂ ਮੇਰੀ ਸਰਵਿਸ ਦਾ ਬੈਨੀਫਿਟ ਲੈ ਸਕਦੇ ਹੋ। ਕਾਲ ਨੰਬਰ ਹੈਗਾ ਜੀ 6479884449। ਥੈਂਕ ਯੂ ਵੈਰੀ ਮਚ।
0: ਨੰਬਰ ਇੱਕ ਵਾਰੀ ਹਸੀਬ ਸ਼ੇਖ ਸਾਹਿਬ ਜੀ ਦੁਬਾਰਾ ਦਿਓਗੇ ਪਲੀਜ਼? 6479884449। ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਜੀ।
2: HK Movers का हो साथ, लोकल एंड लॉन्ग डिस्टेंस के लिए टेंशन लेने की नहीं है बात। HK Movers, होम ऑफिस अपार्टमेंट्स एंड डिलीवरी, बिग और स्मॉल, वी मूव इट ऑल। वी ऑल्सो शिप कार्स, वी ऑल्सो डू स्टोरेज। 30 years एक्सपीरियंस, वी सर्व विद अ स्माइल। HK Movers, गिव अस अ कॉल। मिस्टर हरमिंदर, 416-524-6704, 416-524-6704।
3: हैसल फ्री मूविंग के लिए HK Mover। नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
4: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 9054608888, दैट्स 9054608888।
3: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
5: भाई ये ट्रक तो हुण मैं चंगी तरह चलाउण लग पिया, हुण सोचदा वे कोई यूज ट्रक ही लै लवां, पर समझ नहीं आउंदी वे कित्थों लवां।
6: ओए इहदे च सोचण वाली कीड़ी गल आ, ईगल ट्रक सेल्स वाले बिल सेखो नूं कॉल कर, ओए ओहदे तो वधिया कोई नहीं।
7: जी हां, जे तुहानूं यूज ट्रक दी लोड है तो तुहाडी पसंद दा मेक इन मॉडल दा ट्रक तुसीं इहनां तों लै सकदे हो। अपना ट्रक वेचण लई वी याद रखो ईगल ट्रक सेल, 17 स्ट्रेटन एवेन्यू, ब्रैम्पटन। कॉल बिल सेखो 416-819-6000।
0: जिंदगी दे सफर दे विच पता नहीं हुंदा, मैं अगे वी जिक्र कीता सी क्यों अपने विधि जी, पता नहीं केड़े वेले इंश्योरेंस बड़ी नीड हुंदी है, जरूरी हुंदी है। साडे बहुत ही सत्कारयोग गुरबचन सिंह कैंबो साहब पिछले दिनी अकाल चलाना कर गया जी, सरदार गुरबचन सिंह जी कैंबो, और जेडे परिवार इन्हां नूं जानदे आ, जेडे सुन रहे आ, उन्हां नूं फिनल दी मैं डिटेल्स दे दिंदा। और फ्राइडे 24 तरीक जिहड़ी बनती है, इसे फ्राइडे 24 तरीक है, 11 बजे तो लैके 1 बजे तक जिहड़ा कि साडा ब्रैम्पटन का फिनल होम है, उत्थे इन्हां दा अंतम संस्कार होएगा। और जिहड़े इन्हां रिश्तेदार यार दोस्त सज्जन मित्र सुन रहे आ, परिवार सुन रहे आ, उन्हां नूं सद्दा पत्र आ सरदार गुरबचन सिंह कैंबो साहब दा, जिहड़ा कि अंतिम संस्कार है, जिहड़ा फिनल है इस फ्राइडे नूं होएगा 11 बजे तो लैके 1 बजे तक। दुख वेले जरूर पहुंचा करो, परिवार नूं हौसला हुंदा है, सुख वेले कहिंदे हुंदे आ जदों खुशियां ना खुशियां मिल जाण, खुशियां होर वध जांदियां, दुख ना दुख जदों तुसीं अहसास करदे हो जाके अपनी सहानुभूति, मैं वर्ड यूज देखो किहड़ा कर रहे हैं, हिंदी दा वर्ड सहानुभूति,
8: हिंदी दा वर्ड
0: है ना, अपनी जदों सहानुभूति तुसीं जाके उत्थे शेयर करदे आ तो उहनां दा दुख घट जांदा है। और तुसीं भी इदां नूं जाके उत्थे जाके श्रद्धांजलि दे सकदे हो। और बाद दे विच जिहड़ी कि गुरुद्वारा साहब दा प्रोग्राम है जिथे कि अंतम अरदास हुंदी है, वह 2 बजे तो लैके 3 बजे तक होएगी, श्री गुरु नानक सिख सेंटर जिहड़ा कि ग्लिडर रोड के गुरुद्वारा साहब उत्थे होएगी। और यह सारिया संगतों नूं बेनती है जिहड़े इन्हां दे परिवार नाल रिलेटड है, जरूर पहुंचो। A1 कैश एंड कैरी भी, A1 केक एंड पेस्ट्रीज तुहाडे वास्ते हाजिर है। A1 केक एंड पेस्ट्रीज वाले कहिंदे आ वी तुसीं प्योर वैजीटेरियन केक बनाउणे आ, बर्थडे पार्टी आ रही है तुहाडे घरां विच, कोई एनिवर्सरी पार्टी आ रही है, एक इन्हां ने नवें फ्रूट वाले केक तैयार कीते आ, स्ट्रॉबेरी पाइनएप्पल वगैरह ला के दिंदे, तुहानूं बहुत ज्यादा वधिया। ते जे बापू दा बर्थडे आ गया, बीजी दा, मम्मी जी दा आ गया, ते फिर माता जी दी फोटो भी उत्ते ला दिंदे आ, कैसियां देखो तकनीक आ गई है, अग्गे नहीं तो एको तरह का केक मिलता हुंदा सी, चलो मोमबत्तियां लाओ ते सत श्री अकाल हो गई, हुण भावें डैडी दी फोटो लवाओ, भावें बीजी दी फोटो लवाओ, भावें मम्मी दी फोटो लवाओ, ते जे तुहाडा मतलब कि आपस विच कितें प्यार प्यूर हैगा ते अपनी गर्लफ्रेंड दी फोटो भी लवा सकदे आ। देखो भी साफ गल, मैं सारी गल दस देना, क्लीयर गल कर देना ना, एवें कोई बंदे दे मन च कोई गल ना रहे। जे तुहाडे बॉयफ्रेंड दी फोटो, डेफिनेटली जिहड़ी गर्लफ्रेंड होवे ते बॉयफ्रेंड दी फोटो तो होनी होनी है, ते अपने सोहणे सरदार दी फोटो भी लवा सकदे उपर। ਤੇ ਕੇਕ ਲਈ ਆਰਡਰ ਕਰਨਾ 905-564-2663, ਤੁਸੀਂ ਬੜੇ ਹੱਸ ਪਏ 1075।
8: ਮੈਨੂੰ ਕੁਝ ਯਾਦ ਆ ਗਿਆ ਐਕਚੁਅਲੀ ਕੇਕ ਦੇ ਕਰਕੇ। ਅੱਛਾ, ਮੈਂ ਕਿੱਥੇ ਗਈ ਸੀਗੀ ਰੈਸਟੋਰੈਂਟ ਦੇ ਵਿੱਚ, ਉੱਥੇ ਕੋਈ ਹੋਣੇ ਨੇ ਦੋਨੋਂ ਪਾਰਟਨਰਸ, ਤੇ ਉਹਨਾਂ ਨੇ ਆਪਣੀ ਜਿਹੜੀ ਪਾਰਟਨਰ ਸੀਗੀ ਉਹਦੇ ਲਈ 6 ਕੇਕ ਆਏ ਸੀਗੇ। ਆਈ ਵਾਸ ਸ਼ੌਕਡ ਕੀ ਹੋ ਰਿਹਾ,
0: 6 ਕੇਕ ਆਏ,
8: 6 ਕੇਕ ਲਗਾਤਾਰ,
0: ਕੀ ਪਤਾ ਵੱਖਰੇ ਵੱਖਰੇ ਨਾਂ ਦੇ 6 ਕੇਕ,
8: ਮੈਨੂੰ ਨਹੀਂ ਪਤਾ ਸੀਗਾ ਤੇ ਮੈਨੂੰ ਹੱਸ ਆ ਗਿਆ।
0: A1 ਕੇਕ ਐਂਡ ਪੇਸਟਰੀਜ਼ 1075 ਲੋਰੀ ਮਾਰ ਡਰਾਈਵ ਦੇ ਉੱਤੇ ਆ, ਬਹੁਤ ਹੀ ਪਿਆਰ ਵਾਲੇ ਵੀਰ ਆ ਮੇਰੇ। ਔਰ ਤੁਹਾਨੂੰ ਪਤਾ ਜਸਪਾਲ ਸਿੰਘ ਨਾਰਾ ਸਾਹਿਬ, ਜਿੱਥੇ ਪੀਪੇ ਵਾਲੇ ਬਿਸਕੁਟ, ਇਹਨਾਂ ਕੋਲ ਤੁਸੀਂ ਲੈ ਕੇ ਜਾਓ ਇੱਕ ਵਾਰੀ। ਤੁਸੀਂ ਕਦੀ ਲੈ ਗਏ ਇਹਨਾਂ ਕੋਲ ਪੀਪੇ ਵਾਲੇ ਬਿਸਕੁਟ? ਨਹੀਂ ਜੀ, ਅੱਜ ਤੁਸੀਂ ਲੈ ਗਏ, ਅੱਜ ਤੁਸੀਂ ਕਹਿਣਾ ਵੀ ਵਾਕਈ ਹਰਜੀਤ ਜਿਹੜੇ ਅਸਲੀ ਵਾਲੇ ਆ ਨਾ, ਤੁਸੀਂ ਅਸਲੀ ਵਾਲੇ ਨਹੀਂ ਖਾਧੇ? ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਬਾਅਦ ਡੁਪਲੀਕੇਟ ਕੰਪਨੀਆਂ ਹੋਰ ਹੁੰਦੀਆਂ ਜਿਹੜੇ ਕਿ ਵਰਦੇ ਹੁੰਦੇ ਆ, ਪਰ ਜਿਹੜੇ ਅਸਲੀ ਵਾਲੇ ਪੀਪੇ ਵਾਲੇ ਬਿਸਕੁਟ ਹੈ ਨਾ, ਉਹ ਤੁਹਾਨੂੰ A1 ਕੇਕ ਐਂਡ ਪੇਸਟਰੀਜ਼ ਵਾਲਿਆਂ ਕੋਲ ਮਿਲਣੇ ਆ। 1075 ਲੋਰੀ ਮਾਰ ਡਰਾਈਵ ਦੇ ਉੱਤੇ ਹੈ। ਤੁਹਾਨੂੰ ਸਾਰਿਆਂ ਨੂੰ ਸੱਦਾ ਪਤਲਾ ਵੀ ਉੱਥੇ ਜਾ ਕੇ ਤੁਸੀਂ ਆਪਣੇ ਕੇਕ ਔਰ ਦੇਸੀ ਸਟਾਈਲ ਦੇ ਬਿਸਕੁਟ ਲੈਣੇ ਆ ਤੇ ਜ਼ਰੂਰ ਲੈ ਕੇ ਆਓ। ਇਸ ਦੇ ਨਾਲ ਨਾਲ ਐਚ ਕੇ ਮੂਵਰਸ, ਉਹਨਾਂ ਦਾ ਨੰਬਰ ਵੀ ਤੁਸੀਂ ਨੋਟ ਕਰ ਲਿਆ, ਗੱਡੀਆਂ ਮੰਗਾਉਣੀਆਂ ਕਿਤੇ ਦੂਰ ਖੜੀਆਂ ਉਹ ਆ ਜਾਣਗੀਆਂ, ਤੇ ਜੇ ਮੂਵਿੰਗ ਕਰ ਰਹੀਆਂ ਤੇ ਫਿਰ ਵੀ ਐਚ ਕੇ ਮੂਵਰਸ ਵਾਲਿਆਂ ਨੂੰ ਤੁਸੀਂ ਕਾਲ ਕਰ ਸਕਦੇ ਹੋ। ਜੀ ਵਿਧੀ ਛਾਬੜਾ ਜੀ, ਇੱਕ ਗੀਤ ਲਾਈਏ ਥੋੜ੍ਹਾ ਜਿਹਾ ਫਿਰ, ਤੇ ਫਿਰ ਨਾਲ ਨਾਲ ਵਿਧੀ ਛਾਬੜੇ ਦੇ ਗੱਲਬਾਤ ਸੁਣਦੇ ਹਾਂ।

0: ਗਾਣਾ ਬਾਅਦ ਸੁਣਾ, ਗਾਣਾ ਬਾਅਦ ਸੁਣਾਉਂਦੇ ਹਾਂ ਤੁਹਾਨੂੰ। ਹੁਣੇ ਫਰਮਾਇਸ਼ ਆਈ ਸੀ ਇਸ ਗੀਤ ਦੀ, ਔਰ ਇਹ ਵੀ ਗੀਤ ਤੁਹਾਡੇ ਨਾਲ ਨਾਲ ਚੱਲਦਾ ਰਹੇਗਾ। ਜੀ ਵਿਧੀ ਜੀ, ਹੋਰ ਕੀ ਕਹਿਣਾ ਚਾਹੋਗੇ?
1: ਅੱਜ ਬੱਚਿਆਂ ਦੀ ਗੱਲ ਕਰਦੇ ਹਾਂ। ਪੇਰੈਂਟਸ ਜਿੰਨੇ ਵੀ ਮੈਨੂੰ ਸੁਣ ਰਹੇ ਨੇ, ਤੁਸੀਂ ਆਲਮੋਸਟ ਲੱਖ ਡਾਲਰ ਤੋਂ ਉੱਤੇ ਆਪਣੇ ਬੱਚਿਆਂ ਲਈ ਛੱਡ ਰਹੇ ਹੋ ਗਵਰਨਮੈਂਟ ਤੋਂ, ਅਗਰ ਤੁਸੀਂ ਇਹ ਪਲਾਨ ਨਹੀਂ ਹੁਣੇ ਤੱਕ ਫੋਲੋ ਕੀਤਾ। ਬਹੁਤ ਪੇਰੈਂਟਸ ਨੇ ਹਰਜੀਤ ਜੀ ਹੁਣੇ ਵੀ ਜਿਨ੍ਹਾਂ ਨੂੰ RESP ਜਿਨ੍ਹਾਂ ਨੇ ਹੁਣੇ ਤੱਕ ਸ਼ੁਰੂ ਹੀ ਨਹੀਂ ਕੀਤਾ ਰਜਿਸਟਰ ਐਜੂਕੇਸ਼ਨ ਸੇਵਿੰਗ ਪਲਾਨ, ਅਤੇ ਅੱਜ ਮੈਂ ਦੱਸ ਹੀ ਦਿੰਦੀ ਹਾਂ ਕਿ ਕਿਵੇਂ ਤੁਸੀਂ ਆਲਮੋਸਟ ਲੱਖ ਡਾਲਰ ਛੱਡ ਰਹੇ ਹੋ ਜਿਹੜਾ ਐਕਚੁਲੀ ਗਵਰਨਮੈਂਟ ਤੁਹਾਨੂੰ ਦੇ ਰਹੀ ਹੈ। ਤੁਸੀਂ ਕੁਛ ਨਹੀਂ ਕਰਨਾ, ਤੁਹਾਨੂੰ ਬੱਚਿਆਂ ਦਾ ਇੱਕ ਚਾਈਲਡ ਬੈਨੀਫਿਟ ਆਉਂਦਾ, ਉਹ ਚਾਈਲਡ ਬੈਨੀਫਿਟ ਤੋਂ ਤੁਸੀਂ ਅਪਰੋਕਸੀਮੇਟਲੀ $210 ਮਹੀਨੇ ਦਾ ਬੱਚੇ ਦਾ ਸਾਈਡ 'ਤੇ ਰੱਖਣਾ। ਉਹ $210 ਜਿਹੜਾ ਹੈ ਸਾਲ ਦਾ, ਗਵਰਨਮੈਂਟ ਨੇ ਤੁਹਾਨੂੰ ਉਹਦੇ ਉੱਤੇ $500 ਜਿਹੜਾ ਹੈ ਗ੍ਰਾਂਟ ਦੇਣਾ। ਟੋਟਲ ਜਿਹੜਾ ਗ੍ਰਾਂਟ ਤੁਹਾਨੂੰ ਗਵਰਨਮੈਂਟ ਨੇ ਦੇਣਾ ਹੈ ਉਹ ਹੈ $7,200। ਅਗਰ ਤੁਹਾਡੀ ਇਨਕਮ 50,000 ਤੋਂ ਘੱਟ ਹੈ ਤਾਂ ਤੁਹਾਨੂੰ 2,000 ਵੱਖਰੀ ਹੋਰ ਗ੍ਰਾਂਟ ਆਉਣੀ ਹੈ। ਇਹ ਪੈਸਾ ਜਿਹੜਾ ਇਨਵੈਸਟ ਹੁੰਦਾ ਹੈ, ਇਹ ਟੋਟਲ ਜਿਹੜਾ ਹੈ ਅਪਰੋਕਸੀਮੇਟਲੀ 8% ਦਾ ਜਿਹੜਾ ਗਰੋਥ ਚੱਲ ਰਹੀ ਹੈ ਮਿਨੀਮਮ, ਅਤੇ ਅਪਰੋਕਸੀਮੇਟਲੀ ਜਦੋਂ ਤੱਕ ਤੁਹਾਡਾ ਬੱਚਾ ਜਿਹੜਾ ਹੈ 18 ਸਾਲ ਦਾ ਹੋ ਜਾਏਗਾ, ਯੂਨੀਵਰਸਿਟੀ ਜਾਣਾ ਬੱਚੇ ਨੇ, ਤਾਂ ਤੁਹਾਡੇ ਕੋਲ $1,00,000 ਦੇ ਉੱਤੇ ਬੱਚੇ ਲਈ ਹੋਏਗਾ। ਇਹ ਲਿਟਰਲੀ ਤੁਸੀਂ ਆਪਣੇ ਬੱਚੇ ਲਈ ਨਹੀਂ ਇਨਵੈਸਟਮੈਂਟ ਕਰ ਰਹੇ ਹੋ, ਇਹ ਤੁਸੀਂ ਉਸ ਪੈਸੇ ਦਾ ਇਨਵੈਸਟਮੈਂਟ ਕਰ ਰਹੇ ਹੋ ਜਿਹੜਾ ਤੁਹਾਡੇ ਬੱਚੇ ਨੂੰ ਗਵਰਨਮੈਂਟ ਦੇ ਰਹੀ ਹੈ। ਇਹ ਪੂਰਾ ਟੈਕਸ ਫਰੀ ਪੈਸਾ ਜਿਹੜਾ ਹੈ ਤੁਸੀਂ ਇਨਵੈਸਟ ਕਰ ਰਹੇ ਹੋ। ਇਹੀ ਚੀਜ਼ ਮੈਂ ਪੇਰੈਂਟਸ ਨੂੰ ਇਹ ਚੀਜ਼ ਦੀ ਅਵੇਅਰਨੈਸ ਦੇਣਾ ਚਾਹੁੰਦੀ ਹਾਂ ਕਿ ਤੁਹਾਨੂੰ ਅਪਰੋਕਸੀਮੇਟਲੀ ਕੈਨੇਡਾ ਜਿਹੜਾ ਚਾਈਲਡ ਬੈਨੀਫਿਟ ਹੈ ਉਹ ਔਨ ਐਨ ਐਵਰੇਜ, ਅਗਰ ਤੁਹਾਡੀ ਇਨਕਮ ਜਿਹੜੀ ਹੈ ਉਹ ਮੈਂ ਕਹਿ ਰਹੀ ਹਾਂ $1,00,000 ਵੀ ਹੈ, ਫਿਰ ਵੀ ਔਨ ਐਨ ਐਵਰੇਜ ਤੁਹਾਨੂੰ $400 ਆਉਂਦਾ ਇੱਕ ਬੱਚੇ ਦਾ। ਸੋ ਉਹਦੇ ਵਿੱਚ ਤੁਸੀਂ $210 ਤੱਕ ਕੱਢ ਦਿਓ ਆਪਣੇ ਬੱਚੇ ਲਈ, ਅਤੇ ਐਜੂਕੇਸ਼ਨ ਲਈ ਉਹਨਾਂ ਦੀ ਹੈਲਪ ਕਰ ਸਕਦੇ ਹੋ। ਆਪਣੇ ਬੱਚੇ ਦੀ ਇੱਥੇ ਅਸੀਂ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਦਾ ਡ੍ਰੀਮ ਪੂਰਾ ਕਰਨ ਆਏ ਆ। ਮੋਸਟਲੀ ਪੇਰੈਂਟਸ ਸਪੈਸ਼ਲੀ ਇਮੀਗ੍ਰੈਂਟਸ,
0: ਅਸੀਂ ਪੇਰੈਂਟਸ ਕੰਮ ਹੀ ਬੱਚਿਆਂ ਵਾਸਤੇ ਕਰਦੇ ਆ,
1: ਬਿਲਕੁਲ ਤਾਂ ਕੰਮ ਹੀ ਕੋਈ ਨਹੀਂ। ਜਿੰਨੇ ਵੀ ਅਸੀਂ ਇਮੀਗ੍ਰੈਂਟਸ ਇੱਥੇ ਆਏ ਆ, ਯੂਜੂਅਲੀ ਆਪਣੇ ਬੱਚਿਆਂ ਲਈ ਆਏ ਆ ਕਿ ਬੱਚੇ ਜਿਹੜੇ ਨੇ ਉਹਨਾਂ ਦਾ ਜਿਹੜਾ ਡ੍ਰੀਮ ਅਸੀਂ ਪੂਰਾ ਕਰਨਾ ਹੈ, ਉਹਨਾਂ ਨੂੰ ਵਧੀਆ ਐਜੂਕੇਸ਼ਨ ਦੇਣੀ ਹੈ। ਅਤੇ ਇਸ ਪਲੈਨਿੰਗ ਨੂੰ ਅਗਰ ਤੁਸੀਂ ਨਹੀਂ ਸ਼ੁਰੂ ਕੀਤਾ ਤਾਂ ਤੁਸੀਂ ਲੇਟ ਹੋ ਜਾਣਾ, ਕਿਉਂਕਿ ਮਨੀ ਗਰੋਜ਼ ਵਿਦ ਟਾਈਮ। ਮੈਂ ਬਾਰ ਬਾਰ ਇਹ ਰਿਪੀਟ ਕਰਦੀ ਹਾਂ, ਮੈਨੂੰ ਪਤਾ, ਬਟ ਮੇ ਬੀ ਮੇਰਾ ਰਿਪੀਟ ਕਰਨਾ ਹੀ ਵਧੀਆ ਹੈ, ਕਿਉਂਕਿ ਉਸ ਟਾਈਮ ਤੁਹਾਨੂੰ ਲੱਗੇਗਾ ਕਿ ਹਾਂਜੀ ਮੈਂ ਸਹੀ ਕਹਿ ਰਹੀ ਹਾਂ ਕਿ ਮਨੀ ਗਰੋਜ਼ ਵਿਦ ਟਾਈਮ। ਅਗਰ ਤੁਸੀਂ 10 ਸਾਲ ਬਾਅਦ, ਜਾਂ ਇੰਨੇ ਪੇਰੈਂਟਸ ਹੁੰਦੇ ਨੇ ਜਿਹੜੇ 5-5, 6-6 ਸਾਲ ਤੱਕ ਇਸ ਚੀਜ਼ ਦਾ ਬਿਲਕੁਲ ਉਹਨਾਂ ਨੂੰ ਪਤਾ ਨਹੀਂ ਹੁੰਦਾ, ਜਾਂ ਪਤਾ ਹੁੰਦਾ ਬਟ ਉਹਨਾਂ ਨੇ ਸੋਚਿਆ ਹੁੰਦਾ ਕਿ ਅੱਛਾ ਅਸੀਂ ਕਰਾ ਲਾਂਗੇ, ਹੁਣੇ ਤਾਂ ਟਾਈਮ ਹੈ, ਉਹ ਟਾਈਮ ਨਿਕਲ ਜਾਂਦਾ। ਜਿਹੜੀ ਗਰੋਥ ਤੁਹਾਨੂੰ 6 ਸਾਲ ਪਹਿਲਾਂ ਮਿਲਣੀ ਸੀਗੀ ਉਹ ਹੁਣੇ ਨਹੀਂ ਮਿਲੇਗੀ।
0: ਠੀਕ ਹੈ,
1: ਇਸੇ ਕਰਕੇ ਜਦੋਂ ਬੱਚਾ ਬੋਰਨ ਹੁੰਦਾ ਉਸੇ ਟਾਈਮ ਹੀ ਪੇਰੈਂਟਸ ਨੂੰ ਯੂਜੂਅਲੀ ਕਰਾ ਲੈਣਾ ਚਾਹੀਦਾ RESP ਪਲਾਨ। ਅਗਰ ਉਸ ਟਾਈਮ ਵੀ ਤੁਸੀਂ ਨਹੀਂ ਕਰਾਇਆ, ਅਗਰ ਤੁਸੀਂ ਮੈਨੂੰ ਸੁਣ ਰਹੇ ਹੋ, ਤੁਹਾਡੇ ਬੱਚੇ ਜਿਹੜੇ ਨੇ 3-4 ਸਾਲ ਦੇ ਆਲਰੇਡੀ ਹੋ ਗਏ ਨੇ, ਤੁਸੀਂ ਹੁਣੇ ਵੀ ਉਹਨਾਂ ਦਾ ਪਲਾਨ ਜਿਹੜਾ ਸਟਾਰਟ ਕਰ ਸਕਦੇ ਹੋ। ਇਹ ਕਿਵੇਂ ਪਲਾਨ ਸਟਾਰਟ ਹੋਏਗਾ, ਇਹਨੂੰ ਕਿਵੇਂ ਮੈਂ ਕਸਟਮਾਈਜ਼ ਕਰਾਂਗੀ, ਵਾਈ, ਬਿਕੋਜ਼ ਤੁਸੀਂ ਪਿਛਲੀ ਗ੍ਰਾਂਟਸ ਤਾਂ ਪੂਰੀ ਮਿਸ ਕਰਤੀ ਹੈ, ਉਹਦੇ ਲਈ ਮੈਂ ਤੁਹਾਨੂੰ ਹੈਲਪ ਕਰਾਂਗੀ। ਅਪੁਆਇੰਟਮੈਂਟ ਤੁਸੀਂ ਲੈ ਸਕਦੇ ਹੋ ਇਸ ਵੀਕਐਂਡ, ਜਾਂ ਤੁਸੀਂ ਫੋਨ 'ਤੇ ਵੀ ਗੱਲ ਕਰ ਸਕਦੇ ਹੋ। ਨੰਬਰ ਮੇਰਾ ਹੈ 416-524-3535, 416-524-3535।
0: ਨੰਬਰ ਇੱਕ ਵਾਰੀ ਫਿਰ ਦੁਬਾਰਾ ਦੱਸ ਦਿਓ
1: ਜੀ। ਬਿਲਕੁਲ, 416-524-3535, 416-524-3535।
0: ਪ੍ਰੋਗਰਾਮ ਪੰਜਾਬੀ ਵਿਰਸੇ ਦੇ ਨਾਲ ਤੁਸੀਂ ਜੁੜੇ ਹੋਏ ਆ, ਔਰ ਤੁਹਾਡਾ ਹੋਸਟ ਸਿੰਘ ਹਰਜੀਤ, ਤੁਹਾਡਾ ਅਜ਼ੀਜ਼ ਹਾਜ਼ਰ ਹੈ, ਔਰ ਐਮੀ ਵਿਰਕ ਸਾਹਿਬ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ August 14 ਨੂੰ, ਔਰ ਸੱਦਾ ਪੱਤਰ ਤੁਹਾਨੂੰ ਗਾਹੇ ਬਗਾਹੇ ਹਰ ਰੋਜ਼ ਹੀ ਅਸੀਂ ਦੇ ਰਹੇ ਹਾਂ ਰੇਡੀਓ ਦੇ ਉੱਤੇ, ਔਰ ਐਮੀ ਵਿਰਕ ਸਾਹਿਬ ਦਾ ਤੁਸੀਂ ਸ਼ੋਅ ਦੇਖਣਾ ਹੈ ਸਕੋਸ਼ੀਆ ਅਰੀਨਾ ਦੇ ਵਿੱਚ ਡਾਊਨਟਾਊਨ ਟੋਰਾਂਟੋ ਵਿੱਚ ਹੋ ਰਿਹਾ ਹੈ। ਕੁਛ ਡਿਸਕਾਊਂਟਡ ਪ੍ਰਾਈਜ਼ ਟਿਕਟਾਂ ਵੀ ਤੁਹਾਨੂੰ ਮਿਲ ਰਹੀਆਂ, ਔਰ ਜਿਨ੍ਹਾਂ ਪਰਿਵਾਰਾਂ ਨੇ ਜਾਣਾ ਹੈ ਐਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਲੈਣੀਆਂ, ticketmaster.co ਜਾ ਕੇ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ, ਔਰ ਤੁਸੀਂ ਟਿਕਟ ਮਾਸਟਰ ਤੋਂ ਜਾਓ ਔਰ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ। ਔਰ ਐਮੀ ਵਿਰਕ ਦਾ ਸ਼ੋਅ 14 August ਨੂੰ ਹੋ ਰਿਹਾ ਹੈ, ਔਰ ਇਸ ਦੇ ਨਾਲ ਸਰਗੁਣ ਮਹਿਤਾ, ਤੁਹਾਨੂੰ ਪਤਾ ਕਿ ਪੰਜਾਬੀ ਮੂਵੀਜ਼ ਦੀ ਸੁਪਰ ਹਿੱਟ ਆਰਟਿਸਟ ਹੈ, ਸੁਪਰ ਹਿੱਟ ਹੀਰੋਨ ਹੈ, ਉਹ ਵੀ ਸਪੈਸ਼ਲੀ ਤੌਰ 'ਤੇ ਇੱਥੇ ਇਸ ਸ਼ੋਅ ਦੇ ਵਿੱਚ ਪਹੁੰਚ ਰਿਹਾ ਤੁਹਾਡੇ ਸਾਰਿਆਂ ਨੂੰ ਮਿਲਣ ਵਾਸਤੇ। ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਫੋਨ ਨੰਬਰ ਵੀ ਮੈਂ ਤੁਹਾਨੂੰ ਦੇ ਦਿੰਦਾ, ਪਰ ਉਸ ਤੋਂ ਪਹਿਲੀ ਗੱਲ ਇਹ ਹੈ ਕਿ ਜਿਹਨਾਂ ਟਿਕਟਾਂ ਆਪਣੀਆਂ ਰਾਖਵੀਆਂ ਨੇ ticketmaster.co ਤੋਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ। August 14 ਨੂੰ ਇਹ ਸ਼ੋਅ 8 ਵਜੇ ਸਟਾਰਟ ਹੋ ਜਾਏਗਾ, ਡੋਰਸ ਓਪਨ ਤਕਰੀਬਨ 7 ਵਜੇ ਹੋਣਗੇ, ਸਕੋਸ਼ੀਆ ਅਰੀਨਾ ਡਾਊਨਟਾਊਨ ਟੋਰਾਂਟੋ ਵਿੱਚ ਸ਼ੋਅ ਹੋ ਰਿਹਾ ਹੈ, ਤੁਹਾਡੇ ਸਾਰਿਆਂ ਦੀ ਪੂਰਜ਼ੋਰ ਮੰਗ ਦੇ ਉੱਤੇ। ਟਿਕਟਾਂ ticketmaster.co ਤੋਂ ਜਲਦੀ ਜਲਦੀ ਜਲਦੀ ਜਲਦੀ ਤੁਸੀਂ ਆਪਣੀਆਂ ਲੈ ਲਓ। ਪ੍ਰੋਗਰਾਮ ਪੰਜਾਬੀ ਵਿਰਸਾ, ਲਓ ਜੀ ਇੱਕ ਆਹ ਸੁਣੋ।

ਬਹੁਤ ਜ਼ਿਆਦਾ ਆਸ਼ਿਕ ਲੋਕ ਆ ਜਿਹੜੇ ਮਿਊਜ਼ਿਕ ਦੇ, ਜਿਵੇਂ ਕਿ ਪਰਮਜੀਤ ਭਾਜੀ ਪਹਿਲਾਂ ਕਿਹਾ ਗਿਆ ਨਾ, ਜਿਹਨਾਂ ਨੂੰ ਸੁਣਨ ਵਾਲੇ ਬੰਦੇ ਵੀ ਚਾਹੀਦੇ ਆ। ਹੁਣੇ ਕਿਸੇ ਨੇ 2 ਟਿਕਟਾਂ ਲਈਆਂ, 200 ਵਾਲੀ ਟਿਕਟ ਲਈ ਉਹਨਾਂ ਨੇ ਫਰੰਟ ਸੀਟਾਂ 'ਤੇ ਬੈਠ ਕੇ, ਕਹਿੰਦੇ ਦੇਖਣਾ, ਮੈਨੂੰ ਮੈਸੇਜ ਆਇਆ ਉਹਨਾਂ ਨੇ ਮਿਡਲ ਵਾਲੇ ਸੈਕਸ਼ਨ ਦੀ, ਉਹਨਾਂ 2 ਸੀਟਾਂ ਹੁਣੇ ਚੱਕੀਆਂ ਕਿਉਂਕਿ ਮੇਰੇ ਕੋਲ ਰਾਈਟ ਵੇ ਰਿਪੋਰਟ ਆ ਜਾਂਦੀ ਹੈ ਟਿਕਟ ਮਾਸਟਰ ਦੀ, ਔਰ ਮੈਂ ਦੇਖ ਰਿਹਾ ਸੀ ਹੁਣੇ ਚੈਟ ਦੇ ਉੱਤੇ ਟਿਕਟਾਂ ਤੁਸੀਂ ਹੁਣ ਲੈ ਲਓ, ਤੁਹਾਡੇ ਕੋਲ ਟਿਕਟਾਂ ਅਵੇਲੇਬਲ ਆ ਇਸ ਵੇਲੇ, ਕਿਉਂਕਿ 1300 ਕੁਛ ਦੀ ਕਪੈਸਿਟੀ ਹੈ ਇਸ ਥੀਏਟਰ ਦੀ। ਅਤੇ ਮੈਂ ਨਹੀਂ ਚਾਹੁੰਦਾ ਕਿ ਬਾਅਦ 'ਚ, ਡੈਫੀਨੇਟਲੀ ਮੈਨੂੰ ਪਤਾ ਹੁੰਦਾ ਸ਼ੋਅ ਦਾ, ਕਿਹੜੇ ਸ਼ੋਅ ਦਾ ਸਾਨੂੰ ਬਾਅਦ 'ਚ, ਇੱਕ ਮੈਂ ਤੁਹਾਨੂੰ ਲਫ਼ਜ਼ ਯੂਜ਼ ਕੀਤਾ, ਜਿਸ ਵੇਲੇ ਮੈਂ ਆਪਣੀਆਂ ਟਿਕਟਾਂ ਕੱਢ ਕੁੱਢ ਲਈਆਂ ਨਾ ਸਾਰੀਆਂ ਇੱਥੋਂ ਬਿਜ਼ਨਸਮੈਨਾਂ ਦੀਆਂ, ਫਿਰ ਤੁਹਾਨੂੰ ਲੱਗਣਾ ਕਿ ਟਿਕਟਾਂ ਯਾਰ ਸਾਰੀਆਂ ਖਾਲੀ ਹੋ ਗਈਆਂ, ਕਿਉਂਕਿ ਇਸ ਵਾਰੀ ਮੈਂ ਉਲਟਾ ਕੰਮ ਕਰ ਰਿਹਾ, ਇਸ ਵਾਰੀ ਮੈਂ ਬਿਜ਼ਨਸਮੈਨ ਟਿਕਟਾਂ ਬਾਅਦ 'ਚ ਕੱਢਣੀਆਂ, ਕਿਉਂਕਿ ਹਰ ਪਰਿਵਾਰ ਬਿਜ਼ਨਸਮੈਨ 10-10 ਟਿਕਟਾਂ ਲੈ ਰਿਹਾ ਆਪਣੇ ਪਰਿਵਾਰ ਵਾਸਤੇ, ਠੀਕ ਹੈ ਨਾ। ਅਤੇ ਤੁਹਾਨੂੰ ਪਹਿਲਾਂ ਚਾਂਸ ਹੈ ਕਿ ਤੁਸੀਂ ਆਪਣੀਆਂ ਟਿਕਟਾਂ ਮਨਪਸੰਦ ਦੀਆਂ ਲੈ ਲਓ। $60 ਤੋਂ ਟਿਕਟ ਜਿਹੜੀ ਸਟਾਰਟ ਹੋ ਰਹੀ ਹੈ, 70 ਦੀ ਆ, ਇਸ ਤਰ੍ਹਾਂ 80 ਦੀ ਆ, ਵੱਖਰੇ ਵੱਖਰੇ ਪੋਰਸ਼ਨ ਆ ਸਾਰੇ। ਔਰ ਤੁਸੀਂ ਇਹ ਜਿਹੜੇ ਟਿਕਟ ਲੈਣੀ ਆ, ਟਿਕਟ ਮਾਸਟਰ .ca ਤੋਂ ਆਪਣੀਆਂ ਤੁਸੀਂ ਰਾਖਵੀਆਂ ਕਰ ਲਓ। ਮੈਂ ਇੱਕ ਵਾਰੀ ਫਿਰ ਦੱਸਣਾ, ਹੰਸ ਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਕਈ ਵਾਰੀ ਰੇਡੀਓ ਕਿਸੇ ਨੇ ਹੁਣ ਹੀ ਔਨ ਕੀਤਾ ਹੁੰਦਾ, 17 ਨੂੰ ਆ ਰਿਹਾ ਲਿਵਿੰਗ ਆਰਟ ਸੈਂਟਰ ਦੇ ਵਿੱਚ, ਮਿਸੀ ਸਾਗਰ ਦੇ ਵਿੱਚ। ਪਾਰਕਿੰਗ ਬਿਲਕੁਲ ਫ੍ਰੀ ਆ ਉੱਥੇ, ਕੋਈ ਉਹਦਾ ਐਕਸਟਰਾ ਚਾਰਜ ਨਹੀਂ ਹੋਏਗਾ। ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆ ਵੀ ਆਪਣੀਆਂ ਟਿਕਟਾਂ ਜਲਦੀ ਜਲਦੀ ਲੈ ਲਿਓ, ਇਹ ਜ਼ਰੂਰੀ ਆ। ਇਹ ਸ਼ੋਅ ਦੇਖਣ ਵਾਲਾ ਸ਼ੋਅ ਹੋਏਗਾ ਪੂਰੇ ਬੈਂਡ ਦਾ, ਕੁਆਲੀਆਂ ਵੀ ਹੋਣਗੀਆਂ ਇਹਦੇ 'ਚ, ਅਤੇ ਹੰਸ ਭਾਈ

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। ਜੁਲਾਈ 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 ਤੋਂ 3 ਵਜੇ ਤੱਕ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
8: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
7: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
8: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
7: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
8: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
7: 647-10-6479-8710।
4: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335, 790-8335-3083 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
4: ਲਓ ਜੀ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਉਹਨਾਂ ਦੀ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ ਜਾਂ ਚਨਾ ਭਟੂਰਾ 399 ਈਚ, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ ਲਓ 699 ਦੀ, ਆਲੂ ਕੁਲਚਾ 499 ਦਾ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟ 10 ਵਾਲੀ ਲੋਕੇਸ਼ਨ ਤੇ। ਤੰਦੂਰੀ ਗ੍ਰਿਲ,
12: ਬੜੇ ਦੇਰ ਤੋਂ ਨਾ ਮੇਰੇ ਦਿਮਾਗ ਵਿੱਚ ਇੱਕ ਸਵਾਲ ਕਮ ਆਉਂਦਾ।
13: ਕਿਹੜਾ ਸਵਾਲ?
12: ਮੈਂ ਕਹਿੰਦਾ ਕਿ ਮੈਨੂੰ ਇਹ ਗੱਲ ਦਾ ਜਵਾਬ ਦੇਵੇ, ਜਿਹੜੀ ਕੁੜੀ ਕਦੇ ਨਾ ਹੱਸੇ ਆਪਾਂ ਉਹਨੂੰ ਕੀ ਆਖਾਂਗੇ?
13: ਹਾਂ, ਫਾਲਤੂ ਦੇ ਸਵਾਲ ਪੁੱਛਣੇ ਬੰਦ ਕਰ, ਆਪ ਹੀ ਦੱਸ ਦੇ।
12: ਤੈਨੂੰ ਪਤਾ ਨੀ?
13: ਨਹੀਂ।
12: ਉਹਨੂੰ ਕਹਿੰਦੇ ਆ ਹਸੀਨਾ। ਹਾਂਜੀ,
14: ਫਿੱਟੇ ਮੂੰਹ ਤੇਰੇ।
15: ਮੈਂ ਕਿਹਾ ਕਿੱਥੇ ਜਾ ਰਹੀ ਹੈ?
14: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
15: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
14: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100। ਵਿਜ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਜ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
16: ਕੰਡੀਸ਼ਨਸ ਅਪਲਾਈ।
0: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
11: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
4: I am Dave Tatla, and you are not.

0: मिड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। एक पासे काक्रोच पार्टी दा उत्थे जड़ा जंतर मंतर तो जड़ा शुरू है जिगाड़, ओदी गलबात करांगे। इत्थे डग फोर्ड दी सरकार च हरदीप गरिया नीना टांगड़ी दी गल करांगे की होया, होर नवीआं कड़ियां खबरां इन्हां दीआं आ रहीआं ने, और इहदे नाल नाल होर की खबरां ने ओह वी दसदे। लेकिन सब तो पहला छतरी छाता रिपोर्ट हाजिर है। अज सूरज सिंह 556 ते आया, 852 ते चले जाना मामा चांसियों। दुपहरे थोड़ी देर बाद 2:22 ते आएगा, जाना कदों इहदा कोई भी यकीन नहीं है। अज दा तापमान 27-28 डिग्री रहेगा, सारा दिन मिक्स ऑफ सन एंड क्लाउड थंडरस्टॉर्म, छतरी छाता दी लोड़ पेगी, झखड़ झोले आउणगे। कल 25 डिग्री तापमान रहेगा, मोस्टली मिक्स ऑफ सन एंड क्लाउड, बदलवाई ज्यादा रहेगी। थर्सडे 26 डिग्री मिक्स ऑफ सन एंड क्लाउड, फ्राइडे 27 डिग्री तापमान है, और सैटरडे 28 डिग्री टेंपरेचर है। तकरीबन सारा दिन सूरज चमकेगा, और संडे 30 डिग्री तापमान होंगे। कल गल की सी पीयर पॉलिवर की, हिसाब मंगता जिहड़ा गोडी हाउ जिहड़ा खुल रहा अपना 27 तरीक नूं ब्रिज अमेरिका ते कैनेडा दरम्यान। आपकी कुर्सी हार गया सी, किसी होर की कुर्सी ले जाके जितया, आपके एम पी भजे जाते हैं सारा, उहदा कोई बाली वारस नहीं है, आपकी पार्टी ते कंट्रोल नहीं, हिसाब मंगता। हुण नवदीप बैंस ने भी फरमाता जी, अजे लिबर का लीडर चुनिया नहीं किसी ने, लिबर का लीडर बनिया नहीं अजे। कहिंदा जिहड़ा बिली बिशप एयरपोर्ट है एक्सपेंशन हो रही है, शायद मैं उहदा अपोज करा, बयान आने लागे कुर्सी कोई नहीं। ऑलराइट, अपने खबरां चो खबर आ रही है। इत्थे एक गुरप्रताप सिंह खालसा मुंडा कोई, इहदी शायद मैं एक दी वीडियो भी देखी होवे, कहिंदे मीट मूट खांदे दी, खालसा है वैसे, पग बन्नी है दी, कोई जिम अपने इत्थे उहनूं जिम चो कढ़ता, कहिंदे भी तेरे कृपान पाई होई आ। ਉਹ ਜਿਹੜੀ ਕੁੜੀ ਆ ਕਹਿੰਦੇ ਜੀ, ਉਹ ਕੁੜੀ ਕਹਿੰਦੀ ਵੀ ਮੈਂ ਅਲਾਓ ਨਹੀਂ ਤੈਨੂੰ ਕਰਦੀ ਅੰਦਰ ਜਾਣ ਲਈ। ਇਹ ਪ੍ਰਾਈਵੇਟ ਜਿਮ ਆ, ਪ੍ਰਾਈਵੇਟ ਜਿਮ ਚੋਂ ਅਸੀਂ ਜਿਹਨੂੰ ਆਉਣ ਦੀ ਹੈ ਨਾ ਆਉਣ ਦੀ ਹੈ ਸਾਡੀ ਮਰਜ਼ੀ ਆ, ਅਤੇ ਜਿਹੜੀ ਇੰਪਲੋਈ ਹੈ ਉਹਦੇ ਹੱਕ 'ਚ ਬਹੁਤ ਜਾਣੇ ਨਿੱਤਰੇ ਨੇ ਵੀ ਉਹਨੇ ਸਹੀ ਕੰਮ ਕੀਤਾ ਹੈ। ਖੈਰ, ਜਬਰਦਸਤ ਸੇਲ ਲੱਗ ਚੁੱਕੀ ਹੈ ਜੀ। ਸ਼ੇਰ ਆਟਾ 6.99 ਦਾ 10 ਪਾਊਂਡ, ਇੰਡੀਆ ਗੇਟ ਬਾਸਮਤੀ ਰਾਈਸ 9.99 ਦੇ 10 ਪਾਊਂਡ, ਬਰਾਡ ਦੇਸੀ ਘਿਓ 22.99 ਦਾ 1.8 ਕੇਜੀ, ਟਾਟਾ ਟੀ ਪ੍ਰੀਮੀਅਮ ਜਾਂ ਗੋਲਡ 8.99 ਦੀ 1 ਕਿਲੋ, ਕਾਲੇ ਅਤੇ ਚਿੱਟੇ ਚਨੇ 2.99 ਦੇ 4 ਪਾਊਂਡ ਈਚ, ਗੋਭੀ 1.99, ਹਿੰਦੁਸਤਾਨੀ ਭਿੰਡੀਆਂ 2.99 ਦੀਆਂ ਪਾਊਂਡ ਮਿਲਣਗੀਆਂ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬੀਟਨ ਵਾਲੀ ਲੋਕੇਸ਼ਨ ਤੇ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਸੱਜਣਾ, ਰੱਬ ਕੋਲੋਂ ਮੰਗਣਾ ਛੱਡੋ, ਮਿਹਨਤ ਕਰੋ, ਰੱਬ ਆਪੇ ਦੇਵੇਗਾ। ਜਿਸ ਦਿਨ ਰੱਬ ਮੰਗਣ ਤੇ ਆ ਗਿਆ ਨਾ, ਆਖਰੀ ਸਾਹ ਵੀ ਲੈ ਜਾਵੇਗਾ।
1: ਆਰ ਯੂ ਰੈਡੀ?
0: ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222। July 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 PM ਤੱਕ। ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ, ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ। ਕਾਲ 905-460-9099।
0: ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ। ਇੱਕ ਪੰਜਾਬ ਚ ਸਿੰਗਰ ਸੀ ਯਸ਼ਿੰਦਰ ਕੌਰ ਔਰ ਸੁਖਵਿੰਦਰ ਸਿੰਘ ਬਰਾੜ ਜਿਹੜਾ ਕੈਲਗਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹਦਾ ਹਾਈ ਫਲਾਈ ਪਿਆਰ ਹੋ ਗਿਆ ਉਹ ਬੀਬੀ ਨਾਲ ਔਰ 4-5 ਸਾਲਾਂ ਬਾਅਦ ਪਤਾ ਲੱਗਾ ਕਿ ਇਹ ਮੁੰਡੇ ਦਾ ਤਾਂ ਵਿਆਹ ਵੀ ਹੋਇਆ ਇੱਥੇ ਔਰ ਇਹਦੇ ਬੱਚੇ ਵੀ ਹੈਗੇ ਆ। ਜਦੋਂ ਇਹ ਰੌਲਾ ਰੱਪਾ ਪਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਬਰਾੜ ਨੇ ਉਹ ਬੀਬੀ ਦਾ ਕਤਲ ਕਰਤਾ ਇੰਡੀਆ ਦੇ ਵਿੱਚ। ਹੁਣ ਪੁਲਿਸ ਉਹਦੀ ਭਾਲ ਕਰ ਰਹੀ ਹੈ, ਦੇਖਦੇ ਹਾਂ ਕਦੋਂ ਫੜਿਆ ਜਾਂਦਾ ਤੇ ਕੀ ਕਹਿੰਦਾ। ਤੁਹਾਨੂੰ ਲੈ ਕੇ ਚੱਲਦੇ ਹਾਂ ਹੋਮਿਓਪੈਥੀ ਸਾਡੇ ਮੀਤਾ ਜੀ ਕੋਲੇ। ਕੋਈ ਸਿਹਤ ਪੱਖੀ ਤੁਹਾਨੂੰ ਕੋਈ ਇਸ਼ੂ ਹੈ, ਕੋਈ ਬਿਮਾਰੀ ਹੈ, ਕੋਈ ਠਮਾਰੀ ਹੈ, ਕੋਈ ਐਸੀ ਬਿਮਾਰੀ ਜਿਹੜੇ ਦੂਜੇ ਦਵਾਈਆਂ ਖਾ ਖਾ ਕੇ ਅੱਕ ਗਏ ਹੋ ਤੇ ਠੀਕ ਨਹੀਂ ਹੋ ਤੇ ਸਾਈਡ ਇਫੈਕਟ ਵਾਧੂ ਹੈ, ਤੁਸੀਂ ਮੀਤਾ ਜੀ ਨਾਲ ਗੱਲ ਕਰੋ। ਉਹ ਸਾਡੇ ਨਾਲ ਲਾਈਨ ਤੇ ਮੀਤਾ ਜੀ ਹਾਜ਼ਰ ਨੇ, ਦੇਖਦੇ ਹਾਂ ਅੱਜ ਕੀ ਸੰਦੇਸ਼ ਹੈ ਮੀਤਾ ਜੀ।
3: ਥੈਂਕ ਯੂ ਸੋ ਮਚ ਦੇਵ ਜੀ, ਤੇ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਗੁੱਡ ਆਫਟਰਨੂਨ,
0: ਵੈਰੀ ਗੁੱਡ ਮਿਡ ਆਫਟਰਨੂਨ। ਅੱਜ ਕੀ ਸੰਦੇਸ਼ ਹੈ?
3: ਹਾਂਜੀ ਦੇਵ ਜੀ, ਅੱਜ ਆਪਾਂ ਦੇਖਾਂਗੇ ਨੀਂਦ ਕੀ ਪ੍ਰੋਬਲਮ, ਸਲੀਪਲੈਸਨੈਸ ਜਾਂ ਇਨਸੋਮਨੀਆ ਜਿਸਕੋ ਕਹਤੇ ਹੈ। ਤੋ ਨੀਂਦ ਕੀ ਪ੍ਰੋਬਲਮ ਕਿਸ ਤਰ੍ਹਾਂ ਕੀ ਹੋਤੀ? ਏਕ ਤੋ ਨੀਂਦ ਆਨੇ ਮੇ ਹੀ ਪ੍ਰੋਬਲਮ, ਏਕ ਬਾਰ ਆ ਤੋ ਜਾਤੀ ਹੈ ਲੇਕਿਨ ਫਿਰ ਜਬ ਜਾਗ ਲੱਗ ਜਾਤੀ ਹੈ, ਆਪ ਵਾਸ਼ਰੂਮ ਜਾਣੇ ਕੇ ਲੀਏ ਉਠੇ ਯਾ ਥੋੜੀ ਆਵਾਜ਼ ਆਈ ਉਠ ਗਏ, ਤੋ ਉਸਕੇ ਬਾਅਦ ਵਾਪਿਸ ਜੋ ਹੈ ਨੀਂਦ ਨਹੀਂ ਆਤੀ ਹੈ, ਯਾ ਫਿਰ ਕੁਆਲਿਟੀ ਸਲੀਪ ਆਨੀ ਚਾਹੀਏ ਵੋ ਨਹੀਂ ਮਿਲ ਰਹੀ ਹੈ ਕਿ ਆਪ ਸੋਏ ਹੈ ਲੇਕਿਨ ਦਿਮਾਗ ਜੋ ਹੈ ਵੋ ਨਹੀਂ ਸੋਇਆ ਹੈ, ਥੋੜਾ ਸਾ ਵੀ ਖੜਕਾ ਲਗਤਾ ਹੈ ਤੋ ਆਂਖ ਖੁੱਲ ਜਾਤੀ ਹੈ, ਤੋ ਯੇ ਸਾਰੀ ਚੀਜ਼ੇ ਹੈ ਉਸਕੋ ਹਮ ਨੀਂਦ ਕੀ ਪ੍ਰੋਬਲਮ ਹੀ ਕਹੇਂਗੇ। ਕੁਆਲਿਟੀ ਸਲੀਪ ਆਨਾ ਬਹੁਤ ਹੀ ਜ਼ਰੂਰੀ ਹੈ ਹਮਾਰੀ ਬੋਡੀ ਕੇ ਲੀਏ ਕਿ ਹਮਾਰਾ ਪੂਰਾ ਬੋਡੀ ਜੋ ਹੈ ਵੋ ਰਿਜੂਵਨੇਟ ਹੋਤਾ ਹੈ ਡਿਊਰਿੰਗ ਡੀਪ ਸਲੀਪ, ਜੋ ਸਪੇਸ਼ਲ ਇਸਕਾ ਟਾਈਮ ਮਾਨਾ ਜਾਤਾ ਹੈ ਵੋ 11 ਸੇ 3 ਵਜੇ ਕੀ ਰਾਤ ਕੋ 11 ਵਜੇ ਸੇ ਲੈ ਕੇ ਅਰਲੀ ਮਾਰਨਿੰਗ 3 AM ਤੱਕ ਕੀ ਜੋ ਨੀਂਦ ਹੈ ਨਾ ਵੋ ਆਪਕੋ ਜ਼ਰੂਰ ਮਿਲਨੀ ਚਾਹੀਏ, ਕਿਉਂਕਿ ਯਹੀ ਵੋ ਟਾਈਮ ਹੈ ਜਿਸਮੇ ਗ੍ਰੋਥ ਹਾਰਮੋਨ ਵੀ ਰਿਲੀਜ਼ ਹੋਤਾ ਹੈ। ਔਰ ਆਜ ਕੱਲ ਆਪ ਦੇਖੋ ਕਿ ਸਾਰੇ ਪੇਰੈਂਟਸ ਕੀ ਯੇ ਕੰਪਲੇਨ ਹੈ ਕਿ ਬੱਚੇ ਲੇਟ ਨਾਈਟ ਤੱਕ ਫੋਨ ਲੈ ਕੇ ਬੈਠੇ ਹੈ, ਕੰਪਿਊਟਰ ਲੈ ਕੇ ਬੈਠ ਗਏ ਹੈ, ਸੋ 1-2 ਵਜੇ ਤੱਕ ਉਨਕੀ ਨੀਂਦ ਮਤਲਬ ਸਟਾਰਟ ਹੀ ਨਹੀਂ ਹੋਤੀ ਹੈ, ਤੋ ਫਿਰ ਯੇ ਜੋ ਟਾਈਮ ਹੈ ਵੋ ਮਿਸ ਕਰ ਦੇਤੇ ਹੈ ਜੋ ਉਨਕੇ ਗ੍ਰੋਥ ਕੇ ਲੀਏ ਬਹੁਤ ਇੰਪੋਰਟੈਂਟ ਹੈ, ਪੂਰੀ ਬੋਡੀ ਕੇ ਲੀਏ ਬਹੁਤ ਇੰਪੋਰਟੈਂਟ ਹੈ। ਸੋ ਨਾਰਮਲ ਨੀਂਦ ਕਿਤਨੀ ਆਨੀ ਚਾਹੀਏ? ਐਡਲਟ ਮੇ ਹਮ ਕਹਿ ਲੇ ਤੋ 7-8 ਅਵਰਸ ਪਰ 24 ਅਵਰਸ, ਐਟਲੀਸਟ 6-8 ਅਵਰਸ ਜੋ ਹੈ ਵੋ ਹੋਣੀ ਚਾਹੀਏ 24 ਘੰਟੇ ਮੇ, ਤਾਂ ਕਿ ਡੇ ਟੂ ਡੇ ਆਪਕੇ ਫੰਕਸ਼ਨ ਜੋ ਹੈ ਵੋ ਨਾਰਮਲੀ ਆਪਕਾ ਬੋਡੀ ਪਰਫੋਰਮ ਕਰ ਸਕੇ। ਟੀਨ ਏਜ ਕੇ ਬੱਚੋਂ ਮੇ ਜੋ ਨੀਂਦ ਹੋਣੀ ਚਾਹੀਏ ਵੋ ਥੋੜੀ ਜ਼ਿਆਦਾ ਕਿ 8 ਸੇ 10 ਘੰਟੇ ਨੀਂਦ ਹੈ, ਜੈਸੇ ਆਪ ਦੇਖੋਗੇ ਕਿ ਬਰਥ ਕੇ ਬਾਅਦ ਬੱਚਾ ਹੈ ਵੋ ਪੂਰਾ ਦਿਨ ਸੋਤਾ ਰਹਿਤਾ ਹੈ, ਉਸਕੇ ਬਾਅਦ ਧੀਰੇ ਧੀਰੇ ਕਰਕੇ ਜੈਸੇ ਵੋ ਬੜਾ ਹੋਤਾ ਹੈ ਤੋ ਨੀਂਦ ਕੇ ਅਵਰਸ ਥੋੜੇ ਕਮ ਹੋਤੇ ਹੈ। ਵੈਸੇ ਏਜਿੰਗ ਵਗੈਰਾ ਕੇ ਹਿਸਾਬ ਸੇ ਜੋ ਹੈ ਥੋੜੀ ਨੀਂਦ ਕਮ ਹੋ ਜਾਤੀ ਹੈ, ਨੀਂਦ ਆਨੇ ਮੇ ਵੀ ਪ੍ਰੋਬਲਮ ਯਾ ਬੀਚ ਬੀਚ ਮੇ ਜੈਸੇ ਜਾਗ ਲੱਗ ਗਈ ਵਾਪਿਸ ਨੀਂਦ ਆਈ, ਤੋ ਯੇ ਚਲਤਾ ਰਹਿਤਾ ਹੈ ਏਜ ਕੇ ਹਿਸਾਬ ਸੇ। ਔਰ ਕਭੀ ਕਭਾਰ ਕੋਈ ਸੈਡਨੈਸ ਹੋ ਗਈ, ਕੁਛ ਇਸ ਤਰ੍ਹਾਂ ਕੀ ਬਾਤ ਹੋ ਗਈ, ਕੁਛ ਹੈਪਨ ਹੋ ਗਿਆ, ਤੋ ਆਪ ਦੇਖੋਗੇ ਕਿ ਹਾਂ ਕੁਛ ਇੱਕ ਦਿਨ ਨੀਂਦ ਆਪਕੀ ਡਿਸਟਰਬ ਰਹਿਤੀ ਹੈ ਲੇਕਿਨ 1-2 ਹਫ਼ਤੇ ਕੇ ਅੰਦਰ ਅੰਦਰ ਵਾਪਿਸ ਵੋ ਨਾਰਮਲ ਵੀ ਹੋ ਜਾਤੀ ਹੈ, ਜੈਸੇ ਹੀ ਵੋ ਯੂਜ਼ ਟੂ ਹੋ ਗਏ ਯਾ ਸਟ੍ਰੈਸ ਖਤਮ ਹੋ ਗਈ ਤੋ ਨੀਂਦ ਆਪਕੀ ਸਹੀ ਹੋ ਜਾਤੀ ਹੈ। ਲਗਾਤਾਰ ਜਬ ਯੇ ਪ੍ਰੋਬਲਮ ਆ ਰਹੀ ਹੈ ਤੋ ਫਿਰ ਇਸਕੀ ਟੇਕ ਕੇਅਰ ਕਰਨਾ ਬਹੁਤ ਜ਼ਰੂਰੀ ਬਣ ਜਾਤਾ ਹੈ, ਈਵਨ ਛੋਟੇ ਬੱਚੋਂ ਮੇ ਵੀ, ਕਿਉਂਕਿ ਜੋ ਸਕੂਲ ਜਾਤਾ ਹੈ ਤੋ ਵੈਸੇ ਨੀਂਦ ਪੂਰੀ ਨਹੀਂ ਹੋਈ, ਚਿੜਚਿੜਾਹਟ ਰਹੇਗੀ, ਵੋ ਟਾਇਰਡ ਫੀਲ ਕਰੇਗਾ, ਅਟੈਂਸ਼ਨ ਮੇ ਪ੍ਰੋਬਲਮ ਆਏਗੀ, ਫੋਕਸ ਨਹੀਂ ਕਰ ਪਾਣਾ। ਈਵਨ ਛੋਟੇ ਬੱਚੋਂ ਮੇ ਵੀ ਆਪ ਦੇਖੋਗੇ ਕਿ ਨਾਕ ਬੰਦ ਕਰਕੇ ਕਈ ਬੱਚੋਂ ਕੀ ਨੀਂਦ ਡਿਸਟਰਬ ਹੋਤੀ ਰਹਿਤੀ ਹੈ, ਟੋਸਿੰਗ ਐਂਡ ਟਰਨਿੰਗ ਇਨ ਸਲੀਪ, ਚੈਨ ਸੇ ਜੋ ਨੀਂਦ ਆਨੀ ਚਾਹੀਏ ਉਹ ਨਹੀਂ ਆ ਪਾਤੀ ਹੈ, ਔਰ ਫਿਰ ਛੋਟੇ ਬੱਚੋਂ ਕੋ ਵੀ ਸਲੀਪ ਐਪਨੀਆ ਕੀ ਪ੍ਰੋਬਲਮ ਪਾਈ ਜਾਤੀ ਹੈ, ਜਿਸਮੇ ਮੂੰਹ ਖੁੱਲਾ ਛੋੜ ਕੇ ਖਰਾਂਟੇ ਲੇਤੇ ਰਹਿਤੇ ਹੈ, ਔਰ ਉੱਠਨੇ ਪੇ ਫਿਰ ਪੂਰਾ ਬੋਡੀ ਟਾਇਰਡ ਹੈ, ਚਿੜਚਿੜਾਹਟ ਹੈ, ਫੋਕਸ ਅਟੈਂਸ਼ਨ ਮੇ ਪ੍ਰੋਬਲਮ। ਅਕਸਰ ਜੋ ਲੋਕ ਡਿਪਰੈਸ਼ਨ ਮੇ ਰਹਿਤੇ ਹੈ, ਕੋਈ ਐਂਗਜ਼ਾਇਟੀ ਯਾ ਸਟ੍ਰੈਸ ਹੈ, ਤੋ ਉਸ ਕਰਕੇ ਯੇ ਪ੍ਰੋਬਲਮ हो सकती है, तो कई बार और आपको फिजिकली कोई प्रॉब्लम है कि एसिडिटी की प्रॉब्लम है, लेट खाना खाते हैं और उसके बाद हार्ट बर्न की प्रॉब्लम रहती है, तो ऐसे में भी ये ट्रबल होगी। एडिक्शन वालों को भी नींद की प्रॉब्लम आ जाती है कि जब तक नशा नहीं करते या अल्कोहल नहीं लेते, स्मोक नहीं करते, तब तक उनको नींद नहीं आती है। तो ये सारी चीजें जो है वो कंसर्न बन जाती है। तो ऐसे में ये हमारा ट्रीटमेंट है, इट कैन हेल्प, चाहे छोटे बच्चों को ये प्रॉब्लम आ रही है या बड़ों को। ऐसे में हम कोई स्लीपिंग पिल नहीं देते हैं, ऐसे नहीं होगा कि रात को नींद नहीं आई तो दिन भर फिर आपको नींद आती रहेगी वो मेडिसिन करके, नो। जितनी भी नींद है आपकी वो क्वालिटी स्लीप आएगी और धीरे धीरे आप देखोगे कि आपके स्लीपिंग आवर्स भी सेट होते जाते हैं। सो नींद की प्रॉब्लम है, एंग्जाइटी है, डिप्रेशन में आप रहते हैं या कोई और हेल्थ कंडीशन है जिस करके ये प्रॉब्लम है, सो काव्या होम्योकेयर से आप मेरा कॉन्टेक्ट जरूर कर सकते हैं। न्यूबोर्न बेबीज हैं, प्रेग्नेंट मदर्स हैं, सारे ये मेडिकेशन ले सकते हैं। इसका इस तरह का कोई साइड इफेक्ट नहीं है। और इसके अलावा है मसाज थेरेपी, सो ज्यादा स्ट्रेस, नींद की प्रॉब्लम, साथ में ये थेरेपी कराने से आपको काफी आराम मिलेगा। लोकेशन है हमारी 10 कॉटरेल बुलेवार्ड यूनिट 104 इन ब्रैम्पटन, एंड मंडे टू सैटरडे सुबह 10 से शाम 6 ऑल ओवर कैनेडा यूएस। दवाई हम शिप करते हैं, मेल करते हैं, एंड फोन नंबर है मेरा 647-760-2779-647-760-2779, दैट इज 647-760-2779।
0: इन्हों का ऑफिस जमीता होरां दा अपने है एयरपोर्ट के क्वार्टर के बिल्कुल कॉर्नर ते, एक चक्कर जरूर ला लियो। बच्चों नाल अडल्ट बजुर्गों नूं कोई भी इशू एक बार गल कर लियो, गल करन दा कोई नुकसान नहीं है, फायदा ही फायदा है। मीता जी नंबर दे दो एक बार।
3: हाँ जी, 647-760-2779 पे इफ यू आर इन द एरिया आप वॉक इन कर सकते हैं, अदरवाइज सेम डे कॉल करके आप जरूर आ सकते हैं। थैंक यू देव जी।
0: थैंक यू जी, थैंक यू।

0: 7784-1213।
1: पूरे 40 साल हो गए ने अपने ब्याह नु, फिर किथे सेलिब्रेट करन दा इरादा है?
2: मेरी मन्नो आपा पिंड ना चलिए।
1: धर्म नाल आ ता तू मेरे मन दी गल ही कहती है, पर इन्नी छेती टिकटां कित्थों मिलणगीआं?
2: गिल इंटरनेशनल ट्रैवल तो अपने साथ वर गई साथ है उन्हां दा, अपने क्लाइंट्स दे नाल पिछले 40 साल तो
3: बेदाग सर्विस। गिल इंटरनेशनल ट्रैवल,
2: क्वालिटी सर्विस, वधिया रेट्स ते बेस्ट डीलिंग है उन्हां दी पहचान। इंडिया पाकिस्तान या दुनिया दे किसी भी कोने च करना होए ट्रैवल,
3: सर्विंग कनाडा नेशन वाइड।
2: 9056718400 or 9057968800 or visit giltravels.ca।
4: ਪੰਜਾਬੀ ਬਾਈ ਨੇਚਰ ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1। 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ, 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-905-2631।
5: सारे घर दा काम तां मैं ही करदी आं, हुण कारपेट तुसी क्लीन करोगे?
1: जेड़े काम लई इन्नी वधिया प्रोफेशनल हेल्प मिलदी होवे ओ मैं क्यों करा? मैं ते अमन नूं फोन मिलाऊंगा 416-277-4616 ते।
2: फिर तुसी भी कॉल करो बेस्ट डक्ट एंड कारपेट क्लीनिंग। पावे होवे डक्ट क्लीनिंग, रेजिडेंशियल, बैंक्वेट या ऑफिस कारपेट क्लीनिंग, कॉल बेस्ट डक्ट एंड कारपेट क्लीनिंग 416-277-4616।
6: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। ਜੁਲਾਈ 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 to 3 ਵਜੇ ਤੱਕ।
7: काव्या होम्योकेयर, काफी इलाज जहां बेअसर हो जाते हैं वहां से शुरू होता है होम्योपैथी का असर। बच्चों से लेकर बुजुर्गों तक, नए से लेकर कई पुरानी बीमारियों तक, जैसे एलर्जीज, एस्मा, आर्थराइटिस, हेयर लॉस, स्किन डिसऑर्डर्स, हेडेक्स, माइग्रेन्स, मेल या फीमेल हेल्थ इश्यूज, डाइजेस्टिव डिसऑर्डर्स या पाइल्स, मेंटल हेल्थ इश्यूज, हार्ट प्रॉब्लम, डायबिटीज और फॉर एनी काइंड ऑफ अक्यूट और क्रॉनिक डिजीजेस हमारे होम्योपैथ से मिले जिनको 20 साल का ज्यादा तजुर्बा है। काव्या होम्योकेयर, जहां से शुरू होता है हेल्दी लाइफ का सफर। 10 Cottrell Boulevard, Unit 104 in Brampton, 647-760-2779, 647-760-2779।
8: ਲੈ ਤੈਨੂੰ ਨੀ ਪਤਾ ਬਈ ਜਿਹਦੀ ਜੇਬ ਭਾਰੀ ਹੁੰਦੀ ਹੈ ਉਹਦੀ ਸਰਦਾਰੀ ਹੁੰਦੀ ਆ।
9: ਫਿੱਟੇ ਮੂੰਹ ਤੇਰੇ
10: ਲੁਧਿਆਣਿਓ ਟੈਂਟ ਕਰਾ ਆਂਦਾ।
11: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
12: ਜਸ਼ਨ ਟੈਂਟਸ ਦੇ ਨਾਲ।
11: ਵਿਆਹ ਹੋਵੇ, ਬਰਥਡੇ ਪਾਰਟੀ,
12: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
11: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
12: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮਸ।
11: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
12: 416-294-2857।
11: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
4: ਜਤਿੰਦਰ ਜੀ, ਪ੍ਰੋਗਰਾਮ ਸਵਾਗਤ ਹੈ।
13: ਥੈਂਕ ਯੂ ਦੇਵ ਭਾਈ ਜੀ, ਕਿਵੇਂ ਗਿਆ ਵੀਕਐਂਡ ਜੀ?
4: ਬਹੁਤ ਵਧੀਆ ਵਾ ਵੀਕਐਂਡ। ਅੱਜ ਟਿਊਜ਼ਡੇ ਆ,
13: ਮੈਂ ਮੰਡੇ
4: ਕਿਹੜੇ ਗੇਟ ਚ ਫਿਰਦੇ ਹੋ?
13: ਇੱਕ ਦਿਨ ਪਿੱਛੇ ਰਹਿ ਗਿਆ ਜੀ।
4: ਹਾਂ, ਅੱਛਾ ਡੱਗ ਫੋਰਡ ਵਿਚਾਰਾ ਭੱਜਿਆ ਫਿਰਦਾ, ਉਧਰ ਕਾਰਨੀ ਵੀ ਭੱਜਿਆ ਫਿਰਦਾ, ਤੇ ਉਧਰ ਜਿਹੜਾ ਹੈਗਾ ਘੁੱਗੂ ਜਾਂ ਕੀ ਉਹਦਾ ਨਾਮ ਟਰੰਪ
13: ਜੀ,
4: 50% ਕਹਿੰਦਾ ਟੈਰਿਫ ਹੋਰ ਲਾ ਦੇਣੀ ਆ ਤੁਹਾਡੇ ਤੇ, ਤੁਹਾਡੇ ਧੂੰਆਂ ਇੰਨਾ ਇੱਧਰ ਆਇਆ।
13: ਅੱਛਾ ਜੀ।
4: ਹਾਂ, ਪਤੰਦਰ ਇਹ ਭੁੱਲ ਗਿਆ, ਜਦੋਂ ਮਿਨੇਸੋਟਾ ਚ ਅੱਗ ਲਾਈ ਸੀ, ਕੈਨੇਡਾ ਵਾਲਿਆਂ ਨੇ ਬੰਦੇ ਭੇਜੇ ਸੀ ਜਹਾਜ ਜੂਜੇ ਤੋਂ ਪਾਣੀ ਵਾਲੇ।
13: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ।
4: ਜਦੋਂ ਕੈਲੀਫੋਰਨੀਆ ਚ ਅੱਗ ਲੱਗੀ ਸੀ, ਐਲ ਏ ਚ ਅੱਗ ਲੱਗੀ ਸੀ, ਅਸੀਂ ਬੰਦੇ ਭੇਜੇ ਸੀ
13: ਜੀ ਜੀ।
4: ਇਹ ਸਾਲ ਨੂੰ ਯਾਦ ਨਹੀਂ ਰਹਿੰਦਾ ਹੈਗਾ। ਚਲੋ ਕੋਈ ਨੀ, ਟਰੰਪ ਆ ਬਈ, ਬਾਬਾ ਟਰੰਪ ਆ।
13: ਬਿਲਕੁਲ ਜੀ।
4: ਸੋ ਪਿਛਲੇ ਦਿਨਾਂ ਦੀ ਖਬਰ ਜਿਹੜੀ ਕਾਫੀ ਚਰਚਾ ਚ ਆਈ ਹੋਈ ਆ ਪਿਛਲੇ ਥਰਸਡੇ ਫਰਾਈਡੇ ਦੀ, ਉਹ ਹੈ ਡੱਗ ਫੋਰਡ ਦੇ ਜਿਹੜੇ ਕੰਜ਼ਰਵੇਟਿਵ ਵਾਲਿਆਂ ਦੇ ਜਿਹੜੇ ਕੁਛ

0: ਕਹਿਣ ਜੀ ਵੀ ਸਾਥੋਂ ਹੋ ਗਈ ਗਲਤੀ, ਆ ਚੱਕੋ ਆਪਦੇ ਪੈਸੇ ਤੇ ਅਸੀਂ ਆਪਦੀ ਪੋਸਟ ਤੋਂ ਰਿਜ਼ਾਈਨ ਕਰ ਦਿੰਦੇ ਹਾਂ, ਕੁਰਸੀ ਰੱਖੀ ਰੱਖਾਂਗੇ।
1: ਹਾਂਜੀ,
0: ਪਰ ਇਹ ਸਿਆਣੇ ਨਹੀਂ ਹੈਗੇ। ਹੁਣ ਕੀ ਆ, ਹੋਰ ਵੀ ਹੈਗੇ, ਇੱਕ ਦੋ ਹੀ ਨਹੀਂ ਹੈਗੇ, 10-12 ਹੋਰ, 15 ਹੋਰ ਨੇ। ਹੁਣ ਅਗਸਤ ਤੋਂ ਲੈ ਕੇ ਸਤੰਬਰ ਦੇ ਵਿੱਚ ਜਿਹੜੇ ਪੋਸਟਾਂ ਨੇ ਉਹ ਬਦਲਣੀਆਂ ਨੇ।
1: ਹਾਂਜੀ,
0: ਟਾਂਗੜੀ ਦੀ ਵੀ ਪੋਸਟ ਗਈ
1: ਜੀ,
0: ਗਰੇਵਾਲ ਦੀ ਵੀ, ਸਮਝੋ ਗਈ
1: ਜੀ,
0: ਇਹ ਗਰੰਟੀ ਆ। ਹੁਣ ਜਿਹੜੇ ਐਮ ਪੀ ਪੀ ਦੇ ਆਪਣੇ ਪਰਿਵਾਰ ਦੇ ਨਿੱਜੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਜਨਤਕ ਫੰਡਾਂ ਦੀ ਵਰਤੋਂ ਕੀਤੀ, ਦੋਸ਼ ਲਾਇਆ ਗਿਆ ਹੈ ਗਲੋਬਲ ਨਿਊਜ਼ ਵੱਲੋਂ। ਮੈਂ ਨਹੀਂ ਲਾ ਰਿਹਾ, ਗਲੋਬਲ ਨਿਊਜ਼ ਵੱਲੋਂ। ਡਾਊਨ ਟਾਊਨ ਕਮਰਿਆਂ ਦੇ ਵਿੱਚ ਪੈ ਜਿਹੜੇ ਖਰਚਾ ਕੀਤਾ ਉਹ ਵਾਧੂ ਆ। ਹੁਣ ਜਿਹੜੀ ਓਨਟੇਰੀਓ ਦੀ ਐਨ ਡੀ ਪੀ ਹੈ, ਉਹਨੇ ਜਿਹੜਾ ਕਮਿਸ਼ਨਰ ਹੁੰਦਾ ਉਹਨੂੰ ਕਿਹਾ ਵੀ ਬ੍ਰੈਂਪਟਨ ਇਸ ਦੇ ਐਮ ਪੀ ਪੀ ਹਰਦੀਪ ਗਰੇਵਾਲ ਦੀ ਜਾਂਚ ਕਰਨ ਲਈ ਕਿਹਾ, ਇਹ ਦਾਅਵਾ ਕਰਦੇ ਹੋਏ ਕਿ ਉਹ ਆਪਣੇ ਜਨਤਕ ਤੌਰ ਤੇ ਫੰਡ ਕੀਤੇ ਹਲਕੇ ਦੇ ਬਜਟ ਦੀ ਵਰਤੋਂ ਆਪਣੇ ਪਿਤਾ ਦੁਆਰਾ ਚਲਾਏ ਜਾ ਰਹੇ ਇੱਕ ਅਖਬਾਰ ਵਿੱਚ ਇਸ਼ਤਿਹਾਰ ਦੇਣ ਲਈ ਕਹਿ ਰਿਹਾ ਹੈ
1: ਜੀ।
0: ਗਰੇਵਾਲ ਜੋ ਕਿ ਬ੍ਰੈਂਪਟਨ ਵਿੱਚ ਰਹਿਣ ਦੇ ਬਾਵਜੂਦ ਪਿਛਲੇ 3 ਸਾਲਾਂ ਦੌਰਾਨ $27,000 ਦੇ ਡਾਲਰ ਜਿਹੜਾ ਕਿ ਸਾਡਾ ਟੈਕਸ ਪੇਅਰ ਦਾ ਡਾਲਰ ਉਹ ਖਰਚ ਚੁੱਕਿਆ ਹੈ। ਪੰਜਾਬੀ ਪੋਸਟ ਵਿੱਚ ਨਿਯਮਿਤ ਤੌਰ ਤੇ ਹਲਕੇ ਦੇ ਸਮਾਗਮਾਂ ਦੀ ਇਸ਼ਤਿਹਾਰ ਦਿੰਦਾ ਹੈ, ਜਿਸ ਨੂੰ ਉਸਦਾ ਪਿਤਾ ਜਗਜੀਤ ਸਿੰਘ ਗਰੇਵਾਲ ਚਲਾ ਰਿਹਾ ਹੈ
1: ਜੀ।
0: ਉਹ ਜਿਹੜਾ ਕਮਿਊਨਿਟੀ ਬਾਰਬਿਕਿਊ ਕਰਦਾ ਹੁੰਦਾ ਗਰੇਵਾਲ,
1: ਹਾਂਜੀ,
0: ਉਹਦਾ ਇਸ਼ਤਿਹਾਰ ਲਾਤਾ ਉਹਦੇ ਪੈਸੇ ਦੇ ਤੇ। ਹੁਣ ਜਿਹੜੇ ਤੁਸੀਂ ਮੈਨੂੰ ਦੇ ਚੱਲੋ, ਮੈਂ ਤੁਹਾਨੂੰ ਦੇ ਚੱਲਾਂ, ਬਸ ਇਸ ਤਰ੍ਹਾਂ ਵਾ। ਹੁਣ ਇਹ ਕਰਦੇ ਕੀ, ਅੱਛਾ ਜਿੰਨੇ ਪੰਜਾਬੀ ਦੇ ਅਖਬਾਰ ਨੇ ਇੱਥੇ
1: ਜੀ,
0: ਹਮਦਰਦ ਲੈ ਲਓ, ਪ੍ਰਵਾਸੀ ਲੈ ਲਓ, ਕਿ ਮੈਂ ਤਾਂ ਪੜ੍ਹ ਕੇ ਆਇਆ ਜੀ ਸਾਰੇ
1: ਜੀ,
0: ਕਿਹੜਾ ਹੈਗਾ ਪੰਜਾਬ ਸਟਾਰ ਹੈ
1: ਜੀ,
0: 3-4 ਹੋਰ ਆ, ਕਿਸੇ ਨੇ ਖਬਰ ਨੀ ਸਾਂਝੀ ਕੀਤੀ, ਸਿਰਫ ਮੇਨ ਸਟ੍ਰੀਮ ਮੀਡੀਆ ਨੇ ਖਬਰ ਸਾਂਝੀ ਕੀਤੀ ਆ, ਹੋਰ ਕਿਸੇ ਨੇ ਖਬਰ ਸਾਂਝੀ ਨਹੀਂ ਕੀਤੀ, ਵਿਚ ਇਜ਼ ਸੈਡ। ਹੁਣ ਐਨ ਡੀ ਪੀ ਲੀਡਰ ਨੇ ਚੱਕਿਆ ਤਾਂ ਹੈ ਮੁੱਦਾ ਵੀ ਇਹਨਾਂ ਦੀ ਜਾਂਚ ਪੜਤਾਲ ਕਰੋ, ਇਹ ਵੀ ਜਾਂਚ ਪੜਤਾਲ ਕਰੋ ਵੀ ਸਰਕਾਰ ਤੋਂ ਕਿਹੜੇ ਰੇਡੀਓ ਵਾਲੇ ਜਾਂ ਕਿਹੜੇ ਅਖਬਾਰਾਂ ਵਾਲੇ ਚੰਦਾ ਲੈਂਦੇ ਨੇ, ਅਸੀਂ ਜੀ ਇਹ ਭਲਾਈ ਕਾ ਕੰਮ ਕਰਤੇ ਹਾਂ, ਵੋ ਭਲਾਈ ਕਾ ਕੰਮ ਕਰਤੇ ਹਾਂ, ਉਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਆ, ਉਹਨਾਂ ਦੇ ਸਣੇ ਵਿਆਜ ਪੈਸੇ ਵਾਪਸ ਕਰਨੇ ਚਾਹੀਦੇ ਆ, ਜਨਤਕ ਤੌਰ ਤੇ ਉਹਨਾਂ ਦੇ ਨਾਮ ਬਾਹਰ ਆਉਣੇ ਚਾਹੀਦੇ ਆ
1: ਜੀ।
0: ਤੁਸੀਂ ਨਾ ਬੋਲੋ, ਮੈਂ ਹੀ ਠੀਕ ਹਾਂ। ਪੰਜਾਬ ਚ 3-5 ਅਗਸਤ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
1: ਜੀ।
0: ਪੰਜਾਬ ਚ ਈਡੀ ਦੀ ਵੱਡੀ ਕਾਰਵਾਈ, 16 ਥਾਵਾਂ ਤੇ ਰੇਡ, ਲੱਖਾਂ ਦੀ ਨਕਦੀ ਬਰਾਮਦ, ਟੋਰਾਂਟੋ ਚ ਘਰ ਤੋਂ $30,000 ਦਾ ਸਮਾਨ ਚੋਰੀ, 4 ਵਿਅਕਤੀਆਂ ਦੀ ਜਿਹੜੀ ਭਾਲ ਹੈ ਪੁਲਿਸ ਕਰ ਰਹੀ ਹੈ, ਛੁੱਟੀ ਕੱਢਣ ਆਏ ਫੌਜੀ ਵੱਲੋਂ ਖੁਦਕੁਸ਼ੀ, ਕਾਰਨ ਦਾ ਪਤਾ ਨਹੀਂ ਲੱਗਿਆ, ਇਹ ਪੰਜਾਬ ਦੀ ਗੱਲ ਆ। ਅਮਿਤਾਭ ਬੱਚਨ ਹਾਸਪਿਟਲ ਭਰਤੀ ਕੀਤਾ ਗਿਆ ਜੀ, ਬਿਮਾਰ ਠਮਾਰ ਹੈ ਉਹ।
1: ਓਕੇ,
0: ਅੰਮ੍ਰਿਤਸਰ ਕੌਮੀ ਮਾਰਗ ਤੇ ਦਿਨ ਦਿਹਾੜੇ ਇੱਕ ਨੌਜਵਾਨ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਉਸਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ਼ ਆਪਣੇ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਪ੍ਰੇਮ ਦਾ ਵਿਆਹ ਕਰਾਇਆ ਸੀ। ਪਿਆਰ ਨਾ ਕਰੋ ਇੱਥੇ ਕਹਿੰਦੇ, ਪਿਆਰ ਕਰੋਗੇ ਵੱਢਾਂਗੇ, ਵੱਢਣ ਨੂੰ ਤਿਆਰ ਹੈ ਹਰੇਕ ਗੱਲ ਤੇ, ਬੋਏ ਬੋਏ। ਖੈਰ ਚੱਲ ਜਾ ਗ੍ਰੈਂਡ ਫਰਨੀਚਰ ਤੇ। ਹਾਂਜੀ ਸਰ,
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੀਪਾ ਜੀ। ਬਿਲਕੁਲ, ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇ ਲੱਗਣ ਜਾ ਰਹੀ ਆ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਫਰਾਈਡੇ ਸੈਟਰਡੇ ਸੰਡੇ 3 ਦਿਨ ਦੀ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇ ਲੱਗਣ ਜਾ ਰਹੀ ਆ, ਜਿਸ ਚ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਆ। ਨਾਈਟ ਸੈਂਡ ਚਾਹੀਦੀ ਹੈ, $20 ਦੇ ਵਿੱਚ ਨਾਈਟ ਸੈਂਡ ਕਲੀਅਰ ਆਊਟ ਕੀਤੇ ਜਾ ਰਹੇ ਆ। ਸੋਲਿਡਵੁੱਡ ਦੀਆਂ ਚੈਸਟਾਂ $50-$50 ਦੇ ਵਿੱਚ, $50-$50 ਦੇ ਵਿੱਚ ਡਰੈਸਰ ਕਲੀਅਰ ਆਊਟ ਕੀਤੇ ਜਾ ਰਹੇ ਆ, ਤੇ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਸੋਫਾ ਸੈੱਟ ਲੈਣਾ, ਸੋਫਾ ਲਫਟਡ ਐਂਡ ਚੇਅਰ ਗ੍ਰੇ ਕਲਰ ਦਾ ਫੈਬਰਿਕ ਦਾ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $2,500 ਸੀ, ਤੰਬੂ ਟੈਂਟ ਸੇਲ ਦੇ ਵਿੱਚ ਇੱਕੋ ਹੀ ਸੈੱਟ ਆ, ਲਾਸਟ ਪੀਸ ਲੈ ਜਾਓ ਚੱਕ ਕੇ, ਕੰਪਲੀਟ ਸੋਫਾ ਸੈੱਟ ਗ੍ਰੇ ਕਲਰ ਦਾ ਫੈਬਰਿਕ ਦਾ, $499 ਦਾ, $499 ਦਾ। ਬਹੁਤ ਸਾਰੀ ਇਨਵੈਂਟਰੀ ਜਿਹੜੀ ਫਰਾਈਡੇ ਸੈਟਰਡੇ ਸੰਡੇ ਕਲੀਅਰ ਆਊਟ ਕੀਤੀ ਜਾ ਰਹੀ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਪਹੁੰਚਣਾ ਕਿੱਥੇ ਆ ਜੀ, ਤੰਬੂ ਟੈਂਟ ਸੇਲ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇਲ ਦੇ ਭਾਜੀ।
0: ਬੜੀ ਮਿਹਰਬਾਨੀ ਵੀਰੇ, ਕਾਫੀ ਦਿਨਾਂ ਤੋਂ ਤੁਸੀਂ ਜ਼ੋਰ ਲਾ ਰਹੇ ਹੋ ਵੱਖੋ ਵੱਖਰੇ ਚੈਨਲਾਂ ਤੇ, ਵੱਖੋ ਵੱਖਰੇ ਸੋਸ਼ਲ ਮੀਡੀਆ ਤੇ, ਵੱਖੋ ਵੱਖਰੀ ਮੈਗਜ਼ੀਨ ਚ, ਕਿ ਜਿਹੜੀ ਕੋਟੇਜ ਸੇਲ ਤੇ ਲਾਈ ਆ ਤੁਸੀਂ
1: ਜੀ,
0: ਉਹਦਾ ਓਪਨ ਹਾਊਸ ਲੱਗਣ ਜਾ ਰਿਹਾ, ਕਿ ਹੁਣ ਤੱਕ ਤਾਂ ਲਾ ਹੀ ਨਹੀਂ ਸਕਦੇ ਸੀ, ਨਾ ਕੋਈ ਦੇਖਣ ਜਾ ਸਕਦਾ, ਕਿ ਇਹ ਮਹੀਨੇ ਤਾਂ ਪੂਰੀ ਸੋਲਡ ਆਊਟ ਆ ਉਹ।
3: ਬਿਲਕੁਲ ਦੇ ਭਾਜੀ,
0: ਇੱਕ ਦਿਨ ਵਿੱਚੋਂ ਤੁਸੀਂ ਕੱਢ ਕੇ ਜਿਹੜਾ ਬੰਦਾ ਰੈਂਟ ਕਰ ਰਹੇ ਹੋ ਉਹਨੂੰ ਬੇਨਤੀ ਕੀਤੀ ਵੀ ਇੱਕ ਦਿਨ ਦੇ ਦੇ, ਹੁਣ 25 ਤਰੀਕ ਨੂੰ ਇਹਦੇ ਓਪਨ ਹਾਊਸ ਲੱਗਣਾ।
3: ਹਾਂ 25

0: ਸੰਦੀਪ ਭਾਈ ਦਾ ਓਪਨ ਹਾਊਸ ਲੱਗਣ ਜਾ ਰਿਹਾ ਸੈਟਰਡੇ ਵਾਲੇ ਦਿਨ, ਤੇ ਸਾਡੇ ਨਾਲ ਕਾਫੀ ਸਾਡੇ ਜਿਹੜੇ ਬਾਇਰ ਨੇ ਉੱਥੋਂ ਜਾ ਰਹੇ ਨੇ। ਜੇ ਕੋਈ ਵੀ ਸਾਡਾ ਸਰੋਤਾ ਸਾਡਾ ਪ੍ਰੋਗਰਾਮ ਸੁਣਦਾ ਹੋਵੇ, ਤੁਸੀਂ ਇਸ ਕੁਆਟਰ ਨੂੰ ਦੇਖਣਾ ਚਾਹੁੰਦੇ ਹੋ, ਇਹਦੀ ਇਨਫੋਰਮੇਸ਼ਨ ਚਾਹੀਦੀ ਆ, ਓਪਨ ਹਾਊਸ 'ਤੇ ਸਾਨੂੰ ਜੁਆਇਨ ਕਰਨਾ ਚਾਹੁੰਦੇ ਹੋ, ਵੈਲਕਮ ਹੈ ਤੁਹਾਡਾ, ਆ ਸਕਦੇ ਹੋ। ਕਿਉਂਕਿ 1 ਵਜੇ ਤੋਂ ਲੈ ਕੇ ਠੀਕ ਦੇ ਭਾਈ 3 ਵਜੇ ਤੱਕ ਓਪਨ ਹਾਊਸ ਰਹੇਗਾ। ਅਤੇ ਮਸਕੋਕਾ ਹੰਟਸਵਿਲ ਦੇ ਵਿੱਚ ਇਹ ਲੇਕਸ ਆਫ ਵੇ ਦੇ ਉੱਪਰ ਪ੍ਰੋਪਰਟੀ ਆ ਦੇ ਭਾਅ
1: ਜੀ,
0: 3 ਬੈਡਰੂਮ ਦਾ ਡੀ ਅਟੈਚ ਇਹ ਫ੍ਰੀ ਹੋਲਡ ਆ ਮਕਾਨ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਵੀ ਬਾਅਦ ਚੋਂ ਸੈਲਿੰਗ ਕਰਨ ਲੱਗੇ ਆਪਾਂ ਨੂੰ ਇਸ਼ੂ ਪੈਂਦਾ, ਤੁਸੀਂ ਮਰਜ਼ੀ ਮਾਰ ਮਰਜ਼ੀ ਨਾਲ ਸੈਲਿੰਗ ਕਰਦੇ, ਇੱਦਾਂ ਦਾ ਕੁਛ ਨਹੀਂ ਕਰਦੇ ਭਾਅ ਜੀ। ਪਲੱਸ ਵਾਕਆਊਟ ਬੇਸਮੈਂਟ ਆ ਤੇ ਫੁੱਲੀ ਫਰਨਿਸ਼ ਆ। ਪਿਛਲੇ ਸਾਲ ਏਅਰਬੀਨਬੀ ਤੋਂ 70-80 ਹਜ਼ਾਰ ਦਾ ਇਨਕਮ ਸੀ ਭਾਅ ਜੀ ਦੀ,
1: ਠੀਕ ਆ।
0: 70-80 ਹਜ਼ਾਰ ਦਾ ਮਤਲਬ ਯਾਨੀ ਕਿ ਆਪਾਂ ਗੱਲਬਾਤ ਕਰੀਏ 6-7 ਹਜ਼ਾਰ ਪਰ ਮੰਥ ਤੁਹਾਨੂੰ ਇਨਕਮ ਜਨਰੇਟ ਕਰਕੇ ਦੇ ਰਿਹਾ। ਤੇ ਪਲੱਸ ਜਦੋਂ ਆਪਾਂ ਇੱਥੇ ਬ੍ਰੈਂਪਟਨ 'ਚ ਕੋਈ ਪ੍ਰੋਪਰਟੀ ਲੈਂਦੇ ਹਾਂ ਜਾਂ ਹੋਰ ਕੋਈ ਪ੍ਰੋਪਰਟੀ ਲੈਂਦੇ ਭਾਅ ਜੀ, ਉਹਦੇ ਵਿੱਚ ਟੈਂਡਰਾਂ ਤੁਹਾਡਾ ਇਸ਼ੂ ਰਹਿੰਦਾ ਵੀ ਟੈਂਡਰ ਕਦੋਂ ਸਾਨੂੰ ਰੈਂਟ ਦਊਗਾ। ਇਹਦੇ ਵਿੱਚ ਜਿਹਨੇ ਆਉਣਾ ਸਭ ਤੋਂ ਪਹਿਲਾਂ ਆਪਣਾ ਦੇ ਭਾਅ ਜੀ ਕਾਰਡ ਦੇਣਾ, ਪੇਮੈਂਟ
1: ਰਹਿਣਾ
0: ਬਾਅਦ ਚੋਂ ਆ ਕੇ, ਪਲੱਸ ਕਲੀਨ ਅਪ ਦਾ ਦੇ ਭਾਅ ਜੀ ਪੂਰਾ ਸਾਫ਼ ਰੱਖਦੇ ਨੇ। ਜੇ ਕੁਛ ਟੁੱਟ ਭੱਜ ਹੁੰਦੀ ਆ ਏਅਰਬੀ ਉਹਨਾਂ ਨੂੰ ਚਾਰਜ ਕਰਦੇ ਨੇ, ਸੋ ਸੇਫਟੀ ਵਾਲਾ ਕੰਮ ਹੈ। ਜੇ ਤੁਸੀਂ ਮਸਕੋਕਾ ਦੇ ਵਿੱਚ ਕੁਆਟਰ ਲੈਣਾ ਚਾਹੁੰਦੇ ਹੋ, ਡੇਢ ਏਕੜ
1: ਏਅਰਬੀਐਨਬੀ ਤੇ ਚੜ੍ਹਦੀ ਆ
0: ਜੀ,
1: ਉਹਦਾ ਪੂਰੀ ਪ੍ਰੂਫ ਦਊਂਗੇ ਏਅਰਬੀਐਨਬੀ ਵੱਲੋਂ,
0: ਉਹਨਾਂ ਵੱਲੋਂ ਦਿਆਂਗੇ ਦੇ ਭਾਅ ਜੀ। ਏਅਰਬੀ ਵੱਲੋਂ ਜਿਹੜੀ ਉਹਨਾਂ ਦੀ ਸਟੇਟਮੈਂਟ ਆਈ ਆਪਾਂ ਤੋਂ, ਇਹ ਕਿੱਦਾਂ ਨੀ ਪਿਛਲੇ ਸਾਲ ਦੀ, ਜਦ ਦੀ ਸ਼ੁਰੂ ਕੀਤੀ ਏਅਰਬੀ ਉੱਤੇ, ਉਹ ਸਾਰੀ ਸਟੇਟਮੈਂਟ ਦੇ ਦੇਣਗੇ ਵੀ ਆਹ ਮਹੀਨੇ ਇੰਨਾ ਡੈਂਟ ਆਇਆ। ਪਿਛਲੇ ਸਾਲ ਦੀ ਭਾਅ ਜੀ ਇਹਨਾਂ ਮਹੀਨਿਆਂ ਦੇ ਵਿੱਚ 18-18 ਹਜ਼ਾਰ ਡਾਲਰ ਦਾ ਵੀ ਇਨਕਮ ਸੀਗੀ। ਸੋ ਜੇ ਸਾਡਾ ਕੋਈ ਵੀ ਸੁਰਤਾ ਡੇਢ ਏਕੜ ਜੇ ਕੋਟੇਜ ਬਣੀ ਹੈ, ਇਹਨੂੰ ਦੇਖਣਾ ਚਾਹੁੰਦੇ ਹੋ, ਸਾਨੂੰ ਇੱਕ ਵਾਰੀ ਗੱਲਬਾਤ ਕਰ ਲਿਓ। ਵਾਕਆਊਟ ਬੇਸਮੈਂਟ ਹੈ, ਫੁੱਲੀ ਫਰਨਿਸ਼ ਹੈ, ਬ੍ਰੈਂਪਟਨ ਤੋਂ 2 ਘੰਟੇ ਦੀ ਡਰਾਈਵ ਹੈ। ਸੈਟਰਡੇ ਨੂੰ ਤੁਸੀਂ ਸਾਡੇ ਨਾਲ ਜਾ ਸਕਦੇ ਹੋ, ਓਪਨ ਹਾਊਸ ਦੇਖ ਸਕਦੇ ਹੋ ਇਸ ਪ੍ਰੋਪਰਟੀ ਨੂੰ। ਜੇ ਤੁਹਾਨੂੰ ਤੋਂ ਪਹਿਲਾਂ ਦੀਆਂ ਪਿਕਚਰਾਂ ਚਾਹੀਦੀਆਂ, ਹੋਰ ਡਿਟੇਲ ਚਾਹੀਦੀ ਹੈ, ਕਾਲ ਕਰ ਸਕਦੇ ਹੋ, ਟੈਕਸਟ ਮੈਸੇਜ ਕਰ ਸਕਦੇ ਹੋ 416-265-22 416-265-22 416-265-2222।
1: ਜਿਨ੍ਹਾਂ ਨੇ ਲੈਂਡਸਕੇਪਿੰਗ ਕਰਾਉਣੀ ਆ, ਆ ਸੁਣਿਓ।
2: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213 647-784-1213।
3: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, because we care.
4: If Rest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 10,000 mile per week milenge, starting from Kushawa, Etobicoke ate Bolton, je tuhade kol vi hai valid AC license, clean CVOR te abstract US border eligibility te fast card, ta aaj hi Everest Transportation nu call karo 905-846-2229 extension ਹੈ 4 ਜਾਂ ਫਿਰ 905-334-8222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222
1: 9058422829 ਐਕਸਟੈਂਸ਼ਨ 4 ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਦੇ US ਈਸਟ ਲਈ ਵੀ ਡਰਾਈਵਰ ਚਾਹੀਦੇ ਆ। ਐਵਰੈਸਟ ਟਰਾਂਸਪੋਰਟ 905-846-2229-846-2229 ਇਹਨਾਂ ਦਾ ਨੰਬਰ ਹੈ। ਔਰ ਆਪਣੇ ਜਿਹੜੇ ਕੰਪੈਕਟ ਟਰੈਕਟਰ ਨੇ ਛੋਟੇ ਜਿਹੇ, ਉਹ ਲੈਣੇ ਆ। ਇਹ ਤਕਰੀਬਨ 4 ਵੱਖੋ ਵੱਖਰੇ ਮਾਡਲ ਨੇ, 20,000 ਤੋਂ ਸ਼ੁਰੂ ਹੁੰਦੇ ਨੇ। ਇਹ ਲੋਡਰ ਦਾ ਕੰਮ ਕਰਦੇ ਆ, ਲੈਂਡਸਕੇਪਿੰਗ ਦਾ ਕੰਮ ਕਰ ਸਕਦੇ ਹੋ, ਸਨੋ ਬਲੋਰ ਲਾ ਸਕਦੇ ਹੋ, ਲੋਡਰ ਲਾ ਸਕਦੇ ਹੋ, ਸਨੋ ਬਲੇਡ ਵਰਗੇ ਜਿਹੜੇ ਅਟੈਚਮੈਂਟ ਆ ਉਹ ਵੀ ਤੁਸੀਂ ਲੈ ਸਕਦੇ ਹੋ। ਫਾਈਨੈਂਸਿੰਗ ਮੌਕੇ ਤੇ ਕੀਤੀ ਜਾਂਦੀ ਹੈ। ਤੁਸੀਂ ਤੇਜ ਬਾਈ ਨੂੰ ਫੋਨ ਕਰ ਲਓ, ਟੈਸਟ ਡਰਾਈਵ ਕਰਕੇ ਦੇਖ ਲਓ, 647-622-1745 622-1745 ਇਹਨਾਂ ਦਾ ਨੰਬਰ ਹੈ। And you are not. Indian Foodland di navi location Sandalwood te Highway 10 wali location te zabardast sale lag chuki hai ji. Sher aata 699 da 10 pound, India Gate Basmati rice 999 te 10 pound, Broad Desi Ghee 2299 da 1.8 kg, Tata Tea Premium ya Gold 899 di 1 kilo, kale ate chitte chane 299 de 4 pound each, Gobi 199 te Hindustani bhindiyan 299 di pound milniyan. Eh sale sirf Sandalwood te Highway 10 wali location te hai. Saving da dusra naam Indian Fruitland। ਰੂਪਾ ਬਰਾੜ 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਅਤੇ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ। ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939 416-991-5939
5: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ। ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ। ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
1: Are you ready? ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 647-429-4040 647-429-4040
5: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222। ਜੁਲਾਈ 25 ਨੂੰ ਓਪਨ ਹਾਊਸ ਲੱਗਣ ਜਾ ਰਿਹਾ ਹੈ 1 ਤੋਂ 3 ਵਜੇ ਤੱਕ। ਮਿਸਾਗਾ ਵਿੱਚ ਬੱਸ ਤੇ ਚਾਕੂ ਨਾਲ ਹਮਲਾ, ਇੱਕ ਨੌਜਵਾਨ ਕਾਫੀ ਜ਼ਖਮੀ ਹੋ ਗਿਆ। ਬ੍ਰੈਂਪਟਨ ਦੀਆਂ 2026 ਦੀਆਂ ਮਿਊਂਸੀਪਲ ਚੋਣਾਂ ਵਿੱਚ ਘੱਟੋ ਘੱਟ 50 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ। 50 ਉਮੀਦਵਾਰਾਂ ਨੇ, ਕੁਰਸੀਆਂ ਮੇਰੇ ਖਿਆਲ 10 ਹੋਣੀਆਂ ਜਾਂ 12। ਖੈਰ 3000 ਦਾ ਚੋਰੀ ਦਾ ਸਮਾਨ ਪਕੜਿਆ ਜਿਹੜਾ ਹੋਮ ਡੀਪੋ ਤੋਂ ਚੋਰੀ ਕੀਤਾ ਗਿਆ ਸੀ। ਅੱਜ ਤੋਂ ਕੋਈ 15 ਸਾਲ ਦੀ ਗੱਲ ਹੈ, ਇੱਕ ਕੰਸਟਰਕਸ਼ਨ ਵਾਲਾ ਬਾਈ ਸੀ, ਉਹਨੇ ਟੱਬ ਲਿਆ ਜਿਹੜਾ ਸ਼ਾਵਰ ਵਾਲਾ ਟੱਬ ਹੁੰਦਾ, ਵਿੱਚ ਚੋਰੀ ਦਾ ਸਮਾਨ ਰੱਖ ਲਿਆ, ਉਹ ਟੁੱਟ ਗਿਆ ਹੋਇਆ ਸੀ। ਉਹਨਾਂ ਨੇ ਫੜ ਲਿਆ ਤੇ ਚਾਰੋਂ ਪਾਸੇ ਬੈਨ ਕਰਤਾ ਸੀ। ਖੈਰ 7250 ਸਕੁਅਰ ਫੁੱਟ ਕਿਲੋਮੀਟਰ ਸਕੁਅਰ ਕਿਲੋਮੀਟਰ ਫੁੱਟ ਨਹੀਂ ਸਕੁਅਰ ਕਿਲੋਮੀਟਰ ਜਿਹੜੀ ਅੱਗ ਲੱਗੀ ਹੋਈ ਹੈ ਅੰਟੇਰੀਓ ਦੇ ਜੰਗਲਾਂ 'ਚ। ਰਾਨੀ ਗ੍ਰਹਿ ਮੰਤਰੀ ਨੇ ਇਸਲਾਮਾਬਾਦ ਵਿੱਚ ਪ੍ਰਧਾਨ ਮੰਤਰੀ ਸ਼ਹਿਬਾਜ਼ ਨਾਲ ਮੁਲਾਕਾਤ ਕੀਤੀ। ਦਿੱਲੀ ਦੇ ਵਿੱਚ ਸ਼ੰਭੂ ਬਾਰਡਰ ਹੋਇਆ, ਕਿਸਾਨਾਂ ਉੱਥੇ ਗਏ, ਬੱਚਿਆਂ ਤੇ ਲਾਠੀਆਂ ਮਾਰੀਆਂ, ਬੱਚਿਆਂ ਦੇ ਡਾਂਗਾਂ ਭਰਾਈਆਂ, ਤੇ ਜਿੰਨੇ ਡਾਂਗਾਂ ਭਰਾਉਣ ਵਾਲੇ ਨੇ ਪੁਲਿਸ ਵਾਲੇ ਨੇ ਨੀਲੀ ਜੀ ਵਰਦੀ ਪਤਾ ਨਹੀਂ ਕਹਿੰਦੇ ਨੇ, ਕਿਸੇ ਨੇ ਬਿੱਲਾ ਨਹੀਂ ਲਾਇਆ ਵੀ ਉਹਦਾ ਨਾਮ ਕੀ ਹੈ, ਕਿਸੇ ਦਾ ਨੰਬਰ ਨਹੀਂ ਆਇਆ ਵੀ ਉਹਦਾ ਰੈਂਕਿੰਗ ਨੰਬਰ ਕੀ ਹੈ। ਬਸ ਕੁੱਟਣ ਤੇ ਲੱਗੇ ਹੋਏ ਸੀ ਉਹ। ਇਹਦੇ ਛੋਟੀਆਂ ਛੋਟੀਆਂ ਨਾ ਤੁਹਾਡੇ ਘਰੇ ਵੀ ਬੱਚੀਆਂ ਹੋਣੀਆਂ, ਤੁਹਾਡੇ ਘਰੇ ਵੀ ਬੱਚੇ ਹੋਣੇ ਆ, ਉਹ ਸ਼ਰਮ ਨਾਮ ਦੀ ਕੋਈ ਚੀਜ਼ ਹੈ? ਪਰ ਯਾਰ ਉੱਥੇ ਕਿੱਥੇ ਆ। ਖੈਰ ਇੱਕ ਸੰਜੇ ਗੁੱਜਰ ਵਿਚਾਰਾ ਮਸਾਂ ਬਚਿਆ ਨਾਰਦਰਨ ਇੰਡੀਆ ਚ।
0: ਹਾਂਜੀ,
1: ਉਹਨੇ ਕੀ ਕੀਤਾ, ਆਪਦੀ ਦੁਕਾਨ ਤੇ ਬੈਠਾ ਸੀਗਾ, ਕੋਈ ਵੇਚਦਾ ਸੀਗਾ ਪ੍ਰਚੂਨ ਦੀ ਦੁਕਾਨ, ਚੀਤਾ ਆ ਗਿਆ ਜੀ ਉੱਥੇ, ਮਾਰੀ ਛਾਲ ਸਿੱਧਾ ਅੰਦਰ
0: ਉਹ ਤੁਹਾਡੀ।
1: ਹਾਂ, ਮੈਂ ਉਹਦੀ ਵੀਡੀਓ ਦੇਖੀ, ਉਹ ਭੱਜ ਕੇ ਐ ਨੂੰ ਜਾਵੇ ਉਹ ਹਾਰ ਕੇ ਚੀਤਾ ਪਾਸੇ ਜੇ ਕਾਊਂਟਰ ਦੇ ਪਿੱਛੇ ਜੇ ਲੋਕੇ ਜੇ ਬਹਿ ਗਿਆ, ਫਿਰ ਚੀਤਾ ਦੇ ਛਾਲ ਜੀ ਮਾਰ ਕੇ ਹੋਰ ਪਾਸੇ ਨੂੰ ਭੱਜ ਗਿਆ।
0: ਓਕੇ,
1: ਰਾਹੁਲ ਗਾਂਧੀ ਨੂੰ ਪੁਲਿਸ ਨੇ ਉਦੋਂ ਚੱਕ ਲਿਆ ਜਦੋਂ ਧਰਨੇ ਤੇ ਬੈਠਾ ਸੀ, ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਪ੍ਰਦਰਸ਼ਨ ਕਰ ਰਿਹਾ ਸੀ। ਪ੍ਰਿਯੰਕਾ ਜਿਹੜੀ ਹੈਗੀ ਆ ਉਹਨੂੰ ਵੀ ਚੱਕ ਲਿਆ। ਯੂਕਰੇਨ ਵਿੱਚ ਜਹਾਜ਼ ਤੇ ਹਮਲਾ, 4 ਭਾਰਤੀਆਂ ਦੀ ਮੌਤ, ਭਾਰਤ ਨੇ ਕਿਹਾ ਕਿ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਯੂਕਰੇਨ ਨੇ ਕਿਹਾ ਕਿ ਰੂਸੀ ਹਮਲਾ ਜਿਹੜਾ ਹੈ ਰੂਸੀ ਮਿਜ਼ਾਇਲਾਂ ਦੁਆਰਾ ਕੀਤਾ ਗਿਆ ਸੀ। ਅਗਸਤ ਤੋਂ 30,000 ਰੁਪਏ ਤੱਕ ਮਹਿੰਗੀ ਹੋ ਗਈ ਮਰੂਤੀ ਕਾਰ। ਅੰਮ੍ਰਿਤਸਰ ਮੇਲੇ ਦੌਰਾਨ ਨਹਿਰ ਵਿੱਚ ਨਹਾਉਣਗੇ ਨੌਜਵਾਨ ਦੀ ਡੁੱਬਣ ਨਾਲ ਮੌਤ। 21 ਜੁਲਾਈ 1970 ਵਿੱਚ ਅੱਜ ਦੀ ਤਰੀਕ ਉੱਪਰ ਨੀਲਮ ਸੰਜੀਵ ਰੈਡੀ ਨੂੰ ਭਾਰਤ ਦੇ 6ਵੇਂ ਰਾਸ਼ਟਰਪਤੀ ਵੱਲੋਂ ਚੁਣਿਆ ਗਿਆ ਸੀ ਬਿਨਾਂ ਵਿਰੋਧ ਦੇ।
0: ਓਕੇ,
1: ਆਲਰਾਈਟ। ਅੱਛਾ, ਜਿਹੜੀਆਂ ਤੁਸੀਂ 2 ਲੋਟਾਂ ਦੱਸ ਰਹੇ ਸੀ ਉਹਦੇ ਬਾਰੇ ਵੀ ਦੱਸ ਦਿਓ ਮਾੜਾ ਜਿਹਾ ਸਰ।
0: ਦੇ ਭਾਜੀ, ਕੱਲ ਵੀ ਬਈ ਉਹਨਾਂ ਨਾਲ ਮੇਰੀ ਗੱਲਬਾਤ ਹੋ ਕੇ ਹਟੀ ਆ ਬਈ, ਹੁਣੀ ਇੱਕ ਇੰਟਰਸਟ ਨੇ ਤੇ ਉਹ ਕਸਟਮ ਕਾਰ ਬਣਾਉਂਦੇ ਨੇ, ਵੈਨਕੂਵਰ ਤੋਂ ਮੂਵ ਹੋਏ ਸੀ।
1: ਓ ਵੈਰੀ ਗੁੱਡ।
0: ਤੇ ਉਹ ਕਹਿੰਦੇ ਸੀ ਕਿ ਵੀ ਸਾਨੂੰ ਲੋਟਾਂ ਵੀ ਵੀਕਐਂਡ ਦੇ ਉੱਪਰ ਦਿਖਾ ਲੈਣ ਜਾ ਕੇ।
1: ਠੀਕ ਹੈ।
0: ਸੋ ਦੇ ਭਾਜੀ ਆਪਣੇ ਕੋਲ 2 ਲੋਟ ਨੇ, ਇੱਕ 1 ਏਕੜ ਤੋਂ ਲੈ ਕੇ 1.5 ਏਕੜ ਦੇ ਵਿੱਚ ਇਹਨਾਂ ਦੀ ਜਗ੍ਹਾ ਆ। ਬ੍ਰੈਂਪਟਨ ਤੋਂ ਸਿਰਫ ਅੱਧੇ ਘੰਟੇ ਪੌਣੇ ਘੰਟੇ ਦੀ ਡਰਾਈਵ ਦੇ ਉੱਪਰ ਹੈ, ਤੇ ਜੇ ਤੁਸੀਂ ਔਰੰਜਵਿਲ ਤੋਂ ਜਾਂਦੇ ਹੋ ਸਿਰਫ 15-20 ਮਿੰਟ ਦੀ ਡਰਾਈਵ ਹੈ। ਇਹ ਜਿਹੜੀ ਪ੍ਰੋਪਰਟੀ ਹੈ ਇਹਦੇ ਵਿੱਚ ਵਧੀਆ ਸਬ ਡਿਵੀਜ਼ਨ ਹੈ, ਇਹਦੇ ਵਿੱਚ ਆਲਰੇਡੀ ਕਸਟਮ ਘਰ ਬਣੇ ਨੇ ਦੇ ਭਾਜੀ, ਤੇ ਤੁਸੀਂ ਆਪਣਾ ਕਸਟਮ ਘਰ
1: ਇੱਕ ਤਾਂ ਬਣ ਵੀ ਰਿਹਾ ਸੀ ਤੁਸੀਂ ਦੱਸ ਰਹੇ ਸੀ,
0: 2-3 ਦੇ ਭਾਈ ਆਲਰੇਡੀ ਬਣ ਚੁੱਕੇ ਨੇ।
1: ਓਕੇ ਓਕੇ।
0: ਤੇ ਇਹ ਸਬ ਡਿਵੀਜ਼ਨ ਦੇ ਭਾਜੀ ਪੋਰਸ਼ ਏਰੀਆ ਆ, ਇਹਦੇ ਵਿੱਚ ਤੁਸੀਂ ਜਿਹੜੇ ਆਪਣਾ ਕਸਟਮ ਘਰ ਬਣਾਉਣਾ ਚਾਹੁੰਦੇ ਹੋ ਅਪ ਟੂ 10,000-12,000 ਸਕੇਅਰ ਫੀਟ, 7,000 ਸਕੇਅਰ ਫੀਟ, ਜਿੱਦਾਂ ਦਾ ਵੀ ਤੁਹਾਨੂੰ ਚੰਗਾ ਲੱਗਦਾ ਬਣਾ ਸਕਦੇ ਹੋ। ਤੇ ਨਾਲ ਦੀ ਨਾਲ ਖਾਸ ਗੱਲ ਕੀ ਆ, ਜਿਹੜੇ ਸੈਲਰ ਨੇ ਇਹਨੀ ਵਧੀਆ ਟਾਈਮ ਦੇ ਵਿੱਚ ਇਨਵੈਸਟਮੈਂਟ ਕੀਤੀ ਸੀ ਆਪਣੀ, ਇਹ ਦੋਨੋਂ ਲੋਟ ਤੁਹਾਨੂੰ ਦੇ ਦੇਣਗੇ। ਜੇ ਕੁਛ ਨਾ ਕੁਛ ਦੇ ਭਾਜੀ ਬੀਟੀ ਵਗੈਰਾ ਵੀ ਚਾਹੀਦੀ ਹੋਈ ਬੀਟੀ, ਉਹ ਤੁਹਾਨੂੰ ਲੋਨ ਵੀ ਦੇ ਸਕਦੇ ਨੇ। ਤੇ ਬੜੀ ਨਾਈਸ ਫੈਮ ਸੈਲਰ ਨੇ ਜੇ ਤੁਸੀਂ ਇੱਦਾਂ ਦੀ ਆਪਣੇ ਲਈ ਫਾਰਮ ਲੱਭ ਆਪਣੇ ਲੱਭ ਰਹੇ ਹੋ ਕਸਟਮ ਕਾਰ ਪਾਉਣ ਦੇ ਲਈ, ਕਿਉਂਕਿ ਬ੍ਰੈਂਪਟਨ ਤੋਂ ਦੇ ਭਾਜੀ ਅੱਧੇ ਘੰਟੇ ਪੌਣੇ ਘੰਟੇ ਟਾਈਪ ਕੁਛ ਵੀ ਨਹੀਂ,
5: ਕੁਛ ਵੀ ਨਹੀਂ।
0: ਤੇ ਕਈ ਵਾਰੀ
5: ਬ੍ਰੈਂਪਟਨ ਦੇ ਇੱਕ ਪਾਸੇ ਦੂਜੇ ਜਾਣਾ ਹੋਵੇ ਘੰਟਾ ਲੱਗ ਜਾਂਦਾ,
0: ਘੰਟਾ ਲੱਗ ਜਾਂਦਾ ਜੀ। ਸੋ ਇਸ ਏਰੀਆ ਵਿੱਚ ਮੂਵ ਹੋਣਾ ਚਾਹੁੰਦੇ ਹੋ, ਹਾਈਵੇ ਦੇ ਬਿਲਕੁਲ ਕਲੋਜ਼ ਆ, ਨੰਬਰ ਸਾਡਾ 416-265-2222। ਤੇ ਭਾਜੀ ਕੈਲਡਨ ਦੇ ਵਿੱਚ ਆਪਣੇ ਕੋਲ 80-90 ਏਕੜ ਦਾ ਫਾਰਮ ਹਾਊਸ ਹੈ,
5: ਠੀਕ ਹੈ,
0: ਜਿਹੜਾ 80-90 ਏਕੜ ਦਾ ਫਾਰਮ ਹਾਊਸ ਹੈ। ਇਹਦੇ ਵਿੱਚ 10-12 ਕਮਰੇ ਨੇ, ਇਹਦੇ ਵਿੱਚ 4 ਗਰਾਜ ਇੱਕ ਸਾਈਡ ਤੇ ਨੇ, 3 ਇੱਕ ਸਾਈਡ ਤੇ ਨੇ, 3 ਇੱਕ ਸਾਈਡ ਤੇ ਨੇ, ਟੋਟਲ ਦੇ ਭਾਜੀ 10 ਕਾਰ ਗਰਾਜ ਨੇ ਇਸ ਪ੍ਰੋਪਰਟੀ ਦੇ ਵਿੱਚ। ਤੇ ਜਿਹੜੇ ਤੁਹਾਡੇ ਨਾਲ ਇਹ 55-60 ਏਕੜ ਬਿਲਕੁਲ ਕਲੀਅਰ ਲੈਂਡ ਹੈ, ਫਾਰਮਿੰਗ ਲੈਂਡ ਹੈ, ਉਹਦੇ ਵਿੱਚ ਜੇ ਤੁਸੀਂ ਆਪਣੀਆਂ ਸਬਜ਼ੀਆਂ ਫਾਰਮ ਵਗੈਰਾ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਨੰਬਰ ਸਾਡਾ 416-265-2222, ਮੇਫੀਲਡ 410 ਤੋਂ, ਸਿਰਫ 10-12 ਮਿੰਟ ਦੀ ਡਰਾਈਵ ਹੈ। ਕੈਲਡਨ ਦੇ ਵਿੱਚ 80-90 ਏਕੜ ਦਾ ਫਾਰਮ ਲੈਣਾ ਹੈ, ਕਾਲ 416-265-2222।
5: ਆਲਰਾਈਟ, ਗਏ ਤੇ ਆਏ ਲੈ। ਓ ਸੁਲਤਾਨ ਜੀ ਲਾਈਨ ਮੈਂ ਮਿਲਾ ਲਈਏ, ਪਹਿਲਾਂ ਆਪਾਂ ਇੱਕ ਸੈਕਿੰਡ ਦਿਓ।
0: ਹਾਂਜੀ,
5: ਦੂਰ ਹੋਣ ਦਾ ਕੋਈ ਸ਼ੌਕ ਨਹੀਂ, ਬਸ ਦੋ ਚੌਂਦਾ ਕਮੰਡ ਤੋੜਨਾ ਹੈ। ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਸ, 905-450-2828। ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
6: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਬਲੈਕ ਫਰਾਈਡੇ ਇਨ ਜੁਲਾਈ, ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ। ਜੀਈ ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਿਪੇਟ ਕਰ ਰਹੀਆਂ, ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਹੈ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ, ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿੱਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿੱਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ, ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ, ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com, ਇਹ ਵਨ ਵਰਡ ਹੈ ਜੀ, 905-450-2828, 905-450-2828 ਜੀ।
5: ਸੋ ਬਲੈਕ ਫਰਾਈਡੇ ਦੀ ਜਿਹੜੀ ਇਹ ਸੇਲ ਹੈ, ਇਹਦਾ ਸਪੈਸ਼ਲ ਪ੍ਰਾਈਜ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਕੰਪਨੀਆਂ ਵੱਲੋਂ, ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸਦਾ ਫਾਇਦਾ ਚੱਕ ਸਕਦੇ ਹੋ। 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ,
6: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
8: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
9: ਗੱਲ ਸੁਣ, ਅੱਗੇ ਤਾਂ ਤੂੰ ਬੜੇ ਕਬੂਤਰ ਦੇ ਗਲ ਦੇ ਵਿੱਚ ਬੰਨ ਬੰਨ ਕੇ ਚਿੱਠੀਆਂ ਭੇਜਦੀ ਸੀ, ਕੱਲ ਤੇਰਾ ਕਬੂਤਰ ਉਦਾਂ ਹੀ ਆ ਗਿਆ, ਕੋਈ ਚਿੱਠੀ ਨਾ ਪੱਤਰ, ਗੱਲ ਕੀ ਆ?
10: ਜਾਨੂ ਮੈਂ ਮਿਸ ਕਾਲ ਕੀਤੀ ਸੀ ਅਸਲ ਚ।
7: ਫਿੱਟੇ ਮੂੰਹ ਤੇਰੇ।
5: ਜਿਨ੍ਹਾਂ ਨੇ ਟੈਂਟ ਲਾਉਣੇ ਨੇ ਘਰ ਦੇ ਵਿੱਚ, ਛੋਟਾ ਵੱਡਾ ਫੰਕਸ਼ਨ ਹੈ, ਨੰਬਰ ਹੈ ਜਸ਼ਨ ਦਾ 416-294-9957। ਲੈਂਡਸਕੇਪਿੰਗ, ਟ੍ਰਿਪਲ ਏ ਲੈਂਡਸਕੇਪਿੰਗ ਵਾਲਿਆਂ ਦਾ ਨੰਬਰ ਮੰਗਿਆ ਸੀ 6477841213। ਸਾਡੇ ਨਾਲ ਨੀਲਮ ਜੀ ਹਾਜ਼ਰ ਨੇ। ਨੀਲਮ ਜੀ, ਪ੍ਰੋਗਰਾਮ ਸਵਾਗਤ ਹੈ।
11: ਥੈਂਕ ਯੂ ਸਰ ਜੀ, ਹਾਊ ਆਰ ਯੂ?
5: ਬਹੁਤ ਅੱਛੇ, ਬਹੁਤ ਅੱਛੇ, ਤੁਸੀਂ ਸੁਣਾਓ?
11: ਨਥਿੰਗ, ਅਬ ਦੇਖ ਲੋ, ਰੋਲਾ ਵਾਲਾ ਪਈ ਜਿਹੜਾ ਪੋਲੀਟੀਸ਼ੀਅਨਸ ਦਾ, ਵਿੱਚੇ ਟਰੰਪ ਭਾਜੀ, ਵਿੱਚੇ ਚਾਈਨਾ, ਵਿੱਚੇ ਕੈਨੇਡਾ, ਐਵੇਂ
5: ਨਹੀਂ ਨਹੀਂ, ਵਿੱਚੇ ਟਰੰਪ ਭਾਜੀ, ਵਿੱਚੇ ਕੈਨੇਡਾ, ਵਿੱਚੇ ਚਾਈਨਾ, ਡੇਵ ਟਾਟਾ ਵੀ ਨਹੀਂ ਹਟਦਾ। ਚਲੋ, ਇਹਦਾ ਚੱਲਦਾ ਹੀ ਰਹਿਣਾ। ਪੈਸਾ ਤੇਲਾ ਟਕਾ ਦੀ ਗੱਲ ਕਰੀਏ ਤਾਂ ਕੀ ਕਹਿਣਾ ਚਾਹੋਗੇ ਅੱਜ?
11: ਬਿਲਕੁਲ ਜੀ, ਆਪਾਂ ਜੇ ਕਹਿਣਾ ਚਾਹਾਂਗੇ ਕਿ ਪਹਿਲੀ ਗੱਲ, ਤੁਹਾਨੂੰ ਤਾਂ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਜੀ।
11: ਦੂਜੀ ਗੱਲ, ਬਹੁਤ ਸਾਰੀਆਂ ਕਾਲਸ ਹੁੰਦੀਆਂ ਕਿ ਨੀਲਮ ਜੀ, ਅਸੀਂ ਵੀ ਡੋਂਟ ਵਾਂਟ ਟੂ ਗੋ ਟੂ ਬੀ ਲੈਂਡਰ। ਜਿਹੜਾ ਬੀ ਲੈਂਡਰ ਹੈ, ਇਟਸ ਨਾਟ ਫੋਰ ਐਵਰੀਬਡੀ। ਬੀ ਲੈਂਡਰ ਇਜ਼ ਐਨ ਅਲਟਰਨੇਟਿਵ ਲੈਂਡਰ, ਜਿੱਥੇ ਜੇ ਤੁਸੀਂ, ਜੇ ਮੰਨ ਲਓ ਤੁਹਾਡੇ ਕੋਲ 20% ਤੋਂ ਥੱਲੇ ਪੈਸੇ ਹੈ, ਵਿੱਚ 5% ਡਾਊਨ ਪੇਮੈਂਟ ਜਾਂ 10% ਡਾਊਨ ਪੇਮੈਂਟ, ਤੇ ਤੁਸੀਂ ਬੀ ਲੈਂਡਰ ਦੇ ਜਾਣ ਦੇ ਕਾਬਲ ਹੀ ਨਹੀਂ ਹੋ। ਸੋ ਬੀ ਲੈਂਡਰ ਨੂੰ ਇੱਕ ਤਾਂ ਹਵਾ ਨਾ ਸਮਝਿਆ ਕਰੋ। ਬੀ ਉਹਨਾਂ ਦੀ ਜਿਹੜੀ ਐਕਚੁਅਲੀ ਪ੍ਰੋਬਲਮ ਕੀ ਹੈ ਬੀ ਲੈਂਡਰ ਵਾਲਿਆਂ ਦੀ, ਉਹ 10% ਵਾਲਿਆਂ ਨੂੰ ਜਾਂ 5% ਵਾਲਿਆਂ ਨੂੰ ਘਰ ਨਹੀਂ ਪਾਉਂਦੇ, ਕਿਉਂ? ਉਹਨਾਂ ਦੀ, ਉਹਨਾਂ ਨੇ ਇਨਕਮ ਜਿਹੜੀ ਆ ਉਹ 7.5 ਟਾਈਮਸ ਅਪਰੂਵ ਕਰ ਦਿੰਦੇ ਆ। ਮੰਨ ਲਓ ਤੁਹਾਡੀ 1 ਲੱਖ ਡਾਲਰ ਦੀ ਇਨਕਮ ਹੈ ਤਾਂ 7 ਲੱਖ ਦੀ ਮੌਰਗੇਜ ਅਪਰੂਵ ਕਰ ਦਿੰਦੇ ਆ, ਜਿੱਥੇ ਕਿ ਬੈਂਕ ਸਿਰਫ 4x ਕਰਦਾ। ਸੋ ਬੀ ਲੈਂਡਰ, ਦਿਸ ਇਜ਼ ਵਾਈ ਦੇ ਨੀਡ 20%। ਦਿਸ ਇਜ਼ ਅ ਬੈਨੀਫਿਟ ਟੂ ਦੋਜ਼ ਪੀਪਲ ਲਾਈਕ ਸੈਲਫ ਇੰਪਲੋਇਡ ਪੀਪਲ, ਆਪਣੀ ਟਰੱਕਿੰਗ ਇੰਡਸਟਰੀ ਹੋ ਗਈ, ਰੈਸਟੋਰੈਂਟਸ ਹੋ ਗਏ, ਜਿੱਥੇ ਆਪਾਂ ਬਿਜ਼ਨਸ ਇਨਕਮ ਅਲੋਟ ਬਹੁਤ ਕੁਛ ਦਿਖਾਉਂਦੇ ਹਾਂ, ਬਟ ਜਿਹੜੀ ਪਰਸਨਲ ਇਨਕਮ ਹੈ ਉਹ ਬਹੁਤ ਘੱਟ ਹੁੰਦੀ ਹੈ। ਤੁਸੀਂ ਦੇਖੋ, ਜੇ ਆਪਾਂ ਟਰੱਕਿੰਗ ਕੰਪਨੀ ਚ ਜਾਂ ਆਪਣੀ ਕਾਰਪੋਰੇਸ਼ਨ ਉੱਤੇ ਆਪਾਂ ਪੈਸੇ ਜਦੋਂ ਬਣਾਉਂਦੇ ਹਾਂ, ਉਹਦੇ ਤੇ ਹੋ ਸਕਦਾ ਕਿ ਸਾਲ ਦੀ ਐਂਡ ਤੇ 150,000 ਆਰਾਮ ਨਾਲ ਦਿਖਦੇ ਆ ਬਿਜ਼ਨਸ ਇਨਕਮ, ਪਰ ਜਦੋਂ ਆਪਾਂ ਪਰਸਨਲ ਟੈਕਸ ਭਰਨ ਜਾਈਦਾ ਉਹਦੇ ਤੇ ਆਪਾਂ 25-30,000 ਇਸ ਤੋਂ ਜ਼ਿਆਦਾ ਨਹੀਂ ਦਿਖਾਉਂਦੇ। ਸੋ ਬੀ ਲੈਂਡਰਸ, ਟੇਕ ਯੂਅਰ ਐਕਚੁਅਲ ਬਿਜ਼ਨਸ ਇਨਕਮ, ਦੈਨ ਦੇ ਕੁਆਲੀਫਾਈ ਯੂ ਅਕੋਰਡਿੰਗਲੀ। ਸੋ ਜੇ ਤੁਹਾਨੂੰ ਬੀ ਲੈਂਡਰ ਵਾਸਤੇ ਹੋਰ ਵੀ ਕੋਈ ਜ਼ਰੂਰਤ ਹੈ, ਮੰਨ ਲਓ ਤੁਹਾਡੇ ਕੋਲ 20% ਨਹੀਂ ਹੈਗਾ ਬਟ ਯੂ ਵਾਂਟਿਡ ਟੂ ਡੂ 20%, ਉਹਦਾ ਕਿੱਦਾਂ, ਕੀ ਇਲਾਜ ਕਿੱਦਾਂ ਹੋ ਸਕਦਾ, ਕਿੰਨੀ ਦੇਰ ਵੇਟ ਕੀਤੇ ਜਾ ਸਕਦੇ ਆ, ਜਾਂ ਵਟਸ ਦੀ ਅਲਟਰਨੇਟਿਵ, ਉਹਦਾ ਆਨਸਰ ਕੀ ਹੈਗਾ, ਯੂ ਕੈਨ ਆਲਵੇਜ਼ ਕਾਲ ਮੀ। ਕਿਉਂਕਿ ਕਈ ਵਾਰੀ ਆਪਾਂ ਏ ਲੈਂਡਿੰਗ ਤੇ ਸਟੱਕ ਹੋ ਜਾਂਦੇ ਹਾਂ, ਪੈਸੇ ਹੁੰਦੇ ਨਹੀਂ, ਉਹ ਕਹਿੰਦੇ ਜੀ ਬੀ ਲੈਂਡਰ ਤੇ ਜਾਣਾ ਪੈਣਾ ਜਾਂ 20% ਕਰਨਾ ਪੈਣਾ, ਯੂ ਕਾਲ ਮੀ, ਆਈ ਹੈਵ ਸੋਲੂਸ਼ਨਸ ਟੂ ਐਵਰੀ ਸਿਚੁਏਸ਼ਨ। ਆਈ ਡੋਂਟ ਸੈਲ ਮੋਰਗੇਜਸ, ਆਈ ਸੈਲ ਸੋਲੂਸ਼ਨਸ। ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਾਫ, 6477398710। ਥੈਂਕ ਯੂ ਸਰ।
5: ਨੰਬਰ ਫੇਰ ਦੇ ਦੋ,
11: 647-739-8710।
5: ਥੈਂਕ ਯੂ ਜੀ,
11: ਥੈਂਕ ਯੂ ਸਰ।
12: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ, ਦਾ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦਾ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦਾ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 647-446-1616।
5: ਲਓ ਜੀ, ਇੰਡੀਅਨ ਫਰੂਟ ਲੈਂਡ ਦੇ ਨਾਲ ਹੈ ਤੰਦੂਰੀ ਗ੍ਰਿਲ, ਉਹਨਾਂ ਦੀ ਸੇਲ ਲੱਗ ਚੁੱਕੀ ਹੈ। ਵੈਜੀ ਥਾਲੀ ਜਾਂ ਵੈਜੀ ਬਿਰਿਆਨੀ 499 ਦੀ ਹੈ, ਵੈਜੀ ਬਰਗਰ ਜਾਂ ਚਨਾ ਭਟੂਰਾ 399 ਈਚ, ਚਿਕਨ ਕਰੀ ਵਿਦ ਨਾਨ ਜਾਂ ਚਿਕਨ ਬਿਰਿਆਨੀ ਲਓ 699 ਦੀ, ਆਲੂ ਕੁਲਚਾ 499 ਦਾ। ਇਹ ਸੇਲ ਸਿਰਫ ਸੈਂਡਲਵੁੱਡ ਅਤੇ ਹੈਬਿਟ 10 ਵਾਲੀ ਲੋਕੇਸ਼ਨ ਤੇ। ਤੰਦੂਰੀ ਗ੍ਰਿਲ। ਅਭਿਸ਼ੇਕ ਜੀ ਵੈਲਕਮ ਟੂ ਦਾ ਸ਼ੋ।
13: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵ ਨੇ, 1.5 ਸਾਲ ਦੇ ਅੰਦਰ ਕਲੋਜਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
5: ਜਤਿੰਦਰ ਜੀ, ਜਿਹੜੀ ਕੋਟੇਜ ਹੈ
0: ਜੀ,
5: 25 ਤਰੀਕ ਨੂੰ ਸੈਟਰਡੇ ਨੂੰ 1 to 3 PM ਤੱਕ
0: 100% ਦੀ ਭਾਜੀ
5: ਓਪਨ ਹਾਊਸ ਆਏਗਾ, ਸਾਈਨ ਵਗੈਰਾ ਸਾਰੇ ਲੱਗੇ ਹੋਣਗੇ,
0: ਸਾਰੇ ਦੇ ਭਾਜੀ ਸਾਈਨ ਲੱਗੇ।
5: ਮੋਟੀ ਜਿਹੜੀ ਜਾਣਕਾਰੀ ਹੈ ਵੀ ਜਾਣਾ ਕਿੱਧਰ ਨੂੰ ਆ, ਉਹ ਤੁਹਾਥੋਂ ਲੈ ਸਕਦੇ।
0: ਟੈਕਸਟ ਮੈਸੇਜ ਲੈਣ ਦੀ ਭਾਜੀ, ਮੈਂ ਐਡਰੈਸ ਫਾਰਵਰਡ ਕਰ ਦਿੰਦਾ ਪ੍ਰੋਪਰਟੀ ਦਾ,
5: ਠੀਕ ਹੈ,
0: ਹੰਟਸਵਿਲ ਦੇ ਵਿੱਚ ਲੋਕੇਟਡ ਆ, ਤੁਸੀਂ ਕੋਈ ਵੀ ਤੁਹਾਡਾ ਭੈਣ ਭਰਾ ਜਾ ਕੇ ਦੇਖਣਾ ਚਾਹੁੰਦਾ ਇਸ ਪ੍ਰੋਪਰਟੀ ਨੂੰ ਦੇਖ ਸਕਦੇ ਹੋ,
5: ਇਹ ਹੀ ਦੇਣਾ ਬਸ,
0: ਇੱਕੇ ਦੇਣਾ,
5: ਅੱਗੇ ਪਿੱਛੇ ਕੋਈ ਦੇਣ ਨਹੀਂ,
0: ਫੁੱਲੀ ਬੁੱਕ ਦਾ ਦੇ ਭਾਜੀ,
5: ਠੀਕ ਹੈ, ਨੰਬਰ ਦੇ ਦਿਓ
0: ਤੇ 1 acre ਦਾ ਲੋਟ ਆਪਣੇ ਕੋਲ ਆਇਆ ਆ। ਇਸ 1 acre ਲੋਟ ਦੇ ਵਿੱਚ ਡਿਟੈਚ ਮਕਾਨ ਬਣਿਆ, 4+1 5 bedroom ਨੇ, 5 washroom ਨੇ, ਪਰ ਜੇ ਇਹਦੇ ਵਿੱਚ ਐਕਸਟੈਂਸ਼ਨ ਪਾ ਕੇ ਤੁਸੀਂ 10-12,000 ਸਕੇਅਰ ਫੀਟ ਦਾ ਆਪਣਾ ਮਕਾਨ ਬਣਾਉਣਾ ਚਾਹੁੰਦੇ ਹੋ, ਆਲਰੇਡੀ ਨਾਲ ਜਿਹੜਾ ਮਕਾਨ ਬਣ ਚੁੱਕੇ ਨੇ, ਇਸੇ ਸਬ ਡਿਵੀਜ਼ਨ ਦੇ ਵਿੱਚ 1 acre ਦੇ ਲੋਟ ਦੇ ਵਿੱਚ ਕੈਲਟਨ 'ਚ, ਨੰਬਰ 416-265-22 ਬ੍ਰੈਂਪਟਨ ਦੇ ਵਿੱਚ ਇੱਕ ਪ੍ਰੋਪਰਟੀ ਹੈ, ਜੇ ਤੁਹਾਡੇ ਕੋਲ ਸੈਮੀ ਮਕਾਨ ਹੈ, ਡੀਟੈਚ ਮਕਾਨ ਹੈ, ਸਿੰਗਲ ਕਾਰਗਰਾਜ, ਡਬਲ ਕਾਰਗਰਾਜ ਪ੍ਰੋਪਰਟੀ ਹੈ, 2 bedroom ਦੀ ਲੀਗਲ ਬੇਸਮੈਂਟ ਬਣੀ ਹੈ, ਸੈਲਰ ਮੋਟੀਵੇਟ ਨੇ, ਤੁਹਾਡੀ ਡੀਲ ਕਰਾ ਦੇਵਾਂਗੇ, ਉਹਨਾਂ ਨੂੰ ਸੈਮੀ ਦੇ ਦੇਵਾਂਗੇ ਤੁਹਾਡੇ ਵਾਲਾ, ਤੁਹਾਨੂੰ ਡਿਟੈਚ ਨਾ ਤੁਹਾਡਾ ਕਨਵਰਟ ਕਰਾ ਦੇਵਾਂਗੇ। ਨੰਬਰ ਸਾਡਾ ਇੱਕੋ ਇੱਕ 416-265-22 416-265-22 ਥੈਂਕ ਯੂ ਦੀਪ ਜੀ,
5: ਥੈਂਕ ਯੂ ਸਰ। ਆਪਣੇ ਨੰਬਰ ਨੇ ਜੀ 416-677-0609।
14: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
15: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ।
14: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ।

0: ਲਿਸਨਰ ਤੋਂ ਦੱਸੋ ਹੀ ਤੁਮ ਦੱਸੋ
1: ਬਿਲਕੁਲ ਜੀ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਲਿਸਨਰਸ ਨੂੰ ਵਤਨ ਦੂਰ ਤੇ ਜਿੰਨੇ ਵੀ ਲਿਸਨਰਸ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਔਰ ਮਾਫੀ ਚਾਹੁੰਦੇ ਆ ਮੈਨੂੰ ਲੱਗ ਰਿਹਾ ਕਿ 5:30 AM ਦੇ ਜਿਹੜੇ ਸਟੇਸ਼ਨ ਥੋੜੀ ਜਿਹੀ ਜਿਹੜੀ ਜੀ ਪ੍ਰੋਬਲਮ ਆ ਰਹੀ ਹੈ ਉਹਦੇ ਕਰਕੇ ਜਿਹੜਾ ਜੀ ਅਸੀਂ ਔਨ ਏਅਰ ਨਹੀਂ ਜਾ ਪਾ ਰਹੇ ਹੈਗੇ ਆ ਸੋ ਬਹੁਤ ਜਲਦੀ ਜਿਹੜਾ ਜੀ ਇਹ ਇਸ਼ੂ ਜਿਹੜਾ ਜੀ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤਦ ਤੱਕ ਸਾਡੇ ਨਾਲ ਜਿਹੜਾ ਜੀ ਤੁਸੀਂ ਜੁੜੇ ਰਹਿਣਾ ਤੇ ਇਸ ਚੀਜ਼ ਦੇ ਵਿੱਚ ਥੋੜਾ ਜਿਹਾ ਜਿਹੜਾ ਸਾਡਾ ਤੁਸੀਂ ਸਾਥ ਦੇਣਾ ਆ ਔਰ ਤਦ ਤੱਕ ਜਿਹੜਾ ਜੀ ਅਸੀਂ ਫੋਨ ਦੇ ਰਾਹੀਂ ਹੀ ਜਿਹੜਾ ਜੀ ਗੱਲਬਾਤ ਕਰ ਰਹੇ ਹੈਗੇ ਆ ਔਰ ਦੱਸ ਦਈਏ ਕਿ ਅੱਜ ਦਾ ਵੈਦਰ ਜਿਹੜਾ ਜੀ ਉਹ ਹੈਗਾ ਆ ਅੱਜ ਦਾ ਵੈਦਰ ਹੈਗਾ 17 degrees ਸ਼ਾਮ ਨੂੰ ਹੈਗਾ 20 degrees ਓਵਰਨਾਈਟ ਹੈਗਾ ਜੀ 15 degrees ਹਵਾ ਦੀ ਸਪੀਡ 19 kilometers ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇ ਏਅਰ ਕੁਆਲਿਟੀ ਜਿਹੜੀ ਜੀ ਉਹ ਹੈਗੀ ਆ 2 ਸੋ ਇਹ ਸੀਗਾ ਅੱਜ ਦਾ ਜਿਹੜਾ ਜੀ ਵੈਦਰ ਦੇ ਨਾਲ ਨਾਲ ਜਿਹੜਾ ਜੀ ਥੋੜਾ ਜਿਹਾ ਅਸੀਂ ਟੈਕਨੀਕਲ ਇਸ਼ੂ ਵੀ ਜਿਹੜਾ ਜੀ ਰਿਜ਼ੋਲਵ ਕਰਨ ਦੀ ਗੱਲਬਾਤ ਜਿਹੜੀ ਜੀ ਕਰ ਰਹੇ ਹੈਗੇ ਆ ਔਰ ਨਾਲ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਢਿੱਲੋ ਵੀਡੀਓ ਦੇ ਸਿਰ ਨਾਲ ਪੇਸ਼ ਕਰ ਰਹੇ ਹਾਂ ਢਿੱਲੋ ਵੀਡੀਓ ਤੁਸੀਂ ਗੁਰਬਾਣੀ ਰੇਡੀਓ ਲੈ ਸਕਦੇ ਬੱਚਿਆਂ ਨੂੰ ਜਿਹੜਾ ਜੀ ਗੁਰਬਾਣੀ ਸਿਖਾਉਣ ਵਾਲਾ ਜਿਹੜਾ ਜੀ ਟੈਬਲੇਟ ਲੈ ਸਕਦੇ ਹਾਂ ਨਾਲ ਦੀ ਨਾਲ ਈਅਰਲੀ HD ਗੋਲਡ ਪ੍ਰੋਗਰਾਮ IP ਬਾਕਸ ਵੀ ਤੁਸੀਂ ਢਿੱਲੋ ਵੀਡੀਓ ਤੋਂ ਜਿਹੜਾ ਜੀ ਲੈ ਸਕਦੇ ਹਾਂ ਨੰਬਰ 905-204-1313 ਤੇ ਤੁਸੀਂ ਜਿਹੜਾ ਜੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਨਾਲ ਨਾਲ ਅੱਜ ਦਾ ਪ੍ਰੋਗਰਾਮ ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦੇ ਸਿਰ ਨਾਲ ਪੇਸ਼ ਕਰ ਰਹੇ ਹਾਂ ਵਿਆਹਾਂ ਸ਼ਾਦੀਆਂ ਲਈ ਬਰਥਡੇ ਪਾਰਟੀਜ਼ ਲਈ ਤੁਸੀਂ ਜੇ ਹਾਲ ਬੁੱਕ ਕਰਨਾ ਹੈ ਤਾਂ ਤੁਸੀਂ ਜਿਹੜਾ ਜੀ ਇਹਨਾਂ ਦੀਆਂ ਸਰਵਿਸਿਸ ਲੈ ਸਕਦੇ ਹਾਂ 9054511500 ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਮੋਨਾ ਮਹਿੰਗੀ ਜੀ ਦੇ ਸਿਰਨਾ ਵੀ ਪੇਸ਼ ਕਰ ਰਹੇ ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਭਾਵੇਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਸਟਰ ਵੀਜ਼ਾ ਇੰਸ਼ੋਰੈਂਸ ਜਾਂ ਤੁਸੀਂ ਕੋਈ ਇਨਵੈਸਟਮੈਂਟ ਆਪਸ਼ਨ ਦੇ ਬਾਰੇ ਜਾਂ ਕੋਈ ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਆ ਤੇ ਗੱਲਬਾਤ ਤੁਸੀਂ ਜਿਹੜੀ ਹੈ ਜੀ ਇਹਨਾਂ ਦੇ ਨਾਲ ਕਰ ਸਕਦੇ ਆ 416-509-1509 ਤੇ ਇਹਨਾਂ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਸਿੰਗਾਪੁਰ ਜਵੈਲਰਸ ਟੈਲੀਟੈਮ ਇਲੈਕਟ੍ਰੋਨਿਕਸ ਤੇ ਨਾਲ ਦੀ ਨਾਲ ਜਿਹੜਾ ਜੀ ਟਿੱਕਾ ਜੰਕਸ਼ਨ ਮੁਕੇਸ਼ ਚੌਹਾਨ ਫਰੋਮ ਮੋਰਗੇ ਡਿਲੀਜੈਂਟ ਇਹਨਾਂ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਨਾਲ ਦੀ ਨਾਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਦਾ ਵੀ ਜਿਹੜਾ ਜੀ ਪੂਰਾ ਪੂਰਾ ਸਾਥ ਹੈਗਾ ਆ ਔਰ ਨਾਲ ਦੀ ਨਾਲ ਜਿਹੜਾ ਜੀ ਨੋਬਲ ਫਰੈਸ਼ ਫੂਡ ਤੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਤੁਹਾਡੇ ਤੱਕ ਪੇਸ਼ ਕੀਤਾ ਪੀਜ਼ਾ ਡਿਪੂ ਬਿਲਕੁਲ ਜੀ ਪੀਜ਼ਾ ਡਿਪੂ ਦਾ ਵੀ ਸਹਿਯੋਗ ਅੱਜ ਸਾਡੇ ਨਾਲ ਪੂਰਾ ਪੂਰਾ ਹੈਗਾ ਤੁਸੀਂ ਵਧੀਆ ਸਵਾਦ ਜਿਹੜਾ ਜੀ ਪੀਜ਼ਾ ਖਾਣਾ ਹੈ ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ ਔਰ ਨਾਲ ਦੀ ਨਾਲ ਸਾਡੀ ਲਾਈਨ ਜਿਹੜੀ ਹੈ ਜੀ ਮੋਨਾ ਜੀ ਦੇ ਨਾਲ ਜੁੜ ਚੁੱਕੀ ਹੈ ਕਿਉਂਕਿ ਮੋਨਾ ਜੀ ਸਟੂਡੀਓ 'ਚ ਆ ਚੁੱਕੇ ਇੱਕ ਵਾਰੀ ਫਿਰ ਅਸੀਂ ਜਿਹੜੀ ਜੀ ਮਾਫੀ ਚਾਹੁੰਦੇ ਹਾਂ ਕਿਉਂਕਿ ਸਟੇਸ਼ਨ 'ਤੇ ਥੋੜ੍ਹੀ ਜਿਹੀ ਅੱਜ ਦਾ ਪ੍ਰੋਬਲਮ ਆ ਰਹੀ ਜਿਸ ਕਰਕੇ ਅਸੀਂ ਕਨੈਕਟ ਨਹੀਂ ਹੋ ਪਾ ਰਹੇ ਔਨ ਏਅਰ ਅਤੇ ਅਸੀਂ ਫੋਨ ਰਾਹੀਂ ਹੀ ਗੱਲਬਾਤ ਕਰ ਰਹੇ ਹਾਂ ਓਕੇ ਔਰ ਆਲੋ ਜੀ ਮੋਨਾ ਮਹਿੰਗੀ ਜੀ ਦੇ ਨਾਲ ਵੀ ਥੋੜ੍ਹੀ ਜਿਹੀ ਗੱਲਬਾਤ ਮੋਨਾ ਜੀ ਬਹੁਤ ਬਹੁਤ ਸਵਾਗਤ ਹੈ
2: ਥੈਂਕ ਯੂ ਸੋ ਮਚ ਕਿਰਨ ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
1: ਬਿਲਕੁਲ ਜੀ ਸਤਿ ਸ਼੍ਰੀ ਅਕਾਲ ਮੋਨਾ ਜੀ ਸੋ ਆਪਾਂ ਆਲਵੇਜ਼ ਜਿਹੜੀ ਹੈ ਜੀ ਗੱਲਬਾਤ ਕਰਦੇ ਹੁੰਦੇ ਕਿ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਕਿਉਂਕਿ ਤੁਹਾਡੇ ਸਪੈਸ਼ਲੀ ਸਮਰ ਇੱਥੇ ਹੈਗੀ ਆ ਤੁਹਾਡੇ ਜਿਹੜੇ ਜੀ ਪੇਰੈਂਟਸ ਇੱਥੇ ਆ ਰਹੇ ਜਾਂ ਗ੍ਰੈਂਡ ਪੇਰੈਂਟਸ ਜਾਂ ਰਿਲੇਟਿਵਸ ਤੇ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਕਰਾਉਣੀ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੁੰਦੀ ਹੈ ਸੋ ਸਭ ਤੋਂ ਪਹਿਲਾਂ ਉਹਦੇ 'ਤੇ ਗੱਲਬਾਤ ਕਰਦੇ ਹਾਂ
2: ਬਿਲਕੁਲ ਕਿਰਨ ਬਹੁਤ ਜ਼ਰੂਰੀ ਹੁੰਦੀ ਹੈ ਇੰਸ਼ੋਰੈਂਸ ਕਰਵਾਉਣੀ ਕਿਉਂਕਿ ਆਪਾਂ ਜਦੋਂ ਵੀ ਕਿਸੇ ਨੂੰ ਇੱਥੇ ਬੁਲਾਉਂਦੇ ਹਾਂ ਹਰੇਕ ਪਰਸਨ ਚਾਹੁੰਦਾ ਹੁੰਦਾ ਵੀ ਜਿਹੜਾ ਵੀ ਪਰਸਨ ਇੱਥੇ ਆਇਆ ਖੁਸ਼ੀ ਨਾਲ ਆਵੇ ਤਾਂ ਖੁਸ਼ੀ ਨਾਲ ਜਾਵੇ ਪਰ ਜੇ ਕਦੇ ਹੈਲਥ ਜਿਹੜੀ ਹੈਗੀ ਆ ਜਿਹੜੀ ਹੈਲਥ ਇੱਦਾਂ ਦੀ ਚੀਜ਼ ਹੈ ਜਿਹਦੇ ਉੱਤੇ ਕਿਸੇ ਦਾ ਕੋਈ ਜ਼ੋਰ ਨਹੀਂ ਹੁੰਦਾ ਕਦੇ ਵੀ ਕੋਈ ਚੇਂਜਿਸ ਆ ਸਕਦੀਆਂ ਹੁੰਦੀਆਂ ਨੇ ਕੋਈ ਹੈਲਥ ਇਸ਼ੂਜ਼ ਆ ਜਾਂਦੇ ਨੇ ਕੋਈ ਸਿਕਨੈਸ ਹੋ ਜਾਂਦੀ ਹੈ ਕੋਈ ਇੰਜਰੀ ਹੋ ਜਾਂਦੀ ਹੈ ਸੋ ਉਸ ਟਾਈਮ ਤੇ ਸਾਡੇ ਜਿਹੜੇ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਹੈਗੇ ਆ ਇੰਸ਼ੋਰੈਂਸ ਕੰਪਨੀ ਪੇ ਕਰ ਸਕਦੀ ਹੈਗੀ ਜੇ ਸਾਡੇ ਕੋਲ ਟਾਈਮ ਸਿਰ ਪਾਲਿਸੀ ਕਰਵਾਈ ਹੋਗੀ ਮੇਕ ਸ਼ੋਰ ਕਰੀਏ ਕਿ ਅਸੀਂ ਆਪਣਾ ਦੇ ਆਉਣ ਤੋਂ ਪਹਿਲਾਂ ਹੀ ਜੇ ਪਾਲਿਸੀ ਕਰਵਾਉਂਦੇ ਹਾਂ ਤਾਂ ਕੋਈ ਵੀ ਕੂਲਿੰਗ ਪੀਰੀਅਡ ਕੋਈ ਵੇਟਿੰਗ ਪੀਰੀਅਡ ਨਹੀਂ ਆਉਂਦਾ ਕੋਈ ਐਕਸਕਲੂਜਨਸ ਨਹੀਂ ਆਉਂਦੇ ਹੈਗੇ ਆ ਐਂਡ ਸਭ ਨਾਲੋਂ ਵੱਡੀ ਗੱਲ ਇਹ ਜਾਂਦੀ ਆ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਡੈਫੀਨੇਟਲੀ ਮੈਂ ਜੇ ਕਹਾਂ ਕਿ ਅੱਜ ਤੋਂ 10-15 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਉਸ ਟਾਈਮ 'ਤੇ ਇਸ ਚੀਜ਼ ਨੂੰ ਅੰਡਰਸਟੈਂਡ ਕਰਨ ਵਿੱਚ ਬਹੁਤ ਘੱਟ ਅਵੇਅਰਨੈਸ ਸੀਗੀ ਖਾਸ ਕਰ ਸਾਡੇ ਲਿਸਨਰ ਸਾਡੇ ਕਲਾਇੰਟਸ ਉਹਨਾਂ ਨੂੰ ਇਸ ਚੀਜ਼ ਦੀ ਅਵੇਅਰਨੈਸ ਕਾਫੀ ਘੱਟ ਸੀਗੀ ਪਰ ਹੁਣ ਇਸ ਟਾਈਮ 'ਤੇ ਮੈਂ ਦੇਖਿਆ ਕਿ ਬਹੁਤ ਪਰਸਨਸ ਹੈਗੇ ਆ ਜਿਹੜੇ ਇਸ ਚੀਜ਼ ਨੂੰ ਅੰਡਰਸਟੈਂਡ ਕਰਦੇ ਨੇ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦਾ ਸਟੇਬਿਲਿਟੀ ਕਲੋਜ਼ ਕੀ ਹੈ ਇਹ ਨਹੀਂ ਹੈਗਾ ਕਿ ਅਸੀਂ ਵਿਦ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੀ ਪਾਲਿਸੀ ਲੈ ਲਿੱਤੀ ਤਾਂ ਉਹ ਸਾਰਾ ਕੁਝ ਕਵਰ ਕਰੂਗੀ ਉਹਦੇ ਵਿੱਚ ਮੇਨਲੀ ਇਹ ਦੇਖਿਆ ਜਾਂਦਾ ਹੈਗਾ ਕਿ ਉਹ ਕੰਡੀਸ਼ਨ ਕਦੋਂ ਤੋਂ ਸਟੇਬਲ ਨੇ 3 ਮਹੀਨਿਆਂ ਤੋਂ 6 ਮਹੀਨਿਆਂ ਤੋਂ ਜਾਂ ਲੈਸ ਦੈਨ 3 ਮੰਥਸ ਸੋ ਉਸੇ ਤਰੀਕੇ ਦੀ ਅਸੀਂ ਪਾਲਿਸੀ ਤੁਹਾਨੂੰ ਐਡਵਾਈਸ ਕਰ ਸਕਦੇ ਹੁੰਦੇ ਹਾਂ ਸੋ ਜ਼ਰੂਰ ਮੈਂ ਕਹੂੰਗੀ ਆਪਣੇ ਲਿਸਨਰਸ ਨੂੰ ਤੁਹਾਡਾ ਕੋਈ ਵੀ ਕੰਸਰਨ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਜਾਂ ਤੁਸੀਂ ਖੁਦ ਅਪਲਾਈਡ ਸਟੇਟਸ ਤੇ ਹੈਗੇ ਹੋ ਹੈਲਥ ਕਾਰਡ ਵੈਲਿਡ ਨਹੀਂ ਹੈਗਾ ਕੋਈ ਵੀ ਡਿਟੇਲ ਚਾਹੀਦੀ ਹੈ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ ਐਟ 416-509-1509 10,000 ਤੋਂ ਲੈ ਕੇ 1 million ਤੱਕ ਦੀਆਂ ਇੰਸ਼ੋਰੈਂਸ ਪਾਲਿਸੀਸ ਲੈ ਸਕਦੇ ਹੁੰਦੇ ਹੋ ਡਿਪੈਂਡਿੰਗ ਪਰਸਨ ਦੀ ਕੀ ਏਜ ਹੈ ਕਿੱਦਾਂ ਦੀ ਹੈਲਥ ਹੈਗੀ ਹੈ ਕੋਈ ਵੀ ਡਿਟੇਲ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-509-1509
1: ਬਿਲਕੁਲ ਜੀ, ਮੋਨਾ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ 416-509-1509 ਤੇ ਤੁਸੀਂ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਔਰ ਨਾਲ ਦੀ ਨਾਲ ਸਿੰਗਾਪੁਰ ਜਵੈਲਰ ਤੇ ਜਿੱਥੇ ਕਿ 70% ਆਫ ਇਸ ਟਾਈਮ ਡਾਇਮੰਡ ਦੀ ਜਿਹੜੀ ਜੀ ਜਵੈਲਰੀ ਤੇ ਲੱਗਾ ਹੈ, ਤੁਸੀਂ ਵਧੀਆ ਜਿਹੜੀ ਜੀ ਡਾਇਮੰਡ ਦੀ ਗੋਲਡ ਦੀ ਸ਼ਾਪਿੰਗ ਕਰ ਸਕਦੇ। ਇਹਨਾਂ ਦਾ ਨੰਬਰ 905-612-1500 ਤੇ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਐਂਡ ਢਾਬਾ ਔਨ ਦ ਫਾਲ ਦੋਨਾਂ ਦੇ ਸਹਿਯੋਗ ਨਾਲ ਪੇਸ਼ ਕੀਤਾ। ਜੇ ਤੁਸੀਂ ਇੱਥੇ ਹੈਗੇ ਆ, ਲੰਚ ਟਾਈਮ ਹੋ ਚੁੱਕਿਆ, ਟਿੱਕਾ ਜੰਕਸ਼ਨ ਪਹੁੰਚੋ, ਵਧੀਆ ਸਵਾਦ ਫੂਡ ਖਾਓ ਵਿਦ ਦ ਬੈਸਟ ਡਾਈਨ ਇਨ ਐਕਸਪੀਰੀਅੰਸ। ਉਹਨਾਂ ਦਾ ਨੰਬਰ 6474294040 ਤੇ ਗੱਲਬਾਤ ਹੋ ਸਕਦੀ ਹੈ। ਔਰ ਜੇ ਤੁਸੀਂ ਜਿਹੜਾ ਹੈ ਜੀ ਨਾਇਗਰਾ ਚੱਲੇ ਹੈਗੇ ਆ, ਤਾਂ ਤੁਸੀਂ ਢਾਬਾ ਔਨ ਦਾ ਫਾਲ ਜਿਹੜਾ ਹੈ ਜੀ ਜਾ ਸਕਦੇ ਹੈਗੇ ਆ, ਉਹ ਵੀ ਬਹੁਤ ਵਧੀਆ ਜਿਹੜਾ ਜੀ ਫੂਡ ਤੁਹਾਨੂੰ ਜਿਹੜਾ ਜੀ ਪ੍ਰੋਵਾਈਡ ਕਰਦਾ ਹੈ। ਨਾਲ ਦੀ ਨਾਲ ਕਟਾਰੀਆ ਟੂਰਸ ਐਂਡ ਟਰੈਵਲ, ਸਸਤੀਆਂ ਹਵਾਈ ਟਿਕਟਾਂ ਲੈਣੀਆਂ ਹੈ ਤਾਂ ਤੁਸੀਂ ਕਟਾਰੀਆ ਟੂਰਸ ਐਂਡ ਟਰੈਵਲ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਇਹਨਾਂ ਕੋਲ ਇਸ ਟਾਈਮ ਚਾਹੇ ਤੁਸੀਂ ਪੰਜਾਬ ਜਾਣਾ ਹੈਗਾ, ਜਾਂ ਤੁਸੀਂ ਦਿੱਲੀ ਜਾਣਾ ਹੈਗਾ, ਚਾਹੇ ਤੁਸੀਂ ਜਿਹੜਾ ਜੀ ਬੰਬੇ ਜਾਣਾ, ਜਾਂ ਤੁਸੀਂ ਪਾਕਿਸਤਾਨ ਜਾਣਾ ਹੈਗਾ, ਤੇ ਤੁਸੀਂ ਇਹਨਾਂ ਦੀਆਂ ਸਰਵਿਸਿਸ ਲੈ ਸਕਦੇ ਆ। ਔਰ ਜਿਹੜਾ ਜੀ ਸਪੈਸ਼ਲ ਪੈਕੇਜਿਸ ਸਿਸਟਮ ਇਹਨਾਂ ਕੋਲ, ਵਿਕੇਸ਼ਨ ਪੈਕੇਜਿਸ ਜਿਹੜੇ ਜੀ ਚੱਲ ਰਹੇ ਹੈਗੇ ਆ, ਸੋ ਉਹ ਵੀ ਲੈ ਸਕਦੇ ਤੁਸੀਂ। ਮੈਕਸੀਕੋ ਜਾਣਾ, ਕਿਊਬਾ ਜਾਣਾ, ਡੋਮਿਨਿਕਨ ਰਿਪਬਲਿਕ, ਕਿਤੇ ਵੀ ਜਾਣਾ।
3: ਜੀ ਦੋਸਤੋ, ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਆਈ ਸੀ ਸਟੂਡੀਓ ਦੇ ਵਿੱਚ, ਤੇ ਹੁਣ ਸਾਰਾ ਕੁਝ ਠੀਕ ਹੋ ਗਿਆ ਸਾਡੀ ਟੈਕਨੀਕਲ ਟੀਮ ਦੇ ਸਹਿਯੋਗ ਦੇ ਨਾਲ, ਤੇ ਵਧੀਆ ਗੱਲਾਂ ਬਾਤਾਂ ਤੇ ਵਧੀਆ ਇਨਫੋਰਮੇਸ਼ਨ ਜਿਹੜੀ ਪਿਛਲੇ 24 ਘੰਟਿਆਂ ਦੌਰਾਨ ਵਾਪਰੀ ਆ ਉਹ ਤੁਹਾਡੇ ਤੱਕ ਸਾਂਝੀ ਕਰਦੇ ਹਾਂ। ਕਿਉਂਕਿ ਮੌਸਮ ਆ, ਮੌਸਮ ਦੀ ਖਰਾਬੀ ਆ ਤੇ ਮਸ਼ੀਨਰੀ ਆ, ਮਸ਼ੀਨਰੀ 'ਚ ਕੁਛ ਵੀ ਹੋ ਸਕਦਾ, ਤਾਂ ਹੀ ਤਾਂ ਤੁਹਾਨੂੰ ਬਾਰ ਬਾਰ ਕਹਿੰਦੇ ਰਹਿੰਦੇ ਆ ਕਿ ਇੰਸ਼ੋਰੈਂਸ ਕਰਾ ਕੇ ਰੱਖੋ, ਕਿਉਂ ਮੋਨਾ ਜੀ?
2: ਬਿਲਕੁਲ ਜੀ, ਬਿਲਕੁਲ, ਮਸ਼ੀਨਰੀ ਹੋਈ ਜਾਂ ਹਿਊਮਨ ਬੀਂਗ ਹੋਏ, ਨੈਵਰ ਨੋ।
3: ਨਹੀਂ, ਬੰਦੇ ਦੇ ਅੰਦਰ ਵੀ ਮਸ਼ੀਨਰੀ ਆ।
2: ਬਿਲਕੁਲ ਹਾਂਜੀ,
3: ਔਰ ਮਸ਼ੀਨਰੀ ਨਾਲ ਰੋਜ਼ ਜਾਂਦੇ ਆ, ਔਰ ਕਿਤੇ ਵੀ ਕੋਈ ਐਕਸੀਡੈਂਟ ਹੋ ਸਕਦਾ ਹੈ ਨਾ, ਕੋਈ ਅੱਜ ਕੱਲ੍ਹ
2: ਤਾਂ ਸਿਕਨੈਸ ਹੋ ਸਕਦੀ ਹੈ, ਕੋਈ ਪੇਨ ਜਾਂ ਕੁਝ ਵੀ।
3: ਹਾਂ ਜੀ,
2: ਕੋਈ ਵੀ ਚੀਜ਼।
3: ਸੋ ਆਪਣਾ ਅਸੀਂ ਪਰ ਸਾਡੀ ਤਾਂ ਇੰਸ਼ੋਰੈਂਸ ਨਹੀਂ ਸੀ, ਪਰ ਸਾਡੀ ਆਈ ਟੀ ਟੀਮ ਬੜੀ ਤਕੜੀ ਆ, ਔਰ ਉਹਨਾਂ ਨੇ ਫਟਾਫਟ ਜਿਹੜਾ ਹੈਗਾ ਇਹਨੂੰ ਸਹੀ ਕਰ ਦਿੱਤਾ। ਸੋ ਧੰਨਵਾਦ।
2: ਮਤਲਬ ਇਹ ਹੈ ਸੁਖੀ ਜੀ, ਤੁਸੀਂ ਤੁਹਾਡੇ ਕੋਲ ਇੱਕ ਬੈਕਅਪ ਪਲਾਨ, ਬੈਕਅਪ ਪਲਾਨ ਜਿਹੜਾ ਹੈਗਾ ਉਹਨੂੰ ਹੀ ਆਪਾਂ ਇੰਸ਼ੋਰੈਂਸ ਕਰਨੇ ਹੈਗੇ।
3: ਹਾਂਜੀ, ਬਿਲਕੁਲ ਜੀ, ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ, ਵੁੱਡਬਾਈਨ ਬੈਂਕਟ ਹਾਲ, ਡ੍ਰੀਮ ਕਨਵੈਨਸ਼ਨ ਸੈਂਟਰ, ਸਿੰਗਾਪੁਰ ਜੂਲਰ, ਟੈਲੀਟੈਮ ਇਲੈਕਟ੍ਰੋਨਿਕ, ਮੋਨਾ ਮਹਿੰਗੀ ਜੀ, ਔਰ ਕਟਾਰੀਆ ਟੂਰ ਐਂਡ ਟਰੈਵਲ, ਟਿੱਕਾ ਜੰਕਸ਼ਨ, ਢਾਬਾ ਔਨ ਦਾ ਫਾਲ, ਕੀਆ 427, ਢਿੱਲੋਂ ਵੀਡੀਓ, ਅੰਕਾਰ ਟੂਰ ਐਂਡ ਟਰੈਵਲ, ਪੀਜ਼ਾ ਡੀਪੂ ਅਤੇ ਹੋਰ ਸਾਡੀ ਰੀਅਲ ਸਟੇਟ ਦੀ ਟੀਮ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਉਹ ਪੇਸ਼ ਕਰ ਰਹੇ ਹਾਂ। ਕੋਈ ਵੀ ਗੱਲਬਾਤ ਸਾਡੇ ਨਾਲ ਸਟੂਡੀਓ 'ਚ ਕਰਨੀ ਹੈ, ਥੋੜ੍ਹਾ ਦੱਸਿਓ ਵੀ ਸਾਨੂੰ ਕਿ ਆਵਾਜ਼ ਬਾਹਰ ਕਿੱਦਾਂ ਕਲੀਅਰ ਆ ਰਹੀ ਹੈ, ਅਤੇ 9057990999 'ਤੇ ਤੁਸੀਂ ਗੱਲ ਕਰ ਸਕਦੇ ਹੋ। ਅਤੇ ਕਿਰਨ ਜੀ, ਪਿਛਲੇ 24 ਘੰਟਿਆਂ ਦੌਰਾਨ ਤੁਹਾਨੂੰ ਪਤਾ ਕਿ ਪਹਿਲਾਂ ਤਾਂ ਬਹੁਤ ਗਰਮੀ ਰਹੀ ਕਿੰਨੇ ਦਿਨ, ਫਿਰ ਕਾਫੀ ਸਟੋਰਮ ਵਗੈਰਾ ਵੀ ਆਏ, ਅਤੇ ਕਾਫੀ ਫਲਾਈਟਾਂ ਵੀ ਡਿਲੇ, ਕਈ ਕੁਛ ਹੀ ਹੋਇਆ, ਉਧਰ ਫਾਇਰ ਵੀ ਚੱਲ ਰਹੀ ਹੈਗੀ ਆ, ਤੇ ਉਧਰੋਂ ਆਪਣੇ ਜੀ ਫੋਰਡ ਸਾਹਿਬ ਕਹਿ ਰਹੇ ਆ ਕਿ ਮੈਂ ਜਿਹੜੀ ਅਮਰੀਕਨ ਸ਼ਰਾਬ ਆ ਉਹਦਾ ਬੈਨ ਹਟਾਉਣਾ ਹੀ ਨੀਗਾ
4: ਜੀ।
3: ਸੋ ਜਿਹੜੇ ਸ਼ਰਾਬੀ ਵਿਚਾਰੇ ਆਪਣੇ ਫਿਕਰ ਚ,
4: ਹਰ ਇੱਕ ਨੂੰ ਆਪਣਾ ਧੋਖਾ ਆਪਣਾ ਧੋਖਾ। ਬਿਲਕੁਲ ਜੀ, ਔਰ ਨਾਲ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਜਿਹੜਾ ਜੀ ਟੋਰਾਂਟੋ ਦੇ ਵੱਖ ਵੱਖ ਜਿਹੜਾ ਜੀ ਏਰੀਆ ਦੇ ਵਿੱਚ ਕਹਿ ਰਿਹਾ ਕਿ ਥੰਡਰ ਸਟਾਰਮ ਵੀ ਜਿਹੜਾ ਜੀ ਦੇਖਿਆ ਜਾਊਗਾ। ਸੋ ਬਿਲਕੁਲ ਜੀ, ਜੇ ਤੁਸੀਂ ਡਰਾਈਵ ਕਰ ਰਹੇ ਹੋ, ਬਹੁਤ ਕੇਅਰਫੁਲੀ ਜਿਹੜਾ ਜੀ ਡਰਾਈਵ ਕਰੋ, ਤੇ ਸਮੇਂ ਲੈ ਕੇ ਜਿਹੜਾ ਜੀ ਥੋੜਾ ਜਿਹਾ ਸਮੇਂ ਰੱਖ ਕੇ ਆਪਣੇ ਕੰਮਾਂ ਕਾਰਾਂ ਤੇ ਪਹੁੰਚੋ, ਤੇ ਅਵੋਇਡ ਕਰੋ, ਜੇ ਬਹੁਤਾ ਜ਼ਿਆਦਾ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤੇ ਬਿਲਕੁਲ ਨਾ ਜਾਓ, ਕਿਉਂਕਿ ਵੈਦਰ ਜਿਹੜਾ ਜੀ ਇੰਨਾ ਗੁੱਡ ਨਹੀਂ ਹੈ। ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਮੈਂ ਜਿਹੜਾ ਜੀ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 17 ਡਿਗਰੀ, ਬਟ ਫੀਲਸ ਲਾਈਕ 23 ਡਿਗਰੀ ਹੈਗਾ ਆ, ਔਰ ਹੈਵੀ ਥੰਡਰ ਸਟਾਰਮਸ ਹੈਗੇ। ਸ਼ਾਮ ਨੂੰ ਜਿਹੜਾ ਜੀ 20 ਡਿਗਰੀ, ਓਵਰਨਾਈਟ 15 ਡਿਗਰੀ, ਤੇ ਜਿਹੜੀ ਜੀ ਏਅਰ ਕੁਆਲਿਟੀ ਹੈਗੀ 4, ਨਾਲ ਦੀ ਨਾਲ ਹਵਾ ਦੀ ਸਪੀਡ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ। ਔਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਨੰਬਰ ਬਹੁਤ ਆਸਾਨ, 9057990999 ਤੇ ਜਿਹੜੀ ਜੀ ਗੱਲਬਾਤ ਕਰ ਸਕਦੇ ਆ
3: ਜੀ। ਦੱਸ ਦਈਏ ਜੀ, ਇਸ ਦੇ ਨਾਲ ਨਾਲ ਪੰਜਾਬ ਤੋਂ ਵੀ ਖਬਰਾਂ ਜਿਹੜੀਆਂ ਉਹ ਮਨਪ੍ਰੀਤ ਥੁਰੀ ਵੀ ਰੈਡੀ ਆ, ਉੱਥੇ ਵੀ ਕਾਫੀ ਇਸ ਟਾਈਮ ਸਿਆਸਤ ਦੇ ਵਿੱਚ ਉਤਰਾਅ ਚੜਾਅ ਆ ਰਹੇ ਹੈਗੇ ਆ। ਵੈਸੇ ਤਾਂ ਨਾਲ ਦੀ ਨਾਲ ਹੀ ਖਬਰਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀ ਪਹੁੰਚ ਜਾਂਦੀਆਂ, ਪਰ ਫਿਰ ਵੀ ਜਿਹੜਾ ਰੇਡੀਓ ਦੇ ਰਾਹੀਂ ਖਬਰ ਦੇਣ ਦਾ ਕੋਈ ਮਜ਼ਾ ਵੱਖਰਾ ਹੀ ਹੁੰਦਾ। ਸੋ ਦੱਸ ਦਈਏ ਤੁਹਾਨੂੰ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਜਿੱਥੇ ਇੰਡੀਆ ਦੇ PM ਜਿਹੜੇ ਉਹ ਪੰਜਾਬ ਚ ਆਏ ਸੀ, ਇਸ ਦੇ ਨਾਲ ਨਾਲ ਪੰਜਾਬ ਦੇ ਹੁਣ CM ਜਿਹੜੇ ਨੇ ਉਹ ਵੀ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਆਪਣੇ ਜਿਹੜੇ ਦੌਰੇ ਕਰ ਰਹੇ ਨੇ। ਹਰਿਆਣਾ ਦੇ CM ਨੇ ਉਹ ਵੀ ਹੁਣ ਪੰਜਾਬ ਵੱਲ ਨੂੰ ਰੁੱਖ ਕਰ ਰਹੇ ਨੇ, ਉਹ ਵੀ ਕਹਿੰਦੇ ਕਿ ਅਸੀਂ ਹਰਿਆਣਾ ਤੇ ਪੰਜਾਬ ਸਕੇ ਭਰਾ ਹੀ ਆ, ਰਲ ਮਿਲ ਕੇ ਆਪਾਂ ਇੱਕ ਦੂਜੇ ਦੇ ਨਾਲ ਕੰਮ ਆਉਣਾ, ਤੇ ਪੰਜਾਬ ਦੀ ਤਰੱਕੀ ਦੇ ਵਿੱਚ ਕਹਿੰਦੇ ਹਰਿਆਣਾ ਵੀ ਯੋਗਦਾਨ ਪਾਵੇਗਾ। ਬਾਕੀ ਹੁਣ ਮਨਪ੍ਰੀਤ ਹੋਰੀ ਆ ਗਏ ਆ, ਇਹਨਾਂ ਨੂੰ ਪੁੱਛ ਲੈਂਦੇ ਆ ਜੀ ਕੀ ਹਾਲ ਚਾਲ ਨੇ। ਮਨਪ੍ਰੀਤ ਜੀ ਕਿਵੇਂ ਹੋ?
5: ਸਾਸਿਕਾ ਸੁਖੀ ਜੀ ਮੈਂ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਤੇ ਜਿੰਨੇ ਵੀ ਲਿਸਨਰ ਸੁਣ ਰਹੇ ਨੇ ਸਾਰਿਆਂ ਨੂੰ ਜੀ ਆਇਆਂ
3: ਜੀ ਆਇਆਂ ਨੂੰ ਜੀ ਔਰ ਜਿਵੇਂ ਆਪਾਂ ਗੱਲ ਸਿਆਸਤ ਦੀ ਸ਼ੁਰੂ ਕੀਤੀ ਹੈ ਜੀ ਕਿਉਂਕਿ ਕਾਫੀ ਜਿਹੜੀ ਸਿਆਸੀ ਲੋਕ ਨੇ ਉਹ ਕੋਈ ਕਿੱਧਰ ਨੂੰ ਜਾ ਰਿਹਾ ਕੋਈ ਕਿੱਧਰ ਨੂੰ ਔਰ ਕੱਲ ਪਰਸੋਂ ਪੰਜਾਬ 'ਚ ਹਰਿਆਣੇ ਦੇ ਸੀਐਮ ਵੀ ਆਏ ਉਹ ਕਹਿੰਦੇ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਕੰਮ ਕਰਨਾ ਔਰ ਪੰਜਾਬ ਨੂੰ ਵੀ ਤਰੱਕੀ 'ਚ ਲੈ ਕੇ ਆਉਣਾ ਕੀ ਗੱਲ ਪੰਜਾਬ ਪਹਿਲਾਂ ਤਰੱਕੀ 'ਚ ਨਹੀਂ ਹੈ
5: ਸੁਖੀ ਜੀ ਬੜੇ ਪਾਸਿਆਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਫਿਲਹਾਲ ਤਾਂ ਸਾਰੇ ਹੀ ਸਿਆਸਤਦਾਨਾਂ ਦੀਆਂ ਸਿਆਸੀ ਝਲਕਾਂ ਨੂੰ ਜਿਹੜਾ ਆ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਜ਼ਰੂਰ ਜੋੜ ਕੇ ਦੇਖਿਆ ਜਾ ਰਿਹਾ ਇਸ ਵਕਤ ਔਰ ਵਾਕਈ ਜਦੋਂ ਵੀ ਕੋਈ ਲੀਡਰ ਆ ਕੇ ਕਿਸੇ ਪਾਸੇ ਕੋਈ ਗੱਲ ਕਰਦਾ ਹੈ ਤੇ ਇੱਕ ਸਿਆਸੀ ਭੂਚਾਲ ਆ ਜਾਂਦਾ ਹੈ ਸੋ ਹੁਣੇ ਜੇ ਇੱਕ ਖਬਰ ਜਿਹੜੀ ਆਈ ਅੱਜ ਦੀ ਦੱਸ ਦੇਣੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਕਾਲੀ ਦਲ ਦੇ ਪ੍ਰਧਾਨ ਕਹਿ ਸਕਦੇ ਹਾਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਉਹਨਾਂ ਨੇ ਇੱਕ ਚਿੱਠੀ ਜਿਹੜੀ ਲਿਖੀ ਔਰ ਸਿੱਖ ਸਿਆਸਤ ਦੇ ਵਿੱਚ ਭੂਚਾਲ ਲਿਆ ਕੇ ਰੱਖ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਜਿਹੜੀ ਚਿੱਠੀ ਲਿਖੀ ਉਹ ਬੀਬੀ ਸਤਵੰਤ ਕੌਰ ਨੂੰ ਲਿਖੀ ਸੀਗੀ ਜਿਸ ਨੂੰ ਉਹਨਾਂ ਨੇ ਜਨਤਕ ਕਰਦਿਆਂ ਪਾਰਟੀ ਦੇ ਸਾਬਕਾ ਪ੍ਰਮੁੱਖ ਮੈਂਬਰ ਮਨਪ੍ਰੀਤ ਸਿੰਘ ਇਆਲੀ ਤੇ ਗੰਭੀਰ ਇਲਜ਼ਾਮ ਲਾਏ ਨੇ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਹੱਥ ਠੋਕਾ ਹੈ ਸੋ ਜਿਵੇਂ ਹੀ ਇਹ ਲੋਕਾਂ ਦੇ ਸਾਹਮਣੇ ਆਈ ਤਾਂ ਇੱਕ ਸਿਆਸੀ ਭੂਚਾਲ ਆ ਗਿਆ ਔਰ ਸਿਆਸਤਦਾਨਾਂ ਦੀਆਂ ਇੱਕ ਦੂਜੇ ਦੇ ਉੱਪਰ ਨਾਲ ਹੀ ਟਿੱਪਣੀਆਂ ਸ਼ੁਰੂ ਹੋ ਗਈਆਂ ਉੱਧਰ ਸ਼੍ਰੋਮਣੀ ਅਕਾਲੀ ਦਲ 'ਚ ਵੱਡੀ ਫੁੱਟ ਵੀ ਪੈਣ ਦੀਆਂ ਖਬਰਾਂ ਆਈਆਂ ਨੇ ਪਾਰਟੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੁੰਦਾ ਸਮੇਤ 15 ਆਗੂਆਂ ਨੇ ਵੱਖਰਾ ਧੜਾ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਇਹਦੇ ਨਾਲ ਹੀ ਉਹਨਾਂ ਨੇ ਵਾਰਸ ਪੰਜਾਬ ਦੇ ਨਾਲ ਗੱਠਜੋੜ ਦਾ ਵੀ ਐਲਾਨ ਕਰ ਦਿੱਤਾ ਹੈ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਹਿ ਸਕਦੇ ਹਾਂ ਪੰਥਕ ਰਾਜਨੀਤੀ ਦੇ ਲਈ ਇੱਕ ਬਹੁਤ ਇਹਨੂੰ ਇੰਪੋਰਟੈਂਟ ਕਦਮ ਜਿਹੜਾ ਹੈ ਮੰਨਿਆ ਜਾ ਰਿਹਾ ਹੈ ਤੇ ਇਹਨੂੰ ਦੇਖਦਿਆਂ ਵਾਰਸ ਪੰਜਾਬ ਦੀ ਜਥੇਬੰਦੀ ਤੇ ਬਹੁਤ ਸਾਰੇ ਸਵਾਲ ਉਠਾਏ ਜਾ ਰਹੇ ਨੇ ਬਹੁਤ ਸਾਰੇ ਲੋਕ ਇਤਰਾਜ਼ ਵੀ ਇਸ ਚੀਜ਼ ਤੇ ਜਤਾ ਰਹੇ ਨੇ ਕਿ ਜਿਹੜੇ ਆਪਣੇ ਨਹੀਂ ਬਣੇ ਜਾਂ ਆਪਣਿਆਂ ਦੇ ਨਹੀਂ ਬਣੇ ਤਾਂ ਉਹ ਤੁਹਾਡੇ ਵੀ ਤੁਹਾਨੂੰ ਮਕਸਦ ਤੋਂ ਜਿਹੜਾ ਰੋਕਣਗੇ ਬਹੁਤ ਸਾਰੇ ਜਿਹੜੇ ਕੰਮ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਲੀਕੇ ਆ ਆਪਣੇ ਪੰਜਾਬ ਦੇ ਲਈ ਜਾਂ ਪੰਥ ਦੇ ਲਈ ਸੋ ਤੁਸੀਂ ਪੂਰੇ ਨਹੀਂ ਕਰ ਪਾਓਗੇ ਜੇ ਇਹਨਾਂ ਦੇ ਨਾਲ ਗੱਠਜੋੜ ਕਰੋਗੇ ਤਾਂ ਤੁਹਾਨੂੰ ਵੀ ਧੋਤੇ ਮੂੰਹ ਪੰਜਾਬ ਦੇ ਚਪੇੜ ਜਿਹੜੀ ਵੱਜੂਗੀ ਸੋ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਸੁਖੀ ਜੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ
3: ਜੀ ਬਿਲਕੁਲ ਔਰ ਮਨਪ੍ਰੀਤ ਜੀ ਆਪਾਂ ਗੱਲ ਕੀਤੀ ਸੀ ਇਸ ਤੇ ਵੀ ਕਿਉਂਕਿ ਸਾਡੇ ਵੀ ਕੁਛ ਦਿਨ ਤੋਂ ਵੈਦਰ ਕਦੀ ਪਹਿਲਾਂ ਪੂਰੀ ਗਰਮੀ ਤੇ ਫਿਰ ਥੰਡਰਸਟੋਰਮ ਅੱਜ ਵੀ ਜਿਹੜੀ ਹੈਗੀ ਆ ਉਹ ਅਲਰਟ ਕੀਤਾ ਗਿਆ ਕਿ ਅੰਟਾਰੀਓ ਦੇ ਆਸ ਪਾਸ ਥੰਡਰਸਟੋਰਮ ਆਵੇਗਾ ਤੇ ਇਹਨਾਂ ਇਹੀ ਸਾਨੂੰ ਖ਼ਬਰ ਪੰਜਾਬ ਤੋਂ ਵੀ ਪਹੁੰਚ ਰਹੀਆਂ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਲਗਾਤਾਰ ਹੈ ਮੌਸਮ 'ਚ ਖਰਾਬੀ ਆ ਰਹੀ
5: ਜੀ ਸੁਖੀ ਜੀ ਪਿਛਲੇ 4-5 ਦਿਨਾਂ ਤੋਂ ਜਿਹੜਾ ਸੀਗਾ ਇਹ ਮੌਸਮ ਵਿਭਾਗ ਦੀ ਭਵਿੱਖਬਾਣੀ ਸੀਗੀ ਪੰਜਾਬ ਦੇ ਵਿੱਚ ਇੱਕ ਹਫ਼ਤਾ ਬਹੁਤ ਭਾਰੀ ਮੀਂਹ ਪੈਣਾ ਆ ਇਸ ਸੋਮਵਾਰ ਤੋਂ ਲੈ ਕੇ ਅਗਲੇ ਸੋਮਵਾਰ ਦੇ ਤੱਕ ਪਰ ਪਿਛਲੇ 2-3 ਦਿਨਾਂ ਤੋਂ ਕਿਤੇ ਕਿਤੇ ਮਾੜੀ ਮੋਟੀ ਕਿਣਮਿਣ ਤੇ ਕਿਤੇ ਬਾਹਰ ਕਿਸੇ ਸ਼ਹਿਰ ਦੇ ਹਿੱਸੇ 'ਚ ਕਹਿ ਸਕਦੇ ਹਾਂ ਬਹੁਤ ਭਾਰੀ ਬਾਰਿਸ਼ ਵੀ ਹੋਈ ਜਿੱਦਾਂ ਜਲੰਧਰ ਦੇ ਅੱਧੇ ਕੋ ਹਿੱਸੇ 'ਚ ਬਹੁਤ ਜਲ ਥਲ ਹੋਈ ਤੇ ਕਿਤੇ ਮੀਂਹ ਪਿਆ ਹੀ ਨਹੀਂ ਏਦਾਂ ਹੀ ਅੰਮ੍ਰਿਤਸਰ ਦੇ ਵਿੱਚ ਕਿਤੇ ਕਿਤੇ ਬਹੁਤ ਏਅਰਪੋਰਟ ਵਾਲੀ ਸਾਈਡ ਦਰਬਾਰ ਸਾਹਿਬ ਵਾਲੀ ਸਾਈਡ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਈ ਤੇ ਕਿਤੇ ਮੀਂਹ ਪਿਆ ਹੀ ਨਹੀਂ ਤੇ ਐਵੇਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੋਇਆ ਤੇ ਪਿਛਲੇ 5-7 ਦਿਨਾਂ ਤੋਂ ਲਗਾਤਾਰ ਇਹ 1-1.5 ਵੀਕ ਤੋਂ ਹੀ ਤੁਸੀਂ ਲਾ ਲਓ ਵੀ ਏਸੀ ਵੀ ਕੰਮ ਨਹੀਂ ਕਰ ਰਹੇ ਇਸ ਹੱਦ ਤੱਕ ਗਰਮੀ ਔਰ ਜੇ ਸੂਰਜ ਨਹੀਂ ਨਿਕਲਿਆ ਤਾਂ ਹੁੰਮਸ ਇੰਨੀ ਆ ਬੱਦਲ ਵਾਲੀ ਦੇ ਵਿੱਚ ਕਿ ਤਾਂ ਵੀ ਏਸੀ ਕੰਮ ਨਹੀਂ ਕਰ ਰਹੇ ਇੰਨੀ ਜ਼ਿਆਦਾ ਗਰਮੀ ਤੇ ਸੋ ਹੁਣ 23 ਤਰੀਕ ਤੱਕ ਭਾਰੀ ਮੀਂਹ ਦਾ ਪੂਰੇ ਪੰਜਾਬ ਦੇ ਵਿੱਚ ਅਲਰਟ ਜਿਹੜਾ ਜਾਰੀ ਕੀਤਾ ਗਿਆ ਤੇ ਅੱਜ ਵੀ ਕਾਫੀ ਜਗ੍ਹਾ ਤੇ ਕਹਿ ਸਕਦੇ ਹਾਂ ਚੰਗੀ ਬਾਰਿਸ਼ ਹੋਈ ਜਿਹਦੇ ਕਰਕੇ ਗਰਮੀ ਤੋਂ ਜ਼ਰੂਰ ਅੱਜ ਲੋਕਾਂ ਨੂੰ ਰਾਹਤ ਮਿਲੀ ਹੈ
3: ਤੇ ਮਨਪ੍ਰੀਤ ਜੀ ਕੋਈ ਹੋਰ ਖਾਸ ਖਬਰ ਹੋਵੇ
5: ਖਾਸ ਖਬਰ ਸੁਖੀ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਸ ਵਕਤ ਜੰਤਰ ਮੰਤਰ ਦਿੱਲੀ ਦੇ ਵਿਖੇ ਜੋ ਵੀ ਸਾਰਾ ਪ੍ਰਦਰਸ਼ਨ ਚੱਲ ਰਿਹਾ ਔਰ ਕਿਸ ਤਰੀਕੇ ਦੇ ਨਾਲ ਉਸ ਪ੍ਰਦਰਸ਼ਨ ਦੇ ਵਿੱਚ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਹੈ ਉਹ ਦੇਖਣ ਨੂੰ ਮਿਲੀ ਹੈ ਸੋ ਪੰਜਾਬ ਤੋਂ ਤਕਰੀਬਨ ਬਹੁਤ ਸਾਰੇ ਲੋਕ ਗਏ ਅੱਜ ਕੁਝ ਜਥੇਬੰਦੀਆਂ ਵੀ ਜਿਹੜੀਆਂ ਜਾਣੀਆਂ ਸੀ ਉਹਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਿਆ ਵੀ ਗਿਆ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਜਿਹੜੀਆਂ ਉੱਥੇ ਪਹੁੰਚ ਵੀ ਗਈਆਂ ਇਹਦੇ ਨਾਲ ਜਿਹੜੇ ਕਾਂਗਰਸ ਆਗੂ ਨੇ ਉਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੇ ਲਈ ਪਹੁੰਚੇ ਸੀਗੇ ਹੋਰ ਵੀ ਬਹੁਤ ਸਾਰੇ ਕਹਿ ਸਕਦੇ ਹਾਂ ਲੀਡਰ ਆਮ ਆਦਮੀ ਪਾਰਟੀ ਦੇ ਵੀ ਪਹੁੰਚੇ ਸਿੱਖਿਆ ਮੰਤਰੀ ਵੀ ਉੱਥੇ ਗਏ ਨੇ ਤੇ ਖਾਸ ਕਰਕੇ ਰੋਸ ਪ੍ਰਦਰਸ਼ਨ ਦੇ ਵਿੱਚ ਜੋ ਕੁਝ ਵਿਦਿਆਰਥੀਆਂ ਦੇ ਨਾਲ ਹੋਇਆ ਉਹ ਤਾਂ ਕਿਸੇ ਤੋਂ ਵੀ ਚਲੋ ਛੁਪਿਆ ਨਹੀਂ ਸਾਰਿਆਂ ਦੇ ਸਾਹਮਣੇ ਹੀ ਆ ਤੇ ਉਹਦੇ ਨਾਲ ਹੀ ਸ਼ਾਮ ਦੀਆਂ ਖ਼ਬਰਾਂ ਇਹ ਨੇ ਕਿ ਕਾਂਗਰਸ ਦੇ ਕਈ ਉੱਘੇ ਜਿਹੜੇ ਲੀਡਰ ਨੇ ਉਹ ਹਿਰਾਸਤ ਦੇ ਵਿੱਚ ਲੈ ਗਏ ਨੇ ਤੇ ਉਹਨਾਂ ਨਾਲ ਵੀ ਕਾਫੀ ਉੱਥੇ ਖਿੱਚੋਤਾਣ ਹੋਈ ਆ ਤੇ ਇਹਦੇ ਦਰਮਿਆਨ ਪ੍ਰਧਾਨ ਮੰਤਰੀ ਦਾ ਵੀ ਜਿਹੜਾ ਬਿਆਨ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਪੇਪਰ ਲੀਕ ਹੋਇਆ ਉਹਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਦੋਸ਼ੀ ਲੋਕ ਪਾਏ ਜਾਂਦੇ ਬੰਦੇ ਨੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਤੇ ਚੰਗੇ ਵਕੀਲ ਜਿਹੜੇ ਕੀਤੇ ਜਾਣ ਤੇ ਅਦਾਲਤ ਜਿਹੜੇ ਆ ਇਹਨਾਂ ਦੇ ਸਬੂਤ ਇਕੱਠੇ ਕਰਕੇ ਠੋਸ ਕਾਰਵਾਈ ਇਹਨਾਂ ਤੇ ਕਰੇ, ਸਖ਼ਤ ਤੋਂ ਸਖ਼ਤ ਸਜ਼ਾਵਾਂ ਇਹਨਾਂ ਨੂੰ ਦਿੱਤੀਆਂ ਜਾਣਗੀਆਂ ਉਹਨਾਂ ਨੇ ਭਰੋਸਾ ਦਵਾਇਆ ਹੈ।
3: ਸੋ ਮਨਪ੍ਰੀਤ ਜੀ, ਜਿੱਥੇ ਚਲੋ ਤੁਸੀਂ ਸਟੂਡੈਂਟਾਂ ਦਾ ਵਿਸ਼ਾ ਸ਼ੁਰੂ ਕੀਤਾ, ਕੋਈ ਖਾਸ ਕਰਕੇ ਜਦੋਂ ਸਟੂਡੈਂਟ ਲਾਈਫ ਹੁੰਦੀ ਹੈ ਬੜੀ ਮੁਹੱਬਤ ਪਿਆਰ ਵੀ ਇੱਕ ਦੂਜੇ ਨਾਲ ਹੋ ਜਾਂਦਾ, ਜਿਹਨਾਂ ਦੇ ਵਿੱਚੋਂ ਕਈਆਂ ਦਾ ਸਿਰੇ ਚੜ੍ਹਦਾ ਲਵ ਮੈਰਿਜ ਹੋ ਕੇ ਨਿਕਲ ਜਾਂਦਾ ਤੇ ਕਈ ਫਿਰ ਵਿਚਾਰੇ ਹੋਰ ਪਾਸੇ ਚਲੇ ਜਾਂਦੇ ਆ। ਸੋ ਇਹੋ ਜਿਹੀ ਇੱਕ ਖਬਰ ਹੋਰ ਪਹੁੰਚੀ ਆ ਕਿ ਲਵ ਮੈਰਿਜ ਜਾਨ ਦੇ ਕੇ ਛਡਾਉਣੀ ਪਈ, ਇਹ ਕੀ ਚੱਕਰ ਹੈ?
5: ਫਰੀਦਕੋਟ ਦੀ ਸੁਖੀ ਜੀ ਖਬਰ ਹੈ, 20 ਸਾਲਾਂ ਦੀ ਕੁੜੀ ਨੇ ਲਵ ਮੈਰਿਜ ਕਰਵਾਈ, ਉਹ ਇੱਕੋ ਪਿੰਡ ਦੇ ਕੁੜੀ ਮੁੰਡਾ ਸੀਗੇ ਔਰ ਉਸ ਨੂੰ ਇਹ ਲਵ ਮੈਰਿਜ ਕਰਾਉਣੀ ਜਿਹੜੀ ਮਹਿੰਗੀ ਪਈ। ਵਿਆਹ ਕਰਾਉਣ ਤੋਂ ਬਾਅਦ ਦੋਨੋਂ ਪਿੰਡ ਦੇ ਵਿੱਚ ਹੀ ਆ ਗਏ, ਕਿਤੇ ਬਾਹਰ ਕਿਸੇ ਕੰਮ ਕਾਰ ਦੇ ਲਈ ਜਾ ਰਹੇ ਸੀ। ਕੁੜੀ ਦੇ ਘਰਦਿਆਂ ਨੇ ਦੋਨਾਂ ਨੂੰ ਘੇਰ ਲਿਆ ਰਸਤੇ ਦੇ ਵਿੱਚ, ਮੁੰਡਾ ਤਾਂ ਜਾਨ ਬਚਾ ਕੇ ਮਤਲਬ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ, ਪਰ ਕੁੜੀ ਨੂੰ ਉਹਨਾਂ ਨੇ ਵੱਢ ਟੁੱਕ ਕੇ ਸੁੱਟ ਦਿੱਤਾ। ਸੋ ਜਦੋਂ ਲਾਸ਼ ਦੇਖੀ ਬਰਾਮਦ ਕੀਤੀ ਗਈ ਤਾਂ ਫਿਰ ਪਤਾ ਚੱਲਿਆ ਕਿ ਆਹ ਸਾਰਾ ਚੱਕਰ ਸੀਗਾ। ਸੋ ਏਦਾਂ ਵੀ ਹੁੰਦਾ ਹੈ ਅੱਜ ਦੇ ਜ਼ਮਾਨੇ ਦੇ ਵਿੱਚ, ਚਲੋ ਕਿਤੇ ਨਾ ਕਿਤੇ ਬੱਚਿਆਂ ਦੀਆਂ ਵੀ ਗਲਤੀਆਂ ਨੇ, ਕਿਤੇ ਨਾ ਕਿਤੇ ਮਾਪੇ ਵੀ ਨਹੀਂ ਸਮਝਦੇ, ਪਰ ਇਹ ਬਹੁਤ ਏਦਾਂ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਉਹਨਾਂ ਦੇ ਪਿੱਛੇ ਸੁਖੀ ਜੀ ਕਿਤੇ ਨਾ ਕਿਤੇ ਕੰਸਲਟੇਸ਼ਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਤੁਸੀਂ ਬੱਚਿਆਂ ਦੇ ਨਾਲ ਬੈਠ ਕੇ ਡਿਸਕਸ ਕਰੋ, ਗੱਲਾਂ ਬਾਤਾਂ ਕਰੋ, ਜਾਂ ਸ਼ੁਰੂ ਤੋਂ ਉਹਨਾਂ ਨੂੰ ਕੁੱਝ ਏਦਾਂ ਦੀਆਂ ਗੱਲਾਂ ਦੱਸੋ ਵੀ ਲਵ ਮੈਰਿਜ ਕਿਹੋ ਜਿਹੀ ਜਗ੍ਹਾ ਤੇ ਕਰਵਾਈ ਜਾ ਸਕਦੀ ਆ, ਕਿੰਨੇ ਕੁ ਡਿਸਟੈਂਸ ਤੇ ਕਰਵਾਈ ਜਾ ਸਕਦੀ ਆ, ਹਨਾ। ਸੋ ਉਹ ਚੀਜ਼ਾਂ ਦੀ ਜਦੋਂ ਘਰ ਦੇ ਵਿੱਚ ਡਿਸਕਸ਼ਨ ਨਹੀਂ ਹੁੰਦੀ ਜਾਂ ਕਈ ਵਾਰੀ ਬੱਚੇ ਇਹੋ ਜਿਹੀਆਂ ਚੀਜ਼ਾਂ ਤੋਂ ਵੇਸਲੇ ਰਹਿ ਜਾਂਦੇ ਆ ਤਾਂ ਇਹੋ ਜਿਹੀਆਂ ਗਲਤੀਆਂ ਹੁੰਦੀਆਂ ਨੇ। ਸੋ ਜੇ ਗਲਤੀਆਂ ਹੁੰਦੀਆਂ ਤਾਂ ਉਹਨਾਂ ਨੂੰ ਸਮਝਾਇਆ ਜਾ ਸਕਦਾ ਹੈ, ਪਰ ਕਈ ਵਾਰੀ ਸਿਰੋਂ ਪਾਣੀ ਲੰਘ ਜਾਂਦਾ ਕਿ ਗੱਲ ਦੋਵਾਂ ਤਰ੍ਹਾਂ ਦੇ ਵੱਸਦੀ ਨਹੀਂ ਰਹਿੰਦੀ। ਜੇ ਉਹਨਾਂ ਨੇ ਲਵ ਮੈਰਿਜ ਕਰਵਾ ਲਈ ਸੀ, ਕੋਰਟ ਮੈਰਿਜ ਕਰਵਾ ਲਈ ਸੀ, ਇਜਾਜ਼ਤ ਦੇ ਦਿੱਤੀ ਕੋਰਟ ਨੇ ਉਹਨਾਂ ਨੂੰ, ਤੇ ਮੈਨੂੰ ਲੱਗਦਾ ਫਿਰ ਇਹੋ ਜਿਹਾ ਕਦਮ ਨਹੀਂ ਸੀ ਚੱਕਣਾ ਚਾਹੀਦਾ ਘਰ ਵੱਸਣ ਤੋਂ ਬਾਅਦ, ਜਾਂ ਫਿਰ ਪਹਿਲਾਂ ਪਤਾ ਸੀ ਤੇ ਵੱਸਣ ਤੋਂ ਪਹਿਲਾਂ ਇਹ ਚੀਜ਼ਾਂ ਸੰਭਾਲਣੀਆਂ ਚਾਹੀਦੀਆਂ ਸੀ।
3: ਜੀ ਮਨਪ੍ਰੀਤ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਜਾਰੀ ਰੱਖਾਂਗੇ। 9057990999 ਸਾਡੇ ਸਟੂਡੀਓ ਦਾ ਨੰਬਰ ਹੈ ਜੀ।

0: ਦੋਸਤੋ ਇੱਕ ਵਾਰੀ ਫਿਰ ਵਤਨੋ ਦੂਰ ਚ ਜਿੱਥੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਔਰ ਜਿੱਥੇ ਤੁਸੀਂ ਤੁਹਾਨੂੰ ਅਸੀਂ ਭਾਰਤ ਦੀਆਂ ਖਬਰਾਂ ਥੋੜੀਆਂ ਇੱਥੋਂ ਦੀਆਂ ਖਬਰਾਂ ਤੇ ਥੋੜੀ ਆਸ ਪਾਸ ਦੀ ਇਨਫੋਰਮੇਸ਼ਨ ਦੇ ਰਹੇ ਹਾਂ ਸੋ ਇਸ ਟਾਈਮ ਸਾਡੇ ਨਾਲ ਸਟੂਡੀਓ ਦੇ ਵਿੱਚ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਬਿਕਰਮ ਜੀ ਵੀ ਆ ਗਏ ਨੇ ਜੀ ਆਇਆਂ ਨੂੰ ਸਰ
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਜੀ ਸੁਖੀ ਜੀ
0: ਸਤਿ ਸ਼੍ਰੀ ਅਕਾਲ ਜੀ ਔਰ ਆਪਾਂ ਪਿਛਲੇ ਕੁਝ ਦਿਨ ਤੋਂ ਇੱਕ ਇਹੋ ਜਿਹੀ ਅਨਾਊਂਸਮੈਂਟ ਕਰਨ ਜਾ ਰਹੇ ਹਾਂ ਜਿਹਦੇ ਨਾਲ ਸਾਰਿਆਂ ਦਾ ਵਧੀਆ ਫਿਊਚਰ ਹੋਣਾ ਔਰ ਤੁਸੀਂ ਕਾਫੀ ਉਹਦੇ ਤੇ ਜ਼ੋਰ ਲਾ ਰਹੇ ਹੋ ਤੇ ਸਾਨੂੰ ਵੀ ਕਾਫੀ ਕਾਲਸ ਆ ਰਹੀਆਂ ਨੇ ਤੇ ਹੁਣ ਮੇਰੇ ਖਿਆਲ ਚ ਕੱਲ ਤੋਂ ਸ਼ੁਰੂ ਹੈ ਜੀ
1: ਕੱਲ ਸਾਡਾ ਅੱਜ ਕਾਊਂਟਡਾਊਨ ਖਤਮ ਹੋ ਰਹੀ ਹੈ ਜੀ ਕੱਲ ਸਾਡਾ ਕੈਰੀਅਰ ਫੇਅਰ ਹੈਗਾ 2026 ਦਾ ਜਿਹੜਾ ਕੈਰੀਅਰ ਫੇਅਰ ਅਸੀਂ ਪਹਿਲਾਂ ਲਾਇਆ ਇਹਦੇ ਵਿੱਚ ਸਾਡੇ ਕੋਲ 13 ਇੰਪਲੋਇਰਸ ਕਨਫਰਮਡ ਨੇ ਜਿਨ੍ਹਾਂ ਨੇ ਕੱਲ ਆਉਣਾ ਹੈ ਸਾਰੇ ਹੈਲਥ ਕੇਅਰ ਸੈਕਟਰ ਦੇ ਨੇ ਔਰ ਇਹਨਾਂ 'ਚ ਸਾਨੂੰ ਉਮੀਦ ਹੈ ਕਿ ਜਿਹੜੇ ਸ਼ਾਰਟਲਿਸਟ ਹੋਣਗੇ ਉਹਨਾਂ ਨੂੰ ਕੰਡੀਸ਼ਨਲ ਆਫਰ ਲੈਟਰ ਵੀ ਦੇ ਦੇਣਗੇ ਔਨ ਦਾ ਸਪੋਟ
0: ਅੱਛਾ ਜੀ ਸਾਰੇ ਹੈਲਥ ਵਾਲੇ
1: ਇਹ ਸਾਰੇ PSW ਦੇ ਅਸੀਂ ਇਨਵਾਈਟ ਕੀਤੇ ਨੇ ਜਿਹੜੇ ਸਾਡੇ ਗ੍ਰੈਜੂਏਟ ਸੀਗੇ ਜਾਂ ਜਿਹੜੇ

0: किसी भी कॉलेज तो ग्रेजुएट हो या कोई एग्जिस्टिंग प्रोफेशनल होवे जिहड़ा PSW ਦਾ ਜੌਬ ਕਰ ਰਿਹਾ ਹੈ
1: ਓਕੇ
0: ਉਹ ਅਗਰ ਬਿਹਤਰ ਫਿਊਚਰ ਚਾਹੁੰਦੇ ਨੇ ਤੇ ਬਹੁਤ ਨਾਮੀ ਜਿੰਨੇ ਵੀ ਇੰਪਲੋਇਰਸ ਆ ਰਹੇ ਨੇ ਇਹ 13 ਇੰਪਲੋਇਰ ਸਾਡੇ ਕੋਲ ਆ ਰਹੇ ਨੇ ਜਿਹਦੇ ਚ ਲੌਂਗ ਟਰਮ ਕੇਅਰ ਵੀ ਨੇ ਰਿਟਾਇਰਮੈਂਟਸ ਵੀ ਨੇ ਔਰ ਦੂਸਰੇ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਔਨ ਦਾ ਸਪੋਟ ਆਫਰ ਜਿਹੜੀ ਹੈ ਦੇ ਦੇਣਗੇ ਔਰ ਇਹਦੇ ਅਸੀਂ ਕੋਈ ਵੀ ਚਾਰਜਿਸ ਨਹੀਂ ਲਏ ਅਸੀਂ ਓਪਨ ਸੱਦਾ ਦਿੱਤਾ ਹੈ ਸਾਰਿਆਂ ਨੂੰ ਆਪਣੀ ਕਮਿਊਨਿਟੀ ਤੋਂ ਜਿਹੜੇ ਕਮਿਊਨਿਟੀ ਤੋਂ ਬਾਹਰ ਵੀ ਨੇ ਸਾਡੇ ਕੋਲ ਬਹੁਤ ਸਾਰਾ ਸਾਡਾ ਵੈਬੀਨਾਰ ਹੋਇਆ ਸੀ ਜਿਹਦੇ ਚ ਬਹੁਤ ਜ਼ਿਆਦਾ ਪਾਰਟੀਸਪੇਸ਼ਨ ਦੇਖਣ ਨੂੰ ਮਿਲੀ
1: ਓਕੇ
0: ਔਰ ਹੁਣ ਕੱਲ ਦਾ ਦਿਨ ਹੈ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਸੋ ਮੈਂ ਆਖਰੀ ਸੱਦਾ ਇੱਕ ਦੇ ਰਿਹਾ ਸਾਰਿਆਂ ਨੂੰ ਜਿਹੜਾ ਵੀ ਹੁਣ ਵੀ ਰਜਿਸਟਰ ਕਰਨਾ ਚਾਹੁੰਦਾ ਹੈ ਸਾਡੀ ਵੈਬਸਾਈਟ ਤੇ ਜਾਵੇ primeinternational.ca ਤੇ ਜਾਂ ਸਾਨੂੰ ਫੋਨ ਕਰਕੇ 6474991009 ਤੇ ਕਾਲ ਕਰਕੇ ਆਪਣਾ ਸਪੋਟ ਜਿਹੜਾ ਬਲੌਕ ਕਰਾ ਸਕਦਾ ਹੈ
1: ਬਿਲਕੁਲ ਜੀ ਪਰ ਇੱਥੇ ਵਿਕਰਮ ਜੀ ਮੋਨਾ ਜੀ ਵੀ ਮੇਰੇ ਨਾਲ ਸਹਿਮਤ ਆ ਤੇ ਮੈਂ ਵੀ ਕਿਉਂਕਿ ਤੁਸੀਂ ਸਾਨੂੰ ਵੀ ਲਾਰਾ ਲਾਇਆ ਸੀ ਕਿ ਜਿਹੜੇ ਹੈਲਥ ਤੋਂ ਇਲਾਵਾ ਵਾਲੇ ਵੀ ਜਿਹੜੇ ਉਹ ਆ ਸਕਦੇ ਹੋ ਦੁਬਾਰਾ ਰੱਖਣਾ ਆਪਾਂ
0: ਜੀ ਅਸੀਂ ਸਾਡੇ ਕੋਲ ਪ੍ਰੋਗਰਾਮ ਬਹੁਤ ਸਾਰੇ ਨੇ ਮੈਡੀਕਲ ਆਫਿਸ ਅਸਿਸਟੈਂਟ ਹੈ ਕੰਪਿਊਟਰਾਈਜ਼ ਅਕਾਊਂਟਿੰਗ ਹੈ ਟੈਕਸ ਪੇਰੋਲ ਦਾ ਵੀ ਹੈ AI ਸਾਈਬਰ ਔਰ ਅਸੀਂ ਇੱਕ ਬਹੁਤ ਜਲਦੀ ਲਾਂਚ ਕਰ ਰਹੇ ਹਾਂ ਜੀ ਅਰਲੀ ਚਾਈਲਡਹੁੱਡ ਅਸਿਸਟੈਂਟ ਪ੍ਰੋਗਰਾਮ
1: ਓਕੇ
0: ਜੋ NAAC ਸਰਟੀਫਾਈਡ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜੀ ਕਿ ਇਹ ਅਸੀਂ ਪਹਿਲੀ ਵਾਰੀ ਹੋਏਗਾ ਕਿ ਅਸੀਂ ਇਹ ਪ੍ਰੋਗਰਾਮ 6 ਮਹੀਨੇ ਦਾ ਲਿਆ ਰਹੇ ਹਾਂ
1: ਓਕੇ
0: ਜਿਹੜਾ ਕਿ ਇੰਟਰਨੈਸ਼ਨਲ ਸਟੂਡੈਂਟ ਵੀ ਕਰ ਸਕਦਾ ਕਿਉਂਕਿ ਹੈਲਥ ਕੇਅਰ ਤੇ ਇੱਕ ਹੈ ਹੀ ਹੈ ਐਸਾ ਸੈਕਟਰ ਜਿਹੜਾ PR ਦਾ ਪਾਥਵੇ ਹੈ ਨਾਲ ਅਰਲੀ ਚਾਈਲਡਹੁੱਡ ਅਸਿਸਟੈਂਟ ਪ੍ਰੋਗਰਾਮ ਐਜੂਕੇਸ਼ਨ ਵੀ ਜਿਹੜਾ ਹੈ ਨਾ ਉਹ ਵੀ PR ਦਾ ਪਾਥਵੇ ਹੈ
1: ਓਕੇ
0: ਸੋ ਉਹ ਅਸੀਂ ਸਪਟੈਂਬਰ ਚ ਲਾਂਚ ਕਰ ਰਹੇ ਹਾਂ ਉਹਦੀ ਵੀ ਅਸੀਂ ਬੁਕਿੰਗ ਸ਼ੁਰੂ ਕਰ ਲਈ ਹੈ ਸੋ ਸਾਨੂੰ ਬਹੁਤ ਹੁੰਗਾਰਾ ਮਿਲ ਰਿਹਾ ਲੋਕਾਂ ਵੱਲੋਂ ਔਰ ਇਹ ਇੱਕ ਤਰ੍ਹਾਂ ਤੋਂ ਪ੍ਰਾਈਮ ਵੱਲੋਂ ਇਨੀਸ਼ੀਏਟਿਵ ਹੈ ਕਿ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੀਅਰ ਐਨਹਾਂਸਮੈਂਟ ਵਾਸਤੇ ਹੋ ਸਕਦੀ ਹੈ ਸੋ ਹੈਂਡ ਹੋਲਡਿੰਗ ਬੜੀ ਲੰਬੀ ਹੈ ਕਿਉਂਕਿ ਅਸੀਂ ਇਨਸ਼ੋਰ ਕਰਦੇ ਹਾਂ ਕਿ ਹਰ ਬੰਦੇ ਨੂੰ ਫੇਅਰ ਚਾਂਸ ਮਿਲੇ ਅਸੀਂ ਕਹਿੰਦੇ ਹੁੰਦੇ ਸੀ 3 ਤੋਂ 4 ਇੰਪਲੋਇਰ ਇੱਥੇ ਹੁਣ ਸਾਡੇ ਕੋਲ 13 ਇੰਪਲੋਇਰ ਨੇ ਔਰ 5 ਐਸੇ ਨੇ ਜਿਹੜੇ ਸਾਡੇ ਕੋਲ ਜਗ੍ਹਾ ਨਾ ਹੋਣ ਕਰਕੇ ਅਸੀਂ ਨਹੀਂ ਲੈ ਪਾ ਰਹੇ
1: ਜਗ੍ਹਾ ਤੁਹਾਨੂੰ ਦੇ ਦਿੰਦੇ ਜੀ
0: ਸੋ ਨੈਕਸਟ ਟਾਈਮ ਹੁਣ ਸਾਨੂੰ ਉਮੀਦ ਹੈ ਕਿ ਸਾਨੂੰ ਵੱਡੇ ਬੈਂਕਵਟ ਹਾਲ 'ਚ ਜਾਣਾ ਪਏਗਾ ਜਿੱਦਾਂ ਤੀਆਂ ਦਾ ਮੇਲਾ ਸੋਹਣਾ ਹੋਇਆ ਸੀ ਉਸੇ ਤਰ੍ਹਾਂ ਅਸੀਂ ਵੱਡੇ ਬੈਂਕਵਟ ਹਾਲ 'ਚ ਹੀ ਜਾਣਾ ਪੈਣਾ ਸਾਨੂੰ
1: ਜੀ
0: ਕਿਉਂਕਿ
1: ਦੱਸਿਆ ਕਰੋ ਨਾ ਸਾਡੇ ਨਾਲ ਨਾਲ ਅਸੀਂ ਰੀਅਲ ਸਟੇਟ ਦਾ ਕੰਮ ਕਰਦੇ ਹਾਂ ਜਗ੍ਹਾ ਲੱਭ ਕੇ ਦੇਣਾ ਸਾਡਾ ਕੰਮ
0: ਜੀ ਬਿਲਕੁਲ ਮਾਲਕ ਇਸੇ ਤਰ੍ਹਾਂ ਸੁੱਖ ਰੱਖੇ ਤੇ ਜਿਸ ਤਰ੍ਹਾਂ ਆਉਣ ਵਾਲੇ ਸਮੇਂ 'ਚ 8-10 ਪ੍ਰੋਗਰਾਮ ਹੋਰ ਆ ਰਹੇ ਨੇ ਤੇ ਸਾਨੂੰ ਵੱਡੀ ਜਗ੍ਹਾ ਚਾਹੀਦੀ ਹੈ
1: ਨਾਲ ਨਾਲ ਆਪਣਾ ਨੰਬਰ ਦੇ ਦਿਓ ਜੀ
0: ਸਾਡਾ ਨੰਬਰ ਹੈ ਜੀ 6474991009 ਔਰ ਇਹਦੇ ਤੇ ਕਾਲ ਕਰਕੇ ਆਪਣਾ ਸਿਕਿਉਰ ਕਰ ਸਕਦੇ ਨੇ ਸਪੋਟ ਜਾਂ ਸਾਡੀ ਵੈਬਸਾਈਟ ਹੈ primeinternational.ca ਉਹਦੇ ਤੇ ਜਾ ਕੇ ਵੀ QR ਕੋਡ ਸਕੈਨ ਕਰਕੇ ਔਰ ਮੈਂ ਜ਼ਰੂਰ ਇਹ ਕਹਾਂਗਾ ਕਿ ਸਵੇਰੇ ਜਦੋਂ ਆਉਣ 11 ਵਜੇ ਸ਼ਾਰਪ ਸ਼ੁਰੂ ਹੋ ਜਾਏਗਾ ਔਰ 3 ਵਜੇ ਸ਼ਾਰਪ ਖਤਮ ਕਰ ਦਾਂਗੇ ਹਾਂਜੀ ਔਰ ਆਪਣੇ ਰਿਜ਼ਿਊਮ ਬਹੁਤ ਸਾਰੇ ਲੈ ਕੇ ਆਉਣ ਕਿਉਂਕਿ ਇੰਪਲੋਇਰਸ ਦੇ ਸਾਹਮਣੇ ਉਹ ਪੇਸ਼ ਕਰਨਗੇ ਆਪਣੇ ਆਪ ਨੂੰ ਵੀ ਔਰ ਉਹਨਾਂ ਦਾ ਜੋ ਪੇਪਰਸ ਹੋਣੇ ਚਾਹੀਦੇ ਉਹ ਪੂਰੇ ਹੋਣੇ ਚਾਹੀਦੇ ਆ
1: ਜੀ ਔਰ ਦੋਸਤੋ ਬੜਾ ਤੁਹਾਡੇ ਲਈ ਸੁਨਹਿਰੀ ਮੌਕਾ ਹੈਗਾ ਅਗਰ ਤੁਸੀਂ ਹੈਲਥ ਫੀਲਡ ਦੇ ਵਿੱਚ ਹੋ ਜੋਬ ਲੱਭ ਰਹੇ ਹੋ ਔਰ ਜ਼ਰੂਰੀ ਨਹੀਂ ਕਿ ਤੁਸੀਂ ਇਹਨਾਂ ਕੋਲ ਪੜ੍ਹੇ ਹੋ ਜਿੱਥੇ ਮਰਜ਼ੀ ਪੜ੍ਹੇ ਹੋਵੋ ਔਰ ਤੁਹਾਡੀ ਜਿਹੜੀ ਇਹ ਕੱਲ੍ਹ ਨੂੰ ਸਪੋਰਟ ਕਰਨਗੇ ਮਦਦ ਕਰਨਗੇ ਔਰ ਹੋ ਸਕਦਾ ਕਿ ਤੁਹਾਨੂੰ ਕੱਲ੍ਹ ਤੋਂ ਚੰਗੀ ਜੋਬ ਮਿਲ ਸਕਦੀ ਹੈ
0: ਜੀ ਬਿਲਕੁਲ
1: ਸੋ ਜੁੜੇ ਵਤਨੋ ਦੂਰ ਦੇ ਨਾਲ ਨਾਲ ਦੀ ਨਾਲ ਮੋਨਾ ਜੀ ਸਟੂਡੀਓ 'ਚ ਨੇ ਇਹਨਾਂ ਨਾਲ ਵੀ ਕੁਝ ਗੱਲਾਂ ਬਾਤਾਂ ਕਰਨੀਆਂ ਕਿਰਨ ਹੋਰੀ ਵੀ ਨਾਲ ਨੇ ਤੇ ਕਿਰਨ ਜੀ ਤੇ ਮੋਨਾ ਜੀ ਗੀਤ ਸੁਣਾ ਦੀਏ ਰੇਡੀਓ ਸਟੇਸ਼ਨ ਤੇ ਜਦੋਂ ਸੁਣਦੇ ਹੁੰਦੇ ਸੀ ਉਹ ਗੀਤ ਔਰ ਮੇਰੇ ਖਿਆਲ ਤੁਹਾਨੂੰ ਵੀ ਠੀਕ ਲੱਗੇਗਾ ਸੁਣਨ ਵਾਲਿਆਂ ਨੂੰ ਵੀ ਠੀਕ ਲੱਗੂਗਾ।

0: ਜੀ ਕਿੰਨੀਆਂ ਪੁਰਾਣੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਗੀਤ ਦੇ ਰਾਹੀਂ ਸੁਣ, ਮੈਂ ਬੜੇ ਧਿਆਨ ਨਾਲ ਦੇਖ ਰਿਹਾ, ਸਾਰੇ ਦੇਖ ਰਿਹਾ ਸਟੂਡੀਓ ਚ। ਅੱਛਾ ਦੇਖੋ, ਗੁੱਸਾ ਵੀ ਕਿੰਨੀ ਚੀਜ਼ ਹੁੰਦੀ ਨਾ, ਉਹਦਾ ਭਾਵੇਂ ਹਸਬੈਂਡ ਹੋਵੇਗਾ, ਪਤਾ ਨੀ ਬੋਏਫ੍ਰੈਂਡ ਆ ਜੋ ਵੈਸੇ ਹੀ ਫਰੈਂਡ ਆ, ਹੈਨਾ, ਤੇ ਉਹ ਕਿੰਨੇ ਗੁੱਸੇ ਚ ਆ, ਤੇ ਉਹ ਮੈਂ ਤਾਂ ਹੀ ਕਰ ਰਹੀ ਭਾਵੇਂ ਬੋਲ ਤੇ ਭਾਵੇਂ ਨਾ ਬੋਲ, ਪਰ ਰਹਿ ਤਾਂ ਕੋਲ ਨਾ, ਹੈਨਾ, ਕਿਉਂਕਿ ਕਈ ਵਾਰੀ ਤੁਹਾਨੂੰ ਕੋਈ ਨਾ ਕੋਈ ਕਹਿੰਦੇ ਹੁੰਦੇ ਨਾ, ਇਕੱਲਾ ਤਾਂ ਦਰਖਤ ਵੀ ਜਿਹੜਾ ਉਹ ਵੀ ਨਹੀਂ ਠੀਕ ਹੁੰਦਾ, ਨਾਲ ਕੋਈ ਨਾ ਕੋਈ ਜ਼ਰੂਰ ਹੋਵੇ। ਆਪਾਂ ਕਿਤੇ ਦੂਰ ਦਰੇਡੇ ਜਾਂਦੇ ਹਾਂ ਤਾਂ ਆਪਣੇ ਨਾਲ ਆਪਾਂ ਕੋਈ ਨਾ ਕੋਈ ਗੱਲਾਂ ਬਾਤਾਂ ਨੂੰ ਕਰਨ ਨੂੰ ਹੋਵੇ, ਕੋਈ ਸਹਾਰਾ ਹੋਵੇ, ਤੇ ਬੰਦਾ ਫਿਰ ਕਹਿੰਦਾ ਵਾਟ ਮੁੱਕ ਜਾਂਦੀ ਜਲਦੀ। ਸੋ ਜੁੜੇ ਹੋ ਜੀ ਤੁਸੀਂ ਵਤਨੋਂ ਦੂਰ ਦੇ ਨਾਲ, ਕੋਈ ਗੀਤ ਸੰਗੀਤ ਵੀ ਸੁਣਨਾ ਹੁੰਦਾ ਹੈ ਜਾਂ ਫਿਰ ਤੁਸੀਂ ਕੋਈ ਆਪਣੇ ਪ੍ਰੋਗਰਾਮ ਦੇ ਵਿੱਚ ਸਾਡੇ 'ਚ ਕੋਈ ਐਡਵਰਟਾਈਜ਼ਮੈਂਟ ਕਰਨੀ ਹੈ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ 9057999999 ਦੇ ਉੱਤੇ ਫੋਨ ਕਰ ਸਕਦੇ ਹੋ। ਤੇ ਇਹ ਜਿਹੜੇ ਪੁਰਾਣੇ ਪੁਰਾਣੇ ਗੀਤ, ਪੁਰਾਣੀਆਂ ਫਿਲਮਾਂ, ਪੁਰਾਣਾ ਬਹੁਤ ਸਾਰਾ ਮਟੀਰੀਅਲ ਜਿਹੜਾ ਨਹੀਂ ਹਾਲੇ ਵੀ ਮਾਰਕੀਟ 'ਚ ਆਇਆ, ਇਹ ਸਾਰਾ ਕੁਝ ਤੁਹਾਨੂੰ ਢਿੱਲੋਂ ਵੀਡੀਓ ਤੋਂ ਮਿਲਦਾ ਹੈ। ਇਹ ਗੀਤ ਵੀ ਸਾਨੂੰ ਢਿੱਲੋਂ ਵੀਡੀਓ ਦੇ ਸਹਿਯੋਗ ਦੇ ਨਾਲ ਪਹੁੰਚਿਆ ਸੀ। ਸੈਮੀ ਢਿੱਲੋਂ ਹੋਣ ਦਾ ਨੰਬਰ ਹੈ ਜੀ 905-204-1313, ਜਿੱਥੋਂ ਤੁਸੀਂ ਆਈ ਪੀ ਬਾਕਸ ਲੈ ਸਕਦੇ ਹੋ, ਔਰ ਸਾਰਾ ਪੁਰਾਣਾ ਕੋਈ ਗੁਰਬਾਣੀ ਸੁਣਨੀ ਆ, ਕੋਈ ਕਵਾਲੀਆਂ ਸੁਣਨੀਆਂ, ਕੋਈ ਹਿੰਦੀ ਗੀਤ, ਪੰਜਾਬੀ ਗੀਤ, ਹਰ ਤਰ੍ਹਾਂ ਦਾ ਜਿਹੜਾ ਮਟੀਰੀਅਲ ਤੁਹਾਨੂੰ ਢਿੱਲੋਂ ਵੀਡੀਓ ਤੋਂ ਮਿਲਦਾ ਜੀ।
1: ਜੀ, ਔਰ ਨਾਲ ਦੀ ਨਾਲ ਜਿੱਥੇ ਕਿ ਮੋਨਾ ਜੀ ਦੇ ਨਾਲ ਅਸੀਂ ਅੱਜ ਜਿਹੜੀ ਜੀ ਸਟੂਡੀਓ ਦੇ ਵਿੱਚ ਗੱਲਬਾਤ ਕਰਾਂਗੇ। ਸੋ ਪਹਿਲਾਂ ਅਸੀਂ ਗੱਲਬਾਤ ਜਿਹੜੀ ਜੀ ਕੀਤੀ ਸੀ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਕਿ ਤੁਸੀਂ ਕਿੱਦਾਂ ਜਿਹੜਾ ਜੀ ਮੋਨਾ ਜੀ ਹੋਣਾ ਕੋਲ ਲੈ ਸਕਦੇ, ਇੱਕ ਸਹੀ ਸਲਾਹਕਾਰ ਤੋਂ ਆਲਵੇਜ਼ ਜਿਹੜੀ ਜੀ ਗਾਈਡੈਂਸ ਬਹੁਤ ਇੰਪੋਰਟੈਂਟ ਹੁੰਦੀ ਆ। ਔਰ ਨਾਲ ਦੀ ਨਾਲ ਹੁਣ ਅਗਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਜਿਹੜੀ ਜੀ ਆਰ ਈ ਐਸ ਪੀ ਬੱਚਿਆਂ ਦੀ ਜਿਹੜੇ ਆ ਜੀ ਸੇਵਿੰਗਸ ਪਲਾਨ ਦੇ ਬਾਰੇ, ਉਹਨਾਂ ਦੇ ਐਜੂਕੇਸ਼ਨ ਦੇ ਪਲਾਨਸ ਦੇ ਬਾਰੇ ਥੋੜੀ ਜਿਹੀ ਗੱਲਬਾਤ ਕਰਦੇ ਹਾਂ।
2: ਜ਼ਰੂਰ ਕਿਰਨ, ਜਿੱਦਾਂ ਕਿ ਇਸ ਟਾਈਮ 'ਤੇ ਜੁਲਾਈ ਦਾ ਮੰਥ ਹੈਗਾ, ਇਸ ਟਾਈਮ 'ਤੇ ਸਾਨੂੰ ਬਹੁਤ ਸਾਰੇ ਪੁਰਾਣੇ ਕਲਾਇੰਟਸ ਜਿਨ੍ਹਾਂ ਦੀ ਆਰ ਈ ਐਸ ਪੀ ਬੱਚਿਆਂ ਦੀ ਕੀਤੀ ਹੋਈ ਹੈ, ਸੋ ਉਹਨਾਂ ਦੇ ਪਲਾਨ ਮੈਚਿਓਰ ਹੋ ਰਹੇ ਨੇ, ਕਿਉਂਕਿ ਸਪਤੰਬਰ ਦੇ ਵਿੱਚ ਜਿਹੜੇ ਵੀ ਬੱਚੇ ਕਾਲਜ ਯੂਨੀਵਰਸਿਟੀ ਜਾ ਰਹੇ ਨੇ ਉਹਨਾਂ ਦੇ ਵਿਦਡਰੋਲਸ ਚੱਲ ਰਹੇ ਨੇ ਹੁਣ ਇਸ ਟਾਈਮ 'ਤੇ, ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਇਸ ਟਾਈਮ 'ਤੇ ਇਨਰੋਲਮੈਂਟ ਲੈਟਰ ਆਲਰੇਡੀ ਆ ਚੁੱਕੀ ਹੁੰਦੀ ਹੈ, ਐਂਡ ਇਹ ਟਾਈਮ ਹੁੰਦਾ ਉਹਨਾਂ ਦਾ ਕਿ ਪਲਾਨ ਮੈਚਿਓਰਟੀ ਦੇ ਟਾਈਮ 'ਤੇ ਵਿਦਡਰੋਲਸ ਲੈਣ ਸਕਦੇ ਹੁੰਦੇ ਨੇ। ਸੋ ਇਸੇ ਕਰਕੇ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਜਿੱਦਾਂ 18 ਸਾਲਾਂ ਪਲੱਸ ਦਾ ਐਕਸਪੀਰੀਅੰਸ ਹੈਗਾ ਇਸ ਫੀਲਡ ਦੇ ਵਿੱਚ, ਸੋ ਨੋਟ ਓਨਲੀ ਕਿ ਡੂਇੰਗ ਦਾ ਪਲਾਨ ਕਿ ਜਦੋਂ ਪਲਾਨ ਕਰਨਾ ਹੈਗਾ ਆਰ ਈ ਐਸ ਪੀ ਦਾ ਜਾਂ ਕੋਈ ਇੰਸ਼ੋਰੈਂਸ ਦੀ ਪਾਲਿਸੀ ਕਰਨੀ ਹੈ, ਨੋਟ ਓਨਲੀ ਤਦ ਤੱਕ, ਈਵਨ ਕਿ ਆਫਟਰ ਵਰਡਸ ਜਦੋਂ ਵੀ ਕਦੇ ਕੋਈ ਸਰਵਿਸ ਚਾਹੀਦੀ ਹੁੰਦੀ ਹੈ, ਚਾਹੇ ਕੋਈ ਵਿਦਡਰੋਲ ਦਾ ਪਲਾਨ ਦੀ ਮੈਚੋਰਿਟੀ ਦਾ ਟਾਈਮ ਹੈ, ਚਾਹੇ ਫਿਰ ਕੋਈ ਕੋਈ ਕਲੇਮ ਦਾ ਟਾਈਮ ਹੈਗਾ, ਚਾਹੇ ਕੋਈ ਐਡਰੈਸ ਚੇਂਜ ਹੈ, ਬੈਂਕਿੰਗ ਡਿਟੇਲਸ, ਉਹ ਸਾਰੀਆਂ ਸਰਵਿਸਿਜ਼ ਸਾਡੇ ਵੱਲੋਂ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਸੋ ਇਸੇ ਦੇ ਨਾਲ ਨਾਲ ਜਦੋਂ ਹੁਣ ਆਰ ਈ ਐਸ ਪੀ ਦੀ ਗੱਲ ਵਿਦਡਰੋਲ ਦੀ ਗੱਲ ਹੋਈ ਹੈਗੀ ਹੈ ਕਿ ਸਪਤੰਬਰ ਦੇ ਲਈ ਇਸ ਟਾਈਮ 'ਤੇ ਅਸੀਂ ਬਹੁਤ ਸਾਰੇ ਬੱਚਿਆਂ ਨੂੰ, ਫੈਮਲੀਜ਼ ਨੂੰ ਹੈਲਪ ਆਊਟ ਕਰ ਰਹੇ ਹਾਂ ਜਿਨ੍ਹਾਂ ਦੇ ਵਿਦਡਰੋਲਸ ਹੋ ਰਹੇ ਨੇ ਇਸ ਟਾਈਮ 'ਤੇ। ਮੈਂ ਜ਼ਰੂਰ ਕਹੂੰਗੀ ਕਿ ਜੇ ਕਿਸੇ ਵੀ ਆਪਣੇ ਲਿਸਨਰਸ ਦਾ ਕੋਈ ਵੀ ਕੁਐਸਚਨ ਹੈ, ਤੁਹਾਡਾ ਵੀ ਕੋਈ ਪਲਾਨ ਆ ਇਸ ਟਾਈਮ 'ਤੇ ਮੈਚਿਓਰ ਹੋ ਰਿਹਾ ਬੱਚਿਆਂ ਦੀ ਆਰ ਈ ਐਸ ਪੀ ਦਾ, ਮੈਨੂੰ ਬਹੁਤ ਵਾਰ ਇੱਦਾਂ ਦੇ ਕਾਲਸ ਆਉਂਦੀਆਂ ਨੇ ਕਿ ਪੁਰਾਣੇ ਐਡਵਾਈਜ਼ਰ ਦੇ ਨਾਲ ਹੁਣ ਇਸ ਟਾਈਮ ਲਿੰਕਡ ਨਹੀਂ ਰਹੇ ਜਾਂ ਫਿਰ ਉਹਨਾਂ ਦਾ ਇਸ ਟਾਈਮ 'ਤੇ ਕੰਟੈਕਟ ਨਹੀਂ ਹੈਗਾ, ਤਾਂ ਵੀ ਤੁਸੀਂ ਸਾਡੇ ਤੋਂ ਜ਼ਰੂਰ ਓਪੀਨੀਅਨ ਲੈ ਸਕਦੇ ਹੈਗੇ, ਉਹ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਅਸੀਂ ਐਡਵਾਈਸ ਕਰ ਸਕਦੇ ਹਾਂ ਕਿ ਕਿੱਦਾਂ ਤੁਸੀਂ ਵਿਦਡਰੋਲ ਪ੍ਰੋਸੈਸ ਆਪਣਾ ਕੰਪਲੀਟ ਕਰ ਸਕਦੇ ਹੈਗੇ ਹੋ, ਨੋ ਮੈਟਰ ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ, ਟਰੱਸਟ ਕੰਪਨੀ ਨਾਲ, ਕਿਤੇ ਵੀ ਚੱਲ ਰਿਹਾ ਹੈਗਾ। ਈਵਨ ਕਿ ਇਹੀ ਮੈਸੇਜ ਉਹਨਾਂ ਨੂੰ ਵੀ ਮੈਂ ਜ਼ਰੂਰ ਦੇਣਾ ਚਾਹੂੰਗੀ ਜਿਨ੍ਹਾਂ ਦੇ ਕੋਲ ਇਸ ਟਾਈਮ 'ਤੇ ਨਿਊ ਬੋਰਨ ਕਿਡਸ ਹੈਗੇ ਆ, ਨਿਊ ਬੋਰਨ ਗ੍ਰੈਂਡ ਕਿਡਸ ਹੈਗੇ ਆ, ਕਿਉਂਕਿ ਓਬਵੀਅਸਲੀ ਆ ਇੱਕ ਨਾ ਇੱਕ ਦਿਨ ਉਹਨਾਂ ਨੇ ਵੀ ਕਾਲਜ ਯੂਨੀਵਰਸਿਟੀ ਜਾਣਾ, ਐਂਡ ਜਦੋਂ ਵੀ ਕਿਰਨ ਬੱਚੇ ਬੋਰਨ ਹੁੰਦੇ ਨਾ ਸਾਨੂੰ ਇੱਦਾਂ ਲੱਗਦਾ ਕਿ ਹਜੇ ਤਾਂ ਬਹੁਤ ਛੋਟਾ ਆ, ਹੁਣ 18 ਸਾਲ ਬਹੁਤ ਟਾਈਮ ਪਿਆ, ਪਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਪਲਕ ਝਪਕਦੇ ਆ ਹੀ ਟਾਈਮ ਨਿਕਲ ਜਾਂਦਾ। ਸੋ ਇਸੇ ਕਰਕੇ ਟਾਈਮ ਚਾਹੀਦਾ ਹੁੰਦਾ ਜੇ ਤੁਹਾਨੂੰ ਇੱਕ ਪੈਸੇ ਦੇ ਉੱਤੇ ਗਰੋਥ ਚਾਹੀਦੀ ਹੈਗੀ ਹੈ। ਸੋ ਦੈਟਸ ਹਾਊ ਆਰ ਈ ਐਸ ਪੀ ਤੁਹਾਡੇ ਲਈ ਵਰਕਆਊਟ ਕਰ ਸਕਦੀ ਹੈ। ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਜਿਹਦੇ ਵਿੱਚ ਕਿ ਜਦੋਂ ਤੁਸੀਂ ਕੰਟਰੀਬਿਊਸ਼ਨ ਕਰੋਗੇ ਗੌਰਮੈਂਟ ਵੱਲੋਂ ਵੀ ਗ੍ਰਾਂਟ ਆਉਣੀਆਂ ਨੇ, ਅਤੇ ਨਾਲ ਦੀ ਨਾਲ ਤੁਹਾਨੂੰ ਗ੍ਰਾਂਟ ਦੇ ਉੱਪਰ ਇੰਟਰਸਟ ਕੰਪਾਊਂਡਿੰਗ ਇੰਟਰਸਟ ਨਾਲ ਆਪਣੇ ਪ੍ਰਿੰਸੀਪਲ ਦੇ ਉੱਤੇ ਵੀ ਮਿਲਦਾ ਹੈਗਾ। ਐਂਡ ਇਸ ਟਾਈਮ 'ਤੇ ਜਿਹੜੀਆਂ ਕਿ ਗੌਰਮੈਂਟ ਵੱਲੋਂ ਨਿਊਜ਼ ਆ ਰਹੀਆਂ ਨੇ, ਇਸ ਟਾਈਮ 'ਤੇ ਸੀ ਸੀ ਬੀ ਜਿਹੜਾ ਚਾਈਲਡ ਕੇਅਰ ਬੈਨੀਫਿਟ ਹੈਗਾ 0 to 6 years ਦੇ ਬੱਚਿਆਂ ਦੇ ਲਈ ਆਪਾਂ ਨੂੰ $679 ਪਰ ਮੰਥ ਮਿਲਣਾ ਹੈ ਮੋਸਟ ਆਫ ਦਾ ਫੈਮਲੀਜ਼ ਨੂੰ, ਐਂਡ ਜੇ ਬੱਚਿਆਂ ਦੀ ਏਜ 6 to 17 years ਦੀ ਉਮਰ ਹੈਗੀ ਹੈ ਤਾਂ $573 ਮਿਲਣੇ ਹੈਗੇ ਨੇ ਪਰ ਮੰਥ। ਸੋ ਇਸ ਟਾਈਮ 'ਤੇ ਜੇ ਆਪਾਂ ਐਟਲੀਸਟ ਬੱਚਿਆਂ ਦਾ ਚਾਈਲਡ ਕੇਅਰ ਬੈਨੀਫਿਟ ਜਿਹੜਾ ਹੈਗਾ ਉਹੀ ਇੱਧਰ ਇਨਵੈਸਟ ਕਰੀ ਜਾਈਏ ਸਮ ਆਫ ਦਾ ਅਮਾਊਂਟ, ਚਾਹੇ ਇਹਦੇ ਵਿੱਚ ਅਸੀਂ ਕਹੀਏ ਕਿ $208 ਮੈਕਸੀਮਮ ਕੰਟਰੀਬਿਊਸ਼ਨ ਹੁੰਦੀ ਹੈ ਤਾਂ ਕਿ ਤੁਸੀਂ ਮੈਕਸੀਮਮ ਗ੍ਰਾਂਟ ਲੈ ਸਕੋ, ਤਾਂ ਵੀ ਤੁਸੀਂ ਇਸਦਾ ਪੂਰਾ ਬੈਨੀਫਿਟ ਲੈ ਸਕਦੇ ਹੋ ਕਿ ਗੌਰਮੈਂਟ ਵੱਲੋਂ ਹੀ ਤੁਹਾਨੂੰ ਬੈਨੀਫਿਟ ਆਏ ਅਤੇ ਉਹੀ ਤੁਸੀਂ ਆਰ ਈ ਐਸ ਰੈਸਪੀ ਦੇ ਵਿੱਚ ਰੀ ਇਨਵੈਸਟ ਕਰ ਦਿੱਤੇ ਤੇ ਡਬਲ ਹੋਰ ਤੁਹਾਨੂੰ ਗਰੋਥ ਮਿਲ ਸਕਦੀ ਹੁੰਦੀ ਹੈ। ਸੋ ਤੁਹਾਨੂੰ ਇਸ ਦੇ ਬਾਰੇ ਕੋਈ ਵੀ ਕੰਸਰਨ ਹੈ, ਕਿਸ ਤਰੀਕੇ ਨਾਲ ਆਰਈਐਸਪੀ ਨੇ ਵਰਕਆਊਟ ਕਰਨਾ ਹੈ, ਇਹਦੇ ਵਿੱਚ ਸ਼ਾਰਟ ਵਿੱਚ ਜ਼ਰੂਰ ਕਹਿ ਦਿੰਦੀ ਹਾਂ ਕਿ ਬੱਚੇ ਵਰਲਡ ਵਾਈਡ ਕਿਤੇ ਵੀ ਪੜ੍ਹਨ, ਕੋਈ ਵੀ ਕੋਰਸ ਕਰਦੇ ਨੇ, ਚਾਹੇ ਉਹ 4 ਸਾਲ ਦੀ ਡਿਗਰੀ ਕਰ ਰਹੇ ਨੇ, ਕੋਈ ਡਿਪਲੋਮਾ ਕਰ ਰਹੇ ਨੇ, ਕਿਤੇ ਵੀ ਪੜ੍ਹਦੇ ਨੇ, ਡੈਫੀਨੇਟਲੀ ਤੁਸੀਂ 100% ਬੈਨੀਫਿਟ ਲੈ ਸਕਦੇ ਹੁੰਦੇ ਹੋ। ਕੋਈ ਵੀ ਤੁਹਾਨੂੰ ਇਸ ਦੇ ਬਾਰੇ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਕਨਫਿਊਜ਼ਨ ਹੈਗੀ ਹੈ ਕਿ ਕਿਹੜਾ ਪਲਾਨ ਸੂਟੇਬਲ ਹੈ, ਕਿ ਇੰਸ਼ੋਰੈਂਸ ਕੰਪਨੀ ਦੇ ਨਾਲ, ਟਰੱਸਟ ਕੰਪਨੀ ਦੇ ਨਾਲ ਜਾਂ ਬੈਂਕ ਦੇ ਨਾਲ ਕਿਹਦੇ ਨਾਲ ਤੁਹਾਨੂੰ ਜਾਣਾ ਬੈਟਰ ਰਹੂਗਾ ਆਪਸ਼ਨ। ਸੋ ਤੁਹਾਨੂੰ ਕੋਈ ਵੀ ਇਸ ਤਰੀਕੇ ਦੀ ਜਾਣਕਾਰੀ ਚਾਹੀਦੀ ਹੈ, ਵਰਕਿੰਗ ਐਜ਼ ਅ ਬ੍ਰੋਕਰ ਸਾਰੀਆਂ ਆਪਸ਼ਨ ਸਾਡੇ ਕੋਲ ਅਵੇਲੇਬਲ ਹੁੰਦੀਆਂ ਨੇ। ਜ਼ਿਆਦਾ ਜਾਣਕਾਰੀ ਲਈ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509-416-509-1509।
1: ਬਿਲਕੁਲ ਜੀ, ਮੋਨਾ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ 416-509-1509 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈਗੀ ਆ। ਔਰ ਦੁਬਾਰਾ ਜਿਹੜੀ ਜੀ ਆਪਾਂ ਮੋਨਾ ਜੀ ਦੇ ਨਾਲ ਗੱਲਬਾਤ ਕਰਾਂਗੇ, ਔਰ ਨਾਲ ਨਾਲ ਥੋੜੀ ਜਿਹੀ ਜਿਹੜੀ ਜੀ ਨਿਊਜ਼ ਤੇ ਵੀ ਝਾਤ ਪਾ ਦਈਏ, ਜਿੱਥੇ ਅਸੀਂ ਦੱਸਿਆ ਸੀਗਾ ਕਿ ਅੱਜ ਜਿਹੜਾ ਜੀ ਥੰਡਰ ਸਟਾਰਮ ਕੁਸ਼ਕ ਪਾਰ ਦੇ ਵਿੱਚ ਟੋਰਾਂਟੋ ਦੇ ਦੇਖਿਆ ਜਾ ਰਿਹਾ, ਨਾਲ ਦੇ ਨਾਲ ਜਿੱਥੇ ਕਿ ਜਿਹੜਾ ਜੀ ਫਰਾਂਸ ਦੇ ਵਿੱਚ ਕਹਿੰਦੇ ਕਿ ਬਹੁਤ ਜ਼ਿਆਦਾ ਜਿਹੜਾ ਜੀ ਹੀਟ ਵੇਵ ਕਰਕੇ ਬਹੁਤ ਸਾਰੀਆਂ ਜਿਹੜੀਆਂ ਜੀ ਮੌਤਾਂ ਵੀ ਹੋ ਰਹੀਆਂ, ਜਿਹੜਾ ਕਿ ਫਿਨਰਲ ਡਾਇਰੈਕਟਰ ਗਾਰਚਰ ਖੈਟਨ ਹੈਗੇ, ਉਹਨਾਂ ਨੇ ਦੱਸਿਆ ਕਿ ਮੈਂ ਕਦੇ ਵੀ ਇੰਨਾ ਜਿਹੜਾ ਜੀ ਫਰਾਂਸ ਦਾ ਰਿਕਾਰਡ ਬ੍ਰੇਕਿੰਗ ਡੈਥਸ ਜਿਹੜੀਆਂ ਜੀ ਨਹੀਂ ਦੇਖੀਆਂ ਸੀਗੀਆਂ, ਔਰ ਬਹੁਤ ਸਾਰੀ ਜਿਹੜੀ ਜੀ ਇਸ ਟਾਈਮ ਹੀਟ ਵੇਵ ਉੱਥੇ ਵੀ ਆ। ਔਰ ਨਾਲ ਦੀ ਨਾਲ ਜਿਹੜਾ ਜੀ ਟਰੰਪ ਨੇ ਇਹ ਜਿਹੜੀ ਜੀ ਸਟੇਟਮੈਂਟ ਦਿੱਤੀ, ਉਹਨਾਂ ਨੇ ਕਿਹਾ ਹੈ ਕਿ ਵਿਦਾਊਟ ਅਸ ਦੇਰ ਇਜ਼ ਨੋ ਵੇ ਦੇ ਕੈਨ ਸਰਵਾਈਵ, ਉਹਨਾਂ ਨੇ ਕਿਹਾ ਕਿ ਕੈਨੇਡਾ ਬਿਲਕੁਲ ਸਾਡੇ ਬਿਨਾਂ ਜਿਹੜਾ ਜੀ ਸਰਵਾਈਵ ਨਹੀਂ ਕਰ ਸਕਦਾ ਹੈਗਾ, ਔਰ ਉਹਨਾਂ ਨੇ ਕਿਹਾ ਕਿ ਆਪਾਂ ਦੁਬਾਰਾ ਤੋਂ ਜਿਹੜੀ ਹੈ ਜੀ ਟ੍ਰੇਡ ਵਾਰ ਦੇ ਬਾਰੇ ਗੱਲਬਾਤ ਕਰਨੀ ਆ, ਅਤੇ ਇਸ ਲਈ ਹੀ ਜਿਹੜੇ ਜੀ ਪ੍ਰਾਈਮ ਮਿਨਿਸਟਰ ਮਾਰਕ ਕਰਨੀ ਅੱਜ ਜਿਹੜੇ ਜੀ ਵਰਚੁਅਲੀ ਜਿਹੜੇ ਜੀ ਸਾਡੇ ਪ੍ਰੀਮੀਅਰਸ ਹੈਗੇ ਆ ਓਨਟੈਰੀਓ ਦੇ ਅਤੇ ਬਾਕੀ ਵੱਖ ਵੱਖ ਏਰੀਆ ਦੇ, ਉਹਨਾਂ ਦੇ ਨਾਲ ਜਿਹੜੀ ਹੈ ਜੀ ਅੱਜ ਨਵੀਂ ਗੱਲਬਾਤ ਕਰੂਗੇ ਕਿ ਆਪਾਂ ਕੀ ਗੱਲਬਾਤ ਕਰ ਸਕਦੇ ਹਾਂ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜੇ ਇਹ ਜਿਹੜੇ ਜੀ ਟੈਰਿਫਸ ਲੱਗ ਗਏ ਅਤੇ ਆਲਮੋਸਟ ਜਿਹੜਾ ਜੀ ਕੈਨੇਡਾ ਨੂੰ ਇੰਪੈਕਟ ਪਊਗਾ 28 ਬਿਲੀਅਨ ਦਾ ਇਨ ਕੈਨੇਡੀਅਨ ਗੁੱਡਸ ਜਿਹੜੇ ਕਿ US ਦੇ ਵਿੱਚ ਐਕਸਪੋਰਟ ਕੀਤੇ ਜਾਂਦੇ ਆ। ਸੋ ਇਹ ਸੀਗੀ ਕੁਛ ਅੱਜ ਦੀ ਜਿਹੜੀ ਜੀ ਟੈਰਿਫ ਤੇ ਨਾਲ ਦੀ ਨਾਲ ਜਿਹੜੀ ਜੀ ਨੇੜਲੀ ਆ ਨਿਊਜ਼ ਦੇ ਅਪਡੇਟ। ਔਰ ਨਾਲ ਦੀ ਨਾਲ ਇੱਕ ਨਿਊਜ਼ ਸਾਡੀ ਨਿਊਜ਼ ਰੂਮ ਤੱਕ ਹੋਰ ਪਹੁੰਚੀ ਹੈ ਕਿ ਮਾਈਵੇ ਬੱਸ ਦੇ ਵਿੱਚ ਜਿਹੜਾ ਜੀ 17 ਸਾਲ ਦਾ ਵਿਅਕਤੀ ਜਿਹੜਾ ਜੀ ਮੇਲ ਸੀਗਾ, ਉਹਨੂੰ 18 ਸਾਲ ਦੀ ਕੁੜੀ ਨੇ ਜਿਹੜਾ ਜੀ ਚਾਕੂ ਮਾਰ ਕੇ ਬਹੁਤ ਬੁਰੀ ਤਰੀਕੇ ਨਾਲ ਜਿਹੜਾ ਜੀ ਇੰਜਰਡ ਕਰ ਦਿੱਤਾ ਹੈਗਾ ਹੈ। ਔਰ ਰਾਤ ਦੇ ਜਿਹੜਾ ਜੀ 1:30 ਤੇ ਇਹ ਜਿਹੜਾ ਜੀ ਇੰਸੀਡੈਂਟ ਹੋਇਆ ਸੀ। ਸੋ ਬਹੁਤ ਧਿਆਨ ਨਾਲ ਸਾਡੇ ਸਾਰੇ ਭੈਣ ਭਰਾ ਜਦੋਂ ਤੁਸੀਂ ਜਾਂਦੇ ਹੁੰਦੇ ਆਪਣੇ ਸੇਫਟੀ ਆਪਣੇ ਨਾਲ ਜਿਹੜਾ ਜੀ ਆਪਾਂ ਕਹਿ ਸਕਦੇ ਹਾਂ ਕਿ ਆਲਵੇਜ਼ ਮੇਕ ਸ਼ੋਰ ਕਰਿਆ ਕਿ ਤੁਸੀਂ ਰਾਤ ਨੂੰ ਇਕੱਲੇ ਜੇ ਟਰੈਵਲ ਵੀ ਕਰ ਰਹੇ ਹੈਗੇ ਆ ਤੇ ਸੇਫਲੀ ਟਰੈਵਲ ਕਰਿਆ ਕਰੋ।
0: ਪਰ ਇਹ ਤਾਂ 17-18 ਸਾਲ ਦੇ ਸੀ ਦੋਨੇ,
1: ਬਿਲਕੁਲ ਜੀ।
0: ਔਰ ਇਹਦੇ ਚ ਹੁਣ ਉਹ ਪਤਾ ਨੀ ਲੜ ਪਏ ਹੋਣਗੇ ਆਪਸ ਚ,
1: ਮੈਨੂੰ ਵੀ ਲੱਗਦਾ ਕਿ
0: ਜਾਣਦੇ ਹੋਣਗੇ
1: ਬੱਸ ਦੇ ਵਿੱਚ। ਤੁਸੀਂ ਦੇਖੋ
0: ਬੱਸ ਦੇ ਵਿੱਚ ਹੈ ਨਾ,
1: ਕਹਿੰਦੇ ਸਵੇਰ ਦੇ 1:30 ਲਾਈਕ 1 ਵਜੇ ਦੇ ਨਾਲ ਅਰਾਊਂਡ ਪੁਲਿਸ ਨੂੰ ਉਹਨਾਂ ਨੇ ਭਾਜੜਾ ਪਾਤੀਆਂ। ਬਿਲਕੁਲ ਜੀ,
0: ਧਿਆਨ ਰੱਖਣਾ ਚਾਹੀਦਾ ਜੀ ਸਾਰਿਆਂ
1: ਨੂੰ।
0: ਤੇ ਨਾਲ ਨਾਲ ਦੱਸ ਦਈਏ ਕੁਝ ਸਪੌਂਸਰਾਂ ਦੇ ਹੋਰ ਸੰਦੇਸ਼। ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ, ਅਗਰ ਤੁਸੀਂ ਕੋਈ ਆਉਣ ਵਾਲੇ ਦਿਨਾਂ 'ਚ ਪਾਰਟੀ ਕਰਨੀ ਚਾਹੁੰਦੇ ਹੋ, ਵੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੋਨਾਂ ਦੀ ਇੱਕੋ ਹੀ ਮੈਨੇਜਮੈਂਟ ਹੈ। ਨੰਬਰ ਹੈ ਉਹਨਾਂ ਦਾ 416-743-0003 ਦੇ ਉੱਤੇ ਕਾਲ ਕਰ ਸਕਦੇ ਹੋ ਤੇ ਬੁਕਿੰਗ ਲੈ ਸਕਦੇ ਹੋ ਜੀ। ਔਰ ਰੀਅਲ ਸਟੇਟ ਦੀ ਗੱਲਬਾਤ ਕਰੀਏ ਜੀ, ਕਿਉਂਕਿ ਅਸੀਂ ਰੀਮੈਕਸ ਗੋਲਡ ਨਾਲ ਵੀ ਕੰਮ ਕਰਦੇ ਹਾਂ ਤੇ ਸਾਡੇ ਕੋਲ ਕਾਫੀ ਜਿਹੜੀਆਂ ਇਸ ਟਾਈਮ ਪ੍ਰੋਪਰਟੀਆਂ ਨੇ ਬਾਹਰ ਦੀ ਜਿਹੜੀ ਇਸ ਟਾਈਮ ਮਾਰਕੀਟ ਹੈ। ਅਗਰ ਤੁਸੀਂ ਇਹਨਾਂ ਦਿਨਾਂ 'ਚ ਦੇਖ ਲਓ ਕਿ ਕਾਫੀ ਕੁਛ ਜਿਹੜਾ ਹੈਗਾ ਕੀਮਤਾਂ 'ਚ ਗਿਰਾਵਟ ਹੋਈ ਆ, ਜਿਹੜਾ ਵੀ ਵਿਅਕਤੀ ਇਹਨਾਂ ਟਾਈਮ ਦੇ ਵਿੱਚ ਖਰੀਦ ਗਿਆ ਤੇ ਉਹ ਫਾਇਦੇ 'ਚ ਰਹੇਗਾ, ਤੇ ਜੇ ਫਿਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਕਿ ਇਹਨਾਂ ਨੇ ਆਟੋਮੈਟਿਕਲੀ ਵਧਣਾ ਹੀ ਹੈ। ਔਰ ਉਹਦੇ ਵਿੱਚ ਦੱਸ ਰਹੇ ਹਾਂ ਸਾਡੇ ਕੋਲ ਅਗਰ ਤੁਸੀਂ ਮਿਸਾਗਾ ਦੇ ਇਲਾਕੇ ਦੇ ਵਿੱਚ ਕਿਸੇ ਵੀ ਵਪਾਰ ਦੇ ਲਈ ਆਪਣਾ ਯੂਨਿਟ ਲੱਭ ਰਹੇ ਹੋ ਹਾਈਵੇ 403 ਦੇ ਬਿਲਕੁਲ ਨਜ਼ਦੀਕ, ਉੱਥੇ ਸਾਡੇ ਕੋਲ ਕੁਝ ਯੂਨਿਟ ਆਏ ਨੇ। ਅਗਰ ਤੁਸੀਂ ਲੱਭ ਰਹੇ ਹੋ ਕਿਸੇ ਕੁਛ ਵੀ ਤੁਸੀਂ ਖੋਲ੍ਹਣਾ, ਉੱਥੇ ਕੋਈ ਵੁੱਡ ਦੀ ਫੈਕਟਰੀ ਖੋਲ੍ਹਣੀ, ਕਿਚਨ ਕੈਬਨਿਟ ਦੀ ਫੈਕਟਰੀ ਖੋਲ੍ਹਣੀ ਆ, ਕੋਈ ਆਪਣਾ ਰੈਸਟੋਰੈਂਟ ਬਣਾਉਣਾ ਹੈ, ਕੋਈ ਲਾਅ ਆਫਿਸ ਬਣਾਉਣਾ ਹੈ, ਬਹੁਤ ਸਸਤੇ ਯੂਨਿਟ ਤੁਹਾਨੂੰ ਆਪਣੇ ਜਿਹੜੇ ਤੁਹਾਨੂੰ ਰੈਂਟ ਦੇਣ ਦੀ ਜ਼ਰੂਰਤ ਨਹੀਂ, ਓਨ ਹੋ ਸਕਦੇ ਨੇ। ਇਸ ਤੋਂ ਇਲਾਵਾ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਜਿਹੜਾ ਕਿ ਮਾਲਟਨ ਗੁਰੂ ਘਰ ਦੇ ਬਿਲਕੁਲ ਨਾਲ ਹੈ, ਇੱਥੇ ਵੀ ਸਾਡੇ ਕੋਲ ਕੁਝ ਯੂਨਿਟ ਜਿਹੜੇ ਨੇ ਉਹ ਕਿਰਾਏ ਦੇ ਵਾਸਤੇ ਖਾਲੀ ਹੈ। ਅਗਰ ਤੁਸੀਂ ਆਫਿਸ ਸਪੇਸ ਲੱਭ ਰਹੇ ਹੋ ਜਾਂ ਫਿਰ ਕੋਈ ਕੋਈ ਹੋਰ ਆਪਣਾ ਕੋਈ ਕੰਮ ਕਾਰ ਕਰਨ ਦੇ ਲਈ ਸਪੇਸ ਲੱਭ ਰਹੇ ਹੋ ਤੇ ਤਾਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਸਾਰਿਆਂ ਦੇ ਲਈ 416-880-7070, 416-881-7070 ਤੇ ਕਾਲ ਕਰ ਸਕਦੇ ਹੋ। ਔਰ ਕੁਛ ਲਾਸਟ ਵੀਕ ਵੀ ਅਸੀਂ ਅਨਾਊਂਸਮੈਂਟ ਕੀਤੀਆਂ ਸੀ, ਜਿਵੇਂ ਕਿ ਇੱਕ ਨਾਗਰਾ ਫਾਲ ਦੇ ਵਿੱਚ ਇੱਕ ਬਿਲਡਿੰਗ ਹੈ ਜੋ ਕਿ ਫਾਲ ਤੋਂ ਸਿਰਫ 3-4 ਮਿੰਟ ਦੀ ਦੂਰੀ ਦੇ ਉੱਤੇ ਹੈ। ਆਲਮੋਸਟ 9,000 ਦੇ ਆਸ ਪਾਸ ਇੱਥੋਂ ਕਿਰਾਇਆ ਆ ਰਿਹਾ ਮੰਥਲੀ, ਔਰ ਇੱਕ ਸ਼ੋਪ ਹੈ ਤੇ ਕੁਝ ਯੂਨਿਟ ਜਿਹੜੇ ਹੋਰ ਕਿਰਾਏ ਤੇ ਚੜੇ ਹੋਏ ਨੇ। ਔਰ ਇਹ ਸਿਰਫ ਹੈ 1.2 ਯਾਨੀ $12 ਲੱਖ ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ। ਨੰਬਰ 416-881-7070 ਤੇ ਗੱਲ ਕਰ ਲਓ। ਇੱਕ ਹੋਰ ਪ੍ਰਾਪਰਟੀ ਸਾਡੇ ਕੋਲ ਆਈ ਹੈ ਜੀ ਅੱਜ, ਇੱਕ ਹੋਰ ਐਕਸਕਲੂਸਿਵ, ਇਹ ਹੈ ਬ੍ਰੈਂਪਟਨ ਦੇ ਵਿੱਚ, ਕੈਨੇਡੀ ਔਰ ਸਟੀਲ ਦੇ ਇਲਾਕੇ ਦੇ ਵਿੱਚ ਜੀ, ਚਾਰ ਅਪਾਰਟਮੈਂਟਾਂ ਵਾਲਾ ਇੱਕ ਜਿਹੜਾ ਹੈਗਾ ਇੱਕ ਪ੍ਰੋਪਰਟੀ ਹੈ ਜਿਹਦੇ ਵਿੱਚ ਚਾਰ ਅਪਾਰਟਮੈਂਟਸ ਨੇ, ਉਹ ਵੀ ਕਿਰਾਏ ਦੇ ਉੱਤੇ ਚੜੀਆਂ, ਇਹ 'ਚੋਂ ਵੀ ਕਾਫੀ ਇਨਕਮ ਆ ਰਹੀ ਆ। ਇਹਦੀ ਇਨਫੋਰਮੇਸ਼ਨ ਲਈ ਵੀ 416-881-7070। ਅਤੇ ਦੂਸਰਾ ਜੀ, ਇੱਕ ਬ੍ਰੈਂਪਟਨ ਦੇ ਏਰੀਏ ਦੇ ਵਿੱਚ ਹੀ ਜਿਹੜਾ ਪਲਾਜ਼ਾ ਬਣਨ ਜਾ ਰਿਹਾ, ਜਿਹੜਾ ਕਿ ਰਿਟੇਲ ਪਲਾਜ਼ਾ ਹੋਵੇਗਾ, 2 ਸਾਲ 'ਚ ਬਣ ਕੇ ਤਿਆਰ ਹੋਣਾ, ਜਿੱਥੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਆਪਣਾ ਵਪਾਰ ਖੋਲ੍ਹਣ ਲਈ ਜਗ੍ਹਾ ਹੋਲਡ ਕਰ ਸਕਦੇ ਹੋ, ਜਿਹਦੇ ਵਿੱਚ ਗਰੋਸਰੀ ਸਟੋਰ ਹੋ ਸਕਦਾ, ਮੀਟ ਸ਼ਾਪ ਹੋ ਸਕਦੀ ਹੈ, ਔਰ ਰੈਸਟੋਰੈਂਟ ਹੋ ਸਕਦਾ, ਤੁਸੀਂ ਬਿਊਟੀ ਸਲੋਨ ਹੋ ਸਕਦਾ। ਗੱਲ ਕੀ ਆ, ਹੁਣ ਤੁਹਾਡੇ ਕੋਲ ਮੌਕਾ ਹੈ, ਤੁਸੀਂ ਕਿਸੇ ਤਰ੍ਹਾਂ ਦਾ ਵੀ ਵਪਾਰ ਖੋਲ੍ਹਣ ਲਈ ਆਪਣਾ ਯੂਨਿਟ ਬੁਕਿੰਗ ਲਈ ਥੋੜੇ ਜਿਹੇ ਪੈਸੇ ਦੇ ਕੇ ਹੋਲਡ ਕਰਵਾਉਣਾ, ਅਤੇ 2 ਸਾਲ ਬਾਅਦ ਤੁਸੀਂ ਉਹਦੀ ਕਲੋਜਿੰਗ ਕਰਾਉਣੀ ਹੈ। ਨੰਬਰ ਹੈ 416-881-7070, 416-881-7070।
1: ਪਹਿਲੀ ਲੋਕੇਸ਼ਨ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਤੇ ਦੂਜੀ ਹੈਗੀ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਜਿਹੜਾ ਜੀ ਇੰਟਰਸੈਕਸ਼ਨ ਹੈਗਾ। ਔਰ ਨਾਲ ਨਾਲ ਜੇ ਤੁਸੀਂ ਜਿਹੜਾ ਜੀ ਡਾਕਟਰ ਇਹਨਾਂ ਕੋਲ ਜਿਹੜਾ ਜੀ ਆਲਮੋਸਟ ਦੋਨਾਂ ਲੋਕੇਸ਼ਨ ਤੇ ਅਵੇਲੇਬਲ ਹੁੰਦੇ ਆ, ਤੁਸੀਂ ਇਸ ਨੰਬਰ ਤੇ ਗੱਲਬਾਤ ਕਰਕੇ ਜਿਹੜਾ ਜੀ ਅਪੁਆਇੰਟਮੈਂਟ ਆਪਣੀ ਲੈ ਸਕਦੇ ਆ। 9054-6888 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲ ਹੋ ਸਕਦੀ ਆ। ਔਰ ਸਾਡੇ ਕੋਲ 8 ਮਿੰਟ ਜਿਹੜੇ ਜੀ ਹੋਰ ਬਚੇ ਆ, ਸੋ ਇੱਕ ਗੀਤ ਲਾ ਕੇ ਉਹਦੇ ਬਾਅਦ ਦੁਬਾਰਾ ਆਪਾਂ ਜਿਹੜੀ ਜੀ ਥੋੜੀ ਜੀ ਗੱਲਬਾਤ ਕਰਦੇ ਆ।
3: ਰੋਂਦੀ ਕੁਰਲਾਂਦੀ ਹੀਰ ਨੂੰ ਮਾਪਿਆਂ ਨੇ ਧੱਕੇ ਨਾਲ ਡੋਲੀ ਪਾ ਦਿੱਤਾ, ਡੋਲੀ ਵਿੱਚੋਂ ਜੱਟੀ ਹੀਰ ਇੱਕ ਫਰਿਆਦ ਕਰਦੀ ਆ, ਹਲਾ ਬਈਏ।

0: आज खुश तबाह हो गया
1: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਇੰਨਾ ਤਾਂ ਬਣਦਾ ਹੀ ਹੈ
2: ਆ ਮੇਰੇ ਪਾਸ ਬਿਲਡਿੰਗ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਕੀ ਤੁਹਾਡੇ ਪਾਸ
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
3: ਚੱਲ ਕੇ ਰਹੇ ਆ ਪਰ
1: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
4: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂ ਵੀਡੀਓ.com ਹੋਰ ਕੋਈ ਸੇਵਾ

di Suganda Varga che se cerca di Tanda Varga. ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ

0: ਗ੍ਰੈਂਡ ਹੋਮ ਫਰਨੀਚਰ
1: ਜਿਹੜਾ ਗ੍ਰੈਂਡ ਫਰਨੀਚਰ ਦਾ ਲਾਉਣਾ ਬੱਲੀਏ।
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
5: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਅਤੇ ਹੋਸਟ ਜਗਜੀਤ ਮਾਹਲ। ਸਾਰੰਗ ਪ੍ਰੋਗਰਾਮ ਦੇ ਸ਼ੁਰੂਆਤ ਹੋ ਚੁੱਕੀ ਆ, ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ ਸਹੀ 3 ਵਜੇ ਤੱਕ। ਤੁਹਾਡਾ ਬੜਾ ਹੀ ਪਸੰਦੀਦਾ ਪ੍ਰੋਗਰਾਮ, ਇਸ ਪਸੰਦੀਦੇ ਪ੍ਰੋਗਰਾਮ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਏਗਾ। ਪੰਜਾਬ ਦੀ ਧਰਤੀ ਤੋਂ ਸਵਰਨ ਸਿੰਘ ਟਹਿਣਾ ਜੀ ਆਪਣੀਆਂ ਪੰਜਾਬ ਦੀਆਂ ਖਬਰਾਂ ਲੈ ਕੇ ਪੇਸ਼ ਹੋਣਗੇ। ਜਿਵੇਂ ਤੁਸੀਂ ਪਹਿਲਾਂ ਪੜ੍ਹੀ ਚੁੱਕੇ ਹੋਗੇ ਕਿ ਜੰਤਰ ਮੰਤਰ ਦੇ ਵਿੱਚ ਦਿੱਲੀ ਦੇ ਚੌਂਕ ਦੇ ਵਿੱਚ ਵਿਦਿਆਰਥੀਆਂ ਦੇ ਉੱਪਰ ਰੋਸ ਪ੍ਰਦਰਸ਼ਨ ਕਰਦਿਆਂ ਉੱਪਰ ਕਾਫੀ ਜ਼ਿਆਦਾ ਲਾਠੀਚਾਰਜ ਹੋਇਆ, ਉਹਨਾਂ ਬਾਰੇ ਵੀ ਗੱਲਾਂ ਬਾਤਾਂ ਹੋਣਗੀਆਂ। ਹੋਰ ਵੀ ਸਪੋਂਸਰ ਬਾਰੇ ਜਾਣਕਾਰੀ ਦਿੱਤੀ ਜਾਊਗੀ। ਬੜਾ ਸੋਹਣਾ ਮੌਸਮ ਆ, ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਫੀਲ ਹੋਈ, ਅੱਜ ਕੁਛ ਬੂੰਦਾਬਾਂਦੀ ਹੋਈ ਹੈਗੀ, ਰਾਤ ਦੀ ਹੋ ਰਹੀ ਹੈਗੀ। ਅਤੇ ਰਾਜਵੀਰ ਬੋਪਰਾ ਜੀ ਵੀ ਸਟੂਡੀਓ ਵਿੱਚ ਪਹੁੰਚ ਚੁੱਕੇ ਨੇ, ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ। ਮੈਂ ਅਰਜਨ ਢਿੱਲੋਂ ਜੀ ਦਾ ਇੱਕ ਗਾਣਾ ਸੁਣ ਰਿਹਾ ਸੀਗਾ, ਜਿਹਦੇ ਵਿੱਚ ਕਾਫੀ ਜ਼ਿਆਦਾ ਉਹਨੇ ਕਾਊਂਟਿੰਗ ਦੀ ਗੱਲ ਕੀਤੀ ਹੈਗੀ। ਅਤੇ ਆਓ ਲਓ ਸੁਣਦੇ ਹਾਂ ਉਹਨਾਂ ਦਾ ਇੱਕ ਪਿਆਰਾ ਮਿੱਠਾ ਜਿਹਾ ਗੀਤ, ਅਤੇ ਉਸ ਤੋਂ ਬਾਅਦ ਪੰਜਾਬ ਦੀ ਧਰਤੀ ਤੋਂ ਸਵਰਨ ਸਿੰਘ ਟਹਿਣਾ ਜੀ ਨਾਲ ਖਬਰਾਂ ਦੀ ਸਾਂਝ ਪਾਉਣੇ।

0: ਜੀ ਦੋਸਤੋ, ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਗੱਲਾਂ ਬਾਤਾਂ ਵੀ ਚੱਲਣਗੀਆਂ। ਸਵਰਨ ਸਿੰਘ ਟਾਣਾ ਸਾਹਿਬ ਨਾਲ ਗੱਲਬਾਤ ਕਰਾਂਗੇ ਪੰਜਾਬ ਦੀ ਧਰਤੀ ਤੋਂ। ਅਤੇ ਦੱਸ ਦਈਏ ਕਿ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਖਾਸ ਤੌਰ 'ਤੇ ਮੁਸਕਾਨ ਦਿਓਲ ਉਹਨਾਂ ਦੇ ਵੱਲੋਂ। ਤੁਸੀਂ ਲਾਈਫ ਇੰਸ਼ੋਰੈਂਸ ਟਰਮ ਪਲੈਨ ਲੈਣਾ ਚਾਹੁੰਦੇ ਹੋ, ਕ੍ਰਿਟੀਕਲ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਕ੍ਰਿਟੀਕਲ ਇੰਸ਼ੋਰੈਂਸ ਬਾਈ ਜੀ ਲੈ ਲਿਓ। ਕਈ ਵਾਰ ਟਾਈਮ ਲੰਘ ਜਾਂਦਾ ਫਿਰ ਨਹੀਂ ਮਿਲਦੀ। ਜੇ ਤੁਸੀਂ ਇੱਦਾਂ ਦੀ ਸੋਚਦੇ ਹੋ ਕਿ ਨਹੀਂ ਯਾਰ ਕੋਈ ਗੱਲ ਨਹੀਂ, ਹਜੇ ਤਾਂ ਮੈਂ ਤੰਦਰੁਸਤ ਹਾਂ, ਹਜੇ ਤਾਂ ਠੀਕ ਠਾਕ ਹਾਂ, ਕੋਈ ਗੱਲ ਨਹੀਂ ਬਾਅਦ 'ਚ ਲੈ ਲਾਂਗੇ, ਜੇ ਹੁਣ ਨਹੀਂ ਤਾਂ ਬਾਅਦ 'ਚ ਵੀ ਬਹੁਤ ਔਖਾ ਹੋ ਜਾਣਾ। ਸੋ ਕ੍ਰਿਟੀਕਲ ਤੁਸੀਂ ਆਪਣੀ ਜ਼ਰੂਰ ਆਪਣੀ ਅਤੇ ਆਪਣੇ ਬੱਚਿਆਂ ਦੀ ਲੈ ਕੇ ਰੱਖਿਓ, ਕਿਉਂਕਿ ਬਾਅਦ 'ਚ ਕਈ ਵਾਰ ਕੰਪਨੀਆਂ ਡਿਨਾਈ ਕਰ ਦਿੰਦੀਆਂ ਨੇ ਜਦੋਂ ਤੁਹਾਨੂੰ ਕੋਈ ਕੋਲੈਸਟਰੋਲ ਦੀ ਪ੍ਰੋਬਲਮ ਆ ਗਈ, ਕੋਈ ਬੀਪੀ ਵਧਣ ਲੱਗ ਗਿਆ, ਕੋਈ ਹੋਰ ਹੋ ਗਿਆ, ਜਾਂ ਤਾਂ ਫਿਰ ਪ੍ਰੀਮੀਅਮ ਹਾਈ ਹੋ ਜਾਏਗਾ, ਅਤੇ ਜਾਂ ਫਿਰ ਕਈ ਵਾਰ ਤੁਹਾਨੂੰ ਡਿਨਾਈ ਵੀ ਕਰ ਦਿੰਦੇ ਕਿ ਭਾਈ ਅਸੀਂ ਹੁਣ ਤੁਹਾਨੂੰ ਕ੍ਰਿਟੀਕਲ ਨਹੀਂ ਦੇਣੀ। ਕਈ ਵਾਰ ਉਮਰ ਆ ਜਿਹੜੀ ਤੁਹਾਡੀ 50 ਸਾਲ ਤੋਂ ਉੱਪਰ ਟੱਪਦੀ ਆ, ਫਿਰ ਕੰਪਨੀਆਂ ਕਹਿਣ ਲੱਗ ਜਾਂਦੀਆਂ ਨੇ। ਸੋ ਤੁਸੀਂ ਮਨੀ ਬੈਕ ਵਾਲੀ ਲੈਣੀ ਚਾਹੁੰਦੇ ਹੋ ਕਿ ਭਾਈ ਤੁਹਾਨੂੰ ਲੱਗੇ ਨਾ ਕਿ ਪੈਸੇ ਸਾਡੇ ਗਰਭੇ ਜਾ ਰਹੇ ਆ। ਕਈ ਵਾਰ ਬੰਦਾ ਦੇ ਮਨ 'ਚ ਹੁੰਦਾ ਕਿ ਨਹੀਂ ਯਾਰ ਜੇ ਕੁਛ ਨਾ ਹੋਇਆ, ਮੈਨੂੰ ਠੀਕ ਠਾਕ ਹੋਇਆ, ਮੈਂ ਐਵੇਂ 20-50 ਦੇਈ ਜਾਣਾ, ਫਿਰ ਭਾਈ ਕੋਈ ਗੱਲ ਨਹੀਂ। ਸਮਝ ਲਓ ਕਿ ਤੁਹਾਡੇ ਬੈਂਕ ਦੇ ਵਿੱਚ ਸੇਵਿੰਗ ਅਕਾਊਂਟ 'ਚ ਜਾ ਰਹੇ ਆ, ਨਾ ਕੁਛ ਹੋਇਆ, ਪ੍ਰਮਾਤਮਾ ਕਰੇ ਕੁਛ ਨਾ ਹੋਵੇ, ਤੁਹਾਨੂੰ ਸਾਰੇ ਦੇ ਸਾਰੇ ਪੈਸੇ ਵਾਪਸ ਆ ਜਾਣੇ ਆ। ਨੰਬਰ ਨੋਟ ਕਰ ਲਓ ਮੁਸਕਾਨ ਦਿਓਲ ਹੁਣਾਂ ਦਾ, 647-564-2733, 647-564-2733, 647-564-2733। ਕ੍ਰਿਟੀਕਲ ਇਲਨੈਸ ਲਈ ਜ਼ਰੂਰ ਸੰਪਰਕ ਕਰ ਲਿਓ, ਕਿਉਂਕਿ ਬਾਅਦ 'ਚ ਕੰਪਨੀਆਂ ਕਈ ਵਾਰ ਨਹੀਂ ਦਿੰਦੀਆਂ। ਸੋ ਤੁਹਾਡੇ ਇੱਕ ਤਰ੍ਹਾਂ ਦੇ ਸੇਵਿੰਗ ਅਕਾਊਂਟ ਵਾਂਗੂ ਇਹ ਚੱਲਣਾ ਕੰਮ। 647-564-2733, ਤੁਹਾਨੂੰ ਕੁਛ ਨਾ ਹੋਇਆ ਤਾਂ ਤੁਹਾਡੇ ਪੈਸੇ ਸੇਵ ਨੇ, ਉਹ ਤੁਹਾਡੇ ਕੋਲ, ਤੁਹਾਨੂੰ ਆਦਤ ਪੈ ਜਾਣੀ ਸੇਵਿੰਗ ਦੀ, ਅਤੇ ਜੇ ਕੁਛ ਰੱਬ ਨਾ ਕਰੇ ਹੈਪਨ ਹੁੰਦਾ ਤਾਂ ਤੁਹਾਨੂੰ ਲਮਸਮ ਅਮਾਊਂਟ ਮਿਲ ਜਾਣੀ ਆ, ਨਾ ਕੁਛ ਹੋਇਆ ਤਾਂ ਤੁਹਾਡੀ ਜਿੰਨੀ ਅਮਾਊਂਟ ਹੋਗੀ ਉਹ ਸਾਰੀ ਦੀ ਸਾਰੀ ਤੁਹਾਡੇ ਕੋਲ ਵਾਪਸ ਆ ਜਾਏਗੀ ਟਾਈਮ ਪੀਰੀਅਡ ਪੂਰਾ ਹੋਣ ਤੋਂ। 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਮੁਸਕਾਨ ਦਿਓਲ ਹੋਣ ਦੇ ਨਾਲ। ਸੋ ਲਓ ਹੁਣ ਆਪਾਂ ਚੱਲਦੇ ਹਾਂ ਟਾਣਾ ਸਾਹਿਬ ਵੱਲ। ਟਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
1: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਭ ਤੋਂ ਪਹਿਲੀ ਖਬਰ ਆ ਜਿਹੜੀ ਆਪਾਂ, ਕਾਂਗਰਸੀ ਜਿਹੜੇ ਸੰਸਦ ਮੈਂਬਰਾਂ ਨੇ ਪੀਐਮਓ ਅੱਗੇ ਧਰਨਾ ਦਿੱਤਾ ਜੀ, ਉੱਥੋਂ ਸ਼ੁਰੂਆਤ ਕਰੀਏ।
1: ਹਾਂ ਬਿਲਕੁਲ ਜੀ ਬਿਲਕੁਲ, ਗੱਲ ਅਸਲ ਦੇ ਵਿੱਚ ਇਹ ਆ ਕਿ ਪੀਐਮਓ ਦੇ ਮੂਹਰੇ ਧਰਨਾ ਦਿੱਤਾ ਗਿਆ। ਅੱਜ ਰਾਹੁਲ ਗਾਂਧੀ, ਚਰਨਜੀਤ ਸਿੰਘ ਚੰਨੀ, ਅਖਿਲੇਸ਼ ਯਾਦਵ, ਪ੍ਰਿਯੰਕਾ ਗਾਂਧੀ, ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਬਹੁਤ ਸਾਰੇ ਸੰਸਦ ਮੈਂਬਰ ਆ ਜਿਹੜੇ, ਉਹਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ। ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਅੱਜ ਇੱਥੇ ਮੰਗ ਕੀਤੀ ਗਈ ਸੀਗੀ ਕਾਂਗਰਸੀਆਂ ਦੇ ਵੱਲੋਂ, ਉਹ ਕਹਿੰਦੇ ਜੀ ਕਿ ਇਸ ਵੇਲੇ ਜ਼ਰੂਰਤ ਇਸ ਗੱਲ ਦੀ ਆ ਕਿ ਭਾਈ ਪ੍ਰਧਾਨ ਮੰਤਰੀ ਸਾਹਿਬ ਅਸਤੀਫਾ ਦੇਵੇ, ਜ਼ਰੂਰਤ ਇਸ ਵੇਲੇ ਇਸ ਗੱਲ ਦੀ ਆ ਕਿ ਭਾਈ ਇਸ ਵੇਲੇ ਜਿਹੜੇ ਭਾਰਤ ਦੇ ਸਿੱਖਿਆ ਮੰਤਰੀ ਆ ਉਹ ਅਸਤੀਫਾ ਦੇਣ, ਜੰਤਰ ਮੰਤਰ ਦੇ ਉੱਤੇ ਬੈਠੇ ਵਿਦਿਆਰਥੀਆਂ ਦੀ ਸਾਰ ਲਈ ਜਾਵੇ ਜਿਹੜੀ ਕਿ ਨਹੀਂ ਲਈ ਜਾ ਰਹੀ। ਸੋ ਅੱਜ ਉੱਥੇ ਪਤਾ ਲੱਗਾ ਜੀ 3-3.5 ਘੰਟੇ ਜਦੋਂ ਰਾਹੁਲ ਗਾਂਧੀ ਹੋਰਾਂ ਨੇ ਧਰਨੇ ਨੂੰ ਹੋ ਗਏ ਤੇ ਫਿਰ ਇਹਨਾਂ ਨੂੰ ਪੁਲਿਸ ਨੇ ਜ਼ਬਰਦਸਤੀ ਚੱਕ ਲਿਆ, ਜ਼ਬਰਦਸਤੀ ਪੁਲਿਸ ਇਹਨਾਂ ਨੂੰ ਚੱਕ ਕੇ ਲੈ ਗਈ ਤੇ ਇਹਨਾਂ ਨੂੰ ਪਤਾ ਲੱਗਾ ਜੀ ਕਿ ਹੁਣ ਕੱਲ ਨੂੰ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਕੀ ਗੱਲ ਹੁੰਦੀ ਆ ਆਪਾਂ ਕੁਝ ਕਹਿ ਨਹੀਂ ਸਕਦੇ, ਪਰ ਗੱਲ ਹੈ ਜੀ ਕਿ ਅੱਜ ਪੀਐਮਓ ਹਾਊਸ ਯਾਨੀ ਕਿ ਪ੍ਰਧਾਨ ਮੰਤਰੀ ਦੇ ਘਰ ਦੇ ਮੂਹਰੇ ਅੱਜ ਇਹ ਪ੍ਰਦਰਸ਼ਨ ਕੀਤਾ ਗਿਆ ਸੀਗਾ। ਉਹਨਾਂ ਨੇ ਮੰਗਾਂ ਇਹ ਹੈ ਜੀ ਕਿ ਇੱਕ ਤਾਂ ਰਾਮ ਮੰਦਿਰ ਚੜਾਵਾ ਚੋਰੀ ਦੇ ਮਾਮਲੇ ਦੇ ਵਿੱਚ ਦਖਲ ਦਿਓ, ਉਹਦੇ ਵਿੱਚ ਤੁਸੀਂ ਜਵਾਬ ਦਿਓ, ਫਿਰ ਇਹ ਗੱਲ ਹੈ ਜੀ ਕਿ ਇਹਨਾਂ ਵਿਦਿਆਰਥੀਆਂ ਦੀ ਗੱਲ ਸੁਣੋ, ਕਿਉਂਕਿ ਇਹਨਾਂ ਨੇ ਗੱਲ ਕੀ ਕੀਤੀ ਹੈ ਜੀ ਕਿ ਪੇਪਰ ਲੀਕ ਕਿਉਂ ਹੁੰਦੇ ਆ, ਪੇਪਰ ਲੀਕ ਮਾਮਲੇ ਦੇ ਉੱਤੇ ਸਰਕਾਰ ਚੁੱਪ ਕਿਉਂ ਹੈ, ਇਸ ਗੱਲ ਦੀ ਮੰਗ ਰੱਖੀ ਗਈ ਆ। ਸੋ ਅੱਜ ਪਰ ਗੱਲ ਗੁੱਲ ਸਰਕਾਰ ਨੇ ਸੁਣੀ ਨੀ ਗੀ, ਸਗੋਂ ਰਾਹੁਲ ਗਾਂਧੀ ਹੋਰਾਂ ਨੂੰ ਚੱਕ ਕੇ ਲੈ ਗਏ ਜੀ।
0: ਅੱਛਾ, ਜਿਹੜੀ ਕਾਕਰੋਚ ਪਾਰਟੀ ਆ ਟਾਣਾ ਸਾਹਿਬ, ਇਹ ਹੁਣ ਇਹ ਕਹਿੰਦੇ ਆ ਕਿ ਭਾਈ ਸਰਕਾਰ ਆ ਜਿਹੜੀ ਉਹ ਆਪ ਚੱਲ ਕੇ ਆਵੇ ਜੰਤਰ ਮੰਤਰ ਤੇ ਆ ਕੇ ਸਾਡੇ ਨਾਲ ਗੱਲ ਕਰੇ, ਸਾਡੇ ਮਸਲੇ ਹੱਲ ਕਰਨ ਬਾਰੇ ਸੋਚੇ, ਸਾਡੀ ਆਵਾਜ਼ ਸੁਣੇ। ਜੇਕਰ ਜੋਤੀ ਸਰਕਾਰ ਆਵਾਜ਼ ਨਹੀਂ ਸੁਣੇਗੀ ਤਾਂ ਗੱਲ ਬਣਨੀ ਨਹੀਂ ਹੈ। ਸੋ ਸਰਕਾਰੀ ਨੁਮਾਇੰਦੇ ਆ ਉਹ ਆ ਕੇ ਸਾਡੇ ਨਾਲ ਟੇਬਲ ਟਾਕ ਕਰਨ, ਆ ਕੇ ਬੈਠਣ, ਸਾਨੂੰ ਪੁੱਛਣ ਕਿ ਗੱਲਬਾਤ ਕੀ ਆ, ਕਿ ਜੇਕਰ ਸਰਕਾਰ ਨਹੀਂ ਆਉਂਦੀ ਤਾਂ ਫਿਰ ਇਹ ਧਰਨਾ ਵਾ ਜਿਹੜਾ ਇਹ ਹੋਰ ਵੀ ਗੰਭੀਰ ਰੂਪ ਲੈ ਸਕਦਾ ਜੀ।
1: ਹਾਂ ਬਿਲਕੁਲ ਜੀ, ਗੱਲ ਤਾਂ ਫਿਰ ਉੱਥੇ ਆ ਗਈ ਨਾ ਜੀ, ਮੈਨੂੰ ਬਿਲਕੁਲ ਉਹੀ ਵੇਲਾ ਚੇਤੇ ਆਉਂਦਾ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ, ਹੁਣ ਕੋਕਰੇਚਾਂ ਦਾ ਅੰਦੋਲਨ ਚੱਲਦਾ। ਇਹ ਜਿਹੜੀ ਸਰਕਾਰ ਆ, ਪਹਿਲਾਂ ਗੱਲ ਕਹਿਣੀ ਸੀ ਵੀ ਇਹ ਕਿਹੜੇ ਕੋਕਰੇਜ ਆ, ਇਹ ਤਾਂ ਗੰਦਗੀ ਦੇ ਵਿੱਚ ਹੁੰਦੇ ਹਨ, ਫਲਾਂ ਹੈ, ਢੀਂਗ ਹੈ। ਮੈਨੂੰ ਇਸ ਗੱਲ ਦਾ ਖਦਸ਼ਾ ਸੀ ਬੋਪਾ ਰਾਏ ਸਾਹਿਬ ਕਿ ਨਾ ਲੋਕ ਇੰਟਰਨੈਟ ਦੇ ਉੱਤੇ ਆ, ਗਰਾਊਂਡ ਦੇ ਉੱਤੇ ਨਹੀਂ ਆ, ਪਰ ਤਸੱਲੀ ਇਸ ਗੱਲ ਦੀ ਹੈ ਕਿ ਲੋਕ ਗਰਾਊਂਡ ਦੇ ਉੱਤੇ ਵੀ ਹੈਗੇ ਆ, ਭਾਵੇਂ ਗਿਣਤੀ ਥੋੜੀ ਆ, ਪਰ ਲੋਕ ਜ਼ਮੀਨ ਦੇ ਉੱਤੇ ਉਤਰਦੇ ਆ। ਅੱਜ ਇਹਨਾਂ ਮੁੰਡੇ ਕੁੜੀਆਂ ਦੇ ਲਈ ਕੌਣ ਕੌਣ ਆਇਆ? ਹੁਣ ਅੱਜ ਇੱਥੇ ਆਇਆ ਜੀ ਸ਼ਬਾਨਾ ਆਜ਼ਮੀ, ਇੱਥੇ ਆਇਆ ਪ੍ਰਕਾਸ਼ ਰਾਜ, ਇੱਥੇ ਆਏ ਬਹੁਤ ਵੱਡੇ ਵੱਡੇ ਅਦਾਕਾਰ, ਇੱਥੇ ਆਏ ਸਿਆਸੀ ਲੋਕ। ਚਲੋ ਸਿਆਸੀ ਲੋਕਾਂ ਦੀ ਵੀ ਆਪਾਂ ਗੱਲ ਸੁਣਦੇ ਹੀ ਨੀਗੇ ਜੀ, ਆਪਾਂ ਇਹ ਗੱਲ ਕਹਿੰਦੇ ਕਿ ਸਿਆਸੀ ਲੋਕ ਆ ਜਿਹੜੇ ਉਹ ਤਾਂ ਚਲੋ ਆਪਦੀ ਰਾਜਨੀਤੀ ਚ ਮੁਕਾਉਣ ਆਏ ਹੋਣੇ ਆ, ਆਪਾਂ ਇਹ ਗੱਲ ਮੰਨ ਲੈਂਦੇ ਆ, ਪਰ ਗੱਲ ਇਹ ਜੀ ਕਿ ਜਿਹੜੇ ਬਾਕੀ ਲੋਕ ਆ ਨਾ ਉਹਨਾਂ ਨੇ ਕਮਾਲ ਕਰਤੀ ਆ। ਮੈਂ ਅੱਜ ਕੁੜੀ ਦੀ ਇੱਥੇ ਇੰਟਰਵਿਊ ਦੇਖੀ, ਉਹਨੇ ਕਮਾਲ ਕਰਤੀ। ਉਹ ਕਹਿੰਦੀ ਮੇਰਾ ਨਾਂ ਫਾਤਿਮਾ ਪਰ ਮੈਂ ਆਪਣਾ ਨਾਂ ਆਰਤੀ ਦੱਸਦੀ ਹਾਂ ਇੱਥੇ। ਉਹ ਕਿਉਂ? ਕਿਉਂਕਿ ਮੀਡੀਏ ਨੇ ਕੱਲ ਨੂੰ ਗੱਲ ਬਣਾ ਲੈਣੀ ਆ ਕਿ ਮੁਸਲਮਾਨਾਂ ਨੇ ਐਂ ਕੀਤਾ। ਮੈਂ ਇੱਥੇ ਤਾਂ ਨੀ ਆਪਦਾ ਨਾਂ ਸਹੀ ਦੱਸਦੀ ਕਿਉਂਕਿ ਅਸੀਂ ਤਾਂ ਵਿਦਿਆਰਥੀ ਹੋਣ ਕਰਕੇ ਆਏ ਆ ਨਾ, ਅਸੀਂ ਤਾਂ ਦੇਸ਼ ਦੀ ਖਾਤਰ ਆਏ ਆ, ਇਹਨਾਂ ਨੇ ਹਿੰਦੂ ਸਿੱਖ ਮੁਸਲਮਾਨ ਬਣਾ ਲੈਣਾ, ਇਸ ਕਰਕੇ ਮੈਂ ਆਪਦਾ ਨਾਂ ਹੀ ਨੀ ਸਹੀ ਦੱਸਦੀ। ਇੱਥੇ ਇੱਕ ਮੁੰਡੇ ਦੇ ਅੱਜ ਸਿਰ ਪਾੜਿਆ ਗਿਆ, ਉਹ ਮੁੰਡੇ ਨੇ ਰੋ ਰੋ ਕੇ ਗੱਲ ਕਹੀ ਮੇਰਾ ਕਸੂਰ ਕੀ ਆ, ਮੈਂ ਇੱਥੇ ਸਿਰਫ ਤੇ ਸਿਰਫ ਆਇਆ ਤਾਂ ਆਇਆ ਕਿ ਮੈਂ ਆਪਣੇ ਭਾਈਚਾਰੇ ਦਾ ਸਮਰਥਨ ਕਰਨਾ, ਤੇ ਸਾਡੀ ਗੱਲ ਸੁਣਨ ਦੀ ਥਾਂ ਤੇ ਸਾਡੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਗਈਆਂ, ਸਾਡਾ ਕਸੂਰ ਕੀ ਆ? ਇਹਨਾਂ ਮੁੰਡਿਆਂ ਨੇ ਗੱਲ ਕਹੀ ਆ ਕਾਂਗਰਸ ਜਨਤਾ ਪਾਰਟੀ ਨੇ, ਉਹ ਕਹਿੰਦੇ ਜੀ ਕਿ ਜੇ ਕਿਸੇ ਵੀ ਨੇਤਾ ਨੇ ਗੱਲ ਕਰਨੀ ਆ ਹੁਣ ਅਸੀਂ ਉਹਨਾਂ ਕੋਲੇ ਚੱਲ ਕੇ ਨੀ ਜਾਣਾ, ਉਹ ਜੰਤਰ ਮੰਤਰ ਤੇ ਆ ਜਾਣ ਤੇ ਗੱਲਬਾਤ ਕਰ ਲੈਣ। ਸੋ ਬਹੁਤ ਵੱਡਾ ਅੰਦੋਲਨ ਬਣਿਆ, ਜੇਕਰ ਇਹ ਸੰਭਲੇ ਤਾਂ ਗੱਲ ਇਹ ਜੀ ਕਿ ਜਦੋਂ ਕੋਈ ਅੰਦੋਲਨ ਵੱਡਾ ਹੁੰਦਾ ਨਾ ਉਹਦੇ ਵਿੱਚ ਬੰਦੇ ਕਈ ਹੋਰ ਵਾੜ ਕੇ ਉਹਨੂੰ ਬਦਨਾਮ ਕਰ ਦਿੰਦੇ ਆ, ਕਈ ਕੁਝ ਹੁੰਦਾ, ਕਿਸਾਨ ਅੰਦੋਲਨ ਮੌਕੇ ਕਿੰਨਾ ਕੁਝ ਹੋਇਆ ਸੀਗਾ। ਇਹ ਸਾਰੇ ਨੌਜਵਾਨ ਆ, ਇਹ ਸਾਰੇ ਨਵਾਂ ਖੂਨ ਆ, ਇਹਨਾਂ ਦੇ ਕੋਲੇ ਤਜਰਬਾ ਨਹੀਂ ਆ, ਜਜ਼ਬਾਤ ਆ, ਊਰਜਾ। ਹੁਣ ਗੱਲ ਇਹ ਜੀ ਕਿ ਇਹਦੇ ਵਿੱਚ ਸਹੀ ਤਰੀਕੇ ਨਾਲ ਇਹ ਅੱਗੇ ਚੱਲਦਾ ਰਹੇ ਤੇ ਫਿਰ ਸ਼ਾਇਦ ਸਰਕਾਰ ਚੁੱਕ ਮਿਲ ਜਾਵੇ।
0: ਦਲਜੀਤ ਹੋਣਾ ਨੇ ਵੀ ਕੋਈ ਭਰੀਆ ਹਾਮੀ ਕੁਛ ਕੋਈ ਬਿਆਨ ਦਿੱਤਾ?
1: ਬਿਲਕੁਲ ਜੀ ਬਿਲਕੁਲ, ਦਲਜੀਤ ਹੋਰਾਂ ਨੇ ਹਾਮੀ ਵੀ ਭਰੀ ਆ, ਉਹਨਾਂ ਨੇ ਅੱਜ ਇੰਸਟਾਗ੍ਰਾਮ ਤੇ ਸਟੋਰੀ ਪਾਈ ਆ। ਉਹ ਦਲਜੀਤ ਨੇ ਗੱਲ ਕਹੀ ਆ ਜੀ ਕਿ ਮੈਂ ਇਹਨਾਂ ਵਿਦਿਆਰਥੀਆਂ ਦੇ ਪੱਖ ਦੇ ਵਿੱਚ ਆ, ਇਹਨਾਂ ਵਿਦਿਆਰਥੀਆਂ ਨਾਲ ਜੋ ਜ਼ਿਆਦਤੀ ਹੋਈ ਆ ਬਹੁਤ ਮਾੜੀ ਗੱਲ ਆ, ਸਰਕਾਰ ਨੂੰ ਚਾਹੀਦਾ ਇਹਨਾਂ ਵਿਦਿਆਰਥੀਆਂ ਦੀ ਸਾਰ ਲਈ ਜਾਵੇ। ਤੇ ਸਭ ਤੋਂ ਮਹੱਤਵਪੂਰਨ ਗੱਲ ਉਹਨੇ ਕਹੀ ਆ, ਜਦੋਂ ਪਿਛਲੀ ਵਾਰੀ ਮੈਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਸੀ ਤੇ ਮੈਨੂੰ ਬਹੁਤ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਤੇ ਮੈਨੂੰ ਬੜਾ ਲੋਕਾਂ ਨੇ ਮਾੜਾ ਚੰਗਾ ਵੇਖਿਆ, ਮੈਨੂੰ ਐਂਟੀ ਨੈਸ਼ਨਲ ਕਿਹਾ। ਮੈਂ ਕਹਿੰਦਾ ਜੀ ਇਸ ਤੋਂ ਵੱਧ ਕੇ ਕੁਝ ਨਹੀਂ ਕਹਿ ਸਕਦਾ, ਪਰ ਮੈਂ ਕਹਿੰਦਾ ਵੀ ਸਰਕਾਰ ਇਹਨਾਂ ਵਿਦਿਆਰਥੀਆਂ ਦੀਆਂ ਗੱਲਾਂ ਸੁਣੇ, ਇਹਨਾਂ ਦੀਆਂ ਮੰਗਾਂ ਮੰਨੇ, ਇਹ ਸਾਡੇ ਹੀ ਦੇਸ਼ ਦੇ ਵਿਦਿਆਰਥੀ ਆ ਜੀ।
0: ਸੋ ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗ੍ਰੈਂਡ ਫਰਨੀਚਰ ਵੱਲੋਂ ਪ੍ਰੋਗਰਾਮ ਦਾ ਅੱਜ ਦਾ ਹਿੱਸਾ ਜਿਹੜਾ ਉਹ ਸਪੌਂਸਰ ਕੀਤਾ ਜਾ ਰਿਹਾ, ਤੇ ਨਾਲ ਦੀ ਨਾਲ ਹੀ ਮੁਸਕਾਨ ਦਿਓਲ ਉਹਨਾਂ ਦੇ ਵੱਲੋਂ ਵੀ ਅੱਜ ਦਾ ਇਹ ਪ੍ਰੋਗਰਾਮ ਦਾ ਹਿੱਸਾ ਜਿਹੜਾ ਖਬਰਾਂ ਨੇ ਸਪੌਂਸਰ ਕੀਤੀ ਜਾ ਰਹੀਆਂ ਨੇ। ਤੁਸੀਂ ਸੁਪਰਵਾਈਜ਼ਰ ਦੇ ਲਈ ਜਾਂ ਫਿਰ ਵਿਜ਼ਟਰ ਇੰਸ਼ੋਰੈਂਸ ਦੇ ਲਈ ਵਧੀਆ ਕੋਟੇਸ਼ਨ ਲੱਭ ਰਹੇ ਸੀਗੇ, ਵਧੀਆ ਰੇਟ ਲੱਭ ਰਹੇ ਸੀਗੇ, ਤਾਂ ਮੁਸਕਾਨ ਦਿਓਲ ਉਹਨਾਂ ਨੂੰ ਸੁਪਰਵਾਈਜ਼ਰ ਜਾਂ ਫਿਰ ਵਿਜ਼ਟਰ ਵੀਜ਼ਾ ਦੇ ਲਈ ਤੁਸੀਂ ਇੰਸ਼ੋਰੈਂਸ ਲੱਭ ਰਹੇ ਸੀ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 647-564-2733 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਟਾਣਾ ਸਾਹਿਬ, ਕਿਸਾਨਾਂ ਨੇ ਜਿਹੜੀ ਦਿੱਲੀ ਵਾਲੀ ਮਹਾਂ ਪੰਚਾਇਤ ਆ ਢਾਲਦੀ ਭਲਾ?
1: ਹਾਂ ਬਿਲਕੁਲ ਜੀ, ਅੱਜ ਕਿਸਾਨ ਆ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਚੱਲੇ ਸੀਗੇ, ਪੰਜਾਬ ਤੋਂ ਗਏ ਸੀਗੇ, ਸਰਵਣ ਭੰਧੇਰ ਦੀ ਜਥੇਬੰਦੀ, ਕਈ ਹੋਰ ਜਥੇਬੰਦੀਆਂ ਉਹ ਜਾ ਰਹੀਆਂ ਸੀ, ਤੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਹਰਿਆਣੇ ਦੀ ਪੁਲਿਸ ਨੇ ਰੋਕ ਲਿਆ, ਅੱਗੇ ਨਹੀਂ ਜਾਣ ਦਿੱਤੇ। ਉਹ ਕਹਿੰਦੇ ਵੀ ਦਿੱਲੀ ਦੇ ਵਿੱਚ ਵੜ ਨਹੀਂ ਰਹਿਣੇ, ਉਧਰਲੇ ਪਾਸੇ ਜਾਣ ਨਹੀਂ ਰਹਿਣੇ, ਬਿਲਕੁਲ ਪੁਰਾਣੇ ਸਾਲਾਂ ਵਾਲੀ ਗੱਲ ਬਣ ਗਈ ਸੀ। ਕਿਸਾਨ ਇਸ ਕਰਕੇ ਗਏ ਵੀ ਅਮਰੀਕਾ ਤੇ ਭਾਰਤ ਦੀ ਟ੍ਰੇਡ ਡੀਲ ਦੇ ਅਸੀਂ ਖਿਲਾਫ ਆ। ਜਦੋਂ ਉੱਥੇ ਗਏ ਤੇ ਪਤਾ ਲੱਗਾ ਜੀ ਕਿ ਬੈਰੀਕੇਡ ਲਾ ਤੇ ਹਰਿਆਣੇ ਦੀ ਪੁਲਿਸ ਨੇ, ਕਿਸਾਨਾਂ ਨੇ ਗੱਲ ਕਹੀ ਵੀ ਸਾਡੀਆਂ ਮੰਗਾਂ ਮੰਨੋ, ਅਸੀਂ ਨਹੀਂ ਜਾਵਾਂਗੇ। ਹਰਿਆਣੇ ਦੇ ਖੇਤੀਬਾੜੀ ਮੰਤਰੀ ਨੇ ਫਿਰ ਆ ਕੇ ਕਿਸਾਨਾਂ ਦੀਆਂ ਮੰਗਾਂ ਸੁਣੀਆਂ, ਦੋ ਮੰਗਾਂ ਦੇ ਉੱਤੇ ਸਹਿਮਤੀ ਪ੍ਰਗਟਾਤੀ ਆ। ਇੱਕ ਤਾਂ ਗੁਰਨਾਮ ਸਿੰਘ ਚੜੂਨੀ ਨੂੰ ਰਿਹਾਅ ਕਰਤਾ, ਦੂਜੀ ਉਹਨਾਂ ਨੇ ਕਿਹਾ ਜੀ ਕਿ 8-10 ਦਿਨ ਦੇ ਵਿੱਚ ਅਸੀਂ ਭਾਰਤ ਦੇ ਖੇਤੀਬਾੜੀ ਮੰਤਰੀ ਨਾਲ ਤੁਹਾਡੀ ਗੱਲਬਾਤ ਕਰਾ ਦਿਆਂਗੇ। ਸੋ ਜਦੋਂ ਦੋ ਮੰਗਾਂ ਮੰਨੀਆਂ ਗਈਆਂ ਤਾਂ ਫਿਰ ਕਿਸਾਨ ਵਾਪਸ ਆਉਣੇ ਸ਼ੁਰੂ ਹੋ ਗਏ ਆ, ਅੱਗੇ ਨਹੀਂ ਗਏ, ਪਿੱਛੇ ਨੂੰ ਉੜਨੇ ਸ਼ੁਰੂ ਹੋ ਗਏ ਜੀ।
0: ਟਾਣਾ ਸਾਹਿਬ, ਵਿਧਾਨ ਸਭਾ ਦਾ ਜਿਹੜਾ ਮਾਨਸੂਨ ਸੈਸ਼ਨ ਆ ਉਹ ਭਲਾ ਕਦੋਂ ਕਦੋਂ ਸ਼ੁਰੂ ਹੋ ਰਿਹਾ ਜੀ?
1: ਇਹ ਜੀ 3 ਅਗਸਤ ਨੂੰ ਸ਼ੁਰੂ ਹੋਊਗਾ ਵਪਾਰਾ ਸਾਹਿਬ, ਤੇ 10 ਅਗਸਤ ਤੱਕ ਚੱਲੂਗਾ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਊਗਾ। ਇਹ ਵੈਸੇ ਤਾਂ 7 ਦਿਨ ਦੇ ਲਈ ਆ, ਪਰ ਜੇਕਰ ਕੋਈ ਹੰਗਾਮੀ ਮੁੱਦੇ ਦੇ ਉੱਤੇ ਹੋਰ ਚਰਚਾ ਕਰਨੀ ਹੋਈ ਤਾਂ ਇਹਦੇ ਵਿੱਚ ਇੰਨਾ ਕੁ ਰੱਖਿਆ ਗਿਆ ਪ੍ਰਬੰਧ ਵੀ ਦਿਨ ਵਧਾਏ ਵੀ ਜਾ ਸਕਦੇ ਹਨ, ਘੱਟੋ ਘੱਟ ਇਹ 7 ਦਿਨ ਦਾ ਵੱਧ ਤੋਂ ਵੱਧ ਮੌਕਾ ਦੱਸੂਗਾ। ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਮਹੱਤਵਪੂਰਨ ਮੀਟਿੰਗ ਹੋਈ ਆ, ਮੀਟਿੰਗ ਦੇ ਵਿੱਚ ਕਈ ਮਹੱਤਵਪੂਰਨ ਗੱਲਾਂ ਹੋਈਆਂ। ਉਹਨਾਂ ਗੱਲਾਂ ਦੇ ਵਿੱਚੋਂ ਇਹ ਗੱਲ ਨਿਕਲ ਕੇ ਆਈ ਵੀ 3 ਤੋਂ ਲੈ ਕੇ ਤੇ 10 ਅਗਸਤ ਤੱਕ ਇਹ ਸੈਸ਼ਨ ਚੱਲਣਾ ਜੀ।
0: ਜੀ, ਸੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਦੋਂ ਵਾਪਸ ਮੁੜਿਆ, ਕੋਈ ਆ ਕੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਉੱਥੇ ਵਾਲਾ ਸ਼ੇਅਰ ਕੀਤਾ ਕਿ ਜਿਹੜਾ ਜਿੱਥੇ ਉਹ ਤੁਸੀਂ ਕਹਿੰਦੇ ਕਿ ਸ਼ਾਂਤੀ ਲਈ ਬੰਦਾ ਜਾਂਦਾ ਵਾ, ਉੱਥੇ ਵੀ ਸ਼ਾਂਤੀ ਹੋਵੇ, ਆਸੇ ਪਾਸੇ ਕੁਛ ਨਾ ਹੋਵੇ, ਫੋਨ ਫਾਨ ਵੀ ਰੱਖ ਦਿੰਦੇ ਆ?
1: ਸ਼ਾਂਤੀ ਦੇਖੋ ਬੋਪਾਰੇ ਸਾਹਿਬ, ਸ਼ਾਂਤੀ ਤਾਂ ਮਨ ਦੇ ਵਿੱਚ ਚਾਹੀਦੀ ਆ, ਉਹ ਤਾਂ ਆਪਾਂ ਕਿਤੇ ਵੀ ਚਲੇ ਜਾਈਏ। ਦੇਖੋ ਮੈਂ ਬੜੇ ਬੰਦੇ ਵੇਖੇ ਜਿਹੜੇ ਵਧੀਆ ਫਿਲਮ ਦੇਖਣ ਜਾਂਦੇ ਜਾਂਦੇ ਸੋਫੇ ਤੇ ਸੌ ਜਾਂਦੇ ਆ, ਮਤਲਬ ਉਹ ਸੌਣ ਜਾਂਦੇ ਆ, ਉਹ ਫਿਲਮ ਦੇਖਣ ਨਹੀਂ ਜਾਂਦੇ। ਕੋਈ ਬੰਦਾ ਕਿਤੇ ਹੋਰ ਜਾਂਦਾ, ਜਦੋਂ ਬੱਸ ਵਿੱਚ ਸਫ਼ਰ ਕਰਦੇ ਬੈਠੇ ਸੌ ਜਾਂਦਾ, ਕੋਈ ਬੰਦਾ ਕਿਸੇ ਸਿਆਣੀ ਥਾਂ ਤੇ ਜਾਂਦਾ ਸਭ ਤੋਂ ਕਮਲੀ ਗੱਲ ਕਰ ਦਿੰਦਾ, ਬੰਦੇ ਦੀ ਮਨ ਦੀ ਅਵਸਥਾ, ਜਿਹੜੇ ਬੰਦੇ ਨੇ ਸ਼ਾਂਤ ਰਹਿਣਾ ਉਹ ਕਿਤੇ ਨੀ ਰਹਿ ਲੈਣਾ, ਜਿਹੜੇ ਬੰਦੇ ਜਿਮ ਜਾਂਦੇ ਆ ਉਹ ਕਿਹੜਾ ਸਾਰੇ ਫਿੱਟ ਹੀ ਰਹਿੰਦੇ ਆ ਜੇ ਘਰੇ ਆ ਕੇ ਉਹੀ ਅਬਲਾ ਸਬਲਾ ਫਿਰ ਖਾਈ ਜਾਣਾ, ਜਿਹੜੇ ਬੰਦੇ ਡਾਇਟਿੰਗ ਕਰਦੇ ਉਹ ਵੀ ਨੀ ਫਿੱਟ ਰਹਿੰਦੇ ਕਿਉਂਕਿ ਉਹ ਜਦੋਂ ਡਾਇਟਿੰਗ ਕਰਦੇ ਬਾਅਦ ਵਿੱਚ ਫਿਰ ਦਬੜਾ ਘੁਫੜਾ ਕਰ ਦਿੰਦੇ ਆ। ਸੋ ਗੱਲ ਇਹ ਜੀ ਕਿ ਉੱਥੇ ਉਹ ਗਏ, ਉੱਥੇ ਚਲੋ 7-8 ਦਿਨ ਦੇ ਵਿੱਚ ਕਿੰਨੀ ਕੁ ਸ਼ਾਂਤੀ ਮਿਲੀ ਹੋਊਗੀ ਮਹਾਰਾਜ ਜਾਣਦਾ ਜੀ।
0: ਕਹਿਣਾ ਸਾਹਿਬ ਸ਼ਬਦਾਂ ਦਾ ਜਾਲ ਬੁਣਨਾ ਤੁਹਾਡੇ ਤੋਂ ਸਿੱਖੇ ਕੋਈ ਬੰਦਾ, ਕਿਆ ਬਾਤ ਆ, ਕਮਾਲ ਕਰਤੀ। ਦੇਖੋ ਕਿੱਥੋਂ ਜਿਮ ਵਾਲੀ ਕਿੱਧਰੋਂ ਕਿੱਧਰ ਦੀ ਲੈ ਕੇ ਗੱਲਬਾਤ ਘੁਮਾ ਕੇ ਲੈ ਵੀ ਗੱਲ ਆਪਦੇ ਤੇ ਆ ਕਿ ਮਨ ਦੀ ਤੁਹਾਨੂੰ ਤਸੱਲੀ ਜੇਕਰ ਹੈਗੀ ਆ ਤਾਂ ਤੁਸੀਂ ਕਿਤੇ ਬੈਠ ਕੇ ਵੀ ਸ਼ਾਂਤੀ ਆ ਜਿਹੜੀ ਉਹ ਲੈ ਸਕਦੇ ਹੋ। ਸੋ ਕਹਿਣਾ ਸਾਹਿਬ ਅੱਛਾ ਇੱਕ ਨਾ ਖਬਰ
1: ਮੈਂ ਦੇਖਦਾ ਹੁੰਦਾ ਬੰਦੇ ਨਾ ਜਿਹੜੇ ਕਈ ਬੰਦੇ ਬਹੁਤ ਕੁਝ ਪੜ੍ਹਦੇ ਆ ਪਰ ਪੜ੍ਹ ਕੇ ਉਹਨੂੰ ਸਮਝਦੇ ਨੀ, ਕਈ ਬੰਦੇ ਬਹੁਤ ਘੱਟ ਪੜ੍ਹਦੇ ਆ ਪਰ ਸਮਝਦੇ ਬਹੁਤ ਆ। ਮੇਰੇ ਇੱਕ ਸਤਿਕਾਰਯੋਗ ਨੇ ਨਵਾਂ ਜ਼ਮਾਨਾ ਅਖਬਾਰ ਦੇ ਸੁਕੀਰਤ ਆਨੰਦ ਸਾਹਿਬ ਦੇ ਬੇਟੇ, ਉਹ ਕਹਿੰਦੇ ਮੈਂ 1000 ਕਹਾਣੀ ਪੜ੍ਹ ਕੇ ਇੱਕ ਕਹਾਣੀ ਲਿਖਦਾ। ਉਹ ਕਹਿੰਦੇ ਮੈਂ ਪੜ੍ਹਦਾ ਬਹੁਤ ਪੜ੍ਹਦਾ, ਕਹਾਣੀਆਂ ਤਾਂ ਬਹੁਤ ਲਿਖੀਆਂ ਜਾਂਦੀਆਂ, 1000 ਕਹਾਣੀ ਪੜ੍ਹ ਕੇ ਫਿਰ ਇੱਕ ਲਿਖੀ ਜਾਂਦੀ ਮੇਰੇ ਤੋਂ, ਵੀ ਲੋਕਾਂ ਦਾ ਦੁਨੀਆਦਾਰੀ ਦੀਆਂ ਸਾਰੀਆਂ ਕਹਾਣੀਆਂ ਪੜ੍ਹ ਗਏ, ਲੋਕ ਕੀ ਲਿਖਦੇ ਕੀ ਸੋਚ ਰੱਖਦੇ ਆ। ਗੱਲ ਤਾਂ ਇਹਦੀ ਮਨ ਨੂੰ ਸਮਝਣ ਦੀ ਤੇ ਸਮਝਾਉਣ ਦੀ ਗੱਲ ਆ। ਮੈਂ ਬਹੁਤ ਸਾਰੇ ਲੋਕ ਦੇਖੇ ਜਿਹਨਾਂ ਦੇ ਕੋਲੇ ਕੁਝ ਵੀ ਨਹੀਂ ਪਰ ਉਹ ਬਹੁਤ ਰੱਜੇ ਆ, ਕਈਆਂ ਦੇ ਕੋਲੇ ਕਰੋੜਪਤੀ ਅਰਬਪਤੀ ਬੰਦੇ ਪਰ ਉਹ ਬਹੁਤ ਭੁੱਖੇ ਆ। ਵੀ ਇਹ ਸਭ ਦੇ ਮਨ ਦੀ ਅਵਸਥਾ, ਮੈਂ ਐਸੇ ਲੋਕਾਂ ਨੂੰ ਜਾਣਦਾ, ਮੈਨੂੰ ਕੁਛ ਕਿਰਨ ਪਹਿਲਾਂ ਮੇਰਾ ਇੱਕ ਜਾਣਕਾਰ ਮਿਲਿਆ, ਮੈਨੂੰ ਕਹਿੰਦਾ ਮੈਨੂੰ ਵਧਾਈਆਂ ਦੇ ਤੇਰੇ ਵੀਰ ਨੇ ਕੋਈ 1.5 ਕਰੋੜ ਦੀ ਕੋਠੀ ਲੈ ਲਈ ਆ। ਮੈਂ ਕਿਹਾ ਬਹੁਤ ਵਧਾਈਆਂ, ਮੈਂ ਕਿਹਾ ਅੱਜ ਦਾ ਕਿਵੇਂ ਆਉਣਾ ਹੋਇਆ? ਕਹਿੰਦਾ ਤੇਰੀ ਭਰਜਾਈ ਦਾ ਮਾਵਾਂ ਧੀਆਂ ਸਤਿਕਾਰ ਯੋਜਨਾ ਵਾਲਾ 1000 ਰੁਪਇਆ ਵਾਲਾ ਫਾਰਮ ਭਰਾਉਣਾ ਆ। ਗੱਲ ਮੰਦੀ ਅਵਸਥਾ ਦੀ ਹੈ,
0: ਕਮਾਲ ਹੀ ਕਰਤੀ, ਸਿਰੇ ਲਾਤਾ ਤੁਸੀਂ। ਸੋ ਤੁਸੀਂ ਕਹਿਣਾ ਸੀ ਕਿ ਤੂੰ ਮੈਨੂੰ ਤਾਂ ਦੱਸਦਾ ਵੀ 1.5 ਕਰੋੜ ਦੀ ਕੋਠੀ ਲਈ, ਕਿਸੇ ਨੂੰ ਹੋਰ ਨਾ ਦੱਸਦੀ, ਅੱਜ ਕੱਲ੍ਹ ਨੀ ਬੰਦਾ ਦੱਸਦਾ ਕਿਤੇ, ਹੈ ਨਾ?
1: ਮੈਂ ਤੁਹਾਨੂੰ ਕਿਹਾ, ਮੈਂ ਕਿਹਾ ਸਾਰਾ ਸਤਿਕਾਰ ਭਗਵੰਤ ਮਾਨ ਨੇ ਦੇਣਾ ਕਿ ਆਪਾਂ ਆਪ ਵੀ ਦਇਆ ਕਰੀਏ ਘਰੇ।
0: ਆਪਣੀ ਬੇਟੀ ਆ ਜਿਹੜੀ ਉਹਦੇ ਹੱਥ ਪਿੱਛੇ ਬੰਨ ਕੇ, ਮਾਂ ਵੀ ਸੀ, ਨਹਿਰ ਦੇ ਵਿੱਚ ਸਿੱਟਦੇ ਸੀ, ਉਹ ਕਹਿੰਦੇ ਸੀ ਕਿ ਉਹਨੂੰ ਫਿਰ ਪਿਓ ਨੂੰ ਕਤਲ ਦੇ ਵਿੱਚ ਫੜ ਲਿਆ ਸੀ, ਤੇ ਉਸ ਤੋਂ ਬਾਅਦ ਉਹ ਬੱਚੀ ਬਚ ਕੇ ਬਾਹਰ ਆ ਗਈ ਸੀ, ਉਹਦੇ ਬਿਆਨ ਵਗੈਰਾ ਹੋਏ ਸੀਗੇ। ਤੇ ਹੁਣ ਇੱਦਾਂ ਦੀ ਕੋਈ ਖਬਰ ਹੋਰ ਆਈ ਹੈ ਕਿ ਲਵ ਮੈਰਿਜ ਕਰਾਉਣ ਵਾਲੀ ਕੁੜੀ ਦਾ ਮਾਪਿਆਂ ਵੱਲੋਂ ਕਤਲ ਕੀਤਾ ਗਿਆ, ਇਹ ਕਿੱਥੋਂ ਦੀ ਖਬਰ ਆ ਭਲਾ?
1: ਇਹ ਬਾਈ ਜੀ ਬਹੁਤ ਦੁੱਖ ਦੀ ਖਬਰ ਆ, ਇਹ ਫਰੀਦਕੋਟ ਦੀ ਖਬਰ ਆ, ਫਰੀਦਕੋਟ ਵੱਲੋਂ ਖਬਰ ਆਈ ਆ। ਇੱਥੇ ਪਤਾ ਲੱਗਾ ਜੀ ਕਿ ਇੱਕ ਪਿੰਡ ਦੀ ਕੁੜੀ ਨੇ ਲਵ ਮੈਰਿਜ ਕਰਵਾ ਲਈ, ਪਿੰਡ ਦੇ ਮੁੰਡੇ ਨਾਲ ਕਰਵਾ ਲਈ, ਕੋਰਟ ਮੈਰਿਜ ਕਰਵਾ ਲਈ। ਉਹ ਫਿਰ ਇੱਥੋਂ ਛੱਡ ਕੇ ਨਾ ਫਰੀਦਕੋਟ ਨੂੰ ਤੇ ਬਠਿੰਡੇ ਰਹਿਣ ਲੱਗ ਗਏ ਜੀ। ਬਠਿੰਡਾ ਹੈਗਾ ਜੀ ਫਰੀਦਕੋਟ ਤੋਂ ਲਗਭਗ 64-65 ਕਿਲੋਮੀਟਰ ਦੂਰ। ਲਓ ਜੀ ਉਹ ਫਿਰ ਜਿਹੜੇ ਹੁਣ ਕੁੜੀ ਵਾਲੇ ਜਿਹੜੇ ਇਸ ਗੱਲੋਂ ਤਪੇ ਵੇ ਆ ਵੀ ਭਾਈ ਸਾਡੀ ਪਿੰਡ ਦੇ ਵਿੱਚ ਇੱਜ਼ਤ ਨੀ ਰਹੀ ਤੇ ਸਾਡੀ ਇਹਨੇ ਅਣਖ ਨੂੰ ਵਿਗਾੜਿਆ, ਤੇ ਪਤਾ ਲੱਗਾ ਜੀ ਕਿ ਹੁਣ ਉਸ ਕੁੜੀ ਨੂੰ ਉਹਦੀ ਮਾਂ ਨੇ ਕਿਹਾ ਵੀ ਤੁਸੀਂ ਆਓ ਵਾਪਸ, ਤੇ ਚਲੋ ਜੋ ਹੋ ਗਿਆ ਸੋ ਹੋ ਗਿਆ ਤੇ ਆਪਾਂ ਮਿਲ ਕੇ ਚੱਲਦੇ ਹਾਂ। ਉਹ ਫਿਰ ਜੀ ਵਾਪਸ ਆ ਗਈ ਆਪਦੇ ਘਰ ਵਾਲੇ ਦੇ ਨਾਲ, ਮੋਟਰਸਾਈਕਲ ਦੇ ਉੱਤੇ ਆ ਰਹੀ ਸੀ, ਤੇ ਜਦੋਂ ਪਿੰਡ ਦੇ ਕੋਲੇ ਪਹੁੰਚੇ ਤੇ ਫਿਰ ਕੁੜੀ ਵਾਲੇ ਜਿਹੜੇ ਘਾਤ ਲਾ ਕੇ ਬੈਠੇ ਸੀ ਤੇ ਕੁੜੀ ਦੇ ਉੱਤੇ ਤੇ ਮੁੰਡੇ ਤੇ ਹਮਲਾ ਕਰਤਾ ਉਹਨਾਂ ਨੇ, ਕੁੜੀ ਨੂੰ ਤਾਂ ਵੱਢਤਾ ਉਹਨਾਂ ਨੇ ਤੇ ਕੁੜੀ ਦੀ ਮੌਤ ਹੋ ਗਈ, ਮੁੰਡਾ ਭੱਜਣ ਚ ਕਾਮਯਾਬ ਹੋ ਗਿਆ। ਹਾਲਾਂਕਿ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਵਪਾਰਾ ਸਾਹਿਬ, ਦੇਖੋ ਸਿਧਾਂਤਕ ਗੱਲ ਤਾਂ ਇਹ ਆ ਵੀ ਪਿੰਡ ਦੇ ਵਿੱਚ ਵਿਆਹ ਕਰਾਉਣਾ ਨੀ ਚਾਹੀਦਾ, ਇਹ ਮੇਰੇ ਸਿਧਾਂਤ ਆ, ਪਰ ਜੇਕਰ ਕਿਸੇ ਨੇ ਕਰਾ ਲਿਆ ਤੇ ਫਿਰ ਇਹਨੇ ਕਤਲ ਨੀ ਕਰਨਾ ਚਾਹੀਦਾ। ਤੇ ਸਿਧਾਂਤਕ ਗੱਲ ਇਹ ਵੀ ਹੈਗੀ ਆ, ਇਹ ਕੋਈ ਅਣਖ ਵਾਲੀ ਗੱਲ ਨੀ ਕਿ ਵੀ ਭਾਈ ਆਪਾਂ ਧੀ ਮਾਰਤੀ ਤੇ ਬਾਅਦ ਦੇ ਵਿੱਚ ਸਾਰੀ ਉਮਰ ਜੇਲ੍ਹ ਚ ਲੈ ਗਏ, ਜਿਹੜੇ 4 ਕਿੱਲੇ ਹੈਗੇ ਉਹ ਵਕੀਲ ਲੈ ਜਾਣ, ਇਹ ਵੀ ਕੋਈ ਬਹਾਦਰੀ ਵਾਲੀ ਗੱਲ ਨੀ ਹੈਗੀ। ਪਰ ਹਰ ਬੰਦੇ ਦੀ ਆਪੋ ਆਪਣੀ ਸਮਝ ਆ, ਕਈ ਬੰਦੇ ਸਮਝਦੇ ਵੀ ਭਾਈ ਅਸੀਂ ਬਹੁਤ ਵੱਡਾ ਕੰਮ ਕਰਤਾ ਜੀ।
0: ਸੋ ਬਹੁਤ ਬਹੁਤ ਟਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਸਰ, ਥੈਂਕ ਯੂ ਵੈਰੀ ਮੱਚ,
1: ਬੜੀ ਮਿਹਰਬਾਨੀ, ਬਹੁਤ ਧੰਨਵਾਦ,
0: ਬਹੁਤ ਬਹੁਤ ਧੰਨਵਾਦ ਜੀ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਅਤੇ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਵੱਲੋਂ। ਜੇਕਰ ਤੁਸੀਂ ਟੀਵੀ ਲੈਣੇ ਚਾਹੁੰਦੇ ਤਾਂ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 'ਤੇ ਇੱਕ ਗੇੜਾ ਤੁਸੀਂ ਜ਼ਰੂਰ ਮਾਰ ਕੇ ਆਓ। ਗ੍ਰੈਂਡ ਫਰਨੀਚਰ ਤੋਂ ਇਸ ਹਫ਼ਤੇ ਤੰਬੂ ਟੈਂਟ ਸੇਲ ਆ ਜਿਹੜੀ ਉਹ ਗ੍ਰੈਂਡ ਫਰਨੀਚਰ 294 ਵਾਕੋ ਡਰਾਈਵ 'ਤੇ ਲੱਗਣੀ ਆ, ਉੱਥੇ ਜ਼ਰੂਰ ਜਾਇਓ। ਅੱਜ ਸਰੋਂ ਦਾ ਸਾਗ, ਮੱਕੀ ਦੀ ਰੋਟੀ ਅਤੇ ਲੱਸੀ ਦਾ ਗਲਾਸ ਸਪੈਸ਼ਲ ਸਪੈਸ਼ਲ ਸਪੈਸ਼ਲ ਮਿਲਣਾ ਸਵੀਟ ਮਹਿਲ ਤੋਂ। ਸਵੀਟ ਮਹਿਲ 'ਤੇ ਜਾਇਓ, ਐਨ ਤੜਕਾ ਲਾ ਕੇ ਸਾਗ ਭਾਜੀ, ਐਨ ਤੁਸੀਂ ਅਦਰਕ ਦਾ ਚਾਰ ਨਾਲ ਰੱਖ ਕੇ, ਆਏ ਹਾਏ ਹਾਏ ਹਾਏ ਹਾਏ, ਮੱਕੀ ਦੀ ਰੋਟੀ ਗਰਮਾ ਗਰਮ ਕਮਾਲ। ਚਾਹ ਇੱਕ ਸਪੈਸ਼ਲ ਬਣਾਉਂਦੇ ਆ ਉਹ, ਉਹ ਪਤਾ ਨਹੀਂ ਕਿਹੜਾ ਮਸਾਲਾ ਜਿਹਾ ਲੈ ਕੇ ਆਇਆ, ਚਾਹ ਸਪੈਸ਼ਲ ਆਪਦਾ ਹੀ ਬਣਾਇਆ ਹੋਇਆ ਵਾ। ਅਤੇ ਉਹ ਆਮ ਜੇ $2 ਦੀ ਹੋਊ ਬਾਹਰ, ਉਹ ਤਾਂ ਇਹਨਾਂ ਦੀ ਦੇਣਗੇ ਸ਼ਾਇਦ 4 ਦੀ ਵੀ ਦੇਣ, ਪਰ ਸਪੈਸ਼ਲ ਚਾਹ ਕਹਿ ਕੇ ਤੁਸੀਂ ਉੱਥੋਂ ਉਹ ਵੀ ਦੇਖਿਓ। ਬਾਲੋ ਸ਼ਾਹੀਆਂ ਬੜੀਆਂ ਸਪੈਸ਼ਲ ਆ ਸਵੀਟ ਮਹਿਲ ਦੀਆਂ, ਗੇੜਾ ਮਾਰਿਓ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ, ਜ਼ਰੂਰ ਇੱਕ ਗੇੜਾ ਮਾਰ ਕੇ ਆਇਓ। ਅਤੇ ਜੇਕਰ ਤੁਸੀਂ ਵੈਸਟਰਨ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ, ਸੁਪਰ ਵੀਜ਼ੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਆਪਣੇ ਪੇਰੈਂਟਸ ਦੀ, ਗ੍ਰੈਂਡ ਪੇਰੈਂਟਸ ਦੀ, ਤਾਂ ਮੁਸਕਾਨ ਦਿਓਲ ਹੋਣੀ 647-564-2733 ਇੱਥੋਂ ਦੇ ਪੜ੍ਹੇ ਲਿਖੇ ਆ, ਹਿੰਦੀ ਪੰਜਾਬੀ ਇੰਗਲਿਸ਼ ਸਾਰੀਆਂ ਭਾਸ਼ਾਵਾਂ ਬੋਲਦੇ ਆ, ਤੁਹਾਡੇ ਹੱਕ ਦੇ ਵਿੱਚ ਕੱਢਣਗੇ। ਸੋ ਤੁਹਾਨੂੰ ਤੁਹਾਡੀ ਪ੍ਰੋਪਰ ਵਧੀਆ ਕੰਪਨੀ ਤੋਂ ਜਿਹੜੀ ਕੋਟੇਸ਼ਨ ਲੱਭ ਕੇ ਲਿਆ ਕੇ ਦੇਣਗੇ। 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਸੋ ਅਸੀਂ ਜਿੱਥੇ ਫਰਨੀਚਰ ਦੀ ਗੱਲਬਾਤ ਕਰ ਰਹੇ ਹਾਂ, ਉੱਥੇ ਨਾਲ ਦੀ ਨਾਲ ਹੀ ਸਾਰੇ ਨਾਲ ਸੁਖਣੇ ਆ ਗਏ ਆ। ਸੁਖਣਾ ਨੂੰ ਪੁੱਛਦੇ ਹਾਂ ਕਿ ਜਿਹੜੀ ਤੰਬੂ ਟੈਂਟ ਸੇਲ ਦਾ ਆਪਾਂ ਜ਼ਿਕਰ ਕਰ ਰਹੇ ਸੀ, ਉਹ ਤੰਬੂ ਟੈਂਟ ਸੇਲ 294 ਵਾਕ ਡਰਾਈਵ ਵਾਲੀ 'ਤੇ ਹੈ ਕਿ ਨਹੀਂ ਬਾਜੀ ਜੀ? ਇਹਨੂੰ
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬੋਪਰਾ ਸਰ, ਬਿਲਕੁਲ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇਲ 294 ਵੋਕ ਡਰਾਈਵ ਦੇ ਉੱਪਰ ਬੋਪਰਾ ਸਾਹਿਬ ਟੈਂਟ ਮੇਰੇ ਸਾਹਮਣੇ ਇੰਸਟਾਲ ਹੋ ਰਿਹਾ, ਤੇ ਕੰਟੇਨਰ ਦੇ ਵਿੱਚ ਬਾਈ ਜੀ ਸਮਾਨ ਜਿਹੜਾ ਬੋਪਰਾ ਸਾਹਿਬ ਡਿਸਪਲੇ ਹੋ ਰਿਹਾ ਮੇਰੇ ਸਾਹਮਣੇ। ਰਿਕਲਾਈਨਰ ਚੇਅਰਾਂ, ਪਾਵਰ ਰਿਕਲਾਈਨਰ ਸੋਫਾ ਸੈੱਟ, ਸੋਲਿਡ ਵੁੱਡ ਦਾ ਡਾਇਨਿੰਗ ਟੇਬਲ, ਡਰੈਸਰ ਗਲਾਸ ਦੇ ਡਾਇਨਿੰਗ ਟੇਬਲ, ਐਕਸੈਂਟ ਚੇਅਰਾਂ ਐਲ ਸ਼ੇਪ ਦੇ ਸੈਕਸ਼ਨਲ, ਜਿਹੜੇ ਕਲੀਅਰ ਆਊਟ ਕਲੀਅਰ ਆਊਟ ਕਲੀਅਰ ਆਊਟ ਪ੍ਰਾਈਸ ਉੱਪਰ ਦਿੱਤੇ ਜਾਣੇ ਆ। ਤੇ ਬੋਪਰਾ ਸਾਹਿਬ ਇੱਕ ਮੈਂ ਲੈਦਰ ਚੇਅਰ ਦੀ ਡੀਲ ਦੇਣ ਲੱਗਾ, ਫਰਾਈਡੇ ਵਾਲੇ ਦਿਨ ਜਿਹੜਾ ਪਰਿਵਾਰ ਫਸਟ ਕਮ ਫਸਟ ਸਰਵ ਇੱਕੋ ਹੀ ਚੇਅਰ ਆ, ਪਰ ਫਰਾਈਡੇ ਸੈਟਰਡੇ ਜਿਹੜੇ 3 ਦਿਨ ਟੈਂਟ ਸੇਲ ਲੱਗਣੀ ਆ, ਪਰ ਫਰਾਈਡੇ ਵਾਲੇ ਦਿਨ ਜਿਹੜਾ ਪਰਿਵਾਰ ਪਹਿਲਾਂ ਆ ਕੇ ਲੈਦਰ ਵਾਲੀ ਚੇਅਰ ਲੈ ਜੂਗਾ, ਵਾਈਟ ਐਂਡ ਬਲੈਕ ਦਾ ਕੰਬੀਨੇਸ਼ਨ, ਸਿਲਵਰ ਦੀਆਂ ਲੈਗਸ ਲੱਗੀਆਂ ਹੋਈਆਂ ਨੇ, ਐਕਸਲੈਂਟ ਡਿਜ਼ਾਈਨਰ ਚੇਅਰ, ਜਿਹਦੀ ਰੈਗੂਲਰ ਕੀਮਤ ਬੋਪਰਾ ਸਾਹਿਬ $500 ਸੀ। ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇਲ ਦੇ ਵਿੱਚੋਂ ਨਾ 500 ਨਾ 450 ਨਾ 400 ਨਾ 350 ਨਾ 250 ਨਾ 200 ਨਾ $150 ਨਾ $120 ਨਾ $100 ਨਾ $80 ਨਾ $70 ਨਾ $60 ਨਾ $50 ਨਾ $40 ਨਾ $30 ਨਾ $25 ਨਾ $15 ਨਾ $10 ਸਿਰਫ $5 ਦੀ ਬੋਪਰ ਆਏ ਸਾ
0: $5 ਦੀ ਸੱਚੀ ਸੀਰੀਅਸਲੀ
2: ਬਿਲਕੁਲ ਬੋਪਰ ਸਾਹਿਬ ਤੁਹਾਨੂੰ ਪਿਕਚਰ ਆਉਣ ਲੱਗੀ ਹੈ ਸਰ। ਐਕਸਲੈਂਟ ਚੇਅਰ ਸਿਰਫ $5
0: ਕਿੰਨੀਆਂ ਚੇਅਰਾਂ ਨੇ
2: ਬੋਪਰ ਸਾਹਿਬ? 2 ਚੇਅਰਾਂ ਜੀ।
0: ਉਹ ਤਾਂ ਹੁਣੇ ਲੈ ਜਾਣਾ ਕਿ ਬੰਦੇ
2: ਫਰਾਈਡੇ ਵਾਲੇ ਦਿਨ?
0: ਫਰਾਈਡੇ ਵਾਲੇ ਦਿਨ, ਫਰਾਈਡੇ ਵਾਲੇ ਦਿਨ ਕਿੰਨੇ ਵਜੇ ਆਉਣ?
2: ਫਰਾਈਡੇ ਵਾਲੇ ਦਿਨ 11 ਵਜੇ ਦਰਵਾਜ਼ੇ ਓਪਨ ਹੋ ਜਾਣੇ ਜੀ।
0: ਫਰਾਈਡੇ ਮੇਰੇ ਫਰਾਈਡੇ ਵਾਲੇ ਦਿਨ ਫਿਰ ਜਿਹੜਾ ਪਹਿਲਾਂ ਆ ਜਾਊਗਾ ਉਹ ਲੈ ਜਾਊਗਾ?
2: ਬਿਲਕੁਲ, ਜਿਹੜਾ ਫਸਟ ਕਮ ਫਸਟ ਸਰਵ। ਪਰ ਬੋਪਰ ਸਾਹਿਬ ਇੰਨਾ ਵਾਦਾ
0: ਕੋਈ ਹੋਲਡ ਹਾਲਡ ਨਹੀਂ ਹੋਣੀ
2: ਨਾ? ਬਿਲਕੁਲ, ਐਕਸਲ ਚੇਅਰਾਂ ਵੀ ਹੈਗੀਆਂ, ਡਾਇਨਿੰਗ ਟੇਬਲ ਵੀ
0: ਹੈਗੇ। ਇੱਕ ਇੱਕ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ, ਅੱਜ ਫਿਰ ਮੈਨੂੰ ਵੀਰ ਉਹਨਾਂ ਦਾ ਮੈਸੇਜ ਆਇਆ ਕਿ ਉਹਨਾਂ ਨੇ 20 ਚੇਅਰਾਂ, 20 ਤੋਂ ਵੀ ਉਹ ਕਹਿੰਦੇ ਸੀ 25 ਲੈ ਲਾਂਗੇ ਬਾਈ ਜੀ ਜਿਹੜੀ ਤੁਹਾਨੂੰ, ਉਹਨਾਂ ਦਾ ਕੋਈ ਪ੍ਰਬੰਧ ਹੋਇਆ?
2: ਬਿਲਕੁਲ ਬੋਪਰ ਸਾਹਿਬ, ਮੈਂ ਬਿਲਕੁਲ ਗੱਲਬਾਤ ਚੱਲ ਰਹੀ ਹੈ ਜੀ, ਮੈਂ ਛੇਤੀ ਰਿਜ਼ਲਟ ਤੁਹਾਨੂੰ ਦਿੰਦਾ।
0: ਉਹ ਰਿਜ਼ਲਟ ਦਿਓ, ਉਹਨਾਂ ਦਾ ਮੈਨੂੰ ਫਿਰ ਫੋਨ ਆਇਆ ਸੀ, ਕਹਿੰਦਾ ਬਾਈ ਜੀ 20 ਦੀ ਵਜੇ ਅਸੀਂ 25 ਚੇਅਰਾਂ ਲੈ ਲਾਂਗੇ ਜਿਹੜੀਆਂ ਉਹ ਆਫਿਸ ਵਾਲੀਆਂ ਚੇਅਰਾਂ ਸੀਗੀਆਂ।
2: ਡਨ ਬੋਪਰਾ ਸਾਹਿਬ, 294 ਵੋਕ ਡਰਾਈਵ 294 ਵੋਕ ਡਰਾਈਵ ਦੇ ਸਪੀਕਰ ਦੇ ਉੱਪਰ ਲੱਗਣ ਜਾ ਰਹੀ ਆ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਤੰਬੂ ਟੈਂਟ ਸੇਲ ਬੋਪਰਾ ਸਾਹਿਬ।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ।

0: ਮਾਲ ਸਾਹਿਬ ਤੁਸੀਂ ਉਹ ਦੇਖਿਆ ਜਿਹੜਾ ਫੁੱਟਬਾਲ ਦਾ ਮੈਚ ਚੱਲਦਾ ਸੀਗਾ, ਉਹ ਚੋ 19 ਸਾਲ ਦਾ ਮੁੰਡਾ ਜਿਹੜਾ,
1: ਬਿਲਕੁਲ 19 ਸਾਲ ਦਾ, ਉਹ ਲੋਕਾਂ ਲਈ ਬੜਾ ਖਿੱਚ ਦਾ ਕੇਂਦਰ ਬਣਿਆ ਜੀ।
0: ਉਹਦਾ ਭਰਾ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ, ਉਹ ਛੋਟਾ ਜਿਹਾ ਭਰਾਵਾ, ਉਹ ਬਹੁਤ ਕਰਦਾ, ਉਹ
1: ਬੜੇ, ਮੈਂ ਉਹਦੀ ਅੱਜ ਵੀਡੀਓ ਦੇਖੀ ਆ ਸਪੈਸ਼ਲੀ, ਉਹਨੂੰ ਲੱਭ ਕੇ ਘਰੇ ਵੀ ਬਹੁਤ ਕੁਝ ਕਰਦੇ ਆ ਜੀ।
0: ਉਹ ਗਰਾਊਂਡ ਦੇ ਵਿੱਚ ਵੀ ਸੈਲੀਬ੍ਰੇਸ਼ਨ ਦੇਖਿਆ ਕਿਵੇਂ ਕਰਦਾ ਸੀ,
1: ਬਿਲਕੁਲ ਗਰਾਊਂਡ ਦੇ ਵਿੱਚ ਵੀ,
0: ਜਿਵੇਂ ਮੈਸੀ ਤੋਂ ਬਾਅਦ ਇਹ ਸੀ, ਇਹ ਤੋਂ ਬਾਅਦ ਇਹ ਨਾ ਹੋਵੇ ਵੀ ਆਉਣ ਵਾਲੇ 15 ਸਾਲਾਂ ਦੇ ਬਾਅਦ ਉਹ ਆ ਗਿਆ ਆਪਦੇ ਭਾਈ ਨੂੰ ਕਹਿੰਦਾ ਵੀ ਚੱਲ ਹੁਣ ਆ ਜਾ ਕਰਾਂ ਚੱਲੀਏ, ਦੇਖ ਰਾਂ ਪਾਸ ਮੈਨੂੰ, ਮੈਂ ਦੇਖ ਕਰਦਾ ਗੋਲ, ਲੱਗਦਾ ਵੀ ਕਰੂਗਾ, ਉਹ
1: ਬਿਲਕੁਲ ਕਰੂਗਾ, ਬਿਲਕੁਲ ਕਰੂਗਾ, ਆਉਣ ਵਾਲੇ ਸਮੇਂ ਵਿੱਚ ਲੱਗਦਾ ਉਹ 17 ਬਣੂਗਾ।
0: ਤੇ ਆਪਾਂ ਦੇਖਦੇ ਪੁੱਛਦੇ ਹਾਂ ਅੱਗੇ ਚੱਲ ਕੇ ਨਾ, ਸਾਡੀ ਗੱਲਬਾਤ ਚੱਲੂਗੀ, ਅਸੀਂ ਪਰਵਾ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਅੱਛਾ ਵੀ ਇਹਨਾਂ ਨੂੰ ਹੁਣ ਇਹ ਜਿਹੜੀਆਂ ਟੀਮਾਂ ਨੇ ਇਹਨਾਂ ਨੂੰ ਕਿੰਨਾ ਕੁ, ਮੇਰਾ ਖਿਆਲ ਹੈ ਤਕਰੀਬਨ ਜਿਹੜੀ ਪਹਿਲੀ ਤੇ ਟੀਮ ਹੈਗੀ ਉਹ $50 million ਦਾ ਭਾਜੀ ਇਨਾਮ ਉਹਨਾਂ ਦਾ ਸੀਗਾ, ਸੋ ਸੈਕੰਡ ਵਾਲੇ ਦਾ ਖਾਸਾ ਫਰਕ ਸੀਗਾ, ਮੇਰੇ ਖਿਆਲ ਉਹਨਾਂ ਦਾ 33 million ਦੇ ਅਰਾਊਂਡ ਸੀਗਾ
1: ਜੀ,
0: ਤੇ ਪਹਿਲੇ ਤੋਂ ਦੂਜੇ ਵਾਲੇ ਦਾ ਖਾਸਾ ਫਰਕ ਪੈ ਗਿਆ ਸੀਗਾ, ਪਰ ਇਹਨਾਂ ਨੂੰ ਮੈਨੂੰ ਲੱਗਦਾ ਕਿ ਇੰਨੇ ਕੁ ਨਾਲ ਕੋਈ ਬਾਹਲਾ ਵੱਡਾ ਫਰਕ ਨਹੀਂ ਪੈਂਦਾ, ਕਿਉਂਕਿ ਇਹ ਤਾਂ 150 million ਦੇ ਵਿੱਚ ਖਰੀਦੇ ਜਾਂਦੇ ਪਲੇਅਰ ਇੱਕ ਇੱਕ ਕਲੱਬ ਵੱਲੋਂ, ਸੋ ਉਹਦੀ ਪ੍ਰੋਗਰਾਮ 'ਚ ਅੱਗੇ ਚੱਲ ਕੇ ਆਪਾਂ ਗੱਲਬਾਤ ਕਰਦੇ ਹਾਂ, ਪਰ ਅਸੀਂ ਤਾਂ ਮਿਲੀਅਨ ਦੀ ਗੱਲ ਛੱਡੋ, ਅਸੀਂ ਗੱਲ ਕਰਦੇ ਹਾਂ ਜਿਹਨੂੰ ਬੰਦੇ ਨੂੰ ਕਹਾਈ 20,000 ਚਾਹੀਦਾ, ਜਿਹਨੂੰ 50,000 ਚਾਹੀਦਾ, ਜਿਹਨੂੰ 70,000 ਚਾਹੀਦਾ, ਜਿਹਨੂੰ 80,000 ਚਾਹੀਦਾ, ਜਿਹਨੂੰ 1,00,000 ਚਾਹੀਦਾ, ਜੇ ਤੁਸੀਂ ਐਲੀਜੀਬਲ ਹੈਗੇ ਹੋ, ਮੌਕਾ ਹੈਗਾ ਤੁਹਾਡੇ ਕੋਲ, ਕੋਈ ਤੁਹਾਡੀ ਗਰੰਟੀ ਨਹੀਂ ਚਾਹੀਦੀ, ਕੋਈ ਤੁਹਾਡਾ ਗਰੰਟਰ ਨਹੀਂ ਚਾਹੀਦਾ, ਕੋਈ ਚਾਚਾ ਭੂਆ ਮਾਸੀ ਫੁੱਫੜ ਇਹ ਨਹੀਂ ਚਾਹੀਦਾ ਵੀ ਸਾਈਨ ਕਰਿਓ ਨਾ, ਤੁਸੀਂ PR ਹੋ
1: ਜੀ,
0: ਤੁਸੀਂ 10ਵੀਂ ਜਾਂ 12ਵੀਂ ਕੀਤੀ ਹੋਈ ਹੈ ਇੰਡੀਆ ਤੋਂ, ਕੋਈ ਤੁਹਾਡੇ ਐਵੈਲੂਏਸ਼ਨ ਨਹੀਂ ਚਾਹੀਦੀ ਸਰਟੀਫਿਕੇਟਾਂ ਦੀ, ਸਿਰਫ ਤੁਹਾਡੇ ਬਰਥ ਸਰਟੀਫਿਕੇਟ, ਮੈਰਿਜ ਸਰਟੀਫਿਕੇਟ ਉਹ ਇਹਨਾਂ ਨੂੰ ਚਾਹੀਦੇ ਆ, ਨੋਟਿਸ ਆਫ ਅਸੈਸਮੈਂਟ ਆ ਜਿਹੜਾ ਉਹ 70,000 ਤੋਂ ਘੱਟ, ਜੇ ਤੁਸੀਂ 2024 ਦੀ ਇਨਕਮ ਦਿਖਾਈ ਹੋਈ ਆ ਤਾਂ ਤੁਸੀਂ ਐਲੀਜੀਬਲ ਹੋ, ਤੁਹਾਨੂੰ ਇਹਨਾਂ ਨੇ ਫੋਨ 'ਤੇ ਹੀ ਦੱਸ ਦੇਣਾ ਕਿ ਤੁਹਾਨੂੰ ਕਿੰਨੀ ਗ੍ਰਾਂਟ, ਤੁਹਾਨੂੰ 20, 40, 50, 60, 70, 80 lakh ਆ ਸਕਦੀ ਆ ਕਿ ਨਹੀਂ ਆ ਸਕਦੀ, ਕਿੰਨੇ ਦਿਨਾਂ 'ਚ ਆ ਸਕਦੀ ਆ, ਤੁਸੀਂ ਪੈਨਸ਼ਨ ਵੀ ਲੈ ਰਹੇ ਹੋ ਤਾਂ ਵੀ ਤੁਸੀਂ ਹੱਕਦਾਰ ਹੋ, ਜੁੜੇ ਹਾਂ ਅਸੀਂ ਨਾਗਪਾਲ ਸਾਹਿਬ ਦੇ ਨਾਲ, ਲਿਮਿਟਡ ਦਿਨ ਥੋੜ੍ਹੇ ਰਹਿ ਗਏ, ਹੁਣ ਦਿਨ ਤਾਂ ਕਿਹੜੇ, ਦਿਨ ਤਾਂ ਗਿਣਤੀ ਦੇ, ਨਾਗਪਾਲ ਸਾਹਿਬ ਜੀ ਇਹਨੂੰ ਸਤਿ ਸ਼੍ਰੀ ਅਕਾਲ, ਮੈਂ ਜਿਹੜੀਆਂ ਗੱਲਾਂ ਦੱਸੀਆਂ ਕੀਤੀਆਂ ਨੇ ਮੈਨੂੰ ਲੱਗਦਾ ਨਿਚੋੜ ਤਾਂ ਇਹੀ ਹੈ।
2: ਬਿਲਕੁਲ ਜੀ ਬਿਲਕੁਲ, ਨਿਚੋੜ ਇਹੀ ਹੈ, ਔਰ ਜੋ ਹਮਾਰੇ ਏਕ ਸਾਲ ਕੇ ਕੋਰਸ ਪੂਰੇ ਕਰ ਚੁੱਕੇ ਹੈ ਕਲਾਇੰਟਸ, ਵੋ ਆਜ ਕਲ ਆਫਿਸ ਆ ਰਹੇ ਸੈਕਿੰਡ ਈਅਰ ਮੈਂ ਇਨਰੋਲ ਹੋਣੇ ਕੇ ਲੀਏ, ਕਿਉਂਕਿ ਉਹਨੇ ਪਤਾ ਹੈ ਕਿ ਗ੍ਰਾਂਟਸ ਕੋ ਮਿਸ ਕਰ ਜਾਏਂਗੇ ਨਹੀਂ ਤੋ, ਇਸ ਲਈ ਆਪਨੇ ਅਗਰ ਫੰਡਿੰਗ ਅਪਲਾਈ ਨਹੀਂ ਕਰੀ ਹੈ ਸਕਿੱਲ ਡਿਵਲਪਮੈਂਟ ਕੇ ਲੀਏ, ਆਪ ਬਹੁਤ ਬੜੀ ਚੀਜ਼ ਕੋ ਮਿਸ ਕਰ ਰਹੇ ਹੈ, ਆਫਿਸ ਆਏ ਕਾਲ ਕਰੇ 30 ਸੇ 100,000 ਕੀ ਫੰਡਿੰਗ ਹਾਸਿਲ ਕਰੇ, PR ਸਿਟੀਜ਼ਨ ਪ੍ਰੋਟੈਕਟ।

0: वो 100,000 बन जाती है। फंडिंग का आधा हिस्सा आज की डेट में क्या है, ग्रांट्स जो कि गवर्नमेंट बंद करने वाली है। 80,000 आया फंडिंग, 40,000 ग्रांट है, लाख डॉलर आया 50,000 ग्रांट है, डिपेंडिंग ऑन फैमिली साइज। कॉल करें, ऑफिस आए, असेसमेंट कराएं, हमारी फीस काम होने के बाद कितनी, 200 या 500, कोई हिडन फीस नहीं है, कोई चलाकी नहीं है, कोई मीठी बातें नहीं है।
1: ਹੁਣ ਤਾਂ ਦੈਨਿਕ ਗਿਣਤੀ ਦੇ ਰਹਿ ਗਿਆ ਬਾਈ ਜੀ, ਹੁਣ ਤਾਂ ਕਾਲ ਕਰਕੇ ਤੁਸੀਂ ਇਹਨਾਂ ਤੋਂ ਸੰਪਰਕ ਕਰ ਲਓ, ਪੁੱਛ ਲਿਓ। ਨੰਬਰ ਆਪਣਾ ਦੇ ਦਿਓ ਬਾਈ
0: ਜੀ। ਨੰਬਰ ਜੀ ਹੈਗਾ 437-264-31-75, 437-264-31-75। ਹੁਣੇ ਵੀ ਤੁਸੀਂ ਕਾਲ ਕਰ ਸਕਦੇ ਹੋ, 437-264-31-75। ਔਰ ਸਾਡਾ ਆਫਿਸ ਐਡਰੈਸ ਹੈਗਾ 218 ਐਕਸਪਰਟ ਬੁਲੇਵਰਡ, ਆਫਿਸ ਵੀ ਤੁਸੀਂ ਆ ਸਕਦੇ ਹੋ ਜੀ। 437-264-31-75, 437-264-31-75।
1: ਬਹੁਤ ਬਹੁਤ ਧੰਨਵਾਦ। 437-264-31-75 ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।

0: ਹੁਸਨ
1: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਅਸੀਂ ਚੱਲਦੇ ਹਾਂ ਪ੍ਰਭਾ ਸਾਹਿਬ ਕੋਲ। ਪ੍ਰਭਾ ਸਾਹਿਬ ਜੀ ਸਤਿ ਸ਼੍ਰੀ ਅਕਾਲ।
2: ਧੰਨਵਾਦ ਰਾਜਵੀਰ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
1: ਗੁੱਡ ਆਫਟਰਨੂਨ ਸਰ, ਸਤਿ ਸ਼੍ਰੀ ਅਕਾਲ। ਤੇ ਅਸੀਂ ਜਿੱਥੇ ਗੱਲਬਾਤ ਕਰਾਂਗੇ ਨਾ, ਅਸੀਂ ਆਹ ਜਿਹੜਾ ਦੇਖੇ ਮੈਚ, ਉਹ 'ਚ ਮੈਂ ਪਹਿਲਾਂ ਮਾਲ ਸਾਹਿਬ ਨਾਲ ਗੱਲ ਕਰਦਾ ਸੀ ਕਿ ਵੀ ਉਹ 19 ਸਾਲਾਂ ਵਾਲਾ ਭਰਾਵਾ, ਉਹਦੀ ਵਾਹਵਾ ਉਹਨੂੰ ਦਿਖਾਇਆ ਸਕਰੀਨ 'ਤੇ ਕਿ ਯਾਰ ਕਮਾਲ ਕਰੀ ਜਾ ਰਿਹਾ। ਅਤੇ ਉਹ ਤਾਂ ਉਹ ਜਿਹੜਾ ਉਹਦਾ ਛੋਟਾ ਭਾਈ ਹੈ, ਉਹ ਵੱਧ ਫੱਟੇ ਚੱਕੀ ਜਾਂਦਾ ਉਹ ਆਉਣ ਵਾਲੇ ਟਾਈਮ ਦਾ। ਮੈਨੂੰ ਉਹ ਲੱਗਦਾ ਕਿ ਇਹ ਵੀ ਬਣੂਗਾ ਉਹਨਾਂ ਕੋਲ। ਇੱਕ ਤਾਂ ਉਹਨਾਂ ਬਾਰੇ ਦੱਸੋ ਵੀ ਇਹ ਕਿੰਨੇ ਕੁ ਡਾਲਰਾਂ ਦੇ ਵਿੱਚ ਕਲੱਬਾਂ ਵਾਲੇ ਖਰੀਦ ਲੈਂਦੇ ਇਹਨਾਂ ਨੂੰ, ਕਿੰਨਾ ਕੁ ਟਾਈਮ, ਕਿੰਨੇ ਕੁ ਟਾਈਮ ਪੀਰੀਅਡ ਲਈ ਹੁੰਦੇ ਆ, ਅਤੇ ਕੀ ਇਹਨਾਂ ਮੇਰੇ ਖਿਆਲ ਉਹ ਜੇ ਨੈੱਟਵਰਥ ਦੇਖੀਏ ਖਾਸ ਹੀ ਬਣ ਜਾਂਦੀ ਹੈ ਇਹਨਾਂ ਦੀ, ਇਹ ਜਿਹੜੇ ਪਲੇਅਰ ਨੇ। ਅਤੇ ਮੈਨੂੰ ਲੱਗਦਾ ਸੀ ਯਾਰ, ਪਰਸਨਲੀ ਤੌਰ 'ਤੇ ਮੈਂ ਚਾਹੁੰਦਾ ਸੀ ਕਿ ਮੈਸੀ ਜਿੱਤ ਜਾਂਦਾ ਤਾਂ ਵਧੀਆ ਸੀ। ਚਲੋ ਐਂ ਨਹੀਂ ਵੀ ਸਪੇਨ ਮਾੜੀ ਖੇਡੀ ਹੈ, ਸਪੇਨ ਬਹੁਤ ਜ਼ਿਆਦਾ ਵਧੀਆ ਖੇਡੀ ਆ, ਜ਼ਿਆਦਾ ਕੰਟਰੋਲ ਸਪੇਨ ਕੋਲ ਰਿਹਾ, ਜ਼ਿਆਦਾ ਅਟੈਕ ਸਪੇਨ ਕੋਲ ਰਿਹਾ, ਸੋ ਜਿੱਤਣਾ ਬਣਦਾ ਸੀ। ਪਰ ਇਉਂ ਅੰਦਰੋਂ ਫੀਲਿੰਗ ਜਿਹੀ ਹੁੰਦਾ ਸੀ ਵੀ ਯਾਰ ਉਹ ਬੰਦਾ ਹੁਣ ਬਹੁਤ ਚੱਲ ਜ਼ਿੰਦਗੀ ਪਰ ਉਹਨੇ ਲਾਤੀ ਹੈ, ਜਦੋਂ ਉਹਦੇ ਅੱਖਾਂ 'ਚ ਹੰਝੂ ਜਿਹੇ ਡਿੱਗੇ, ਐਂ ਤਰਸ ਜਿਹਾ ਆਇਆ। ਤੁਹਾਨੂੰ ਨਹੀਂ ਆਇਆ ਥੋੜ੍ਹਾ ਜਿਹਾ?
2: ਬਿਲਕੁਲ ਬਾਈ ਜੀ, ਵੈਸੇ ਤਾਂ ਸਾਰੀ ਦੁਨੀਆ ਨੂੰ ਹੀ ਆਇਆ ਹੋਊਗਾ, ਜਿਹੜੇ ਜਿਹੜੇ ਵੀ ਸੋਕਰ ਦੇ ਜਾਂ ਸਪੋਰਟਸ ਦੇ ਫੈਨ ਨੇ। ਬਟ ਹੈਵਿੰਗ ਸੈਡ ਸੋ, ਦੇਖੋ ਸਪੋਰਟਸ ਦਾ ਇੱਕ ਨਿਯਮ ਇਹ ਆ ਜਾਂ ਜ਼ਿੰਦਗੀ ਦਾ ਇੱਕ ਨਿਯਮ ਇਹ ਆ ਵੀ ਜਿਹੜੀ ਟੀਮ ਚੰਗੀ ਖੇਡਦੀ ਆ ਜਿੱਤ ਉਹੀ ਡਿਜ਼ਰਵ ਕਰਦੀ ਆ। ਤੇ ਔਨ ਦੈਟ ਡੇ ਜਿਹੜੀ ਸਪੇਨ ਦੀ ਟੀਮ ਸੀ ਉਹ ਬਹੁਤ ਜ਼ਿਆਦਾ ਮਾਈਲਸ ਅਪਾਰਟ ਤੁਸੀਂ ਕਹਿ ਸਕਦੇ ਹੋ ਸੀਗੀ ਅਰਜਨਟੀਨਾ। ਫੋਰ ਸਮ ਰੀਜ਼ਨ ਉਹਨਾਂ ਦੇ ਕੋਚ ਦੀ ਜਿਹੜੀ ਸਟ੍ਰੈਟਜੀ ਸੀਗੀ ਕਿ 10 ਡਿਫੈਂਡਰ ਦੇ ਨਾਲ ਮੈਦਾਨ 'ਚ ਉਤਰਨਾ, ਉਹ ਗੇਮ ਖੇਡਣ ਤੋਂ ਪਹਿਲਾਂ ਹੀ ਰਾਜਵੀਰ ਬਾਈ ਹਾਰ ਚੁੱਕੇ ਸੀਗੇ। ਕਿਉਂਕਿ ਜਦੋਂ ਤੁਹਾਡੀ ਟੀਮ ਦੀ, ਤੁਹਾਨੂੰ ਪਤਾ ਹੈ ਕਿ ਇੱਕ ਚੀਜ਼ 'ਚ ਅਸੀਂ ਸਿਰਫ ਸਪੇਨ ਤੋਂ ਅੱਗੇ ਹਾਂ ਤੇ ਉਹ ਸੀਗਾ ਤੁਹਾਡਾ ਅਟੈਕ। ਡਿਫੈਂਸ 'ਚ ਤੁਸੀਂ ਉਹਨਾਂ ਨੂੰ ਬੀਟ ਨਹੀਂ ਕਰ ਸਕਦੇ, ਮਿਡਫੀਲਡ 'ਚ ਤੁਸੀਂ ਉਹਨਾਂ ਨੂੰ ਬੀਟ ਨਹੀਂ ਕਰ ਸਕਦੇ, ਤੇ ਅਟੈਕ ਤਾਂ ਤੁਹਾਡੀ ਸਭ ਤੋਂ ਵੱਡੀ ਸਟਰੈਂਥ ਸੀਗੀ ਤੇ ਤੁਸੀਂ ਉਸ ਨੂੰ ਵੀ ਵੀਕ ਕਰ ਲਿਆ। ਤੇ ਮੁੜ ਕੇ ਤੁਸੀਂ ਦੇਖਿਆ ਵੀ ਪੂਰੇ 90 ਮਿੰਟ ਸਪੇਨ ਨੇ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ। ਪਹਿਲੀ ਵਾਰੀ ਹੋਇਆ ਸੋਕਰ ਦੀ ਹਿਸਟਰੀ ਦੇ ਵਿੱਚ 60 ਸਾਲਾਂ ਦੇ ਵਿੱਚ ਕਿ ਜਿਹੜਾ ਫਾਈਨਲ ਚੱਲ ਰਿਹਾ ਹੋਵੇ ਤੇ ਇੱਕ ਟੀਮ ਨੇ ਦੂਜੀ ਟੀਮ ਤੇ 90 ਮਿੰਟਾਂ 'ਚ ਕੋਈ ਸ਼ਾਟ ਹੀ ਨਹੀਂ ਮਾਰਿਆ। ਤੇ ਫਿਰ ਤੁਸੀਂ ਦੇਖੋ ਜਦੋਂ ਪਲੇਅਰ 10 ਰਹਿ ਗਏ ਤੇ ਇੱਕ ਗੋਲ ਇਹਨਾਂ ਸਿਰ ਹੋ ਗਿਆ, ਉਦੋਂ ਬਾਅਦ ਅਖੀਰਲੇ 5-7 ਮਿੰਟ ਕਿੰਨਾ ਵਧੀਆ ਖੇਡੀ ਅਰਜਨਟੀਨਾ। ਜੇ ਪਹਿਲਾਂ ਹੀ ਉਸ ਤਰੀਕੇ ਦੇ ਨਾਲ ਖੇਡਦੇ, ਪਹਿਲਾਂ ਹੀ ਉਸ ਜਜ਼ਬੇ ਦੇ ਨਾਲ ਮੈਦਾਨ ਦੇ ਵਿੱਚ ਉਤਰਦੇ ਵੀ ਭਾਈ ਅਸੀਂ 3-4 ਗੋਲ ਇਹਨਾਂ ਸਿਰ ਕਰਨੇ ਆ, ਭਾਵੇਂ ਸਾਡੇ ਸਿਰ 5-7 ਹੋ ਜਾਣ ਤਾਂ ਫਿਰ ਗੱਲ ਹੋਰ ਹੋਣੀ ਸੀ। ਪਰ ਮੈਦਾਨ 'ਚ ਉਤਰਨ ਤੋਂ ਪਹਿਲਾਂ ਹੀ ਮੈਸੀ ਤੇ ਉਹਨਾਂ ਦੀ ਟੀਮ
1: ਅਰਜਨਟੀਨਾ
2: ਦੇ ਬਾਕੀ 10 ਖਿਡਾਰੀ ਤਾਂ ਬਸ ਸੈਰ ਸਪਾਟੇ ਤੇ ਹੀ ਆਏ ਹੋਏ ਨੇ। ਇੱਕ ਟਾਈਮ ਤੇ ਤਾਂ ਐਂ ਲੱਗਦਾ ਸੀ ਵੀ ਕਿਸੇ ਵੀ ਟਾਈਮ ਗੋਲ ਹੋ ਸਕਦਾ, ਸੋ ਅਨਫੋਰਚੁਨੇਟ ਰਹੇ ਸਪੇਨ ਵਾਲੇ ਕਿ 1-0 ਦੇ ਨਾਲ ਹੀ ਜਿੱਤੇ ਆ, ਨਹੀਂ ਤਾਂ ਜਿਹੜੀ ਲੈਵਲ ਦੀ ਉਹਨਾਂ ਨੇ ਗੇਮ ਖੇਡੀ ਆ ਦੇ ਸ਼ੁੱਡ ਹੈਵ ਵਿਨ 3-0, 4-0 ਇਦਾਂ ਦੀ ਸਕੋਰ ਲਾਈਨ ਦੇ ਨਾਲ।
1: ਤੁਸੀਂ ਬਿਲਕੁਲ ਗੱਲ ਸਹੀ ਕਹੀ ਆ। ਤੇ ਦੂਜੀ ਗੱਲ ਇਹ ਉਹ ਪਲੇਅਰ ਮੈਂ ਪੁੱਛਿਆ ਸੀ ਉਹ ਕਿੰਨੇ ਕੁ ਦੇ ਵਿੱਚ ਉਹ ਖਰੀਦ ਲੈਂਦੀਆਂ ਕਲੱਬਾਂ, ਉਹਨਾਂ ਨੂੰ ਕੋਈ ਹੈ ਆਈਡੀਆ ਕਿ ਕਿੰਨੇ ਕਿੰਨੇ ਦਾ ਕੋਈ ਖਾਸ ਪਲੇਅਰ ਦਾ ਜੇ ਜ਼ਿਕਰ ਕਰਨਾ ਚਾਹੋ?
2: ਬਿਲਕੁਲ ਵੀਰ ਜੀ, ਦੇਖੋ ਜਿਹੜੀ ਜਮਾਲ ਦੀ ਤੁਸੀਂ ਗੱਲ ਕੀਤੀ ਆ, ਲਮੀਨ ਜਮਾਲ ਜਿਹੜੇ 19 ਸਾਲ ਦੇ ਨੇ ਤੇ ਨਾਲ ਉਹਨਾਂ ਦਾ ਛੋਟਾ ਬ੍ਰਦਰ, ਤੇ ਉਹਦੀ ਜਿਹੜੀ ਕਰੰਟ ਬਾਰਸੀਲੋਨਾ ਦੇ ਨਾਲ ਮੇਰਾ ਖਿਆਲ ਹੈਗੇ ਜੀ 18.5 ਮਿਲੀਅਨ US ਡਾਲਰ ਉਹਨਾਂ ਨੂੰ ਮਿਲਦੇ ਨੇ।

0: ਸੋ ਦੇਰ ਆਰ ਲੋਟਸ ਆਫ ਸੋਕਰ ਪਲੇਅਰਸ ਕਿ ਜਿਹਨਾਂ ਨੂੰ 30-30 ਮਿਲੀਅਨ 40-40 ਮਿਲੀਅਨ 50-50 ਮਿਲੀਅਨ ਤੱਕ ਮਿਲਦਾ। ਦੇਖੋ ਇਹਦੇ ਵਿੱਚ ਨਾ ਡਾਲਰਾਂ ਦੀ ਹੁਣ ਕੋਈ ਵੈਲਿਊ ਰਹਿ ਨਹੀਂ ਗਈ ਰਾਜਵੀਰ ਬਾਈ, ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦਾ ਇਹ ਹੈ ਵੀ ਜਿਹੜੀ ਟੀਮ ਜਿੱਤੀ ਹੈ ਉਹਨਾਂ ਨੂੰ ਜਿਹੜਾ ਇਨਾਮ ਮਿਲਿਆ 51 ਮਿਲੀਅਨ ਦਾ ਮਿਲਿਆ, ਦੂਜੇ ਨੰਬਰ ਵਾਲੀ ਨੂੰ 33 ਮਿਲੀਅਨ ਦਾ ਮਿਲਿਆ। ਅਤੇ ਫੀਫਾ ਦੀ ਜੇ ਤੁਸੀਂ ਗੱਲ ਕਰਦੇ ਹੋ, ਇਹ 5 ਵੀਕ ਦਾ ਜਿਹੜਾ ਟੂਰਨਾਮੈਂਟ ਹੋਇਆ ਉਹਨਾਂ ਨੇ ਐਕਸਪੈਕਟ ਕੀਤਾ ਸੀ ਵੀ ਸਾਨੂੰ 10-11 ਬਿਲੀਅਨ ਡਾਲਰ ਬਣ ਜੂਗਾ ਇਸ ਟੂਰਨਾਮੈਂਟ ਤੋਂ, ਤੇ ਫੀਫਾ ਨੇ ਇਸ ਟੂਰਨਾਮੈਂਟ ਤੋਂ ਵੀਰੇ 15 ਬਿਲੀਅਨ ਡਾਲਰ ਬਣਾਏ ਨੇ। ਸੋ ਇਸ ਗੇਮ ਦੇ ਵਿੱਚ, ਕਿਉਂਕਿ ਦੁਨੀਆ ਭਰ ਦੇ ਵਿੱਚ ਇਹ ਸਾਰੇ ਦੇਖੀ ਜਾਂਦੀ ਹੈ ਕ੍ਰਿਕਟ, ਕੁਛ ਹਿੱਸਿਆਂ 'ਚ ਖੇਡੀ ਜਾਂਦੀ ਹੈ, ਕੁਛ ਕੁ ਦੇਖਦੇ ਨੇ, ਇਸੇ ਤਰੀਕੇ ਦੇ ਨਾਲ NHL ਹੋਵੇ, ਮੇਜਰ ਲੀਗ ਬੇਸਬਾਲ ਹੋਵੇ, NFL ਹੋਵੇ, ਉਹਦੀ ਜਿਹੜੀ ਹੈ ਨਾ ਫੈਨ ਫੋਲੋਇੰਗ ਉਹ ਕੁਝ ਹਿੱਸਿਆਂ 'ਚ ਬਟੀ ਹੋਈ ਹੈ, ਪਰ ਜਿਹੜੀ ਸੋਕਰ ਹੈ ਇਹਨੂੰ ਦੁਨੀਆ ਭਰ ਦੇ ਵਿੱਚ ਸਾਰੇ ਮੁਲਕਾਂ 'ਚ ਦੇਖਿਆ ਜਾਂਦਾ। ਇਸ ਕਰਕੇ ਹਲੇ ਜੇ ਬਾਕੀ ਤੁਸੀਂ ਐਡ ਕਰੋਗੇ ਕਿ ਦੁਨੀਆ ਭਰ 'ਚ ਜਿੱਥੇ ਜਿੱਥੇ ਦਿਖਾਈ ਗਈ ਸਾਰੇ ਮੁਲਕਾਂ ਦੇ ਵਿੱਚ, ਤਾਂ ਉਹ ਨੰਬਰ ਹੋ ਸਕਦਾ ਵੀਰੇ 1 ਟ੍ਰਿਲੀਅਨ ਤੋਂ ਉੱਤੇ ਚਲਿਆ ਜਾਵੇ।
1: ਬੱਲੇ ਬੱਲੇ ਬੱਲੇ ਬੱਲੇ ਬੱਲੇ। ਅੱਛਾ, ਜਾਂਦੇ ਜਾਂਦੇ ਇੱਕ ਚੀਜ਼ ਹੋਰ ਦੱਸ ਦਿਓ ਕਿ ਤੁਸੀਂ ਗੱਲ ਕੀਤੀ ਸੀ ਕਿ ਸਟਰੈਂਥ ਦੀ, ਕਿ ਯਾਰ ਸਟਰੈਂਥ ਜਿਹੜੀ ਹੈਗੀ ਆ ਉਹੀ ਜੇ ਤੁਸੀਂ ਆਪਦੀ ਖਤਮ ਕਰ ਲਈ ਤਾਂ ਫਿਰ ਤਾਂ ਤੁਹਾਡਾ ਹਾਰ ਤਾਂ ਤੁਸੀਂ ਪਹਿਲਾਂ ਹੀ ਮੰਨੀ ਬੈਠੇ ਹੋ। ਅਤੇ ਜੇ ਕ੍ਰਿਕਟ ਦੀ ਸਟਰੈਂਥ ਦੀ ਗੱਲ ਕਰਦੇ ਹਾਂ ਤਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਟਰੈਂਥ ਦੇ ਤੌਰ 'ਤੇ ਮੈਂ ਦੇਖ ਰਿਹਾ ਕਿ ਉਹਨਾਂ ਨੂੰ ਸਟਰੈਂਥ ਉਹ ਹੈਗੀ ਆ, ਅਤੇ ਜੇ ਅਸੀਂ ਉਹਨਾਂ ਨੂੰ ਮਨਫੀ ਕਰ ਦਿੰਦੇ ਹਾਂ ਤਾਂ ਕੰਮ ਔਖਾ। ਸੋ ਕੈਫੋਨੀ, ਮੁਹੰਮਦ ਕੈਫੋਨੀ ਵੀ ਅੱਜ ਜ਼ਿਕਰ ਕਰ ਰਹੇ ਸੀ, ਉਹ ਕਹਿੰਦੇ ਇਹਦੇ ਲਈ ਖੁੱਲ੍ਹ ਕੇ ਬੋਲਣਾ ਚਾਹੀਦਾ ਲੋਕਾਂ ਨੂੰ ਵੀ, ਅਤੇ ਇਹਦੇ ਲਈ ਖੁੱਲ੍ਹ ਕੇ ਬੋਲਣਾ ਚਾਹੀਦਾ ਕੈਪਟਨ ਨੂੰ ਵੀ, ਗਿੱਲ ਨੂੰ ਵੀ, ਕਿ ਮੈਨੂੰ ਆਹ ਦੋ ਬੰਦੇ ਚਾਹੀਦੇ ਆ ਜੇ ਵਰਲਡ ਕੱਪ ਜਿੱਤਣਾ ਵਾ, ਮੈਨੂੰ ਆਹ ਦੋ ਬੰਦੇ ਚਾਹੀਦੇ ਆ। ਪਰ ਉਹ ਬੋਲੇਗਾ ਨਹੀਂ ਬੋਲੇਗਾ, ਅਗਰ ਕਰ ਹੁਣਾਂ ਦੀ ਕੋਈ ਸਕੀਮ ਆ, ਉਹਨਾਂ ਨੂੰ ਬਾਹਰ ਕਰਨਾ ਚਾਹੁੰਦੇ ਸੀ, ਹੋ ਰਹੇ ਆ ਨਹੀਂ ਹੋ ਰਹੇ, ਕੀ ਕਹੋਗੇ ਯਾਰ ਇਹਨਾਂ ਬਾਰੇ 'ਚ, ਹੁਣ ਕੀ ਕਿੱਦਾਂ ਲੈਂਦੇ ਹੋ ਉਹਨਾਂ ਨੂੰ?
0: ਬਾਈ ਜੀ ਦੇਖੋ, ਜੇ ਤੁਸੀਂ ਰਿਸਪੈਕਟ ਦੇਖਣੀ ਹੈ ਨਾ ਤਾਂ ਫਿਰ ਤੁਸੀਂ ਆਹ ਹੁਣੇ ਜਿਹੜੇ ਟੂਰਨਾਮੈਂਟ ਦੀ ਗੱਲ ਕਰਕੇ ਹਟੇ ਹੋ, ਮੈਸੀ ਵੀ 39 ਸਾਲ ਦਾ ਸੀਗਾ, ਫਿਰ ਮੈਸੀ ਤਾਂ ਪੂਰੇ ਟੂਰਨਾਮੈਂਟ 'ਚ ਤੁਸੀਂ ਦੇਖਦੇ ਹੋ ਵੀ ਉਹ 80% ਆਫ ਦਾ ਟਾਈਮ ਤਾਂ ਵਾਕ ਅਰਾਊਂਡ ਹੀ ਕਰਦਾ, ਉਹ ਤੁਰਿਆ ਫਿਰਦਾ, ਉੱਥੇ ਦੂਜੀ ਟੀਮ ਨੂੰ ਸਕੋਪ ਕਰ ਰਿਹਾ ਆਪਣੇ ਐਕਸਪੀਰੀਅੰਸ ਨਾਲ ਵੀ ਕਿੱਥੇ ਉਹਨਾਂ ਦੀ ਗਲਤੀ ਹੈ ਅਤੇ ਕਿੱਥੇ ਮੈਂ ਪਾਸ ਦੇਣਾ। ਸੋ ਉਹੀ ਜਿਹੜੀ ਸਿਚੁਏਸ਼ਨ ਹੈ, ਉਹੀ ਤਰ੍ਹਾਂ ਦਾ ਐਕਸਪੀਰੀਅੰਸ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਕੋਲ ਆ। ਵਿਰਾਟ ਕੋਹਲੀ ਦੀਆਂ ਚਲੋ 83 ਸੈਂਚਰੀਆਂ ਆਲਮੋਸਟ ਨੇ, ਅਤੇ ਉੱਧਰ ਰੋਹਿਤ ਸ਼ਰਮਾ ਦੀਆਂ ਤੁਸੀਂ ਦੇਖ ਲਓ 50-60 ਸੈਂਚਰੀਆਂ ਨੇ। ਭਾਈ ਜੀ ਤਕਰੀਬਨ ਦੋਨਾਂ ਦੇ ਵਿਚਾਲੇ 130-135 ਸੈਂਚਰੀਜ਼ ਦਾ ਐਕਸਪੀਰੀਅੰਸ ਨਾ ਇਹ ਬਾਜ਼ਾਰ 'ਚੋਂ ਮਿਲਣਾ ਅਤੇ ਨਾ ਇਹ ਗੌਤਮ ਗੰਭੀਰ ਵਰਗੇ ਨੂੰ ਕਦੇ ਸਮਝ ਲੱਗਣੀ ਹੈ। ਹੈਵਿੰਗ ਸੈਡ ਸੋ, ਸਾਨੂੰ ਸਿਰਫ ਇੱਕ ਗੱਲ ਕਲੀਅਰ ਕਰਨੀ ਚਾਹੀਦੀ ਹੈ, ਕੈਪਟਨ ਨੂੰ ਸਟਰੈਂਥ ਹੋਣੀ ਚਾਹੀਦੀ ਹੈ ਸ਼ੁਭਮਨ ਗਿੱਲ ਨੂੰ, ਚਾਹੇ ਉਹਨੇ ਰੋਹਿਤ ਸ਼ਰਮਾ ਨੂੰ ਟੀਮ 'ਚ ਰੱਖਣਾ ਜਾਂ ਨਹੀਂ ਰੱਖਣਾ ਉਹ ਬਾਅਦ ਦੀ ਗੱਲ ਆ, ਪਰ ਇੱਕ ਕਮਿਊਨੀਕੇਸ਼ਨ ਚੈਨਲ 'ਤੇ ਇੱਕ ਰਿਸਪੈਕਟ ਫੈਕਟਰ ਹੈ ਵੀਰੇ, ਉਹ ਬਿਲਕੁਲ ਓਪਨ ਹੋਣਾ ਚਾਹੀਦਾ। ਜੇ ਉਹ ਨਹੀਂ ਵੀ ਉਹਨਾਂ ਦੀ ਸਕੀਮ ਆਫ ਥਿੰਗਸ ਵਿੱਚ ਹੈਗੇ ਤਾਂ ਅੱਜ ਉਹਨਾਂ ਨੂੰ ਦੱਸ ਦੇਣ, ਇਸ ਤਰੀਕੇ ਦੇ ਨਾਲ ਮੀਡੀਆ ਦੇ ਵਿੱਚ ਜਾ ਕੇ ਲੋਕੀ ਗੱਲਾਂ ਕਰਨ ਵੀ ਵਿਰਾਟ ਕੋਹਲੀ ਨੂੰ ਟੀਮ 'ਚ ਕੱਢ ਦਿਓ, ਰੋਹਿਤ ਸ਼ਰਮਾ ਨੂੰ ਟੀਮ 'ਚੋਂ ਕੱਢ ਦਿਓ, ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਨੈਸ਼ਨਲ ਹੀਰੋਜ਼ ਨੂੰ ਜਦੋਂ ਜ਼ਲੀਲ ਕਰਦੇ ਹੋ ਨਾ ਤਾਂ ਫਿਰ ਗੱਲ ਬਣਦੀ ਨਹੀਂ ਹੈ। ਉਹਨਾਂ ਨੇ ਆਪਣਾ ਖੂਨ ਪਸੀਨਾ ਸਾਰਾ ਕੁਛ ਆਪਣੀ ਕੰਟਰੀ ਨੂੰ ਦਿੱਤਾ ਅਤੇ ਉਹ ਸਿਰਫ ਰਿਸਪੈਕਟ ਭਾਲਦੇ ਨੇ। ਜੇ ਤੁਹਾਨੂੰ ਲੱਗਦਾ ਐਜ਼ ਏ ਕੈਪਟਨ, ਐਜ਼ ਏ ਕੋਚ, ਐਜ਼ ਏ ਸਿਲੈਕਟਰ ਵੀ ਇਹਨਾਂ ਦਾ ਟਾਈਮ ਖਤਮ ਹੋ ਚੁੱਕਿਆ, ਬੰਦ ਕਮਰੇ ਦੇ ਵਿੱਚ ਮੀਟਿੰਗ ਹੋਣੀ ਚਾਹੀਦੀ ਆ, ਉਹਨਾਂ ਨੂੰ ਉਹਨਾਂ ਦਾ ਬਣਦਾ ਡਿਊ ਰਿਸਪੈਕਟ ਦਿਓ ਵੀ ਭਾਈ ਅਸੀਂ ਤੈਨੂੰ ਵਰਲਡ ਕੱਪ 'ਚ ਨਹੀਂ ਦੇਖ ਰਹੇ, ਯੰਗਸਟਰ ਤੇਰੇ ਨਾਲੋਂ ਵਧੀਆ ਬੈਠੇ ਨੇ, ਤੂੰ ਖੇਡਣਾ ਜਾਂ ਨਹੀਂ ਖੇਡਣਾ ਤੇਰੀ ਮਰਜ਼ੀ ਆ, ਪਰ ਅਸੀਂ ਤੈਨੂੰ ਟੀਮ 'ਚ ਨਹੀਂ ਰੱਖ ਰਹੇ। ਇੱਦਾਂ ਤਮਾਸ਼ਾ ਵੀਰੇ ਇਹੋ ਜਿਹੇ ਹੀਰੋਜ਼ ਦਾ ਨਹੀਂ ਬਣਾਈਦਾ ਹੁੰਦਾ, ਪਰ ਸਾਡੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਕਮੀ ਹੈ। ਚਾਹੇ ਤੁਸੀਂ ਕਪਿਲ ਦੇਵ ਤੋਂ ਲੈ ਕੇ ਸੁਨੀਲ ਗਵਾਸਕਰ ਤੋਂ ਲੈ ਕੇ MS ਧੋਨੀ ਤੋਂ ਲੈ ਕੇ ਯੁਵਰਾਜ ਸਿੰਘ ਤੋਂ ਲੈ ਕੇ ਗੌਤਮ ਗੰਭੀਰ ਖੁਦ, ਇਹ ਕਮਿਊਨੀਕੇਸ਼ਨ ਜਿਹੜੀ ਹੈ ਉਹ ਮਿਸਿੰਗ ਹੈ। ਅਤੇ ਜਿੰਨੀ ਦੇਰ ਤੱਕ ਪੜ੍ਹੇ ਲਿਖੇ ਲੋਕ BCCI ਦੇ ਵਿੱਚ ਨਹੀਂ ਆਉਂਦੇ ਅਤੇ ਜਿਨ੍ਹਾਂ ਨੇ ਆਪ ਜ਼ਿੰਦਗੀ ਦੇ ਵਿੱਚ ਕੋਈ ਕ੍ਰਿਕਟ ਖੇਡੀ ਹੈ, ਉਨੀ ਦੇਰ ਤੱਕ ਇਹ ਚੇਂਜ ਨਹੀਂ ਹੋ ਸਕਦੀ।
1: ਸੋ ਬਹੁਤ ਵਧੀਆ ਬਿਆਨ ਕੀਤਾ ਤੁਸੀਂ, ਬੜੇ ਥੋੜ੍ਹੇ ਸ਼ਬਦ ਦੇ ਵਿੱਚ ਬੜੀਆਂ ਚੰਗੀਆਂ ਕਮਾਲ ਦੀਆਂ ਗੱਲਾਂ ਤੁਸੀਂ ਕਹਿ ਗਏ ਹੋ। ਗੱਲ ਸਹੀ ਹੈ ਕਿ ਰਿਸਪੈਕਟ ਹੈ ਜਿਹੜੀ ਹਰ ਇੱਕ ਬੰਦਾ ਭਾਲਦਾ, ਅਤੇ ਇੰਨੀ ਕ੍ਰਿਕਟ ਖੇਡਣ ਤੋਂ ਬਾਅਦ ਖਾਸ ਕਰਕੇ ਜਿਨ੍ਹਾਂ ਨੂੰ ਦੁਨੀਆ ਮੰਨਦੀ ਹੋਵੇ, ਜਿਹਨੂੰ ਹੈਟਮੈਨ ਕਹਿੰਦੇ, ਹੁਣ ਜਦੋਂ ਸੈਂਚਰੀ ਪੂਰੀ ਕੀਤੀ ਉਹਦੀ ਅੱਖਾਂ ਦੇ ਵਿੱਚ ਦੇਖਣ ਵਾਲਾ ਸੀ ਕਿ ਉਹ ਕਿਸ ਤਰੀਕੇ ਨਾਲ ਜਵਾਬ ਦੇ ਰਿਹਾ ਸੀ ਆਪਣੇ ਬੈਟ ਦੇ ਨਾਲ, ਜਿਹੜੀਆਂ ਉਹਨਾਂ ਨੂੰ ਕਹਿ ਰਹੇ ਸੀ ਕਿ ਇਹ ਹੋ ਸਕਦਾ ਲਾਟ ਦੇ ਵਿੱਚ ਇਹ ਉਹਨਾਂ ਦਾ ਆਖਰੀ ਮੈਚ ਹੋਵੇ। ਸੋ ਚੰਗੇ ਚੰਗੇ ਬੰਦੇ ਉੱਥੇ ਆ ਜਿਹੜੇ ਉਹ ਬੈਟਿੰਗ ਤੋਂ ਖੁੰਝ ਜਾਂਦੇ ਆ। ਸੋ ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਜਾਂਦੇ ਜਾਂਦੇ ਆਪਣਾ ਨੰਬਰ ਸਾਂਝਾ ਕਰ ਦਿਓ, ਜੇਕਰ ਕਿਸੇ ਵੀਰ ਨੇ ਅਪਰੇਜ਼ਲ ਘਰ ਦੀ ਕਰਵਾਉਣੀ ਹੋਵੇ ਰੀਫਾਈਨੈਂਸ ਕਰਨ ਵੇਲੇ, ਤਾਂ ਤੁਸੀਂ ਅਪਰੇਜ਼ਲ ਲਈ ਇੱਕ ਨਾਮ ਨੋਟ ਕਰਕੇ ਰੱਖ ਲਓ ਜ਼ਰੂਰ। ਗੁਰਪ੍ਰੀਤ ਪ੍ਰਭਾ, ਪ੍ਰਭਾ ਸਾਹਿਬ ਨੰਬਰ ਸਾਂਝਾ ਕਰ ਦਿਓ।
0: ਇਹ 416-669-1423 416-669-1423 ਟਾਈਮ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਰਾਜਵੀਰ ਭਾਈ।
1: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਸਵੀਟ ਮਹਿਲ ਤੇ, ਅੱਜ ਸਰੋਂ ਦਾ ਸਾਗ, ਮੱਕੀ ਦੀ ਰੋਟੀ ਤੇ ਲੱਸੀ ਦਾ ਗਲਾਸ, ਸਪੈਸ਼ਲ ਸਪੈਸ਼ਲ ਸਪੈਸ਼ਲ ਤਾਂ ਮਿਲਣਾ ਹੀ ਮਿਲਣਾ, ਨਾਲ ਬਾਲੋ ਸ਼ਾਹੀਆਂ ਲਿਆਉਣੀਆਂ ਤੁਸੀਂ ਨਾ ਭੁੱਲਿਓ, ਤੇ ਨਰਦੇਵ ਸਿੱਧੂ ਸਾਹਿਬ ਵੀ ਸਾਡੇ ਨਾਲ, ਮਲ ਸਾਹਿਬ ਜੀ ਸਿੱਧੂ ਸਾਹਿਬ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸਿੱਧੂ ਸਾਹਿਬ ਨੂੰ ਪੁੱਛਦੇ ਹਾਂ ਕੁਝ ਮੌਰਗੇਜ ਬਾਬਤ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ, ਕਿਉਂਕਿ ਹਰੇਕ ਬੰਦੇ ਨੇ ਜਦੋਂ ਕੋਈ ਪ੍ਰੋਪਰਟੀ ਲੈਣੀ ਆ ਤਾਂ ਉਹਦੇ ਲਈ ਇਹ ਜ਼ਰੂਰੀ ਆ ਕਿ ਇੱਕ ਤੁਹਾਡੇ ਕੋਲ ਐਸਾ ਇਨਸਾਨ ਹੋਵੇ ਜਿਹਦੇ ਤੁਸੀਂ ਟਰੱਸਟ ਕਰ ਸਕਦੇ ਹੋ, ਤੁਸੀਂ ਉਹਨੂੰ ਆਪਣੀ ਸਾਰੀ ਫਾਈਨੈਂਸ਼ੀਅਲ ਜਿਹੜੀਆਂ ਸਟੇਟਮੈਂਟਸ ਨੇ ਉਹ ਦੇ ਸਕਦੇ ਹੋਵੋ, ਦੱਸ ਸਕਦੇ ਹੋਵੋ, ਤਾਂ ਤੁਸੀਂ ਨਰਦੇਵ ਸਿੱਧੂ ਸਾਹਿਬ 'ਤੇ ਸੰਪਰਕ ਕਰ ਲੈਣਾ। ਇਹਨਾਂ ਦਾ ਨੰਬਰ ਆ ਜਿਹੜਾ 647-294-5303 ਆ, 647-294-5303। ਸਿੱਧੂ ਸਾਹਿਬ ਪਹਿਲਾਂ ਤਾਂ ਇਹ ਦੱਸ ਦਿਓ ਕਿ ਜਿਹੜੇ ਫਸਟ ਟਾਈਮ ਬਾਇਰ ਨੇ ਉਹਨਾਂ ਦੇ ਲਈ ਗੌਰਮੈਂਟ ਵੱਲੋਂ ਜਿਹੜੀਆਂ ਹੈਗੀਆਂ ਨੇ ਜੀ ਬਹੁਤ ਸਾਰੇ ਅਲੱਗ ਅਲੱਗ ਪ੍ਰੋਗਰਾਮ ਆ ਜਿਹੜੇ ਉਹ ਉਲੀਕੇ ਜਾਂਦੇ ਆ, ਕਈ ਵਾਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਵੇਂ ਲਾਹਾ ਲਿਆ ਜਾ ਸਕਦਾ, ਕਿੰਨੀ ਟੈਕਸ ਰਿਬੇਟ ਆ ਜਿਹੜੀ ਉਹ ਮਿਲਣੀ ਹੈ, ਕਿਵੇਂ ਮਿਲਣੀ ਹੈ, ਤੁਸੀਂ ਇਹ 'ਚ ਕਿਵੇਂ ਮਦਦ ਕਰ ਸਕਦੇ ਹੋ?
0: ਧੰਨਵਾਦ ਰਾਜਵੀਰ ਬਾਈ ਜੀ, ਤੁਹਾਨੂੰ ਤੇ ਸਾਰੰਗ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਦੇਖੋ, ਜਿਹੜੇ ਭੈਣ ਭਾਵਾਂ ਨੇ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਘਰ ਖਰੀਦਣਾ ਹੈਗਾ, ਉਹਨਾਂ ਦੀ ਮਦਦ ਦੇ ਲਈ ਸਰਕਾਰ ਵੱਲੋਂ ਕਈ ਪ੍ਰੋਗਰਾਮ ਚਲਾਏ ਜਾਂਦੇ ਹੈਗੇ ਆ, ਕੁਛ ਨਵੇਂ ਪ੍ਰੋਗਰਾਮ ਆ, ਕੁਛ ਪੁਰਾਣੇ ਹੈਗੇ ਆ। ਨਵਿਆਂ ਦੇ ਵਿੱਚ ਖਾਸ ਕਰਕੇ ਜਿਹੜਾ HST ਰੀਬੇਟ ਹੈਗਾ ਜੀ, ਅਗਰ ਤੁਸੀਂ $1,000,000 ਤੱਕ ਦਾ ਘਰ ਲੈਂਦੇ ਹੋ, ਫਸਟ ਟਾਈਮ ਬਾਇਰ ਹੈਗੇ ਤੁਸੀਂ, ਨਵਾਂ ਘਰ ਲੈਂਦੇ ਹੋ, ਤੇ ਤੁਹਾਨੂੰ ਉਹ ਤੇ ਜਿਹੜਾ 13% ਤੱਕ ਦਾ ਜਿਹੜਾ GST HST ਹੈਗਾ ਜਿਹੜਾ ਦਾ, ਉਹ ਤੁਹਾਨੂੰ ਜਿਹੜਾ ਰੀਬੇਟ ਮਿਲ ਸਕਦਾ, ਜਿਹੜਾ ਕਿ $1,30,000 ਤੱਕ ਉਹ ਤੁਹਾਨੂੰ ਬਣਦਾ ਹੈਗਾ। ਤੇ ਜੇਕਰ ਤੁਸੀਂ $1,000,000 ਤੋਂ ਲੈ ਕੇ $1,500,000 ਤੱਕ ਦਾ ਘਰ ਖਰੀਦਦੇ ਹੋ, ਉਹ ਤੇ ਤੁਹਾਨੂੰ ਜਿਹੜਾ ਹੈਗਾ ਜੀ ਫਲੈਟ $1,30,000 ਤੱਕ ਦਾ ਤੁਹਾਨੂੰ ਰੀਬੇਟ ਉੱਤੇ ਮਿਲ ਸਕਦਾ ਹੈਗਾ। ਨਾਲ ਦੀ ਨਾਲ ਜਿਹੜਾ ਹੈਗਾ ਜੀ ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ, ਬੜਾ ਇਹ ਪਾਵਰਫੁਲ ਪ੍ਰੋਗਰਾਮ ਹੈਗਾ। ਇਹਦੇ 'ਚ ਕੀ ਹੈ ਕਿ ਜਿਹੜੇ ਪੈਸੇ ਤੁਸੀਂ ਕੰਟਰੀਬਿਊਟ 'ਚ ਕਰਨੇ ਹੈ, ਉਹਦੇ ਤੁਹਾਨੂੰ ਰੀਫੰਡ ਆ ਜਾਣਾ ਹੈਗਾ, ਤੇ ਜਿਹੜੇ ਇਹਦੀ ਗਰੋਥ ਹੋਣੀ ਹੈਗੀ ਹੈ ਉਹ ਤੇ ਤੁਹਾਡਾ ਜਿਹੜਾ ਹੈਗਾ ਜੀ ਪੂਰੇ ਦਾ ਪੂਰਾ ਟੈਕਸ ਫਰੀ ਹੈਗਾ। ਬੇਸਿਕਲੀ ਇਹ ਕੀ ਹੈ ਜੀ, ਇਹ ਜਿਹੜਾ ਪ੍ਰੋਗਰਾਮ ਹੈ ਇਹ RRSP ਤੇ TFSA ਦਾ ਸੁਮੇਲ ਹੈਗਾ, ਬੜਾ ਇਹ ਪਾਵਰਫੁਲ ਪ੍ਰੋਗਰਾਮ ਹੈਗਾ, ਕਿਉਂਕਿ ਇਹਦੇ 'ਚ ਈਚ ਸਪਾਊਸ ਅਪ ਟੂ $8,000 ਪਰ ਈਅਰ ਕੰਟਰੀਬਿਊਟ ਕਰ ਸਕਦਾ, ਮੈਕਸੀਮਮ ਲਾਈਫ ਟਾਈਮ $40,000 ਈਚ ਸਪਾਊਸ ਇਹ 'ਚ ਕੰਟਰੀਬਿਊਟ ਕਰ ਸਕਦਾ ਹੈ। ਤੇ ਤੀਸਰਾ ਜਿਹੜਾ ਪ੍ਰੋਗਰਾਮ ਹੈਗਾ ਜੀ ਉਹ ਹੈਗਾ RRSP ਦਾ ਪ੍ਰੋਗਰਾਮ, ਉਹਦੇ 'ਚ ਕੀ ਹੈ ਕਿ ਈਚ ਸਪਾਊਸ ਆਪਣੇ RRSP ਦੇ ਵਿੱਚੋਂ ਪੈਸੇ ਕਢਾ ਕੇ ਉਹਨੂੰ ਆਪਣੇ ਡਾਊਨ ਪੇਮੈਂਟ ਦੇ ਵਿੱਚ ਪਾ ਸਕਦਾ। ਤੁਸੀਂ ਹਲੇ ਲੈਟਸ ਸੇ ਕਿ ਨਹੀਂ ਆਪਣੇ RRSP 'ਚ ਕੰਟਰੀਬਿਊਟ ਕੀਤੇ ਹੈਗੇ, ਉਹਦੇ 'ਚ ਹੋਮ ਬਾਇਰ ਪਲਾਨ ਹੋਣਾ ਚਾਹੀਦਾ, ਅਤੇ ਤੁਸੀਂ ਉਹ 'ਚ ਨਹੀਂ ਕੰਟਰੀਬਿਊਟ ਕੀਤੇ, ਲੈਟਸ ਸੇ ਤੁਹਾਡੇ ਕੋਲ ਰੂਮ ਹੈਗਾ ਅਤੇ ਹੁਣ ਤੁਸੀਂ ਕੰਟਰੀਬਿਊਟ ਕਰਦੇ ਹੈਗੇ ਹੋ, ਤਾਂ 90 ਡੇਜ਼ ਮਿਨੀਮਮ ਤੁਹਾਡੇ ਜਿਹੜੇ ਜੀ RRSP ਦੇ ਜਿਹੜਾ ਹੋਮ ਬਾਇਰ ਪਲਾਨ ਹੈ ਇਹਦੇ 'ਚ ਪੈਸੇ ਹੋਣੇ ਚਾਹੀਦੇ ਹੈ। ਤੁਸੀਂ ਲੈਟਸ ਸੇ $60,000 ਤੁਸੀਂ ਹੁਣ ਕੰਟਰੀਬਿਊਟ ਕਰਦੇ ਹੋ, 60 'ਤੇ ਤੁਹਾਨੂੰ ਜਿਹੜਾ ਹੈਗਾ ਜੀ ਉੱਥੇ ਆਪਣਾ ਹੋ ਸਕਦਾ ਕਿ ਤੁਹਾਨੂੰ ਅਰਾਊਂਡ $20,000 ਉਹਦੇ ਰੀਫੰਡ ਵੀ ਆ ਜਾਵੇ ਈਚ ਸਪਾਊਸ, ਅਤੇ ਉਸ ਤੋਂ ਬਾਅਦ ਉਸੇ ਪੈਸੇ ਨੂੰ ਤੁਸੀਂ ਆਪਣਾ ਜਿਹੜਾ ਡਾਊਨ ਪੇਮੈਂਟ ਦੇ ਵਿੱਚ ਵੀ ਪਾ ਸਕਦੇ ਹੈਗੇ ਹੋ। ਅਤੇ ਦੈਨ ਲਾਸਟ ਦੇ ਵਿੱਚ ਜਿਹੜਾ ਹੈਗਾ ਜੀ ਪ੍ਰੋਗਰਾਮ ਉਹ ਹੈਗਾ ਓਨਟੇਰੀਓ ਲੈਂਡ ਟਰਾਂਸਪੋਰਟ ਟੈਕਸ ਕ੍ਰੈਡਿਟ ਦਾ, ਸੋ ਇਹ ਪ੍ਰੋਗਰਾਮ ਪੁਰਾਣਾ ਚੱਲਿਆ ਆਉਂਦਾ ਹੈਗਾ ਅਤੇ ਇਹਦੇ 'ਚ ਵੀ ਆਪਣੇ ਜਿਹੜੇ ਭੈਣ ਭਰਾ ਉਹ ਬੈਨੀਫਿਟ ਲੈ ਸਕਦੇ ਹੈਗੇ ਹੈ। ਸੋ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ, ਤੁਸੀਂ ਘਰ ਖਰੀਦਣ ਵਾਸਤੇ ਤੁਹਾਡਾ ਮਨ ਬਣ ਗਿਆ ਹੈਗਾ, ਆਪਣੇ ਬਿਲਡਰ ਕੋਲ ਰਿਐਲਟਰ ਕੋਲ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ, ਤਾਂ ਕਿ ਡੀਟੇਲ ਦੇ ਵਿੱਚ ਤੁਹਾਨੂੰ ਸਾਰੀ ਇਹਨਾਂ ਪ੍ਰੋਗਰਾਮ ਦੀ ਜਾਣਕਾਰੀ ਦੇ ਸਕੀਏ, ਤੁਸੀਂ ਆਪਣੇ ਵਾਸਤੇ ਫਿਰ ਬੈਸਟ ਡਿਸੀਜਨ ਬਣਾ ਸਕੋ। ਨਾਲ ਦੀ ਨਾਲ ਤੁਹਾਡਾ ਪੇਪਰ ਵਰਕ ਸਾਰਾ ਰਿਵਿਊ ਕਰਕੇ ਤੁਹਾਨੂੰ ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ, ਪ੍ਰੀ ਅਸੈਸਮੈਂਟ ਕਰਕੇ ਦੇ ਸਕਦੇ ਹਾਂ, ਤਾਂ ਕਿ ਫਿਰ ਜਦੋਂ ਤੁਸੀਂ ਆਫਰ ਪਾਉਣੀ ਹੈ, ਤੁਹਾਨੂੰ ਪਤਾ ਹੈ ਕਿ ਤੁਸੀਂ ਪੱਕੇ ਪੈਰੀਂ ਆਫਰ ਪਾਉਣੀ ਹੈ, ਤੁਹਾਡੀ ਮੌਰਗੇਜ ਹੋ ਜਾਣੀ, ਕੋਈ ਦਿੱਕਤ ਨਹੀਂ ਆਉਣੀ, ਔਰ ਕਿਸੇ ਕਾਰਨ ਕਰਕੇ ਤੁਸੀਂ ਅੱਜ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਦੱਸ ਦਾਂਗੇ, ਤਾਂ ਕਿ ਫਿਰ ਤੁਹਾਨੂੰ ਬਾਅਦ ਦੇ ਵਿੱਚ ਕੋਈ ਖੱਜਲ ਖੁਆਰ ਹੋਣ ਦੀ, ਸਟ੍ਰੈਸ ਆਊਟ ਹੋਣ ਦੀ ਲੋੜ ਨਹੀਂ ਹੈਗੀ। ਤੁਹਾਨੂੰ ਪਤਾ ਹਲੇ ਤੁਸੀਂ ਰੈਡੀ ਨਹੀਂ ਹੈਗੇ, ਜਦੋਂ ਰੈਡੀ ਹੋਵੋਗੇ ਉਦੋਂ ਫਿਰ ਤੁਹਾਨੂੰ ਜੈਸ ਕਹਾਂਗੇ, ਅਤੇ ਜਦੋਂ ਹਾਂ ਕਹਾਂਗੇ ਮੌੜਗੇ ਤਾਂ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-5303, ਨਰਦੇਵ ਸਿੱਧੂ 647-294-5503 ਜੀ ਬਾਈ ਜੀ।
1: ਅੱਛਾ, ਮੈਨੂੰ ਇਹ ਵੀ ਦੱਸ ਦਿਓ ਕਿ ਬਹੁਤ ਸਾਰੇ ਲੋਕ ਆ ਜਿਹੜੇ ਸਿਕਿਓਰ ਲਾਈਨ ਆਫ ਕ੍ਰੈਡਿਟ ਭਾਲ ਦਿੰਦੇ ਆ ਕਿ ਜੇਕਰ ਉਹ ਮਿਲ ਜਾਵੇ ਤਾਂ ਉਹ 'ਚ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ?
0: ਰਾਜਵੀਰ ਬਾਈ ਜੀ, ਇਹ ਬਹੁਤ ਸੋਹਣਾ, ਇਹ ਬਹੁਤ ਸੋਹਣੀ ਫੈਸਿਲਿਟੀ ਅਵੇਲੇਬਲ ਹੈਗੀ ਆਪਣੇ ਸਾਰਿਆਂ ਵਾਸਤੇ, ਇਹ ਤਾਂ ਬੜੀ ਇਹਦੀ ਡਿਮਾਂਡ ਆਉਂਦੀ ਹੈ, ਬਹੁਤ ਇਹ 'ਤੇ ਆਪਾਂ ਕੰਮ ਕਰਦੇ ਹੈਗੇ ਹਾਂ। ਸੋ ਇਹ ਕੰਮ ਕਿਵੇਂ ਕਰਦੀ ਹੈ ਕਿ ਤੁਹਾਡੇ ਕੋਲ ਘਰ ਹੋਣਾ ਚਾਹੀਦਾ, ਘਰ 'ਚ ਤੁਹਾਡੇ ਐਕੁਟੀ ਹੋਣੀ ਚਾਹੀਦੀ ਹੈਗੀ ਹੈ, ਤੁਸੀਂ ਬੇਸ਼ੱਕ ਸੈਲਫ ਇੰਪਲਾਇਡ ਹੋ, ਬੇਸ਼ੱਕ ਪੇਰੋਲ 'ਤੇ ਕੰਮ ਕਰਦੇ ਹੋ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ, ਜਾਂ ਉਹ ਕਿਸੇ ਕਾਰਨ ਕਰਕੇ ਇਨਕਮ ਨਹੀਂ ਸ਼ੋਅ ਕਰ ਸਕਦੇ, ਐਜ ਲੌਂਗ ਐਜ ਉਹਨਾਂ ਕੋਲ ਘਰ ਹੈਗਾ, ਘਰ 'ਚ ਉਹਨਾਂ ਦੀ ਚੰਗੀ ਐਕੁਟੀ ਹੈਗੀ ਆ, ਉਹਨਾਂ ਦੇ ਘਰ ਦੇ ਉੱਪਰ ਵੀ ਆਪਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ। ਅਤੇ ਵਧੀਆ ਗੱਲ ਇਹਦੇ 'ਚ ਇਹ ਹੁੰਦੀ ਹੈ ਜੀ ਕਿ ਜਿਹੜੀ ਤੁਹਾਡੀ ਐਗਜਿਸਟਿੰਗ ਮੌਰਗੇਜ ਆ, ਭਾਵੇਂ ਕਿਸੇ ਬੀ ਲੈਂਡਰ ਦੇ ਨਾਲ ਆ, ਭਾਵੇਂ ਕਿਸੇ ਮੇਜਰ ਬੈਂਕ ਦੇ ਨਾਲ ਆ, ਏ ਲੈਂਡਰ ਦੇ ਨਾਲ ਹੈ, ਉਹ ਉਸੇ ਤਰ੍ਹਾਂ ਚੱਲੀ ਜਾਏਗੀ। ਉਹਦੇ ਨਾਲ ਨਾਲ ਤੁਹਾਡੀ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਆ ਉਹ ਬਣ ਜਾਏਗੀ। ਜਦੋਂ ਤੁਹਾਨੂੰ ਲੋੜ ਹੈਗੀ ਤੁਸੀਂ ਇਹ ਤੋਂ ਪੈਸੇ ਚੱਕ ਕੇ ਵਰਤ ਸਕਦੇ ਹੋ, ਜਿੰਨਾ ਪੈਸਾ ਵਰਤੋਗੇ, ਜਿੰਨੇ ਟਾਈਮ ਵਾਸਤੇ ਵਰਤੋਗੇ, ਉਨੇ ਪੈਸੇ 'ਤੇ ਉਨੇ ਹੀ ਟਾਈਮ ਵਾਸਤੇ ਤੁਹਾਨੂੰ ਵਿਆਜ ਪਏਗਾ। ਅਗਰ ਨਹੀਂ ਵਰਤਦੇ ਉਸ ਕੇਸ 'ਚ ਤੁਹਾਨੂੰ ਕੋਈ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਣੀ। ਅਤੇ ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈ, ਇਹ ਤੋਂ ਪੈਸੇ ਚੱਕ ਕੇ ਤੁਸੀਂ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਬੇਸ਼ੱਕ ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਹੈ, ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡ ਨੇ ਕਰਜ਼ੇ ਚੱਕੇ ਆ, ਉਹਨਾਂ ਨੂੰ ਪੇ ਆਫ ਕਰਨਾ ਚਾਹੁੰਦੇ ਹੋ, ਕੋਈ ਇਨਵੈਸਟਮੈਂਟ ਪ੍ਰੋਪਰਟੀ ਖਰੀਦੀ ਸੀਗੀ ਉਹਦੀ ਹੁਣ ਅਪਰੇਜ਼ਲ ਵੈਲਿਊ ਘੱਟ ਆ ਰਹੀ ਹੈ, ਜਾਂ ਉਹਦੀ ਡਾਊਨ ਪੇਮੈਂਟ ਵਾਸਤੇ ਪੈਸੇ ਚਾਹੀਦੇ ਆ, ਉਹ ਵੀ ਚੱਕ ਕੇ ਤੋਂ ਯੂਜ਼ ਕਰ ਸਕਦੇ ਹੋ। ਘਰ 'ਚ ਰੈਨੋਵੇਸ਼ਨ ਕਰਨੀ ਹੈ, ਲੀਗਲ ਬੇਸਮੈਂਟ ਬਣਾ ਕੇ ਆਪਣੀ ਇਨਕਮ ਦਾ ਜ਼ਰੀਆ ਕ੍ਰੀਏਟ ਕਰਨਾ ਚਾਹੁੰਦੇ ਹੈਗੇ, ਤਾਂ ਉਹਦੇ ਵਾਸਤੇ ਵਰਤ ਸਕਦੇ ਹੋ। ਗੱਲ ਕੀ ਕਿਸੇ ਵੀ ਕੰਮ ਕਾਜ ਵਾਸਤੇ ਆਪਣੀ ਸਹੂਲੀਅਤ ਮੁਤਾਬਕ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਪੈਸੇ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਇਨ ਜਨਰਲ ਕੋਈ ਵੀ ਜਾਣਕਾਰੀ ਚਾਹੀਦੀ, ਉਹਨੂੰ ਰੀਫਾਈਨਾਂਸ ਕਰਨਾ ਹੈ, ਉਹਨੂੰ ਤੁਹਾਡੀ ਮੌਰਗੇਜ ਰਿਨਿਊਅਲ ਵਾਸਤੇ ਆਈ ਹੈ, ਜਾਂ ਮੌਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈ,
1: ਨੰਬਰ ਸਾਂਝਾ ਕਰ ਦਿਓ ਸਰ।
0: ਆਏ ਹੋ ਫਸਟ ਟਾਈਮ ਬਾਹਰ ਹੋ, ਨੰਬਰ ਹੈ ਜੀ 647-254-05-053, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਬਾਈ ਜੀ ਤੁਹਾਡਾ ਬਹੁਤ ਧੰਨਵਾਦ।
1: ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮਚ।

0: ਦਸਤਾਰ ਮੂਵੀ ਆ ਜਿਹੜੀ ਉਹ ਲੱਗੀ ਹੋਈ ਹੈ। ਦਸਤਾਰ ਮੂਵੀ ਨੂੰ ਤੁਸੀਂ ਜ਼ਰੂਰ ਥੀਏਟਰਾਂ ਦੇ ਵਿੱਚ ਜਾ ਕੇ ਦੇਖੋ, ਤੁਸੀਂ ਦੇਖਿਆ ਉਹਦਾ ਟ੍ਰੇਲਰ, ਉਹਦਾ ਕਮਾਲ, ਬਹੁਤ ਮਿਹਨਤ ਬਾਅਦ। ਅੱਛਾ, ਸੱਚਾਈ ਦੇ ਆਧਾਰਿਤ ਫਿਲਮ ਆ ਉਹ, ਹੈ ਨਾ, ਟਰੂ ਸਟੋਰੀਜ਼ ਆ ਜਿਹੜੀਆਂ ਉਹਨਾਂ ਦੇ ਆਧਾਰਿਤ, ਕਿ ਕਿਸ ਤਰੀਕੇ ਨਾਲ ਦਸਤਾਰ ਆ ਜਿਹੜੀ ਉਹ ਸਾਨੂੰ ਮਿਲੀ ਆ। ਸੋ ਦਸਤਾਰ ਦੀ ਤਾਂ ਬਾਈ ਜਿਹੜੀ ਪੱਗ ਤੇ ਦਸਤਾਰ ਦੇ ਵਿੱਚ ਤਾਂ ਇਹ ਇੱਕਦਮ, ਉਦੋਂ ਵੀ ਅਸੀਂ ਗੱਲ ਕਰ ਰਹੇ ਸੀ ਕਿ ਦਸਤਾਰ ਤੱਕ ਪਹੁੰਚਣ ਲਈ ਬੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ, ਬੜੇ ਤਿਆਗ ਕਰਨੇ ਪੈਂਦੇ ਆ ਜੇਕਰ ਦਸਤਾਰ ਤੱਕ ਪਹੁੰਚਣਾ ਵਾ। ਸੋ ਪੱਗ ਕੋ ਤਾਂ ਬੰਨੀ ਜਾ ਸਕਦੀ, ਦਸਤਾਰ ਸਜਾਈ ਜਾਂਦੀ ਹੈ। ਸੋ ਐਂ ਲੱਗਦਾ ਜਿਵੇਂ ਤੁਸੀਂ ਤਾਜ ਸਿਰ ਤੇ ਸਜਾਇਆ ਹੋਵੇ, ਤੇ ਉਹ ਦਸਤਾਰ ਦੀ ਅਹਿਮੀਅਤ ਦਰਸਾਉਂਦੀ ਉਹ ਮੂਵੀ ਆ। ਸੋ ਜੇਕਰ ਨਹੀਂ ਗਏ ਤਾਂ ਤੁਸੀਂ ਜ਼ਰੂਰ ਜਾ ਕੇ ਆਇਓ। ਖਾਨ ਸਾਹਿਬ ਨਾਲ ਆ ਗਏ ਆ। ਖਾਨ ਸਾਹਿਬ ਜੀ ਸਤਿ ਸ਼੍ਰੀ ਅਕਾਲ
1: ਜੀ। ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜ਼ਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜ਼ਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜ਼ਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸੇ ਰੋਜ਼ਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ। ਸੋ ਤੁਸੀਂ ਜ਼ਰੂਰ ਇੱਕ ਵਾਰ ਸੰਪਰਕ ਕਰ ਲਿਓ, ਜੇਕਰ ਹਜੇ ਤੱਕ ਤੁਸੀਂ ਖਾਨ ਸਾਹਿਬ ਦੇ ਨਾਲ ਸੰਪਰਕ ਨਹੀਂ ਕੀਤਾ ਤਾਂ ਇੱਕ ਵਾਰ ਤੁਸੀਂ ਜ਼ਰੂਰ ਸੰਪਰਕ ਕਰਨਾ। ਬਹੁਤ ਬਹੁਤ ਧੰਨਵਾਦ ਖਾਨ ਸਾਹਿਬ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਰਾਜੀਵ ਜੀ,
0: ਬਹੁਤ ਬਹੁਤ ਧੰਨਵਾਦ ਜੀ। ਕੱਲ੍ਹ ਆਪਾਂ ਬਾਈ ਗੱਲ ਕਰ ਰਹੇ ਸੀਗੇ ਬੰਦੇ ਦਾ ਬਦਲਾਅ ਜ਼ਰੂਰੀ ਆ, ਹਨਾ, ਵੀ ਕਈ ਵਾਰ ਚੀਜ਼ਾਂ ਬਦਲ ਜਾਂਦੀਆਂ ਨੇ, ਮੌਸਮ ਬਦਲਦੇ, ਰੁੱਤਾਂ ਬਦਲ ਜਾਂਦੇ, ਦਿਨ ਬਦਲਦੇ, ਰਾਤ ਬਦਲਦੇ ਆ।
1: ਬਿਲਕੁਲ,
0: ਅੱਜ ਸਵੇਰੇ ਸਵੇਰੇ ਆਮਦ ਹੋਈ ਆ ਕਵੀ ਸਾਹਿਬ, ਸਵੇਰੇ ਸਵੇਰੇ ਲਿਖਿਆ ਸੁਣਾ ਦੀ ਹੈ, ਉਸੇ ਸਿਚੁਏਸ਼ਨ ਦੇ ਨਾਲ, ਮਾਹੌਲ ਨਾਲ, ਉਸੇ ਨਾਲ ਹੀ ਆ। ਕਹਿੰਦਾ ਕੋਈ ਕਹਿ ਦੇਵੇ ਤੂੰ ਬਦਲ ਗਿਆ, ਘਬਰਾਉਣਾ ਨਹੀਂ ਹੁੰਦਾ। ਜੇ ਤੁਹਾਨੂੰ ਕੋਈ ਬੰਦਾ ਕਹਿ ਦੇਵੇ ਨਾ ਵੀ ਤੂੰ ਤਾਂ ਯਾਰ ਬਦਲ ਗਿਆ, ਉਹ ਜਿਹਾ ਰਿਹਾ ਨਹੀਂ ਹੈਗਾ, ਤਾਂ ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਘਬਰਾਉਣ ਦੀ ਲੋੜ ਨਹੀਂ ਹੈ। ਕੋਈ ਕਹਿ ਦੇਵੇ ਤੂੰ ਬਦਲ ਗਿਆ, ਘਬਰਾਉਣਾ ਨਹੀਂ ਹੁੰਦਾ, ਚੜ ਕੇ ਆਉਂਦੇ ਵੈਰੀ ਨੂੰ ਚਬਲਾਉਣਾ ਨਹੀਂ ਹੁੰਦਾ, ਉਹਨੂੰ ਐਂ ਨਹੀਂ ਚਬਲਾਉਣਾ ਵੀ ਕੋਈ ਨਾ ਜਾ ਚੜ ਕੇ ਜਾਂ ਕੁਛ ਵੀ ਆ। ਕੋਈ ਕਹਿ ਦੇਵੇ ਤੂੰ ਬਦਲ ਗਿਆ, ਘਬਰਾਉਣਾ ਨਹੀਂ ਹੁੰਦਾ, ਚੜ ਕੇ ਆਉਂਦੇ ਵੈਰੀ ਨੂੰ ਚਬਲਾਉਣਾ ਨਹੀਂ ਹੁੰਦਾ, ਦਿਨ ਵੀ ਬਦਲੇ, ਰਾਤ ਵੀ ਬਦਲੇ, ਕਹਿੰਦੇ ਨੇ ਜੋ ਆਪ ਵੀ ਬਦਲੇ।
1: ਵਾਹ ਜੀ ਵਾਹ,
0: ਜਿਹੜੇ ਤੁਹਾਨੂੰ ਕਹਿੰਦੇ ਆ ਵੀ ਬਦਲ ਗਿਆ, ਉਹ ਆਪ ਵੀ ਬਦਲੇ ਹੋਏ ਆ
1: ਜੀ।
0: ਦਿਨ ਵੀ ਬਦਲੇ, ਰਾਤ ਵੀ ਬਦਲੇ, ਕਹਿੰਦੇ ਨੇ ਜੋ ਆਪ ਵੀ ਬਦਲੇ, ਮੂਰਖਾਂ ਕੋਲੋਂ ਹਾਰਨਾ ਚੰਗਾ
1: ਜੀ,
0: ਹਰਾਉਣਾ ਨਹੀਂ ਹੁੰਦਾ।
1: ਵਾਹ ਜੀ ਵਾਹ,
0: ਕੋਈ ਕਹਿ ਦੇ ਤੂੰ ਬਦਲ ਗਿਆ, ਘਬਰਾਉਣਾ ਨਹੀਂ ਹੁੰਦਾ, ਚੜ ਕੇ ਆਉਂਦੇ ਵੈਰੀ ਨੂੰ ਚਮਲਾਉਣਾ ਨਹੀਂ ਹੁੰਦਾ। ਬਦਲੀ ਨਿਗਾਹ ਤਾਂ ਦੁਨੀਆ ਹੋਰ, ਬਦਲੀ ਨਿਗਾਹ ਤਾਂ ਦੁਨੀਆ ਹੋਰ, ਬਾਹਰੋਂ ਲੱਭਦਾ ਅੰਦਰ ਚੋਰ, ਚੋਰ ਤਾਂ ਤੇਰੇ ਅੰਦਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਅੰਦਰ ਲਈ ਬੈਠਾ ਵਾ, ਲੱਭਦਾ ਬਾਹਰੋਂ ਫਿਰਦਾ ਵਾ ਵੀ ਇਹਨੂੰ ਚੋਰ ਨੂੰ ਫੜ ਲਿਆ, ਉਹਨੇ ਉਹਨੇ ਪੈਸਾ ਚੋਰੀ ਕਰ ਲੈਣੇ, ਆਹ ਚੋਰੀ ਕਰ ਲੈਣੇ, ਆਹ ਠੱਗੀ ਮਾਰ ਲੈਣਾ, ਨਾ ਨਾ। ਬਦਲੀ ਨਿਗਾਹ, ਨਿਗਾਹ ਬਦਲੀ, ਨਜ਼ਾਰੇ ਬਦਲ ਜਾਏਗੇ, ਉਹ ਬਦਲਦੇ ਹਨ। ਬਦਲੀ ਨਿਗਾਹ ਤਾਂ ਦੁਨੀਆ ਹੋਰ, ਬਾਹਰੋਂ ਲੱਭਦਾ ਅੰਦਰ ਚੋਰ, ਉਮਰਾਂ ਨਾਲ ਬਤੀਰੇ ਬਦਲੇ, ਕੱਪੜਿਆਂ ਦੇ ਨਾਲ ਚੀਰੇ ਬਦਲੇ, ਚੀਰੇ ਵਾਲਿਆਂ ਗੱਭਰੂ ਕੀ ਲੱਗਦਾ ਤੂੰ ਮੇਰਾ ਕੀ ਵੇ, ਕੱਪੜੇ ਦੇ ਨਾਲ ਚੀਰੇ ਪੱਗਾਂ ਵੀ ਬਦਲ ਗਿਆ, ਹਨਾ, ਉਹ ਵੀ ਟ੍ਰੈਂਡ ਚਲੇ ਗਿਆ। ਅੱਛਾ ਜੀ, ਬਦਲੀ ਨਿਗਾਹ ਤਾਂ ਦੁਨੀਆ ਹੋਰ, ਬਾਹਰੋਂ ਲੱਭਦਾ ਅੰਦਰ ਚੋਰ, ਉਮਰਾਂ ਨਾਲ ਬਤੀਰੇ ਬਦਲੇ, ਕੱਪੜਿਆਂ ਦੇ ਨਾਲ ਚੀਰੇ ਬਦਲੇ, ਕਿਸਮਾਂ ਨਾਲ ਨੇ ਮਿਲਦੇ ਸੱਜਣ, ਜਿਹੜੇ ਸੱਜਣ ਆ ਤੁਹਾਨੂੰ ਕਿਸਮਤ ਨਾਲ ਮਿਲਦੇ ਆ, ਕਿਸਮਾਂ ਨਾਲ ਨੇ ਮਿਲਦੇ ਸੱਜਣ, ਵਾਰ ਵਾਰ ਬਦਲਾਉਣਾ ਨਹੀਂ ਹੁੰਦਾ, ਕੋਈ ਕਹਿ ਦੇਵੇ ਤੂੰ ਬਦਲ ਗਿਆ ਤਾਂ ਘਬਰਾਉਣਾ ਨਹੀਂ ਹੁੰਦਾ, ਕੋਈ ਕਹਿ ਦੇਵੇ ਤੂੰ ਬਦਲ ਗਿਆ ਤਾਂ ਘਬਰਾਉਣਾ ਨਹੀਂ ਹੁੰਦਾ। ਸੋ ਵਧੀਆ ਜੀ, ਬਣ ਗਈ ਗੱਲ, ਆਮਦ ਵੱਡ ਹੋਈ ਆ,
1: ਲਾਜਵਾਬ
0: ਲਾਜਵਾਬ ਆ, ਚੱਕ ਸੁੱਖ ਹੋਣੀ ਆ ਇਹਨਾਂ ਨੂੰ ਪੁੱਛਣੇ। ਸੁੱਖ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ,
2: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ, ਬਿਲਕੁਲ ਆਮਦ, ਬਿਲਕੁਲ ਸਰ, ਸਹੀ ਸਹੀ ਸਹੀ ਹੋਈ ਹੈ ਸਰ।
0: ਇੱਥੇ ਰੱਖ, ਇੱਥੇ ਰੱਖ, ਇੱਥੇ ਰੱਖ, ਤੁਸੀਂ ਉਹ ਜਿਹੜੇ $5 ਦੀਆਂ ਰਿਕਲਾਈਨਰ ਚੇਅਰਾਂ ਲਾਤੀਆਂ ਨਾ, ਇਹ ਤਾਂ ਧਮਾਲਾਂ ਹੀ ਪਾਤੀਆਂ, ਤੇ ਤੁਸੀਂ ਉਹ ਚੇਅਰਾਂ ਦਾ ਵੀ ਮੈਨੂੰ ਪਤਾ ਕਰਕੇ ਦਿਓ ਜਿਹੜੀਆਂ 20-25 ਤੁਹਾਨੂੰ ਹੋਰ ਲੱਗ ਗਈਆਂ, ਤੇ ਬੈੱਡ ਸੈੱਟ ਵੀ ਕੋਈ ਲਾ ਦਿਓ ਇੱਦਾਂ ਹੀ, ਤੇ ਤੰਬੂ ਦੇ ਵਿੱਚ ਇਹ ਸਮਾਨ ਜਿਹੜਾ ਤੁਹਾਡੇ ਕੋਲ, ਮਤਲਬ ਸਪੋਜ਼ ਕਰੋ ਕਿ ਕਿਸੇ ਬੰਦੇ ਨੇ ਲੈ ਲਿਆ ਬੈੱਡ, ਉਹਨੂੰ ਚਾਹੀਦਾ ਡ੍ਰੈਸਰ ਮਿਰਰ ਨਹੀਂ ਚਾਹੀਦਾ, ਉਹ ਡ੍ਰੈਸਰ ਮਿਰਰ ਤਾਂ ਤੁਹਾਡੇ ਕੋਲ ਇਕੱਲਾ ਬਚ ਗਿਆ, ਤੁਹਾਡੇ ਕਿਸ ਕੰਮ ਦਾ, ਉਹ ਸਸਤਾ ਦੋਗੇ ਫਿਰ ਤੁਸੀਂ ਉਦੋਂ ਰੱਖੋਗੇ ਤੰਬੂ ਜੋ
2: ਕਲੀਅਰ ਆਊਟ, ਕਲੀਅਰ ਆਊਟ, ਕਲੀਅਰ ਆਊਟ, ਤੇ ਬੋਪਰ ਸਾਹਿਬ ਇੱਕ ਪੇਟੀ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਤੰਬੂ ਟੈਂਟ, ਫਰਾਈਡੇ, ਸੈਟਰਡੇ, ਸੰਡੇ ਤਿੰਨ ਦਿਨ ਦੀ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ, ਜਿਹ ਚ ਬੋਪਰ ਸਾਹਿਬ ਬਹੁਤ ਸਾਰੇ ਬੈਡਰੂਮ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਡਾਇਨਿੰਗ ਟੇਬਲ, ਸਿੰਗਲ ਚੇਅਰਾਂ, ਕੱਲੇ ਕੱਲੇ ਨਾਈਟ ਸੈੱਟ, ਡਰੈਸਰ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ, ਤੇ ਨਾਲ ਨਾਲ ਪੇਟੀ ਵਾਲੇ ਬੈਡਰੂਮ ਸੈੱਟ ਦੀ ਡੀਲ ਦਿੰਦੇ ਆ ਭਾਈ, ਇੱਕੋ ਹੀ ਸੈੱਟ ਆ, ਫਰਾਈਡੇ ਵਾਲੇ ਦਿਨ ਜਿਹੜਾ ਪਰਿਵਾਰ ਪਹਿਲਾਂ ਆ ਕੇ ਲੈ ਗਿਆ, ਲੈ ਗਿਆ, ਫਿਰ ਨਾ ਬੋਪਰ ਸਾਹਿਬ ਨੂੰ ਕਾਲ ਕਰਿਆ ਵੀ ਸਾਨੂੰ ਤੇ ਡਰੈਸਰ ਮੇਰੇ ਦੇ ਨਾਲ ਚੈਸ ਵੀ ਮਿਲੂਗੀ ਪੂਰਾ ਪੂਰਾ ਪੂਰਾ ਬੈਡਰੂਮ ਸੈੱਟ ਫਰਾਈਡੇ ਵਾਲੇ ਦਿਨ ਤੰਬੂ ਟੈਂਟ ਸੇਲ ਦੇ ਵਿੱਚ ਚੱਕ ਕੇ ਲੈ ਜਾਇਓ ਪੂਰਾ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $1500 ਸੀ ਬੁਪਰਾ ਸਾਹਿਬ ਪੂਰਾ ਬੈਡਰੂਮ ਸੈੱਟ 299 299

0: ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਨਾਗਪਾਲ ਸਾਹਿਬ ਆ ਗਏ ਆ ਸਾਡੇ ਨਾਲ। ਨਾਗਪਾਲ ਸਾਹਿਬ, ਥੋੜ੍ਹੀ ਜਿਹੀ ਹੋਰ ਇਨਫੋਰਮੇਸ਼ਨ ਦਿਓ ਜੀ, ਅਤੇ ਕਿਹੜੇ ਕਿਹੜੇ ਕੋਰਸ ਦੇ ਵਿੱਚ ਐਡਮਿਸ਼ਨ ਜਿਹੜੀ ਹਜੇ ਲਈ ਜਾ ਸਕਦੀ ਆ?
1: ਹਾਂਜੀ, ਕਲਾਇੰਟ ਲਾਈਕ ਕਰਦੇ ਨੇ ਫੁੱਲੀ ਆਨਲਾਈਨ ਕੋਰਸਿਸ, 2-3 ਘੰਟੇ ਲਗਾਉਣੇ ਆ ਆਪਕੋ ਹਮ ਮਿਡਲ ਏਜ ਮੇਂ ਯਾ ਓਲਡ ਏਜ ਮੇਂ, ਸਕੂਲ ਕਾਲਜ ਨਹੀਂ ਭੇਜ ਰਹੇ, ਵਿਦ ਬੈਗ ਐਂਡ ਲੰਚ ਬੋਕਸ ਕੇ ਸਾਥ ਨਹੀਂ ਭੇਜ ਰਹੇ ਆਪਕੋ ਸਕੂਲ ਹਮ, ਆਸਾਨ ਸੇ ਫੁੱਲੀ ਆਨਲਾਈਨ ਕੋਰਸਿਸ ਹੈ। ਗਵਰਨਮੈਂਟ ਹੀ ਫੀਸ ਪੇ ਕਰਤੀ ਕਾਲਜ ਕੀ, ਗਵਰਨਮੈਂਟ ਹੀ ਆਪਕੋ ਆਪਕੇ ਖਾਤੇ ਮੇਂ ਲਿਵਿੰਗ ਐਕਸਪੈਂਸਿਸ ਕੇ ਲੀਏ ਕਈ ਵੀ ਪੈਸੇ ਕੇ ਯੂਜ਼ ਕਰ ਸਕਤੇ ਹੈ। 30-100,000 ਕੀ ਫੰਡਿੰਗ ਦੇਤੀ ਹੈ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਲੈਸ ਦੈਨ 70,000 ਕੀ ਇਨਕਮ ਹੋ ਆਪਕੀ 2024 ਕੇ ਨੋਟਿਸ ਔਰ ਅਸੈਸਮੈਂਟ ਮੇਂ। ਐਨਰੋਲ ਕਰੇ, ਗ੍ਰਾਂਟਸ ਕੋ ਮਿਸ ਨਾ ਕਰੇ, ਗ੍ਰਾਂਟਸ ਇਸ ਸ਼ਨੀਵਾਰ ਕੇ ਬਾਅਦ ਬੰਦ ਹੋ ਰਹੀ ਹੈ ਕਿਉਂਕਿ 1 ਅਗਸਤ ਕੇ ਬਾਅਦ ਗਵਰਨਮੈਂਟ ਨੇ ਪਾਲਿਸੀ ਚੇਂਜ ਕਰ ਦੀ ਹੈ, ਫੰਡਿੰਗ ਉਤਨੀ ਆਏਗੀ ਲੇਕਿਨ ਗ੍ਰਾਂਟਸ ਕੇ ਰੂਪ ਮੇਂ ਨਹੀਂ ਆਏਗੀ। ਅੱਜ ਆਧਾ ਪੈਸਾ ਆਧਾ ਪੋਰਸ਼ਨ ਗ੍ਰਾਂਟਸ ਹੈ, ਫੈਮਿਲੀ ਆਫ 4 ਕੋ ਅਪ ਟੂ 80,000 ਕੀ ਫੰਡਿੰਗ, 40,000 ਗ੍ਰਾਂਟ, ਫੈਮਿਲੀ ਆਫ 5 ਕੋ ਅਪ ਟੂ 100,000 ਕੀ ਫੰਡਿੰਗ, 50,000 ਗ੍ਰਾਂਟ ਗ੍ਰਾਂਟ ਗ੍ਰਾਂਟ। ਹਮਾਰੀ ਫੀਸ 199 ਜਾਂ 499 ਕਾਮ ਹੋਣੇ ਕੇ ਬਾਅਦ, ਤੋ ਕੋਈ ਕੁੰਡੀ ਨਹੀਂ ਹੈ, ਕੋਈ ਮਿੱਠੀ ਬਾਤੇ ਨਹੀਂ ਹੈ, ਕੋਈ ਇਸ ਮੇਂ ਚਲਾਕੀ ਨਹੀਂ ਹੈ। ਰਾਜਵੀਰ ਸਰ ਕੇ ਖੁਦ ਹੀ ਪਰਸਨਲ ਇਤਨੇ ਕਲਾਇੰਟਸ ਕੋ ਹਮ ਕਾਮ ਕਰਾ ਚੁੱਕੇ ਹੈ, ਆਫਿਸ ਆਏ ਹਮਾਰੇ 218 ਐਕਸਪੋਰਟ ਬੁਲੇਵਰਡ ਮੇਂ, ਕੋਈ ਕੁੰਡੀ ਨਹੀਂ ਹੈ।
0: ਬਿਲਕੁਲ ਜੀ, ਨੰਬਰ ਤੁਸੀਂ ਇਹਨਾਂ ਦਾ ਨੋਟ ਕਰ ਲਓ, ਇਹਨਾਂ ਨੂੰ ਕਾਲ ਕਰਕੇ ਬਾਕੀ ਸਾਰੀ ਇਨਫੋਰਮੇਸ਼ਨ ਹੈ ਇਹਨਾਂ ਤੋਂ ਪੁੱਛੋ, ਇਹਨਾਂ ਨੂੰ ਸਵਾਲਾਤ ਕਰੋ, ਇਹਨਾਂ ਨੂੰ ਸਵਾਲ ਕਰਨ ਦਾ ਤੁਹਾਡਾ ਹੱਕ ਬਣਦਾ। ਜੇ ਤੁਹਾਡੇ ਮਨ ਦੇ ਵਿੱਚ, ਜ਼ਿਹਨ ਦੇ ਵਿੱਚ ਕੋਈ ਵੀ ਸਵਾਲ ਆਉਂਦਾ ਤਾਂ ਤੁਸੀਂ ਇਹਨਾਂ ਨਾਲ 647-564-27 ਦੇ ਦਿੱਤਾ ਮੁਸਕਾਨ, ਉਹਨਾਂ ਦਾ ਨੰਬਰ ਹੈ 437-264-3175, ਇਹਨਾਂ ਦਾ ਨੰਬਰ ਹੈ 437-264-3175 'ਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ, ਸਵਾਲ ਪੁੱਛੋ, ਗੱਲਬਾਤ ਕਰੋ। ਕੁਝ ਇੱਕ ਸੀਟਾਂ ਜਿਹੜੀਆਂ ਅਵੇਲੇਬਲ ਹੈਗੀਆਂ ਹਜੇ ਜਿਹਦੇ 'ਚ ਤੁਸੀਂ ਹੱਕਦਾਰ ਬਣ ਸਕਦੇ ਹੋ, ਤਾਂ ਉਹ ਇਹਨਾਂ ਤੋਂ ਤੁਸੀਂ ਆਪਣੀ ਇਨਰੋਲਮੈਂਟ ਕਰਵਾ ਸਕਦੇ ਹੋ। 437-264-3175 ਇਹਨਾਂ ਦਾ ਨੰਬਰ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ।

0: ਬਈ ਤੁਸੀਂ ਵੀ ਬਾਲੋ ਸ਼ਾਹੀਆਂ ਵਗੈਰਾ ਖਾਂਦੇ ਰਹੇ ਉੱਥੇ ਕਾਲਜ ਦੇ ਵਿੱਚ ਕੰਟੀਨ ਦੇ ਵਿੱਚ?
1: ਬਾਲੋ ਸ਼ਾਹੀਆਂ ਤੇ ਚਾਹ ਦੇ ਨਾਲ ਜਿਹੜਾ ਖਾਣ ਦਾ ਨਜ਼ਾਰਾ ਆਉਂਦਾ ਸੀ ਨਾ ਉਹ ਵੱਖਰਾ ਹੀ ਸੀਗਾ, ਜਾਂ ਮੱਠੀ ਹੁੰਦੀ ਸੀ ਕਦੇ ਕਦੇ।
0: ਹਾਂ ਅੱਛਾ, ਇੱਕ ਜਦੋਂ ਛੋਟੇ ਹੁੰਦੇ ਸੀ ਉਦੋਂ ਉਹ ਕੇਕ ਜਿਹੇ ਵੀ ਬਣਾ ਬਣਾ ਕੇ ਬਰਤਮਾਨਾਂ ਜਿਹਦੇ ਵਿੱਚ ਰੱਖੇ ਹੁੰਦੇ ਸੀਗੇ, ਹਨਾ?
1: ਬਿਲਕੁਲ,
0: ਅੱਧੀ ਛੁੱਟੀ ਸਾਰੀ,
1: ਅੱਧੀ ਛੁੱਟੀ
0: ਆਏ ਤੇ ਰੱਖ, ਆਈ ਤੇ ਰੱਖ ਬੜਾ ਅੱਛਾ। ਕਾਲਜ ਦੇ ਵਿੱਚ ਹੋਰ ਫਿਰ ਅੱਛਾ, ਐਂ ਕਰੇ ਵੀ ਦੋ ਕੱਪ ਚਾਹ ਦੇ। ਮਤਲਬ ਅੱਛਾ, ਉਹਨਾਂ ਨੂੰ ਵੀ ਕੋਡ ਵਰਡ ਚ ਰੱਖੇ ਵੀ ਲਿਆਵਾਂ ਕਿ ਨਾ ਐਵੇਂ ਜੇ ਇੱਕ ਵਾਰ ਕਹਾਂਗੇ ਫਿਰ ਨੀ ਲੈ ਕੇ, ਦੂਜੀ ਵਾਰ ਕਹਾਂਗੇ ਫਿਰ ਲੈ ਕੇ ਆਈਗਾ, ਹਨਾ? ਸੋ ਕਾਲਜ ਦੀ ਕੰਟੀਨ ਦਾ ਯਾਰ ਵੱਖਰਾ ਹੀ ਨਜ਼ਾਰਾ ਸੀਗਾ। ਕਾਲਜ ਦੇ ਵਿੱਚ ਜਿਹੜੇ ਦਿਨ ਗੁਜ਼ਾਰੇ ਹੁੰਦੇ ਆ ਉਹ ਵੱਖਰਾ ਨਜ਼ਾਰਾ ਹੁੰਦਾ। ਅੱਛਾ, ਸਾਡੇ ਇੱਕ ਸੁਧਾਰ ਕਾਲਜ ਦੇ ਬਾਹਰ ਇੱਕ ਟੋਸਟ ਬਣਾਉਂਦਾ ਹੁੰਦਾ ਸੀਗਾ, ਗਿਆਨੀ ਕਹਿੰਦੇ ਹੁੰਦੇ ਸੀ ਉਹਨੂੰ, ਉਹ ਬੜਾ ਬਾਈ ਉਹ ਚਾਹ ਬਣਾਉਂਦਾ ਸੀ। ਉਹ ਪਤੀਲਾ ਪਤੂਲਾ ਨਹੀਂ ਸੀ ਧੋਂਦਾ ਉਹ ਚਾਹ ਚੂਹ ਵਾਲਾ, ਚਾਹ ਬਣਾਈ ਚੱਕ ਬਈ ਐਂ ਗਿੜਾ ਦਿੱਤਾ ਲਓ ਵੀ ਪਾਤੀ ਐਂ ਕਰਕੇ, ਚੱਲ ਬਈ ਹੁਣ ਹੋਰ ਧਰਤੀ ਚਾਰ ਕਾ ਪਾ ਲੈ ਵੀ ਚੱਕ ਬਈ ਆਹ ਦੋ। ਉੱਥੇ ਸਵਾਦ ਵੀ ਬੜੀ ਬਣਦੀ ਸੀ ਬਾਈ। ਇੱਦਾਂ ਹੀ ਸਾਡੇ ਜੀ ਐਨ ਏ ਕਾਲਜ ਦੇ ਬਾਹਰ ਹੁੰਦਾ ਸੀ ਦੁੱਲਾ ਜੱਟੀ ਸਟਾਲ ਉਹਨੂੰ ਕਹਿੰਦੇ ਸੀਗੇ। ਸੋ ਮਤਲਬ ਮੈਨੂੰ ਲੱਗਦਾ ਕਿ ਹਰੇਕ ਬੰਦੇ ਨੂੰ ਆਪਣੇ ਕਾਲਜ ਦੇ ਬਾਹਰ ਜਿਹੜੀ ਕੰਟੀਨ ਸੀਗੀ ਜਾਂ ਕੋਈ ਵਰਕਸ਼ਾਪ ਸੀਗੀ ਜਾਂ ਕੋਈ ਤੁਸੀਂ ਕਹਿ ਲਓ ਕਿ ਕੋਈ ਹੋਟਲ ਜਿੱਥੇ ਤੁਸੀਂ ਬੈਠਦੇ ਹੋਵੋਗੇ ਉਹ ਸਾਰਿਆਂ ਨੂੰ ਯਾਦ ਹੋਊਗਾ।
1: ਬਿਲਕੁਲ।
0: ਪੀ ਏ ਯੂ ਤੁਸੀਂ ਪੜ੍ਹੇ ਹੋ, ਕਿੱਥੇ ਪੜ੍ਹੇ?
1: ਮੈਂ ਗੌਰਮੈਂਟ ਕਾਲਜ।
0: ਗੌਰਮੈਂਟ ਕਾਲਜ ਦੇ ਬਾਹਰ ਉਹ ਤੁਹਾਡੇ ਗੌਰਮੈਂਟ ਕਾਲਜ ਕੋਲ ਜਿਹੜਾ ਉਹ ਗੁਲਾਬ ਜਾਮਣਾ ਜੀ ਬਣਾਉਂਦਾ ਇੱਥੇ ਰੱਖ, ਉੱਥੇ ਆ ਰਿਹਾ ਸੀ ਉਹ ਭਰਾਵਾ, ਉੱਥੇ ਲਾਈਨ ਲੱਗਦੀ ਉੱਥੇ
1: ਕਿਰਨ ਵਰਕਸ਼ਾਪ ਦੇ ਨਾਲ ਹੁੰਦਾ ਸੀ। ਬਿਲਕੁਲ, ਉਹ ਗੁਲਾਬ ਜਾਮਣਾ ਜੀ ਬਣਾ ਕੇ ਇੱਕ ਦਿੰਦਾ ਹੁੰਦਾ ਸੀ ਉਹ ਕੋਲੀ ਜੀ
0: ਉਹ ਵੱਡੀ ਸਾਰੀ ਉਹਦੇ ਗੁਲਾਬ ਜਾਮਣਾ
1: ਸਾਰੀ। ਹਾਂ ਤੇ ਨਾਲ ਹੀ ਉਹਦਾ ਇੱਕ ਹੁੰਦਾ ਸੀ ਕੁਲਚਿਆਂ ਵਾਲਾ।
0: ਅੱਛਾ,
1: ਉਹ ਕੁਲਚੇ ਬੜੇ ਵਧੀਆ ਬਣਾਉਂਦਾ ਸੀਗਾ ਉਹ ਗੱਤੇ ਆਪਣੇ ਕੀ ਕਹਿੰਦੇ ਹੁੰਦੇ ਆ ਪੱਤਿਆਂ ਜਿਹਾ ਬਣਾਇਆ ਹੁੰਦਾ ਸੀਗਾ ਤੇ ਉਹਦੇ ਵਿੱਚ ਪਾ ਕੇ ਉਹਨੇ ਆਪਣੀ ਦਾਲ ਸਬਜ਼ੀ ਜੀ ਤੇ ਥੱਲੜਲੇ ਪਾਸੇ ਉਹਦੇ ਦੋ ਨੇ
0: ਗੁਲਾਬ ਜਾਮਣ ਵਾਲਾ ਯਾਰ ਕੀ ਹਿਸਾਬ ਕਿਤਾਬ ਉੱਥੇ ਹਜੇ ਵੀ ਲਾਈਨ ਲੱਗਦੀ ਮੈਨੂੰ
1: ਲੱਗਦੀ ਹੈ
0: ਹਨਾ
1: 2022-23 ਤੱਕ ਤਾਂ ਲੱਗਦੀ ਸੀਗੀ ਉਹਨੂੰ।
0: ਮੈਂ ਵੀ ਗਿਆ ਸੀ ਕੋਲ, ਮੈਨੂੰ ਕੋਈ ਲੈ ਕੇ ਗਿਆ, ਮੈਨੂੰ ਕਹਿੰਦਾ ਮੈਨੂੰ ਗੁਲਾਬ ਜਾਮਣ ਖਵਾਉਣੇ ਉੱਥੇ ਗੌਰਮੈਂਟ ਕਾਲਜ ਕੋਲ ਆ ਕਹਿੰਦਾ। ਤੁਹਾਡੇ ਗੌਰਮੈਂਟ ਕਾਲਜ ਬੜੀਆਂ ਸ਼ਖਸੀਅਤਾਂ ਹੋਈਆਂ ਨੇ, ਸਾਹਿਬ ਲੁਧਿਆਣਵੀ ਸਾਹਿਬ ਵੀ ਇੱਥੋਂ ਪੜ੍ਹੇ ਹੋਏ,
1: ਸ਼ਹਿਰ ਲੁਧਿਆਣਵੀ ਬਿਲਕੁਲ
0: ਤੇ ਹੋਰ ਵੀ ਕਮਾਲ ਕਮਾਲ ਦੀਆਂ ਸ਼ਖਸੀਅਤਾਂ ਗੌਰਮੈਂਟ ਕਾਲਜ ਦੇ ਵਿੱਚੋਂ ਨਿਕਲ ਕੇ
1: ਮਹਾਨ ਫਿਲਮ
0: ਇੰਡਸਟਰੀ ਦੇ ਵਿੱਚ ਕਾਫੀ ਪਰਸਨੈਲਿਟੀਜ਼ ਹੈਗੀਆਂ ਹਨਾ
1: ਜੀ। ਬਿਲਕੁਲ।
0: ਸੋ ਲਓ ਜੀ, ਸੋ ਅੱਜ ਦਾ ਸਮਾਂ ਜਿਹੜਾ ਬਿਲਕੁਲ ਸਮਾਪਤੀ ਤੇ ਆ ਗਿਆ, ਸੋ ਸਾਨੂੰ ਤੁਸੀਂ ਇੱਥੇ ਇਜਾਜ਼ਤ ਦੇ ਦਿਓ ਤੇ ਦੱਸ ਦਈਏ ਕਿ ਫਿਰ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਨੰਬਰ ਜਿਹੜਾ ਅਸੀਂ ਮੁਸਕਾਨ ਦਿਓਲ ਉਹਨਾਂ ਦਾ ਦੇ ਦਿੰਦੇ ਹਾਂ 647-564-2733 ਤੇ ਗੱਲਬਾਤ ਕਰ ਸਕਦੇ ਹੋ, 647-564-2733। ਜੇਕਰ ਤੁਸੀਂ ਯੂਨੀਗਲੋਬਲ ਐਡਵਾਈਜ਼ਰੀ ਤੇ ਨਾਗਪਾਲ ਸਾਹਿਬ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ, ਜੇਕਰ ਤੁਸੀਂ ਹਜੇ ਵੀ ਸੋਚਦੇ ਹੋ ਕਿ ਤੁਸੀਂ ਭਾਈ ਹਜੇ ਪਤਾ ਨਹੀਂ ਕੀਤਾ ਫੋਨ ਕਰਕੇ, ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਆਨਲਾਈਨ ਕਲਾਸਿਸ ਨੇ ਜਿਹੜੀਆਂ ਈਜ਼ੀ ਟੂ ਪਾਸ ਕੋਰਸ ਨੇ ਜਿਹੜੇ ਉਹ ਲੈਣਾ ਚਾਹੁੰਦੇ ਹੋ, ਤੁਸੀਂ ਕੰਮ ਕੋਈ ਨਹੀਂ ਛੱਡਣਾ, ਜਿਹੜਾ ਕੰਮ ਕਰ ਰਹੇ ਹੋ ਉਹ ਕਰੀ ਚੱਲੋ, ਕੋਈ ਟਰੱਕ ਚਲਾਉਂਦੇ ਹੋ, ਟੈਕਸੀ ਚਲਾਉਂਦੇ ਹੋ, ਜਿਹੜਾ ਕੰਮ ਕਰਦੇ ਹੋ ਉਹ ਨਹੀਂ ਛੱਡਣਾ ਹੈ। ਜੇਕਰ 70,000 ਤੋਂ ਇਨਕਮ ਤੁਹਾਡੀ 2024 ਦੀ ਘੱਟ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਬਾਕੀ ਇਹਨਾਂ ਨੂੰ ਪੁੱਛ ਲਿਓ ਕੋਈ ਵੀ ਤੁਹਾਡਾ ਸਵਾਲ ਹੋਇਆ, 437-264-3175 437-264-3175 ਤੇ 437-264-3175 ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਨੂੰ ਦੇ ਦਿਓ ਇੱਥੇ ਇਜਾਜ਼ਤ।
1: ਬਿਲਕੁਲ,
0: ਕੱਲ੍ਹ ਨੂੰ ਮਿਲਦੇ ਹਾਂ ਜੀ, ਰੱਬ ਰੱਖਾ, ਸਤਿ ਸ਼੍ਰੀ ਅਕਾਲ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ।
5: 416-509-1509
6: ਔਰ ਵਿਜ਼ਿਟ insuranceforyou.ca।
3: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardesradio.com ਜਾਂ www.deshpardestv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ ਫੈਂਡਰਵੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4-6, ਲੇਕਿਨ ਹੁਣ ਤੁਸੀਂ ਸੁਣਦੇ ਹੋ 3-6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਟਿਊਜ਼ਡੇ ਦਾ ਦਿਨ ਹੈ, 21 ਜੁਲਾਈ ਅੱਜ ਹੋ ਗਈ ਹੈ ਅਤੇ 3:07 ਅਤੇ ਕੁਝ ਸੈਕਿੰਡ ਸਟੂਡੀਓ 'ਚ ਘੜੀ ਦੇ ਉੱਪਰ ਹੋ ਗਏ ਨੇ। ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ ਐਵਰੀਡੇ ਤੁਹਾਡਾ ਅਤੇ ਸਾਡਾ ਸਾਥ ਹੁੰਦਾ ਆ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ। ਬੜਾ ਖੂਬਸੂਰਤ ਜਿਹਾ ਵੈਦਰ ਹੈ ਅਤੇ ਉਮੀਦ ਹੈ ਕਿ ਸਾਰਿਆਂ ਦਾ ਹੀ ਜੋ ਵੀਕ ਦੀ ਸ਼ੁਰੂਆਤ ਤੁਹਾਡੀ ਬੜੀ ਵਧੀਆ ਹੋਈ ਹੋਏਗੀ। ਅਤੇ ਮੰਗਲਵਾਰ ਦਾ ਦਿਨ ਹੈ ਅਤੇ ਉਮੀਦ ਹੈ ਕਿ ਸਾਰੇ ਹੀ ਆਪਣੇ ਜਿਹੜੇ ਕੰਮਾਂ ਕਾਰਾਂ 'ਤੇ ਪਹੁੰਚੇ ਹੋਏ ਨੇ ਜਾਂ ਹੁਣ ਛੁੱਟੀ ਹੋਣ ਵਾਲੀ ਹੈ ਜਾਂ ਜਿਹੜੇ ਕੰਮ ਕਾਰ 'ਤੇ ਜਾ ਰਹੇ ਨੇ ਪੂਰੇ ਹਲ ਤਿਆਰ ਬਰ ਤਿਆਰ ਹੋਣਗੇ ਅਤੇ ਪੂਰੀ ਪੋਜ਼ਿਟਿਵਿਟੀ ਦੇ ਨਾਲ ਤੁਸੀਂ ਆਪਣੇ ਕੰਮਾਂ ਵੱਲ ਵੱਧ ਰਹੇ ਹੋ। ਜਿਹੜੇ ਕਿਤੇ ਡਰਾਈਵ ਕਰਦੇ ਹੋਏ ਜਾ ਰਹੇ ਨੇ, ਬੜੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ ਕਿਉਂਕਿ ਅੱਜ ਥੰਡਰਸਟੋਰਮ ਵਾਰਨਿੰਗਸ ਵੀ ਹੈਗੀਆਂ ਨੇ, ਤਾਂ ਜ਼ਰੂਰ ਤੁਸੀਂ ਆਪਣਾ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਪਹੁੰਚੋ ਆਪਣੀ ਮੰਜ਼ਿਲਾਂ 'ਤੇ। ਅਤੇ ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ ਐਵਰੀਡੇ 3 ਘੰਟੇ ਦਾ ਹੁੰਦਾ ਆ ਅਤੇ ਪ੍ਰੋਗਰਾਮ ਦੇ ਵਿੱਚ ਕੁਝ ਸਪੋਂਸਰ ਸੰਦੇਸ਼ ਹੋਣਗੇ, ਕੁਝ ਗੱਲਾਂ ਬਾਤਾਂ, ਕੁਝ ਗੀਤ ਸੰਗੀਤ ਹੋਏਗਾ ਤੁਹਾਡੀ ਪਸੰਦ ਦਾ ਮੇਨਲੀ। ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 4 ਵਜੇ ਤੱਕ, ਅਤੇ 4 ਤੋਂ ਬਾਅਦ 6 ਵਜੇ ਤੱਕ ਤੁਹਾਡਾ ਸਾਡਾ ਸਾਥ ਹੋਏਗਾ ਸਿਮਰਾਜ ਸਿੱਧੂ ਜੀ ਦੇ ਨਾਲ। ਅਤੇ ਤੁਸੀਂ ਕੈਨੇਡਾ ਦੀਆਂ ਲੇਟੈਸਟ ਨਿਊਜ਼ 4 ਵਜੇ ਤੋਂ ਬਾਅਦ ਸਿਮਰਾਜ ਸਿੱਧੂ ਜੀ ਦੇ ਪਾਸੋਂ ਸੁਣੋਗੇ। ਅਤੇ ਫਿਲਹਾਲ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ। ਆਪਾਂ ਸਰਵਣ ਕਰਦੇ ਹਾਂ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 905-564-4444 ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦਾ ਕੋਈ ਵੀ ਗਾਣਾ ਸੁਣਨਾ ਹੋਵੇ ਪ੍ਰੋਗਰਾਮ ਦੇ ਵਿੱਚ, ਜਾਂ ਤੁਸੀਂ ਆਪਣੇ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਕੋਈ ਨੰਬਰ ਕਈ ਵਾਰ ਨਹੀਂ ਲਿਖਿਆ ਜਾਂਦਾ ਜਲਦੀ ਵਿੱਚ ਮਿਸ ਹੋ ਜਾਂਦਾ, ਤਾਂ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ 905-564-6444 905-564-4444 ਦੇ ਉੱਪਰ। ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 4 ਵਜੇ ਤੱਕ, ਅਤੇ ਪ੍ਰੋਗਰਾਮ ਚੱਲ ਰਿਹਾ ਪੂਰੇ 6 ਵਜੇ ਤੱਕ। ਅਤੇ ਤੁਸੀਂ ਜੇਕਰ ਆਪਣੀ ਆਟੋ ਇੰਸ਼ੋਰੈਂਸ ਦੀ ਤੁਹਾਡੇ ਰਿਨਿਊਅਲ ਆਉਣ ਵਾਲੀ ਹੈ, ਜਾਂ ਤੁਸੀਂ ਆਪਣੇ ਘਰ ਦੀ ਜਾਂ ਆਪਣੇ ਬਿਜ਼ਨਸ ਦੀ ਇੰਸ਼ੋਰੈਂਸ ਦੇ ਲਈ ਬੈਟਰ ਕਵਰੇਜ ਅਤੇ ਬੈਟਰ ਰੇਟਸ ਲੱਭ ਰਹੇ ਹੋ, ਤਾਂ ਤੁਸੀਂ ਅੱਜ ਹੀ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਆਟੋ ਇੰਸ਼ੋਰੈਂਸ ਹੋਵੇ ਤੁਹਾਡੇ ਘਰ ਦੀ ਜਾਂ ਤੁਹਾਡੀ ਬਿਜ਼ਨਸ ਇੰਸ਼ੋਰੈਂਸ ਹੈ, ਤੁਹਾਨੂੰ ਜ਼ਿਆਦਾ ਵਧੀਆ ਕਵਰੇਜ, ਬੈਟਰ ਕਵਰੇਜ ਅਤੇ ਬੈਟਰ ਰੇਟਸ ਤੁਹਾਨੂੰ ਇਹ ਦਵਾਉਣਗੇ। ਇਹਨਾਂ ਦੇ ਕੋਲ 35% ਤੱਕ ਡਿਸਕਾਊਂਟਸ ਵੀ ਹੈਗੇ ਨੇ, ਜੋ ਤੁਹਾਡੇ ਲਈ ਅਪਲਾਈ ਕਰਵਾ ਸਕਦੇ ਨੇ ਜੇ ਤੁਹਾਡੀ ਪੋਲਿਸੀ ਰਿਨਿਊਅਲ ਆਉਣ ਵਾਲੀ ਹੈ ਆਪਣੀ ਤੁਹਾਡੀ ਇੰਸ਼ੋਰੈਂਸ ਪੋਲਿਸੀ ਦੀ, ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ। ਕਿਉਂਕਿ ਹੁਣ ਜੁਲਾਈ ਤੋਂ ਬਾਅਦ ਜਿੰਨੇ ਵੀ ਪੋਲਿਸੀ ਰਿਨਿਊ ਕਰਵਾਉਣ ਵਾਲੇ ਡਰਾਈਵਰਸ ਹੋਣਗੇ, ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜ ਦੇ ਲਈ ਨਵੇਂ ਡਿਸੀਜਨਸ ਕਰਨੇ ਪੈ ਸਕਦੇ ਆ। ਬਟ ਜ਼ਰੂਰੀ ਇਹ ਹੈ ਕਿ ਜਿਹੜਾ ਇਹ ਚੇਂਜ ਆਊਗਾ ਇਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੇ ਸੇਫਟੀ ਦੇ ਉੱਪਰ ਕੀ ਅਸਰ ਪਾਉਂਦਾ ਹੈ ਉਹ ਤੁਹਾਨੂੰ ਪੂਰਾ ਪਤਾ ਹੋਣਾ ਚਾਹੀਦਾ ਹੈ। ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਲਈ ਬੈਟਰ ਕਵਰੇਜ ਐਂਡ ਬੈਟਰ ਰੇਟਸ ਦੇ ਲਈ, ਚਾਹੇ ਉਹ ਤੁਹਾਡੀ ਗੱਡੀਆਂ ਦੀ ਇੰਸ਼ੋਰੈਂਸ ਹੈ, ਤੁਹਾਡੇ ਘਰ ਦੀ ਇੰਸ਼ੋਰੈਂਸ ਹੈ, ਚਾਹੇ ਤੁਹਾਡੇ ਬਿਜ਼ਨਸ ਇੰਸ਼ੋਰੈਂਸ ਹੈ, ਬੈਟਰ ਕਵਰੇਜ ਐਂਡ ਬੈਟਰ ਰੇਟਸ ਦੇ ਲਈ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਨੰਬਰ ਹੈ 2899529532 2899952 5932 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਮਨੂ ਸ਼ਰਮਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ।

0: ਤੇ ਨਾਲ ਦੀ ਨਾਲ ਹੀ ਤੁਸੀਂ ਗਿਲਜ਼ ਸਵੀਟ ਫੈਕਟਰੀ ਦੇ ਨਾਲ ਵੀ ਜ਼ਰੂਰ ਗੱਲਬਾਤ ਕਰੋ, ਜਿਹੜੇ ਪਿਓਰ ਵੈਜੀਟੇਰੀਅਨ ਨੇ ਤੁਹਾਡੇ ਲਈ ਇਹ ਬਹੁਤ ਹੀ ਲਾਜਵਾਬ ਖਾਣਾ ਬਣਾਉਂਦੇ ਨੇ। ਤੁਸੀਂ ਆਪਣੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਇਹਨਾਂ ਦੇ ਕੋਲੋਂ ਲਾਈਵ ਕੇਟਰਿੰਗ ਕਰਵਾ ਸਕਦੇ ਹੋ। ਲਾਈਵ ਫੂਡ ਟਰੱਕ ਕੇਟਰਿੰਗ ਤੁਹਾਡੇ ਲਈ ਅਵੇਲੇਬਲ ਹੈ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਲਈ, ਅਤੇ ਇਹਨਾਂ ਦੇ ਮਸ਼ੀਨ ਮੇਡ ਸਮੋਸੇ, ਹੈਂਡਮੇਡ ਸਮੋਸੇ ਬਹੁਤ ਦੂਰ ਦੂਰ ਤੱਕ ਬੜੇ ਜ਼ਿਆਦਾ ਸਟੋਰਸ ਵਿੱਚ ਪਹੁੰਚਾਏ ਜਾਂਦੇ ਨੇ। ਅਤੇ ਨਾਲ ਹੀ ਮੈਂ ਦੱਸਦੇ ਹਾਂ ਕਿ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਜੋ ਵੀ ਇਹ ਬਣਾਉਂਦੇ ਨੇ ਸ਼ੁੱਧ ਖੋਏ ਦੀਆਂ ਅਤੇ ਮੇਡ ਇਨ ਕੈਨੇਡਾ ਨੇ, ਬਾਹਰੋਂ ਕਿਤੋਂ ਨਹੀਂ ਮੰਗਵਾਉਂਦੇ। ਇਹਨਾਂ ਦੀਆਂ 5 ਲੋਕੇਸ਼ਨਸ ਤੁਹਾਨੂੰ ਚਲੋ ਫਰੈਸ਼ ਕੋਸ ਦੇ ਵਿੱਚ ਮਿਲ ਜਾਣਗੀਆਂ, 2 ਲੋਕੇਸ਼ਨਸ ਇਹਨਾਂ ਦੇ ਕੈਲਗਰੀ ਦੇ ਵਿੱਚ ਨੇ। ਹੈੱਡ ਆਫਿਸ ਇਹਨਾਂ ਦਾ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ, ਅਤੇ ਨੰਬਰ 9057992616, 905-799-2616 ਦੇ ਉੱਪਰ ਤੁਸੀਂ ਕਾਲਬਾਤ ਕਰ ਸਕਦੇ ਹੋ ਗਿਲਜ਼ ਸਵੀਟ ਫੈਕਟਰੀ ਦੇ ਨਾਲ। ਹਰ ਮੰਗਲਵਾਰ ਨੂੰ, ਟਿਊਜ਼ਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ, ਇੰਸ਼ੋਰੈਂਸ ਬ੍ਰੋਕਰ ਨੇ, ਅਤੇ ਸਾਨੂੰ ਇੰਸ਼ੋਰੈਂਸ ਦੇ ਰਿਲੇਟਡ ਕਾਫੀ ਸਾਰੀ ਇਨਫੋਰਮੇਸ਼ਨ ਦਿੰਦੇ ਨੇ। ਜੇ ਤੁਸੀਂ ਆਪਣੀ ਜਾਂ ਆਪਣੇ ਫੈਮਿਲੀ ਦੇ ਵਿੱਚ ਕਿਸੇ ਵੀ ਪਰਸਨ ਦੇ ਲਈ ਤੁਸੀਂ ਕੋਈ ਵੀ ਇੰਸ਼ੋਰੈਂਸ ਪਾਲਿਸੀ ਕਰਵਾਉਣਾ ਚਾਹੁੰਦੇ ਹੋ, ਚਾਹੇ ਉਹ ਲਾਈਫ ਹੋਵੇ, ਚਾਹੇ ਕ੍ਰਿਟੀਕਲ ਇਲਨੈਸ, ਜਾਂ ਤੁਸੀਂ ਕੋਂਬੋ ਪਲਾਨਸ ਵੀ ਬਣਾਉਣੇ ਹੋਣ, ਜਾਂ ਤੁਸੀਂ ਡਿਸੇਬਿਲਿਟੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਜਾਂ ਤੁਹਾਡੇ ਬੱਚਿਆਂ ਦੇ RESP ਪਲਾਨਸ ਬਾਰੇ ਕੋਈ ਜਾਣਕਾਰੀ ਲੈਣੀ ਹੈ, ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੇ ਲਈ ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਕੋਈ ਵੀ ਤੁਹਾਡਾ ਕੰਸਰਨਸ ਨੇ, ਤੁਸੀਂ ਇੰਸ਼ੋਰੈਂਸ ਬ੍ਰੋਕਰ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ ਦੇ ਨਾਲ ਗੱਲਬਾਤ ਕਰੋ। ਆਫਿਸ ਇਹਨਾਂ ਦਾ ਲੋਕੇਟਡ ਹੈ ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਏਅਰਪੋਰਟ ਐਂਡ ਡੈਲਟਾ ਪਾਰਕ ਦੇ ਇੰਟਰਸੈਕਸ਼ਨ 'ਤੇ, 70 ਡੈਲਟਾ ਪਾਰਕ ਬੁਲੇਵਰਡ, ਯੂਨਿਟ ਨੰਬਰ 11, ਬਰੈਂਪਟਨ ਦੇ ਵਿੱਚ, ਅਤੇ ਨੰਬਰ 416-457-3381, 416-457-3381 'ਤੇ ਤੁਸੀਂ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ, ਅਤੇ ਗੱਲਬਾਤ ਕਰਾਂਗੇ। ਡਿਫਰੈਂਟ ਇੰਸ਼ੋਰੈਂਸ ਪੋਲਿਸੀਜ਼ ਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ ਸਿਮਰਾਜ ਸਿੱਧੂ ਜੀ। ਸਿਮਰਾਜ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381, 416-457-3381। ਦੋਸਤੋ, $99 ਦਾ ਪਲਾਨ, $99 ਦਾ ਜਿਹੜਾ ਕਾਂਬੋ ਪਲਾਨ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ ਅਸੀਂ ਪ੍ਰੋਵਾਈਡ ਕਰਦੇ ਆ ਰਹੇ ਹਾਂ ਹਜ਼ਾਰਾਂ ਹੀ ਪਰਿਵਾਰਾਂ ਨੂੰ। ਉਹੀ ਹੁਣ ਸੇਮ $99 ਪਰ ਮੰਥ ਦੇ ਪ੍ਰਾਈਸ ਦੇ ਵਿੱਚ ਲੱਖਾਂ ਹੀ ਡਾਲਰ ਦੀ ਲਾਈਫ ਇੰਸ਼ੋਰੈਂਸ ਵੱਧ ਨਾਲ ਤੁਹਾਨੂੰ ਪਲਾਨ ਮਿਲ ਰਿਹਾ ਹੈ। ਜੇਕਰ ਕੋਈ ਵੀ ਕਪਲ, ਹਸਬੈਂਡ ਐਂਡ ਵਾਈਫ ਪਾਲਿਸੀ ਇਕੱਠੇ ਕਰਵਾਉਂਦੇ ਨੇ, ਉਹਨਾਂ ਨੂੰ ਐਡੀਸ਼ਨਲ ਡਿਸਕਾਊਂਟ ਮਿਲਦਾ ਹੈ, ਜਿਹਨੂੰ ਮਲਟੀ ਕਵਰੇਜ ਡਿਸਕਾਊਂਟ ਕਿਹਾ ਜਾਂਦਾ ਹੈ। ਹੋਰ ਵੀ ਤੁਸੀਂ ਸੇਵਿੰਗ ਜ਼ਰੂਰ ਕਰੋਗੇ। ਹੁਣ ਜਿਹੜਾ $99 ਕਾਂਬੋ ਪਲਾਨ ਹੈ, ਇਹਦੇ ਵਿੱਚ ਅੱਜ ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ, ਚਾਹੇ 20 ਸਾਲ ਦੀ ਹੋਵੇ, 25, 30, 35, 40 ਸਾਲ ਦੀ ਹੋਵੇ, ਤੁਹਾਡੀ ਕਵਰੇਜ ਰਹੂਗੀ ਸਿੱਧੇ ਏਜ 65 ਤੱਕ, ਜਿਹਨੂੰ ਟਰਮ 65 ਕਹਿੰਦੇ ਨੇ। 65 ਹੀ ਕਿਉਂ? ਕਿਉਂਕਿ 65 ਤੱਕ ਹੀ ਮੈਜੋਰਿਟੀ ਆਫ ਲੋਕਾਂ ਨੇ ਕੰਮ ਕਰਨਾ ਹੈ, 65 ਤੇ ਰਿਟਾਇਰਮੈਂਟ ਲੈਣੀ ਹੈ, 65 ਤੱਕ ਹੀ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਕਰਜ਼ੇ ਲਾਉਣੇ ਹਨ, ਤੇ 65 ਤੋਂ ਬਾਅਦ ਖਾਸ ਕੋਈ ਵੀ ਲਾਇਬਿਲਿਟੀ ਰਹਿ ਹੀ ਨਹੀਂ ਜਾਂਦੀ। ਸੋ ਇਹਦੇ ਵਿੱਚ ਜੀਂਦੇ ਜੀ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ, ਚਾਹੇ ਕੈਂਸਰ, ਹਾਰਟ ਅਟੈਕ, ਸਟ੍ਰੋਕ ਐਕਸੈਟਰਾ, 26 ਡਿਫਰੈਂਟ ਟੋਟਲ ਡਿਜ਼ੀਜ਼ ਨੇ। ਜੇਕਰ ਕੋਈ ਵੀ ਡਿਜ਼ੀਜ਼ ਦਾ ਡਾਇਗਨੋਸ ਹੋ ਜਾਂਦੇ ਹੋ, ਤੁਹਾਨੂੰ ਜੀਂਦੇ ਜੀ ਹੀ $50,000 ਦਾ ਚੈੱਕ ਮਿਲੂਗਾ ਇੰਸ਼ੋਰੈਂਸ ਕੰਪਨੀ ਤੋਂ, ਉਹ ਵੀ ਟੈਕਸ ਫਰੀ, ਤੁਹਾਡੀ ਇਨਕਮ 'ਚ ਨਹੀਂ ਗਿਣਿਆ ਜਾਂਦਾ, ਅਤੇ ਉਹ $50,000 ਨਾਲ ਜੋ ਕੁਛ ਮਰਜ਼ੀ ਕਰੋ, ਆਪਦੀ ਮੋਰਗੇਜ ਪੇ ਕਰੋ, ਪ੍ਰਾਈਵੇਟ ਨਰਸ ਹਾਇਰ ਕਰੋ, ਐਕਸੈਟਰਾ। ਨਾਲੇ ਰੱਬ ਨਾ ਕਰੇ ਡੈਥ ਹੋ ਜਾਂਦੀ ਹੈ, ਫਿਰ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਤੁਹਾਡੇ ਪਰਿਵਾਰ ਨੂੰ ਪੇ ਆਊਟ ਮਿਲਦੀ ਆ, ਉਹ ਵੀ ਟੈਕਸ ਫਰੀ ਹੈ, ਅਤੇ ਉਹਦੇ ਨਾਲ ਵੀ ਉਹ ਜੋ ਕੁਛ ਮਰਜ਼ੀ ਕਰ ਸਕਦੇ ਨੇ। ਸੋ ਮੈਂ ਤੁਹਾਨੂੰ ਕੁਛ ਐਗਜ਼ਾਮਪਲਸ ਦੇ ਦਿੰਦਾ। ਪਹਿਲਾਂ ਤਾਂ ਕੁਛ ਫੀਮੇਲ, ਸਾਡੀਆਂ ਭੈਣਾਂ ਦੇ ਲਈ ਐਗਜ਼ਾਮਪਲਸ ਦਿੰਦਾ। ਕੋਈ ਵੀ 20-year-old ਫੀਮੇਲ ਹੈ, ਤੁਹਾਡੇ ਲਈ $99 ਪਰ ਮੰਥ ਦਾ ਖਰਚਾ ਰਹਿਣਾ ਹੈ ਆਲ ਦ ਵੇ 65 ਤੱਕ। ਨਾ ਤਾਂ $1 ਕਿਸ਼ਤ ਵੱਧ ਸਕਦੀ ਹੈ, ਨਾ ਘੱਟ ਘਟ ਸਕਦੀ ਆ ਪੱਕਾ ਹੀ ਪੱਕਾ 65 ਤੱਕ $99 ਮਹੀਨੇ ਦਾ ਹੀ ਖਰਚਾ ਰਹਿਣਾ ਹੈ ਸੋ ਫਾਰ 20-year-old ਫੀਮੇਲ 1.5 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਹੋਊਗੀ ਜੇ 25 ਸਾਲ ਦੀ ਕੋਈ ਭੈਣ ਹੈ 1.3 ਮਿਲੀਅਨ ਲਾਈਫ ਐਂਡ 50,000 ਕ੍ਰਿਟੀਕਲ ਇਲਨੈਸ ਤੇ ਜੇਕਰ 30-year-old ਫੀਮੇਲ ਹੈ 30 ਸਾਲ ਦੀ ਫੀਮੇਲ 1 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਇਸ ਕੋਂਬੋ ਪਲਾਨ ਦੇ ਵਿੱਚ ਤੇ ਜੇਕਰ ਕੋਈ ਵੀ 35 ਸਾਲ ਦੀ ਫੀਮੇਲ ਹੈ ਹਜੇ ਤੱਕ ਕੋਈ ਕਵਰੇਜ ਕਰਵਾਈ ਨਹੀਂ ਹੈਗੀ ਤੁਹਾਡੇ ਲਈ ਫਿਰ ਵੀ $99 ਪਰ ਮੰਥ ਦੇ ਵਿੱਚ 850,000 8.5 ਲੱਖ ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦਾ ਕ੍ਰਿਟੀਕਲ ਇਲਨੈਸ ਦਾ ਕੋਂਬੋ ਪਲਾਨ ਹੋਊਗਾ ਉਹੀ ਕੁਝ ਸਾਡੇ ਜੈਂਟਸ ਦੇ ਲਈ ਸਾਡੇ ਮਿੱਤਰਾਂ ਲਈ ਬਾਈਆਂ ਲਈ ਪ੍ਰਾਈਸ ਦੱਸ ਦਿੰਦਾ 20 ਸਾਲ ਦਾ ਮੇਲ ਪੂਰੇ 1 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਏਜ 65 ਤੱਕ ਨਾਲੇ 25 ਸਾਲ ਦੇ ਮੇਲ 850,000 ਦੀ ਲਾਈਫ ਤੇ 50,000 ਕ੍ਰਿਟੀਕਲ ਤੇ 30 ਸਾਲ ਦੇ ਮੇਲ ਦੇ ਲਈ 7 ਲੱਖ ਦੀ ਲਾਈਫ ਤੇ ਨਾਲ ਨਾਲ 50,000 ਕ੍ਰਿਟੀਕਲ ਇਲਨੈਸ ਤੇ ਜੇਕਰ ਕੋਈ ਵੀ 35 ਸਾਲ ਦਾ ਸਾਡਾ ਬਾਈ ਹੈ ਕੋਈ ਇੰਸ਼ੋਰੈਂਸ ਕਰਵਾਈ ਨਹੀਂ 6 ਲੱਖ ਦੀ ਲਾਈਫ ਇੰਸ਼ੋਰੈਂਸ ਹੋਊਗੀ 65 ਸਾਲ ਦੀ ਉਮਰ ਤੱਕ ਨਾਲੇ 50,000 ਦੀ ਕ੍ਰਿਟੀਕਲ ਵੀ ਹੋਊਗੀ 65 ਸਾਲ ਦੀ ਉਮਰ ਤੱਕ ਜੇ ਤੁਸੀਂ ਆਪਣੇ ਆਪ ਲਈ ਖਾਸ ਹਸਬੈਂਡ ਐਂਡ ਵਾਈਫ ਇਕੱਠੇ ਹੀ ਹੋਰ ਸੇਵਿੰਗ ਕਰਨਾ ਚਾਹੁੰਦੇ ਹੋ ਗਿਵ ਮੀ ਅ ਕਾਲ 416-457-3381 416-457-3381 ਸਿਮਰਾਜ ਸਿੱਧੂ ਥੈਂਕ ਯੂ ਜੀ
0: ਜੀ ਬਹੁਤ ਬਹੁਤ ਸ਼ੁਕਰੀਆ ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਟੌਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜਿਹਨੂੰ ਤੁਸੀਂ ਕਾਲ ਕਰ ਸਕਦੇ ਹੋ ਟੈਕਸਟ ਕਰ ਸਕਦੇ ਹੋ ਵਟਸਐਪ ਕਰ ਸਕਦੇ ਹੋ ਨੰਬਰ 416-457-3381 416-457-3381 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਅਤੇ ਆਪਣੀ ਇੰਸ਼ੋਰੈਂਸ ਪੋਲਿਸੀ ਜੇਕਰ ਤੁਸੀਂ ਕੋਈ ਵੀ ਕਰਵਾਈ ਵੀ ਹੋਈ ਹੈ ਤੁਸੀਂ ਆਪਣੀ ਫ੍ਰੀ ਆਫ ਕੋਸਟ ਪੋਲਿਸੀ ਨੂੰ ਰਿਵਿਊ ਕਰਵਾ ਸਕਦੇ ਹੋ ਅਤੇ ਸਮਝ ਸਕਦੇ ਹੋ ਤੁਹਾਡੀ ਪੋਲਿਸੀ ਦੇ ਵਿੱਚ ਕੀ ਕੁਛ ਲਿਖਿਆ ਹੋਇਆ ਅਗਲੇ ਕਾਲਰ 5094 ਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਗੁੱਡ ਮਾਰਨਿੰਗ ਆ ਗੁੱਡ ਆਫਟਰਨੂਨ
0: ਸਤਿ ਸ਼੍ਰੀ ਅਕਾਲ ਜੀ ਗੁੱਡ ਆਫਟਰਨੂਨ
2: ਤੇ ਮੌਸਮ ਬੜਾ ਪਿਆਰਾ ਹੈਗਾ
0: ਹਾਂਜੀ
2: ਤੇ ਮੈਂ ਜਾ ਰਿਹਾ ਸਕਾਈ ਬੀਚ ਤੇ ਬੜਾ ਸਭ ਮੌਸਮ ਮੀਂਹ ਪੈ ਰਿਹਾ ਹਲਕਾ ਹਲਕਾ
0: ਉਹ ਅੱਛਾ
2: ਫਿਰ ਗਾਣਾ ਲਾ ਦੋ ਆਇਆ ਸਾਵਨ ਝੂਮ ਕੇ
0: ਆਇਆ ਸਾਵਨ ਝੂਮ ਕੇ
2: ਹਾਂ ਧਰਮਿੰਦਰ ਭਾਈ ਦਾ ਗਾਣਾ ਫਿਰ ਵੀ ਆਇਆ ਸਾਵਨ ਦਾ ਗਾਣਾ ਹੀ ਬੜਾ ਪਿਆਰਾ
0: ਠੀਕ ਹੈ ਜੀ
2: ਬੱਜਰਾ ਛਾਏ ਆਇਆ ਜਾਵਨ ਝੂਮ ਬੜਾ ਪਿਆਰਾ ਗਾਣਾ ਲਾ ਦੋ ਪਲੀਜ਼
0: ਬਿਲਕੁਲ
2: ਲਾ ਲਓ 4 ਵਜੇ ਪਹਿਲੇ ਲਾ ਲਓ ਗਾਣਾ
0: ਹਾਂਜੀ ਹਾਂਜੀ ਬਿਲਕੁਲ ਲਗਾ ਦੂੰਗਾ
2: ਥੈਂਕ ਯੂ ਸੋ ਮਚ ਹੈਵ ਅ ਵੰਡਰਫੁਲ ਡੇ ਮੈਂ
0: ਥੈਂਕ ਯੂ ਬਹੁਤ ਸ਼ੁਕਰੀਆ ਥੋੜਾ ਟਾਈਮ ਦਿਓ ਮੈਂ ਲਗਾਉਣੀ ਆ ਫਿਲਹਾਲ ਤੁਸੀਂ ਸੁਣੋ ਚੰਨੀ ਨੱਤਾਂ ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ ਗਾਣਾ ਇੱਕ ਨਵਾਂ ਆਇਆ ਤੇ ਸੁਣੋ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟਰੈਵਲ ਵਾਲਿਆਂ ਨੂੰ 905-245-7711। ਕੋਮਲ ਟਰੈਵਲ ਐਂਡ ਟੂਰਸ।
1: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ

0: ਚਾਵਲਾ।
1: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ। ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 9057928053। ਸੋਫਾ ਮਾਰਟ ਔਰ

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਹੁੰਦਾ ਐਵਰੀਡੇ। ਸਟੂਡੀਓ ਨੰਬਰ 905-564-6444-905-564-4644 ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਅਤੇ ਸੰਦਲ ਪੇਂਟਿੰਗ ਦੇ ਨਾਲ ਤੁਸੀਂ ਗੱਲਬਾਤ ਕਰ ਲਓ ਜਿਹੜੇ ਕਿ ਬਿਲਕੁਲ ਪ੍ਰੋਫੈਸ਼ਨਲ ਪੇਂਟਰਸ ਨੇ, ਕਾਫੀ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ, ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋ, ਚਾਹੇ ਤੁਸੀਂ ਜੀ ਟੀ ਏ ਏਰੀਆ ਦੇ ਵਿੱਚ ਰਹਿੰਦੇ ਹੋ, ਕਿਤੇ ਵੀ ਬ੍ਰੈਂਪਟਨ, ਮਿਸਾਗਾ, ਲੰਡਨ, ਕੈਂਬ੍ਰਿਜ, ਗਲਫ, ਨਾਇਗਰਾ ਫਾਲਸ, ਕਿਤੇ ਵੀ ਤੁਸੀਂ ਰਹਿੰਦੇ ਹੋ, ਤੁਸੀਂ ਉਹਨੂੰ ਤੁਹਾਨੂੰ ਇਹ ਹਰ ਜਗ੍ਹਾ ਦੇ ਉੱਪਰ ਸਰਵਿਸ ਦੇਣਗੇ। ਚਾਹੇ ਤੁਸੀਂ ਰੈਜ਼ੀਡੈਂਸ਼ੀਅਲ ਜਾਂ ਕਿਸੇ ਕਮਰਸ਼ੀਅਲ ਪਲੇਸ ਦੇ ਉੱਪਰ ਪੇਂਟ ਕਰਵਾਉਣਾ ਹੋਵੇ, ਜ਼ਰੂਰ ਗੱਲਬਾਤ ਕਰੋ। ਤੁਹਾਡੇ ਘਰਾਂ ਦੇ ਵਿੱਚ, ਰੈਸਟੋਰੈਂਟ, ਆਫਿਸ, ਕਿਤੇ ਵੀ ਤੁਸੀਂ ਆਪਣਾ ਪੇਂਟ ਕਰਵਾ ਸਕਦੇ ਹੋ। ਸੰਦਲ ਪੇਂਟਿੰਗ ਪੂਰੇ ਪ੍ਰੋਫੈਸ਼ਨਲ ਪੇਂਟਰਸ ਨੇ ਅਤੇ ਸੁਖਜੀਤ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਨੰਬਰ ਹੈ 6478233137-8223-8223 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਸੰਦਲ ਪੇਂਟਿੰਗ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੁਸੀਂ ਆਪਣੇ ਘਰਾਂ 'ਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਮੰਗਵਾਉਣਾ ਚਾਹੁੰਦੇ ਹੋ ਤਾਂ ਰੋਇਲ ਡਿਜੀਟਲ ਦੇ ਅਮਨ ਜੀ ਦੇ ਨਾਲ ਗੱਲਬਾਤ ਕਰੋ। $55 ਦੀ ਤੁਹਾਨੂੰ ਡੀਲ ਦੇ ਰਹੇ ਨੇ ਜਿਹਦੇ ਵਿੱਚ ਤੁਹਾਨੂੰ 1.5 GB ਡਾਟਾ ਮਿਲਦਾ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਸੀਂ ਆਪਣੇ ਘਰਾਂ 'ਚ ਲਗਵਾਓ, ਸਿਰਫ $55 ਦੀ ਇਹ ਡੀਲ ਹੈ। ਜੇ ਤੁਸੀਂ ਆਪਣੇ ਸੈੱਲ ਫੋਨ ਦੀਆਂ ਡੀਲਸ ਵੀ ਲੈਣੀਆਂ ਹੋਣ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। IPTV ਬਾਕਸ ਲਗਾਉਣਾ ਹੋਵੇ ਤਾਂ ਵੀ ਤੁਸੀਂ ਕੰਟੈਕਟ ਕਰੋ ਰੋਇਲ ਡਿਜੀਟਲ ਤੋਂ ਅਮਨ ਜੀ ਦੇ ਨਾਲ। ਇਹਨਾਂ ਦਾ ਆਫਿਸ 8880 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ ਲੋਕੇਟਡ ਹੈ, ਏਅਰਪੋਰਟ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ। ਅਤੇ ਨੰਬਰ 6472011313-6472113-1313 ਇਹਨਾਂ ਦਾ ਨੰਬਰ ਹੈ। ਜੇ ਤੁਸੀਂ ਆਪਣੇ ਘਰਾਂ 'ਚ ਹਜੇ ਤੱਕ ਡਕਟ ਕਲੀਨਿੰਗ ਨਹੀਂ ਕਰਵਾਈ ਤਾਂ ਅਕਾਲ ਡਕਟ ਕਲੀਨਿੰਗ ਨੂੰ ਜ਼ਰੂਰ ਯਾਦ ਰੱਖੋ। ਇਹ ਪਹਿਲੀ ਆਪਣੀ ਕਮਿਊਨਿਟੀ ਦੀ ਇਹ ਕੰਪਨੀ ਹੈ ਜਿਹੜੀ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੀ ਹੈ। 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਐਂਡ ਪ੍ਰੋਫੈਸ਼ਨਲ ਸਰਵਿਸਿਜ਼ ਦਿੰਦੇ ਨੇ ਡਕਟ ਕਲੀਨਿੰਗ ਦੀਆਂ। ਤੁਸੀਂ ਕਿਸੇ ਵੀ ਤਰ੍ਹਾਂ ਦੇ ਏਅਰ ਕੰਡੀਸ਼ਨਰਸ ਐਂਡ ਫਰਨੇਸਿਸ ਨੂੰ ਇੰਸਟਾਲ ਵੀ ਕਰਵਾ ਸਕਦੇ ਹੋ, ਰਿਪੇਅਰ ਵੀ ਕਰਵਾ ਸਕਦੇ ਹੋ। ਜਿੰਨੇ ਵੀ ਲੋਕਲ ਕਸਟਮਰਸ ਨੇ ਬ੍ਰੈਂਪਟਨ ਐਂਡ ਮਿਸੀਸਾਗਾ ਦੇ, ਉਹਨਾਂ ਦੇ ਲਈ ਇੱਕ ਵਧੀਆ ਡੀਲ ਲੱਗੀ ਹੋਈ ਹੈ ਜਿਹੜੀ ਰੈਗੂਲਰ ਪ੍ਰਾਈਸ $250 ਦੀ ਹੈ। ਅਪ ਟੂ 3000 ਸਕੁਆਇਰ ਫਿੱਟ ਅਨਫਿਨਿਸ਼ਡ ਬੇਸਮੈਂਟ $250 ਦੇ ਵਿੱਚ ਕਰਦੇ ਨੇ। ਜੇ ਤੁਸੀਂ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿੰਦੇ ਹੋ, ਤੁਹਾਨੂੰ ਇਹੀ ਸੇਮ ਸਰਵਿਸ $140 ਦੇ ਵਿੱਚ ਦੇਣਗੇ, $140 ਦੇ ਵਿੱਚ। ਅਤੇ ਇਹਦੇ ਲਈ ਤੁਸੀਂ ਇਨਫੋਰਮੇਸ਼ਨ ਲਓ ਹਰਮਿੰਦਰ ਸਿੰਘ ਜੀ ਦੇ ਕੋਲੋਂ। ਨੰਬਰ ਤੁਸੀਂ ਨੋਟ ਕਰ ਲਓ ਅਕਾਲ ਡਕਟ ਕਲੀਨਿੰਗ ਦਾ, 416-710-0662, 416-710-0662 ਇਹਨਾਂ ਦਾ ਨੰਬਰ ਹੈ। ਚਲੋ ਫਿਰ ਗੱਲਬਾਤ ਕਰਾਂਗੇ ਇੱਕ ਵਾਰ ਫਿਰ ਤੋਂ ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਤੋਂ, ਜੋ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਜੇ ਤੁਸੀਂ ਵੀ ਆਪਣੀ ਫੈਮਿਲੀ ਵਿੱਚ ਕਿਸੇ ਵੀ ਪਰਸਨ ਦੇ ਲਈ ਕੋਈ ਵੀ ਹੈਲਥ ਇੰਸ਼ੋਰੈਂਸ ਪਾਲਿਸੀ ਕਰਵਾਉਣੀ ਹੋਵੇ ਤਾਂ ਜ਼ਰੂਰ ਗੱਲਬਾਤ ਕਰੋ ਟੋਪ ਫਾਈਨੈਂਸ਼ੀਅਲ ਤੋਂ ਸਿਮਰਾਜ ਸਿੱਧੂ ਜੀ। ਨੰਬਰ 416-457-3381 ਜੀ ਸਿਮਰਾਜ ਜੀ।
1: ਥੈਂਕ ਯੂ ਜੀ। ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤੇ ਕਾਂਬੋ ਪਲਾਨ ਵੀ ਕਰਵਾਉਣਾ ਚਾਹੁੰਦੇ ਹੋ, ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਕਾਲ, ਟੈਕਸਟ ਔਰ ਵਟਸਐਪ 416-457-3381, 416-457-3381, 416-457-3381. ਇਸ ਤੋਂ ਇਲਾਵਾ ਜੇਕਰ ਤੁਹਾਨੂੰ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਸਭ ਤੋਂ ਬੈਸਟ ਪ੍ਰਾਈਸਿਸ ਚਾਹੀਦੇ ਹਨ, ਆਪਦੀ ਕੋਈ ਵੀ ਪਾਲਿਸੀ ਰਿਵਿਊ ਕਰਵਾਉਣੀ ਹੋਵੇ ਬਿਲਕੁਲ ਫ੍ਰੀ ਦੇ ਵਿੱਚ, ਜਾਂ ਫਿਰ ਤੁਸੀਂ ਇਸ ਫੀਲਡ ਨੂੰ, ਇੰਸ਼ੋਰੈਂਸ ਦੀ ਫੀਲਡ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ ਔਰ ਵਟਸਐਪ 416-457-3381 ਤੇ ਅਪੁਆਇੰਟਮੈਂਟ ਬੁੱਕ ਕਰਕੇ ਮੇਰੇ ਨਾਲ ਤੁਸੀਂ 7 ਦਿਨ ਮਿਲ ਸਕਦੇ ਹੋ, 70 Delta Park, ਬ੍ਰੈਂਪਟਨ, ਯੂਨਿਟ ਨੰਬਰ 11, ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ, ਨੀਅਰ ਏਅਰਪੋਰਟ ਐਂਡ ਕੁਈਨ। ਸੋ ਅਕਸਰ ਹੀ ਕਾਲਸ ਆਉਂਦੀਆਂ ਹਨ ਸਾਡੇ ਟਰੱਕ ਡਰਾਈਵਰ ਮਿੱਤਰਾਂ ਤੋਂ ਤੇ ਕਹਿੰਦੇ ਹਨ ਕਿ ਮੈਂ ਤਾਂ ਕੋਈ ਵੀ ਇੰਸ਼ੋਰੈਂਸ ਕਰਵਾਈ ਹੀ ਨਹੀਂ ਹੋਈ, ਨਾ ਤਾਂ ਜਿਹੜੀ ਕੰਪਨੀ ਲਈ ਮੈਂ ਕੰਮ ਕਰਦਾ ਉਹਨਾਂ ਨੇ ਕੁਝ ਆਫਰ ਕੀਤਾ ਹੋਇਆ, ਮੈਨੂੰ ਕਿਹੜੀ ਇੰਸ਼ੋਰੈਂਸ ਕਰਵਾਉਣੀ ਚਾਹੀਦੀ ਆ। ਦੇਖੋ, ਜਦੋਂ ਤੁਸੀਂ ਸੈਲਫ ਇੰਪਲੋਇਡ ਹੁੰਦੇ ਹੋ, ਚਾਹੇ ਟਰੱਕ ਚਲਾਉਂਦੇ, ਚਾਹੇ ਜਿਹੜਾ ਮਰਜ਼ੀ ਕੰਮ ਹੋਵੇ, ਜੇ ਤੁਸੀਂ ਆਪਦਾ ਬਿਜ਼ਨਸ ਓਨ ਕਰਦੇ ਹੋ, ਆਪਰੇਟ ਕਰਦੇ ਹੋ, ਚਾਹੇ ਤੁਸੀਂ ਆਪਦੀ ਕਾਰਪੋਰੇਸ਼ਨ ਤੇ ਪੇ ਲੈਂਦੇ ਹੋ, ਤੁਹਾਨੂੰ ਤਿੰਨੇ ਹੀ ਮੇਨ ਇੰਸ਼ੋਰੈਂਸ ਦੀ ਲੋੜ ਤਾਂ ਪੈਣੀ ਪੈਣੀ ਹੈ। ਲਾਈਫ ਇੰਸ਼ੋਰੈਂਸ ਵੀ, ਕਿਉਂਕਿ ਕੱਲ੍ਹ ਨੂੰ ਬੰਦਾ ਜੇਕਰ ਨਹੀਂ ਰਹਿੰਦਾ, ਤੁਸੀਂ ਸੋਚੋ ਕਿ ਤੁਹਾਡਾ ਪਰਿਵਾਰ ਦਾ ਕੀ ਬਣੂਗਾ ਤੁਹਾਡੇ ਇਨਕਮ ਤੋਂ ਬਗੈਰ। ਨਾਲੇ ਡਿਸ

ਲੋੜੀ ਇੰਸ਼ੋਰੈਂਸ ਚਾਹੀਦੀ ਹੈ ਕਿਉਂਕਿ ਤੁਸੀਂ ਕੋਈ ਵੀ WSIBEI ਤਾਂ ਮੋਸਟ ਲਾਈਕਲੀ ਪੇ ਹੀ ਨਹੀਂ ਕਰਦੇ ਆਪਦੇ ਪੇਚੈਕ ਦੇ ਵਿੱਚੋਂ ਤੇ ਕੱਲ ਨੂੰ ਕੋਈ ਵੀ ਸੱਟ ਲੱਗ ਜਾਂਦੀ ਹੈ, ਕੋਈ ਵੀ ਮੇਜਰ ਇੰਜਰੀ ਹੋ ਜਾਂਦੀ ਆ, ਫਿਰ ਤੁਹਾਨੂੰ ਘਰੇ ਬੈਠੇ ਹੋਏ ਕੋਈ ਵੀ ਪੈਸਾ ਆਉਣਾ ਹੀ ਨਹੀਂ ਹੈਗਾ। ਡਿਸਬਿਲਿਟੀ ਇੰਸ਼ੋਰੈਂਸ ਤੁਹਾਨੂੰ ਮੰਥ ਬਾਈ ਮੰਥ ਹਰੇਕ ਮਹੀਨੇ ਪੈਸੇ ਪੇ ਕਰਦੇ ਹਨ $6,000 ਤੱਕ, ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਇਨਕਮ ਦਿਖਾਉਂਦੇ ਹੋ ਤੇ ਕਿੰਨੀ ਅਮਾਊਂਟ ਆਫ ਇੰਸ਼ੋਰੈਂਸ ਕਰਵਾਉਂਦੇ ਹੋ। ਜਿੰਨੀ ਚਿਰ ਤੁਸੀਂ ਠੀਕ ਨਹੀਂ ਹੁੰਦੇ ਹਰੇਕ ਮਹੀਨੇ ਤੁਹਾਨੂੰ ਪੈਸੇ ਆਈ ਜਾਣੇ ਹਨ ਤੇ ਤੁਸੀਂ ਉਹਨਾਂ ਪੈਸੇ ਨਾਲ ਆਪਣੇ ਸਾਰੇ ਖਰਚੇ ਤੋਰ ਸਕਦੇ ਹੋ। ਨਾਲੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਵੀ ਚਾਹੀਦੀ ਆ। ਸੋ ਇਹ ਇੱਕ ਬਹੁਤ ਵੱਡੀ ਲੈਪਸ ਹੋ ਜਾਂਦੀ ਆ ਲੋਕਾਂ ਦੇ ਵੱਲੋਂ, ਖਾਸ ਟਰੱਕ ਡਰਾਈਵਰਸ ਦੇ ਵੱਲੋਂ। ਉਹ ਡਿਸਬਿਲਿਟੀ ਤੇ ਕਰਵਾ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਸੱਟ ਲੱਗਣ ਦੇ ਚਾਂਸ ਤੇ ਕਾਫੀ ਹਾਈ ਹਨ। ਘਰੇ ਬਹਿ ਜਾਂਦੇ ਆ, ਮੰਥ ਬਾਈ ਮੰਥ ਪੈਸੇ ਆਈ ਜਾਣਗੇ, ਪਰ ਭੁੱਲ ਜਾਂਦੇ ਨੇ ਕਿ ਕਿਸੇ ਨੂੰ ਵੀ ਅਨਫੋਰਚੁਨੇਟਲੀ ਕੋਈ ਵੀ ਟਾਈਮ ਤੇ ਸੀਰੀਅਸ ਇਲਨੈਸ ਵੀ ਹੋ ਸਕਦੀ ਹੈ। ਲੋਕੀ ਤਾਂ ਯੰਗਰ ਤੇ ਯੰਗਰ ਉਮਰ ਦੇ ਵਿੱਚ ਹੀ ਬਿਮਾਰ ਹੋਈ ਜਾਂਦੇ ਨੇ, ਕਾਫੀ ਸੀਰੀਅਸਲੀ ਬਿਮਾਰ ਹੋਈ ਜਾਂਦੇ ਨੇ। ਇਨਫੈਕਟ ਸਾਨੂੰ ਇਹ ਤਾਂ ਚੰਗੀ ਤਰ੍ਹਾਂ ਪਤਾ ਹੈ ਦੋਸਤੋ, ਕੈਨੇਡੀਅਨ ਮੈਡੀਕਲ ਦਾਇਰਾ ਸਾਫ਼ ਦਿਖਾਉਂਦਾ ਹੈ ਕਿ 65 ਸਾਲ ਦੀ ਉਮਰ ਤੋਂ ਪਹਿਲਾਂ ਹਰੇਕ 2 ਕੈਨੇਡੀਅਨ ਦੇ ਵਿੱਚੋਂ 1 ਨੂੰ ਤਾਂ ਕੈਂਸਰ ਹੋਣਾ ਹੀ ਹੋਣਾ। ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਜੇ ਤੁਸੀਂ ਸਹੀ ਕੰਪਨੀ ਤੋਂ ਪਾਲਿਸੀ ਕਰਵਾਉਂਦੇ ਹੋ, ਹਰੇਕ ਕਿਸਮ ਦਾ ਕੈਂਸਰ ਕਵਰ ਕੀਤਾ ਜਾ ਸਕਦਾ ਹੈ ਤੇ 25 ਹੋਰ ਬਿਮਾਰੀਆਂ ਹੋਣਗੀਆਂ ਜਿਵੇਂ ਕਿ ਬਾਈਪਾਸ ਸਰਜਰੀ, ਔਰਗਨ ਫੇਲੀਅਰ। ਈਵਨ ਜੇਕਰ ਤੁਸੀਂ ਔਰਗਨ ਫੇਲੀਅਰ ਵੇਟਿੰਗ ਲਿਸਟ ਦੇ ਵਿੱਚੋਂ ਪਹਿਲਾਂ ਹੀ ਪੈਸਾ ਮਿਲ ਜਾਂਦਾ, ਬੰਦਾ ਕੋਮਾ 'ਚ ਚਲ ਜਾਵੇ, ਕੋਈ ਵੀ ਸਵੀਅਰ ਬਰਨਸ ਹੋ ਜਾਣ, ਕੋਈ ਵੀ ਲਾਸ ਆਫ ਲਿਮਸ ਹੋ ਜਾਣ, ਪਾਰਕਿੰਸਨਸ, ਐਲਜ਼ਾਈਮਰਸ ਐਕਸੈਟਰਾ, ਕਾਫੀ ਲੰਬੀ ਚੌੜੀ ਲਿਸਟ ਹੈ, 26 ਡਿਫਰੈਂਟ ਡਿਜ਼ੀਜ਼ਸ, ਉਹ ਕੋਈ ਵੀ ਡਾਇਗਨੋਸਿਸ ਹੋ ਜਾਂਦੀ ਹੈ, ਤੁਹਾਨੂੰ ਪਤਾ ਹੈ ਕਿ ਤੁਹਾਡੇ ਕੋਈ ਵੀ ਐਜ਼ ਅ ਸੈਲਫ ਇੰਪਲੋਇਡ ਪਰਸਨ ਬੈਨੀਫਿਟ ਹੈ ਹੀ ਨਹੀਂ। ਜੇ ਤੁਸੀਂ ਪ੍ਰੋਲੋਂਗ ਪੀਰੀਅਡ ਟਾਈਮ 6 ਮਹੀਨੇ, ਸਾਲ, 2 ਸਾਲ ਘਰੇ ਹੀ ਬੈਠੇ ਹੋ, ਕੋਈ ਵੀ ਇਨਕਮ ਤਾਂ ਆਬਵੀਅਸਲੀ ਆਉਣੀ ਨਹੀਂ ਤੁਹਾਡੀ, ਤੁਸੀਂ ਕੰਮ ਹੀ ਨਹੀਂ ਕਰ ਸਕਦੇ, ਕਮਾ ਹੀ ਨਹੀਂ ਸਕਦੇ ਹੋ। ਸੋ ਤਿੰਨੇ ਹੀ ਇੰਸ਼ੋਰੈਂਸਿਸ ਦਾ, ਲਾਈਫ, ਡਿਸਬਿਲਿਟੀ ਐਂਡ ਕ੍ਰਿਟੀਕਲ ਦੀ ਜ਼ਰੂਰਤ ਹੈ, ਕਾਂਬੋ ਪਲਾਨ ਬਣਾਇਆ ਜਾ ਸਕਦਾ ਹੈ ਤੁਹਾਡੇ ਬਜਟ ਦੇ ਵਿੱਚ, ਖਾਸ ਜੇਕਰ ਤੁਸੀਂ ਸੈਲਫ ਇੰਪਲੋਇਡ ਹੋ। ਇਹਦੇ ਬਾਰੇ ਪਤਾ ਕਰਨ ਦੇ ਲਈ ਸਾਨੂੰ ਜ਼ਰੂਰ ਮਿਲੋ, ਕਾਲ, ਟੈਕਸਟ ਔਰ ਵਟਸਐਪ 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 416-457-3381 ਮੁਹੰਮਦ ਰਫੀ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਮੌਸਮ ਵੈਸੇ ਵੀ ਹੁਣ ਥੋੜ੍ਹੀ ਜਿਹੀ ਕਰਵਟ ਲੈ ਰਿਹਾ ਆ ਅਤੇ ਤੁਸੀਂ ਜ਼ਰੂਰ ਆਪਣਾ ਮੀਂਹ ਕਰਨੀ ਹੁਣ ਪੈ ਰਹੀ ਹੈ ਤਾਂ ਡਰਾਈਵ ਬੜੇ ਧਿਆਨ ਦੇ ਨਾਲ ਕਰੋ, ਥੰਡਰਸਟੋਰਮ ਵਾਰਨਿੰਗਸ ਚੱਲ ਰਹੀਆਂ ਨੇ ਅਤੇ ਇਸ ਕਰਕੇ ਆਪਣੀ ਹੁਣ ਜਿਹੜੀ ਮੀਂਹ ਕਰਨੀ ਹੈ ਅੱਜ ਸਾਰਾ ਦਿਨ ਹੀ ਥੋੜ੍ਹੀ ਜਿਹੀ ਔਨ ਐਂਡ ਆਫ ਰਹਿਣੀ ਆ ਤਾਂ ਇਸ ਕਰਕੇ ਜਿੱਥੇ ਕਿਤੇ ਵੀ ਤੁਸੀਂ ਹੈਗੇ ਹੋ ਆਪਣਾ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ ਅਤੇ ਮੀਂਹ ਦਾ ਮੌਸਮ ਹੈ, ਇੰਜੋਏ ਕਰਦੇ ਹੋਏ ਜਾਓ ਅਤੇ ਗਾਣਾ ਵੀ ਮੀਂਹ ਵਾਲਾ ਤੁਸੀਂ ਇੰਜੋਏ ਕਰੋ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਤੇ ਆਪਣੇ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਇੰਡੀਅਨ ਫਰੂਟ ਲੈਂਡ ਦੀ ਇੱਕ ਲੋਕੇਸ਼ਨ ਦੇ ਉੱਪਰ 25 ਸੈਂਡਲਵੁੱਡ ਪਾਰਕ ਵੇ ਜਿਹੜੀ ਲੋਕੇਸ਼ਨ ਹੈ ਸੈਂਡਲਵੁੱਡ ਐਂਡ ਹਰ ਅੰਟਾਰੀਓ ਦੇ ਉੱਪਰ, ਇੱਥੇ ਤੁਹਾਡੇ ਲਈ ਬਹੁਤ ਹੀ ਵਧੀਆ ਸੇਲ ਲੱਗੀ ਹੋਈ ਹੈ ਗਰੋਸਰੀਜ਼ ਦੇ ਉੱਪਰ ਵੀ ਐਂਡ ਫੂਡ ਆਈਟਮਸ ਦੇ ਉੱਪਰ ਵੀ। ਤੁਸੀਂ ਇਹਨਾਂ ਦੀ ਇਹ ਵਾਲੀ ਲੋਕੇਸ਼ਨ ਦੇ ਉੱਪਰ ਜਾਓ, ਵੈਸੇ ਤਾਂ ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਜਾ ਸਕਦੇ ਹੋ, ਬਟ ਜੇ ਤੁਸੀਂ ਇਹ ਬਹੁਤ ਵੱਡੀ ਸੇਲ ਦਾ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਬਹੁਤ ਹੀ ਸਸਤੀਆਂ ਕੀਮਤਾਂ ਦੇ ਵਿੱਚ ਗਰੋਸਰੀਜ਼ ਕਰਕੇ ਆ ਸਕਦੇ ਹੋ ਅਤੇ ਬਹੁਤ ਹੀ ਲਾਜਵਾਬ ਇਹਨਾਂ ਦਾ ਖਾਣਾ ਜਿਹੜਾ ਵੈਜ ਐਂਡ ਨੋਨ ਵੈਜ ਤੰਦੂਰੀ ਗ੍ਰਿਲ ਮੀਟ ਸ਼ੋਪ ਤੋਂ ਤੁਸੀਂ ਇਸ ਲੋਕੇਸ਼ਨ ਦੇ ਉੱਪਰੋਂ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਲੈ ਕੇ ਆ ਸਕਦੇ ਹੋ। ਤੁਸੀਂ ਐਡਰੈਸ ਜ਼ਰੂਰ ਨੋਟ ਕਰੋ, 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਾਈਵੇ 10 ਦੀ ਇੰਟਰਸੈਕਸ਼ਨ ਹੈ, ਗੈਸ ਸਟੇਸ਼ਨ ਵਾਲਾ ਪਲਾਜ਼ਾ ਆ ਅਤੇ ਇੱਥੇ ਤੁਸੀਂ ਪਹੁੰਚੋ। ਸਟਾਰਬਕਸ ਵੀ ਉੱਥੇ ਹੈਗਾ, ਤੁਹਾਨੂੰ ਨਜ਼ਰ ਆ ਜਾਣਾ ਅਤੇ ਪਹੁੰਚੋ ਤੁਸੀਂ ਇੰਡੀਅਨ ਫਰੂਟ ਲੈਣ ਦੀ ਇਸ ਲੋਕੇਸ਼ਨ ਦੇ ਉੱਪਰ ਅਤੇ ਸੇਲ ਦਾ ਪੂਰਾ ਫਾਇਦਾ ਲੈ ਸਕਦੇ ਹੋ। ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਤੁਸੀਂ ਉਮੀਦ ਹੈ ਕਿ ਸਾਰੇ ਇੰਜੋਏ ਕਰ ਰਹੇ ਹੋ ਮੌਸਮ ਨੂੰ ਵੀ ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਰਹੀ ਸੀਗੀ ਇੰਡੀਅਨ ਫਰੂਟ ਲੈਂਡ ਦੀ। ਮੈਂ ਕੁਛ ਕੁ ਪ੍ਰਾਈਸਿਸ ਵੀ ਤੁਹਾਨੂੰ ਦੱਸ ਦਿਆਂ, ਜਿਵੇਂ ਕਿ ਹੈਪੀ ਡੇਰੀ ਪਨੀਰ ਲੈ ਕੇ ਆਓ 399 ਦੇ ਵਿੱਚ, ਦੀਪ ਮਸੂਰ ਦਾਲ 299, ਦੀਪ ਤੂਰ ਦਾਲ 399, ਜੇਕਰ ਤੁਸੀਂ ਬਲੈਕ ਜਾਂ ਵਾਈਟ ਚਨੇ ਲੈਣੇ ਹੋਣ ਤਾਂ 299, 4 pound ਵਾਲੇ ਬੈਗਸ ਨੇ ਇਹ ਅਤੇ ਇਹਨਾਂ ਦੇ ਕੋਲੋਂ ਤਾਜ਼ਾ ਹਰੀਆਂ ਸਬਜ਼ੀਆਂ ਅਤੇ ਬਿਲਕੁਲ ਫਰੈਸ਼ ਫਰੂਟਸ ਲੈ ਕੇ ਆ ਸਕਦੇ ਹੋ ਤੁਸੀਂ ਅਤੇ ਨਾਲ ਦੀ ਨਾਲ ਹੀ ਸ਼ੇਰ ਦੇਸੀ ਸਟਾਈਲ ਡਰੰਮ ਆਟਾ ਜਿਹੜਾ ਹੈਗਾ 10 pound ਵਾਲਾ ਬੈਗ 699 ਦੇ ਵਿੱਚ ਤੁਹਾਨੂੰ ਮਿਲੂਗਾ ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਇੰਡੀਅਨ ਡੈਲੀਬਾਈਟਸ ਐਵਰੀਡੇ ਰਾਈਸ ਲੈ ਕੇ ਆਓ 699 ਦੇ ਵਿੱਚ 8 pound ਵਾਲਾ ਬੈਗ ਹੈ। ਬਰਾਡ ਦਹੀਂ ਲੈ ਕੇ ਆਓ 2% ਵਾਲਾ ਜਾਂ ਫਿਰ 3.25% ਵਾਲਾ, ਇਹ ਤੁਹਾਨੂੰ ਮਿਲ ਜਾਣਾ ਸਿਰਫ ਹੀ 499 ਦੇ ਵਿੱਚ, 1.8 kg ਵਾਲਾ ਵੱਡਾ ਬੋਕਸ। ਬਰਾਡ ਘਿਓ ਲੈ ਕੇ ਆਓ, ਬਰਾਡ ਦੇਸੀ ਘੀ 1.8 kg ਵਾਲਾ ਬੋਕਸ ਹੈ, $22.99 ਦੇ ਵਿੱਚ। ਜੇ ਤੁਸੀਂ ਟਾਟਾ ਟੀ ਪ੍ਰੀਮੀਅਮ ਜਾਂ ਟਾਟਾ ਟੀ ਗੋਲਡ ਲੈ ਕੇ ਆਉਣਾ ਚਾਹੁੰਦੇ ਹੋ, 1-1 kilo ਵਾਲੇ ਬੈਗਸ ਨੇ 899 each। ਅਤੇ ਥੋੜ੍ਹੀ ਜਿਹੀ ਮੈਂ ਤੁਹਾਨੂੰ ਖਾਣ ਪੀਣ ਦੇ ਬਾਰੇ ਜਾਣਕਾਰੀ ਦੇ ਦਿਆਂ, ਕਿਉਂਕਿ ਲਿਸਟ ਬਹੁਤ ਲੰਬੀ ਹੈ, ਮੈਂ ਤੁਹਾਨੂੰ ਥੋੜ੍ਹੀ ਜਿਹੀ ਪ੍ਰਾਈਸਿਸ ਦੇ ਦਿੰਦੀ ਹਾਂ ਵਾ, ਬਾਕੀ ਤੁਸੀਂ ਆਪ ਹੀ ਥੋੜ੍ਹਾ ਆਈਡੀਆ ਲਗਾ ਲਓ ਕਿ ਇੰਨੀ ਘੱਟ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਕਿੰਨੀ ਵਧੀਆ ਗਰੋਸਰੀ ਆਈਟਮਸ ਮਿਲ ਰਹੀਆਂ। ਅਤੇ ਨਾਲ ਹੀ ਤੁਸੀਂ ਵੈਜੀਟੇਰੀਅਨ ਥਾਲੀ ਲੈ ਕੇ ਆ ਸਕਦੇ ਹੋ 499 ਦੇ ਵਿੱਚ, ਅਤੇ ਸੇਮ ਪ੍ਰਾਈਸ ਦੇ ਵਿੱਚ ਹੀ ਵੈਜ ਬਿਰਿਆਨੀ ਵੀ ਮਿਲ ਰਹੀ ਹੈ, 499 ਦੇ ਵਿੱਚ ਹੀ ਤੁਹਾਨੂੰ ਆਲੂ ਕੁਲਚਾ ਵੀ ਮਿਲ ਰਿਹਾ। ਜੇ ਤੁਸੀਂ ਵੈਜੀ ਬਰਗਰ ਖਾਣਾ ਹੋਵੇ ਤਾਂ ਤੁਹਾਨੂੰ 399 ਦੇ ਵਿੱਚ ਮਿਲੂਗਾ, ਸਟਫਡ ਕੁਲਚਾ 299, ਚਿਕਨ ਬਿਰਿਆਨੀ 699, 699 ਦੇ ਵਿੱਚ ਹੀ ਵੈਜੀ ਨੂਡਲਸ ਵੀ ਮਿਲਣਗੀਆਂ। ਵੈਜੀਟੇਰੀਅਨ ਮੀਡੀਅਮ ਪੀਜ਼ਾ 2 toppings ਵਾਲਾ ਇਸ ਲੋਕੇਸ਼ਨ 'ਤੇ ਮਿਲੂਗਾ 699 ਦੇ ਵਿੱਚ, ਅਤੇ ਜੇਕਰ ਤੁਸੀਂ ਚਿਕਨ ਕਰੀ ਵਿਦ ਨਾਨ ਖਾਣੇ ਹੋਣ ਤਾਂ 999 ਦੇ ਵਿੱਚ ਮਿਲ ਜਾਣਾ ਹੈ। ਪਹੁੰਚਣਾ ਤੁਸੀਂ 25 ਸੈਂਡਲਵੁੱਡ ਪਾਰਕਵੇ ਵੈਸਟ, ਸੈਂਡਲਵੁੱਡ ਐਂਡ ਹਰ ਅੰਟਾਰੀਓ ਦਾ ਇੰਟਰਸੈਕਸ਼ਨ ਹੈ, ਇੱਥੇ ਤੁਸੀਂ ਪਹੁੰਚੋ। ਇੰਡੀਅਨ ਫਰੂਟ ਲੈਣ ਦੀ ਇਸੇ ਲੋਕੇਸ਼ਨ, ਸਿਰਫ ਇਸੇ ਲੋਕੇਸ਼ਨ ਦੇ ਉੱਪਰ ਇਹ ਡੀਲਸ ਮਿਲ ਰਹੀਆਂ ਨੇ 26 July ਤੱਕ। ਅਗਲੇ ਕਾਲਰ 1122 ਜੀ, ਸਤਿ ਸ਼੍ਰੀ ਅਕਾਲ।
1: ਹਿੰਦੀ ਸੌਂਗ ਵੀ ਹੈ ਤੇ ਚਲੋ ਕੋਸ਼ਿਸ਼ ਰਹੇਗੀ ਕਿ 4 ਵਜੇ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੋਵੇਂ ਸੁਣਾ ਦਿਆਂ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਹੁਣੇ ਆਦਤ ਆ ਤੇਰਾ ਮੁੱਖੜਾ ਮੁੜ ਮੁੜ ਵੇਖਣ ਦੀ, ਹੁਣੇ ਆਦਤ ਆ ਤੇਰੇ ਰੂਪ ਦੀ ਅੱਗ ਨੂੰ ਸੇਕਣ ਦੀ। ਤੂੰ ਹੱਸਦੀ ਨੇ ਜਿਸ ਦਿਨ ਛੋਹਿਆ ਸੀ ਰੂਹਾਂ ਨੂੰ, ਹੁਣੇ ਆਦਤ ਆ ਤੈਨੂੰ ਮੁੜ ਮੁੜ ਮੱਥਾ ਟੇਕਣ ਦੀ, ਹੁਣੇ ਆਦਤ ਆ ਤੈਨੂੰ ਮੁੜ ਮੁੜ ਮੱਥਾ ਟੇਕਣ ਦੀ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਏਐਨਜੇ ਆਟੋਮੋਟਿਵ ਰਿਪੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜੇ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਪਹੁੰਚੋ। ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦੇਣਗੇ ਅਤੇ ਵੀਲ ਅਲਾਈਨਮੈਂਟ ਵੀ ਤੁਸੀਂ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾਉਣ ਦੀ ਲੋੜ ਹੈ, ਜਾਂ ਆਇਲ ਚੇਂਜ ਕਰਵਾਉਣਾ ਹੋਵੇ, ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਵਾਉਣੀ ਹੈ ਤਾਂ ਏਐਨਜੇ ਆਟੋਮੋਟਿਵ ਰਿਪੇਅਰ ਪਹੁੰਚੋ। 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ, ਹਾਈਵੇ 50 ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ। ਅਤੇ ਨੰਬਰ ਤੁਸੀਂ ਨੋਟ ਕਰ ਲਓ, 905-857-7596, 905-857-7596। ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਇੰਗਲਿਸ਼, ਪੰਜਾਬੀ, ਹਿੰਦੀ, ਕਿਸੇ ਵੀ ਲੈਂਗੁਏਜ ਵਿੱਚ ਏਐਨਜੇ ਆਟੋਮੋਟਿਵ ਰਿਪੇਅਰ ਦੇ ਨਾਲ। ਨਾਲ ਦੀ ਨਾਲ ਹੀ ਕਲੀਅਰ ਵਿਊ ਆਈ ਕੇਅਰ ਦੀ ਵੀ ਜਾਣਕਾਰੀ ਦੇ ਦਿਆਂ, ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ, ਕਲੀਅਰ ਵਿਊ ਆਈ ਕੇਅਰ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਇਹਨਾਂ ਦੇ ਕੋਲ ਕੰਪਲੀਟ ਪੇਅਰ ਆਫ ਗਲਾਸਿਸ $99 ਦੇ ਵਿੱਚ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਤੁਹਾਨੂੰ ਕੁਛ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਕਰਦੇ ਨੇ, ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੁਅਲ ਫੀਲਡ ਅਵੇਲੇਬਲ ਹੈ, ਅਤੇ ਡਾਕਟਰਸ ਦੀ ਅਵੇਲੇਬਿਲਿਟੀ 6 ਦਿਨ ਰਹਿੰਦੀ ਹੈ ਵੀਕਸ ਦੇ ਵਿੱਚ। ਸਿਰਫ ਮੰਡੇ ਵਾਲੇ ਦਿਨ ਛੁੱਟੀ ਕਰਦੇ ਨੇ, ਜੋ ਕਿ ਮੰਡੇ ਕੱਲ੍ਹ ਨਿਕਲ ਚੁੱਕਾ। ਅੱਜ ਤੋਂ ਲੈ ਕੇ, ਯਾਨੀ ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ, ਸਵੇਰੇ 11 ਤੋਂ ਸ਼ਾਮ ਨੂੰ 7 ਵਜੇ ਤੱਕ ਤੁਹਾਡੇ ਲਈ ਓਪਨ ਨੇ। ਸੈਟਰਡੇ ਜਾਣਾ ਚਾਹੁੰਦੇ ਹੋ ਤਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਡਾਕਟਰਸ ਮਿਲ ਸਕਦੇ ਨੇ। ਜੇ ਸੰਡੇ ਜਾਣਾ ਚਾਹੁੰਦੇ ਹੋ ਤਾਂ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਓਪਨ ਹੁੰਦੇ ਨੇ। ਅਤੇ ਜ਼ਰੂਰ ਪਹੁੰਚੋ ਤੁਸੀਂ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ, ਕਲੀਅਰ ਵਿਊ ਆਈ ਕੇਅਰ। ਨੰਬਰ 905-913-4545, 905-913-4545 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਕਲੀਅਰ ਵਿਊ ਆਈ ਕੇਅਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਚਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਾਕਰੇਜ ਤਾਂ ਜੋ ਹੈ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ 'ਚ ਨਾ ਪਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ 'ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 4:04 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਬ੍ਰੈਂਪਟਨ ਦੇ ਵਿੱਚ, ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਸਾਰੇ ਵੈਦਰ ਨੂੰ ਪੂਰਾ ਇੰਜੋਏ ਕਰ ਰਹੇ ਹੋ। ਇਸ ਸਮੇਂ ਪੂਰੀ ਕਹਿ ਲਓ ਕਿ ਜੰਮ ਕੇ ਬਰਸਾਤ ਹੋ ਰਹੀ ਹੈ, ਅਤੇ ਜੇ ਤੁਸੀਂ ਕਿਤੇ ਡਰਾਈਵ ਕਰਦੇ ਹੋਏ ਜਾ ਰਹੇ ਹੋ ਤਾਂ ਮੇਕ ਸ਼ੋਰ ਕਿ ਤੁਸੀਂ ਆਪਣਾ ਸਪੀਡ ਵੀ ਸਲੋ ਰੱਖੋ, ਆਰਾਮ ਦੇ ਨਾਲ ਜਾਓ, ਟਰਨ ਵਗੈਰਾ ਆਰਾਮ ਦੇ ਨਾਲ ਲਓ, ਪ੍ਰੀਕੋਸ਼ਨਸ ਦੇ ਨਾਲ ਪੂਰੇ ਧਿਆਨ ਦੇ ਨਾਲ ਡਰਾਈਵ ਕਰਦੇ ਹੋਏ ਜਾਓ, ਆਪਣੀ ਮੰਜ਼ਿਲਾਂ ਤੱਕ ਪਹੁੰਚੋ। ਅਤੇ ਮੇਰੀ ਮੁਲਾਕਾਤ ਤੁਹਾਡੇ ਨਾਲ 4 ਤੱਕ ਹੁੰਦੀ ਹੈ, ਅਤੇ ਹੁਣ ਕੁਝ ਸਮੇਂ ਤੱਕ ਸਿਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਤੁਹਾਡੇ ਨਾਲ ਲਗਵਾਉਣਗੇ, ਕੈਨੇਡਾ ਦੀਆਂ ਲੇਟੈਸਟ ਨਿਊਜ਼ ਲੇਟੈਸਟ ਅਪਡੇਟਸ ਤੁਹਾਡੇ ਲਈ ਲੈ ਕੇ ਆਉਣਗੇ ਬੜੀ ਜਲਦੀ। ਅਤੇ ਮੈਂ ਤੁਹਾਨੂੰ ਜਾਂਦੇ ਹੁੰਦੇ ਦੱਸਦਿਆਂ ਕਿ ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ, ਜਿਹੜੇ ਕਿ ਐਮੀ ਵਿਰਕ ਐਂਡ ਸਰਗੁਣ ਮਹਿਤਾ ਤੁਹਾਡੇ ਲਈ ਲੈ ਕੇ ਆ ਰਹੇ ਨੇ 14 ਅਗਸਤ ਨੂੰ ਟੋਰੋਂਟੋ ਦੇ ਵਿੱਚ ਸਕੋਸ਼ੀਆ ਬੈਂਕ ਐਰੀਨਾ ਦੇ ਵਿੱਚ ਇਹ ਬਹੁਤ ਹੀ ਕਮਾਲ ਦਾ ਲਾਈਵ ਇਨ ਕੌਂਸਰਟ ਹੋਣ ਜਾ ਰਿਹਾ, ਜਿਹਦੀਆਂ ਟਿਕਟਸ ਤੁਸੀਂ ਬੁੱਕ ਕਰ ਸਕਦੇ ਹੋ, ਅਵੇਲੇਬਲ ਨੇ ticketsmaster.ca ਦੇ ਉੱਪਰ। ਤੁਸੀਂ ਆਪਣੀ ਟਿਕਟਸ ਫਟਾਫਟ ਬੁੱਕ ਕਰੋ, ਪੂਰਾ ਮੈਪ ਦੇਖ ਕੇ ਆਪਣੀ ਪਸੰਦ ਦੀਆਂ ਸੀਟਸ ਤੁਸੀਂ ਦੇਖ ਕੇ ਟਿਕਟਸ ਨੂੰ ਅੱਜ ਹੀ ਤੁਸੀਂ ਬੁੱਕ ਕਰ ਲਓ, ਕਿਉਂਕਿ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਟਿਕਟਸ ਨਹੀਂ ਮਿਲਦੀਆਂ ਹੁੰਦੀਆਂ। ਅਤੇ ਜਿਹੜਾ ਸ਼ੋਅ ਹੈ ਉਹ ਬੜੀ ਜਲਦੀ ਹੁਣ ਸੋਲਡ ਆਊਟ ਹੋਣ ਵਾਲਾ ਹੀ ਹੈ, ਅਤੇ ਟਿਕਟਸ ਅਜੇ ਅਵੇਲੇਬਲ ਨੇ। ਅਗਲੇ ਮਹੀਨੇ 14 ਅਗਸਤ ਨੂੰ ਇਹ ਸ਼ੋਅ ਹੋਏਗਾ ਲਾਈਵ, ਤੁਹਾਡੇ ਲਈ ਕਾਫੀ ਵਧੀਆ ਪਰਫਾਰਮੈਂਸਿਸ ਦੇਣਗੇ ਐਮੀ ਵਿਰਕ ਐਂਡ ਸਰਗੁਣ ਮਹਿਤਾ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਇਹ ਪ੍ਰੈਜੈਂਟ ਕਰ ਰਹੇ ਨੇ ਯੂਨਿਟੀ ਟੂਰ। ticketmaster.ca ਦੇ ਉੱਪਰ ਜਾ ਕੇ ਤੁਸੀਂ ਆਪਣੀ ਟਿਕਟਸ ਫਟਾਫਟ ਬੁੱਕ ਕਰ ਲਓ, ਅਤੇ ਬੜੀ ਜਲਦੀ ਇਹ ਸ਼ੋਅ ਹੋਏਗਾ ਅਗਲੇ ਮਹੀਨੇ, ਉਹ ਤੁਸੀਂ ਪੂਰਾ ਇੰਜੋਏ ਕਰਨਾ। ਅਤੇ ਲਓ ਫਿਰ ਮੇਰੀ ਮੁਲਾਕਾਤ ਤੁਹਾਡੇ ਨਾਲ ਇੱਥੇ ਤੱਕ ਹੀ ਸੀਗੀ, ਅਤੇ ਹੁਣ ਕੁਝ ਸਮੇਂ ਤੱਕ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਸਾਂਝ ਪਾਉਣਗੇ। ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਕੱਲ੍ਹ ਨੂੰ ਫਿਰ ਤੋਂ ਮੁਲਾਕਾਤ ਹੋਏਗੀ ਸੇਮ ਟਾਈਮ ਦੇ ਉੱਪਰ 3-4 ਤੱਕ, ਉਦੋਂ ਤੱਕ ਮੈਨੂੰ ਇਜਾਜ਼ਤ ਦਿਓ। ਲਾਸਟ ਫਰਮਾਇਸ਼ੀ ਗਾਣਾ ਚਮਕੀਲਾ ਜੀ ਦੀ ਆਵਾਜ਼ 'ਚ ਛੱਡ ਕੇ ਜਾ ਰਹੀ ਹਾਂ, ਇੰਜੋਏ ਕਰੋ, ਸਤਿ ਸ਼੍ਰੀ ਅਕਾਲ।

0: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jaane pehchane, ate tajrabe kar Immigration Consultant, Gary Virk nu milo.
1: Koi case refuse ho gaya ya appeal te chala gaya, hove Immigration da koi bhi masla, hamesha yaad rakho ikko hi na, ate ikko hi tha. CIC Immigration, hone hi call karo, 416-456-6161.
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
5: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
6: ਦੋਸਤੋ, ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: 302 1322 जेलो टायर सेंटर
1: डरेवरी सूट कर दिया जट्टा नूं
2: अजणे घरे दे वासी गल नहीं है.
3: Simply Indian brings you all simply delicious deals. Buy one, get one free every day. Surya Dasko Sham Satoja Tak on dining and takeouts. Maza Lavo Sunday no Pranta plate. Monday, Manpasand Kulcha plate. Tuesday, Chana Patura. Wednesday, Lajwab Veg Thali. Thursday, Yummy Haka Thali. Friday, Maza Lavo Sag Makki Di Roti Da. A yummy deals is simply Indian. This Sariya Hi locations stay. Dining, takeout, and catering also available. Call at 905-794-8111. Simply delicious. Matlab, simply Indian.
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
5: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ.
4: ਇਹ ਆਫਰ ਕਰਦੇ ਨੇ ਬੈਸਟ ਰੇਟ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ.
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ.
4: ਯੂ ਸ਼ੋਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ.
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
4: 647-7410-647-739-8710. License number M200-0034-50.
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ. ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ. 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ. 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ. ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ. ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ. ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53, 905-792-8053. ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ.
6: ਜੇਕਰ ਤੁਸੀਂ ਇੱਕ ਆਰਓ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾੜ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾੜ ਨੂੰ ਕਾਲ ਕਰੋ. 416-991-5939, 416-999-5939. ਚਾਹੇ ਆਰਓ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ. ਬਰਾੜ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ. ਹੁਣ ਤੱਕ ਬਰਾੜ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ. ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ. ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ. ਦੇ ਡੋਨਟ ਗੈਟ ਪੇਡ ਅਨਲੈਸ ਯੂ ਗੈਟ ਪੇਡ. ਕਾਲ ਰੂਪਾ ਬਰਾੜ 416-991-5939, ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ, 416-991-5939.
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ. ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ. ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ. ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ. ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ. ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545. ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ.
7: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ. ਸਿਰਫ ਇਹ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ. ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ. ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ. ਗਿਲ ਸਵੀਟ ਫੈਕਟਰੀ, 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3. ਯੂ ਕੈਨ ਕੰਟੈਕਟ ਔਨ 905-799-2616, 905-799-2616.
8: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ਼ ਪਰਦੇਸ਼, ਦੇਸ਼ ਪਰਦੇਸ਼.
9: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
8: ਇਨਫੋਰਮੇਸ਼ਨ,
9: ਕਾਲ ਅਸ ਨਾਓ. 416-457-3381 416-457-3381 या फिर 416-725-2551 416-725-2551
10: Hello AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
10: 905-564-6444

ਗੱਲਬਾਤ ਸੋਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਰਹੂਗਾ ਠੀਕ 6 ਵਜੇ ਤੱਕ। ਤੁਸੀਂ ਵੀ ਕੋਸ਼ਿਸ਼ ਕਰੋ ਕਿ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਆਪਣੇ ਵੱਧ ਤੋਂ ਵੱਧ ਗੱਡੀ ਵਿੱਚ, ਟਰੱਕ ਵਿੱਚ, ਉਬਰ ਵਿੱਚ, ਜਿਹੜੇ ਮਰਜ਼ੀ ਵਹੀਕਲ ਦੇ ਵਿੱਚ ਹੋ, ਜਾਂ ਕੰਮ 'ਤੇ ਹੀ ਹੋ, ਜਾਂ ਘਰ ਪਹੁੰਚ ਵੀ ਗਏ ਹੋ, ਜਿੱਥੇ ਵੀ ਹੋ, ਸਾਡੇ ਨਾਲ ਤੁਸੀਂ ਵੱਧ ਤੋਂ ਵੱਧ ਟਾਈਮ ਦੇ ਲਈ 6 ਵਜੇ ਤੱਕ ਜੁੜੇ ਰਹੋ। ਅਤੇ ਜੇਕਰ 6 ਵਜੇ ਤੱਕ ਜੁੜੇ ਰਹੋਗੇ ਦੋਸਤੋ, ਅੱਜ ਵੀ ਤੁਹਾਨੂੰ ਕਾਫੀ ਨਵੀਆਂ ਵੱਡੀਆਂ ਅਹਿਮ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ ਜੀ ਟੀ ਏ ਦੀਆਂ ਖਬਰਾਂ ਵੀ, ਸਾਡੇ ਵਿਚਾਰ ਵੀ ਪੇਸ਼ ਕਰਦੇ ਰਹਾਂਗੇ। ਕਾਫੀ ਵੱਡੀਆਂ ਵੱਡੀਆਂ ਪੋਲੀਟੀਕਲ ਡਿਵੈਲਪਮੈਂਟਸ ਪੇਸ਼ ਹੋ ਰਹੀਆਂ ਹਨ, ਕੱਲ੍ਹ ਤੋਂ ਲੈ ਕੇ ਅੱਜ ਤੱਕ ਵੀ, ਅੱਜ ਸਵੇਰ ਤੱਕ ਵੀ, ਕੁਛ ਕੁ ਮਿੰਟ ਪਹਿਲਾਂ ਤੱਕ ਵੀ। ਸੋ ਜੋ ਕੁਛ ਵੀ ਹੋ ਰਿਹਾ ਹੈ ਸਾਡੇ ਮੁਲਕ ਦੇ ਵਿੱਚ, ਸਾਡੇ ਪ੍ਰੋਵਿੰਸ ਦੇ ਵਿੱਚ ਅਤੇ ਸਾਡੇ ਲੋਕਲ ਸ਼ਹਿਰਾਂ ਦੇ ਵਿੱਚ, ਉਹਦੇ ਬਾਰੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਅਤੇ ਨਾਲ ਦੀ ਨਾਲ ਸਾਡੇ ਵਿਚਾਰ, ਨਿਊਜ਼ ਵੀ, ਵਿਊਜ਼ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਨਾਲ ਦੀ ਨਾਲ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਹੀ ਫਰਮਾਇਸ਼ੀ ਗੀਤ ਸੰਗੀਤ ਵੀ ਪੇਸ਼ ਕਰਾਂਗੇ। ਜੋ ਵੀ ਸੁਣਨਾ ਚਾਹੁੰਦੇ ਹੋ, ਜੋ ਵੀ ਰਿਕੁਐਸਟ ਕਰੋਗੇ, ਉਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਠੀਕ 6 ਵਜੇ ਤੱਕ ਪੇਸ਼ ਕਰਦੇ ਰਹੀਏ, ਤੁਹਾਨੂੰ ਐਂਟਰਟੇਨ ਕਰੀਏ। ਅਤੇ ਨਾਲ ਦੀ ਨਾਲ ਤੁਹਾਨੂੰ ਇਨਫੋਰਮ ਵੀ ਕੀਤਾ ਜਾਊਗਾ ਸਾਡੇ ਵੱਖੋ ਵੱਖ ਸਪਾਂਸਰਸ ਦੇ ਵੱਲੋਂ, ਡਿਫਰੈਂਟ ਇੰਡਸਟਰੀਜ਼, ਡਿਫਰੈਂਟ ਪ੍ਰੋਫੈਸ਼ਨਸ, ਡਿਫਰੈਂਟ ਕੰਮ ਕਾਰੋਬਾਰ, ਡਿਫਰੈਂਟ ਬਿਜ਼ਨਸਿਸ, ਡਿਫਰੈਂਟ ਪ੍ਰੋਡਕਟਸ, ਡਿਫਰੈਂਟ ਸਰਵਿਸਿਸ ਦੇ ਬਾਰੇ ਇਨਫੋਰਮੇਸ਼ਨ ਵੀ ਤੁਹਾਨੂੰ ਹਰੇਕ ਦਿਨ ਹੀ ਸਾਡੇ ਪ੍ਰੋਗਰਾਮ ਵਿੱਚ ਮਿਲਦੀ ਰਹਿੰਦੀ ਹੈ। ਅੱਜ ਵੀ ਕੁਛ ਜ਼ਰੂਰੀ ਪੜ੍ਹਾਈ ਦੇ ਬਾਰੇ, ਐਜੂਕੇਸ਼ਨ, ਪੜ੍ਹਾਈ ਦੇ ਬਾਰੇ ਗੱਲਬਾਤ ਕਰਾਂਗੇ, ਜਿਹਦੇ ਨਾਲ ਤੁਸੀਂ ਇੱਕ ਸਕਸੈਸਫੁਲ ਕਰੀਅਰ ਲਾਂਚ ਕਰ ਸਕਦੇ ਹੋ। ਨਾਲ ਦੀ ਨਾਲ ਕੁਛ ਮੋਰਗੇਜ ਰਿਲੇਟਡ ਅਤੇ ਨਾਲ ਦੀ ਨਾਲ ਕੁਛ ਇਮੀਗ੍ਰੇਸ਼ਨ ਰਿਲੇਟਡ ਗੱਲਬਾਤ ਵੀ ਕਰਾਂਗੇ ਅੱਗੇ ਜਾ ਕੇ ਸਾਡੇ ਪ੍ਰੋਗਰਾਮ ਦੇ ਵਿੱਚ, ਡਿਫਰੈਂਟ ਡਿਫਰੈਂਟ ਸਪਾਂਸਰ ਦੇ ਨਾਲ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡਾ ਸਟੂਡੀਓ ਦਾ ਇੱਕੋ ਇੱਕ ਨੰਬਰ ਹੈ, ਉਹ ਤੁਹਾਨੂੰ ਬਾਰ ਬਾਰ ਰਿਪੀਟ ਕਰਦੇ ਰਵਾਂਗੇ। ਟੈਕਸਟ ਵਟਸਐਪ ਕਰਨ ਵਾਲਾ ਅਲੱਗ ਨੰਬਰ ਹੈ, ਉਹ ਵੀ ਬਾਰ ਬਾਰ ਰਿਪੀਟ ਕਰਦੇ ਰਵਾਂਗੇ। ਪਰ ਪਹਿਲਾਂ ਕੁਛ ਖਾਸ ਖਬਰਾਂ ਦੀਆਂ ਹੈਡਲਾਈਨਸ, ਵੱਡੀਆਂ ਵੱਡੀਆਂ ਹੈਡਲਾਈਨਸ ਪੇਸ਼ ਕਰ ਦਈਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ। ਸੋ ਦੋਸਤੋ, ਕੱਲ੍ਹ ਹੀ ਸਾਡੇ ਪ੍ਰੋਗਰਾਮ ਦੇ ਵਿੱਚ ਹੀ, ਸ਼ਾਮ ਹੀ ਤੁਹਾਨੂੰ ਲਾਈਵ ਟੂ ਏਅਰ ਖਬਰ ਬ੍ਰੇਕ ਕੀਤੀ ਸੀ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵੱਲੋਂ ਕਾਫੀ ਜ਼ਿਆਦਾ ਕੈਨੇਡੀਅਨ ਗੁੱਡਸ, ਹੰਡਰਡਸ ਐਂਡ ਹੰਡਰਡਸ ਐਂਡ ਹੰਡਰਡਸ ਆਫ ਕੈਨੇਡੀਅਨ ਗੁੱਡਸ, ਕਾਫੀ ਜ਼ਿਆਦਾ USMCA ਕੰਪਲਾਇੰਟ ਗੁੱਡਸ, ਅਤੇ ਫਿਰ ਵੀ ਮਹੀਨੇ ਬਾਅਦ, ਅੱਜ ਤੋਂ 29 ਦਿਨ ਬਾਅਦ, August 19, 2026 ਨੂੰ 50% ਦੇ ਟੈਰਿਫਸ ਲਾਏ ਜਾਣੇ ਹਨ। ਹੁਣ ਅਲੱਗ ਅਲੱਗ ਇਕਾਨਮਿਸਟ ਦਾ ਕਹਿਣਾ ਹੈ ਕਿ ਇਹ ਕੁੱਲ ਮਿਲਾ ਕੇ ਜਿੰਨਾ ਵੀ ਸਮਾਨ ਅਸੀਂ ਹਰੇਕ ਸਾਲ ਭੇਜਦੇ ਹਾਂ ਅਮੈਰੀਕਾ ਨੂੰ, ਉਹਦੇ ਵਿੱਚੋਂ 5% ਦੇ ਬਰਾਬਰ ਹੈ। 5% ਸਮਾਨ, ਯਾਨੀ ਕਿ ਤਕਰੀਬਨ $30 billion ਦਾ ਸਮਾਨ, ਤਕਰੀਬਨ 1 ਲੱਖ ਜਾਬਸ ਦੇ ਨਾਲ ਜੁੜਿਆ ਹੋਇਆ ਸਮਾਨ ਹੈ, ਜੋ ਕਿ ਭਾਵੇਂ USMCA ਕੰਪਲਾਇੰਟ ਵੀ ਹੋਵੇ, ਫਰੀ ਟ੍ਰੇਡ ਦੇ ਮੁਤਾਬਕ ਵੀ ਹੋਵੇ, ਕੋਈ ਫਰਕ ਨਹੀਂ ਪੈਂਦਾ। ਅੱਜ ਤੋਂ ਤਕਰੀਬਨ ਮਹੀਨੇ ਬਾਅਦ ਇਹ ਕਾਫੀ ਮੈਸਿਵ 50% ਟੈਰਿਫਸ ਸ਼ੁਰੂ ਕੀਤੇ ਜਾਣੇ ਹਨ। ਪਰ ਇਹਦੀ ਅਨਾਊਂਸਮੈਂਟ ਤੋਂ ਬਾਅਦ ਹੀ ਅੱਜ ਸਵੇਰੇ ਸਾਡੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਹਰੇਕ ਆਪਸ਼ਨ ਟੇਬਲ 'ਤੇ ਹੈ, ਜੇਕਰ ਸਾਨੂੰ ਲੋੜ ਪੈਂਦੀ ਆ। ਹੁਣ ਮੀਟਿੰਗ ਵੀ ਰੱਖੀ ਜਾ ਰਹੀ ਹੈ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ, ਕਈ ਦਿਨਾਂ ਲਗਾਤਾਰ ਦੀਆਂ ਸਾਰੇ ਪ੍ਰੋਵਿੰਸਿਸ ਅਤੇ ਟੈਰੀਟੋਰੀਜ਼ ਅਤੇ PM ਅਤੇ ਪ੍ਰੀਮੀਅਰਸ ਦੀ ਮੀਟਿੰਗ ਹੁਣ ਤੋਂ ਸ਼ੁਰੂ ਹੋ ਵੀ ਚੁੱਕੀ ਹੈ। ਆਬਵੀਅਸਲੀ ਇਸ ਨਵੇਂ ਬਹੁਤ ਹੀ ਵੱਡੇ ਟੈਰੀਫਸ ਦੇ ਮਸਲੇ ਦੇ ਬਾਰੇ, ਮੁੱਦੇ ਦੇ ਬਾਰੇ ਇਹਨਾਂ ਨੂੰ ਗੱਲਬਾਤ ਕਰਨੀ ਪੈਣੀ ਹੈ। ਇਹਨਾਂ ਨੇ ਕਿਹਾ ਰਿਟੈਲੀਏਸ਼ਨ ਖੁਦ ਵੀ ਔਨ ਦਾ ਟੇਬਲ, ਹਜੇ ਤੱਕ ਵੀ ਇਹੀ ਉਹੀ ਸੇਮ ਪੁੱਠੀ ਪੁਰਾਣੀ 18 ਮਹੀਨਿਆਂ ਤੋਂ ਫੇਲ ਸਾਨੂੰ ਹੁੰਦੀ ਅਪਰੋਚ ਹੈ, ਸਟਰੈਟਜੀ ਹੈ, ਪਲਾਨ ਹੈ, ਜਾਂ ਕਹਿ ਲਓ ਲੈਕ ਆਫ ਐਨੀ ਪਲਾਨ ਹੈ ਇਸ ਕੌਣੀ ਸਰਕਾਰ ਦੇ ਵੱਲੋਂ, ਉਹੀ ਸੇਮ ਟਾਕਿੰਗ ਪੁਆਇੰਟਸ ਇਹ ਰਿਪੀਟ ਕਰ ਰਹੇ ਨੇ। ਪਰ ਅੱਜ ਇੱਕ ਨਵੀਂ ਗੱਲ ਪੇਸ਼ ਹੋਈ ਆ। ਨਵੀਂ ਗੱਲ ਕੀ ਆ? ਮਾਰਕ ਕਾਰਨੀ ਨੇ ਕਿਹਾ ਕਿ ਅੱਜ ਸਵੇਰੇ ਬਾਬੇ ਟਰੰਪ ਨਾਲ ਗੱਲਬਾਤ ਕਰਕੇ ਫੋਨ 'ਤੇ ਦੋਨਾਂ ਹੀ ਲੀਡਰਸ ਨੇ ਅਗਰੀ ਕੀਤਾ ਹੈ ਕਿ ਉਹ ਟ੍ਰੇਡ ਡੀਲ ਬਣਾਉਣ ਦੇ ਲਈ ਟਾਕਸ ਨੂੰ ਇੰਟੈਂਸੀਫਾਈ ਕਰਨਾ ਚਾਹੁੰਦੇ ਨੇ, ਯਾਨੀ ਕਿ ਕਾਫੀ ਹੱਦ ਤੱਕ ਵਧਾਉਣਾ ਚਾਹੁੰਦੇ ਨੇ। ਜੋ ਕਿ ਸੋਚਣ ਵਾਲੀ ਗੱਲ ਆ ਕਿ 18 ਮਹੀਨੇ ਤੋਂ ਘਰੇ ਬਹਿ ਕੇ ਇਹ ਆਂਡੇ ਦੇ ਰਿਹਾ ਸੀ, ਕੀ ਕਰ ਰਿਹਾ ਸੀ, ਜੇਕਰ ਹੁਣ ਹੀ ਨਵੇਂ ਟੈਰਿਫਸ ਦੇ ਅਨਾਊਂਸਮੈਂਟ ਤੋਂ ਬਾਅਦ, 3 different US ਪ੍ਰੈਜ਼ੀਡੈਂਸ਼ੀਅਲ ਪ੍ਰੋਕਲੇਮੇਸ਼ਨਸ ਅਤੇ ਐਗਜ਼ੀਕਿਊਟਿਵ ਆਰਡਰ ਸਾਈਨ ਕਰਨ ਤੋਂ ਬਾਅਦ, ਹੁਣ ਹੀ ਕਿਉਂ ਇਹਦੇ ਅੱਗ ਲੱਗੀ ਹੋਈ ਆ ਕਿ ਚਲੋ ਆਪਾਂ ਟ੍ਰੇਡ ਟਾਕ ਇੰਟੈਂਸੀਫਾਈ ਕਰ ਲਈਏ? ਹੁਣ ਤੱਕ ਇਹ ਕੀ ਕਰ ਰਹੇ ਸੀ? ਕਲੀਅਰਲੀ ਨਾਟ ਵਟ ਪੀਪਲ ਇਲੈਕਟਡ ਦਮ ਫੋਰ। ਜਦੋਂ ਇੰਨੇ ਮਹੀਨੇ ਪਹਿਲਾਂ ਲੋਕਾਂ ਨੇ ਗਲਤੀ ਤਾਂ ਕੀਤੀ ਤਾਂ ਹੈ, ਤਕਰੀਬਨ ਅੱਧੇ ਹੀ ਕੈਨੇਡੀਅਨਸ ਨੇ, ਸਭ ਤੋਂ ਜ਼ਿਆਦਾ ਕੈਨੇਡੀਅਨਸ ਨੇ ਗਲਤੀ ਤਾਂ ਕੀਤੀ ਹੈ ਇਹਨਾਂ ਨੂੰ ਇਲੈਕਟ ਕਰਕੇ ਫਿਰ ਤੋਂ
ਇਸ ਵਾਅਦੇ ਦੇ ਨਾਲ ਕਿ ਉਹ ਹੀ ਯੂ ਐਸ ਨੂੰ ਹਰਾ ਸਕਦਾ ਹੈ, ਇੱਕ ਟ੍ਰੇਡ ਨੈਗੋਸ਼ੀਏਸ਼ਨ ਦੇ ਵਿੱਚ ਸਾਡੇ ਲਈ ਟੈਰਿਫ ਫ੍ਰੀ ਡੀਲ ਹਾਸਲ ਕਰ ਸਕਦਾ ਹੈ, ਪਰ ਹੁਣ ਤੱਕ ਕੁਝ ਵੀ ਨਹੀਂ ਹਾਸਲ ਕੀਤਾ ਗਿਆ ਹੈ। ਅਤੇ ਦੋਸਤੋ, ਇਸ ਸੈਟ ਆਫ ਟੈਰਿਫਸ ਤੋਂ ਇਲਾਵਾ ਦੋ ਹੋਰ ਸੈਟ ਆਫ ਟੈਰਿਫਸ ਹਨ ਜੋ ਕਿ ਇੱਕ ਤਾਂ ਇਸ ਹਫ਼ਤੇ ਦੇ ਵਿੱਚ ਵੀ, ਇੱਕ ਤਾਂ ਆਉਣ ਵਾਲੇ ਹੋਰ ਹਫ਼ਤਿਆਂ ਦੇ ਵਿੱਚ ਵੀ ਅਨਾਊਂਸ ਕੀਤਾ ਜਾ ਸਕਦਾ ਹੈ। ਯੂ ਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਅੱਜ ਹੀ ਗੱਲ ਕ੍ਰਿਸਟਲ ਕਲੀਅਰ ਕੀਤੀ ਆ ਕਿ ਆਹ ਜਿਹੜੇ ਟੈਰਿਫਸ ਜਿਹੜੇ ਅਨਾਊਂਸ ਕੀਤੇ ਗਏ ਨੇ ਫੋਰ August 19, 2026, ਉਹ in retaliation of Ontario wildfire smoke ਅਤੇ ਉਹਦੇ ਨਾਲ billions of dollars south of the border ਨੁਕਸਾਨ ਦੇ ਲਈ ਨਹੀਂ ਹਨ। ਉਹ ਤਾਂ ਹਜੇ ਤੱਕ ਵੀ ਤਿਆਰੀ ਕੀਤੀ ਜਾ ਰਹੀ ਹੈ, ਬੈਸਟ ਆਪਸ਼ਨਸ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ ਕਿ ਜਿਹੜਾ ਇੱਥੇ ਫੈਡਰਲ ਸਰਕਾਰ ਅਤੇ ਪ੍ਰੋਵਿੰਸ਼ਲ ਸਰਕਾਰ ਦੀ ਲਾਪਰਵਾਹੀ ਕਰਕੇ, ਬੇਪਰਵਾਹੀ ਕਰਕੇ ਇੰਨੀ ਜ਼ਿਆਦਾ ਅੱਗਾਂ ਹੁਣ ਸਪਰੈਡ ਹੋ ਰਹੀਆਂ ਨੇ, ਨੁਕਸਾਨ ਹੋ ਰਿਹਾ ਹੈ ਇਵੈਂਟ ਕੈਂਸਲੇਸ਼ਨਸ ਦੇ ਨਾਲ, ਬਿਜ਼ਨਸ ਕਲੋਜ਼ਰਸ ਦੇ ਨਾਲ, ਲੈਕ ਆਫ ਟੂਰਿਜ਼ਮ ਦੇ ਨਾਲ, ਹਾਸਪਿਟਲਾਈਜੇਸ਼ਨਸ ਦੇ ਨਾਲ। ਉਹਦਾ ਹੁਣ ਬਦਲਾ ਕਿਵੇਂ ਲਿਆ ਜਾਊਗਾ ਟੈਰਿਫਸ ਦੇ ਨਾਲ, ਉਹ ਤਾਂ ਹਜੇ ਤੱਕ ਤੈਅ ਕੀਤਾ ਜਾ ਰਿਹਾ ਹੈ, ਸਲਾਹਾਂ ਹੋ ਰਹੀਆਂ ਨੇ, ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਨਾਊਂਸਮੈਂਟ ਕੀਤੀ ਜਾਊਗੀ ਯੂ ਐਸ ਦੇ ਵੱਲੋਂ। ਪਰ ਨਾਲ ਦੀ ਨਾਲ ਇੱਕ ਅਨਾਊਂਸਮੈਂਟ ਤਾਂ ਕਈ ਹਫ਼ਤੇ ਪਹਿਲਾਂ ਕੀਤੀ ਗਈ ਸੀ ਕਿ ਕੈਨੇਡਾ, ਮੈਕਸੀਕੋ ਅਤੇ ਦੁਨੀਆ ਭਰ ਦੇ ਤਕਰੀਬਨ 60 ਮੁਲਕ ਨੇ ਜੋ ਕਿ ਗਲਤ ਮਲਤ ਮੁਲਕਾਂ ਦੇ ਕੰਪਨੀਜ਼ ਤੋਂ ਸਲੇਵ ਲੇਬਰ ਦੇ ਰਾਹੀਂ ਬਣਾਏ ਜਾਂਦੇ ਗੁੱਡਸ ਨੂੰ ਪਹਿਲਾਂ ਤਾਂ ਕੈਨੇਡਾ ਜਾਂ ਮੈਕਸੀਕੋ ਜਾਂ ਯੂਕੇ ਜਾਂ ਫਲਾਨੇ ਮੁਲਕ ਤੱਕ ਉੱਥੇ ਸਮਾਨ ਮੰਗਵਾਉਂਦੇ ਨੇ ਜਾਣੇ ਅਣਜਾਣੇ ਦੇ ਵਿੱਚ ਕਿ ਉਹ ਧੱਕੇ ਦੇ ਨਾਲ ਸਲੇਵ ਲੇਬਰ ਦੇ ਨਾਲ ਸਮਾਨ ਬਣਾਇਆ ਹੋਇਆ, ਫਿਰ ਉਹੀ ਸਮਾਨ ਉਹ ਵੇਚਦੇ ਨੇ ਯੂ ਐਸ ਨੂੰ। ਆਹੀ ਇੱਕ ਗਲਤ ਮਲਤ ਕੰਮ ਨੂੰ ਰੋਕਣ ਦੇ ਲਈ ਯੂ ਐਸ ਨੇ ਥਰੈਟਨ ਕੀਤਾ ਹੈ ਕਿ ਉਹ 10% ਦਾ ਬੇਸ ਲਾਈਨ ਇੱਕ ਸਾਰੇ ਤੇ ਸਾਰੇ ਗੁੱਡਸ 'ਤੇ ਟੈਰਿਫ ਲਾਉਣਗੇ। ਅਤੇ ਹੋ ਵੀ ਸਕਦਾ ਹੈ ਕਿ ਇਸ ਹਫ਼ਤੇ ਦੇ ਐਂਡ ਤੱਕ ਹੀ ਇਹ 10% ਦਾ ਬੇਸ ਲਾਈਨ ਟੈਰਿਫ ਕੈਨੇਡਾ, ਮੈਕਸੀਕੋ ਐਂਡ ਤਕਰੀਬਨ 60 ਕੰਟਰੀਜ਼ 'ਤੇ ਵੀ ਲਾਇਆ ਜਾਵੇ। ਸੋ ਟੈਰਿਫ ਦੀ ਤਾਂ ਹਜੇ ਸ਼ੁਰੂਆਤ ਹੀ ਹੋ ਰਹੀ ਹੈ, ਐਟਲੀਸਟ ਫੋਰ ਦਿਸ ਟਾਈਮ ਆਫ ਦ ਈਅਰ। 3 ਡਿਫਰੈਂਟ ਰਾਊਂਡਸ ਆਫ ਟੈਰਿਫਸ ਐਕਸਪੈਕਟਡ ਹਨ, ਪਰ ਹੁਣ ਕਈ ਲੋਕ ਐਕਸਪੈਕਟ ਕਰ ਰਹੇ ਨੇ, different analysts ਅਤੇ professors ਬਿਆਨ ਦੇ ਰਹੇ ਨੇ ਕਿ ਮਾਰਕ ਕਾਰਨੀ ਨੂੰ ਹੁਣ 18 ਮਹੀਨਿਆਂ ਬਾਅਦ ਆਪਦੀ ਸਟਰੈਟਜੀ ਚੇਂਜ ਕਰਨ ਦੀ ਲੋੜ ਹੈ, ਕਨਸੈਸ਼ਨਸ ਕਰਨ ਦੀ ਲੋੜ ਹੈ। ਇੱਕ ਤਾਂ ਅੱਜ ਸਸਕੈਚੁਆਨ ਦੇ ਪ੍ਰੀਮੀਅਰ ਸਕਾਟ ਮੋ ਨੇ ਕਿਹਾ ਕਿ ਜਦੋਂ ਉਹ ਸਾਰੇ ਪ੍ਰੀਮੀਅਰਸ ਅਤੇ PM ਮਿਲਣਗੇ ਹੁਣ PEI ਦੇ ਵਿੱਚ ਸਕੈਡਿਊਲ ਮੀਟਿੰਗਸ ਲਈ, ਉਹਨੂੰ ਲੱਗਦਾ ਤਾਂ ਹੈ ਕਿ ਮਾਰਕ ਕਾਰਨੀ ਸਾਰਿਆਂ ਤੋਂ ਮੰਗ ਕਰੂਗਾ ਕਿ ਭਾਈ ਮੁਲਕ ਦੇ ਭਲੇ ਲਈ ਤੁਸੀਂ ਆਪਦੇ ਪ੍ਰੋਵਿੰਸ਼ਲ ਠੇਕਿਆਂ ਦੇ ਵਿੱਚ ਅਮਰੀਕਨ ਦਾਰੂ ਫਿਰ ਤੋਂ ਵੇਚਣ ਲੱਗ ਜਾਓ। ਜਿਹਦੀ ਗੱਲ ਦੇ ਵਿੱਚ ਪਹਿਲਾਂ ਹੀ ਨੰਨਾ ਅੱਜ ਪਾਇਆ ਗਿਆ ਹੈ ਅਨਸੇਰੀਓ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ, ਉਹਨੇ ਕਿਹਾ ਕਿ ਨੋ ਵੇ ਹੋਜ਼ੇ ਕਰਨਾ ਹੀ ਨਹੀਂ ਹੈਗਾ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਨੋ ਚਾਂਸ ਇਨ ਹੈਲ ਕਰਨਾ ਹੀ ਨਹੀਂ ਹੈਗਾ। ਅਤੇ ਦੋਨੇ ਬੇਸਿਕਲੀ ਪਹਿਲਾਂ ਹੀ ਨੰਨਾ ਪਾ ਰਹੇ ਨੇ ਕਿ ਅਸੀਂ ਨਹੀਂ ਕੰਸੀਡ ਕਰਾਂਗੇ, ਅਸੀਂ ਕੋਈ ਵੀ ਕਨਸੈਸ਼ਨ ਨਹੀਂ ਦੇਵਾਂਗੇ ਜਿੰਨੇ ਚਿਰ ਉਹ ਨਹੀਂ ਇਹ ਗਲਤ ਮੁਲਕ ਟੈਰਿਫਸ ਹਟਾਉਂਦੇ। ਸੋ ਗੋਲ ਮੋਲ ਹੀ ਗੱਲ ਹੈ, ਵਟ ਕੇਮ ਫਰਸਟ ਦ ਚਿਕਨ ਔਰ ਦ ਐਗ, ਇਟ ਡਜ਼ਨਟ ਮੇਕ ਅ ਡਿਫਰੈਂਸ, ਸਾਡਾ ਹੀ ਨੁਕਸਾਨ ਹੋ ਰਿਹਾ ਹੈ ਆਈਦਰ ਵੇ। ਅਤੇ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਇਸ ਟੈਰਿਫਸ ਰਿਲੇਟਡ ਅਤੇ ਇਕਾਨਮੀ ਰਿਲੇਟਡ ਜਾਣਕਾਰੀ ਪੇਸ਼ ਕਰਾਂਗੇ ਕਿ ਵੱਡੇ ਵੱਡੇ ਬੈਂਕਾਂ ਦੇ ਇਕਾਨਮਿਸਟ ਨੂੰ ਕੀ ਲੱਗਦਾ ਹੈ ਕਿ ਕਿੰਨੇ ਕੁ ਲੋਕ ਲੇ ਆਫ ਕੀਤੇ ਜਾ ਸਕਦੇ ਨੇ ਕੈਨੇਡੀਅਨ ਇਕਾਨਮੀ ਦੇ ਵਿੱਚ ਜੇਕਰ ਇਹ 19 ਤਰੀਕ ਨੂੰ ਟੈਰਿਫਸ ਸ਼ੁਰੂ ਕੀਤੇ ਵੀ ਜਾਂਦੇ ਆ। ਕਾਫੀ ਕੁਛ ਡਿਫਰੈਂਟ ਤੁਹਾਨੂੰ ਪਰਸਪੈਕਟਿਵ ਪੇਸ਼ ਕਰਾਂਗੇ ਅੱਗੇ ਜਾ ਕੇ ਪ੍ਰੋਗਰਾਮ ਵਿੱਚ, ਕਾਫੀ ਲੰਬੀ ਚੌੜੀ ਖਬਰ ਹੈ। ਨਾਲ ਦੇ ਨਾਲ ਦੋਸਤੋ, ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਹੋਮ ਡੀਪੋਜ਼ ਦੇ ਵਿੱਚ ਬਾਰ ਬਾਰ ਹੀ ਵੱਡੇ ਵੱਡੇ ਗਰੁੱਪ ਲੋਕਾਂ ਦੇ ਪਹੁੰਚ ਕੇ ਰੇਹੜੀਆਂ ਭਰੀ ਜਾਂਦੇ ਸੀ ਮਹਿੰਗੇ ਮਹਿੰਗੇ ਡਿਵਾਲਟ ਦੇ ਹੋਰਾਂ ਕੰਪਨੀਆਂ ਦੇ ਡਿਫਰੈਂਟ ਪਾਵਰ ਟੂਲਸ ਨਾਲ, ਕੰਸਟਰਕਸ਼ਨ ਸਪਲਾਈਜ਼ ਨਾਲ ਬਿਨਾਂ ਪੇ ਕਰਨ ਤੋਂ ਬਾਹਰ ਨਿਕਲੀ ਜਾਂਦੇ ਸੀ। ਅਤੇ ਉਹੀ ਸਮਾਨ ਫਿਰ ਆਨਲਾਈਨ ਘੱਟ ਪ੍ਰਾਈਸ ਦੇ ਵਿੱਚ ਵੇਚੀ ਜਾਂਦੇ ਸੀ। ਕਾਫੀ ਜ਼ਿਆਦਾ ਇਹਨਾਂ ਨੇ ਸਮਾਨ ਖੋਇਆ ਹੈ, ਵੇਚਿਆ ਹੈ, ਖਾਧਾ ਹੈ, ਪੀਤਾ ਹੈ, ਜੋ ਮਰਜ਼ੀ ਕੀਤਾ ਹੈ। ਪਰ ਹੁਣ ਮਲਟੀਪਲ ਥਾਵਾਂ 'ਤੇ ਰੇਡਸ ਹੋਣ ਤੋਂ ਬਾਅਦ $300,000 ਤੋਂ ਵੀ ਜ਼ਿਆਦਾ ਦਾ ਚੋਰੀ ਕੀਤਾ ਹੋਇਆ ਸਮਾਨ, $100,000 ਦੀ ਇੱਕ ਗੱਡੀ ਅਤੇ 30 ਤੋਂ ਵੀ ਜ਼ਿਆਦਾ ਬੰਦੇ ਫੜੇ ਗਏ ਨੇ, ਜਿਨ੍ਹਾਂ ਦੇ ਖਿਲਾਫ ਤਾਂ ਹੁਣ ਹੰਡਰਡਸ ਆਫ ਕ੍ਰਿਮੀਨਲ ਚਾਰਜ ਲੇ ਕੀਤੇ ਗਏ ਨੇ। ਗੈਸ ਵਾਰ ਵੱਧ ਤੋਂ ਵੱਧ ਤਾਂ ਆਪਣੇ ਹੀ ਦੇਸੀ ਨੇ, ਆਪਣੇ ਹੀ ਪੰਜਾਬੀ ਨੇ। ਪ੍ਰੋਜੈਕਟ ਚੈੱਕ ਆਊਟ ਦੇ ਬਾਰੇ ਤੁਹਾਨੂੰ ਬਹੁਤ ਹੀ ਜਲਦ ਦੱਸਾਂਗੇ। ਅਤੇ ਆਹ ਅੱਜ ਹੀ ਹੈਮਿਲਟਨ ਪੁਲਿਸ ਦੇ ਵੱਲੋਂ ਪ੍ਰੋਜੈਕਟ ਚੈੱਕ ਆਊਟ ਦੀ ਪੂਰੀ ਜਾਣਕਾਰੀ ਪੇਸ਼ ਕੀਤੀ ਗਈ।

0: 5 ਦੇ ਵਿੱਚੋਂ 4 ਫੜੇ ਗਏ ਨੇ, 2 ਜੋ ਕਿ ਹੁਣ 2 ਡਿਫਰੈਂਟ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚੋਂ ਬਾਰ ਬਾਰ ਛੱਡੀ ਜਾਂਦੇ ਆ, ਬਾਰ ਬਾਰ ਫੜੀ ਜਾਂਦੇ ਆ. ਇਟਸ ਗੈਟਿੰਗ ਪ੍ਰੀਟੀ ਰਿਡੀਕਿਊਲਸ ਕਿ ਇਹਨਾਂ ਨੂੰ ਇੰਨੀ ਛੇਤੀ ਬੇਲ ਜਾਂ ਕੰਡੀਸ਼ਨਲ ਰਿਲੀਸ ਜਾਂ ਅਨਕੰਡੀਸ਼ਨਲ ਰਿਲੀਸ ਇੰਨੀ ਛੇਤੀ ਇੰਨੀ ਆਸਾਨੀ ਨਾਲ ਕਿਵੇਂ ਮਿਲੀ ਜਾਂਦੀ ਆ. ਫਿਰ ਹਜੇ ਤੱਕ ਵੀ ਲੋਕ ਯਕੀਨ ਕਰਦੇ ਆ ਕਿ ਲਿਬਰਲ ਸਰਕਾਰ ਨੇ ਕੋਈ ਨਾ ਕੋਈ ਚੱਜ ਦੇ ਕ੍ਰਿਮੀਨਲ ਕੋਡ ਰਿਫੋਰਮ ਪੇਸ਼ ਕਰਨੀ ਆ ਅਤੇ ਸਾਨੂੰ ਬਚਾ ਦੇਣਾ ਹੈ ਇੰਨੇ ਜ਼ਿਆਦਾ ਨੁਕਸਾਨ ਤੋਂ. ਕੀਪ ਆਨ ਥਿੰਕਿੰਗ ਦੈਟ. ਨਾਲ ਦੇ ਦੋਸਤੋ, ਅੱਜ ਸਵੇਰੇ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਪਬਲਿਕ ਬੱਸ ਦੇ ਵਿੱਚ ਇੱਕ ਮੁੰਡੇ ਅਤੇ ਇੱਕ ਕੁੜੀ ਜੋ ਕਿ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀ, ਉਹਨਾਂ ਦੇ ਆਪਸ ਵਿੱਚ ਲੜਾਈ ਸ਼ੁਰੂ ਹੋਣ ਤੋਂ ਬਾਅਦ ਇੱਕ 18 ਸਾਲ ਦੀ ਔਰਤ ਨੇ ਇੱਕ ਐਜਡ ਵੈਪਨ ਦੇ ਨਾਲ 17 ਸਾਲ ਦੇ ਮੁੰਡੇ ਨੂੰ ਸਟੈਬ ਕੀਤਾ. 17 ਸਾਲ ਦਾ ਮੁੰਡਾ ਪਹਿਲਾਂ ਤਾਂ ਸਟੇਬਲ ਕੰਡੀਸ਼ਨ ਦੇ ਵਿੱਚ ਸੀ, ਪਰ ਹਾਸਪਿਟਲ ਪਹੁੰਚਦੇ ਸੈਰ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ, ਆਪਣੀ ਜਾਨ ਲਈ ਲੜ ਰਿਹਾ ਹੈ. ਅਤੇ ਹੁਣ ਇਸ 18 ਸਾਲ ਦੀ ਕੁੜੀ ਕਹਿ ਲਓ, ਔਰਤ ਕਹਿ ਲਓ, ਲੀਗਲੀ ਤਾਂ ਔਰਤ ਹੀ ਹੈ, ਸ਼ੀ ਇਜ਼ ਬਿਨ ਚਾਰਜ ਵਿਦ ਅਟੈਂਪਟਡ ਮਰਡਰ ਐਂਡ ਮਚ ਮਚ ਮੋਰ. ਉਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ. ਨਾਲ ਦੀ ਨਾਲ ਅੱਜ ਅੰਟੇਰੀਓ ਦੀ ਜਿਹੜੀ ਅਫੀਸ਼ਲ ਆਪੋਜੀਸ਼ਨ ਪਾਰਟੀ ਹੈ, ਅੰਟੇਰੀਓ NDP, ਉਹਨਾਂ ਦੇ ਲੀਡਰ ਮੈਰਿਟ ਸਟਾਈਲਸ ਨੇ ਅੰਟੇਰੀਓ ਦੇ ਇੰਟੈਗਰਿਟੀ ਕਮਿਸ਼ਨ ਦੇ ਨਾਲ ਸ਼ਿਕਾਇਤ ਫਾਈਲ ਕੀਤੀ ਆ ਬ੍ਰੈਂਪਟਨ ਈਸਟ MPP ਹਰਦੀਪ ਸਿੰਘ ਗਰੇਵਾਲ ਦੇ ਖਿਲਾਫ. ਕਲੇਮ ਕੀਤਾ ਹੈ ਕਿ ਉਹਨੇ ਸ਼ਾਇਦ ਟੈਕਸਪੇਅਰ ਦੇ ਪੈਸੇ ਵਰਤੇ ਨੇ, ਖਰਚੇ ਨੇ, ਸ਼ਾਇਦ ਅਨਐਥਿਕਲੀ ਮਿਸਪੈਂਡ ਕੀਤੇ ਨੇ. ਆਫ ਦੇ ਹੀ ਫਾਦਰ, ਜੋ ਕਿ ਇੱਕ ਸਾਡਾ ਹੀ ਇੱਕ ਰੇਡੀਓ ਕੋਲੀਗ ਹੈ ਅਤੇ ਨਾਲ ਦੇ ਪੋਲੀਟਿਕਸ ਦੇ ਵਿੱਚ ਵੀ ਬੰਦਾ ਹੈ, ਉਹਦੇ ਹੀ ਇੱਕ ਪੰਜਾਬੀ ਲੈਂਗੁਏਜ ਨਿਊਜ਼ ਪੇਪਰ ਦੇ ਵਿੱਚ ਬਾਰ ਬਾਰ ਹੀ ਪਤਾ ਨਹੀਂ ਕਿੰਨੇ ਹਜ਼ਾਰਾਂ ਡਾਲਰ ਜਾਂ ਕਿੰਨੇ ਲੱਖਾਂ ਡਾਲਰ ਦੀਆਂ ਫੇਡ ਮਸ਼ਹੂਰੀਆਂ ਦੇ ਲਈ. ਸੋ ਅੱਜ ਅੰਟੇਰੀਓ NDP ਲੀਡਰ ਮੈਰਿਟ ਸਟਾਈਲਸ ਨੇ ਕਿਹਾ ਕਿ ਪ੍ਰੋਵਿੰਸ ਦੀ ਇੰਟੈਗਰਿਟੀ ਕਮਿਸ਼ਨਰ ਨੂੰ ਉਹਨੇ ਫੋਰਮਲੀ ਰਿਕੁਐਸਟ ਕੀਤਾ ਹੈ ਕਿ ਇਸ ਬ੍ਰੈਂਪਟਨ ਈਸਟ MPP ਹਰਦੀਪ ਸਿੰਘ ਗਰੇਵਾਲ ਦੇ ਸਾਰੇ ਤੇ ਸਾਰੇ ਖਰਚੇ ਇਨਵੈਸਟੀਗੇਟ ਕੀਤੇ ਜਾਣ, ਉਹਦੀ ਸਪੈਂਡਿੰਗ ਹੈਬਿਟਸ ਦੇ ਬਾਰੇ ਪਤਾ ਕੀਤਾ ਜਾਵੇ. ਕੋਈ ਵੀ ਇਹਨੇ ਕਾਨੂੰਨ ਤੋੜਿਆ ਹੈ, ਕੋਈ ਵੀ ਇਹਨੇ ਫੋਰ MPPs ਕੋਈ ਵੀ ਕੋਡ ਕੋਈ ਵਾਇਲੇਟ ਕੀਤਾ ਹੈ, ਐਥਿਕਸ ਕੋਈ ਬ੍ਰੇਕ ਕੀਤੇ ਨੇ, ਪਤਾ ਕਰਨਾ ਚਾਹੀਦਾ ਹੈ. ਕਿਉਂ? ਕਿਉਂਕਿ ਇਹਨੇ ਕਿਹਾ ਕਿ ਆਹੀ ਜਿਹੜਾ ਬੰਦਾ ਹੈ ਜਿਹਨੇ ਸਾਰੇ PC MPPs ਦੇ ਵਿੱਚੋਂ ਸਭ ਤੋਂ ਵੱਧ $27,000 ਤੋਂ ਵੀ ਵੱਧ ਹੋਟਲ ਅਕੋਮੋਡੇਸ਼ਨ ਦੇ ਪੈਸੇ ਖਰਚੇ ਨੇ. ਭਾਵੇਂ ਆਪ ਬ੍ਰੈਂਪਟਨ ਦਾ MPP ਹੈ, ਬ੍ਰੈਂਪਟਨ ਦੇ ਵਿੱਚ ਰਹਿੰਦਾ ਹੈ, ਬ੍ਰੈਂਪਟਨ ਕਿੰਨਾ ਕੁ ਦੂਰ ਹੈ ਚੰਦ 'ਤੇ ਥੋੜ੍ਹੋ ਆ, ਹੈ ਤਾਂ ਬ੍ਰੈਂਪਟਨ 8ਵਾਂ ਅਜੂਬਾ ਦੁਨੀਆ ਦਾ ਪਰ ਚੰਦ 'ਤੇ ਥੋੜ੍ਹੋ ਆ, ਕੁਈਨਸ ਪਾਰਕ ਤੋਂ ਕਿੰਨਾ ਕੁ ਦੂਰ ਹੈ ਯਾਰ, 40 ਕਿਲੋਮੀਟਰ, 45 ਕਿਲੋਮੀਟਰ, ਕਿੰਨਾ ਕੁ ਦੂਰ ਹੈ ਯਾਰ. ਲੋਕ ਨਿਤ ਰੋਜ਼ ਹੀ ਕਮਿਊਟ ਕਰਦੇ ਨੇ, ਪਰ ਇਹਨੇ $27,000 ਟੈਕਸਪੇਅਰ 'ਤੇ ਬੋਝ ਪਾਇਆ ਹੈ ਆਪਣੇ ਮਹਿੰਗਿਆਂ ਹੋਟਲ ਅਕੋਮੋਡੇਸ਼ਨ ਦੇ ਲਈ. ਇਹ ਇਲਜ਼ਾਮ ਲਾਇਆ ਗਿਆ ਹੈ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਹਰੇਕ ਪਾਸੇ ਰਿਪੋਰਟ ਕੀਤਾ ਗਿਆ ਹੈ. ਅਤੇ ਨਾਲ ਦੀ ਨਾਲ ਹੁਣ ਪਤਾ ਲੱਗਿਆ ਹੈ ਕਿ ਇਹਨੇ ਆਪਦੇ ਹੀ ਫਾਦਰ ਦੇ ਅਖਬਾਰ ਦੇ ਵਿੱਚ ਸ਼ਾਇਦ ਟੈਕਸਪੇਅਰ ਦੇ ਹੀ ਪੈਸੇ ਯੂਜ਼ ਕਰਕੇ ਆਪਦੇ ਹੀ ਫਾਦਰ ਨੂੰ ਫਰਦਰ ਇਨਰਿਚ ਕੀਤਾ ਹੈ, ਜੋ ਕਿ ਕਾਨੂੰਨ ਦੇ ਖਿਲਾਫ਼ ਹੈ, ਜਾਂ ਕਹਿ ਲਓ ਪੋਲਿਸੀਜ਼ ਰੂਲਸ ਦੇ ਖਿਲਾਫ਼ ਹੈ. ਕਿਉਂਕਿ ਕੋਈ ਵੀ ਪੋਲੀਟੀਸ਼ੀਅਨ ਟੈਕਸਪੇਅਰ ਦਾ ਪੈਸਾ ਚੱਕ ਕੇ ਆਪਦੇ ਹੀ ਪਰਿਵਾਰ ਨੂੰ ਜ਼ਿਆਦਾ ਅਮੀਰ ਨਹੀਂ ਬਣਾ ਸਕਦਾ, ਹੋਪਫੁਲੀ ਨਾਟ ਇਨ ਦਿਸ ਕੰਟਰੀ. ਇੰਡੀਆ ਦੇ ਵਿੱਚ ਤਾਂ ਬਥੇਰਾ ਚੱਲਦਾ, ਪਰ ਇੱਥੇ ਤਾਂ ਮੈਨੂੰ ਲੱਗਦਾ ਹੈ ਨਹੀਂ ਚੱਲਦਾ ਹੈ ਇੰਨਾ ਜ਼ਿਆਦਾ, ਯੂ ਨੈਵਰ ਨੋ. ਪਰ ਇਹ ਇਲਜ਼ਾਮ ਲਗਾਏ ਗਏ ਨੇ ਅਤੇ ਇਲਜ਼ਾਮ ਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ, ਐਗਜੈਕਟ ਜਾਣਕਾਰੀ ਅੱਗੇ ਜਾ ਕੇ ਹੀ ਤੁਹਾਨੂੰ ਦੱਸਾਂਗੇ. ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਤੁਹਾਨੂੰ ਠੀਕ 6 ਵਜੇ ਤੱਕ ਅਪਡੇਟ ਕਰਦੇ ਰਵਾਂਗੇ, 6 ਵਜੇ ਤੱਕ ਹੀ. ਹੁਣ ਦੋਸਤੋ, ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡਾ ਇੱਕੋ ਹੀ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ, ਤੁਸੀਂ ਕਾਲ ਕਰਕੇ ਆਫ ਦੀ ਏਅਰ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਹੋ. ਜਦੋਂ ਮਰਜ਼ੀ ਕਾਲ ਤਾਂ ਕਰ ਸਕਦੇ ਹੋ, ਗੱਲਬਾਤ ਤਾਂ ਉਦੋਂ ਹੀ ਹੋਣੀ ਜਦੋਂ ਅਸੀਂ ਫੋਨ ਚੱਕਦੇ ਹਾਂ, ਅਤੇ ਫੋਨ ਤਾਂ ਉਦੋਂ ਹੀ ਚੱਕਦੇ ਹਾਂ ਜਦੋਂ ਆਪ ਨਹੀਂ ਏਅਰ 'ਤੇ ਬੋਲ ਰਹੇ ਹਾਂ, ਕੋਈ ਗੀਤ ਸੰਗੀਤ ਪੇਸ਼ ਹੋ ਰਿਹਾ, ਕੋਈ ਰਿਕਾਰਡ ਕਮਰਸ਼ਲ ਬ੍ਰੇਕ ਚੱਲ ਰਹੀ ਹੈ, ਉਦੋਂ ਹੀ ਫੋਨ ਚੱਕ ਸਕਦੇ ਹਾਂ. ਸੋ ਮਾੜੀ ਮੋਟੀ ਟਾਈਮਿੰਗ ਤਾਂ ਕਰਨੀ ਪਊਗੀ, ਪਰ ਹੁਣੇ ਕਮਾਓ ਅਤੇ ਹੁਣੇ ਚੱਕ ਲੈਂਦੇ ਹਾਂ. 905-564-44 905-564-44 905-564-6444 905-564-6444 ਸਾਡਾ ਇੱਕੋ ਹੀ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ, ਜਿਹਦੇ 'ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ. ਜਾਂ ਫਿਰ ਅਲਟਰਨੇਟਿਵਲੀ ਤੁਸੀਂ ਟੈਕਸਟ ਔਰ ਵਟਸਐਪ 'ਤੇ ਵੀ ਆਪਣਾ ਮੈਸੇਜ ਸਾਨੂੰ ਡਾਇਰੈਕਟ ਭੇਜ ਸਕਦੇ ਹੋ. ਟੈਕਸਟ ਔਰ ਵਟਸਐਪ ਹੈ 416-453-3381 ਦੇ ਟੈਕਸਟ ਜਾਂ ਫਿਰ ਵਟਸਐਪ 'ਤੇ ਵੀ ਲਾਈਵ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਜਿਹੜੇ ਆਲਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ.
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ.
2: ਟੁਡੇ ਵਿੱਚ ਲਾਈਵ

0: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
0: 9055

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ, ਜੋ ਕਿ ਮਲਟੀਪਲ ਡੈਕੇਡਸ ਤੋਂ ਤੁਹਾਨੂੰ ਸਭ ਤੋਂ ਅਫੋਰਡੇਬਲ ਏਅਰਲਾਈਨ ਟਿਕਟਸ ਪ੍ਰੋਵਾਈਡ ਕਰਦੇ ਆ ਰਹੇ ਨੇ ਇੰਡੀਆ ਆਉਣ ਜਾਣ ਦੇ ਲਈ। ਹੁਣ ਵੀ ਤੁਸੀਂ ਤਿਆਰੀ ਕਰ ਰਹੇ ਹੋ ਜਲਦ ਆਉਣ ਜਾਣ ਲਈ, ਜਾਂ ਫਿਰ ਫਾਲ ਦੇ ਵਿੱਚ, ਜਾਂ ਫਿਰ ਵਿੰਟਰ ਦੇ ਵਿੱਚ ਤੁਸੀਂ ਐਡਵਾਂਸ ਦੇ ਵਿੱਚ ਟਿਕਟਾਂ ਬੁੱਕ ਕਰਕੇ ਕਾਫੀ ਜ਼ਿਆਦਾ ਪੈਸਾ ਬਚਾ ਸਕਦੇ ਹੋ। ਇਹਨਾਂ ਨੇ ਕੁਛ ਸਪੈਸ਼ਲ ਫੇਅਰ ਸਾਨੂੰ ਅੱਜ ਭੇਜੇ ਨੇ ਟੋਰਾਂਟੋ ਤੋਂ ਲੈ ਕੇ ਦਿੱਲੀ। ਕੋਈ ਵੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ, ਜਾਓ ਸਪਟੈਂਬਰ ਜਾਂ ਅਕਟੂਬਰ ਦੇ ਵਿੱਚ ਦਿੱਲੀ ਤੱਕ, ਵਾਪਸ ਹੀ ਹੋਗੀ ਇੱਥੇ ਟੋਰਾਂਟੋ ਨਵੰਬਰ ਦੇ ਵਿੱਚ, ਅਤੇ ਇਹ $1500 ਦੇ ਵਿੱਚ $1500 ਦੇ ਵਿੱਚ ਰਾਊਂਡ ਟ੍ਰਿਪ ਬੁੱਕ ਕੀਤੀ ਜਾ ਸਕਦੀ ਆ। ਜੇ ਤੁਸੀਂ ਨਵੰਬਰ ਮਹੀਨੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਵਨ ਵੇ ਟਿਕਟ ਲੱਭ ਰਹੇ ਹੋ, ਲਿਮਿਟਡ ਸੀਟਾਂ ਰਹਿ ਗਈਆਂ ਨੇ $1080 ਦੇ ਵਿੱਚ, $1080 ਦੇ ਵਿੱਚ ਤੁਸੀਂ ਨਵੰਬਰ 'ਚ ਵਨ ਵੇ ਜਾ ਸਕਦੇ ਹੋ ਦਿੱਲੀ ਤੱਕ। ਅਤੇ ਜੇ ਤੁਸੀਂ ਅਕਟੂਬਰ ਜਾਂ ਨਵੰਬਰ ਦਿੱਲੀ ਤੋਂ ਕਿਸੇ ਨੂੰ ਇੱਥੇ ਟੋਰਾਂਟੋ ਤੱਕ ਵਨ ਵੇ ਸੱਦਣਾ ਹੋਵੇ ਅਕਟੂਬਰ ਔਰ ਨਵੰਬਰ, $860 ਵਿੱਚ ਬੁੱਕ ਕਰ ਸਕਦੇ ਹੋ। ਜੇ ਰਾਊਂਡ ਟ੍ਰਿਪ ਹੀ ਬੁੱਕ ਕਰਨੀ ਆ, ਸੱਦੋ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਕਟੂਬਰ ਦੇ ਵਿੱਚ, ਅਕਟੂਬਰ 'ਚ ਸੱਦੋ ਅਤੇ ਵਾਪਸ ਭੇਜੋ ਦਿੱਲੀ ਨੂੰ ਫੈਬਰੀ ਔਰ ਮਾਰਚ ਅਗਲੇ ਸਾਲ, ਅਤੇ ਰਾਊਂਡ ਟ੍ਰਿਪ 1390 ਵਿੱਚ ਬੁੱਕ ਕਰ ਸਕਦੇ ਹੋ ਅੱਜ ਹੀ। ਟਿਕਟਾਂ ਬੁੱਕ ਕਰਨ ਲਈ ਜਾਂ ਕੋਈ ਸਪੈਸੀਫਿਕ ਡੇਟ ਦੇ ਲਈ ਸਪੈਸੀਫਿਕ ਪ੍ਰਾਈਸ ਪਤਾ ਕਰਨ ਦੇ ਲਈ ਦਿਓਲ ਟਰੈਵਲ ਬ੍ਰੈਂਪਟਨ ਨਾਲ ਸੰਪਰਕ ਕਰੋ 905-588-4200 ਜਾਂ ਇਹਨਾਂ ਦੀ ਇਥੋਬਕੋ ਲੋਕੇਸ਼ਨ ਵੀ ਹੈ 905-588-5100 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਅਕਾਲ ਡਕਟ ਕਲੀਨਿੰਗ ਦੇ ਵੱਲੋਂ। ਦੋਸਤੋ, ਜੇ ਤੁਸੀਂ ਆਪਦੇ ਘਰ ਦੇ ਵਿੱਚ ਬਾਵਾ ਸਾਲਾਂ ਬਾਅਦ ਹਜੇ ਤੱਕ ਕੋਈ ਵੀ ਡਕਟ ਨਹੀਂ ਸਾਫ਼ ਕਰਵਾਏ, ਹੋ ਸਕਦਾ ਕਿ ਨਿੱਤ ਰੋਜ਼ ਏ ਸੀ ਚਲਾ ਕੇ ਗੰਦ ਮੰਦ ਹੀ ਤੁਸੀਂ ਸਪੈਡ ਕਰ ਰਹੇ ਹੋ, ਐਲਰਜਨਸ, ਇਰੀਟੈਂਟਸ, ਗਲਾ ਕੰਮ ਖਰਾਬ ਕਰਦੇ ਆ, ਸਕਿਨ ਖਰਾਬ ਕਰਦੇ ਆ, ਰੈਸ਼ ਕਾਜ਼ ਕਰਦੇ ਆ, ਨੱਕ ਦੇ ਵਿੱਚ ਖਾਜ ਹੋਈ ਜਾਂਦੀ ਆ, ਕੰਨਾਂ 'ਚ ਖਾਜ ਹੋਈ ਜਾਂਦੀ ਆ, ਇਹ ਗਲਤ ਮਲਤ ਗੰਦ ਮੰਦ ਕੱਢੋ ਬਾਹਰ ਇਹਨਾਂ ਤੋਂ, ਅਕਾਲ ਡਕਟ ਕਲੀਨਿੰਗ ਵਾਲਿਆਂ ਤੋਂ, ਜੋ ਕਿ 40 ਤੋਂ ਵੀ ਵੱਧ ਸਾਲਾਂ ਤੋਂ ਆਹੀ ਕੰਮ ਕਰਦੇ ਆ ਰਹੇ ਨੇ। ਸਾਰਾ ਗੰਦ ਮੰਦ ਤੁਹਾਡੇ ਡਕਟ ਦੇ ਵਿੱਚੋਂ ਕੱਢ ਦੇਣਗੇ, ਸਪੈਸ਼ਲ ਸੈਨੀਟਾਈਜੇਸ਼ਨ ਸਪਰੇ ਕਰਕੇ ਜਾਣਗੇ ਆ ਕੇ ਜ਼ਿਆਦਾ ਚਿਰ ਦੇ ਲਈ ਸਾਫ਼ ਰਹੇ। ਅਤੇ ਨਾਲ ਦੀ ਨਾਲ ਇਹ ਹਰੇਕ ਕਿਸਮ ਦੇ ਏ ਸੀ ਐਂਡ ਫਰਨਿਸ ਦੇ ਰਿਪੇਅਰ ਵੀ ਕਰਦੇ ਨੇ, 40 ਸਾਲਾਂ ਤੋਂ ਇੰਸਟਾਲੇਸ਼ਨ ਵੀ ਕਰਦੇ ਨੇ। ਨੰਬਰ ਘੁਮਾਓ ਅਕਾਲ ਡਕਟ ਕਲੀਨਿੰਗ ਵਾਲਿਆਂ ਦਾ 416-710-0662 ਚਾਹੇ ਘਰ ਦੇ ਏਅਰ ਡਕਟ ਸਾਫ਼ ਕਰਵਾਉਣੇ ਆ, ਚਾਹੇ ਏ ਸੀ ਫਰਨਿਸ ਠੀਕ ਕਰਵਾਉਣਾ, ਰਿਪੇਅਰ ਕਰਵਾਉਣਾ, ਚਾਹੇ ਇੰਸਟਾਲ ਕਰਵਾਉਣਾ, ਅਕਾਲ ਡਕਟ ਕਲੀਨਿੰਗ 416-710-0662 ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੇ ਵੱਲੋਂ, ਜੋ ਕਿ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਤਿਆਰ ਕਰਦੇ ਨੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਤਿੰਨ ਲੋਕੇਸ਼ਨਸ ਤੋਂ। ਤਿੰਨਾਂ ਲੋਕੇਸ਼ਨਸ 'ਤੇ ਅੱਜ ਟਿਊਜ਼ਡੇ ਸਪੈਸ਼ਲ ਕੀ ਹੈ, ਬਾਏ ਵਨ ਗੈਟ ਵਨ ਫਰੀ ਚਨਾ ਭਟੂਰਾ। ਹਜੇ ਤਾਂ ਡਿਨਰ ਦਾ ਟਾਈਮ ਹੋਇਆ ਹੀ ਨਹੀਂ, ਨੇੜੇ ਵੀ ਨਹੀਂ ਹੋਇਆ, ਸੋ ਜੇ ਹੁਣ ਕੰਮ ਤੋਂ ਬਾਹਰ ਨਿਕਲੇ ਹੋ, ਘਰ ਤੱਕ ਜਾ ਰਹੇ ਹੋ, ਰਾਹ ਦੇ ਵਿੱਚ ਹੀ ਪਹਿਲਾਂ ਹੀ ਔਡਰ ਪਲੇਸ ਕਰ ਲਓ ਸਿੰਪਲੀ ਇੰਡੀਅਨ ਸਵੀਟਸ ਰੈਸਟੋਰੈਂਟ ਤੋਂ, ਜਾਂ ਉੱਥੇ ਜਾ ਕੇ ਕਹੋ ਕਿ ਫਟਾਫਟ ਬਣਾਓ ਯਾਰ, ਭੁੱਖ ਲੱਗੀ ਆ। ਇੱਕ ਚਨਾ ਭਟੂਰਾ ਨਾਲ ਦੂਜਾ ਬਿਲਕੁਲ ਫਰੀ, ਬਾਏ ਵਨ ਗੈਟ ਵਨ ਫਰੀ ਅੱਜ ਚਨਾ ਭਟੂਰਾ ਸਪੈਸ਼ਲ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ ਦੀ ਇੰਟਰਸੈਕਸ਼ਨ 'ਤੇ ਹੈ, 85 ਮਾਂ ਪੈਲੀ ਸਟਰੀ ਮਿਸਿਸਾਗਾ ਰੋਡ ਅਤੇ ਫਾਈਨੈਂਸ਼ੀਅਲ ਦੀ ਇੰਟਰਸੈਕਸ਼ਨ 'ਤੇ ਹੈ, ਅਤੇ 15 ਫੈਂਡੋਰ ਵੇ ਬੋਵੇਰਡ ਐਂਡ ਚਿੰਕੂਜ਼ੀ ਦੀ ਇੰਟਰਸੈਕਸ਼ਨ 'ਤੇ ਹੈ। 3 ਲੋਕੇਸ਼ਨਸ ਇਨ ਬ੍ਰੈਂਪਟਨ, ਅਤੇ 10 ਟਰੱਕ ਨੇ ਲਾਈਵ ਫੂਡ ਟਰੱਕ ਕੇਟਰਿੰਗ ਹਰੇਕ ਸਪੈਸ਼ਲ ਲੋਕੇਸ਼ਨ ਲਈ ਕਰਦੇ ਨੇ। 10 ਟਰੱਕ ਇਹਨਾਂ ਨੇ ਰੱਖੇ ਹੋਏ ਨੇ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈ। ਤੁਸੀਂ ਵੈੱਜ, ਨਾਨ ਵੈੱਜ, ਲਾਈਵ ਫੂਡ ਅਤੇ ਸਰਵਰਸ ਦੀ ਪੂਰੀ ਟੀਮ ਚਾਹੁੰਦੇ ਹੋ ਮਹਿਮਾਨਾਂ ਨੂੰ ਸਰਵ ਕਰਨ ਦੇ ਲਈ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨਾਲ ਅੱਜ ਹੀ ਸੰਪਰਕ ਕਰੋ 905-794-8111 ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਰੋਇਲ ਡਿਜੀਟਲ ਦੇ ਵੱਲੋਂ। ਰੋਇਲ ਡਿਜੀਟਲ ਤੋਂ ਲਈ ਵਨ ਸਟਾਪ ਸ਼ਾਪ ਹੈ ਟੈਲੀਕਮਿਊਨੀਕੇਸ਼ਨ ਨੀਡਸ ਲਈ। ਘਰ ਦੇ ਵਿੱਚ, ਬਿਜ਼ਨਸ ਦੇ ਵਿੱਚ ਨਵਾਂ ਇੰਟਰਨੈਟ ਪੈਕੇਜ ਲੱਭ ਰਹੇ ਹੋ, ਹੋਮ ਫੋਨ,
ਬਿਜ਼ਨਸ ਫੋਨ ਸੈੱਲ ਫੋਨ ਦੀਆਂ ਡੀਲਾਂ ਲੱਭ ਰਹੇ ਹੋ, ਟੀ ਵੀ ਪੈਕੇਜ ਡੀਲਾਂ ਲੱਭ ਰਹੇ ਹੋ, ਆਈ ਪੀ ਟੀ ਵੀ ਬਾਕਸ ਦੇ ਇਹ ਪੈਕੇਜ ਲੱਭ ਰਹੇ ਹੋ, ਬਾਕਸ ਹੀ ਲੱਭ ਰਹੇ ਹੋ, ਸਾਰਾ ਕੁਛ ਹੀ ਤੁਹਾਨੂੰ ਮਿਲੂਗਾ ਰੋਇਲ ਡਿਜੀਟਲ ਤੋਂ, ਜੋ ਕਿ ਬ੍ਰੈਂਪਟਨ ਦੇ ਵਿੱਚ ਨੇ, ਏਅਰਪੋਰਟ ਐਂਡ ਕੁਈਨ, ਏਅਰਪੋਰਟ ਅਤੇ ਕੁਈਨ ਅਤੇ ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਹੈ ਉੱਥੇ, 80 ਮੈਰੀਟਾਈਮ ਅੰਟੇਰੀਓ ਬੁਲਵਾਰਡ, ਏਅਰਪੋਰਟ ਅਤੇ ਕੁਈਨ ਦੀ ਨੁੱਕਰ 'ਤੇ, 80 ਮੈਰੀਟਾਈਮ ਅੰਟੇਰੀਓ ਬੁਲਵਾਰਡ ਨੰਬਰ 58, ਰੋਇਲ ਡਿਜੀਟਲ 'ਤੇ ਜਾ ਕੇ ਅਮਨ ਅਤੇ ਉਹਦੀ ਟੀਮ ਨੂੰ ਮਿਲੋ, ਜੋ ਕਿ ਤੁਹਾਨੂੰ ਐਬਸੋਲੂਟਲੀ ਲੋਐਸਟ ਪ੍ਰਾਈਸ ਦੇ ਵਿੱਚ ਕੈਨੇਡਾ ਦੀ ਸਭ ਤੋਂ ਵੱਡੀ ਕੰਪਨੀ ਦੀ ਇੰਟਰਨੈਟ ਡੀਲਸ, ਸੈੱਲ ਫੋਨ ਡੀਲਸ, ਹੋਮ ਫੋਨ, ਵਰਕ ਫੋਨ ਡੀਲਸ, ਟੀ ਵੀ ਪੈਕੇਜ ਡੀਲਸ ਪ੍ਰੋਵਾਈਡ ਕਰਦੇ ਨੇ, 647-201-13-13 647-201-1313 647-201-1313 ਇੱਕ ਲਿਮਿਟਡ ਟਾਈਮ ਸਪੈਸ਼ਲ ਹੈ, ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ $55 $55 ਪਰ ਮੰਥ ਦੇ ਵਿੱਚ ਤੁਹਾਨੂੰ ਹਾਈ ਸਪੀਡ ਅਨਲਿਮਿਟਡ ਇੰਟਰਨੈਟ, ਜਿੰਨਾ ਮਰਜ਼ੀ ਵਰਤੋ, ਤੇਜ਼ ਸਪੀਡ 1.5 GB ਸਪੀਡ ਨਾਲ ਵਰਤੋ, ਅਤੇ ਕੋਈ ਵੀ ਹਿਡਨ ਫੀਸ, ਸੈਟਅਪ ਫੀਸ, ਐਡੀਸ਼ਨਲ ਫੀਸ, ਐਕਸਟਰਾ ਫੀਸ ਕੁਛ ਵੀ ਨਹੀਂ ਹੈਗਾ, $55 ਪਰ ਮੰਥ, ਕੈਨੇਡਾਸ ਬਿਗੈਸਟ ਕੰਪਨੀ, ਐਬਸਲੂਟ ਬਿਗੈਸਟ ਕੰਪਨੀ ਦੀ ਹੀ ਤੁਹਾਨੂੰ ਟਾਪ ਦੀ ਸਪੀਡ ਮਿਲੂਗੀ, ਕਾਲ 647-201-13-13 647-201-1313 ਰੋਇਲ ਡਿਜੀਟਲ। ਦੋਸਤੋ, ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕਈ ਸ਼ਹਿਰਾਂ 'ਚ ਕਈ ਹੋਮ ਡੀਪੂਸ 'ਤੇ ਬਾਰ ਬਾਰ ਓਰਗਨਾਈਜ਼ਡ ਰੀਟੇਲ ਥੈਫਟਸ ਹੋਣ ਤੋਂ ਬਾਅਦ $300,000 ਤੋਂ ਵੀ ਜ਼ਿਆਦਾ ਦਾ ਚੋਰੀ ਕੀਤਾ ਹੋਇਆ ਸਮਾਨ ਰਿਕਵਰ ਕੀਤਾ ਗਿਆ ਹੈ, ਉਸ ਤੋਂ ਪਤਾ ਨਹੀਂ ਕਿੰਨਾ ਲੱਖਾਂ ਡਾਲਰ ਵੱਧ ਦਾ ਵੇਚਿਆ ਗਿਆ ਹੈ, ਅਤੇ ਉਹਦਾ ਪਤਾ ਨਹੀਂ ਸਨੋਰਟ ਕੀਤਾ ਗਿਆ, ਸਮੋਕ ਕੀਤਾ ਗਿਆ ਜਾਂ ਕੀ ਕੀਤਾ ਗਿਆ ਹੈ, ਅਤੇ ਹੁਣ 30 ਤੋਂ ਵੀ ਜ਼ਿਆਦਾ ਬੰਦੇ ਫੜੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਵੱਧ ਤੋਂ ਵੱਧ ਤਾਂ ਆਪਣੇ ਹੀ ਦੇਸੀ ਨੇ, ਅਤੇ ਭਾਵੇਂ ਇਹ ਅੱਜ ਹੀ ਇੱਕ ਕਾਫੀ ਵੱਡੇ ਪ੍ਰੋਜੈਕਟ ਦੇ ਰਿਜ਼ਲਟਸ ਪੇਸ਼ ਕੀਤੇ ਗਏ ਨੇ ਇੱਕ ਪੁਲਿਸ ਫੋਰਸ ਦੇ ਵੱਲੋਂ, ਦੂਜੀ ਪੁਲਿਸ ਫੋਰਸ ਨੇ ਵੀ ਅੱਜ ਹੀ ਦੱਸ ਦਿੱਤਾ ਹੈ ਕਿ ਇਹਨਾਂ ਫੜੇ ਗਏ ਅਤੇ ਇੰਨੀ ਛੇਤੀ ਅਤੇ ਇੰਨੀ ਆਸਾਨੀ ਨਾਲ ਛੱਡੇ ਗਏ ਬੰਦਿਆਂ ਦੇ ਵਿੱਚੋਂ ਘੱਟ ਤੋਂ ਘੱਟ ਤਾਂ ਦੋ ਜਿਹੜੇ ਦੇਸੀ ਨੇ ਫਿਰ ਤੋਂ ਹੀ ਪਰਸੋਂ ਹੀ 2 days ago ਫੜੇ ਗਏ ਇੱਕ ਅਲੱਗ ਰੀਜਨ ਦੇ ਵਿੱਚ ਇੱਕ ਹੋਰ ਹੋਮ ਡੀਪੋ 'ਤੇ ਚੋਰੀ ਕਰਦੇ ਹੋਏ। ਹੁਣ ਪਤਾ ਨਹੀਂ ਕਿੰਨੇ ਚਿਰ ਲਈ ਲੋਕਾਂ ਨੂੰ ਸਮਝਾਈ ਜਾਵਾਂਗੇ ਕਿ ਜਿੰਨਾ ਮਰਜ਼ੀ ਤੁਹਾਨੂੰ ਇਹ ਸਰਕਾਰ ਗੈਸਲਾਈਟ ਕਰੀ ਜਾਂਦੀ ਆ ਕਿ ਅਸੀਂ ਟਫ ਆਨ ਕ੍ਰਾਈਮ ਹੋ ਰਹੇ ਹਾਂ, ਅਸੀਂ ਬੇਲ ਰਿਫੋਰਮ ਪੇਸ਼ ਕਰ ਰਹੇ ਹਾਂ, ਰਿਵਰਸ ਓਨਸ, ਗਲਤ ਮਲਤ ਕੰਮ ਕਰਨ ਵਾਲਿਆਂ 'ਤੇ ਹੀ ਅਸੀਂ ਡਿਫਲੈਕਟ ਕਰ ਰਹੇ ਹਾਂ, ਤੁਸੀਂ ਸਾਬਤ ਕਰੋ ਤੁਹਾਨੂੰ ਕਿਉਂ ਛੱਡਿਆ ਜਾਣਾ ਚਾਹੀਦਾ ਹੈ। ਕੱਖ ਹੀ ਨਹੀਂ ਹੋ ਰਿਹਾ ਭਰਾਵੋ, ਕੁਛ ਨਹੀਂ ਹੋ ਰਿਹਾ, ਤੁਹਾਡੇ ਸਾਹਮਣੇ ਹੀ ਸਬੂਤ ਨੇ। ਇੱਕ ਪੁਲਿਸ ਫੋਰਸ ਦੱਸਦੀ ਆ ਕਿ ਅਸੀਂ ਫਲਾਨੇ ਸਿੰਘ ਨੂੰ ਫੜਿਆ, ਅਤੇ ਉਹੀ ਸੇਮ ਡੇ ਅਲੱਗ ਪੁਲਿਸ ਦੱਸਦੀ ਆ ਕਿ ਪਰਸੋਂ ਹੀ ਅਸੀਂ ਉਹੀ ਸੇਮ ਦੋ ਸਿੰਘਾਂ ਨੂੰ ਫੜਿਆ, ਉਹ ਵੀ ਹੁਣ ਫਿਰ ਤੋਂ ਛੱਡੇ ਗਏ ਹੋਣੇ ਆ, ਕਿਉਂਕਿ ਵੀਕਐਂਡ ਅਤੇ ਸੰਡੇ 'ਤੇ ਜੇ ਫੜੇ ਗਏ ਨੇ, ਕੱਲ੍ਹ ਤੱਕ ਤਾਂ ਅੱਜ ਤੱਕ ਬਾਹਰ ਨਿਕਲ ਗਏ ਹੋਣੇ ਆ, ਕੱਲ੍ਹ ਨੂੰ ਪਰਸੋਂ ਨੂੰ ਫਿਰ ਤੋਂ ਫੜੇ ਜਾਣਗੇ। ਯਾਰ ਜੇ ਇਹ ਵਾਇਲੈਂਟ ਅਫੈਂਡਰਸ ਵੀ ਨਹੀਂ ਹੈਗੇ, ਕੋਈ ਖੂਨ ਖਰਾਬੇ ਵਿੱਚ ਵੀ ਨਹੀਂ ਇਨਵੋਲਵਡ ਹੈਗੇ, ਫਿਰ ਵੀ ਤਾਂ ਇਹ ਪੁਲਿਸ ਕਰੂਜ਼ਰ ਦੇ ਵਿੱਚ ਹੀ ਗੱਡੀਆਂ ਠੋਕੀ ਜਾਂਦੇ ਆ, ਅੱਜ ਨਹੀਂ ਤਾਂ ਕੱਲ੍ਹ ਨੂੰ ਤਾਂ ਲੋਕਾਂ ਨੂੰ ਖਤਰੇ 'ਚ ਪਾ ਹੀ ਸਕਦੇ ਆ। ਵਾਇਲੈਂਸ ਤਾਂ ਇਹਨਾਂ ਨੇ ਥਰੈਟਨ ਤਾਂ ਕੀਤਾ ਹੀ ਕੀਤਾ ਹੈ, ਅਤੇ ਜੇ ਵਾਇਲੈਂਟ ਕ੍ਰਾਈਮਸ ਨਹੀਂ ਵੀ ਹੈਗੇ, ਪੂਰੇ ਇਕਾਨਮੀ ਦਾ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਹੈ। ਇੰਨੀਆਂ ਜ਼ਿਆਦਾ ਚੋਰੀਆਂ ਦੇ ਨਾਲ ਇਹ ਫਿਰ ਅੱਗੇ ਹੋਰ ਅਤੇ ਹੋਰ ਅਤੇ ਹੋਰ ਗਲਤ ਕੰਮਸ, ਹਿਊਮਨ ਟਰੈਫਿਕਿੰਗ, ਚਾਈਲਡ ਟਰੈਫਿਕਿੰਗ, ਡਰੱਗ ਟਰੈਫਿਕਿੰਗ, ਵੈਪਨ ਟਰੈਫਿਕਿੰਗ, ਐਵਰੀਥਿੰਗ ਇਜ਼ ਕਨੈਕਟਡ। ਸੋ ਇਕਾਨਮੀ ਦਾ ਵੀ ਪੂਰਾ ਨੁਕਸਾਨ ਹੁੰਦਾ ਹੈ। ਕੰਪਨੀਜ਼ ਜੋ ਕਿ ਆਬਵੀਅਸਲੀ ਪ੍ਰੋਫਿਟ ਕਮਾਉਣਾ ਚਾਹੁੰਦੀਆਂ ਨੇ, ਜੇਕਰ ਉਹਨਾਂ ਦਾ ਲਾਸ ਪ੍ਰੀਵੈਂਸ਼ਨ ਦੇ ਵਿੱਚ ਹੀ ਖਰਚਾ ਇੰਨਾ ਜ਼ਿਆਦਾ ਡੁੱਬਦਾ ਹੈ, ਉਹਨਾਂ ਨੇ ਕੀ ਕਰਨਾ, ਕਹਿਣਾ ਕਿ ਚਲੋ ਆਪਾਂ ਘੱਟ ਪ੍ਰੋਫਿਟ ਕਮਾ ਲੈਂਦੇ ਹਾਂ? ਨੋ, ਤੁਹਾਡੇ ਲਈ ਹਰੇਕ ਚੀਜ਼ ਦਾ ਇਹਨਾਂ ਨੇ ਖਰਚਾ ਵਧਾ ਦੇਣਾ ਹੈ। ਸੋ ਨੁਕਸਾਨ ਤਾਂ ਹੋ ਰਿਹਾ ਹੈ, ਅਤੇ ਸਰਕਾਰ ਜਿੰਨਾ ਮਰਜ਼ੀ, ਫੈਡਰਲ ਸਰਕਾਰ, ਕਿਉਂਕਿ ਉਹਨਾਂ ਦਾ ਹੀ ਜੁਰਿਸਡਿਕਸ਼ਨ ਹੈ, ਉਹਨਾਂ ਦੀ ਹੀ ਜ਼ਿੰਮੇਵਾਰੀ ਹੈ ਫੋਰ ਕ੍ਰਿਮੀਨਲ ਕੋਡ ਚੇਂਜਸ ਐਂਡ ਰਿਫੋਰਮ ਐਂਡ ਬੇਲ ਚੇਂਜਸ, ਉਹ ਹੀ ਸਾਨੂੰ 2015 ਤੋਂ ਲੈ ਕੇ ਹੁਣ ਤੱਕ 11 ਸਾਲ ਤੋਂ ਵੀ ਜ਼ਿਆਦਾ ਟਾਈਮ ਲਗਾਤਾਰ ਫੇਲ ਕਰਦੇ ਆ ਰਹੇ ਨੇ। ਸੋ ਹੈਮਿਲਟਨ ਪੁਲਿਸ ਨੇ ਸਟੇਟ ਕੀਤਾ ਹੈ ਕਿ ਪ੍ਰੋਜੈਕਟ ਚੈੱਕਆਊਟ 4 ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ, ਜਦੋਂ ਹੈਮਿਲਟਨ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ ਹੋਮ ਡੀਪੋ, ਵੱਡੇ ਵੱਡੇ ਬਿਗ ਬਾਕਸ ਸਟੋਰਸ, ਦੁਕਾਨਾਂ ਦੇ ਵਿੱਚ ਹੀ ਅਚਾਨਕ ਇੱਕੋ ਹੀ ਸਾਲ ਪਹਿਲਾਂ ਨਾਲੋਂ 25% ਇਨਕਰੀਸ ਇਨ ਥੈਫਟਸ ਰਿਪੋਰਟ ਕੀਤਾ ਗਿਆ, ਜੋ ਕਿ ਆਬਵੀਅਸਲੀ ਇੱਕ ਅਲਾਰਮਿੰਗ ਰੇਟ ਹੈ। ਅਤੇ ਸ਼ੁਰੂਆਤ ਦੇ ਵਿੱਚ ਤਾਂ ਹੈਮਿਲਟਨ ਪੁਲਿਸ ਨੂੰ ਲੱਗਿਆ ਕਿ ਇਹ ਸਾਰੇ ਅਨਕਨੈਕਟਡ
ਆਮ ਸ਼ਾਪਲਿਫਟਿੰਗ ਇਨਵੈਸਟੀਗੇਸ਼ਨ ਹਨ ਕਿਉਂਕਿ ਬੜੀ ਦਲੇਰੀ ਲੋਕਾਂ 'ਚ ਆ ਗਈ ਆ, ਉਹ ਰੇਹੜੀਆਂ ਭਰ ਲੈਂਦੇ ਨੇ ਚਾਹੇ ਠੇਕੇ 'ਚ ਹੋਵੇ ਚਾਹੇ ਹੋਮ ਡੀਪੂ 'ਚ ਹੋਵੇ, ਸਮਾਨ ਚੱਕੋ ਆਰਾਮ ਨਾਲ ਬਾਹਰ ਤੁਰੋ ਕਿਉਂਕਿ ਕਿਸੇ ਨੇ ਕੋਈ ਹੱਥ ਤਾਂ ਲਾਉਣਾ ਹੀ ਨਹੀਂ ਹੈਗਾ, ਰੋਕਣ ਦੀ ਕੋਸ਼ਿਸ਼ ਤੱਕ ਵੀ ਨਹੀਂ ਕਰਨੀ ਹੈਗੀ। ਇੰਸ਼ੋਰੈਂਸ ਲਾਇਬਿਲਿਟੀ ਅਤੇ ਕ੍ਰਿਮੀਨਲ ਲਾਇਬਿਲਿਟੀ ਦੇ ਵੀ ਪੰਗੇ ਬਥੇਰੇ ਨੇ, ਪੁੱਠੇ ਹੀ ਸਮਾਜ 'ਚ ਅਸੀਂ ਰਹਿੰਦੇ ਹਾਂ। ਸੋ ਸ਼ੁਰੂਆਤ ਦੇ ਵਿੱਚ ਤਾਂ ਇਹਨਾਂ ਨੂੰ ਲੱਗਿਆ ਕਿ ਇਹ ਤਾਂ ਸਾਰੇ ਦੇ ਸਾਰੇ ਅਨਕਨੈਕਟਿਡ ਆਮ ਹੀ ਸ਼ਾਪਲਿਫਟਿੰਗ ਇਨਵੈਸਟੀਗੇਸ਼ਨ ਹਨ, ਪਰ ਇਨਵੈਸਟੀਗੇਸ਼ਨ ਰਾਹੀਂ ਬੜੀ ਛੇਤੀ ਪਤਾ ਲੱਗ ਗਿਆ ਕਿ ਇਹ ਤਾਂ ਇੱਕ ਕਾਫੀ ਵੱਡਾ ਓਰਗਨਾਈਜ਼ਡ ਰੀਟੇਲ ਥੈਫਟ ਆਪਰੇਸ਼ਨ ਹੈ। ਹੈਮਿਲਟਨ ਪੁਲਿਸ ਦੇ ਇਨਵੈਸਟੀਗੇਟਰਸ ਨੇ ਪਤਾ ਕੀਤਾ ਕਿ ਇਹ ਓਰਗਨਾਈਜ਼ਡ ਗਰੁੱਪਸ ਸਿਰਫ ਹਾਈ ਵੈਲਿਊ ਪਾਵਰ ਟੂਲਸ, ਚੇਨ ਸਾਸ, ਲੀਫ ਬਲੋਅਰਸ, ਡਰਿਲਸ, ਸਾਸ ਐਕਸੈਟਰਾ, ਵੱਡੀ ਵੱਡੀ ਗਿਣਤੀ ਦੇ ਵਿੱਚ ਤਾਂ ਉਹੀ ਡੱਬੇ ਚੱਕਦੇ ਸੀ ਪਾਵਰ ਟੂਲਸ ਦੇ, ਕੰਸਟਰਕਸ਼ਨ ਇਕੁਇਪਮੈਂਟ ਦੇ, ਉਹਨਾਂ ਨੂੰ ਹੀ ਟਾਰਗੇਟ ਕਰ ਰਹੇ ਸੀ ਅਤੇ ਫਿਰ ਆਨਲਾਈਨ ਮਾਰਕੀਟ ਪਲੇਸਿਸ ਦੇ ਰਾਹੀਂ ਉਹਨਾਂ ਨੂੰ ਵੇਚ ਰਹੇ ਸੀ ਅੱਧ ਤੋਂ ਵੀ ਘੱਟ ਪ੍ਰਾਈਸ ਦੇ ਵਿੱਚ। ਰੀਟੇਲ ਨਾਲੋਂ ਕਾਫੀ ਲੋਅਰ ਪ੍ਰਾਈਸ ਪੁਆਇੰਟ ਦੇ ਵਿੱਚ, ਖਰੀਦਣ ਵਾਲਾ ਵੀ ਜਾਣਦਾ ਹੋਊ ਚੋਰੀ ਦਾ ਸਮਾਨ ਆ, ਵੇਚਣ ਵਾਲਾ ਤਾਂ ਆਬਵੀਅਸਲੀ ਚੋਰੀ ਦਾ ਸਮਾਨ ਵੇਚ ਰਿਹਾ ਹੈ, ਪਰ ਕੋਈ ਫਰਕ ਨਹੀਂ ਪੈਂਦਾ, ਲੋਕਾਂ ਨੇ ਤਾਂ ਸਮਾਨ ਲੈਣਾ ਹੀ ਲੈਣਾ। ਸੋ ਇਹਨਾਂ ਚੋਰੀਆਂ ਦੇ ਵਿੱਚ ਜਦੋਂ ਵੀ ਕਿਸੇ ਵੀ ਹੋਮ ਡੀਪੋ ਇੰਪਲੋਈ ਨੇ ਇਹਨਾਂ ਨੂੰ ਸਮਾਨ ਖੋਹਣ ਤੋਂ ਰੋਕਣ ਦੀ ਕੋਸ਼ਿਸ਼ ਤੱਕ ਵੀ ਕੀਤੀ, ਉਹਨਾਂ ਨੂੰ ਫਿਰ ਕੁੱਟਮਾਰ ਵਾਇਲੈਂਸ ਦੇ ਨਾਲ ਥਰੈਟਨ ਕੀਤਾ ਗਿਆ, ਪਰ ਲੱਕਲੀ ਕੋਈ ਵੀ ਇੰਜਰੀਜ਼ ਨਹੀਂ ਰਿਪੋਰਟ ਕੀਤੀਆਂ ਗਈਆਂ। ਬਿਨਾਂ ਹੱਥ ਉਠਾਉਣ ਤੋਂ ਇਹ ਸਾਰਾ ਸਮਾਨ ਖੋਹ ਕੇ ਨਿਕਲੀ ਜਾਂਦੇ ਸੀ, ਸਿਕਿਉਰਿਟੀ ਰੱਖਣ ਦਾ ਕੀ ਫਾਇਦਾ ਹੈ? ਆਨੈਸਟਲੀ ਪ੍ਰੋਜੈਕਟ ਚੈੱਕਆਊਟ ਦੇ ਰਾਹੀਂ ਦੋ ਸਰਚ ਵਾਰੰਟਸ ਐਕਸੀਕਿਊਟ ਕੀਤੇ ਗਏ, ਇੱਕ ਰੈਜ਼ੀਡੈਂਸ਼ੀਅਲ ਪ੍ਰਾਪਰਟੀ, ਇੱਕ ਕਮਰਸ਼ੀਅਲ ਪ੍ਰਾਪਰਟੀ ਦੇ ਲਈ, ਜਿੱਥੇ ਹੰਡਰਡਸ ਆਫ ਸਟੋਲਨ ਪਾਵਰ ਟੂਲਸ ਦੇ ਡੱਬੇ ਅਤੇ ਚੋਰੀ ਕੀਤਾ ਹੋਇਆ ਸਮਾਨ ਰਿਕਵਰ ਕੀਤਾ ਗਿਆ। ਨਾਲੇ ਇੱਕ ਚੋਰੀਆਂ ਦੇ ਵਿੱਚ ਹੀ ਵਰਤੀ ਜਾਂਦੀ ਚੋਰੀ ਕੀਤੀ ਹੋਈ 2021 ਦਾ ਰੈਮ TRX ਪਿਕਅਪ ਟਰੱਕ, ਜਿਹਦੀ $1,00,000 ਤੋਂ ਵੀ ਜ਼ਿਆਦਾ ਵੈਲਿਊ ਹੈ, ਉਹ ਵੀ ਰਿਕਵਰ ਕੀਤਾ ਗਿਆ। ਕੁੱਲ ਮਿਲਾ ਕੇ $3,00,000 ਤੋਂ ਵੀ ਜ਼ਿਆਦਾ ਦਾ ਸਮਾਨ ਜੋ ਕਿ ਚੋਰੀ ਕੀਤਾ ਗਿਆ ਸੀ ਰਿਕਵਰ ਕੀਤਾ ਗਿਆ ਹੈ। ਹੁਣ 32 ਇੰਡੀਵਿਜੁਅਲਸ ਦੇ ਖਿਲਾਫ ਕੁੱਲ ਮਿਲਾ ਕੇ 235 ਕ੍ਰਿਮੀਨਲ ਚਾਰਜ ਲੇ ਕੀਤੇ ਗਏ ਨੇ ਅਤੇ ਮੈਨੂੰ ਲੱਗਦਾ ਤਾਂ ਹੋਊ ਕਿ 90% ਤੋਂ ਆਲਰੇਡੀ ਬਾਹਰ ਨੇ। ਇਮੈਜਿਨ ਯੂਰ ਰੈਕਿੰਗ ਅਪ 235 ਚਾਰਜਿਸ, ਨੋ ਪ੍ਰੋਬਲਮ, ਕਿਸੇ ਨੂੰ ਸਟੈਬ ਨਹੀਂ ਕੀਤਾ, ਕੁੱਟਿਆ ਨਹੀਂ, ਮਾਰਿਆ ਨਹੀਂ, ਚਲੋ ਕੋਈ ਗੱਲ ਨਹੀਂ, ਕੱਲ੍ਹ ਨੂੰ ਜਾ ਕੇ ਤੂੰ ਬਾਹਰ ਫਿਰ ਹੀ ਚੋਰੀ ਕਰਨੀ ਹੈ, ਚਲੋ ਕੋਈ ਗੱਲ ਨਹੀਂ, ਫਿਰ ਛੱਡ ਦੇਵਾਂਗੇ। ਕਮਾਲ ਦਾ ਲੌਜਿਕ ਹੈ। ਇਹਨਾਂ ਦੇ ਵਿੱਚੋਂ ਵੱਧ ਤੋਂ ਵੱਧ ਤਾਂ ਆਪਣੇ ਹੀ ਦੇਸੀ ਨੇ। ਹੁਣ 45 ਸਾਲ ਦਾ ਰਾਜਵਿੰਦਰ ਸਿੰਘ, 28 ਸਾਲ ਦਾ ਸਰਤਾਜ ਸਿੰਘ, 27 ਸਾਲ ਦਾ ਲਖਵੀਰ ਸਿੰਘ, 34 ਸਾਲ ਦਾ ਆਸ਼ੀਸ਼ ਸ਼ਰਮਾ, ਇਹ ਪਤਾ ਨਹੀਂ ਕਿੱਥੋਂ ਰਲ ਗਿਆ ਇਹਨਾਂ ਨਾਲ, 23 ਸਾਲ ਦਾ ਵਿਸ਼ਵਜੀਤ ਸਿੰਘ, 30 ਸਾਲ ਦਾ ਮਨਪ੍ਰੀਤ ਸਿੰਘ, 28 ਸਾਲ ਦਾ ਗੁਰਮੀਤ ਸਿੰਘ, 35 ਸਾਲ ਦਾ ਦਲਜਿੰਦਰ ਸਿੰਘ, 25 ਸਾਲ ਦਾ ਗੁਰਜੀਤ ਸਿੰਘ, 46 ਯੋ ਮਲਕੀਤ ਸਿੰਘ, ਨਾਟ ਗੋਲਡਨ ਸਟਾਰ ਵਨ, 41 ਯੋ ਕਮਲਜੀਤ ਸੰਧੂ, ਇਹਨਾਂ ਦੇ ਖਿਲਾਫ ਵੱਖੋ ਵੱਖ ਕ੍ਰਿਮੀਨਲ ਚਾਰਜਿਸ ਲੇ ਕੀਤੇ ਗਏ ਨੇ, ਖਾਸ ਤਾਂ theft under 5,000, theft over 5,000, failure to comply with probation, failure to comply with a release order, failure to comply with an undertaking, kyunki inhan nu purane exact same choriyan de criminal charges te bahar chhadya hoya si, shartan ja shartan to bagair, bail ja bail to bagair, te hor sun lo, inna phade gaye bandiyan de vichon hi do desi phir to phade gaye ne last weekend. Ridiculous. ਸਿਮਲਰ ਸਟਾਈਲ ਚੋਰੀਆਂ ਦੇ ਲਈ ਇੱਕ ਅਲੱਗ ਰੀਜਨ ਦੇ ਵਿੱਚ, ਅਤੇ ਲੋਕਾਂ ਨੂੰ ਲੱਗਦਾ ਹੈ ਕਿ ਫੈਡਰਲ ਸਰਕਾਰ ਨੇ ਕੋਈ ਲੈਜਿਸਲੇਸ਼ਨ ਅਪਰੂਵ ਕੀਤਾ ਹੈ ਕ੍ਰੈਕ ਡਾਊਨ ਕਰਨ ਲਈ ਰਿਪੀਟ ਅਫੈਂਡਰਸ 'ਤੇ, ਉਹਨਾਂ 'ਤੇ ਬੇਲ ਜ਼ਿਆਦਾ ਸਖਤ ਬਣਾਉਣ ਦੇ ਲਈ। ਕਲੀਅਰਲੀ ਨਾ, ਕਲੀਅਰਲੀ ਨਥਿੰਗ ਇਜ਼ ਚੇਂਜਿੰਗ। ਸੋ ਯੋਰਕ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪਰਸੋਂ ਸੰਡੇ July 19, 2026 ਸ਼ਾਮ 7:30 PM ਆਫਿਸਰਸ ਨੂੰ ਮਾਰਕਮ ਸ਼ਹਿਰ ਦੇ ਵਿੱਚ ਹਾਈਵੇ 7 ਐਂਡ ਫੇਅਰਬਰਨ ਡਰਾਈਵ ਦੇ ਏਰੀਏ ਦੇ ਵਿੱਚ ਸੱਦਿਆ ਗਿਆ ਇੱਕ ਹੋਮ ਡੀਪੂ 'ਤੇ। ਵਾਓ, ਵਾਟ ਅ ਕੋਇਨਸੀਡੈਂਸ, ਜਿੱਥੇ ਕਿ ਲਾਸ ਪ੍ਰੀਵੈਂਸ਼ਨ ਟੀਮ ਯਾਨੀ ਕਿ ਸਿਕਿਉਰਿਟੀ ਨੇ ਪੁਲਿਸ ਨੂੰ ਰਿਪੋਰਟ ਕੀਤਾ ਕਿ ਕਈ ਸਸਪੈਕਟ ਜਿਨ੍ਹਾਂ ਨੇ ਇਸ ਦੁਕਾਨ ਦੇ ਵਿੱਚ ਪਹਿਲਾਂ ਤੋਂ ਵੀ ਚੋਰੀਆਂ ਕੀਤੀਆਂ ਨੇ, ਅਸੀਂ ਇਹਨਾਂ ਨੂੰ ਫਿਰ ਤੋਂ ਸਪਾਟ ਕੀਤਾ ਹੈ। ਉਹ ਇਕੱਠੇ ਹੀ ਦੁਕਾਨ 'ਚ ਆਏ ਨੇ, ਰੇੜੀਆਂ ਚੱਕੀਆਂ ਨੇ, ਸਮਾਨ ਭਰ ਰਹੇ ਨੇ ਅਤੇ ਇਹਨਾਂ ਨੇ ਬਿਨਾਂ ਪੇ ਕਰਨ ਤੋਂ ਨਿਕਲਣਾ ਹੈ। ਇਰਾਦਾ ਤਾਂ ਇਹੀ ਆ, ਇਹ ਨਿਕਲਣ ਵਾਲੇ ਹੀ ਸੀ, ਦੇ ਆਲਮੋਸਟ ਗਾਟ ਅਵੇ ਪਾਵਰ ਟੂਲਸ ਨਾਲ ਭਰੀ ਹੋਈ ਰੇੜੀ 'ਚੋਂ, ਸਮਾਨ ਆਪਦੇ ਗੱਡੀ ਦੇ ਵਿੱਚ ਹੀ ਲੋਡ ਕਰ ਰਹੇ ਸੀ ਅਤੇ ਲਾਸ ਪ੍ਰੀਵੈਂਸ਼ਨ ਝਾਕੀ ਜਾਂਦੇ ਸੀ
ਕੁਛ ਕਰਨ ਲਾਇਕ ਹੀ ਨਹੀਂ ਹੈਗੇ, ਦੱਸਿਆ ਹੀ ਜਾਂਦਾ ਹੱਥ ਨਹੀਂ ਲਾਉਣਾ, ਜਦੋਂ ਰਾਈਟ ਔਨ ਟਾਈਮ ਐਨ ਮੌਕੇ 'ਤੇ ਯੋਰਕ ਰੀਜਨਲ ਪੁਲਿਸ ਦੇ ਆਫਿਸਰ ਸੀਨ 'ਤੇ ਪਹੁੰਚੇ। ਉਹਨਾਂ ਨੇ ਇਸ ਗੱਡੀ 'ਤੇ ਉਹਦੇ ਆਕੀਪੈਂਟਸ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਪਰ ਡਰਾਈਵਰ ਨੂੰ ਕੋਈ ਪਰਵਾਹ ਹੀ ਨਹੀਂ, ਉਹਨੇ ਪੁਲਿਸ ਕਰੂਜ਼ ਦੇ ਵਿੱਚ ਹੀ ਗੱਡੀ ਕ੍ਰੈਸ਼ ਕੀਤੀ। ਅਤੇ ਫਿਰ ਪੰਜ ਸਸਪੈਕਟਸ ਨੇ ਗੱਡੀ 'ਚੋਂ ਬਾਹਰ ਛਾਲ ਮਾਰੀ, ਜਿਵੇਂ ਕਲਾਊਨ ਕਾਰ ਦੇ ਵਿੱਚੋਂ ਇੱਕੋ ਹੀ ਦਿਨ ਸਾਰੇ ਕਲਾਊਨ ਭੱਜਦੇ ਆ, ਛਾਲ ਮਾਰ ਕੇ ਭੱਜਣ ਲੱਗੇ। ਸ਼ੋਰਟ ਫੁੱਟ ਚੇਸ ਤੋਂ ਬਾਅਦ 4 out of 5 ਸਸਪੈਕਟਸ ਫੜੇ ਗਏ, ਇੱਕ ਤਾਂ ਹੋ ਗਿਆ ਫਰਾਰ, ਇੱਕ ਤਾਂ ਖਿਸਕ ਗਿਆ, ਇੱਕ ਤਾਂ ਬਚ ਹੀ ਗਿਆ। ਹੁਣ ਪ੍ਰੋਜੈਕਟ ਚੈੱਕਆਊਟ ਦੇ ਵਿੱਚ ਫੜੇ ਗਏ ਬੰਦਿਆਂ ਦੇ ਵਿੱਚੋਂ ਘੱਟ ਤੋਂ ਘੱਟ ਤਾਂ 2 ਸਸਪੈਕਟਸ ਫੇਅਰ ਤੋਂ ਹੀ, ਇੰਨੀ ਛੇਤੀ ਹੀ ਫੜੇ ਗਏ ਨੇ। ਬ੍ਰੈਂਪਟਨ ਤੋਂ 30 ਦਾ ਮਨਪ੍ਰੀਤ ਸਿੰਘ ਅਤੇ ਮਿਸ ਸਾਗਾ ਤੋਂ 23 ਦਾ ਵਿਸ਼ਵਜੀਤ ਸਿੰਘ, ਅਤੇ ਇਹਨਾਂ ਦੇ 2 ਹੋਰ ਸਾਥੀ ਕਿਚਨਰ ਤੋਂ 43-year-old ਸੁਖਿੰਦਰ ਰੱਖੜਾ ਅਤੇ ਬਿਨਾਂ ਕਿਸੇ ਪੱਕੇ ਟਿਕਾਣੇ ਤੋਂ 36 ਦਾ ਮੋਹਿਤ ਸ਼ਰਮਾ, ਮਿਸਟਰ ਸ਼ਰਮਾ ਵੀ ਸਿੰਘਾਂ ਦੇ ਨਾਲ ਫੜਿਆ ਗਿਆ ਹੈ। ਸੋ ਚਾਰੇ ਹੀ, ਜੋ ਕਿ ਸੁਣ ਲਓ ਧਿਆਨ ਨਾਲ, ਆਲ 4 out of 4 ਚਾਰੇ ਦੇ ਵਿੱਚੋਂ ਚਾਰੇ ਹੀ ਕੋਰਟ ਰਿਲੀਸ ਓਰਡਰ 'ਤੇ ਬਾਹਰ ਪਹਿਲਾਂ ਤੋਂ ਹੀ ਛੱਡੇ ਹੋਏ ਸੀ ਪੈਂਡਿੰਗ ਏ ਟ੍ਰਾਇਲ ਦੇ, ਅਤੇ ਹੁਣ ਨਵੇਂ ਕ੍ਰਿਮੀਨਲ ਚਾਰਜਸ ਲਵਾ ਲਏ ਨੇ ਅਤੇ ਵਾਧੂ ਚਾਰਜ ਲਵਾ ਲਏ ਨੇ, ਅਤੇ ਹੁਣ ਮੈਨੂੰ ਲੱਗਦਾ ਤਾਂ ਹੋਊਗਾ ਕਿ 2 ਦਿਨ ਹੋ ਗਏ ਨੇ ਫਿਰ ਤੋਂ ਬਾਹਰ ਛੱਡੇ ਹੋਣੇ ਨੇ। ਅਤੇ ਜਦੋਂ ਤੱਕ ਇਹਨਾਂ ਨੇ ਕਿਸੇ ਦਾ ਕਤਲ ਕਰਨਾ ਜਾਂ ਸੀਰੀਅਸ ਇੰਜਰੀ ਕਾਜ਼ ਕਰਨੀ ਹੈ, ਫਿਰ ਲੋਕਾਂ ਨੇ ਪੁੱਛਣਾ ਫਾਈਨਲੀ ਵਾਈ ਵਰ ਦੇ ਲੈਟ ਆਊਟ, ਇਹਨਾਂ ਨੂੰ ਬਿਹਾਈਂਡ ਬਾਰਸ ਕਿਉਂ ਨਹੀਂ ਰੱਖਿਆ ਹੋਇਆ ਸੀ ਅੰਟਿਲ ਦੈਨ ਇਟ ਵਿਲ ਬੀ ਆਲਰੇਡੀ ਟੂ ਲੇਟ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਆ ਜਿਹੜੇ ਹੋ, ਅਤੇ ਦੋਸਤੋ ਇੱਕ ਹੋਰ ਖਬਰ ਤੁਹਾਨੂੰ ਦੱਸ ਦਿੰਦੇ ਹਾਂ। ਅੱਜ ਸਵੇਰੇ ਮਿਸਿਸਾਗਾ ਸ਼ਹਿਰ ਦੇ ਵਿੱਚ ਇੱਕ ਬੱਸ ਦੇ ਵਿੱਚ ਜਵਾਕਾਂ ਦੇ ਆਪਸ ਦੇ ਵਿੱਚ, ਯੰਗ ਅਡਲਟਸ ਕਹਿ ਲਓ, ਆਪਸ ਦੇ ਵਿੱਚ ਟੀਨੇਜਰ ਕਹਿ ਲਓ, ਆਪਸ ਦੇ ਵਿੱਚ ਲੜਾਈ ਹੋਣ ਤੋਂ ਬਾਅਦ ਇੱਕ 17 ਦੇ ਮੁੰਡੇ ਨੂੰ ਸਟੈਬ ਕੀਤਾ ਗਿਆ ਹੈ ਇੱਕ 18 ਦੀ ਕੁੜੀ ਦੇ ਵੱਲੋਂ। ਹੁਣ ਉਹਨੂੰ ਅਟੈਂਪਟਿਡ ਮਰਡਰ ਲਈ ਚਾਰਜ ਕੀਤਾ ਗਿਆ ਹੈ। ਯੂ ਨੋ ਥਿੰਗਸ ਆਰ ਗੈਟਿੰਗ ਆਊਟ ਆਫ ਪਾਕਿਟ, ਜਦੋਂ 18 ਦੀਆਂ ਕੁੜੀਆਂ ਕਹਿ ਲਓ, ਔਰਤਾਂ ਕਹਿ ਲਓ, ਲੋਕਾਂ ਨੂੰ ਸਟੈਬ ਕਰੀ ਜਾਂਦੇ ਆ ਬੱਸ ਦੇ ਵਿੱਚ, ਅਸੀਂ ਕਿੱਥੇ ਤੋਂ ਕਿੱਥੇ ਪਹੁੰਚ ਗਏ ਹਾਂ ਇਸ ਟਰੂਡੋ ਅਤੇ ਕਾਰਨੀ ਕੈਨੇਡਾ ਵਿੱਚ। ਕਮਾਲ ਦੀ ਗੱਲ ਆ ਯਾਰ, ਕੈਨੇਡਾ ਦਾ ਕੈਨੇਡਾ ਰਹਿ ਨਹੀਂ। ਹੁਣ ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਅੱਜ ਟਿਊਜ਼ਡੇ July 21, 2026 ਤੜਕੇ ਸਵੇਰੇ 1:50 AM ਮਿਸਿਸਾਗਾ ਸ਼ਹਿਰ ਦੇ ਵਿੱਚ ਹਰਨ ਸੀਰੀਓ ਸਟਰੀਟ ਐਂਡ ਵਾਟਲਾਈਨ ਡਰਾਈਵ ਦੇ ਏਰੀਆ ਦੇ ਵਿੱਚ ਇੱਕ ਚੱਲਦੀ ਹੋਈ ਮਾਈ ਵੇ ਬੱਸ ਦੇ ਵਿੱਚ ਹੀ ਇੱਕ ਮੇਲ ਅਤੇ ਇੱਕ ਫੀਮੇਲ ਦੋਨੇ ਜੋ ਕਿ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸੀ, ਦੇ ਸਟਾਰਟਡ ਬੀਫਿੰਗ। ਉਸ ਲੜਾਈ ਦੇ ਵਿੱਚ 18 ਦੀ ਕੁੜੀ ਨੇ ਇੱਕ ਐਜਡ ਵੈਪਨ ਕੱਢਿਆ ਅਤੇ 17 ਦੇ ਮੁੰਡੇ ਨੂੰ ਸਟੈਬ ਕੀਤਾ। ਜਦੋਂ ਐਮਰਜੈਂਸੀ ਕਰੂਜ਼ ਦੀ ਅਥੋਰਿਟੀ ਸੀਨ 'ਤੇ ਪਹੁੰਚੇ, ਉਹਨਾਂ ਨੇ ਇਸ ਵਿਕਟਿਮ ਨੂੰ ਹਾਸਪਿਟਲ ਤੱਕ ਰਸ਼ ਕੀਤਾ। ਪਹਿਲਾਂ ਤਾਂ ਸਟੇਬਲ ਸੀ, ਪਰ ਹਾਸਪਿਟਲ ਪਹੁੰਚਦੇ ਸੈਰ ਉਹਨਾਂ ਨੇ ਕਿਹਾ ਕਿ ਥਿੰਗਸ ਗਾਟ ਵਰਸ, ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈ, ਹੁਣ ਆਪਣੀ ਜਾਨ ਦੇ ਲਈ ਲੜ ਰਿਹਾ ਹੈ। ਸ਼ਾਇਦ ਤਾਂ ਹੀ ਚਾਰਜਿਸ ਜ਼ਿਆਦਾ ਸੀਰੀਅਸ ਲਾਏ ਗਏ ਨੇ ਇਸ 18-year-old ਔਰਤ ਕੁੜੀ, ਟੈਕਨੀਕਲੀ ਤਾਂ ਅਡਲਟ ਹੀ ਹੈ। ਇਹਨੂੰ ਅਰੈਸਟ ਕੀਤਾ ਗਿਆ ਔਨ ਦਾ ਸਪਾਟ ਫੋਰ ਅਟੈਂਪਟਡ ਮਰਡਰ, ਅਸਾਲਟ ਵਿਦ ਅ ਵੈਪਨ ਐਂਡ ਅਬਸਟਰਕਟਿੰਗ ਪੁਲਿਸ ਦੇ ਨਾਲ। ਸੋ ਪੀਓ ਰੀਜਨਲ ਪੁਲਿਸ ਦੇ ਇਨਵੈਸਟੀਗੇਟਰ ਦਾ ਕਹਿਣਾ ਹੈ ਕਿ ਇਹ ਇੱਕ ਆਈਸੋਲੇਟਡ ਇੰਸੀਡੈਂਟ ਹੈ, ਆਮ ਬੰਦੇ ਨੂੰ, ਪਬਲਿਕ ਨੂੰ ਕੋਈ ਖਤਰਾ ਹੀ ਨਹੀਂ ਹੈਗਾ। ਭਾਵੇਂ ਬੱਸ ਦੇ ਵਿੱਚੋਂ ਹੀ ਕੁੜੀਆਂ ਹੁਣ ਬੰਦਿਆਂ ਨੂੰ ਸਟੈਬ ਕਰੀ ਜਾਂਦੀਆਂ ਨੇ, ਕਿਉਂ? ਕਿਉਂਕਿ ਦੋਨੇ ਵਿਕਟਿਮ ਅਤੇ ਸਸਪੈਕਟ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸੀ, ਪਰ ਇਹਦਾ ਮਤਲਬ ਇਹ ਨਹੀਂ ਦੈਟ ਸ਼ੀ ਐਂਟ ਗਾਟ ਇਨ ਇਟ ਸਟੈਬ ਮੀ ਔਰ ਯੂ ਈਦਰ। ਕਮਾਲ ਦੀ ਗੱਲ ਆ। ਪਰ ਇਹਨਾਂ ਨੇ ਨਹੀਂ ਦੱਸਿਆ ਕਿ ਇਹਨਾਂ ਦਾ ਕੀ ਰਿਸ਼ਤਾ ਹੈ, ਕੀ ਜਾਣ ਪਛਾਣ ਹੈ, ਦੇਖਦੇ ਕੀ ਬਣਦਾ ਹੈ। ਪਰ ਅਨਫੋਰਚੁਨੇਟਲੀ ਇਹਨਾਂ ਨੇ ਇਸ ਟੈਕਨੀਕਲ ਅਡਲਟ ਕੁੜੀ ਦਾ ਨਾਮ ਵੀ ਨਹੀਂ ਰਿਲੀਜ਼ ਕੀਤਾ ਹੈ, ਆਈ ਡੋਨਟ ਨੋ ਵਾਈ, ਕਿਉਂਕਿ ਇਹ ਕਲੀਅਰਲੀ ਅਵੇਜ ਹੈ, ਸ਼ੀ ਇਜ਼ ਨਾਟ ਪ੍ਰੋਟੈਕਟਡ ਬਾਈ ਦ ਯੂਥ ਕ੍ਰਿਮੀਨਲ ਜਸਟਿਸ ਐਕਟ। ਨਾਮ ਤਾਂ ਰਿਲੀਜ਼ ਕਰਨਾ ਚਾਹੀਦਾ ਸੀ, ਪਰ ਕੀਤਾ ਹੈ ਨਹੀਂ ਪੀਓ ਰੀਜਨਲ ਪੁਲਿਸ ਵਾਲਿਆਂ ਨੇ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਅੰਦਰ ਹੋ, ਸਟੂਡੀਓ ਤੋਂ ਫੋਨ ਪਰ ਤੁਹਾਨੂੰ ਫਿਰ ਦੱਸ ਦਿੰਦਾ, ਘੰਟੇ ਤੋਂ ਵੱਧ ਟਾਈਮ ਪਿਆ ਹੈ ਆਪਣੇ ਸਾਥ ਦੇ ਵਿੱਚ, ਘੰਟੇ ਲਈ ਕੋਈ ਵੀ ਗੱਲਬਾਤ ਕਰਨੀ ਹੋਵੇ, ਕਾਲ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-464-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-8053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
1: Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, ya Self-Employed di File, Gal ki, Immigration di har problem da solution lain lai, Community de jane pehchane ate tajrube kar Immigration Consultant, Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 456-6161
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਤੋਂ

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰ ਜਿੰਨੇ ਵੀ ਸਾਡੇ ਵਿਊਅਰ ਜੁੜੇ ਹੋਏ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਦੇ ਵੱਲੋਂ ਬਹੁਤ ਲੰਬੇ ਸਮੇਂ ਤੋਂ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਸਾਡੇ ਕਮਿਊਨਿਟੀ ਦੇ ਲੋਕਾਂ ਨੂੰ ਸਾਡੀਆਂ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਹੀ ਇਹ ਵਧੀਆ ਡਿਫਰੈਂਟ ਡਿਫਰੈਂਟ ਕੋਰਸਿਸ ਕੁਝ ਸ਼ੋਰਟ ਕੋਰਸਿਸ ਕੁਝ ਲੌਂਗ ਕੋਰਸਿਸ ਤੁਹਾਡਾ ਜਿਹੜਾ ਮਰਜ਼ੀ ਇਮੀਗ੍ਰੇਸ਼ਨ ਸਟੈਟਸ ਹੈ ਉਹਦੇ ਹਿਸਾਬ ਦੇ ਨਾਲ ਕੋਰਸਿਸ ਤੁਹਾਡੀ ਪਾਸਟ ਮੁਲਕ ਦੇ ਵਿੱਚ ਪੜ੍ਹਾਈ ਦੇ ਹਿਸਾਬ ਨਾਲ ਐਕਸਪੀਰੀਅੰਸ ਦੇ ਹਿਸਾਬ ਨਾਲ ਕੋਰਸਿਸ ਆਫਰ ਕਰਦੇ ਨੇ ਜਿਹਦੇ ਨਾਲ ਤੁਹਾਨੂੰ ਇੱਥੇ ਖਾਸ ਤਾਂ ਮੈਡੀਕਲ ਫੀਲਡ ਦੇ ਵਿੱਚ ਪਰਸਨਲ ਸਪੋਰਟ ਵਰਕਰ ਪ੍ਰੋਗਰਾਮਸ ਦੇ ਵਿੱਚ ਅਤੇ ਨਾਲ ਜਾਂ ਮੈਡੀਕਲ ਆਫਿਸਿਸ ਦੇ ਵਿੱਚ ਇਸ ਤਰ੍ਹਾਂ ਦੇ ਵੈਲ ਪੇਇੰਗ ਰਿਸੈਸ਼ਨ ਪਰੂਫ ਟੈਰਿਫ ਪਰੂਫ ਕਰੀਅਰਸ ਦੇ ਵਿੱਚ ਕਾਮਯਾਬ ਕਰਦੇ ਨੇ ਪੂਰੀ ਮਦਦ ਕਰਦੇ ਨੇ ਪਲੇਸਮੈਂਟ ਤੱਕ ਵੀ ਕਰਦੇ ਨੇ ਜੇ ਤੁਸੀਂ ਵੀ ਇੱਕ ਕਰੀਅਰ ਚੇਂਜ ਦੇ ਬਾਰੇ ਸੋਚ ਰਹੇ ਹੋ ਔਰ ਜੋਬ ਕਰਕੇ ਫੈਕਟਰੀ ਜੋਬ ਜਨਰਲ ਲੇਬਰ ਜੋਬ ਏਜੰਸੀ ਜੋਬ ਕਰਕੇ ਅੱਕ ਗਏ ਹੋ ਥੱਕ ਗਏ ਹੋ ਦੇਰ ਇਜ਼ ਨੋ ਟਾਈਮ ਲਾਈਕ ਦ ਪ੍ਰੈਜੈਂਟ ਆਏ ਨਾ ਸਮਝੋ ਕਿ ਉਮਰ ਹੁਣ ਕੋਈ 30, 35, 40, 45 ਹੋ ਗਈ ਆ ਹੁਣ ਤਾਂ ਆਹੀ ਕੰਮ ਰਹਿ ਗਿਆ ਹੈ ਨੋ No time like the present. ਅੱਜ ਹੀ ਇਹਨਾਂ ਨਾਲ ਸੰਪਰਕ ਕਰੋ ਇਹਨਾਂ ਦੇ ਐਕਡੈਮਿਕ ਕਾਉਂਸਲਰਸ ਨੂੰ ਸਟੈਪ ਬਾਏ ਸਟੈਪ ਗਾਈਡ ਕਰਨਗੇ ਅਤੇ ਇੱਕ ਵਧੀਆ ਵੈਲਪਿੰਗ ਕਰੀਅਰ ਦੇ ਵਿੱਚ ਵੀ ਕਾਮਯਾਬ ਕਰਨਗੇ ਨੰਬਰ ਹੈ 905-872-0088 ਬਹੁਤ ਲੋਕ ਸੋਚਦੇ ਨੇ ਯਾਰ ਇੰਗਲਿਸ਼ ਬੋਲਣੀ ਪੜ੍ਹਨੀ ਲਿਖਣੀ ਮਸਾਂ ਆਉਂਦੀ ਆ ਕੰਪਿਊਟਰ ਮਸਾਂ ਚਲਾਉਣਾ ਆਉਂਦਾ ਹੈ ਉਹਦੇ ਵਿੱਚ ਵੀ ਤੁਹਾਨੂੰ ਐਨ ਪੂਰਾ ਐਕਸਪਰਟ ਬਣਾ ਦੇਣਗੇ ਕਾਲ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ 905-872-0088 905-872-0088 ਸਤਿ ਸ਼੍ਰੀ ਅਕਾਲ ਜੀ
1: ਵਾਕਿਨ ਲੀ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ ਕੁਈਨਜ਼ਵੁੱਡ ਕਾਲਜ ਵਿੱਚ ਅਸੀਂ ਇਸ ਸਮੇਂ ਕਈ ਪ੍ਰੈਕਟੀਕਲ ਤੇ ਜੋਬ ਫੋਕਸ ਕੋਰਸਿਸ ਸਟਾਰਟ ਕਰਨ ਜਾ ਰਹੀਆਂ ਨੇ ਜੋ ਕੈਨੇਡਾ ਵਿੱਚ ਕਰੀਅਰ ਬਣਾਉਣ ਵਾਲੇ ਸਟੂਡੈਂਟ ਲਈ ਬਹੁਤ ਲਾਭਦਾਇਕ ਹੋ ਸਕਦੇ ਨੇ ਸਾਡੇ ਮੁੱਖ ਪ੍ਰੋਗਰਾਮ ਵਿੱਚ ਪਰਸਨਲ ਸਪੋਰਟ ਵਰਕਰ ਫਾਰਮੇਸੀ ਅਸਿਸਟੈਂਟ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਕੰਪਿਊਟਰ ਟ੍ਰੇਨਿੰਗ ਅਤੇ ਇੰਗਲਿਸ਼ ਫ੍ਰੈਂਚ ਲੈਂਗੁਏਜ ਕੋਰਸਿਸ ਸ਼ਾਮਿਲ ਨੇ ਜੇ ਕੋਈ ਲਿਸਨਰ ਹੈਲਥ ਕੇਅਰ ਚਾਈਲਡ ਕੇਅਰ ਫਾਰਮੇਸੀ ਅਕਾਊਂਟਿੰਗ ਜਾਂ ਲੈਂਗੁਏਜ ਸਕਿੱਲ ਇੰਪਰੂਵ ਕਰਨਾ ਚਾਹੁੰਦਾ ਹੈ ਤਾਂ ਕੁਈਨਜ਼ਵੁੱਡ ਕਾਲਜ ਵੱਲੋਂ ਉਸਦੇ ਲਈ ਸੂਟੇਬਲ ਪ੍ਰੋਗਰਾਮ ਅਵੇਲੇਬਲ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ ਜਿਨ੍ਹਾਂ ਦੇ ਮਾਰਨਿੰਗ ਈਵਨਿੰਗ ਬੈਚਿਸ ਸ਼ੁਰੂ ਹੋਣ ਜਾ ਰਹੇ ਨੇ ਬਹੁਤ ਹੀ ਜਲਦ ਗੱਲ ਕਰਦੇ ਹਾਂ ਜੀ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ ਰੈਫਿਊਜੀ ਜਾਂ ਵਿਜ਼ਿਟਰ ਤੇ ਨੇ ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਇਹ ਕੋਰਸ ਕਰਨ ਲਈ ਕੁਈਨਜ਼ਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਨੇ ਹੈਲਥ ਕੇਅਰ ਦੇ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਨੇ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ ਇਹ ਕੋਰਸ ਉਹਨਾਂ ਦੇ ਲਈ ਲਾਭਦਾਇਕ ਨੇ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿੱਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਨੇ ਕਿਉਂਕਿ ਇਹ ਇੱਕ ਸ਼ਾਰਟ 10 ਵੀਕ ਦਾ ਫੁੱਲੀ ਆਨਲਾਈਨ ਪ੍ਰੋਗਰਾਮ ਹੈ ਇਹ ਕੋਰਸ ਕਰਕੇ ਤੁਸੀਂ ਜੋਬ ਕਰ ਸਕਦੇ ਹੋ ਫਾਰਮੇਸੀ ਵਿੱਚ ਜਿਵੇਂ ਕਿ ਸ਼ੋਪਰ ਡਰੱਗ ਮਾਰਟ ਫਰੈਸ਼ਕੋ ਵਾਲਮਾਰਟ ਲੋਕਲ ਫਾਰਮੇਸੀ ਤੇ ਜੋਬ ਟਾਈਟਲ ਹੋ ਸਕਦੇ ਨੇ ਜੀ ਫਾਰਮੇਸੀ ਅਸਿਸਟੈਂਟ ਫਾਰਮਾਸਿਊਟੀਕਲ ਕਲਰਕ ਜਾਂ ਫਾਰਮੇਸੀ ਏਡ ਹੈਲਥ ਕੇਅਰ ਵਿੱਚ ਮੈਡੀਕਲ ਆਫਿਸ ਦਾ ਡਿਪਲੋਮਾ ਵੀ ਬੜਾ ਹਾਈ ਡਿਮਾਂਡ ਦੇ ਵਿੱਚ ਆ ਜੋ ਲੋਕ ਡਾਕਟਰਸ ਆਫਿਸ ਹਸਪੀਟਲ ਜਾਂ ਫਿਰ ਕਿਸੇ ਵੀ ਮੈਡੀਕਲ ਆਫਿਸ ਵਿੱਚ ਇੱਕ ਵਾਈਟ ਕਾਲਰ ਜੋਬ ਕਰਨਾ ਚਾਹੁੰਦੇ ਨੇ ਇਹ ਕੋਰਸ ਉਹਨਾਂ ਵਾਸਤੇ ਬਹੁਤ ਲਾਭਦਾਇਕ ਨੇ ਮੈਡੀਕਲ ਆਫਿਸ ਅਸਿਸਟੈਂਟ ਡਿਪਲੋਮਾ ਪ੍ਰੋਗਰਾਮ ਦੇ ਵਿੱਚ 240 ਘੰਟੇ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਕਾਲਜ ਅਰੇਂਜ ਕਰਦਾ ਹੈ ਡਾਕਟਰ ਆਫਿਸ ਵਿੱਚ ਸਭੀ ਡਿਪਲੋਮਾ ਪ੍ਰੋਗਰਾਮ ਦੇ ਲਈ ਪ੍ਰੀ ਰਿਕੁਇਸਟ ਹੈ ਮਿਨੀਮਮ ਗ੍ਰੇਡ 12th ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋ ਜਾਂ ਫਿਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋ ਐਜ਼ ਅ ਮੈਚੁਰ ਸਟੂਡੈਂਟ ਡਿਪਲੋਮਾ ਕੋਰਸ ਕਰਨ ਲਈ एजुकेशन स्ट्रीम की गल करें तो शॉर्ट कोर्सेज फुली ऑनलाइन ईसीए अर्ली चाइल्ड केयर एड का प्रोग्राम शुरू होने जा रहे हैं। यह प्रोग्राम स्पेशली उन्हां दे लाभदायक है जेड़े लोकी बच्चियां दे नाल काम करना चाहते ने डे केयर विच या अपने घरों डे केयर रन करना चाहते ने। अगर तुसी ऑलरेडी पीएसडब्ल्यू हो या पीएसडब्ल्यू का कोर्स किया हुआ हो तो अर्ली चाइल्ड केयर एड का कोर्स करके स्पेशल नीड किड्स के नाल भी काम कर सकते हो। नाले गल करते हैं जी शॉर्ट कोर्स बारे जिन्हां विच क्विंसवुड कॉलेज स्टार्ट करन जा रहे हैं फ्रेंच लैंग्वेज कोर्सेज लैवल A1, A2, B1, B2 इस दे नाल ही इंग्लिश स्पीकिंग क्लासेज भी शुरू हो रही ने, लैंगुएज एग्जाम प्रिपरेशन क्लासेज भी शुरू हो रही ने फॉर IELTS, CELPIP, PT, TEF, TCB प्रिपरेशन। वीकेंड पे कंप्यूटर कोर्सेज होने जा रहे हैं उन्हां वास्ते जिन्हां नूं बिल्कुल भी कंप्यूटर नहीं आता या फिर अपने कंप्यूटर स्किल अपग्रेड करना चाहते ने इंटरमीडिएट ते एडवांस लेवल तो। कंप्यूटर क्लासेज वीकेंड वीकडेज इन परसन ते ऑनलाइन क्लासेज भी अवेलेबल आ। इस तो अलावा क्विंसवुड कॉलेज और भी कई सारे डिप्लोमा शुरू करन जा रहे हैं जिवें कि कंप्यूटराइज अकाउंटिंग डिप्लोमा, डेटा एनालिस्ट डिप्लोमा, ऑफिस एडमिनिस्ट्रेशन, फूड सर्विस वर्कर जिन्हां नूं डाइटरी एड भी कहिंदे आ। इन्हां कोर्सां दी होर जानकारी लई तुसीं साडी वैबसाइट queenswoodcollege.com तों देख सकदे हो या फोन करके सानूं मिल सकदे हो अपॉइंटमेंट नाल। कॉलेज 7 दिन ओपन होंदा है, एक बारी आके साडे एडमिशन काउंसलर नूं जरूर मिलो। कॉलेज दा फोन नंबर है 905-872-0088, 905-872-0088 ते वॉक इन दे लई एड्रेस है 2023 विलियम्स पार्कवे ईस्ट यूनिट 3 ब्रैम्पटन ते मेजर इंटरसेक्शन विलियम पार्क्सवे ते एयरपोर्ट रोड। अगर कोई भी अपने आप नूं अपग्रेड करना चाहुंदा है, सेकंड करियर विच जाना चाहुंदा है, सानू एक बारी जरूर संपर्क करो। धन्यवाद सम्राट।
0: थैंक यू वेरी मच। ਤੁਸੀਂ ਵੀ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਦੇ ਅਕੈਡਮਿਕ ਕਾਉਂਸਲਰਸ ਨਾਲ ਅੱਜ ਹੀ ਗੱਲਬਾਤ ਕਰੋ। ਫੋਨ ਨੰਬਰ ਹੈ 905-872-0088 ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਕਲੀਅਰ ਵਿਊ ਆਈ ਕੇਅਰ ਦੇ ਵੱਲੋਂ। ਕਲੀਅਰ ਵਿਊ ਆਈ ਕੇਅਰ ਵਾਲੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਮਿਕਵੀਨ ਤੇ ਮੇਫੀਲ ਤੇ ਲੋਕੇਟਡ ਹਨ। ਕਾਫੀ ਵੱਡਾ ਪਲਾਜ਼ਾ ਹੈ 11615 ਮਿਕਵੀਨ ਡਰਾਈਵ ਐਟ ਮਿਕਵੀਨ ਐਂਡ ਮੇਫੀਲ ਯੂਨਿਵਰਸਿਟੀ ਚੌਂਤੀ ਦੇ ਵਿੱਚ, ਜਿੱਥੇ ਕਿ ਦੋ ਬਹੁਤ ਹੀ ਵਧੀਆ ਡਾਕਟਰਸ, ਦੋਨੇ ਹੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ, ਪੰਜਾਬੀ ਵੀ ਇੰਗਲਿਸ਼ ਵੀ ਬੋਲਦੇ ਡਾਕਟਰ ਨੇ, ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ। ਅਤੇ ਇਹ ਤੁਹਾਡੇ ਲਈ ਦੇਸ ਪ੍ਰਦੇਸ ਦੇ ਹਵਾਲੇ ਦੇ ਨਾਲ $99 ਦੇ ਵਿੱਚ ਨਵੀਂ ਟੋਰੀ ਬਹੁਤ ਹੀ ਸੋਹਣੀ ਐਨਕ ਤਿਆਰ ਕਰ ਰਿਹਾ ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ। ਸੋ ਜਾਓ 11615 ਮਿਕਵੀਨ ਡਰਾਈਵ ਬ੍ਰੈਂਪਟਨ ਐਂਡ ਮਿਕਵੀਨ ਐਂਡ ਮੇਫੀਓਲ ਕਲੀਅਰ ਵਿਊ ਆਈ ਕੇਅਰ, ਅਤੇ ਤੁਹਾਡੇ ਲਈ ਤੁਹਾਡੇ ਪਸੰਦ ਦੇ ਫਰੇਮ ਦੇ ਵਿੱਚ ਸਿੰਗਲ ਵਿਜ਼ਨ ਲੈਂਸ ਪਾ ਕੇ ਦਿੱਤੇ ਜਾਣਗੇ। ਖਰਚਾ $99 ਸਿਰਫ ਅਤੇ ਸਿਰਫ $99 ਹੋਣਾ ਹੈ। ਚਾਹੇ ਤੁਹਾਡੇ ਇੰਸ਼ੋਰੈਂਸ ਨੂੰ ਤੁਸੀਂ ਚਾਹੁੰਦੇ ਹੋ ਕਿ ਡਾਇਰੈਕਟ ਬਿੱਲ ਕੀਤਾ ਜਾਵੇ, ਚਾਹੇ ਡਾਇਰੈਕਟ ਤੁਸੀਂ ਆਪਦੇ ਜੇਬ 'ਚੋਂ ਹੀ ਪੈਸੇ ਕੱਢਦੇ ਹੋ, ਖਰਚਾ ਤਾਂ ਉਨਾ ਹੀ ਹੋਣਾ ਹੈ। 905-913-4545 ਤੁਸੀਂ ਆਪਦੀ ਅਪੋਇੰਟਮੈਂਟ ਐਡਵਾਂਸ ਵਿੱਚ ਹੀ ਬੁੱਕ ਕਰ ਸਕਦੇ ਹੋ। 905-913-4545 ਸਾਰੇ ਦਿਨ ਸਵਾਏ ਮੰਡੇ ਦੇ ਓਪਨ ਫੋਰ ਬਿਜ਼ਨਸ। 905-913-4545 905-913-4545 ਨਾਲ ਦੋਸਤੋ ਸਾਡੇ ਸ਼ਹਿਰ ਟੋਰਾਂਟੋ ਦੇ ਵਿੱਚ ਬਹੁਤ ਹੀ ਜਲਦ ਇੱਕ ਬਹੁਤ ਹੀ ਵੱਡਾ ਲਾਈਵ ਸਟੇਜ ਸ਼ੋਅ ਪੇਸ਼ ਹੋ ਰਿਹਾ ਹੈ, ਯੂਨਿਟੀ ਟੂਰ। ਸਰਗੁਣ ਮਹਿਤਾ ਅਤੇ ਐਮੀ ਵਿਰਕ ਲਾਈਵ ਔਨ ਸਟੇਜ ਗਾਉਣਗੇ, ਪਰਫੋਰਮ ਕਰਨਗੇ। ਅਕਸਰ ਹੀ ਤੁਸੀਂ ਇਹਨਾਂ ਨੂੰ ਮੂਵੀਆਂ ਦੇ ਵਿੱਚ ਦੇਖਦੇ ਹੋ। ਹੁਣ ਤੁਹਾਨੂੰ ਡਾਊਨਟਾਊਨ ਟੋਰਾਂਟੋ ਸਕੋਸ਼ਾ ਬੈਂਕ ਅਰੀਨਾ ਦੇ ਵਿੱਚ ਫਰਾਈਡੇ ਆਗਸਟ 14 ਹੁਣ ਤੁਸੀਂ ਟਿਕਟਾਂ ਰਾਈਟ ਅਵੇ ਬੁੱਕ ਕਰ ਲਓ ਲਾਈਵ ਔਨ ਸਟੇਜ ਐਮੀ ਵਿਰਕ ਅਤੇ ਸਰਗੁਣ ਮਹਿਤਾ ਨੂੰ ਦੇਖਣ ਦੇ ਲਈ। ਸਿਰਫ ਅਤੇ ਸਿਰਫ ਟਿਕਟਾਂ ਤੁਹਾਨੂੰ ਮਿਲਣੀਆਂ ticketmaster.ca ਤੋਂ, www.ticketmaster.ca। ਫੋਨ 'ਤੇ ਕੰਪਿਊਟਰ 'ਤੇ ਰਾਈਟ ਅਵੇ ਟਿਕਟਾਂ ਬੁੱਕ ਕਰ ਲਓ। ਇਹ ਫਰਾਈਡੇ August 14, downtown Toronto, Scotiabank Arena de vich, Unity Tour de vich, Sargun Mehta te Emmy Virk live on stage perform karange. www.ticketmaster.ca te jaake tusi ticket le sakde ho. Naal di naal sade program nu sponsor kita ja reha hai ਯੂਨਾ ਗਲੋਬਲ ਐਡਵਾਈਜ਼ਰੀ ਦੇ ਵੱਲੋਂ, ਜੋ ਕਿ ਤੁਹਾਨੂੰ ਹੁਣ ਲਗਾਤਾਰ ਹੀ ਦੱਸਦੇ ਆ ਰਹੇ ਨੇ ਕਿ ਜੇ ਤੁਸੀਂ ਇੱਕ ਗਵਰਨਮੈਂਟ ਸਪਾਂਸਰਡ ਪ੍ਰੋਗਰਾਮ ਦੇ ਵਿੱਚ, ਅੰਟੇਰੀਓ ਗਵਰਨਮੈਂਟ ਸਪਾਂਸਰਡ ਪ੍ਰੋਗਰਾਮ, ਅੰਟੇਰੀਓ ਗਵਰਨਮੈਂਟ ਅਪਰੂਵਡ ਕਾਲਜ ਦੇ ਵਿੱਚ ਪੜ੍ਹਨਾ ਚਾਹੁੰਦੇ ਹੋ, ਪੜ੍ਹਾਈ ਕਰਕੇ ਵਧੀਆ ਕੰਮ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤੁਹਾਡੇ ਲਈ ਦੋਸਤੋ ਹੁਣ ਤਾਂ ਉਂਗਲਾਂ 'ਤੇ ਇਹ ਦਿਨ ਗਿਣ ਸਕਦੇ ਹਾਂ ਕਿੰਨਾ ਟਾਈਮ ਰਹਿ ਗਿਆ ਹੈ। ਬਹੁਤ ਘੱਟ ਦਿਨ ਰਹਿ ਗਏ ਨੇ ਜਦੋਂ ਤੱਕ ਅੰਟੇਰੀਓ ਫੋਰਡ ਸਰਕਾਰ ਜਿਹੜੇ ਗ੍ਰੈਂਟ ਨੇ, ਨਾਨ ਰਿਫੰਡੇਬਲ ਗ੍ਰੈਂਟ ਨੇ, ਉਹਨਾਂ ਨੇ 90% ਤੱਕ ਘਟਾ ਦੇਣੇ ਆ ਅਤੇ ਲੋਕਾਂ ਨੂੰ ਇਕੱਲੇ ਲੋਨ ਦੇਣੇ ਆ ਪੜ੍ਹਨ ਦੇ ਲਈ। ਸੋ ਤੁਹਾਡੇ ਲਈ ਹੁਣ ਲਾਸਟ ਐਂਡ ਫਾਈਨਲ ਡੇਜ਼ ਰਹਿ ਗਏ ਨੇ ਇਸ ਮਹੀਨੇ ਦੇ ਐਂਡ ਤੱਕ ਹੀ, ਮਸਾਂ ਹੀ ਮੈਨੂੰ ਲੱਗਦਾ ਕੋਈ ਕੱਲ੍ਹ ਪਰਸੋਂ ਤੱਕ ਹੀ ਟਾਈਮ ਰਹਿ ਗਿਆ ਹੈ। ਜੇ ਤੁਸੀਂ ਪੜ੍ਹਾਈ ਕਰਨਾ ਚਾਹੁੰਦੇ ਹੋ, ਚਾਹੇ 20, 30, 40, 50, 60, 70, 80, 90 ਈਅਰਸ ਓਲਡ ਹੋ, ਜ਼ੀਰੋ ਏਜ ਲਿਮਿਟ ਹੈ। ਸਿਰਫ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਜਾਂ ਤਾਂ ਰੈਫਿਊਜੀ ਹੋਣੇ ਚਾਹੀਦੇ ਹੋ, ਜਾਂ ਤਾਂ PR ਹੋਣੇ ਚਾਹੀਦੇ ਹੋ, ਜਾਂ ਤਾਂ ਸਿਟੀਜ਼ਨ ਹੋਣੇ ਚਾਹੀਦੇ ਹੋ, ਅਤੇ ਫੈਮਿਲੀ ਨੈਟ ਇਨਕਮ 70,000 ਤੋਂ ਘੱਟ ਹੋਣੀ ਚਾਹੀਦੀ ਆ। ਘਰ ਬਹਿ ਕੇ ਸਾਰੇ ਤੇ ਸਾਰੇ ਆਨਲਾਈਨ, ਈਜ਼ੀ ਟੂ ਪਾਸ, ਨੋ ਐਗਜ਼ਾਮ, ਓਨਲੀ ਅਸਾਈਨਮੈਂਟ ਵਾਲੇ ਕੋਰਸਿਸ ਕਰਕੇ ਸਕਿੱਲ ਡਿਵੈਲਪ ਕਰ ਸਕਦੇ ਹੋ, ਅਤੇ ਤੁਹਾਡਾ ਪੜ੍ਹਾਈ ਦਾ ਵੀ ਖਰਚਾ ਪਰ ਤੁਹਾਡਾ ਰਹਿਣਾ ਸਹਿਣਾ ਸਾਰਾ ਲਿਵਿੰਗ ਐਕਸਪੈਂਸ ਉਹ 30,000 ਤੋਂ ਲੈ ਕੇ $1,00,000 ਤੱਕ, $30,000 ਟੂ $100,000 ਇੱਕ ਪੜ੍ਹਾਈ ਦੇ ਸਾਲ ਦੇ ਲਈ ਤੁਹਾਨੂੰ ਸਿੱਧੇ ਸਰਕਾਰ ਤੋਂ ਤੁਹਾਡੇ ਬੈਂਕ ਅਕਾਊਂਟ 'ਚ ਮਿਲ ਸਕਦਾ ਹੈ, ਅਤੇ ਇਹ ਤੁਹਾਨੂੰ ਜਲਦ ਤੋਂ ਜਲਦ ਦਿਲਵਾ ਸਕਦੇ ਨੇ। ਜਿਹਦੇ ਵਿੱਚੋਂ ਵੱਧ ਤੋਂ ਵੱਧ ਅਮਾਊਂਟ $1,00,000 ਦੇ ਵਿੱਚੋਂ ਕਦੇ ਮੋੜਨਾ ਤੱਕ ਵੀ ਨਹੀਂ ਹੈਗਾ, ਤੁਹਾਡੇ ਪੜ੍ਹਾਈ ਦੇ ਲਈ ਹੀ ਹੈ, ਤੁਹਾਡੇ ਲਿਵਿੰਗ ਐਕਸਪੈਂਸ ਲਈ ਹੈ। ਸਭ ਤੋਂ ਵੱਧ ਫੰਡਿੰਗ ਨਾਨ ਰਿਫੰਡੇਬਲ ਗ੍ਰਾਂਟਸ ਹੀ ਨੇ, ਅਤੇ ਆਪਸ਼ਨਲ ਲੋਨ ਹੈ ਤੁਹਾਡੇ ਲਈ, ਕੋਈ ਵੀ ਏਜ ਲਿਮਿਟ ਨਹੀਂ। ਵੱਧ ਤੋਂ ਵੱਧ ਇਹਨਾਂ ਦੇ ਕਲਾਇੰਟ 40-45 ਸਾਲ ਦੇ ਨੇ, ਅਤੇ ਇਹ ਕਾਫੀ ਫਾਇਦੇਮੰਦ ਹੋ ਸਕਦਾ ਹੈ ਜਿਹੜੇ ਲੋਕ ਹੁਣ ਵਿਹਲੇ ਬੈਠੇ ਨੇ, ਕੋਈ ਹਾਊਸ ਵਾਈਫ ਹੈ, ਕੋਈ ਸੈਲਫ ਇੰਪਲੋਇਡ ਹੈ, ਕੋਈ ਊਬਰ ਡਰਾਈਵਰ, ਟਰੱਕ ਡਰਾਈਵਰ ਐਕਸੈਟਰਾ ਹੈ, ਅਤੇ ਇਹਨਾਂ ਦੀ ਫੀਸ ਬਾਅਦ ਦੇ ਵਿੱਚ ਹੀ ਚਾਰਜ ਕੀਤੀ ਜਾਂਦੀ ਹੈ। ਪਹਿਲਾਂ ਪੈਸੇ ਤੁਹਾਨੂੰ ਤੁਹਾਡੇ ਬੈਂਕ ਘਰ 'ਚ ਮਿਲਣੇ ਆ $30,000 ਤੋਂ ਲੈ ਕੇ $1,00,000 ਸਾਲ ਦਾ, ਫਿਰ ਇਹ ਤੁਹਾਨੂੰ ਚਾਰਜ ਕਰਨਗੇ ਕਿੰਨਾ ਅਮਾਊਂਟ, $199 to $499, ਸਿਰਫ ਅਤੇ ਸਿਰਫ $199 ਤੋਂ ਲੈ ਕੇ $499, ਉਹ ਤੁਸੀਂ ਆਪ ਹੀ ਬਾਅਦ ਦੇ ਵਿੱਚ ਹੀ ਇਹਨਾਂ ਨੂੰ ਫੀਸ ਪੇ ਕਰਨੀ ਹੈ। ਦੈਟਸ ਨੋ ਅਪ ਫਰੰਟ ਫੀਸ, ਨੋ ਹਿਡਨ ਫੀਸ, ਵੱਧ ਤੋਂ ਵੱਧ ਤੁਸੀਂ $499 ਹੀ ਪੇ ਕਰੋਗੇ, ਡਿਪੈਂਡ ਕਰਦਾ ਹੈ ਕਿਹੜੇ ਕੋਰਸ ਦੇ ਵਿੱਚ ਤੁਹਾਨੂੰ ਇਨਰੋਲ ਕੀਤਾ ਜਾਂਦਾ ਹੈ। ਸੋ ਲਾਸਟ ਫਿਊ ਡੇਜ਼ ਰਹਿ ਗਏ ਨੇ, ਯੂਨੀਗਲੋਬਲ ਐਡਵਾਈਜ਼ਰੀ ਦੇ ਨਾਗਪਾਲ ਸਰੰਸ਼ ਨਾਗਪਾਲ ਦੇ ਨਾਲ ਹੁਣੇ ਸੰਪਰਕ ਕਰੋ, 437-264-3175, 437-264-3175। ਆਗਸਟ 1 ਤੋਂ ਪਹਿਲਾਂ ਅਪਲਾਈ ਕਰਨਾ ਪੈਣਾ, ਪਰ ਉਸ ਤੋਂ ਵੀ ਕਾਫੀ ਐਡਵਾਂਸ ਦੇ ਵਿੱਚ ਹੀ ਅਪਲਾਈ ਕਰਨਾ ਪੈਣਾ ਕਿਉਂਕਿ ਪੇਪਰ ਵਰਕ ਦਾ ਪ੍ਰਬੰਧ ਕਰਨ ਦੇ ਵਿੱਚ ਟਾਈਮ ਲੱਗਦਾ ਹੈ। ਸੋ ਕੱਲ੍ਹ ਪਰਸੋਂ ਤੱਕ ਹੀ ਤੁਹਾਡੇ ਲਈ ਡੈਡਲਾਈਨ ਹੈ, ਨੰਬਰ ਹੁਣੇ ਘੁਮਾਓ, ਪੂਰੀ ਜਾਣਕਾਰੀ ਲਓ ਫਰੋਮ ਯੂਨੀਗਲੋਬਲ ਐਡਵਾਈਜ਼ਰੀ ਸਰੰਸ਼ ਨਾਗਪਾਲ, 437-264-3175, 437-264-3175। ਹੁਣ ਦੋਸਤੋ ਥੋੜ੍ਹਾ ਜਿਹਾ ਬਕਲ ਅਪ ਕਰ ਲਓ ਕਿਉਂਕਿ ਜਿਹੜੀ ਅਗਲੀ ਖਬਰ ਪੇਸ਼ ਕਰਨ ਲੱਗਿਆ ਹੈ ਬਹੁਤ ਲੰਬੀ ਚੌੜੀ, ਟਾਈਮ ਲੱਗ ਜਾਣਾ ਬਥੇਰਾ। ਕੱਲ੍ਹ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਵੱਲੋਂ ਕਾਫੀ ਜ਼ਿਆਦਾ ਕੈਨੇਡੀਅਨ ਗੁੱਡਸ 'ਤੇ ਨਵੇਂ 50% ਦੇ ਟੈਰਿਫਸ ਅਨਾਊਂਸ ਕੀਤੇ ਗਏ। ਅੱਜ ਉਹਨੇ ਸਿੱਧੀ ਗੱਲ ਕਹੀ ਕਿ ਕੈਨੇਡਾ ਤਾਂ US ਤੋਂ ਬਗੈਰ ਸਰਵਾਈਵ ਹੀ ਨਹੀਂ ਕਰ ਸਕਦਾ ਹੈ। ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਕਿਹਾ ਕਿ ਦੋਨੇ ਮੁਲਕਾਂ ਦੇ ਲੀਡਰਸ ਨੇ ਗੱਲਬਾਤ ਕਰਕੇ ਅਗਰੀ ਕੀਤਾ ਹੈ ਟ੍ਰੇਡ ਟਾਕਸ ਨੂੰ ਹੁਣ ਇੰਟੈਂਸੀਫਾਈ ਕਰਨ ਦੇ ਲਈ, ਰੀਅਲਿਸਟਿਕਲੀ ਸਪੀਕਿੰਗ, ਕਿਉਂਕਿ ਸਾਡੀ ਫੈਡਰਲ ਸਰਕਾਰ ਤਾਂ ਕਿਤੇ ਤੱਕ ਵੀ ਨਹੀਂ ਪਹੁੰਚ ਰਹੀ ਸੀ ਗੱਲਾਂ ਬਾਤਾਂ ਦੇ ਵਿੱਚ, ਭਾਵੇਂ 18 ਮਹੀਨੇ ਹੋ ਗਏ ਨੇ ਟ੍ਰੇਡ ਵੋਰ ਸ਼ੁਰੂ ਹੋਏ ਹੋਣ ਨੂੰ, 15 ਮਹੀਨੇ ਹੋ ਗਏ ਨੇ ਕਾਰਨੀ ਦੇ PM ਬਣ ਤੋਂ, ਉਸ ਤੋਂ ਥੋੜ੍ਹੇ ਜਿਹੇ ਘੱਟ ਮਹੀਨੇ ਹੋ ਗਏ ਨੇ ਇਹਨਾਂ ਦੀ ਮੈਜੋਰਟੀ ਬਣ ਤੋਂ। ਕੱਖ ਹੀ ਨਹੀਂ ਇਹਨਾਂ ਨੇ ਕੀਤਾ ਸਵਾਏ ਸਾਡੇ 'ਤੇ ਵੱਧ ਟੈਰਿਫਸ ਲਾਏ ਗਏ ਨੇ, ਨਵੇਂ ਟੈਰਿਫਸ ਲਾਏ ਗਏ ਨੇ। ਵਰ ਵਰਸ ਆਫ ਨਾਓ ਦੈਨ ਵੀ ਵਰ ਬਿਫੋਰ ਵਿਥ ਦ ਅਦਰ ਜੀਨੀਅਸ ਜਸਟਿਨ ਟਰੂਡੋ। ਇਮੈਜਿਨ ਕਿ ਅਸੀਂ ਹੁਣ ਜ਼ਿਆਦਾ ਵਰਸ ਆਫ ਆ, ਸਾਡੀ ਇਕਾਨਮੀ ਜ਼ਿਆਦਾ ਵਰਸ ਆਫ ਹੈ, ਸਾਡੀ ਇੰਪਲੋਇਮੈਂਟ ਜ਼ਿਆਦਾ ਵਰਸ ਆਫ ਹੈ। ਅਤੇ ਹੁਣ ਸਭ ਤੋਂ ਅਹਿਮ ਗੱਲ, ਇੱਕੋ ਹੀ ਗੱਲ ਹੈ ਇਸ ਟੈਰਿਫਸ ਤੋਂ ਇਲਾਵਾ, ਸੈਕਿੰਡ ਐਂਡ ਥਰਡ ਟੈਰਿਫਸ ਵੀ ਇਸ ਹਫ਼ਤੇ ਅਤੇ ਈਵਨ ਅਗਲੇ ਹਫ਼ਤੇ ਤੱਕ ਵੀ ਅਨਾਊਂਸ ਕੀਤੇ ਜਾ ਸਕਦੇ ਆ। ਲੋਕਾਂ ਨੂੰ ਇਕੱਲੀ ਫਿਕਰ ਇਹ ਹੈ ਨਵੇਂ 50% ਦੇ ਰਿਟੈਲਟੋਰੀ ਟੈਰਿਫਸ ਦੇ ਬਾਰੇ, ਪਰ US ਸਰਕਾਰ ਕਹਿ ਚੁੱਕੀ ਹੈ ਕਿ ਅੱਡ ਅਸੀਂ ਟੈਰਿਫਸ ਲਵਾਂਗੇ ਫੋਰੈਸਟ ਫਾਇਰ ਸਮੋਕ ਵਾਇਲਡ ਫਾਇਰ ਸਮੋਕ ਦੇ ਨਾਲ, ਜਿਹੜਾ ਕਿ ਸਾਊਥ ਦਾ ਬੋਰਡਰ ਨੁਕਸਾਨ ਹੋਇਆ ਹੈ ਬਿਲੀਅਨਸ ਦੀ ਗਿਣਤੀ ਦੇ ਵਿੱਚ, ਮਿਸ਼ੀਗਨ ਵਰਗੇ ਸਟੇਟਸ ਦੇ ਵਿੱਚ ਬਿਜ਼ਨਸਿਸ ਆਰੋ ਪਲਾਂਟ ਬੰਦ ਹੋਣ ਕਰਕੇ, ਟੂਰਿਸਟ ਅਟ੍ਰੈਕਸ਼ਨ ਬੰਦ ਹੋਣ ਕਰਕੇ, ਵੱਡੇ ਵੱਡੇ ਮਹਿੰਗੇ ਮਹਿੰਗੇ ਇਵੈਂਟਸ ਬੰਦ ਹੋਣ ਕਰਕੇ ਉਹਦਾ ਵੀ ਬਦਲਾ ਲਵਾਂਗੇ। ਨਾਲੇ ਜਿਹੜਾ forced labor, slave labor, the investigations kitiyan gayi ne te 60 different countries including Canada hai unna te vi 10% da baseline tariff jo hai shayad is hi Friday tak vi implement kita ja sakda hai। so dosto kalla koi ek tariff nahi, do potentially jald 3 alag alag set of nume tariffs Canada the goods imported to the US te vi laye ja sakde ne, te jehda ekko hi kam hai 15 ਮਹੀਨੇ ਪਹਿਲਾਂ ਅੱਧੇ ਕੈਨੇਡੀਅਨਸ ਨੇ ਵੋਟ ਪਾ ਕੇ ਫੈਸਲਾ ਲਿਆ ਕਿ ਉਹ ਸਮਝਦੇ ਨੇ ਕਿ ਕੱਲਾ ਮਾਰਕ ਕਾਰਨੀ ਹੀ ਕਾਬਲ ਹੈਗਾ ਕਿ ਉਹ ਸਮਹਾਓ ਦੁਨੀਆ ਦੀ ਸਭ ਤੋਂ ਵੱਡੀ ਇਕਾਨਮੀ ਅਤੇ ਸਭ ਤੋਂ ਤਕੜਾ ਲੀਡਰ ਹਰਾ ਸਕਦਾ ਹੈ ਨੈਗੋਸ਼ੀਏਸ਼ਨ ਦੇ ਵਿੱਚ, ਅਤੇ ਕੈਨੇਡਾ ਨੂੰ ਬਿਨਾਂ ਕੋਈ ਵੀ ਟੈਰਿਫ ਤੋਂ ਉਹ ਇੱਕ ਸਭ ਤੋਂ ਫਾਇਦੇਮੰਦ ਇਕਨੋਮਿਕ ਡੀਲ ਹਾਸਲ ਕਰ ਸਕਦਾ ਹੈ। ਗੈਸ ਵਾ ਹੋਇਆ ਤਾਂ ਹੈ ਨਹੀਂ ਹਜੇ ਤੱਕ, ਨਾ ਤਾਂ ਹੋਣ ਦੀ ਕੋਈ ਵੀ ਖਾਸ ਉਮੀਦ ਹੈਗੀ ਹੈ, ਪਰ ਡੋਨਲਡ ਟਰੰਪ ਹੁਣ ਖੁਦ ਆਪ ਹੀ ਫਾਇਰ ਅੰਡਰ ਮਾਰਕ ਕਾਰਨੀਜ ਫੀਟ ਲਾ ਰਿਹਾ ਹੈ। ਲੱਗਦਾ ਤਾਂ ਹੈ ਕਿ ਉਹ ਖੁਦ ਆਪ ਡੋਨਲਡ ਟਰੰਪ ਚਾਹੁੰਦਾ ਹੈ ਕਿ ਕੈਨੇਡਾ ਦੇ ਨਾਲ ਸਭ ਤੋਂ ਨੇੜੇ ਗੁਆਂਢੀ ਦੇ ਨਾਲ ਮਿਡ ਟਰਮ ਇਲੈਕਸ਼ਨ ਨਵੰਬਰ ਤੋਂ ਪਹਿਲਾਂ ਕੋਈ ਨਾ ਕੋਈ ਡੀਲ ਹੈਮਰ ਆਊਟ ਕੀਤੀ ਜਾਵੇ। ਤਾਂ ਹੀ ਤਾਂ ਉਹਨੇ ਇਮੀਡੀਏਟਲੀ ਨਹੀਂ 30 ਦਿਨਾਂ ਬਾਅਦ, ਜਾਂ ਹੁਣ ਕਹਿ ਲਓ 29 ਦਿਨਾਂ ਬਾਅਦ, ਬੇਸਿਕਲੀ ਅ ਮੰਥ ਆਫਟਰ ਨਾਓ ਦੀ ਹੀ ਡੈਡਲਾਈਨ ਪੇਸ਼ ਕੀਤੀ ਹੈ ਕਿ ਕਦੋਂ ਇਹ ਟੈਰਿਫਸ ਸ਼ੁਰੂ ਕੀਤੇ ਜਾਣੇ ਹਨ। ਮਹੀਨਾ ਦਾ ਟਾਈਮ ਪਿਆ ਹੈ ਜਿਹਦੇ ਵਿੱਚ ਸ਼ਾਇਦ ਕੋਈ ਨਾ ਕੋਈ ਡੀਲ ਬਣਾਈ ਜਾ ਸਕਦੀ ਹੈ, ਪਰ ਗੱਲ ਦੇ ਵਿੱਚ ਹੀ ਪਹਿਲਾ ਨੰਨਾ ਪਾਇਆ ਜਾ ਰਿਹਾ ਹੈ ਸਾਡੇ ਪ੍ਰੀਮੀਅਰਸ ਦੇ ਵੱਲੋਂ ਅਤੇ ਪ੍ਰਾਈਮ ਮਿਨਿਸਟਰ ਦੇ ਵੱਲੋਂ, ਜੋ ਕਿ ਹੁਣ ਕਹਿ ਰਹੇ ਨੇ ਕਿ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਉਹ ਇਕੱਠੀਆਂ ਹੁਣ ਕਈ ਦਿਨਾਂ ਦੀਆਂ ਮੀਟਿੰਗ ਦੇ ਵਿੱਚ ਸਲਾਹਾਂ ਕਰਨਗੇ ਕਿ ਸਾਨੂੰ ਕਿਸ ਤਰੀਕੇ ਦੇ ਨਾਲ ਬਦਲਾ ਲੈਣਾ ਚਾਹੀਦਾ ਹੈ ਕਿ ਜੇਕਰ ਅਗਲੇ ਮਹੀਨੇ August 19, 2026 ਨੂੰ ਇਹ 50% ਦੇ ਮੈਸਿਵ ਇਕਾਨਮੀ ਕ੍ਰਿਪਲਿੰਗ ਟੈਰਿਫਸ ਇੰਪਲੀਮੈਂਟ ਕੀਤੇ ਜਾਂਦੇ ਨੇ, ਜੋ ਕਿ ਈਵਨ USMCA ਕੰਪਲਾਇੰਟ ਗੁੱਡਸ 'ਤੇ ਵੀ ਲਾਏ ਜਾਣਗੇ, ਉਸ ਡੀਲ ਨੂੰ ਵੀ ਸਰਕਮਵੈਂਟ ਕੀਤਾ ਜਾਊਗਾ, ਟੱਪਿਆ ਜਾਊਗਾ, ਫਿਰ ਕੈਨੇਡੀਅਨ ਸਰਕਾਰ ਨੂੰ ਅਤੇ ਪ੍ਰੋਵਿੰਸਿਸ ਨੂੰ ਕੀ ਕਰਨਾ ਚਾਹੀਦਾ ਹੈ ਬਦਲੇ ਦੇ ਵਿੱਚ, ਉਹਦੀਆਂ ਹੁਣ ਸਲਾਹਾਂ ਕੀਤੀਆਂ ਜਾ ਰਹੀਆਂ ਨੇ। ਸਲਾਹਾਂ ਇਸ ਗੱਲ ਦੀਆਂ ਨੇ ਕੀਤੀਆਂ ਜਾ ਰਹੀਆਂ ਕਿ ਪੂਰਾ ਧਿਆਨ ਲਾਈਏ ਇੱਕ ਐਕਨਾਮਿਕ ਡੀਲ ਜਲਦ ਤੋਂ ਜਲਦ ਬਣਾਉਣ ਦੇ ਵੱਲ। ਸਲਾਹਾਂ ਕੀਤੀਆਂ ਜਾ ਰਹੀਆਂ ਨੇ ਹਾਊ ਸ਼ੁੱਡ ਵੀ ਬਿਠਾ ਲਈਏ, ਕਮਾਨ 18 ਮਹੀਨਿਆਂ ਤੋਂ ਰਿਟੈਲੀਏਟ ਕਰਕੇ ਹੀ ਅਸੀਂ ਇੱਥੇ ਤੱਕ ਹੀ ਪਹੁੰਚੇ ਹਾਂ। ਕਲੀਅਰਲੀ ਇੱਕ ਨਵੀਂ ਸਟ੍ਰੈਟਜੀ ਦੀ ਲੋੜ ਹੈ। 18 ਮੰਥਸ ਦੇ ਵਿੱਚ ਤਾਂ ਉਹਨਾਂ ਲੋਕਾਂ ਨੂੰ ਪੁੱਛੋ ਜਿਹਦੇ ਕੰਮ ਕਾਰੋਬਾਰ ਬੰਦ ਹੀ ਹੋ ਗਏ ਨੇ, ਵੇਚਣੇ ਹੀ ਪਏ ਨੇ, ਬੰਦ ਹੀ ਕਰਨੇ ਪਏ ਨੇ, ਜੇ ਕੰਮ ਤੋਂ ਕੱਢੇ ਗਏ ਨੇ ਉਹਨਾਂ ਨੂੰ ਪੁੱਛੋ ਕਿੰਨਾ ਨੁਕਸਾਨ ਹੋ ਰਿਹਾ ਹੈ। ਸੋ ਕੱਲ੍ਹ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹੀ ਤੁਹਾਨੂੰ ਲਾਈਵ ਦੱਸਿਆ ਸੀ, ਖਬਰ ਬ੍ਰੇਕ ਕੀਤੀ ਸੀ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟੈਰਿਫ ਐਕਟ ਆਫ 1930 ਦੇ ਸੈਕਸ਼ਨ 338 ਦੇ ਮੁਤਾਬਕ ਇੱਕ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਹੈ, ਅਤੇ ਮਹੀਨੇ ਬਾਅਦ August 19, 2026 ਨੂੰ ਕੈਨੇਡਾ ਤੋਂ ਲੈ ਕੇ US ਤੱਕ ਇੰਪੋਰਟ ਕੀਤੇ ਜਾਂਦੇ ਕਾਫੀ ਲੰਬੀ ਲਿਸਟ ਆਫ ਗੁੱਡਸ, ਹੰਡਰਡਸ ਆਫ ਡਿਫਰੈਂਟ ਪ੍ਰੋਡਕਟਸ, ਈਵਨ USMCA ਕੰਪਲਾਇੰਟ ਪ੍ਰੋਡਕਟਸ, ਉਹਨਾਂ 'ਤੇ 50% ਦਾ ਬਹੁਤ ਵੱਡਾ ਟੈਰਿਫ ਸ਼ੁਰੂ ਕੀਤਾ ਜਾਣਾ ਹੈ। ਮਤਲਬ ਕਿ ਜਿਹੜੀ ਵੀ ਕੰਪਨੀ, ਜਿਹੜਾ ਵੀ ਓਨਰ ਆਫ ਐਨੀ ਬਿਜ਼ਨਸ, ਜਿਹੜਾ ਵੀ ਇੰਡੀਵਿਜੂਅਲ, ਉਹੀ ਲਿਸਟਡ ਕੈਨੇਡੀਅਨ ਸਮਾਨ ਮੰਗਵਾਊਗਾ US ਦੇ ਵਿੱਚ, ਉਹਨਾਂ ਨੂੰ ਉਸ ਸਮਾਨ ਨੂੰ ਮੰਗਵਾਉਣ ਦੇ ਲਈ ਉਹਦੇ 'ਤੇ 50% ਦਾ ਟੈਰਿਫ ਪੇ ਕਰਨਾ ਪੈਣਾ ਹੈ, ਜੋ ਕਿ ਉਹਨਾਂ ਨੂੰ ਫਿਰ ਅੱਗੇ ਕਿਸ ਨੂੰ ਵੇਚਣ ਦੇ ਵਿੱਚ ਤਾਂ 50% ਦਾ ਖਰਚਾ ਵੱਧ ਹੀ ਲੱਗਣਾ ਹੈ। ਸੋ ਕਲੀਅਰਲੀ ਇਟਸ ਅ ਵੇ ਟੂ ਡਿਟਰ ਦੈਮ ਫਰੋਮ ਬਾਇੰਗ ਐਨੀਥਿੰਗ ਫਰੋਮ ਕੈਨੇਡਾ। ਡੋਮੈਸਟਿਕਲੀ ਅਮਰੀਕਾ ਦੇ ਵਿੱਚੋਂ ਹੀ ਜਾਂ ਕਿਸੇ ਹੋਰ ਮੁਲਕ ਤੋਂ ਹੀ ਘੱਟ ਪ੍ਰਾਈਸ ਵਿੱਚ ਖਰੀਦ ਲਈਏ ਸਮਾਨ, ਸਾਡਾ ਹੀ ਜ਼ਿਆਦਾ ਫਾਇਦਾ ਹੋਊਗਾ। ਮੇਨ ਗੱਲ ਤਾਂ ਇਹ ਹੈ, ਕਾਰਨ ਕੀ ਹੈ? ਕਾਰਨ US ਨੇ 3 ਪ੍ਰੈਜ਼ੀਡੈਂਸ਼ੀਅਲ ਪ੍ਰੋਕਲੇਮੇਸ਼ਨਸ ਪੇਸ਼ ਕੀਤੇ ਨੇ, ਅਤੇ ਪਹਿਲੇ ਦੇ ਵਿੱਚ ਅਲੈਜ ਕੀਤਾ ਹੈ ਕਿ ਕੈਨੇਡਾ ਅਤੇ ਪ੍ਰੋਵਿੰਸ਼ੀਅਲ ਗਵਰਨਮੈਂਟਸ ਡਿਸਕ੍ਰਿਮੀਨੇਟੋਰੀ ਟ੍ਰੇਡ ਪ੍ਰੈਕਟਿਸਿਸ ਦੇ ਵਿੱਚ ਇੰਗੇਜ ਹਨ, ਜਿਵੇਂ ਕਿ ਸਾਰੇ ਪ੍ਰੋਵਿੰਸਿਸ ਐਂਡ ਟੈਰੀਟੋਰੀਜ਼ ਸਵਾਏ ਐਲਬਰਟਾ ਐਂਡ ਸਸਕੈਚੁਆਨ ਦੀਆਂ ਪ੍ਰੋਵਿੰਸ਼ੀਅਲ ਸਰਕਾਰਾਂ ਨੇ ਪ੍ਰੋਵਿੰਸ਼ੀਅਲ ਠੇਕਿਆਂ ਦੇ ਵਿੱਚ US ਐਲਕੋਹਲ ਬੈਨ ਕੀਤੀ ਹੋਈ ਹੈ, ਜਿਹਦੇ ਨਾਲ ਇੱਕ ਇੱਕ ਸਾਲ ਦੇ ਵਿੱਚ $1 ਬਿਲੀਅਨ ਤੋਂ ਵੀ ਜ਼ਿਆਦਾ ਦਾ ਨੁਕਸਾਨ ਹੋ ਰਿਹਾ ਹੈ, ਜਿਹਦੇ ਬਾਰੇ ਅੱਜ ਦੋਨੇ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਤੇ ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਉਹ ਖੁਦ ਆਪ ਪਹਿਲਾਂ ਹੀ ਬਿਨਾਂ ਟ੍ਰੇਡ ਡੀਲ ਤੋਂ ਹੀ ਇਸ ਫੈਸਲੇ ਨੂੰ ਨਹੀਂ ਰਿਵਰਸ ਕਰਨਗੇ ਜੋ ਮਰਜ਼ੀ ਹੋ ਜਾਵੇ। ਅਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਅੱਜ ਕਹਿ ਦਿੱਤਾ ਹੈ ਜਦੋਂ ਉਹਨੂੰ ਪੁੱਛਿਆ ਗਿਆ ਵਿਲ ਯੂ ਟੈਲ ਦੈਮ ਟੂ ਸਟਾਕ ਅਮੈਰੀਕਨ ਲਿਕਰ ਇਨ LCBO ਐਂਡ BC ਪ੍ਰੋਵਿੰਸ਼ੀਅਲ ਲਿਕਰ ਸਟੋਰਸ, ਉਹਨੇ ਕਿਹਾ ਕਿ ਦੇਖੋ ਜੀ ਇਹ ਇੱਕ ਫੈਡਰਲ ਜੁਰਿਸਡਿਕਸ਼ਨ ਫੈਡਰਲ ਡਿਸੀਜ਼ਨ ਹੈ ਹੀ ਨਹੀਂ, ਇਹ ਪ੍ਰੋਵਿੰਸਿਸ ਐਂਡ ਟੈਰੀਟੋਰੀਜ਼ ਦਾ ਡਿਸੀਜ਼ਨ ਹੈ, ਇਹਨੇ ਉਸ ਤੋਂ ਇਲਾਵਾ ਕੁਝ ਹੋਰ ਕਿਹਾ ਹੀ ਨਹੀਂ। US ਨੇ ਦੂਜੇ ਪ੍ਰੋਕਲਮੇਸ਼ਨ ਦੇ ਵਿੱਚ ਇੱਕ ਹੋਰ ਵੱਡੀ ਤਕਲੀਫ ਦਾ ਜ਼ਿਕਰ ਕੀਤਾ ਹੈ, ਕੈਨੇਡਾ ਦਾ ਸਪਲਾਈ ਮੈਨੇਜਮੈਂਟ ਔਨ ਡੇਅਰੀ ਐਗਸ ਐਂਡ ਪੋਲਟਰੀ, ਜਿਹਦੇ ਨਾਲ US ਡੇਅਰੀ ਫਾਰਮਰਸ ਦੇ ਪ੍ਰੋਡਕਟਸ ਨੂੰ ਕੈਨੇਡਾ ਤੱਕ ਭੇਜਣ ਦੇ ਲਈ ਲਿਮਿਟ ਕੀਤਾ ਜਾਂਦਾ ਹੈ ਕੋਟਾਸ ਦੇ ਨਾਲ, ਅਤੇ ਉਸ ਤੋਂ ਬਾਅਦ ਵੈਰੀ ਵੈਰੀ ਹਾਈ ਰੇਟ ਆਫ ਟੈਰਿਫ ਦੇ ਨਾਲ ਵੀ ਚਾਰਜ ਕੀਤਾ ਜਾਂਦਾ ਹੈ। ਸੋ ਅਸਲ ਦੇ ਵਿੱਚ ਅਮੈਰੀਕਨ ਡੇਅਰੀ ਫਾਰਮਰਸ ਦੇ ਲਈ ਤਾਂ ਇੱਥੇ ਕੈਨੇਡਾ ਦੇ ਵਿੱਚ ਤਾਂ ਡੇਅਰੀ ਪ੍ਰੋਡਕਟਸ ਵੇਚਣ ਦੇ ਵਿੱਚ ਕਦੇ ਵੀ ਨਹੀਂ ਫ੍ਰੀ ਟ੍ਰੇਡ ਰਹੀ, ਤਾਂ ਹੀ ਤਾਂ ਟਰੰਪ ਦੇ ਇੰਨੇ ਸਾਲ ਪਹਿਲਾਂ ਪਹਿਲੇ ਹੀ ਪ੍ਰੈਜ਼ੀਡੈਂਸ਼ਲ ਟਰਮ ਤੋਂ ਲੈ ਕੇ ਹੁਣ ਤੱਕ ਵੀ ਉਹ ਆਹੀ ਇੱਕੋ ਹੀ ਡੇਅਰੀ ਕਾਰਟੈਲ ਡੇਅਰੀ ਮਾਫੀਆ ਬਹੁਤ ਹੀ ਵੱਡੀ ਪੋਲੀਟੀਕਲ ਅਤੇ ਲਾਬੀਅਸ ਅਤੇ ਫਾਈਨੈਂਸ਼ੀਅਲ ਗਰੁੱਪ ਇਨ ਕੈਨੇਡਾ ਆਫ ਫਾਰਮਰਸ ਇਨ ਅੰਟੇਰੀਓ ਐਂਡ ਕੁਬੈਕ, ਉਹਨਾਂ ਦੇ ਖਿਲਾਫ ਇਹ ਬੋਲਦਾ ਆ ਰਿਹਾ ਹੈ। ਪਰ ਲਿਬਰਲਸ ਨੂੰ ਵੋਟ ਬੈਂਕ ਬਹੁਤ ਪਿਆਰੀ ਆ, ਵੋਟ ਦੀ ਅਮਾਊਂਟ ਬਹੁਤ ਪਿਆਰੀ ਆ ਅੰਟੇਰੀਓ ਕੁਬੈਕ ਦੇ ਵਿੱਚ, ਤਾਂ ਤਾਂ ਉਹਦੇ ਖਿਲਾਫ ਕਦੇ ਬੋਲਦੇ ਹੀ ਨਹੀਂ। ਅਤੇ ਸਾਡੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਇਲੈਕਸ਼ਨ ਤੋਂ ਪਹਿਲਾਂ ਵੀ ਬਾਅਦ ਵੀ ਹੁਣ ਵੀ ਕਮਿਟ ਕੀਤਾ ਹੈ ਕਿ ਉਹ ਇਸ ਵੈਰੀ ਵੈਰੀ ਪਾਵਰਫੁਲ ਡੇਅਰੀ ਕਾਰਟੈਲ ਦੇ ਖਿਲਾਫ ਕਦੇ ਵੀ ਨਹੀਂ ਜਾਊਗਾ, ਨਾ ਹੀ ਚੇਂਜ ਪੇਸ਼ ਕਰੂਗਾ, ਨਾ ਇਹਨੂੰ ਬੰਦ ਕਰੂਗਾ, ਅਤੇ ਇਹਦੇ 'ਤੇ ਕੋਈ ਵੀ ਕਨਸੈਸ਼ਨ ਨਹੀਂ ਕਰੂਗਾ। US ਨੇ ਤੀਜੇ ਪ੍ਰੋਕਲਮੇਸ਼ਨ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਇੱਕੋ ਹੀ ਸਾਲ ਦੇ ਵਿੱਚ ਕੈਨੇਡਾ ਦੇ ਵਿੱਚ US ਤੋਂ ਇੰਪੋਰਟ ਕੀਤੀਆਂ ਜਾਂਦੀਆਂ ਗੱਡੀਆਂ ਆਟੋਮੋਬਾਈਲਸ ਲਾਈਟ ਟਰੱਕਸ ਦੀਆਂ ਸੇਲਸ ਡਬਲ ਡਿਜਿਟ ਨਾਲ ਸਿਗਨੀਫਿਕੈਂਟਲੀ ਘਟੀਆਂ ਹਨ, ਕਿਉਂਕਿ ਕੈਨੇਡਾ ਨੇ US ਆਟੋਮੋਬਾਈਲਸ ਇੰਪੋਰਟਡ ਇਨਟੂ ਕੈਨੇਡਾ 'ਤੇ 25% ਟੈਰਿਫ ਲਾਇਆ ਹੋਇਆ ਹੈ, ਜੋ ਕਿ ਕਾਮਨ ਸੈਂਸ ਦੀ ਗੱਲ ਹੋਣੀ ਚਾਹੀਦੀ ਆ, ਕਿਉਂਕਿ ਅਸਲ ਜਗ੍ਹਾ ਦੇ ਵਿੱਚ ਤਾਂ US ਨੇ ਹੀ ਪਹਿਲਾਂ ਤੋਂ ਹੀ ਦੁਨੀਆ ਭਰ ਦੇ ਸਾਰੇ ਮੁਲਕਾਂ 'ਤੇ ਗਲੋਬਲ ਉਹਨਾਂ ਦੇ ਮੁਲਕਾਂ ਤੋਂ ਲੈ ਕੇ US ਤੱਕ ਇੰਪੋਰਟ ਕੀਤੀਆਂ ਜਾਂਦੀਆਂ ਗੱਡੀਆਂ 'ਤੇ 25% ਟੈਰਿਫ ਇੰਪਲੀਮੈਂਟ ਕੀਤਾ। ਸੋ ਸਮਝੋ ਬਾਹਰ ਹੈ ਕਿ ਜਦੋਂ ਸਾਡੇ ਮੁਲਕ ਨੇ ਉਹੀ ਸੇਮ 25% ਫੋਰ 25% ਡਾਲਰ ਫੋਰ ਡਾਲਰ ਪਰਸੈਂਟ ਫੋਰ ਪਰਸੈਂਟ ਆਟੋਮੋਬਾਈਲ ਫੋਰ ਆਟੋਮੋਬਾਈਲ ਟੈਰਿਫ ਟਿਪ ਫੋਰ ਟੈਪ ਲਾਇਆ, ਹੁਣ ਇਹਨਾਂ ਨੇ ਇਹ ਮੁੱਦਾ ਚੱਕਿਆ ਹੈ ਅਤੇ ਤੀਜਾ ਬਹਾਨਾ ਬਣਾਇਆ ਹੈ ਅਤੇ ਕਿਹਾ ਇਹ ਗਲਤ ਕੰਮ ਆ। ਕਮਾਲ ਦਾ ਲੌਜਿਕ ਹੈ ਯਾਰ। US ਐਡਮਿਨਿਸਟ੍ਰੇਸ਼ਨ ਨੇ ਸਟੇਟ ਕੀਤਾ ਹੈ ਕਿ ਕੈਨੇਡਾ ਤੋਂ ਲੈ ਕੇ US ਤੱਕ ਇੰਪੋਰਟ ਕੀਤੇ ਜਾਂਦੇ ਐਨਰਜੀ, ਫਾਰੈਸ਼, ਕ੍ਰਿਟੀਕਲ ਮਿਨਰਲਸ ਅਤੇ ਫਿਸ਼, ਆਹੀ ਚਾਰ ਚੀਜ਼ਾਂ ਨੇ ਅਸੀਂ ਐਗਜ਼ੈਂਪਟ ਕਰਾਂਗੇ, ਬਾਕੀ ਕੁਛ ਨਹੀਂ ਬਖਸ਼ਣਾ ਹੈਗਾ ਨਵੇਂ ਸੈਕਸ਼ਨ 338 ਟੈਰਿਫਸ ਤੋਂ। ਪਰ ਬਾਕੀ ਲਿਸਟ ਦੇ ਵਿੱਚ ਜਿੰਨੇ ਵੀ ਗੁੱਡਸ ਹਨ, ਬੇਸ਼ੱਕ USMCA ਕੰਪਲਾਇੰਟ ਵੀ ਹਨ, ਉਹਨਾਂ 'ਤੇ ਹੁਣ 50% ਦਾ ਟੈਰਿਫ ਰੇਟ ਅੱਜ ਤੋਂ 29 ਡੇਜ਼ ਆਫਟਰ August 19, 2026 ਨੂੰ ਸ਼ੁਰੂ ਕੀਤਾ ਹੀ ਜਾਣਾ ਹੈ। ਸੋ ਬੈਂਕ ਆਫ ਮੌਂਟਰੀਅਲ ਬੀਮੋ ਦੇ ਸੀਨੀਅਰ ਇਕਾਨਮਿਸਟ ਰਾਬਰਟ ਕੈਵਚਿਚ ਨੇ ਅੰਦਾਜ਼ਾ ਲਾਇਆ ਹੈ, ਅੰਦਾਜ਼ਾ ਹੀ ਆ ਹਜੇ ਤੱਕ, ਕਿਉਂਕਿ ਇੱਕ ਦਿਨ ਦੇ ਵਿੱਚ ਤੁਸੀਂ ਕਿੰਨਾ ਕੁ ਪਤਾ ਕਰ ਲਓਗੇ, ਸਾਰੀਆਂ ਹੀ ਚੀਜ਼ਾਂ ਦਾ ਹਿਸਾਬ ਕਿਵੇਂ ਕਰ ਲਓਗੇ, ਬਹੁਤ ਲੰਬੀਆਂ 3 ਡਿਫਰੈਂਟ ਲਿਸਟਾਂ ਆਫ ਗੁੱਡਸ ਐਂਡ ਪ੍ਰੋਡਕਟਸ ਭੇਜੀਆਂ ਗਈਆਂ ਨੇ। ਸੋ ਰਾਬਰਟ ਕੈਵਚਿਚ BMO ਦੇ ਸੀਨੀਅਰ ਇਕਾਨਮਿਸਟ ਨੇ ਕਿਹਾ ਕਿ ਤਕਰੀਬਨ $30 billion ਆਫ ਕੈਨੇਡੀਅਨ ਗੁੱਡਸ ਨੂੰ ਟੈਰਿਫ ਕੀਤਾ ਜਾਣਾ ਹੈ August 19, 2026 ਨੂੰ, ਜੋ ਕਿ ਲਗਭਗ 5% ਆਫ ਆਲ ਕੈਨੇਡੀਅਨ ਐਕਸਪੋਰਟਸ ਟੂ ਦ US ਹੈ। ਲਿਟਰਲੀ ਜੋ ਵੀ ਅਸੀਂ ਬਣਾਉਂਦੇ ਹਾਂ, ਤਿਆਰ ਕਰਦੇ ਹਾਂ ਜਾਂ ਰਾਹ ਵੀ ਭੇਜਦੇ ਹਾਂ ਅਮਰੀਕਾ ਨੂੰ ਇੱਕ ਇੱਕ ਸਾਲ 'ਚ, ਉਹਦੇ ਵਿੱਚੋਂ 5% 'ਤੇ, ਇੰਨੇ ਵੱਡੇ ਹਿੱਸੇ 'ਤੇ ਇਹ 50% ਦੇ ਟੈਰਿਫ ਲਾਏ ਜਾਣੇ ਹਨ। ਇਸ ਸੀਨੀਅਰ ਇਕਾਨਮਿਸਟ ਨੇ ਕਿਹਾ ਕਿ ਸਾਡੇ ਇੰਟਾਇਰ ਇਕਾਨਮੀ ਦੇ ਲਈ ਇਹ ਨੁਕਸਾਨ ਨੂੰ ਸਰਵਾਈਵ ਕਰਨਾ ਤਾਂ ਪੋਸੀਬਲ ਹੈ, ਪਰ ਸਪੈਸੀਫਿਕ ਇੰਡਸਟਰੀਜ਼ ਐਂਡ ਬਿਜ਼ਨਸਿਸ ਵਿਲ ਬੀ ਐਕਸਟ੍ਰੀਮਲੀ ਹਾਰਡ ਹਿਟ, ਖਾਸ ਤੌਰ ਬ੍ਰਿਟਿਸ਼ ਕੋਲੰਬੀਆ ਦੀ ਫੋਰੈਸਟਰੀ ਐਂਡ ਲੰਬਰ ਇੰਡਸਟਰੀ, ਫਰਨੀਚਰ ਇੰਡਸਟਰੀ, ਫੂਡ ਇੰਡਸਟਰੀ, ਡੇਅਰੀ ਇੰਡਸਟਰੀ, ਐਲਕੋਹਲ ਇੰਡਸਟਰੀ, ਬਹੁਤ ਹੀ ਵੱਡੀਆਂ ਵੱਡੀਆਂ ਇੰਡਸਟਰੀਜ਼ ਦੇ ਵਿੱਚ ਤਾਂ ਤਬਾਹੀ ਤੱਕ ਵੀ ਪੇਸ਼ ਹੋ ਸਕਦੀ ਆ ਜੇ ਅਸਲ ਦੇ ਵਿੱਚ ਅੱਜ ਤੋਂ ਮਹੀਨਾ ਬਾਅਦ ਇਹ ਟੈਰਿਫਸ ਇੰਪਲੀਮੈਂਟ ਕੀਤੇ ਜਾਂਦੇ ਨੇ। ਕੈਨੇਡੀਅਨ ਚੇਂਬਰ ਆਫ ਕਾਮਰਸ ਦੇ ਪ੍ਰਿੰਸੀਪਲ ਇਕਾਨਮਿਸਟ ਐਂਡਰੂ ਡਿਕਾਪੂਓ ਨੇ ਕਿਹਾ ਕਿ ਲਗਭਗ 1,00,000 ਕੈਨੇਡੀਅਨ ਜੌਬਸ 100,000 Canadian jobs, potential layoffs and terminations ਦੇ ਖਤਰੇ ਦੇ ਵਿੱਚ ਹਨ ਅੱਜ ਨਹੀਂ ਤਾਂ ਕੱਲ ਨੂੰ ਇਹਨਾਂ ਟੈਰਿਫਸ ਤੋਂ ਬਾਅਦ ਮਹੀਨਾ ਬਾਅਦ 2 ਮਹੀਨਾ ਬਾਅਦ 3 ਮਹੀਨਾ ਬਾਅਦ ਇਟ ਆਲ ਡਿਪੈਂਡਸ ਆਨ ਕਿੰਨੀ ਚਿਰ ਤੱਕ ਉਹਨਾਂ ਦੇ ਪ੍ਰੋਡਕਟਸ ਦੀ ਡਿਮਾਂਡ ਰਹਿੰਦੀ ਹੈ ਜੇਕਰ US ਦੇ ਵਿੱਚ ਡਿਮਾਂਡ ਰਹਿੰਦੀ ਵੀ ਹੈਗੀ ਆ 50% ਦੇ ਟੈਰਿਫ ਦੇ ਬਾਵਜੂਦ ਕਿਹੜੇ ਗੁੱਡਸ ਨੂੰ ਹੁਣ 50% ਦੇ ਟੈਰਿਫ ਨਾਲ ਹਿੱਟ ਕੀਤਾ ਜਾ ਰਿਹਾ ਹੈ ਲਿਸਟ ਬਹੁਤ ਲੰਬੀ ਹੈ ਪਰ ਕੁਛ ਐਗਜ਼ਾਮਪਲ ਦੇ ਦਿੰਦਾ ਮਾਲਟ ਬੀਅਰ sparkling wine, regular wine, cider, scotch, whiskey, almost every

जी किया कि मार्क कार्नी नू टैरिफ फॉर टैरिफ डॉलर फॉर डॉलर दा बदला बिल्कुल भी नहीं लेना चाहिदा है, रिटेलिएट नहीं करना चाहिदा है। चाहे अंटेरियो प्रीमियर डग फोर्ड तो आग ही ला रहा है, पहला तो ही कह रहा है कि बिजली बंद कर दो, अज फिर तो कह रहा है बिजली बंद कर दो, इक्वल रिटेलिटरी मेजर्स डॉलर फॉर डॉलर, पागलपानी है, सुसाइड ही है। कनेडियन इकानमी इन्हों नहीं बर्दाश्त कर सकती है। तो US के महंगाई घट पेश हुई है, कैनेडा के वध ही पेश हुई है इस ट्रेड वॉर के, सो दे कैन ईजली आउटलास्ट अस। इन्हें क्या एवरी टाइम यू इनक्रीज वन एंड ही इनक्रीज अनदर, दैट जस्ट डैमेजेस योर इकॉनमी इवन फर्दर। यू नीड टू बी वेरी मेजर्ड अबाउट दिस, दिमाग वरतो ना कि कोई गुस्सा दे विच कह चक लेंगे फटे। Carleton University तो एक business professor Ian Lee ने आज किया है कि इस 18 महीने दे trade war दे विच Mark Carney दी strategy हजे तक कामयाब होई ही नहीं हैगी। असी पहला नालों वध tariffs ते higher percentage of tariffs ही फेस कर रहे हैं, ते हुण टाइम आ गया है decide करन दे लई कि असी की concessions देन दे लई तैयार हाँ एक ज़्यादा फायदेमंद trade deal दे लई ते ज़्यादा tariffs लगन तो रोकन दे लई। इस एक्सपर्ट ने किया कि मार्क कार्नी के प्रीवियस एफर्ट्स दुनिया के सब तो बड़े इकानमी समहाउ हराने के लिए सानू फेल कर रहे हैं। वी हैव टू डिसाइड व्हाट डू वी वांट टू गिव अप टू गेट अ डील, सिंपल एज दैट। हुण तां लोकी कहण भी लग गए ने कि कुछ न कुछ कंसेशन देनिया पैनिया ही हन, नहीं तो रब रखा ही आ साडे इकानमी लिए, वो भी ब्लड आउट, डेथ बाय अ थाउजेंड कट्स बेसिकली। इन्हें सुजैसट किया है कि US प्रेजिडेंट डोनाल्ड ट्रंप ਦੀ ਜਿਹੜੀ ਹੁਣ ਇੰਨੇ ਸਾਲਾਂ ਤੋਂ ਡੈਕੇਡ ਤੋਂ ਡਿਮਾਂਡ ਰਹੀ ਆ, ਪਹਿਲੇ ਪ੍ਰੈਜ਼ੀਡੈਂਸ਼ੀਅਲ ਟਰਮ ਤੋਂ ਹੀ ਡਿਮਾਂਡ ਰਹੀ ਆ ਕਿ ਅਮੈਰੀਕਨ ਫਾਰਮਰਸ ਨੂੰ ਤੁਸੀਂ ਈਕੁਅਲੀ ਟ੍ਰੀਟ ਕਰੋ ਜਿਵੇਂ ਤੁਸੀਂ ਕੈਨੇਡੀਅਨ ਫਾਰਮਰਸ ਨੂੰ ਈਕੁਅਲੀ ਟ੍ਰੀਟ ਕਰਦੇ ਹੋ। ਵੈਸੇ ਤਾਂ ਕੈਨੇਡੀਅਨ ਫਾਰਮਰਸ ਨੂੰ ਤਾਂ ਕ੍ਰੈਪ ਵਾਂਗੂ ਹੀ ਟ੍ਰੀਟ ਕੀਤਾ ਜਾਂਦਾ ਸਾਡੀ ਸਰਕਾਰ ਦੇ ਵੱਲੋਂ, ਕਿਉਂਕਿ ਉਹਨਾਂ ਦੇ ਜਿਹੜੇ ਐਨਰਜੀ ਖਰਚੇ ਨੇ ਅਤੇ ਜਿਹੜੇ ਹੁਣ ਇੰਡਸਟਰੀਅਲ ਕਾਰਬਨ ਟੈਕਸਿਸ ਨੇ ਉਹਨਾਂ ਨੂੰ ਵੀ ਭੁੱਖਾ ਮਾਰ ਰਹੇ ਨੇ। ਦੇ ਬੀਂਗ ਫੋਰਸ ਟੂ ਸੈਲ ਦੇਅਰ ਹੰਡਰਡਸ ਆਫ ਈਅਰ ਓਲਡ ਫੈਮਿਲੀ ਫਾਰਮਸ ਟੂ ਬਿਗ ਕੰਗਲੋਮਰੇਟਸ ਐਂਡ ਕਾਰਪੋਰੇਸ਼ਨਸ। ਪਰ ਫਿਰ ਵੀ ਡੇਅਰੀ ਮਾਫੀਆ, ਡੇਅਰੀ ਕਾਰਟੈਲ ਬਹੁਤ ਹੀ ਤਕੜੀ ਚੀਜ਼ ਹੈ ਇਸ ਮੁਲਕ ਦੇ ਵਿੱਚ, ਜੋ ਕਿ ਡੇਅਰੀ ਪ੍ਰਾਈਸਿਸ, ਪੋਲਟਰੀ ਪ੍ਰਾਈਸਿਸ, ਆਂਡਿਆਂ ਦੀ ਪ੍ਰਾਈਸਿਸ ਐਵਰੀ ਸਿੰਗਲ ਈਅਰ ਕੰਟਰੋਲ ਕਰਦੇ ਨੇ, ਲਿਮਿਟੇਸ਼ਨ ਲਾਉਂਦੇ ਨੇ ਕਿ ਕਿਹੜਾ ਕਿਹੜਾ ਫਾਰਮਰ ਕਿੰਨਾ ਦੁੱਧ ਪ੍ਰੋਡਿਊਸ ਕਰ ਸਕਦਾ, ਕਿੰਨਾ ਡੋਲਣਾ ਪੈਂਦਾ ਹੈ ਜਾਣ ਬੁੱਝ ਕੇ, ਗਰੀਬਾਂ ਨੂੰ ਨਹੀਂ ਕੀ ਪਿਲਾਉਣਾ ਕੀ ਖੁਆਉਣਾ, ਡੋਲੀ ਜਾਓ ਜਾਣ ਬੁੱਝ ਕੇ ਟੂ ਕੀਪ ਅ ਕੰਸਿਸਟੈਂਟ ਲੈਵਲ। ਇਹਨੇ ਸੁਜੈਸਟ ਕੀਤਾ ਹੈ ਕਿ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇਸ ਡਿਮਾਂਡ ਨੂੰ ਤੁਹਾਨੂੰ ਟਾਪ ਆਫ ਦ ਲਿਸਟ 'ਤੇ, ਕੰਸੈਸ਼ਨ ਦੀ ਲਿਸਟ ਵਿੱਚ ਪਾਉਣਾ ਚਾਹੀਦਾ ਹੈ। ਸ਼ਾਇਦ ਉਹ ਤੁਹਾਨੂੰ ਹੋਰ ਵੀ ਟੈਰਿਫਸ ਤੋਂ ਰਿਲੀਫ, ਰਿਪਰੀਵ ਦੇਣ ਲਈ ਤਿਆਰ ਹੋ ਸਕਦਾ, ਜੇ ਇੰਨੀ ਵੱਡੀ ਮੰਗ ਜਿਹੜੀ ਸਾਡੀ ਸਪਲਾਈ ਮੈਨੇਜਮੈਂਟ ਹੈ ਇਨ ਫਾਰਮਿੰਗ, ਇਹਦੇ 'ਤੇ ਅਸੀਂ ਕੰਸੀਡ ਕਰਦੇ ਹਾਂ। ਪਰ ਇਹਦੇ 'ਤੇ ਕੰਸੀਡ ਕਰਦੇ ਹਾਂ ਲਿਬਰਲ ਸਰਕਾਰ, ਫਿਰ ਤਾਂ ਸਰਕਾਰ ਇਹਨਾਂ ਦੀ ਬਣਨੀ ਵੀ ਨਹੀਂ ਹੈਗੀ। ਇਹ ਵੀ ਇੱਕ ਸਿੰਪਲ ਜਿਹੀ ਗੱਲ ਹੈ, ਇਹਨਾਂ ਨੂੰ ਇਲੈਕਸ਼ਨ ਜਿਤਨੀਆਂ ਜ਼ਿਆਦਾ ਪਿਆਰੀਆਂ ਹਨ, ਮੁਲਕ ਦੇ ਵਿੱਚ ਬੰਦਾ ਮਰਦਾ, ਭੁੱਖਾ ਮਰਦਾ, ਜੋਬ ਜੂਬ ਹੈਗੀ ਆ, ਉਹ ਕੀ ਲੈਣਾ ਦੇਣਾ ਯਾਰ। ਪਹਿਲੀ ਗੱਲ ਪਾਵਰ, ਸਿੰਪਲ ਐਜ਼ ਦੈਟ। ਪਰ ਅਨਫੋਰਚੁਨੇਟਲੀ ਮਾਰਕ ਕਾਰਨੀ ਅਤੇ ਉਹਦੇ ਹੀ ਜਿਹੜੇ ਮਾਸਟਰਸ ਨੇ, ਉਹਦੇ ਹੀ ਜਿਹੜੇ ਧਾਗੇ ਖਿੱਚਣ ਵਾਲੇ ਨੇ, ਇਸ਼ਾਰਿਆਂ 'ਤੇ ਨਚਾਉਣ ਵਾਲੇ ਨੇ ਇਸ ਪੱਪੜ ਨੂੰ, ਅੱਜ ਇਹਦੇ ਤੋਂ ਹੀ ਘਰਾਇਆ ਗਿਆ ਕਿ ਆਲ ਆਪਸ਼ਨਸ ਆਰ ਔਨ ਦ ਟੇਬਲ, ਰਿਟੈਲੀਏਸ਼ਨ, ਟੈਰਿਫਸ, ਬਦਲੇ, ਸਭ ਕੁਛ ਹੀ ਰੂਲ ਆਊਟ ਕੀਤਾ ਨਹੀਂ ਜਾ ਸਕਦਾ ਹੈ। ਇਹ ਹਜੇ ਵੀ ਸਮਝਦੇ ਨੇ ਕਿ ਟੈਰਿਫ ਉਹ ਲਾਉਂਦੇ ਆ, ਫਿਰ ਅਸੀਂ ਵੀ ਲਾਵਾਂਗੇ, ਉਹ ਹੋਰ ਲਾਉਣਗੇ, ਅਸੀਂ ਵੀ ਲਾਵਾਂਗੇ, ਅਤੇ ਸਮਹਾਓ ਅਸੀਂ ਉਹਨਾਂ ਨੂੰ ਆਊਟਲਾਸਟ ਕਰ ਲਵਾਂਗੇ। ਇਟਸ ਜਸਟ ਸੁਸਾਈਡ ਐਟ ਦਿਸ ਪੁਆਇੰਟ। ਮਾਰਕ ਕਾਰਨੀ ਨੇ ਅੱਜ ਸਵੇਰੇ ਫੋਨ 'ਤੇ ਗੱਲਬਾਤ ਕੀਤੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਨਾਲ, ਅਤੇ ਦੋਨਾਂ ਨੇ ਐਗਰੀ ਕੀਤਾ ਹੈ ਟ੍ਰੇਡ ਟਾਕਸ ਨੂੰ ਇੰਟੈਂਸੀਫਾਈ ਕਰਨ ਦੇ ਲਈ। ਆਉਣ ਵਾਲੇ ਹਫ਼ਤਿਆਂ ਦੇ ਵਿੱਚ ਉਹ ਖੁਦ ਆਪਦੀ ਟੀਮ ਦੇ ਨਾਲ ਹੀ ਡਾਇਰੈਕਟਲੀ US ਕਾਊਂਟਰ ਪਾਰਟਸ ਨਾਲ ਟ੍ਰੇਡ ਨੈਗੋਸ਼ੀਏਸ਼ਨ ਸ਼ੁਰੂ ਕਰਨ ਦੇ ਵੱਲ ਹੁਣ ਪਲੈਨਿੰਗ ਕਰ ਰਿਹਾ ਹੈ। ਉਹਨੇ ਕਿਹਾ ਕਿ ਅੱਜ ਤੋਂ ਹੀ ਅਸੀਂ ਟ੍ਰੇਡ ਟਾਕਸ ਇੰਟੈਂਸੀਫਾਈ ਕਰਾਂਗੇ, ਕੱਲ੍ਹ ਨੂੰ ਕੋਈ ਹੋਰ ਜ਼ਿਆਦਾ ਵੱਡੀ ਟੈਰਿਫ ਅਨਾਊਂਸਮੈਂਟ ਕੀਤੀ ਜਾਂਦੀ ਆ, ਫਿਰ ਮੇ ਬੀ ਜ਼ਿਆਦਾ ਅੱਗ ਲੱਗ ਜੂਗੀ ਇਹਨਾਂ ਨੂੰ ਕੋਈ ਟ੍ਰੇਡ ਡੀਲ ਬਣਾਉਣ ਦੇ ਲਈ। 18 ਮਹੀਨੇ ਤੋਂ ਕੱਖ ਕੀਤਾ ਹੀ ਨਹੀਂ ਹੈਗਾ, ਅਤੇ ਹੁਣ ਆਲ ਆਫ ਅ ਸਡਨ ਹਾਂ ਅਸੀਂ ਤਾਂ ਰਾਈਟ ਅਵੇ ਇੰਟੈਂਸੀਫਾਈ ਕਰਾਂਗੇ ਟਾਕਸ ਨੂੰ। ਕਮਾਲ ਦੀ ਗੱਲ ਆ। ਪਰ ਗੱਲ ਇਹ ਹੈ ਦੋਸਤੋ, ਬਾਰ ਬਾਰ ਆਪਾਂ ਆਹੀ ਗੱਲ ਸੁਣਦੇ ਹਾਂ, ਵੀ ਆਰ ਰੈਡੀ ਟੂ ਟਾਕ, ਟਾਕਸ ਵਧਾਵਾਂਗੇ, ਟਾਕਸ ਇੰਟੈਂਸੀਫਾਈ ਕਰਾਂਗੇ, ਟਾਕ ਇਜ਼ ਚੀਪ, ਟਾਕ ਦੇ ਨਾਲ ਕੁਛ ਨਹੀਂ ਹੋਣ ਲੱਗਿਆ। ਉਹੀ ਤਾਂ ਗੱਲ US ਦਾ ਜਿਹੜਾ ਸਭ ਤੋਂ ਵੱਡਾ ਟ੍ਰੇਡ ਰੈਪ੍ਰਜੈਂਟੇਟਿਵ ਹੈ ਜੇਮਸਨ ਗ੍ਰੀਅਰ, ਉਹਨੇ ਅੱਜ ਹੀ ਕਿਹਾ
Canadians talk.

0: ਔਖ ਕਰਨ ਦੇ ਲਈ ਤਿਆਰ ਨੇ, ਪਰ ਕੁਛ ਵੀ ਟ੍ਰੇਡ ਦੇ ਵਿੱਚ ਬਦਲਣ ਦੇ ਲਈ ਬਿਲਕੁਲ ਵੀ ਨਹੀਂ ਤਿਆਰ ਹਨ। ਜੇਮਸਨ ਗ੍ਰੀਅਰ ਨੇ ਕਿਹਾ, ਦ ਕੈਨੇਡੀਅਨਸ ਹੈਵ ਆਲਵੇਜ਼ ਬੀਨ ਰੈਡੀ ਫਾਰ ਟਾਕਿੰਗ ਐਂਡ ਮੀਟਿੰਗ, ਨਾਟ ਟੂ ਐਕਚੁਅਲੀ ਚੇਂਜ ਦੀਜ਼ ਥਿੰਗਸ। ਅਤੇ ਇਹ ਵੀ ਸਹੀ ਹੀ ਗੱਲ ਹੈ, ਕਿਉਂਕਿ ਜਿਹੜੀਆਂ ਲਿਸਟ ਆਫ ਇਰੀਟੈਂਟਸ ਐਂਡ ਕਨਸੈਸ਼ਨਸ, ਭਾਵੇਂ ਉਹਨਾਂ ਨਾਲ ਸਾਡਾ ਮੁਲਕ ਦਾ ਥੋੜ੍ਹਾ ਬਹੁਤਾ ਹੋਰ ਨੁਕਸਾਨ ਤਾਂ ਹੋਣਾ ਹੀ ਆ, ਪਰ ਸਾਨੂੰ ਟੈਰਿਫਸ ਅਤੇ ਸੈਕਟੋਰਲ ਟੈਰਿਫਸ ਰਿਲੀਫ ਮਿਲ ਸਕਦੀ ਆ। ਇਹ ਇੰਨੇ ਚਿਰ ਤੋਂ ਹੀ ਸਾਨੂੰ ਕਹਿੰਦੇ ਆ ਰਹੇ ਨੇ ਕਿ ਆਹ ਮੁੱਦਿਆਂ 'ਤੇ ਤੁਸੀਂ ਚੇਂਜਸ ਪੇਸ਼ ਕਰੋ ਅਤੇ ਮੇ ਬੀ ਤੁਹਾਨੂੰ ਇੱਕ ਵਧੀਆ ਡੀਲ ਦੇ ਦੇਵਾਂਗੇ। ਦ ਕੈਨੇਡੀਅਨਸ ਹੈਵ ਆਲਵੇਜ਼ ਬੀਨ ਰੈਡੀ ਫਾਰ ਟਾਕਿੰਗ ਐਂਡ ਮੀਟਿੰਗ, ਨਾਟ ਟੂ ਐਕਚੁਅਲੀ ਚੇਂਜ ਦੀਜ਼ ਥਿੰਗਸ। ਅੱਜ ਯੂ ਐਸ ਟ੍ਰੇਡ ਰੈਪ੍ਰੈਜੈਂਟੇਟਿਵ ਜੇਮਸਨ ਗ੍ਰੀਅਰ ਨੇ ਸਿੱਧੀ ਗੱਲ ਕਹਿ ਦਿੱਤੀ ਆ, ਭਾਵੇਂ ਮਾਰਕ ਕਾਰਨੀ ਕਹਿ ਰਿਹਾ ਹੈ ਹੁਣ ਟਾਕ ਇੰਟੈਂਸੀਫਾਈ ਕਰਾਂਗੇ, ਟਾਕ ਕਰੀ ਜਾਓ, ਮੀਟਿੰਗ ਰੱਖੀ ਜਾਓ, ਕੁਛ ਚੇਂਜ ਤਾਂ ਹਜੇ ਹੋਇਆ ਹੀ ਨਹੀਂ ਹੈਗਾ। ਉਹਨੇ ਸਾਫ ਕਿਹਾ ਕਿ ਜਿਹੜੇ ਵੀ ਮੁੱਦੇ ਏਅਰਟੈਂਸ ਇਸ਼ੂਸ ਯੂ ਐਸ ਇਹਨਾਂ ਟਾਕਸ ਦੇ ਵਿੱਚ ਪੇਸ਼ ਕਰਦਾ ਆ ਰਿਹਾ ਹੈ ਪਿਛਲੇ 18 ਮਹੀਨਿਆਂ ਤੋਂ, ਉਹਨਾਂ 'ਤੇ ਕੈਨੇਡਾ ਨੇ ਕੋਈ ਵੀ ਐਕਸ਼ਨ ਲਿਆ ਤੱਕ ਹੀ ਨਹੀਂ ਹੈਗਾ। ਅਤੇ ਫਿਲਹਾਲ ਕਿਉਂਕਿ ਸਾਰੇ ਤੇ ਸਾਰੇ ਪ੍ਰੀਮੀਅਰਸ ਅਤੇ ਪ੍ਰਾਈਮ ਮਿਨਿਸਟਰ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਕਈ ਦਿਨਾਂ ਦੀਆਂ ਹੁਣ ਮੀਟਿੰਗਸ ਰੱਖਣਗੇ, ਇਕੱਠੇ ਹੋ ਰਹੇ ਨੇ, ਉਹ ਹੁਣ ਤਿਆਰੀ ਕਰ ਰਹੇ ਨੇ ਕਿ ਸਾਨੂੰ ਕਿਹੜੇ ਕਿਹੜੇ ਕਾਊਂਟਰ ਮੈਜ਼ਰ ਲੈਣੇ ਚਾਹੀਦੇ ਨੇ, ਵਿਚ ਇਜ਼ ਏ ਫੇਲਿੰਗ ਐਂਡ ਲੂਜ਼ਿੰਗ ਸਟ੍ਰੈਟਜੀ, ਜੋ ਕਿ 18 ਮਹੀਨਿਆਂ ਤੋਂ ਹੀ ਸਾਨੂੰ ਫੇਲ ਕਰਦੀ ਆ ਰਹੀ ਹੈ। ਸਸਕੈਚੂਆਨ ਦੇ ਪ੍ਰੀਮੀਅਰ ਸਕਾਟ ਮੋਅ ਨੇ ਤਾਂ ਕਿਹਾ ਕਿ ਉਹਨੂੰ ਲੱਗਦਾ ਹੈ ਕਿ ਇਹਨਾਂ ਮੀਟਿੰਗਸ ਦੇ ਵਿੱਚ ਮਾਰਕ ਕਾਰਨੀ ਨੂੰ ਮਜਬੂਰਨ ਸਾਡੇ ਪ੍ਰੀਮੀਅਰਸ ਨੂੰ ਕਹਿਣਾ ਹੀ ਪਊਗਾ ਕਿ ਟ੍ਰੇਡ ਡੀਲ ਬਣਾਉਣ ਦੇ ਖਾਤਰ ਤੁਹਾਨੂੰ ਤੁਹਾਡੇ ਪ੍ਰੋਵਿੰਸ਼ੀਅਲ ਲਿਕਰ ਸਟੋਰ ਦੇ ਵਿੱਚ, ਠੇਕਿਆਂ ਦੇ ਵਿੱਚ ਯੂ ਐਸ ਐਲਕੋਹਲ ਨੂੰ ਫਿਰ ਤੋਂ ਸਟਾਕ 'ਤੇ ਸੇਲ ਕਰਨੀ ਚਾਹੀਦੀ ਹੈ। ਪਰ ਇਹਦੇ ਬਾਰੇ ਪਤਾ ਲੱਗ ਵੀ ਗਿਆ ਹੈ, ਇਹ ਰੂਮਰ ਦੇ ਬਾਰੇ ਵੀ ਪਤਾ ਲੱਗ ਹੀ ਗਿਆ ਹੈ। ਸੋ ਇੰਟੀਰੀਅਰ ਪ੍ਰੀਮੀਅਰ ਡਾਗ ਫੂਡ ਨੇ ਕਿਹਾ ਕਿ ਉਹ ਕਿਸੇ ਵੀ ਹਾਲਾਤ ਦੇ ਵਿੱਚ ਇਹ ਕੰਮ ਨਹੀਂ ਕਰੂਗਾ। ਐਲ ਸੀ ਬੀ ਓਜ਼ ਦੇ ਵਿੱਚ ਤੁਹਾਨੂੰ ਅਮੈਰੀਕਨ ਦਾਰੂ ਨਹੀਂ ਮਿਲੂਗੀ। ਅਤੇ ਬੀ ਸੀ ਦੇ ਪ੍ਰੀਮੀਅਰ ਡੇਵ ਰੀਬੀ ਨੇ ਤਾਂ ਕਿਹਾ, ਦੇਅਰ ਇਜ਼ ਨੋ ਚਾਂਸ ਇਨ ਹੈਲ। ਪ੍ਰੋਬਲਮ ਤਾਂ ਇਹੀ ਹੈ, ਗੱਲ ਇਹ ਹੈ ਕਿ ਇਹਨਾਂ ਨੂੰ ਹਜੇ ਤੱਕ ਵੀ ਲੱਗਦਾ ਹੈ ਕਿ ਉਹ ਹੀ ਐਗਜ਼ੈਕਟ ਸੇਮ 18 ਮਹੀਨਿਆਂ ਦੀ ਸਟ੍ਰੈਟਜੀ ਸਮ ਹਾਓ ਕੱਲ੍ਹ ਨੂੰ ਕਾਮਯਾਬ ਹੋ ਜਾਣੀ ਆ। ਸੋ ਇਹ ਪਾਗਲਪਨ ਦਾ ਹੀ ਡੈਫੀਨੇਸ਼ਨ ਆ ਕਿ ਉਹੀ ਕੰਮ ਫਿਰ ਤੋਂ ਬਾਰ ਬਾਰ ਕਰੀ ਜਾਓ ਅਤੇ ਤੁਹਾਨੂੰ ਲੱਗਦਾ ਹੈ ਕਿ ਰਿਜ਼ਲਟ ਡਿਫਰੈਂਟ ਹੋਣਾ, ਨਤੀਜਾ ਡਿਫਰੈਂਟ ਹੋਣਾ। ਜੇ ਉਹੀ ਕੰਮ ਬਾਰ ਬਾਰ ਕਰੀ ਜਾਂਦੇ ਹੋ, ਨਤੀਜਾ ਮਾੜਾ ਅਤੇ ਮਾੜਾ ਹੀ ਪੇਸ਼ ਹੋ ਰਿਹਾ, ਨਵੇਂ ਅਤੇ ਨਵੇਂ ਠੇਰਸ ਹੀ ਪੇਸ਼ ਹੋ ਰਹੇ ਨੇ ਅਤੇ ਸਾਡੇ ਵੱਲੋਂ ਕੋਈ ਵੀ ਖਾਸ ਕਨਸੈਸ਼ਨ ਦਿੱਤੀ ਨਹੀਂ ਜਾ ਰਹੀ ਹੈ, ਫਿਰ ਨਤੀਜਾ ਕਿਵੇਂ ਡਿਫਰੈਂਟ ਹੋ ਸਕਦਾ ਹੈ? ਹਾਓ ਕੈਨ ਇਟ ਬੀ ਐਨੀ ਡਿਫਰੈਂਟ? ਦੈਟਸ ਦ ਪ੍ਰੋਬਲਮ। ਇਹ ਹਜੇ ਤੱਕ ਵੀ ਐਲਬੋਜ਼ ਅਪ ਮੈਂਟੈਲਿਟੀ ਰੱਖ ਰਹੇ ਨੇ, ਜਦੋਂ 18 ਮਹੀਨੇ ਤੋਂ ਐਲਬੋਜ਼ ਅਪ ਤਾਂ ਸਾਨੂੰ ਨੀਜ ਡਾਊਨ ਤੱਕ ਲੈ ਗਏ ਨੇ ਅਨਫੋਰਚੁਨੇਟਲੀ। ਸੋ ਪ੍ਰੋਬਲਮ ਤਾਂ ਇਹ ਹੈ ਕਿ ਇਹ ਇਕੱਲਾ ਹੀ ਰਾਊਂਡ ਆਫ ਟੈਰਿਫਸ ਨਹੀਂ ਹੈ। ਯੂ ਐਸ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਅੱਜ ਹੀ ਕਹਿ ਦਿੱਤਾ ਹੈ ਕਿ ਜਿਹੜੇ ਕੈਨੇਡੀਅਨ ਫੈਡਰਲ ਸਰਕਾਰ ਅਤੇ ਪ੍ਰੋਵਿੰਸ਼ੀਅਲ ਸਰਕਾਰ ਦੇ ਫੋਰੈਸਟ ਫਾਇਰ ਦੀ ਪ੍ਰੋਵੈਂਸ਼ਨ ਦੀ ਮਿਸਮੈਨੇਜਮੈਂਟ, ਲਾਪਰਵਾਹੀ ਬੇਪਰਵਾਹੀ ਹੈ, ਲੈਕ ਆਫ ਐਨੀ ਕਾਮਨ ਸੈਂਸ ਹੈ ਕਿ ਫੋਰੈਸਟ ਨੂੰ ਤੁਸੀਂ ਕਲੀਅਰ ਕਰੋ, ਕੰਟਰੋਲਡ ਫਾਇਰਸ ਆਪ ਹੀ ਕਰੋ ਅਤੇ ਗਲਾਈਫੋਸੇਟ ਵਰਗੇ ਖਤਰਨਾਕ ਚੀਜ਼ਾਂ ਨਾ ਸਪਰੇ ਕਰੋ, ਟਾਕਸਿਕ ਹਵਾ ਨਾ ਭੇਜੋ ਪੂਰੇ ਕੈਨੇਡਾ ਅਤੇ ਅਮਰੀਕਾ ਦੇ ਵਿੱਚ। ਉਹ ਹੀ ਫੇਲਿੰਗਸ ਕਰਕੇ ਹੁਣ ਵੀ ਯੂ ਐਸ ਐਡਮਿਨਿਸਟ੍ਰੇਸ਼ਨ ਆਪਸ ਦੇ ਵਿੱਚ ਸਲਾਹਾਂ ਕਰ ਰਹੀ ਹੈ ਕਿ ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਜੋ ਕਿ ਹੁਣ ਅਮੈਰੀਕਾ 'ਚ ਹੋਇਆ ਹੈ, ਲੈਕ ਆਫ ਟੂਰਿਜ਼ਮ, ਪਬਲਿਕ ਪਲੇਸਿਸ ਕਲੋਜ਼ਿੰਗ ਡਾਊਨ, ਬੀਚਿਸ ਕਲੋਜ਼ਿੰਗ ਡਾਊਨ, ਬਿਜ਼ਨਸਿਸ ਕਲੋਜ਼ਿੰਗ ਡਾਊਨ, ਵੱਡੇ ਵੱਡੇ ਕਾਨਸਰਟਸ, ਮੇਲੇ, ਇਵੈਂਟਸ ਕਲੋਜ਼ਿੰਗ ਡਾਊਨ, ਉਹਦਾ ਬਦਲਾ ਹੁਣ ਕਿਵੇਂ ਲਵਾਂਗੇ? ਉਹ ਵੀ ਹੁਣ ਅੱਡ ਸੈੱਟ ਆਫ ਟੈਰਿਫਸ ਦੀਆਂ ਸਲਾਹਾਂ ਕਰ ਰਹੇ ਨੇ, ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਵੀ ਲਿਸਟ ਹੁਣ ਪੇਸ਼ ਕਰਾਂਗੇ। ਨਾਲ ਦੀ ਨਾਲ ਇਸ ਹਫ਼ਤੇ ਦੇ ਵਿੱਚ ਜਾਂ ਅਗਲੇ ਹਫ਼ਤੇ ਦੇ ਵਿੱਚ ਐਕਸਪੈਕਟੇਸ਼ਨ ਇਹ ਵੀ ਹੈ ਕਿ ਇੱਕ ਹੋਰ ਸੈੱਟ ਆਫ ਬੇਸ ਲਾਈਨ ਟੈਰਿਫਸ ਨੂੰ ਲਾਂਚ ਕੀਤਾ ਜਾਊਗਾ ਕੈਨੇਡਾ ਅਤੇ ਤਕਰੀਬਨ 60 ਹੋਰ ਮੁਲਕਾਂ ਦੇ ਗੁੱਡਸ ਇੰਪੋਰਟਡ ਟੂ ਦ ਯੂ ਐਸ ਦੇ ਖਿਲਾਫ, ਇਸ ਕਾਰਨ ਕਰਕੇ ਕਿ ਸਾਡੀਆਂ ਸਰਕਾਰਾਂ ਲੋੜ ਤੋਂ ਵੀ ਘੱਟ ਕਰ ਰਹੀਆਂ ਹਨ ਸਲੇਵ ਲੇਬਰ। ਮੰਨ ਲਓ ਕਿ ਚਾਈਨਾ ਦੇ ਵਿੱਚ ਲੋਕਾਂ ਨੂੰ ਇੰਟਰਨਮੈਂਟ ਕੈਂਪ ਦੇ ਵਿੱਚ ਰੱਖ ਕੇ, ਛੋਟੇ ਜਵਾਕਾਂ ਨੂੰ ਰੱਖ ਕੇ ਕੁਛ ਸਮਾਨ ਬਣਾਇਆ ਜਾਂਦਾ, ਕੋਈ ਜੁੱਤੇ ਬਣਾਏ ਜਾਂਦੇ ਆ, ਕੋਈ ਫੋਨ ਬਣਾਇਆ ਜਾਂਦਾ, ਉਹੀ ਸਮਾਨ ਪਹਿਲਾਂ ਕੈਨੇਡਾ ਜਾਂ ਮੈਕਸੀਕੋ ਜਾਂ ਯੂਕੇ ਪਹੁੰਚਦਾ, ਫਿਰ ਉਹੀ ਸਮਾਨ ਅੱਗੇ ਯੂ ਐਸ ਨੂੰ ਵੇਚਿਆ ਜਾਂਦਾ ਹੈ। ਉਹ ਸਲੇਵ ਲੇਬਰ ਮੇਡ ਪ੍ਰੋਡਕਟਸ ਨੂੰ ਹੀ ਰੋਕਣ ਦੇ ਲਈ ਅਤੇ ਅਮੈਰੀਕਾ ਦੇ ਵਿੱਚ ਹੀ ਓਬਵੀਅਸਲੀ ਮੱਚ ਮੋਰ ਐਕਸਪੈਂਸਿਵ ਲੇਬਰ ਨੂੰ ਪ੍ਰੋਟੈਕਟ ਕਰਨ ਦੇ ਲਈ ਦੱਸਿਆ ਜਾ ਰਿਹਾ ਹੈ ਕਿ ਇਸ ਹਫ਼ਤੇ ਜਾਂ ਅਗਲੇ ਹਫ਼ਤੇ ਤੱਕ ਯੂ ਐਸ ਦੇ ਵੱਲੋਂ 60 ਕੰਟਰੀਜ਼ ਇੰਕਲੂਡਿੰਗ ਕੈਨੇਡਾ 'ਤੇ ਨਵਾਂ ਬੇਸ ਲਾਈਨ 10% ਦਾ ਸਾਰੇ ਤੇ ਸਾਰੇ ਸਮਾਨ 'ਤੇ ਠੇਫ ਲਾਇਆ ਜਾ ਸਕਦਾ ਹੈ ਜੋ ਕੁਛ ਵੀ ਉਹਨਾਂ ਮੁਲਕ ਤੋਂ ਲੈ ਕੇ ਯੂ ਐੱਸ ਤੱਕ ਭੇਜਿਆ ਜਾਂਦਾ ਹੈ। ਅਤੇ ਕਲੀਅਰਲੀ ਅੱਜ ਇੱਕ ਬਹੁਤ ਵੱਡਾ ਅਤੇ ਬਹੁਤ ਮਾੜਾ ਪ੍ਰੈਸੀਡੈਂਟ ਸੈੱਟ ਕੀਤਾ ਗਿਆ ਹੈ ਡੋਨਲਡ ਟਰੰਪ ਦੇ ਵੱਲੋਂ। ਉਹਨੇ ਕਿਹਾ ਕਿ ਭਾਵੇਂ ਯੂ ਐੱਸ ਐੱਮ ਸੀ ਏ ਕੰਪਲਾਇੰਟ ਗੁੱਡਸ ਵੀ ਹੋਣ ਉਹਨਾਂ 'ਤੇ ਵੀ 50% ਅਸੀਂ ਠੇਫ ਲਾ ਰਹੇ ਹਾਂ। ਸੋ ਹੋ ਸਕਦਾ ਹੈ ਕਿ ਇਹ ਬੇਸ ਲਾਈਨ ਠੇਫ ਵੀ ਇਸ ਯੂ ਐੱਸ ਐੱਮ ਸੀ ਏ ਦੀ ਕੋਈ ਕਦਰ ਨਾ ਰੱਖੇ ਅਤੇ ਸਾਰਾ ਤਾਂ ਸਾਰਾ ਸਮਾਨ ਲਿਟਰਲੀ ਐਵਰੀ ਸਿੰਗਲ ਥਿੰਗ ਜੋ ਵੀ ਅਸੀਂ ਅਮੈਰੀਕਾ ਨੂੰ ਭੇਜਦੇ ਹਾਂ ਸ਼ਾਇਦ ਉਹਦੇ 'ਤੇ ਵੀ ਦਿਸ ਵੀਕ ਔਰ ਨੈਕਸਟ ਵੀਕ 10% ਦਾ ਇਹ ਸਲੇਵ ਲੇਬਰ ਬਹਾਨੇ ਦੇ ਨਾਲ ਵੀ ਟੈਰਿਫ ਦਾ ਬੇਸ ਲਾਈਨ ਰੇਟ ਵੀ ਅਨਫੋਰਚੁਨੇਟਲੀ ਵੀ ਲਾਇਆ ਜਾ ਸਕਦਾ ਹੈ। ਲੈਟਸ ਸੀ ਵਾਟ ਹੈਪਨਸ। ਸਾਡੇ ਕੰਟਰੋਲ ਦੇ ਵਿੱਚ ਕੁਛ ਹੈ ਨਹੀਂ। ਹੁਣ ਤਾਂ ਜਿਹੜੇ ਵੀ ਲੋਕਾਂ ਨੇ ਆਹੀ ਸਰਕਾਰ ਲਈ ਵੋਟ ਪਾਈ ਸੀ ਪਤਾ ਨਹੀਂ ਕਿੰਨੇ ਕੁ ਹੁਣ ਖੁਸ਼ ਹੋਣਗੇ 18 ਮਹੀਨਿਆਂ ਬਾਅਦ 15 ਮਹੀਨਿਆਂ ਬਾਅਦ ਕਿੰਨੇ ਕੁ ਹੁਣ ਤੰਗ ਹੋ ਚੁੱਕੇ ਹੋਣਗੇ ਕਿੰਨੇ ਕੁ ਦੀਆਂ ਅੱਖਾਂ ਖੁੱਲੀਆਂ ਹਨ ਕਿੰਨੇ ਕੁ ਦੀ ਨਹੀਂ ਵੀ ਹੈਵ ਨੋ ਆਈਡੀਆ। ਸਿਰਫ ਇੱਕੋ ਹੀ ਗੱਲ ਪੱਕੀ ਆ ਕਿ ਉਹੀ ਸੇਮ ਸਟਰੈਟਜੀ ਹੁਣ 18 ਮਹੀਨਿਆਂ ਯੂਜ਼ ਕਰਕੇ ਵੇਟ ਐਂਡ ਸੀ ਕੋਈ ਖਾਸ ਗੱਲਬਾਤ ਕਰਨੀ ਹੈ ਨਹੀਂ ਕੋਈ ਕੰਸੈਸ਼ਨ ਦੇਣੀ ਹੈ ਨਹੀਂ ਦੈਟ ਇਜ਼ ਕਲੀਅਰਲੀ ਨਾਟ ਵਰਕਿੰਗ ਕਿਉਂਕਿ 18 ਮਹੀਨਿਆਂ ਦੇ ਵਿੱਚ ਸੈਂਕੜੇ ਹੀ ਵੱਧ ਠੇਰ ਸੜ 'ਤੇ ਲਾਏ ਗਏ ਨੇ ਅਤੇ ਪੁਰਾਣੇ ਵਧਾਏ ਵੀ ਗਏ ਨੇ ਅਤੇ ਹੋਰ ਧਮਕੀਆਂ ਵੀ ਪੇਸ਼ ਹੋ ਰਹੀਆਂ ਨੇ ਅਤੇ ਸਾਡੀ ਇਕਾਨਮੀ ਅਤੇ ਸਾਡੀ ਇੰਪਲੋਇਮੈਂਟ ਇਜ਼ ਮੱਚ ਵਰਸ ਦੈਨ ਬਿਫੋਰ। ਕਲੀਅਰਲੀ ਇਹ ਸਟਰੈਟਜੀ ਤਾਂ ਕੰਮ ਨਹੀਂ ਕਰ ਰਹੀ ਹੈ ਅਤੇ ਕਲੀਅਰਲੀ ਇਹ ਜੀਨੀਅਸ ਇਕਾਨਮਿਸਟ ਤਾਂ ਨਿਕਲਿਆ ਹੀ ਨਹੀਂ ਹੈ ਤਾਂ ਹੀ ਤਾਂ ਸਾਡੀ ਇਕਾਨਮੀ ਡਾਊਨ ਦਾ ਟੋਇਲਟ ਫਲੱਸ਼ ਹੋ ਚੁੱਕੀ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਅਤੇ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਨੀਲਮ ਸਹਿਦੋਵ ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਫੀਲਡ ਦੇ ਵਿੱਚ ਸਾਰੇ ਹੀ ਮੇਜਰ ਏ ਲੈਂਡਰ ਬੀ ਲੈਂਡਰ ਸਾਰੇ ਹੀ ਲੈਂਡਰ ਨਾਲ ਡਾਇਰੈਕਟਲੀ ਤੁਹਾਡਾ ਮੋਰਗੇਜ ਦਾ ਲੋਨ ਲੈਂਡਿੰਗ ਦਾ ਰੀਫਾਈਨੈਂਸ ਦਾ ਪਹਿਲੀ ਮੋਰਗੇਜ ਦਾ ਸੈਕਿੰਡ ਮੋਰਗੇਜ ਦਾ ਸਾਰਾ ਹੀ ਕੰਮ ਕਰਵਾਉਂਦੇ ਆ ਰਹੇ ਨੇ। ਦੋਸਤੋ ਤੁਸੀਂ ਵੀ ਕੋਈ ਵੀ ਹੁਣ ਕੈਸ਼ ਫਲੋ ਪ੍ਰੋਬਲਮਸ ਫੇਸ ਕਰ ਰਹੇ ਹੋ ਮੋਰਗੇਜ ਰਿਨਿਊਅਲ ਜ਼ਿਆਦਾ ਮਹਿੰਗੇ ਰੇਟ 'ਤੇ ਜ਼ਿਆਦਾ ਵੱਡੀ ਕਿਸ਼ਤ 'ਤੇ ਫੇਸ ਕਰ ਰਹੇ ਹੋ ਕੋਈ ਵੀ ਲੋਨ ਲੈਂਡਿੰਗ ਦਾ ਚੱਕਰ ਵੀ ਹੋਵੇ ਸਾਡੀ ਗੱਲ ਮੰਨੋ ਇਹਨਾਂ ਨਾਲ ਸਲਾਹ ਜ਼ਰੂਰ ਕਰੋ ਕਿਉਂਕਿ ਸਲਾਹ ਦਾ ਕੋਈ ਖਰਚਾ ਨਹੀਂ ਸਲਾਹ ਦੇ ਰਾਹੀਂ ਤੁਹਾਨੂੰ ਇਹ ਸਹੀ ਸਹੀ ਗਾਈਡੈਂਸ ਹੀ ਪ੍ਰੋਵਾਈਡ ਕਰਨਗੇ। ਨੀਲਮ ਸਹਿਦੋਵ ਫੋਨ ਨੰਬਰ ਹੈ 6477 739 8710 ਨੀਲਮ ਜੀ ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਸਮਰਾਜ ਐਂਡ ਸਤਿ ਸ਼੍ਰੀ ਅਕਾਲ ਤੁਹਾਨੂੰ ਐਸ ਵੈਲ।
0: ਨੀਲਮ ਜੀ ਤੁਸੀਂ ਇਹ ਦੱਸੋ ਕਿ ਜਿਹੜੇ ਏ ਲੈਂਡਰ ਹੁੰਦੇ ਆ ਬੀ ਲੈਂਡਰ ਹੁੰਦੇ ਆ ਅਕਸਰ ਹੀ ਆਪਾਂ ਸੁਣਦੇ ਹਾਂ ਲੋਕਾਂ ਤੋਂ ਕਿ ਯਾਰ ਮੈਂ ਤਾਂ ਬੀ ਲੈਂਡਰ ਨਾਲ ਕਦੇ ਜਾਣਾ ਹੀ ਨਹੀਂ ਹੈਗਾ ਮੈਨੂੰ ਡਰ ਲੱਗਦਾ ਹੈ। ਤੁਸੀਂ ਇਹ ਦੱਸੋ ਕਿ ਪਹਿਲੀ ਗੱਲ ਇਹ ਫਰਕ ਕੀ ਹੁੰਦਾ ਏ ਅਤੇ ਬੀ ਦੇ ਵਿੱਚ ਕੋਈ ਜ਼ਿਆਦਾ ਮਹਿੰਗਾ ਕੰਮ ਆ ਜ਼ਿਆਦਾ ਔਖਾ ਕੰਮ ਆ ਕੀ ਆ ਤੁਸੀਂ ਸਮਝਾਓ ਜੀ।
1: ਓਕੇ ਪਹਿਲੀ ਗੱਲ ਤਾਂ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਬਿਫੋਰ ਆਈ ਕਮ ਟੂ ਤੁਹਾਡਾ ਕੁਐਸਚਨ ਮੈਂ ਛੋਟੀ ਜਿਹੀ ਇੱਕ ਗੱਲ ਦੱਸਦਾ ਤੁਹਾਨੂੰ ਯੂ ਐਸ ਐਵਰੀਬਡੀ ਨੋ ਕਿ ਜਿਹੜੀ ਇਨਫਲੇਸ਼ਨ ਆਈ ਆ ਉਹ ਆਈ ਆ 2.8 ਕੱਟ ਕੇ ਫਰੋਮ 3.2%। ਬੈਂਕ ਦਾ ਟਾਰਗੇਟ ਹੈਗਾ ਕਿ ਇਹਨੂੰ 2% ਤੇ ਲੈ ਕੇ ਆਉਣਾ। ਜਿਹੜੀ ਇਕੋਨੋਮਿਕ ਗਰੋਥ ਹੈ ਇਜ਼ ਇੰਪਰੂਵਿੰਗ ਬਟ ਨਾਟ ਸਟਰੋਂਗ ਇਨਫ ਟੂ ਜਸਟੀਫਾਈ ਅ ਰੇਟ ਹਾਈਕ ਬਿਕੋਜ਼ ਚਾਂਸਿਸ ਆਰ ਵੈਰੀ ਵੈਰੀ ਲੈਸ ਕਿ ਰੇਟ ਹਾਈਕ ਹੋਊਗਾ। ਬਟ ਨੈਕਸਟ ਜਿਹੜੀਆਂ 3 ਮੀਟਿੰਗਸ ਹੈਗੀਆਂ ਵਿਚ ਇਜ਼ ਦੇ ਆਰ ਅਪਕਮਿੰਗ ਸਪਟੈਂਬਰ ਦੀ 2nd ਨੂੰ ਦੈਨ ਅਕਟੋਬਰ 28 ਦਸੰਬਰ 9th ਇਹਨਾਂ ਦੇ ਵਿੱਚ ਜਿਹੜੀ ਬੈਂਕ ਆਫ ਕੈਨੇਡਾ ਨੇ ਅਨਾਊਂਸਮੈਂਟ ਕਰਨੀ ਆ ਡਿਪੈਂਡਿੰਗ ਅਪੋਨ ਕੀ ਆਪਣੀ ਇਕੋਨੋਮੀ ਤੇ ਕਿੰਨੀ ਕੁ ਸਟਰੋਂਗ ਹੈ ਜਾਂ ਕਿੰਨੀ ਕੁ ਨਹੀਂ ਸਟਰੋਂਗ। 80-90% ਚਾਂਸਿਸ ਹੈਗੇ ਆ ਦੇ ਗੋਨਾ ਦੇਰ ਵਿਲ ਬੀ ਨੋ ਚੇਂਜ ਰੇਟ ਉੱਥੇ ਦੇ ਉੱਤੇ 2.25 ਤੇ ਟਿਕੇ ਰਹਿਣਗੇ। ਓਨਲੀ 10-20% ਦੇ ਚਾਂਸਿਸ ਹੈਗੇ ਆ ਜਿੱਥੇ ਕਿ ਆਪਾਂ ਦੇਖ ਸਕਦੇ ਹਾਂ ਸ਼ਾਇਦ ਰੇਟ ਕੱਟ ਹੋ ਜਾਏ ਵਿਚ ਇਜ਼ ਵੈਰੀ ਅਨਲਾਈਕਲੀ। ਸੋ ਰੇਟ ਹਾਈਕ ਦਾ ਵੀ ਆਲਸੋ ਇਟਸ ਅ ਸੇਮ ਥਿੰਗ ਪਰ ਚਾਂਸਿਸ ਆਰ ਇਟਸ ਗੋਨਾ ਸਟੇ ਸਟੇਬਲ ਆਲ ਦੀਸ ਵਿਦ ਦ 3 ਅਪਕਮਿੰਗ ਬੈਂਕ ਆਫ ਕੈਨੇਡਾ ਵੱਲੋਂ ਅਨਾਊਂਸਮੈਂਟ। ਤੁਸੀਂ ਇਸ ਬਾਰੇ ਕੀ ਸੋਚਦੇ ਹੋ ਯੂ ਕੈਨ ਆਲਵੇਜ਼ ਸ਼ੇਅਰ। ਹੁਣ ਰਹੀ ਗੱਲ ਵਟ ਇਜ਼ ਅ ਡਿਫਰੈਂਸ ਬਿਟਵੀਨ ਏ ਐਂਡ ਬੀ ਲੈਂਡਿੰਗ। ਪਹਿਲਾਂ ਗੱਲ ਕਰੀਏ ਬੀ ਲੈਂਡਿੰਗ ਦੀ। ਬੀ ਲੈਂਡਰ ਮੋਸਟ ਆਫ ਦਾ ਟਾਈਮ ਲੋਕੀ ਫੋਨ ਚੱਕ ਕੇ ਫਸਟ ਥਿੰਗ ਕਹਿੰਦੇ ਨੀਲਮ ਜੀ ਆਪਾਂ ਆਨਲਾਈਨ ਨੋ ਪਰ ਆਪਾਂ ਬੀ ਲੈਂਡਰ ਤੇ ਨਹੀਂ ਜਾਣਾ ਨੋ ਮੈਟਰ ਵਟ। ਬੀ ਲੈਂਡਰ ਇਜ਼ ਨੋਟ ਫੋਰ ਐਵਰੀਬਾਡੀ। ਬੀ ਲੈਂਡਰ ਇਜ਼ ਐਨ ਅਲਟਰਨੇਟਿਵ ਲੈਂਡਰ ਹੂ ਡੂ ਨਾਟ ਵਰਕ ਵਿਦ ਪੀਪਲ ਹੂ ਹੈਵ ਲੈਸ ਦੈਨ 20% ਡਾਊਨ ਪੇਮੈਂਟ। ਜਿਹਦੇ ਕੋਲ 5-10-15-19% ਡਾਊਨ ਪੇਮੈਂਟ ਆ ਬੀ ਲੈਂਡਰ ਉਹਨਾਂ ਨੂੰ ਕਹਾਣੀ ਬਣਦੇ। ਬੀ ਲੈਂਡਰ ਦੇ ਡੋਂਟ ਟੂ ਈਵਨ ਨੋ ਦੈਮ ਬੈਸਟ ਫੋਰ ਬੀ ਲੈਂਡਰ ਕਿਹਦੇ ਲਈ ਉਹ ਠੀਕ ਕੰਮ ਕਰਦੇ ਆ ਹਨਾ। ਜਾਂ ਤਾਂ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਹੈ ਬਰੂਜ ਹੈ ਇੱਕ ਤਾਂ ਉਹਨਾਂ ਲਈ ਵਧੀਆ ਹੁੰਦੇ ਆ। ਬੇਸਿਕਲੀ ਦੇ ਆਰ ਦੀ ਬੈਸਟ ਫਰੈਂਡਸ ਆਫ ਸੈਲਫ ਇੰਪਲੋਇਡ ਪੀਪਲ। self employed people like trucking ho gayi, restaurants ho gaye, lawyer ho gaye, doctors ho gaye, jehde vi koi vi self employed de liye kam karde na, apne aap de liye kam karde, they're self employed, deal lenders are for them. Deal lenders ki karde, they watch very closely to your bank statements. ਉਹਦੇ ਚ ਦੇਸੀ ਲੋਟ ਆਫ ਟ੍ਰਾਂਜੈਕਸ਼ਨਸ ਵਿਚ ਇਜ਼ ਤੁਹਾਡਾ ਰੈਵਨਿਊ ਦਾ ਫਲੋ ਕੈਸ਼ ਫਲੋ ਬਟ ਉਹਦੇ ਤੇ ਤੁਹਾਡੀ ਜਿਹੜੀ ਐਕਚੁਅਲ ਪਰਸਨਲ ਇਨਕਮ ਹੈ ਉਹ ਬੜੀ ਥੋੜੀ ਹੁੰਦੀ ਹੈ ਜਿਹੜਾ ਬੀ ਲੈਂਡਰ ਆ ਵਿਲ ਲੈਂਡ ਯੂ ਦਾ ਮਨੀ ਬੇਸਡ ਆਨ ਯੂਰ ਬਿਜ਼ਨਸ ਇਨਕਮ ਨੋਟ ਨੈਸੈਸਰੀ ਕਿ ਤੁਹਾਡੀ ਪਰਸਨਲ ਇਨਕਮ ਤੇ ਸੋ ਉਹ ਬਿਜ਼ਨਸ ਦੀ ਇਨਕਮ ਦੇ ਉੱਤੇ ਤੁਹਾਨੂੰ ਪੈਸੇ ਲੈਂਡ ਕਰ ਦਿੰਦੇ ਤਾਂ ਦਿਸ ਇਜ਼ ਵਾਈ ਬੀ ਲੈਂਡਰਸ ਆਰ ਦੀ ਬੈਸਟ ਫਰੈਂਡਸ ਆਫ ਸੈਲਫ ਇੰਪਲੋਇਡ ਪੀਪਲ ਇਹ ਤਾਂ ਸੀ ਬੀ ਲੈਂਡਰ ਤੇ ਹੁਣ ਜਿਹੜੀ ਗੱਲ ਰਹੀ ਏ ਦੀ ਆਪਣੀ ਯੰਗ ਜਨਰੇਸ਼ਨ ਇਹ ਤੇ ਕਿਉਂ ਜਾਣਾ ਚਾਹੁੰਦੀ ਹੈ ਪਰਸੈਂਟੇਜ ਜਿਹੜੀ ਡਾਊਨ ਪੇਮੈਂਟ ਜੋ ਬੜੀ ਘੱਟ ਹੁੰਦੀ ਹੈ 5% ਜਾਂ 10% ਨੈਟ 5% ਨਾਲ ਲੇਟਲੀ ਇੱਕ ਡੀਲ ਕਲੋਜ਼ ਕਰੀ ਹੈ ਸਮਰਾਜ ਵੈਰੀ ਲੇਟਲੀ ਓਨਲੀ ਵਿਦ 6% ਵਿਚ ਵਾਸ ਮਿਨੀਮਮ ਡਾਊਨ ਪੇਮੈਂਟ ਆਫ 600,000 ਉੱਤੇ ਬੈਂਕ ਨਾਲ ਹੋਈ ਐਂਡ ਜੇ ਇਹ ਬੈਂਕ ਨਾਲ ਨਾ ਹੁੰਦੀ ਮੰਨ ਲਓ ਕਿਸੇ ਕਾਰਨ ਨਹੀਂ ਹੋਈ then a bill lender nal nahi ho sakdi why there's a minimum down payment why because of another ho sakda je credit score sahi si ta a te tik gaye je credit score vi kharab hunda te udon vi down payment vi na hundi na inna ne a te jana si na inna ne b te jana si so a wale sirf ohi ja sakde number 1 inna da jehda credit score hai oh 680 and up hove ta bank wale mann lende hai ਘੱਟ ਡਾਊਨ ਪੇਮੈਂਟ ਨਾਲ ਵੀ ਦੂਜੇ ਪਾਸੇ ਜਿਹੜੇ ਬੀ ਲੈਂਡਰ ਹੈ ਨਾ ਸਮਰਾਜ ਦੇ ਆਰ ਨਾਟ ਕੋਈ ਡਰਾਣੇ ਜੇ ਹੋਵੇ ਜੇ ਲੋਕੀ ਬੈਠੇ ਹੋਏ ਸਟੇਰੀ ਕਰੋ ਬੈਠੇ ਹੋਏ ਕਿ ਚੱਲ ਆਪਾਂ ਬੀ ਦੇ ਨਹੀਂ ਜਾਣਾ ਪਰ ਤੁਹਾਡੀ ਸਿਚੁਏਸ਼ਨ ਤਾਂ ਡਿਪੈਂਡ ਕਰਦਾ ਤੁਹਾਨੂੰ ਵੈਦਰ ਯੂ ਵਾਂਟ ਟੂ ਨੋ ਸਮਥਿੰਗ ਅਬਾਊਟ ਏ ਲੈਂਡਿੰਗ ਔਰ ਬੀ ਲੈਂਡਿੰਗ ਔਰ ਪ੍ਰਾਈਵੇਟ ਲੈਂਡਿੰਗ ਨਾਮ ਇੱਕੋ ਹੀ ਹੈ ਜੀ ਮੌਰਗੇਜ ਬ੍ਰੋਕਰ ਮੌਰਗੇਜ ਕੁਈਨ ਮੌਰਗੇਜ ਅਲਾਇੰਸ ਨੀਲਮ ਸਰਾਫ 6477398710 ਜਿਹੜਾ ਕੰਮ ਤੁਹਾਡਾ ਬਾਹਰੋਂ ਹੁੰਦਾ ਪਹਿਲਾਂ ਕਰਾ ਲਓ ਜੀ ਸਕਦੇ ਕਰਾਓ ਵੈਰੀ ਗੁੱਡ ਹੋ ਗਿਆ ਤਾਂ ਡਨ ਤੁਸੀਂ ਕੰਮ ਕਰਨ ਨਾਲ ਹੀ ਮਤਲਬ ਹੈ ਜਿੱਥੇ ਸਾਰੇ ਕਿਤੇ ਤੁਹਾਨੂੰ ਨਾ ਹੋ ਗਈ ਹੈ ਕਾਲ ਮੌਰਗੇਜ ਬ੍ਰੋਕਰ ਮੌਰਗੇਜ ਕੁਈਨ ਆਈ ਵਿਲ ਗੈਟ ਦੈਟ ਡਨ 6477398710 ਲਾਈਨ ਆਫ ਕ੍ਰੈਡਿਟ ਚਾਹੀਦੀ ਹੈ ਐਕੁਇਟੀ ਕਢਾਣੀ ਹੈ ਫਸਟ ਟਾਈਮ ਬਾਇਰ ਹੋ ਸੈਕਿੰਡ ਟਾਈਮ ਬਾਇਰ ਹੋ ਵਾਟ ਐਵਰ ਦੀ ਨੀਡ ਆਫ ਮੌਰਗੇਜ ਮੌਰਗੇਜ ਕੁਈਨ ਨੀਲਮ ਸਰਾਫ 6477398710
0: Thank you so much. Thank you very much. Tussi vi hun khol ke gal baat karo with mortgage broker mortgage queen Neelam Sadaf. Phone number hai 6477398710 6477398710 kai vari ta sirf ek different perspective hi chahida hunda hai. Tussi je ek kise mortgage agent ya broker na gal baat kiti ya tode mortgage renewal de bare ja mortgage ਡਨ ਕਰਵਾਉਣ ਦੇ ਬਾਰੇ ਜਾਂ ਕਿਸੇ ਲੋਨ ਦੇ ਬਾਰੇ ਤੁਸੀਂ ਇਹਨਾਂ ਦੇ ਨਾਲ ਸਲਾਹ ਮਸ਼ਵਰਾ ਕਰੋ ਅਤੇ ਇਹ ਤੁਹਾਨੂੰ ਸ਼ਾਇਦ ਇੱਕ ਜ਼ਿਆਦਾ ਫਾਇਦੇਮੰਦ ਜ਼ਿਆਦਾ ਪੈਸੇ ਬਚਾਉਣ ਵਾਲੀ ਇੱਕ ਸਲੂਸ਼ਨ ਪੇਸ਼ ਕਰ ਸਕਦੇ ਆ ਸਿੰਪਲ ਐਜ਼ ਦੈਟ ਕਾਲ ਨੀਲਮ ਐਟ 6477398710 6477398710 ਦੋਸਤੋ ਕੁਝ ਹੋਰ ਜਾਣਕਾਰੀ ਵੀ ਤੁਹਾਨੂੰ ਦੇ ਦੇਵਾਂ ਜਦੋਂ ਤੋਂ 18 ਮਹੀਨਿਆਂ ਤੋਂ ਕੈਨੇਡਾ ਅਤੇ ਅਮੈਰੀਕਾ ਦੇ ਆਪਸ ਦੇ ਵਿੱਚ ਇਹ ਟ੍ਰੇਡ ਵਾਰ ਟੈਰਿਫ ਵਾਰ ਸ਼ੁਰੂ ਹੋਈ ਹੈ ਅਮੈਰੀਕਾ ਦੇ ਵਿੱਚ ਜਿਹੜੀ ਡੈਮੋਕ੍ਰੈਟਿਕ ਪਾਰਟੀ ਹੈ ਜੋ ਕਿ ਆਪੋਜੀਸ਼ਨ ਪਾਰਟੀ ਹੈ ਉਹਨਾਂ ਨੇ ਤਾਂ ਗੱਲ ਤਾਂ ਵਧਾਉਣੀ ਹੀ ਵਧਾਉਣੀ ਹੈ ਕਿ ਓ ਮਾਈ ਗਾਡ ਸਾਡੇ ਅਮੈਰੀਕਨਸ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਰ ਤੁਸੀਂ ਉਹਨਾਂ ਦੇ ਡੈਮੋਕ੍ਰੈਟਸ ਦੇ ਜੁਆਇੰਟ ਐਕਨੋਮਿਕ ਕਮੇਟੀ ਦੇ ਨੰਬਰਸ ਜੇਕਰ ਪੜ੍ਹੋਗੇ ਅਮੈਰੀਕਾ ਦੇ ਵਿੱਚ ਜਦੋਂ ਤੋਂ ਇਹ ਟੈਰਿਫਸ ਦੀ ਗਲੋਬਲ ਟੈਰਿਫਸ ਦੀ ਇਹ ਟ੍ਰੇਡ ਵਾਰ ਸ਼ੁਰੂ ਹੋਈ ਹੈ ਐਵਰੇਜ ਅਮੈਰੀਕਨ ਪਰਿਵਾਰ ਐਵਰੇਜ ਅਮੈਰੀਕਨ ਹਾਊਸਹੋਲਡ ਉਹ ਕੈਨੇਡੀਅਨ ਡਾਲਰਸ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਜਾਂ ਕਹਿ ਲਓ ਇੱਕ ਇੱਕ ਸਾਲ ਦੇ ਵਿੱਚ $1400 ਤੋਂ ਲੈ ਕੇ $2400 $1400 to $2400 ਇਹ ਵੱਧ ਪੇ ਕਰ ਰਹੇ ਨੇ ਆਮ ਅਮੈਰੀਕਨ ਫੈਮਲੀਜ਼ ਆਮ ਅਮੈਰੀਕਨ ਪਰਿਵਾਰ $1400 to $2400 ਐਨੂਅਲੀ ਪੂਰੇ 365 ਦਿਨਾਂ ਦੇ ਵਿੱਚ ਡਿਊ ਟੂ ਆਲ ਆਫ ਦ ਗਲੋਬਲ ਟੈਰਿਫਸ ਕਿ ਅਮੈਰੀਕਾ ਨੇ ਲਾਇਆ ਹੋਇਆ ਅਤੇ ਇਹ ਕਿਸੇ unbiased source ਦੇ ਵੱਲੋਂ ਨਹੀਂ ਹੈ ਇਹ ਡੈਮੋਕ੍ਰੈਟਸ ਦੇ ਜੁਆਇੰਟ ਐਕਨੋਮਿਕ ਕਮੇਟੀ ਦੇ ਵੱਲੋਂ ਨੰਬਰ ਹੈ ਸੋ ਵਧਾਇਆ ਵੀ ਗਿਆ ਹੋਣਾ ਹੈ ਹਾਈਪ ਅਪ ਵੀ ਕੀਤਾ ਗਿਆ ਹੋਣਾ ਹੈ ਪਰ ਇੱਥੇ ਕੈਨੇਡਾ ਦੇ ਵਿੱਚ ਸੁਣ ਲਓ ਧਿਆਨ ਨਾਲ ਰੋਇਲ ਬੈਂਕ ਆਫ ਕੈਨੇਡਾ ਜੋ ਕਿ ਕੈਨੇਡਾ ਦੀ ਸਭ ਤੋਂ ਵੱਡੀ ਬੈਂਕ ਹੈ ਉਹਨਾਂ ਦੇ ਇੱਕ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ ਤਾਂ ਜਿੱਥੇ ਅਮਰੀਕਾ ਦੀ ਕੈਪ ਹੈ 2400 ਸਾਡੀ ਤਾਂ ਸ਼ੁਰੂਆਤ ਇੱਥੇ ਤੱਕ ਸ਼ੁਰੂ ਹੁੰਦੀ ਹੈ ਬੇਸਿਕਲੀ ਸੋ ਆਰਬੀਸੀ ਨੇ ਅੰਦਾਜ਼ਾ ਲਾਇਆ ਹੈ due to reciprocal tariffs from the Canadian government on the American products and vice versa sada aam Canadian parivar da household da kinna nuksan ho reha ek ek saal de vich 2300 to 2700 2300 to 2700 in annual increased cost for Canadian families in Canadian dollars, but in America, 1400 to 2400 annually in Canadian dollars. So, fark bathera hai, te haje tak vi for some reason kai lokan nu itthe lagda hai ki asi America nu 10 guna jyada vaddi economy, duniya di sab to vaddi economy nu ek trade war de vich outlast kar sakde ha. Kai lokan nu haje tak eh lagda hai ki magically Donald Trump ne mar hi jana. ਕਿਸ ਨੇ ਤਾਂ ਲੱਕੀ ਹੋ ਹੀ ਜਾਣਾ ਬੁਲਟ ਦੇ ਨਾਲ ਜਾਂ ਤਾਂ ਬੁੱਢਾ ਹੀ ਹੈਗਾ ਜਾਂ ਤਾਂ ਮਿਡ ਟਰਮ ਇਲੈਕਸ਼ਨਸ ਹੀ ਨਹੀਂ ਸਰਵਾਈਵ ਕਰੂਗਾ ਜਾਂ ਕੁਛ ਨਾ ਕੁਛ ਹੋਰ ਹੀ ਹੋ ਜੂਗਾ ਪਾਵਰ ਤੋਂ ਨਿਕਲੀ ਜਾਊਗਾ ਪਰ ਹੋਪ ਇਜ਼ਨਟ ਅ ਸਟ੍ਰੈਟਜੀ ਹੋਪ ਇਜ਼ਨਟ ਅ ਪਲਾਨ ਅਤੇ ਨਾ ਤਾਂ ਹਜੇ ਤੱਕ 18 ਮਹੀਨੇ ਦੇ ਵਿੱਚ ਇਹ ਮਾਰਕ ਕਰਨੀ ਦਾ ਕੋਈ ਵੀ ਪਲਾਨ ਕਾਮਯਾਬ ਹੋਇਆ ਹੈ ਸੋ ਹੋਪਫੁਲੀ ਹੁਣ ਜਿਹੜਾ 29 ਡੇਜ਼ ਦਾ ਟਾਈਮ ਰਹਿ ਗਿਆ ਹੈ ਅੰਟਿਲ ਅਗਸਤ 19, 2026 ਹੋਪਫੁਲੀ ਸਾਡੀ ਕੈਨੇਡੀਅਨ ਸਰਕਾਰ ਸਾਡੇ ਲਈ ਕੁਛ ਨਾ ਕੁਛ ਫਾਇਦਾ ਦਿਲਵਾ ਸਕਦੀ ਹੈ ਅਤੇ ਉਹ ਹੀ ਹੋਣਾ ਹੈ ਸਿਰਫ ਅਤੇ ਸਿਰਫ ਕੁਛ ਨਾ ਕੁਛ ਕਨਸੈਸ਼ਨ ਦੇ ਕੇ ਸੋ ਕੁਛ ਨਾ ਕੁਛ ਤਾਂ ਦੇਣਾ ਹੀ ਪਊਗਾ ਜੇ ਅਸੀਂ ਵੀ ਕੁਛ ਨਾ ਕੁਛ ਹਾਸਲ ਕਰਨਾ ਚਾਹੁੰਦੇ ਹਾਂ

ਦੋਸਤੋ ਸਮਾਂ ਐਨ ਸਮਾਪਤੀ ਵੱਲ ਜਾ ਰਿਹਾ ਹੈ। ਜਾਣਦੇ ਜਾਣਦੇ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਆਪਦੀ ਆਰਓ ਇੰਸ਼ੋਰੈਂਸ ਦੀ ਕਿਸ਼ਤ ਮੰਥਲੀ ਪੇਮੈਂਟ ਘਟਾਉਣਾ ਚਾਹੁੰਦੇ ਹੋ, ਫਿਰ ਇੱਕੋ ਇੱਕ ਨੰਬਰ ਕਮਾਉਣਾ ਹੈ ਮਨੂ ਸ਼ਰਮਾ ਦਾ 2899529532। ਇੱਕੋ ਨੰਬਰ ਕਿਉਂ ਕਮਾਉਣਾ? ਸਾਰੀਆਂ ਮੇਜਰ ਕੰਪਨੀਜ਼ ਆ ਡਾਇਰੈਕਟ ਡੀਲ ਕਰਦੇ ਨੇ, ਜਿੱਥੇ ਵੀ ਘੱਟ ਰੇਟ ਹੋਊਗਾ ਉੱਥੇ ਹੀ ਸਵਿੱਚ ਕਰ ਦੇਣਾ ਹੈ। ਤੁਹਾਨੂੰ ਸ਼ਾਪ ਰਾਉਣ ਬਿਲਕੁਲ ਵੀ ਨਹੀਂ ਕਰਨ ਦੀ ਲੋੜ ਹੈਗੀ। ਸਾਰੀਆਂ ਕੰਪਨੀਜ਼ ਦਾ ਡਾਇਰੈਕਟ ਐਕਸੈਸ, ਡਾਇਰੈਕਟ ਪ੍ਰਾਈਸਿਸ ਤੁਹਾਨੂੰ ਦੇ ਦੇਣਗੇ ਅਤੇ ਤੁਹਾਨੂੰ ਸਾਫ਼ ਪਤਾ ਲੱਗ ਜੂਗਾ ਕਿ ਐਬਸਲੂਟਲੀ ਲੋਵੈਸਟ ਰੇਟ ਪੋਸੀਬਲ ਹੀ ਸਾਨੂੰ ਮਿਲਿਆ ਹੈ ਅਤੇ ਤੁਸੀਂ ਸਾਲ ਦਾ ਹੰਡਰਡਸ ਤੋਂ ਲੈ ਕੇ ਥਾਊਜ਼ੈਂਡਸ ਆਫ ਡਾਲਰਸ ਈਜ਼ੀਲੀ ਸੇਵ ਕਰ ਸਕਦੇ ਹੋ। ਸੋ ਚਾਹੇ ਗੱਡੀ ਦੀ ਇੰਸ਼ੋਰੈਂਸ ਹੋਵੇ, ਚਾਹੇ ਹੋਮ ਘਰ ਦੀ ਇੰਸ਼ੋਰੈਂਸ ਹੋਵੇ, ਚਾਹੇ ਕੰਮ ਕਾਰੋਬਾਰ ਬਿਜ਼ਨਸ ਕਮਰਸ਼ਲ ਇੰਸ਼ੋਰੈਂਸ ਹੋਵੇ, ਕਾਲ ਮਨੂ ਸ਼ਰਮਾ 2899529532 2899529532 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਤੇ ਦੋਸਤੋ ਬਹੁਤ ਹੀ ਵੱਡੀ ਸੇਲ ਲੱਗੀ ਹੋਈ ਹੈ ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ 'ਤੇ, ਸਿਰਫ ਅਤੇ ਸਿਰਫ ਇਹਨਾਂ ਦੀ ਇੱਕ ਲੋਕੇਸ਼ਨ 'ਤੇ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ। ਨਿਊਐਸਟ ਲੋਕੇਸ਼ਨ ਸੈਂਡਲਵੁੱਡ ਐਂਡ ਹਰ ਇੰਟੀਰੀਅਰ 'ਤੇ ਬ੍ਰੈਂਪਟਨ ਦੇ ਵਿੱਚ ਇੰਡੀਅਨ ਫਰੂਟ ਲੈਂਡ 'ਤੇ ਤੁਸੀਂ ਸ਼ੇਅਰ ਦੇਸੀ ਤਾਂ ਆਟਾ 10 ਪਾਉਂਡ ਦਾ ਬੈਗ ਚੱਕ ਸਕਦੇ ਹੋ $6 $99 ਦੇ ਵਿੱਚ, $6.99 ਫੋਰ 10 pound ਬੈਗ ਸ਼ੇਅਰ ਦੇਸੀ ਦਾ ਆਟਾ। 20 ਪਾਉਂਡ ਦਾ ਬਾਸਮਤੀ ਦਾ ਬੈਗ ਤੁਸੀਂ ਚੱਕ ਸਕਦੇ ਹੋ $9.99 ਦੇ ਵਿੱਚ, $9.99 ਦੇ ਵਿੱਚ। ਬਲੈਕ ਵਾਈਟ ਚਨਾ ਦਾਲ ਜਾਂ ਦੀਪ ਮਸਰ ਦਾਲ 4-4 ਪਾਉਂਡ ਦੀਆਂ ਦਾਲਾਂ $2.99 ਦੇ ਵਿੱਚ, $2.99 ਦੇ ਵਿੱਚ। ਤਿੰਨ ਆਪਸ਼ਨ ਨੇ, ਬਲੈਕ ਚਨਾ, ਵਾਈਟ ਚਨਾ, ਮਸਰ ਦਾਲ, 4-4 ਪਾਉਂਡ ਬੈਗ ਓਨਲੀ $2.99, ਯੂ ਕੈਨਟ ਗੋ ਰੋਂਗ। ਅਤੇ ਦੀਪ ਤੂਰ ਦਾਲ 4 ਪਾਉਂਡ ਦਾ ਬੈਗ ਹੈ $3.99। ਭਿੰਡੀਆਂ ਸਿੱਧੇ ਇੰਡੀਆ ਤੋਂ ਆਈਆਂ ਨੇ $2.99 ਪਰ ਪਾਉਂਡ, ਗੋਭੀ ਦਾ ਫੁੱਲ $1.99, ਟਮੇਟੋਜ਼ ਓਨਲੀ $0.99 ਪਰ ਪਾਉਂਡ। ਅਤੇ ਇਹਨਾਂ ਨੇ ਇਹ ਮੈਸਿਵ ਮੈਸਿਵ ਸੇਲ 26 ਤਰੀਕ ਤੱਕ ਪ੍ਰਬੰਧ ਕੀਤਾ ਹੈ ਤੁਹਾਡੇ ਲਈ ਸਿਰਫ ਇੱਕ ਲੋਕੇਸ਼ਨ 'ਤੇ। ਹੈ ਤਾਂ 7 ਲੋਕੇਸ਼ਨ ਪਰ ਇਹ ਪ੍ਰਾਈਸਿਸ ਓਨਲੀ 1 ਲੋਕੇਸ਼ਨ 'ਤੇ ਮਿਲਣਗੀਆਂ ਤੁਹਾਨੂੰ ਅੱਜ ਤੋਂ ਲੈ ਕੇ 26 ਤਰੀਕ ਤੱਕ। ਉਹ ਹੈ 25 ਸੈਂਡਓਵਰ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ, ਸੈਂਡਓਵਰ ਹਰ ਇੰਟੀਰੀਅਰ, ਆਹੀ ਇੱਕੋ ਲੋਕੇਸ਼ਨ 'ਤੇ ਇੰਨੀਆਂ ਕਮਾਲ ਦੀਆਂ ਡੀਲਾਂ ਮਿਲਣੀਆਂ। ਅਤੇ ਬਣੇ ਬਣਾਏ ਪਕਵਾਨ ਦੇ ਵਿੱਚ ਵੀ ਸੁਣੋ ਧਿਆਨ ਨਾਲ, $4.99 ਦੇ ਵਿੱਚ ਵੈਜ ਥਾਲੀ, ਯੂ ਕੈਨਟ ਗੋ ਰੋਂਗ, ਕਿਉਂਕਿ ਤਾਜ਼ਾ ਸਾਰਾ ਦਿਨ ਇਹ ਸਬਜ਼ੀਆਂ ਦਾਲਾਂ ਤਿਆਰ ਕਰ ਰਹੇ ਨੇ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ 7 ਲੋਕੇਸ਼ਨ ਤੋਂ ਇਨ ਪਰਸਨ ਟੇਕ ਆਊਟ ਐਂਡ ਉਬਰ ਐਕਸੈਟਰਾ ਡਿਲੀਵਰੀ ਕਰਦੇ ਨੇ। 3 ਦਾਲਾਂ ਜਾਂ ਸਬਜ਼ੀਆਂ ਤਾਜ਼ੀਆਂ ਤਾਜ਼ੀਆਂ, ਬਹੁਤ ਹੀ ਸਵਾਦ, ਰਾਈਸ, ਦਹੀਂ, ਅਚਾਰ, ਸੈਲਡ, ਸਵੀਟ ਡਿਸ਼ ਅਤੇ ਗਰਮਾ ਗਰਮ ਫੁਲਕੇ ਜਾਂ ਫਰਨਾਨ ਫੋਰ $4.99, ਜੋ ਕਿ ਆਮ ਤੌਰ ਹੁਣ ਕੋਈ 10, 11, 12, 13, 15, 16, 17 ਡਾਲਰ ਦੀ ਪ੍ਰਾਈਸ ਇਹ ਮਿਲਦੀ ਆ। ਕੈਨਟ ਗੋ ਰੋਂਗ, $4.99 ਦੇ ਵਿੱਚ ਚਨਾ ਭਟੂਰਾ ਓਨਲੀ $3.99 ਅਤੇ ਪਹੁੰਚੋ, ਇਹ ਸਿਰਫ ਅਤੇ ਸਿਰਫ ਡੀਲਰ ਤੋਂ ਮਿਲਣੀਆਂ। 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰ ਇੰਟੀਰੀਅਰ, ਇੰਡੀਅਨ ਫਰੂਟ ਲੈਂਡ ਐਂਡ ਤੰਦੂਰੀ ਗ੍ਰਿਲ 'ਤੇ ਮਿਲਣੀਆਂ ਇਹ ਡੀਲਾਂ ਸਿਰਫ ਅਤੇ ਸਿਰਫ 26 ਤਰੀਕ ਤੱਕ, ਓਨਲੀ ਟਿਲ ਦ 26th। ਅਤੇ ਨਾਲ ਨਾਲ ਜਾਂਦੇ ਜਾਂਦੇ ਦੋਸਤੋ ਨੂੰ ਦੱਸ ਦਈਏ ਕਿ ਜੇ ਤੁਹਾਨੂੰ ਸਾਡੇ ਕਿਸੇ ਵੀ ਐਡਵਰਟਾਈਜ਼ਰ ਸਪੋਂਸਰ ਦਾ ਕੋਈ ਫੋਨ ਨੰਬਰ, ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ, ਕੋਈ ਅੱਧੀ ਐਡ ਸੁਣੀ ਜਾਂ ਨੰਬਰ ਨਹੀਂ ਲਿਖਿਆ ਗਿਆ ਜਾਂ ਘੁਮਾਇਆ ਗਿਆ, ਹੁਣ ਤੁਸੀਂ ਪ੍ਰੋਗਰਾਮ ਤੋਂ ਬਾਅਦ ਯਾਨੀ ਕਿ 6 ਤੋਂ ਬਾਅਦ ਸਾਨੂੰ ਕਾਲ ਕਰ ਸਕਦੇ ਹੋ, ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਆਪਦੇ ਬਿਜ਼ਨਸ ਨੂੰ ਦੇਸ ਪ੍ਰਦੇਸ ਨਾਲ ਵੀ ਪ੍ਰਮੋਟ ਕਰਨਾ ਚਾਹੁੰਦੇ ਹੋ, ਗਿਵ ਅਸ ਅ ਕਾਲ 416-457-3381 416-457-3381 416-457-3381। ਅਤੇ ਪ੍ਰੋਗਰਾਮ ਤੋਂ ਬਾਅਦ ਜੇ ਤੁਸੀਂ ਮੇਰੇ ਨਾਲ ਸਿਮਰਾਜ ਸਿੱਧੂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਆਪਦੇ ਪਰਿਵਾਰ ਦੇ ਲਈ, ਫਾਈਨੈਂਸ਼ੀਅਲ ਪ੍ਰੋਟੈਕਸ਼ਨ ਲਈ, ਫਿਊਚਰ ਪ੍ਰੋਟੈਕਸ਼ਨ ਲਈ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਾਂ ਫਿਰ ਡਿਸਬਿਲਿਟੀ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਮਨੀ ਬੈਕ ਪਲੈਨਸ, ਕੈਸ਼ ਬੈਕ ਪਲੈਨਸ, ਡਿਵੀਡੈਂਡ ਪਲੈਨਸ, ਕੱਲੇ ਟਰਮ ਪਲੈਨਸ, ਜਾਂ ਫਿਰ ਤੁਹਾਨੂੰ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਸੁਪਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ ਬਜ਼ੁਰਗਾਂ ਲਈ ਜਾਂ ਫਿਰ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਚਾਹੀਦੀ ਹੈ ਜਿਹਦੇ ਮਰਜ਼ੀ ਲਈ, ਗਿਵ ਮੀ ਅ ਕਾਲ ਔਰ ਟੈਕਸਟ ਔਰ ਵਟਸਐਪ 416-457-3381 416-457-3381 416-457-3381 ਇੱਥੋਂ ਅੱਗੇ ਜੀ। ਸਤਿ ਸ਼੍ਰੀ ਅਕਾਲ।

0: Imagine having a Muskoka getaway that works for you, even when you're not there. Discover a rare opportunity at an exclusive open house in Huntsville, where peaceful surroundings, year-round enjoyment, and endless outdoor adventures meet proven investment potential. This exceptional property offers 3 bedrooms, modern finishes, and lake access nearby. Curious to learn more? Visit the open house Saturday, July 25th from 1 till 3, or contact Jay Gundam, Remax Gold Realty, Inc. at 416-265-2222.
1: Another Don Clean with the Don Ducks.
2: Whoa, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਪੰਜਾਬੀ ਲਹਿਰਾਂ
6: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
5: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
6: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
5: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
6: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
5: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
6: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
5: ਪ੍ਰੋਗਰਾਮ ਪੰਜਾਬੀ ਲਹਿਰਾਂ
6: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
7: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
8: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597
9: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ 11 to 8। 905-204-1313, 905-204-1313। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਵਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 905

0: effects of famous masala chai by Navigator's Cafe.
1: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557.
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000.
6: Get ready! GTA! Are

0: and the Toronto Star.
1: Tech Spirit, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਈਵਨਿੰਗ।

ਕੀ ਹਾਲ ਚਾਲ ਸਭ ਦੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਤੁਹਾਡੀ ਸਾਡੀ ਗੱਲਬਾਤ ਮੁਲਾਕਾਤ ਬਣੀ ਰਹੇਗੀ। ਸੋ ਸੁਣਾਓ ਯਾਰ, ਬਹਿ ਜਾ ਬੱਲੇ ਬੱਲੇ, ਇੰਜੋਏ ਕਰ ਰਹੇ ਹੋ ਜ਼ਿੰਦਗੀ ਨੂੰ ਨਾਲ ਦੀ ਨਾਲ, ਖੂਬਸੂਰਤ ਮੌਸਮ ਨੂੰ, ਕਣੀਆਂ ਹੈ ਹਲਕੀਆਂ ਫੁਲਕੀਆਂ ਪੈ ਰਹੀਆਂ ਨੇ, ਰਿਮ ਜਿਮ ਪੈਂਦੀਆਂ ਕਣੀਆਂ, ਸੌਣ ਦੀ ਝੜੀ ਨਹੀਂ ਲੱਗੀ, ਸੌਣ ਦੀ ਝੜੀ ਸੌਣ ਦੇ ਛਰਾਟਿਆਂ 'ਚ ਭਿੱਜ ਗਈ, ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਲੈ। ਸੋ ਹੋਰ ਕਿਹੜੇ ਕਿਹੜੇ ਗਾਣੇ ਨੇ? ਗਾਣੇ ਤਾਂ ਨਵੀਂ ਯਾਰ ਬਥੇਰੇ ਨੇ, ਬਟ ਲਾਉਣਾ ਕਿਹੜਾ ਹੁਣ ਦੇਖਦੇ ਹਾਂ। ਚਲੋ ਯਾਰ, ਛਰਾਟੇ ਥੋੜ੍ਹੇ ਜਿਹੇ ਚਾਹੀਦੇ ਵੀ ਸੀ ਹੁਣ ਜਿਹੜੇ ਹਿਸਾਬ ਨਾਲ, ਯੂ ਨੋ, ਮੌਸਮ ਬੜਾ ਡਰਾਈ ਬੜਾ ਗਰਮ ਰਿਹਾ, ਹੁਣ ਹਲਕੀਆਂ ਫੁਲਕੀਆਂ ਕਣੀਆਂ ਪੈ ਗਈਆਂ ਅਤੇ ਬੜਾ ਖੂਬਸੂਰਤ ਮੌਸਮ ਹੈ। ਸੋ ਬਲਵੀਰ ਬੋਪਰ ਜੀ ਦਾ ਲਾਈਏ ਤੇ ਪੂਜਾ ਜੀ ਦਾ ਹੈ, ਸੌਣ ਦੇ ਛਰਾਟਿਆਂ 'ਚ ਭਿੱਜ ਗਈ ਵੇ ਮੈਨੂੰ ਕੁੱਟ ਕੇ ਸੀਨੇ ਦੇ ਨਾਲ ਲਾ ਲੈ। ਸਲੋਣਿਆ ਗੀਤ ਸੰਗੀਤ ਇੰਜੋਏ ਕਰਦੇ ਹਾਂ।

0: ਤੁਸੀਂ ਇੱਕ ਯੂਨਿਟ ਲੱਭ ਰਹੇ ਹੋ ਨਾ, ਬਹੁਤ ਹੀ ਕਮਾਲ ਦੀ ਯੂਨਿਟ ਲੀਜ਼ ਤੇ ਅਵੇਲੇਬਲ ਹੈ, 750 ਸਕੁਆਇਰ ਫੁੱਟ ਦੀ ਰੀਟੇਲ ਯੂਨਿਟ, ਮਿਸੀਸਾਗਾ ਸਟਰੀਟਸਵਿਲ ਏਰੀਆ, ਬਹੁਤ ਹੀ ਪ੍ਰੈਸਟੀਜੀਅਸ, ਬੜੀ ਕਮਾਲ ਦੀ ਏਰੀਆ। ਸੋ ਮਿਸੀਸਾਗਾ ਸਟਰੀਟਸਵਿਲ ਏਰੀਆ ਦੇ ਵਿੱਚ ਇੱਕ ਯੂਨਿਟ ਲੀਜ਼ ਲਈ ਅਵੇਲੇਬਲ ਹੈ 750 ਸਕੁਆਇਰ ਫੁੱਟ ਦੀ। ਤੁਸੀਂ ਇੱਥੇ ਕੋਈ ਸਲੋਨ ਖੋਲ ਲਓ, ਕੋਈ ਨੇਲ ਸਪਾ ਖੋਲ ਲਓ, ਕੋਈ ਤੁਸੀਂ ਮੇਕਅਪ ਬਾਲਾਂ ਦਾ ਬਿਜ਼ਨਸ ਕਰਦੇ ਹੋ, ਹੇਅਰ ਕਟਿੰਗ ਦਾ, ਉਹ ਖੋਲ ਲਓ। ਸੋ ਬੜੇ ਯੂਜਿਸ ਨੇ। ਸਟਰੀਟਸਵਿਲ ਏਰੀਆ ਮਿਸੀਸਾਗਾ 750 ਸਕੁਆਇਰ ਫੁੱਟ ਦੀ ਯੂਨਿਟ ਫੋਰ ਲੀਜ਼ ਅਵੇਲੇਬਲ ਹੈ। ਪਰਮਜੀਤ ਜੀ ਨੂੰ ਫੋਨ ਕਰ ਲਓ 416-993-1564 ਤੇ ਅੱਜ ਹੀ ਕਾਲ ਕਰੋ। ਇਹ ਬੜੀ ਪ੍ਰਾਈਮ ਲੋਕੇਸ਼ਨ ਹੈ, ਇੱਥੇ ਯੂਨਿਟਾਂ ਇੱਦਾਂ ਦੀਆਂ ਮਿਲਦੀਆਂ ਘੱਟ ਨੇ, ਅਤੇ 750 ਸਕੁਆਇਰ ਫੁੱਟ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਹਾਰਟਲੈਂਡ ਵੀ ਨੇੜੇ ਆ, ਮਿਸੀਸਾਗਾ ਦੀ ਬੜੀ ਪ੍ਰਾਈਮ ਏਰੀਆ। ਸੋ ਤੁਸੀਂ ਜ਼ਰੂਰ ਜ਼ਰੂਰ ਕਾਲ ਕਰੋ, 750 ਸਕੁਆਇਰ ਫੁੱਟ ਦੀ ਰੀਟੇਲ ਯੂਨਿਟ ਫੋਰ ਲੀਜ਼, 416-993-1564, 416-993-1564, 416-993-1564। ਜੀ 4791, ਹੈਲੋ।
1: ਹਾਂਜੀ ਭਾਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ ਭਾਜੀ, ਤੁਸੀਂ ਸੁਣਾਓ ਕਿੱਦਾਂ?
0: ਬਹੁਤ ਵਧੀਆ ਸਰ, ਬੱਲੇ ਬੱਲੇ ਆ।
1: ਚਲੋ ਵਧੀਆ ਵਧੀਆ, ਮੀਂਹ ਪਵਾਤਾ ਅੱਜ ਹੈ,
0: ਚਾਹੀਦਾ ਸੀ ਯਾਰ ਅੱਜ, ਹੁਣ ਬੜੇ ਚਿਰਾਂ ਬਾਅਦ ਇੰਨਾ ਪਿਆ ਤੇ ਵਧੀਆ, ਹੁਣ ਥੋੜ੍ਹਾ ਜਿਹਾ ਕੂਲ ਡਾਊਨ ਹੋਇਆ ਕੰਮ।
1: ਕੰਮ
0: ਖਤਮ ਤੇ ਪਿੰਡ ਬ੍ਰੈਂਪਟਨ ਨੂੰ ਆ ਰਹੇ ਹੋ? ਹੈ, ਵੈਰੀ ਗੁੱਡ ਸਰ। ਦੇਖੋ ਨਾਲੇ ਵਧੀਆ ਇੱਕ ਸਾਥ ਜਿਹਾ ਮਿਲ ਜਾਂਦਾ ਹੁਣ ਡਰਾਈਵਿੰਗ ਵੇਲੇ, ਜਦੋਂ ਬੰਦਾ ਇਕੱਲਾ ਡਰਾਈਵ ਕਰ ਰਿਹਾ। ਸੋ ਗੀਤ ਸੰਗੀਤ ਜੇ ਬੰਦਾ ਸੁਣਦਾ ਫਿਰ ਵੀ ਇਕੱਲਾ ਪੰਜ ਮਹਿਸੂਸ ਹੁੰਦਾ, ਰੇਡੀਓ ਤੇ ਲੱਗਦਾ ਕਿ ਕੋਈ ਨਾ ਕੋਈ ਨਾਲ ਹੀ ਬੈਠਾ। ਹੋਰ ਸੁਣਾ ਹੁਕਮ
1: ਭਾਜੀ, ਆਪਣਾ ਇੱਕ ਗਾਣਾ ਹੈਗਾ ਨਾ, ਕਣੀਆਂ ਚ ਮੈਂ ਭੇਜੀ ਤੈਨੂੰ ਮਿਲਣ,
0: ਕਣੀਆਂ ਚ ਮੈਂ ਭਿੱਜ ਗਈ। ਯਾਰ ਮੈਂ ਲੱਗਦਾ ਕੱਲ ਪਰਸੋਂ ਲਾਇਆ ਸੀਗਾ, ਅੱਜ ਹੋਰ ਡਿਫਰੈਂਟ ਲਾਉਣੇ ਆ ਤੁਹਾਡੇ
1: ਲਈ। ਚਲੋ ਠੀਕ ਆ ਭਾਜੀ,
0: ਠੀਕ ਆ। ਅੱਜ ਤੁਹਾਡੇ ਲਈ ਬਲਵੀਰ ਬੋਪਰਾ ਜੀ ਦਾ ਲਾਉਣੇ, ਸੁਣਿਆ ਤੁਸੀਂ? ਮੈਨੂੰ ਸੋਣ ਦੇ ਛਰਾਟਿਆਂ ਚ ਭਿੱਜ ਗਈ, ਮੈਨੂੰ ਘੁੱਟ ਕੇ ਸੀਨੇ ਦੇ ਨਾਲ ਲਾ ਲਿਆ, ਉਹ ਸੁਣਿਆ ਤੁਸੀਂ?
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਉਹ ਲਾ ਦੋ,
0: ਉਹ ਲਾ
1: ਦਈਏ, ਜਿਹੜਾ ਮਰਜ਼ੀ ਲਾ ਦੋ।
0: ਚਲੋ ਜੇ ਗਾਣਾ ਹੋਣਾ ਚਾਹੀਦਾ ਜਿਹੜਾ ਮਰਜ਼ੀ ਹੋਵੇ, ਹੈ। ਚਲੋ ਲਾਉਣੇ ਵੀਰੇ, ਥੈਂਕ ਯੂ ਸੋ ਮਚ। ਤੇ 905-673-3337 ਆਪਣਾ ਫੋਨ ਨੰਬਰ ਹੈ, ਤੇ ਕੋਈ ਨਾ ਤੁਸੀਂ ਟੈਨਸ਼ਨ ਨਹੀਂ ਲੈਣੀ, ਅਸੀਂ ਬੈਠੇ ਹਾਂ ਯਾਰ ਤੁਹਾਡੇ ਲਈ। ਮੈਂ ਕਹਿੰਦਾ ਕਿ ਫੱਟੇ ਚੱਕ ਦੇਵਾਂਗੇ, ਤੁਸੀਂ ਗਾਣੇ ਦੀ ਗੱਲ ਕਰਦੇ ਹੋ, ਤੁਸੀਂ ਆਪ ਕਹੋਗੇ ਨਵੀਂ ਇਹ ਤਾਂ ਖਾੜਾ ਹੀ ਲੱਗ ਰਿਹਾ। ਸੋ ਪੀ ਐਂਡ ਜੇ ਰੈਨੋਵੇਸ਼ਨ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜ਼ਰੂਰ ਸੰਪਰਕ ਕਰੋ। ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਜੀ ਤੁਹਾਡੇ ਲਈ ਹਾਜ਼ਰ ਨੇ। ਜੇ ਤੁਸੀਂ ਆਪਣੇ ਵਾਸ਼ਰੂਮ ਰੈਨੋਵੇਟ ਕਰਵਾਉਣੇ ਆ, ਅਪਡੇਟ ਕਰਵਾਉਣੇ ਆ, ਤੁਸੀਂ ਬੇਸਮੈਂਟ ਲੀਗਲ ਤਿਆਰ ਕਰਾਉਣੀ ਆ, ਘਰ ਦੇ ਵਿੱਚ ਕੋਈ ਵੀ ਨਿੱਕੀ ਮੋਟੀ ਵੀ ਰਿਪੇਅਰ ਹੈ, ਇਹਨਾਂ ਨੂੰ ਕਾਲ ਕਰੋ। ਸੋਲਿਡ ਕੰਮ, ਕੋਈ ਸ਼ੋਰਟਕੱਟ ਨਹੀਂ, ਬਹੁਤ ਹੀ ਕਹਿੰਦੇ ਹੁੰਦੇ ਨਾ ਕਿ ਕੁਆਲਿਟੀ ਦਾ ਕੰਮ ਕਰਦੇ ਨੇ। ਫ੍ਰੀ ਐਸਟੀਮੇਟ ਲਈ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰੋ, 437-318-0400, 437-318-0400, 437-318-0400। ਪ੍ਰਸ਼ਾਂਤ ਜੀ 9166, ਹੈਲੋ।
2: ਸਤਿ ਸ਼੍ਰੀ ਅਕਾਲ ਜੀ,
0: ਕਿਵੇਂ ਹੋ?
2: ਠੀਕ ਹੈ ਠੀਕ ਹੈ ਭਰਾ। ਤੇ ਮੈਨੂੰ ਯਾਰ ਬੱਬੂਆਂ ਦਾ ਗਾਣਾ ਆਇਆ ਬਾਈ ਦਾ, ਇੱਕ ਅਟੈਂਸ਼ਨ ਸੀਕਰ, ਉਹ ਸੁਣਾ ਦੋ ਤੇ ਬਹੁਤ ਵਧੀਆ ਗੱਲ ਆ। ਥੈਂਕ ਯੂ।
0: ਅਟੈਂਸ਼ਨ ਸੀਕਰ?
2: ਹਾਂਜੀ ਹਾਂਜੀ, ਗਾਣਾ ਸੁਣਿਆ ਤੁਸੀਂ?
0: ਅੱਛਾ, ਬੱਬੂ ਮਾਨ ਸਾਹਿਬ ਵੀ ਹੁਣ ਗਾਣਿਆਂ ਦੇ ਟਾਈਟਲ ਇੰਗਲਿਸ਼ ਦੇ ਵਿੱਚ ਰੱਖਣ ਲੱਗ ਗਏ, ਹੈ।
2: ਹਾਂ ਸੁਣਿਓ ਤੁਸੀਂ, ਮਾੜਾ ਜਿਹਾ ਲਾਇਓ ਫਿਰ ਦੇਖਿਓ, ਬੱਲੇ ਬੱਲੇ ਹੋ ਜਾਣੀ।
0: ਤੁਸੀਂ ਦੇਖਿਆ ਬੱਬੂ ਮਾਨ ਸਾਹਿਬ ਦਾ ਕਰੇਜ਼ ਆਸਟ੍ਰੇਲੀਆ 'ਚ? ਬੜੀ ਯਾਰ ਕਮਾਲ ਦੀ ਗੱਲ ਹੈ, ਮੈਂ ਕਹਿੰਦਾ ਸੋਲਡ ਆਊਟ ਸ਼ੋ ਹੈ।
2: ਗਾਣਾ ਸੁਣੋ ਤੁਸੀਂ ਫੇਰ ਬੱਲੇ ਬੱਲੇ।
0: ਚਲੋ ਦੇਖਦੇ ਆ, ਮੈਂ ਸੁਣਿਆ ਨੀ ਹਜੇ, ਮੇਰੇ ਲਈ ਵੀ ਪਹਿਲੀ ਯਾਰ ਹੋਊ।
2: ਹਾਂਜੀ ਹਾਂਜੀ,
0: ਕੋਈ ਨਾ ਸੁਣਾਉਣੇ ਅਟੈਂਸ਼ਨ ਸੀਕਰ, ਨਹੀਂ ਤਾਂ ਬੱਬੂ ਮਾਨ ਸਾਹਿਬ ਬਹੁਤ ਘੱਟ ਗਾਣੇ ਆਪਣੇ ਇੰਗਲਿਸ਼ ਦੇ ਟਾਈਟਲ ਨੂੰ ਰੱਖਦੇ ਆ। ਹੋਣਗੇ ਕੋਈ ਨਾ ਕੋਈ, ਮੈਂ ਨੀ ਕਹਿੰਦਾ ਵੀ ਕੋਈ ਨੀ, ਬਟ ਬੜੇ ਲਿਮਿਟਡ। ਅੱਛਾ ਅਟੈਂਸ਼ਨ ਸੀਕਰ ਹੈ, ਕੋਈ ਹੋਰ ਬੱਬੂ ਮਾਨ ਹੋਣਾ ਦਾ ਗਾਣਾ? ਵਨ ਨਾਈਟ ਸਟੈਂਡ ਵੀ ਸੀਗਾ, ਸਟੱਡ ਸੀਗਾ, ਹੋਰ ਕਿਹੜੇ ਗਾਣੇ ਇੰਗਲਿਸ਼ ਦੇ ਟਾਈਟਲ ਦੇ ਨਾਲ? ਚਲੋ ਦੋ ਚਾਰ ਹੈਗੇ ਆ ਫਿਰ ਵੀ। 6684 ਹਾਂਜੀ 6684 ਹੈਲੋ ਜੀ। ਓਕੇ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਦੁਬਾਰਾ ਤੋਂ ਕਰ ਲਿਓ ਫੋਨ 6684 ਵਾਲਿਓ ਤੇ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਆ। ਸੋ ਇੱਕ ਮੈਂ ਤੁਹਾਨੂੰ ਜੋਬ ਲਈ ਨੰਬਰ ਦਿੰਦਾ, ਹਮੇਸ਼ਾ ਕੰਪਲੇਂਟਾਂ ਆਉਂਦੀਆਂ ਭਾਜੀ ਜੋਬ ਨਹੀਂ, ਭਾਜੀ ਕੰਮ ਨਹੀਂ ਹੈਗਾ। ਹੁਣ ਜਦੋਂ ਕੰਮ ਅਸੀਂ ਦੇ ਰਹੇ ਹਾਂ ਤਾਂ ਕਾਲ ਕਰੋ ਤੇ ਲੱਗੋ ਕੰਮ ਤੇ, ਡਾਲਰ ਕਮਾਓ, ਸੇਵਿੰਗਸ ਕਰੋ, ਘਰ ਬਾਰ ਲਓ, ਰੈਂਟ ਪੂਰਾ ਕਰੋ। ਤੁਸੀਂ ਜੈਗ ਭਾਜੀ ਨੂੰ ਕਾਲ ਕਰਨਾ, ਇਹਨਾਂ ਨੂੰ ਕੰਸਟਰਕਸ਼ਨ ਵਰਕਰਾਂ ਦੀ ਲੋੜ ਹੈ, ਸੋ ਕੰਸਟਰਕਸ਼ਨ ਦਾ ਕੰਮ ਆਉਂਦਾ ਥੋੜ੍ਹਾ ਬਹੁਤਾ ਕਾਲ ਕਰ ਲਓ। ਨਾਲੇ ਇਹਨਾਂ ਨੂੰ ਮਿਲਵਰਕ ਲਈ, ਕਾਰਪੈਂਟਰੀ ਲਈ, ਕੈਬਨਿਟਰੀ ਲਈ ਕੰਮ ਦੇ ਬੰਦੇ ਚਾਹੀਦੇ ਆ। ਸਟੀਲ ਅਤੇ ਟੋਮਕਨ 'ਤੇ ਕੰਮ ਹੈ, ਸਟੀਲਸ ਐਂਡ ਟੋਮਕਨ, ਜੈਗ ਭਾਜੀ ਨੂੰ ਫੋਨ ਕਰੋ। ਕੈਬਨਿਟਰੀ, ਕਾਰਪੈਂਟਰੀ, ਮਿਲਵਰਕ ਦਾ ਕੰਮ 4168222239 ਅੱਜ ਹੀ ਫੋਨ ਕਰੋ। ਨਾਲ ਇਹਨਾਂ ਨੂੰ ਕੰਸਟਰਕਸ਼ਨ ਵਰਕਰ ਚਾਹੀਦੇ ਆ, 4168222239 416-822-2239 416-822-2239 'ਤੇ ਘੁਮਾਓ ਫੋਨ। 6684 ਹੈਲੋ।
3: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਬਣਦਾ?
3: ਕੁਛ ਨੀ ਬਸ ਨਿਕਲੇ ਭਾਈ ਕੰਮ ਤੋਂ।
0: ਨਿਕਲਿਓ ਕੰਮ ਤੋਂ, ਕਿਵੇਂ ਰਿਹਾ ਕੰਮ ਦਾ ਦਿਨ ਅੱਜ ਦਾ?
3: ਕੰਮ ਭਾਈ ਬਿਜ਼ੀ ਪੂਰਾ,
0: ਬਿਜ਼ੀ ਬਿਜ਼ੀ
3: ਚੱਲ ਰਿਹਾ ਕੰਮ
0: ਚਾਹੀਦਾ, ਬਿਜ਼ੀ ਵਧੀਆ ਯਾਰ, ਬਿਜ਼ੀ ਕੰਮ ਛੇਤੀ ਲੰਘਦਾ, ਐਵੇਂ ਕੰਮ ਠੰਡਾ ਹੋਵੇ ਫਿਰ ਟਾਈਮ ਵੀ ਨਹੀਂ ਲੰਘਦਾ
3: ਯਾਰ।
0: ਜਦੋਂ ਬੰਦਾ ਜਾਂ ਤਾਂ ਪੂਰਾ ਬੋਰ ਹੋਵੇ ਜਾਂ ਬੰਦੇ ਦਾ ਚਿੱਤ ਜਿਹਾ ਨੀ ਲੱਗ ਰਿਹਾ। ਚਲ ਹੋਰ ਸੁਣਾਓ। ਨਹੀਂ ਹੋ ਜਾਂਦਾ, ਚਲੋ ਦਿਨ ਹੁੰਦੇ ਨੇ, ਕਈ ਵਧੀਆ ਦਿਨ ਹੁੰਦੇ ਆ, ਕੁਝ ਕੁ ਥੋੜੇ ਜਿਹੇ ਸਲੋ ਵੀ ਦਿਨ ਹੁੰਦੇ ਆ।
3: ਹੋਰ ਵਧੀਆ ਭਾਜੀ, ਮੈਂ ਕਿੰਨੇ ਦਿਨ ਹੋ ਗਏ ਜੀ ਫੋਨ ਕੀਤੇ ਨੂੰ, ਮਹੀਨਾ ਹੀ ਹੋ ਗਿਆ
0: ਮੇਰੇ ਤਾਂ। ਅਸੀਂ ਤਾਂ ਇੱਥੇ ਹੀ ਹੁੰਨੇ ਆ, ਤੁਸੀਂ ਸਾਨੂੰ ਫੋਨ ਹੀ ਘੱਟ ਕਰਦੇ ਹੋ ਹੁਣ।
3: ਤੁਸੀਂ ਤਾਂ ਇੱਥੇ,
0: ਪਤਾ ਨਹੀਂ ਕੋਈ ਨਾਰਾਜ਼ਗੀ ਨਾ ਹੋ ਗਈ ਹੋਵੇ। ਹੈ
3: ਨਾ ਨਾਰਾਜ਼ਗੀ ਕਦੀ ਆ ਸਰ, ਸਾਡੇ ਗਾਣੇ ਟਾਈਮ ਟੂ ਟਾਈਮ ਲੱਗਦੇ ਆ, ਨਾਰਾਜ਼ਗੀ
0: ਆ। ਚਲੋ ਨਹੀਂ ਨਹੀਂ ਹੋਰ ਸੁਣਾ ਹੁਕਮ ਕੋਈ ਅੱਜ ਦਾ।
3: ਹੋਰ ਭਾਜੀ ਵਧੀਆ, ਅੱਜ ਦਾ ਗਾਣਾ ਆਪਣਾ ਭਾਈ ਜੋਰਡਨ ਸੰਧੂ ਦਾ ਸੁਣਾ ਦਿਓ, ਜੇ ਚਲੋ ਮਾਹੌਲ ਜੇ ਬਣ ਗਿਆ ਤਾਂ ਸੁਣਾ ਦਿਓ, ਨਹੀਂ ਤਾਂ ਫੇਕ
0: ਕਿਹੜਾ
3: ਆਪਣਾ ਉਹੀ ਭਾਈ ਤਰੀਫਾਂ।
0: ਅੱਛਾ ਤੇਰੀਆਂ ਤਰੀਫਾਂ। ਤੁਸੀਂ ਜੋਰਡਨ ਸੰਧੂ ਦੀ ਜਿਹੜੀ ਨਵੀਂ ਐਲਬਮ ਆਈ ਆ ਸੁਣੀ ਹੈ? ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ, ਬਾਕੀ ਤਰੀਫਾਂ ਯਾਰ ਕੰਮ ਤੋਂ ਹੋਰ ਵੀ ਜ਼ਰੂਰੀ ਨੇ। ਤਰੀਫ ਬੰਦਾ ਕਰਦਾ ਤਾਂ ਗੱਡੀ ਚੱਲਦੀ ਰਹਿੰਦੀ ਹੈ ਪੂਰੀ ਐਨ ਸਿੱਧੀ ਲਾਈਨ 'ਤੇ, ਨਹੀਂ ਤਾਂ ਸਪੀਡ ਬੰਪ ਹੀ ਆ ਬਿਨਾਂ ਤਰੀਫਾਂ ਤੋਂ। ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਭਾਜੀ, ਗ੍ਰੈਂਡ ਹੋਮ ਫਰਨੀਚਰ ਤੋਂ। ਗ੍ਰੈਂਡ ਹੋਮ ਫਰਨੀਚਰ 'ਤੇ ਇਸ ਵੀਕ ਟੈਂਟ ਸੇਲ ਬੜੀ ਸ਼ਾਨਦਾਰ, 294 ਵਾਕਰ ਡਰਾਈਵ ਏਅਰਪੋਰਟ ਕੁਈਨ ਦੇ ਨੇੜੇ। ਸੋ ਸੁੱਖ ਭਾਜੀ ਵੈਲਕਮ।
4: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਲੱਗਣ ਜਾ ਰਹੀ ਆ ਇਸ ਵੀਕਐਂਡ ਦੇ ਉੱਪਰ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਟੈਂਟ ਦੇ ਵਿੱਚ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਜਿਸ 'ਚ ਬਹੁਤ ਸਾਰੇ ਹਾਈਡ੍ਰੋਲਿਕ ਬੈਡਰੂਮ ਸੈੱਟ, ਟਰਕੀ ਦੇ ਸੋਫਾ ਸੈੱਟ, ਮਸਾਜਰ, ਪਾਵਰ ਰਿਕਲਾਈਨਰ, ਕੁਈਨ ਸਾਈਜ਼ ਦੇ ਮੈਟਰਸ, ਸਿੰਗਲ ਨਾਈਟ ਟੇਬਲ ਚਾਹੀਦੇ ਨੇ, ਚੈਸਟਾਂ ਚਾਹੀਦੀਆਂ ਨੇ ਜਾਂ ਡਾਇਨਿੰਗ ਟੇਬਲ ਚਾਹੀਦੇ ਨੇ, ਤੇ ਕਲੀਅਰ ਆਊਟ ਕੀਤੇ ਜਾ ਰਹੇ ਆ ਤੰਬੂ ਟੈਂਟ ਸੇਲ ਦੇ ਵਿੱਚ। ਤੇ ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ, ਤੰਬੂ ਟੈਂਟ ਸੇਲ ਵਿੱਚੋਂ ਲੈ ਜਾਓ। ਫਰਾਈਡੇ ਵਾਲੇ ਦਿਨ ਚੱਕ ਕੇ ਟੇਬਲ ਤੇ ਛੇ ਜਣਾ ਲਾਸਟ ਪੀਸ ਸਿਰਫ $99 ਦਾ, ਲਾਸਟ ਪੀਸ ਟੇਬਲ ਤੇ ਛੇ ਜਣਾ ਸਿਰਫ $99 ਦੇ ਵਿੱਚ। ਨਾਈਟ ਸੈਂਡ ਕੱਲੇ ਚਾਹੀਦੇ ਆ $20 ਦੇ ਵਿੱਚ। ਸੋਲਿਡ ਵੁੱਡ ਦੀਆਂ ਚੈਸਟਾਂ $50 ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾ ਰਹੀਆਂ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਤੰਬੂ ਟੈਂਟ ਸੇਲ ਦੇ ਵਿੱਚ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਲੱਗਣ ਜਾ ਰਹੀ ਆ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਸੇਲ ਸੇਲ ਨਬੀ ਬਾਈ ਜੀ
0: ਕੀ ਬਾਤ ਹੈ ਸੇਲ ਸੇਲ ਸੇਲ ਡੀਲਾ ਡੀਲਾ ਡੀਲਾ ਚੱਕ ਦਿਓ ਫੱਟੇ ਪਹੁੰਚੋ ਤੇ ਤੁਸੀਂ ਜ਼ਰੂਰ ਫਾਇਦਾ ਲਓ ਫਾਇਦਾ ਹੀ ਫਾਇਦਾ ਜਦੋਂ ਯਾਰ ਡੀਲਾਂ ਮਿਲ ਰਹੀਆਂ ਹੁੰਦੀਆਂ ਸੋ ਪ੍ਰੋਗਰਾਮ ਹੈ ਪੰਜਾਬੀ ਰਾ 905-673-3337 ਆਪਣਾ ਨੰਬਰ ਹੈ 905-673-3337 ਆਪਣਾ ਫੋਨ ਨੰਬਰ ਹੈ ਤੇ ਚਲੋ ਫਿਰ ਸੁਣਦੇ ਹਾਂ ਪਹਿਲੀ ਜਿਹੜੀ ਰਿਕੁਐਸਟ ਸੀਗੀ ਉਹ ਲਾਉਣੇ ਆ ਤੇ ਫਿਰ ਅਟੈਂਸ਼ਨ ਸੀਕਰ ਵੀ ਲਾਵਾਂਗੇ ਵੀਰ ਨੇ ਕਿਹਾ ਸੀ ਕਣੀਆਂ 'ਚ ਮੈਂ ਭਿੱਜ ਗਈ ਮੈਂ ਵੀਰ ਨੂੰ ਕਿਹਾ ਕਿ ਕਣੀਆਂ ਦਾ ਹੋਰ ਗਾਣਾ ਲਾਉਣੇ ਨਹੀਂ ਆਪਾਂ ਨਾ ਜੇ ਤੁਸੀਂ ਗੱਲ ਕੀਤੀ ਹੋਈ ਹੈ ਆਪਣੇ ਕਣੀਆਂ 'ਚ ਮੈਂ ਭਿੱਜ ਗਈ ਇੱਕ ਹੋਰ ਗਾਣਾ ਸੀਗਾ ਉਹ ਸੁਣਦੇ ਹਾਂ ਤੇ ਫਿਰ ਵਿਲ ਬੀ ਰਾਈਟ ਬੈਕ ਪ੍ਰੋਗਰਾਮ ਪੰਜਾਬੀ ਦਾ

0: ਇਹਨਾਂ ਸਮਿਆਂ 'ਚ ਰੋਮੈਂਟਿਕ ਗਾਣੇ ਵੀ ਕਿੰਨੇ ਸੋਹਣੇ ਬਣਦੇ ਸੀਗੇ ਲਿਰਿਕਲੀ। ਲਿਰਿਕਲੀ ਵਾਕਈ ਗੱਲ ਹੁੰਦੀ ਸੀਗੀ ਕਿ ਚੱਲੀਏ ਜ਼ਮਾਨੇ ਕੋਲੋਂ ਦੂਰ, ਜਾਂ ਬੁੱਕਲ 'ਚ ਹੋਵੇ ਕੋਈ ਤੇਰੇ ਜਿਹੀ ਹੂਰ, ਅਤੇ ਹੁਣ ਤਾਂ ਬੰਦੂਕ ਚਲਾਉਣੀ ਸਿੱਖ ਲੈ, ਜਾਂ ਕਰਦੇ ਰਫਲਾਂ ਦੀ ਛਾਂ। ਸੋ ਚਲੋ ਉਹ ਵੀ ਵਧੀਆ ਨੇ, ਚੱਲਦੇ ਨੇ ਅੱਜ ਕੱਲ੍ਹ। ਜਸਟ ਉਦੋਂ ਵਾਕਈ ਇੱਕ ਪਿਆਰ ਇਸ਼ਕ ਦੀ ਗੱਲ ਹੁੰਦੀ ਸੀ, ਹੁਣ ਇਸ਼ਕ ਵੀ ਥੋੜ੍ਹਾ ਜਿਹਾ ਹਾਈ ਫਾਈ ਹੋ ਗਿਆ ਹੈ। 9531 ਹੈਲੋ
1: ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਸਰਦੂਲ ਜੀ ਦਾ ਗੀਤ ਹੈ। ਗਾਣੇ ਦਾ ਟਾਈਟਲ ਕੀ ਹੈ ਭਾਜੀ? ਅੱਜ ਦਿਲ ਨਹੀਂ ਵਿਛੜਨ ਨੂੰ ਕਰਦਾ, ਇਹੀ ਹੋਊਗਾ ਫਿਰ, ਦਿਲ ਨਹੀਂ ਲੱਗਦਾ, ਇਹੀ ਹੈ ਗਾਣੇ ਦਾ ਨਾਂ?
1: ਨਹੀਂ ਇਹ ਨਹੀਂ ਹੈਗਾ ਜੀ, ਦਿਲ ਨਹੀਂ ਲੱਗਦਾ ਜੀ।
0: ਮੈਨੂੰ ਹੌਲੀ ਦੇਣੇ ਦੱਸੋ ਕੀ ਬੋਲ, ਫਿਰ ਤੋਂ ਦੱਸੋ।
1: ਕਣੀਆਂ ਦੀ ਕਿਣਮਿਣਨੀ ਅੱਜ ਕਹਿਰ ਗੁਜ਼ਾਰ ਗਈ, ਚੰਨ ਵਰਗੇ ਚਿਹਰੇ ਨੂੰ ਨੀ ਹੋਰ ਨਿਖਾਰ ਗਈ। ਤੇਰਾ ਤੇਰਾ ਭਿੱਜਿਆ ਜੋਵਨ ਨੀ ਅੱਜ ਦਿਲ ਵੇਖ ਵੇਖ ਨਹੀਂ ਭਰਦਾ, ਨਾ ਕਰ ਅੜੀਆਂ ਜਾਣ ਦੀਆਂ, ਅੱਜ ਦਿਲ ਨਹੀਂ ਵਿਛੜਨ ਨੂੰ ਕਰਦਾ।
0: ਅੱਜ ਦਿਲ ਨਹੀਂ ਵਿਛੜਨ, ਚਲੋ ਕੋਈ ਨਾ, ਲੱਭਦੇ ਹਾਂ ਟਾਈਟਲ। ਦੇਖੋ ਤੁਹਾਨੂੰ ਵੀ ਨੀ ਯਾਦ ਤੇ, ਬਟ ਲੱਭ ਕੇ ਹਟਾਂਗੇ ਹੁਣ। ਸਰਦੂਲ ਜੀ ਦਾ ਤੁਸੀਂ ਕਿਹਾ ਹੈ ਨਾ, ਕੋਈ ਨਾ ਕਿਸੇ ਨਾ ਕਿਸੇ ਸੱਜਣ ਮਿੱਤਰ ਨੇ ਦੱਸ ਦੇਣਾ, ਆਪਣੇ ਬੜੇ ਬੈਠੇ ਆ ਪਿਆਰ ਕਰਨ ਵਾਲੇ, ਕੋਈ ਨਾ ਸੁਣਦੇ ਵੀਰੇ। ਥੈਂਕ ਯੂ ਸੋ ਮਚ। ਅੱਛਾ ਸਰਦੂਲ ਜੀ ਦਾ ਕਿਹੜਾ ਗੀਤ ਹੈ ਯਾਰ, ਮੈਂ ਹੈਰਾਨ ਆ ਵੈਸੇ, ਮੈਨੂੰ ਆਈ ਹੈਵ ਨੋ ਆਈਡੀਆ। ਨਹੀਂ ਤਾਂ ਥੋੜਾ ਬਹੁਤਾ ਪਤਾ ਹੁੰਦਾ ਕਿ ਕਿਹੜਾ ਗੀਤ ਹੈ, ਬਟ ਇਸ ਗਾਣੇ ਦਾ ਮੈਨੂੰ ਹੁਣ ਚੇਤਾ ਹੀ ਨਹੀਂ ਆ ਰਿਹਾ ਹੈ ਸਰਦੂਲ ਜੀ ਦਾ। ਸਰਦੂਲ ਜੀ ਦੇ ਗਾਣੇ ਕੌਣ ਨਹੀਂ ਜਾਣਦਾ, ਨਾ ਕਰ ਅੜੀਆਂ, ਵੈਸੇ ਮੈਨੂੰ ਲੱਗਦਾ ਲੱਭ ਗਿਆ ਹੈ ਕੋਈ ਰੀਮਿਕਸ ਜੀ, ਰੀਮਿਕਸ ਦਾ ਸਵਾਦ ਜਿਹਾ ਨਹੀਂ ਆਉਂਦਾ, ਹੋਵੇ ਓਰਿਜਿਨਲ ਗੀਤ ਖਾਸ ਤੌਰ 'ਤੇ ਸਰਦੂਲ ਜੀ ਦਾ, ਇਹੀ ਹੈ।

ਕੇ ਮੈਨੂੰ ਲੱਭ ਗਿਆ, ਹੁਣ ਦੇਖਿਆ ਲਾਇਆ ਨਾ ਮਿੰਟ ਆ ਦੇ ਭਾਜੀ, ਮੰਨਦੇ ਹੋ ਕਿ ਨਹੀਂ, ਮਿੰਟ ਲਾਇਆ ਨਾ, ਨਾ ਕਰ ਅੜੀਆਂ ਜਾਣ, ਹੁਣ ਮੈਨੂੰ ਪਤਾ ਕਿਹੜਾ ਗੀਤ ਹੈ, ਠੀਕ ਹੈ, ਸੋ ਜ਼ਰੂਰ ਸੁਣਦੇ ਹਾਂ, ਨੋ ਪ੍ਰੋਬਲਮ। ਜੀ ਟੀ ਏ ਕ੍ਰੈਡਿਟ ਨੂੰ ਯਾਦ ਰੱਖੋ, ਸਿਰ ਕਰਜ਼ਾ ਚੜ ਗਿਆ, ਟੈਨਸ਼ਨ ਹੈ, ਬਹੁਤ ਜ਼ਿਆਦਾ ਕਰਜ਼ਾ ਹੈ, ਤਾਂ ਟੈਨਸ਼ਨ ਲੈਣੀ ਛੱਡ ਦਿਓ, ਕਿਉਂਕਿ ਸਾਰੀ ਟੈਨਸ਼ਨ ਤੁਹਾਡੀ ਦੂਰ ਕਰਨਗੇ ਵਨ ਐਂਡ ਓਨਲੀ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ। ਰੇਖਾ ਅਤੇ ਨਦੀਮ ਜੀ, ਫੋਨ ਨੰਬਰ ਤੁਸੀਂ ਨੋਟ ਕਰ ਲਓ ਫਟਾਫਟ, 416-650-1100, 416-650-1100, 416-650-1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100, 1100,
ਠੀਕ ਹੈ, ਤੁਸੀਂ ਸੁਣੋਗੇ ਤੇ ਕਹੋਗੇ ਨਵੀ ਵਾਹ ਯਾਰ ਕਮਾ।

ਗਾਇਕੀ, ਇਹਨੂੰ ਕਹਿੰਦੇ ਆ ਵਾਕਈ ਸੁਰ ਨੂੰ ਪਿਆਰ ਕਰਨਾ, ਸੁਰ ਨੂੰ ਸਮਝਣਾ, ਸੁਰ ਦੀ ਪਹਿਚਾਣ ਹੋਣੀ। ਯਾਰ ਜੋ ਮੁਰਕੀਆਂ ਮਾਸਟਰ ਸਲੀਮ ਸਾਹਿਬ ਲਾਉਂਦੇ ਨੇ, ਬੰਦਾ ਸੁਪਨਿਆਂ ਚ ਵੀ ਨਹੀਂ ਲਾ ਸਕਦਾ ਇੱਦਾਂ ਦੀਆਂ ਮੁਰਕੀਆਂ। ਯਾਰ ਕਿਆ ਇੱਕ ਵਾਕਈ ਪਤਾ ਲੱਗਦਾ ਬੰਦਾ ਕਿੰਨਾ ਸਿੱਖਿਆ ਹੋਇਆ। ਮਾਸਟਰ ਸਲੀਮ

0: ਤੁਸੀਂ ਰਿਲੈਕਸ ਹੋਵੋਗੇ, ਇੰਜੋਏ ਕਰੋਗੇ, ਸੋ ਟਿਕਟਾਂ ਲੈ ਲਓ ਬਸ $49 ਤੋਂ ਟਿਕਟ ਆ ਯਾਰ, ਉਹ ਵੀ ਮਾਸਟਰ ਸਲੀਮ ਦੇ ਸ਼ੋਅ ਦੇ ਲਈ। ਜਿਹੜੇ ਬੰਦੇ ਮੈਂ ਕਹਿੰਦਾ ਸਾਊਂਡ ਪੱਖੋਂ ਇੰਨੇ ਗੁਣੀ ਨੇ, ਇੱਕ ਇੱਕ ਸਲੀਮ ਸਾਹਿਬ ਨੂੰ ਹੁੰਦਾ ਕਿ ਇੱਕ ਇੱਕ ਸਾਜ਼ ਪ੍ਰੋਪਰ ਵੋਲੀਊਮ 'ਤੇ ਸੁਣੇ, ਇੱਕ ਇੱਕ ਮਾਈਕ ਜਿਹੜਾ ਉਹਨੂੰ ਐਸਾ ਸਾਊਂਡ ਚੈੱਕ ਕਰਦੇ ਆ ਕਿ ਤੁਹਾਨੂੰ ਐਂ ਲੱਗਦਾ ਤੁਸੀਂ ਸੀ ਡੀ ਨੂੰ ਸੁਣ ਰਹੇ ਹੋ। ਸੋ ਤੁਸੀਂ ਟਿਕਟਾਂ ਲਈ ਮਿਲਣਾ tickets.com MILNA tickets.com ਜਾਂ ਮੈਂ ਨੰਬਰ ਦਿੰਦਾ ਇੱਕ, ਕਾਲ ਕਰੋ ਫਰਾਈਡੇ ਨੂੰ, ਸਿਰਫ $49 ਤੋਂ ਟਿਕਟਾਂ ਨੇ ਅਤੇ ਨਾਲ ਸੋਫਟ ਡਰਿੰਕ ਸਾਰੇ ਅਨਲਿਮਿਟਡ ਇਨਕਲੂਡਿਡ ਨੇ। ਨੰਬਰ ਹੈ ਟਿਕਟਾਂ ਲਈ 6477839873 6477839873 6477839873। ਬੱਚੇ 5 ਸਾਲ ਤੋਂ ਘੱਟ ਦੀ ਉਮਰ ਦੇ ਫਰੀ ਨੇ, ਅਤੇ ਜਿਹੜੇ ਸਾਡੇ ਸੱਜਣ ਮਿੱਤਰ 70+ ਨੇ ਉਹ ਵੀ ਫਰੀ ਨੇ। ਸੋ ਬੱਚੇ 5 ਸਾਲ ਤੋਂ ਘੱਟ ਫਰੀ ਅਤੇ 70+ ਦੇ ਜਿਹੜੇ ਬੰਦੇ ਨੇ ਉਹ ਵੀ ਫਰੀ। ਸੋ ਲਿਮਿਟਡ ਸੀਟਾਂ ਹੁਣ ਅਵੇਲੇਬਲ ਨੇ। ਫਰਾਈਡੇ ਨੂੰ ਸ਼ੋਅ ਹੈ, ਵੈਨਕੂਵਰ ਅਤੇ ਐਡਮਿੰਟਨ ਦੋਨੋਂ ਬਹੁਤ ਹੀ ਸਕਸੈਸਫੁਲ ਸ਼ੋਅ ਗਏ, ਅਤੇ ਹੁਣ ਆ ਗਈ ਵਾਰੀ ਵੀ ਟੋਰਾਂਟੋ ਵਾਲਿਆਂ ਦੀ। ਸੋ ਟਿਕਟਾਂ ਲੈ ਲਓ ਇਸ ਫਰਾਈਡੇ 24 ਨੂੰ ਮਾਸਟਰ ਸਲੀਮ। 6477839873 6477839873 6477839873 647-7938-93 ਸਿਰਫ $49 ਤੋਂ ਐਸੀ ਗਾਇਕੀ।
1: ਮੈਂ ਗਾਣਾ ਗਾ ਰਿਹਾ ਜੀ, ਇਹ ਮੇਰੇ ਡੈਡੀ ਜੀ ਦਾ ਸਟਾਈਲ ਹੈ, ਮੇਰੇ ਡੈਡੀ ਜੀ ਦਾ ਉਹਨਾਂ ਦਾ ਅੰਦਾਜ਼ ਹੈ।
0: ਵਾਹ, ਤੇ ਸ਼ੋਅ ਵੀ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਨੂੰ ਡੈਡੀਕੇਟਡ ਹੈ।
1: ਪੂਰਨ ਸ਼ਾਹ ਕੋਟੀ ਜੀ ਦਾ ਮੈਂ ਚਾਹਾਂਗਾ ਤੁਸੀਂ ਉਹਨਾਂ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰੋ।
0: ਵਾਹ,
1: ਮੈਨੂੰ ਇਵੇਂ ਲੱਗ ਰਿਹਾ ਕਿ ਉਹ ਬਿਲਕੁਲ ਮੇਰੇ ਨਾਲ ਬੈਠੇ ਨੇ, ਔਰ ਮੈਂ ਉਹਨਾਂ ਨੂੰ ਇਹ ਗਾਣਾ

Come só, só go. ਭਾਵੇਂ ਸੌ ਸੌ ਗੰਗਾ ਗਿਆ ਗੱਲ ਮੁੱਕਦੀ ਨਹੀਂ ਉਹ ਭਾਵੇਂ ਸੌ ਸੌ ਬੋ।

0: ਹਾਂਜੀ ਪਰ ਅਜੇ ਤੂੰ ਬੁੱਲਿਆ ਕੁਝ ਨਹੀਂ ਉਹ ਬਣਿਆ ਜੇ ਤੂੰ ਯਾਰ ਨਹੀਂ ਕੀਤਾ ਰਾਜ਼ੀ
1: ਵਾਹ ਯਾਰ ਅਮੇਜ਼ਿੰਗ ਨਹੀਂ ਰੀਸਾ ਕੀ ਬਾਤ ਹੈ ਸੋ ਵਾਂਸ ਅਗੇਨ ਟਿਕਟਾਂ ਲੈ ਲਓ ਡੋਨਟ ਡਿਲੇ ਯਾਰ ਸੁਣੋਗੇ ਤੁਸੀਂ ਸ਼ੋਅ ਤੇ ਪਹੁੰਚੋਗੇ ਖੂਬ ਇੰਜੋਏ ਕਰੋਗੇ ਨਾਲੇ ਲੋਕੇਸ਼ਨ ਇੰਨੀ ਵਧੀਆ ਡੇਰੀ ਹਰਨ ਟੇਰੀ ਮਿਸਾ ਕਨਵੈਨਸ਼ਨ ਸੈਂਟਰ ਦੀ

0: 6477839873 ਅੱਜ ਹੀ ਫੋਨ ਕਰੋ। ਕੋ ਬਾਈ ਜੀ ਨਵੀ ਹੁਣਾਂ ਨੇ ਹੁਣੇ ਸੁਣਾਇਆ ਬਹੁਤ ਹੀ ਕਮਾਲ ਦਾ ਗੀਤ ਸਲੀਮ ਸਾਹਿਬ ਦਾ, ਤੇ ਸੁਣ ਕੇ ਬਸ ਇਹੀ ਹੈ ਕਿ ਟਿਕਟਾਂ ਲੈ ਲਈਏ। 6477839873 ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ। ਸੋ ਕੁਝ ਕਾਲਾਂ ਤੁਹਾਡੀਆਂ ਆ ਰਹੀਆਂ ਸੀ, ਕੱਟੀਆਂ ਗਈਆਂ, ਨੋ ਪ੍ਰੋਬਲਮ, ਦੁਬਾਰਾ ਤੋਂ ਕਰ ਲਿਓ ਤੇ ਕਰਦੇ ਹਾਂ ਗੱਲਬਾਤ। ਇੱਕ ਵਾਰ ਫਿਰ ਤੋਂ ਇੱਕ ਨਾ ਯੂਨਿਟ ਦੀ ਜਾਣਕਾਰੀ ਅੱਜ ਦੇ ਰਹੇ ਹਾਂ। ਇੱਕ ਯੂਨਿਟ ਲੀਜ਼ ਦੇ ਲਈ ਅਵੇਲੇਬਲ ਹੈ। ਇਹ ਯੂਨਿਟ ਹੈ ਸਟਰੀਟਸਵਿਲ, ਮਿਸੀਸਾਗਾ ਦੇ ਵਿੱਚ। ਮਿਸੀਸਾਗਾ ਦੀ ਸਟਰੀਟਸਵਿਲ ਦੀ ਬੜੀ ਹਾਈ ਡਿਮਾਂਡ ਏਰੀਆ, ਹੌਟਲੈਂਡ ਵੀ ਨੇੜੇ ਆ, ਸਕੁਅਰ ਵਨ ਏਰੀਆ ਵੀ ਨੇੜੇ ਆ, ਬਰੈਂਪਟਨ ਵੀ ਨੇੜੇ ਆ। 750 ਸਕੁਅਰ ਫੁੱਟ 750 ਸਕੁਅਰ ਫੁੱਟ ਦੀ ਰੀਟੇਲ ਯੂਨਿਟ ਹੈ ਲੀਜ਼ ਲਈ ਅਵੇਲੇਬਲ, ਸਟਰੀਟਸਵਿਲ ਏਰੀਆ ਮਿਸੀਸਾਗਾ। ਇੱਥੇ ਹੇਅਰ ਸਲੋਨ ਖੋਲ੍ਹ ਲਓ, ਨੇਲ ਸਲੋਨ ਖੋਲ੍ਹ ਲਓ, ਕੋਈ ਵੀ ਸਲੋਨ ਖੋਲ੍ਹ ਲਓ, ਬੜੇ ਯੂਜਿਸ ਅਵੇਲੇਬਲ ਨੇ ਇੱਥੇ। 4169931564 ਤੇ ਅਜੇ ਪਰਮਜੀਤ ਜੀ ਨੂੰ ਕਾਲ ਕਰੋ। ਰੈਂਟ ਲਈ ਯੂਨਿਟ ਰਾਈਟ ਅਵੇ ਅਵੇਲੇਬਲ। 4169931564 4169931564 9377। ਹੈਲੋ
1: ਭਾਜੀ, ਕੀ ਹਾਲ ਚਾਲ?
0: ਬਹੁਤ ਵਧੀਆ ਜੀ, ਕਿਵੇਂ ਹੋ?
1: ਮੈਂ ਨਾ ਪੁੱਛਣਾ ਤੁਹਾਡੇ ਕੋਈ ਹੈਗਾ ਨੰਬਰ ਜਿਹੜੇ ਟਰੈਕਿੰਗ ਦਾ ਕੰਮ ਦਿੰਦੇ ਹੁਣ?
0: ਵੀ ਟਰੱਕ ਦੀ ਜੌਬ ਚਾਹੀਦੀ ਹੈ ਤੁਹਾਨੂੰ?
1: ਹਾਂਜੀ ਹਾਂਜੀ ਭਾਜੀ,
0: ਟਰੱਕ ਦੀ ਜੌਬ ਤੁਹਾਨੂੰ ਦੇ ਦਿੰਦੇ ਹਾਂ ਨੰਬਰ, ਤੁਸੀਂ ਪੁੱਛ ਲਓ ਜੇ ਉਹਨਾਂ ਕੋਲ ਹੈਗੀ ਕੋਈ ਅਵੇਲੇਬਿਲਟੀ।
1: ਠੀਕ ਹੈ ਜੀ।
0: 416
1: ਹਾਂਜੀ,
0: 881
1: ਹਾਂਜੀ,
0: 1934
1: ਠੀਕ ਹੈ।
0: ਠੀਕ ਹੈ, ਕਰ ਲਓ ਫੋਨ ਤੇ ਕਹਿ ਦੇ ਨਵੀਂ ਤੋਂ ਮਿਲਿਆ ਨੰਬਰ ਤੇ ਦੇਖ ਲਓ ਜੇ ਹੈਗਾ ਕੋਈ ਕੰਮ। ਓਕੇ ਸਰ, ਨੋ ਪ੍ਰੋਬਲਮ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337 9056 7335 3337 9056 7337 ਦੇ ਉੱਤੇ ਤੁਹਾਡੀ ਅਤੇ ਸਾਡੀ ਗੱਲਬਾਤ ਹੋ ਰਹੀ ਹੈ। 905-673-3337 9056 7335 3337 9056 7335 3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਅਤੇ ਐਨੀ ਟਾਈਮ ਤੁਹਾਡੀ ਕਾਲ ਪਹੁੰਚ ਸਕਦੀ ਹੈ ਸਟੂਡੀਓ 'ਚ ਅਤੇ ਤੁਹਾਡੇ ਨਾਲ ਗੱਲਬਾਤ ਕਰ ਸਕਦੇ ਹਾਂ। ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਰੋਇਲ ਪਰਫਿਊਮਸ ਦੀ ਦਿੰਦੇ ਹੁੰਦੇ ਹਾਂ, ਤੁਸੀਂ ਰੋਇਲ ਪਰਫਿਊਮ ਵਾਲੇ ਨੂੰ ਨਾ ਇੱਕ ਵਾਰ ਕਾਲ ਕਰੋ ਜਾਂ ਇੱਥੇ ਪਹੁੰਚੋ। ਕਾਲ ਕੀ ਕਰਨਾ, ਤੁਸੀਂ ਇੱਥੇ ਪਹੁੰਚ ਜਾਓ, ਕਿਉਂਕਿ ਰੋਇਲ ਪਰਫਿਊਮਸ ਦੇ ਜਿਹੜੇ ਪਰਫਿਊਮ ਮਾਰਕੀਟ ਦੇ ਵਿੱਚ $500-$500 ਦੇ ਮਿਲਦੇ ਆ, ਉਹੀ ਤੁਹਾਨੂੰ ਪਰਫਿਊਮ ਮਿਲ ਜਾਣੇ ਨੇ $50 ਦੇ ਵਿੱਚ, ਜਿੱਥੋਂ ਵੱਡੀਆਂ ਵੱਡੀਆਂ ਕੰਪਨੀਆਂ ਡੀਓਰ ਸ਼ਨੈਲ ਵਰਗੀਆਂ ਆਪਣੇ ਓਇਲ ਇੰਪੋਰਟ ਕਰਦੇ ਆ ਨਾ, ਉਸੇ ਹੀ ਫੈਕਟਰੀ ਆਪਣੇ ਸਵਿਟਜ਼ਰਲੈਂਡ ਤੋਂ ਇਹ ਵੀ ਓਇਲ ਇੰਪੋਰਟ ਕਰਦੇ ਨੇ। ਸੋ ਤੁਸੀਂ ਰੋਇਲ ਪਰਫਿਊਮਸ 'ਤੇ ਜਾਓ, ਦੋ ਪਰਫਿਊਮ ਖਰੀਦੋ, ਤੀਜਾ ਪਰਫਿਊਮ ਫਰੀ। 1 Regan Road Unit 9 ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ, ਅਤੇ ਦੋ ਪਰਫਿਊਮ ਨਾਲ ਇੱਕ ਬਿਲਕੁਲ ਫਰੀ। ਨੰਬਰ ਹੈ 4373150701 4373150701 437-315-0701 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲਓ ਜਾਂ ਪਹੁੰਚੋ 1 Regan Road ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ। ਅਤੇ ਵਧੀਆ ਯਾਰ, ਦੇਖੋ ਕਈ ਵਾਰ ਨਾ ਆਪਾਂ ਸਿਰਫ ਬ੍ਰਾਂਡ ਲਈ ਪੇ ਕਰਦੇ ਹਾਂ, ਪ੍ਰੋਡਕਟ ਵੀ ਉਹੀ ਹੁੰਦਾ, ਕੁਆਲਿਟੀ ਵੀ ਉਹੀ ਹੁੰਦੀ ਹੈ, ਆਪਾਂ ਨੂੰ ਚਲੋ ਨਹੀਂ ਪਤਾ, ਆਪਾਂ ਕਹਿੰਦੇ ਹਾਂ ਚਲੋ ਯਾਰ $400-$500 ਦੀ ਚੀਜ਼ ਆਉਂਦੀ ਹੈ ਲੈ ਲੈਂਦੇ ਹਾਂ, ਉਹੀ ਚੀਜ਼ ਤੁਹਾਨੂੰ ਵਧੀਆ ਯਾਰ ਮਿਲ ਰਹੀ ਹੈ ਕੁਆਲਿਟੀ ਦੀ ਰੀਜ਼ਨੇਬਲ ਰੇਟ ਦੇ ਵਿੱਚ। ਤਾਂ ਤੁਸੀਂ ਇੱਕ ਨੰਬਰ 4373150701 ਨੋਟ ਕਰੋ। ਟੋਰਾਂਟੋ ਅਤੇ GTA ਵਾਲਿਓ ਹੋ ਜਾਓ ਰੈਡੀ, ਇੱਕ ਸਟੇਜ ਤੇ ਦੋ ਸੁਪਰ ਸਟਾਰ ਤੁਹਾਡੇ ਆਪਣੇ ਐਮੀ ਵਿਰਕ ਅਤੇ ਸਰਗੁਣ ਮਹਿਤਾ ਲਾਈਵ ਆ ਰਹੇ ਨੇ ਟੋਰਾਂਟੋ, ਜਿਨ੍ਹਾਂ ਨੂੰ ਤੁਸੀਂ ਬਲੋਕਬਸਟਰ ਫਿਲਮਾਂ 'ਚ ਵੀ ਵੇਖਿਆ, ਸੁਪਰ ਹਿੱਟ ਗਾਣੇ ਵੀ ਸੁਣੇ ਆ ਐਮੀ ਵਿਰਕ ਹੁਣਾਂ ਦੇ, ਅਤੇ ਹੁਣ ਉਹਨਾਂ ਨੂੰ ਲਾਈਵ ਦੇਖਣ ਦਾ ਮੌਕਾ ਆ ਗਿਆ। ਐਮੀ ਵਿਰਕ ਦੇ ਚਾਰਟ ਟੋਪਿੰਗ ਹਿੱਟ, ਸਰਗੁਣ ਮਹਿਤਾ ਦੀ ਸਟਾਰ ਪਾਵਰ, ਅਤੇ ਇੱਕ ਐਸੀ ਸ਼ਾਮ ਜੋ ਪੂਰੇ ਟੋਰਾਂਟੋ ਨੂੰ ਯਾਦ ਰਹੇਗੀ। ਇਹ ਇੱਕ ਸਿਰਫ ਕੌਂਸਰਟ ਨਹੀਂ, ਪੰਜਾਬੀ ਇੰਟਰਟੇਨਮੈਂਟ ਦਾ ਸਭ ਤੋਂ ਵੱਡਾ ਸੈਲੀਬ੍ਰੇਸ਼ਨ ਹੈ। ਟਿਕਟਸ ਅਵੇਲੇਬਲ ਨੇ ticketmaster.ca ਤੇ, ਟਿਕਟ ਮਾਸਟਰ 'ਤੇ ਤੁਸੀਂ ਟਿਕਟਾਂ ਆਪਣੀਆਂ ਲਓ, ਆਪਣੇ ਦੋਸਤਾਂ ਪਰਿਵਾਰਾਂ ਅਤੇ ਪੂਰੇ ਗੈਂਗ ਨੂੰ ਨਾਲ ਲੈ ਕੇ ਜਾਓ ਅਤੇ ਤਿਆਰ ਹੋ ਜਾਓ ਇੱਕ ਧਮਾਕੇਦਾਰ ਸ਼ਾਮ ਲਈ। ਐਮੀ ਵਿਰਕ ਯੂਨਿਟੀ ਟੂਰ ਲਾਈਵ ਇਨ ਟੋਰਾਂਟੋ, your tickets on ticketmaster.ca. ticketmaster.ca 14 August Emmy Virk ate Sargun Mehta de na and limited time layi 30% tickets de utte discount hai. Code use karo Emmy AMMY ME code hai te tusi ek var fir ticketmaster.ca ticketmaster.ca to le sakde ho. Emmy da gaana launa yaar bada mera pasandida, tusi vi sare ne bada sunya hoga hai. Bolt kole rakh liya ji main ta chamak chalo hi yaro chhad diyo. Wah bhai wah.

0: क्या बात है हैमी यार, छा गया मुंडा। सो हैमी भी यार बड़ा अच्छा परफॉर्म है। हैमी जदों स्टेज ते जाके चकदा ना के जिंदाबाद रहन बिलो यारियां या वांग दा लै लै नाप या फिर उन्हें मत्था चुमया पहला या फिर हाथ चुमे तेरे। सो क्या गीत ने है हैमी दे भी वाह। सो प्रोग्राम पंजाबी रहा 905-673-3337 स्टूडियो दा नंबर है। बिजी बिजी ऑलरेडी पौने सत्त हो गए नवी यार। इन्नी छेती समा ਕਿਵੇਂ ਲੰਘਦਾ। ਇੱਕ ਵੀਰ ਨਾਲ ਮੈਂ ਗੱਲ ਕਰ ਰਿਹਾ ਸੀ ਨਾ ਕਿ ਸਮਾਂ ਉਹਨਾਂ ਦਾ ਵਧੀਆ ਲੰਘਦਾ ਜਿਹੜੇ ਇੰਜੋਏ ਕਰ ਰਹੇ ਆ। ਸੋ ਮੈਂ ਪ੍ਰੋਗਰਾਮ ਕਰ ਰਿਹਾ ਯਾਰ, ਬੜਾ ਆਨੰਦ ਆਉਂਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਨਾਲੇ ਪ੍ਰੋਗਰਾਮ ਪੇਸ਼ ਕਰਕੇ। ਸੋ ਸਮਾਂ ਤਾਂ ਵਧੀਆ ਲੰਘਣਾ ਹੀ ਆਪਣਾ। ਫਾਰਮ ਵਰਕਰ ਚਾਹੀਦੇ ਆ ਜੇ ਤੁਸੀਂ ਫਾਰਮ 'ਚ ਕੰਮ ਕਰਨਾ। ਤੁਹਾਨੂੰ ਇਹ ਚੱਕਣਗੇ ਵੀ ਅਤੇ ਘਰ ਛੱਡ ਕੇ ਵੀ ਜਾਣਗੇ। ਫਾਰਮ ਵਰਕਰਾਂ ਦੀ ਲੋੜ ਹੈ ਜਲਦੀ ਜਲਦੀ। 6472785394 ਨੰਬਰ ਹੈ, 6472785394। ਫਾਰਮ ਵਰਕਰਾਂ ਦੀ ਲੋੜ ਹੈ। ਪਿਕਅਪ ਅਤੇ ਡਰੋਪ ਆਫ ਅਵੇਲੇਬਲ। ਨੰਬਰ ਇੱਕ ਵਾਰ ਫਿਰ 6472785394 ਦੇ ਉੱਤੇ ਤੁਸੀਂ ਕਾਲ ਕਰੋ। ਐਂਡ ਫਾਰਮ ਦੀ ਜੋਬ ਤੁਹਾਡੇ ਲਈ ਅਵੇਲੇਬਲ ਹੈ। ਰਾਈਨੋ ਫੈਂਸ ਐਂਡ ਡੈੱਕ ਵਾਲੇ ਬਾਈ ਜੀ ਨੇ। ਤੁਸੀਂ ਅਗਰ ਨਵੀਂ ਫੈਂਸ ਨਵੀਂ ਡੈੱਕ ਤਿਆਰ ਕਰਾਉਣੀ ਹੈ, ਫੈਂਸ ਰਿਪੇਅਰ ਜਾਂ ਡੈੱਕ ਦੀ ਰਿਪੇਅਰ ਕਰਾਉਣੀ ਹੈ, ਤਾਂ ਰਾਈਨੋ ਫੈਂਸ ਐਂਡ ਡੈੱਕ 647-804-3220 ਨੰਬਰ ਹੈ, 6478043220 ਦੇ ਉੱਤੇ ਤੁਸੀਂ ਕਾਲ ਕਰ ਲਓ ਅਤੇ ਰਾਈਨੋ ਫੈਂਸ ਐਂਡ ਡੈੱਕ ਦੀ ਟੀਮ ਹਾਜ਼ਰ ਹੈ ਤੁਹਾਡੇ ਲਈ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲ੍ਹ ਚੁੱਕੀ ਹੈ। ਨੰਬਰ ਹੈ 4167-234-6293। ਜੇਮਸ ਨੋ ਅਤੇ ਸਟੀਲਸ 401 ਤੋਂ ਉੱਤਰ ਅਨੁਸਾਰ ਤੁਹਾਡੇ ਲਈ ਅਵੇਲੇਬਲ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਨੰਬਰ 6472345-6293-6472345-6293 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ। ਅਕਸਰ ਹੀ ਤੁਹਾਨੂੰ ਅਸੀਂ ਯਾਰ ਪੈਸ਼ਨ ਰੂਫਿੰਗ ਦਾ ਨੰਬਰ ਦਿੰਦੇ ਹਾਂ। ਹੁਣ ਦੇਖੋ ਕਣੀਆਂ ਪੈਂਦੀਆਂ, ਜੇ ਕਿਤੇ ਰੂਫ ਲੀਕ ਹੋਣ ਲੱਗ ਗਈ ਨਾ, ਪ੍ਰੋਬਲਮ ਬਹੁਤ ਵੱਡੀ ਆ। ਆਪਾਂ ਕਈ ਵਾਰ ਕਹਿੰਦੇ ਚਲੋ ਮਾੜਾ ਮੋਟਾ ਪਾਣੀ ਆਜੂ, ਨਹੀਂ, ਤੁਹਾਡੇ ਘਰ ਦੇ ਸਟਰਕਚਰ ਨੂੰ ਡੈਮੇਜ ਪਹੁੰਚ ਰਿਹਾ ਯਾਰ। ਇੰਨੇ ਮਹਿੰਗੇ ਮਹਿੰਗੇ ਘਰ ਲਏ ਆ, ਰੂਫ ਦੀ ਰਿਪੇਅਰ ਹੋਣ ਵਾਲੀ ਹੈ, ਕਰਾ ਲਓ। ਜਾਂ ਨਵੀਂ ਰੂਫ ਲਗਵਾਉਣ ਵਾਲੀ ਹੈ, ਕੋਈ ਨਾ ਲਗਵਾ ਲਓ, ਅਗਲੇ ਫਿਰ ਤੁਸੀਂ 25-30 ਸਾਲ ਬਚੇ ਹੋਏ ਹੋ। 6479199413 ਨੰਬਰ ਹੈ, 6479199413। 647-944-919-9913 ਦੇ ਉੱਤੇ ਤੁਸੀਂ ਕਾਲ ਕਰੋ ਅਤੇ ਤੁਹਾਡੇ ਲਈ ਬਿਲਕੁਲ ਅਵੇਲੇਬਲ ਇੱਕ ਇੱਕ ਟੀਮ ਪੈਸ਼ਨ ਰੂਫਿੰਗ ਦੀ। ਸੋ ਸਟੂਡੀਓ 'ਚ ਗੱਲਬਾਤ ਹੋ ਰਹੀ ਹੈ, ਨੰਬਰ ਹੈ ਆਪਣਾ 905-673-3337। ਕੁਛ ਵੀ ਸੁਣਨ ਦੇ ਮੂਡ 'ਚੋਂ ਨੋ ਪ੍ਰੋਬਲਮ ਅਤੇ ਫਿਰ ਅੱਜ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕੁਝ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਸਾਡੇ ਨਾਲ ਹਰਮਨ ਜੁੜ ਚੁੱਕੇ ਨੇ, ਟੀਮ ਹਰਮਨ ਬੱਤਾ, ਨੰਬਰ 1 ਸਾਡੀ ਮੋਰਗੇਜ ਫਾਈਨੈਂਸਿੰਗ ਦੀ ਟੀਮ। ਅਤੇ ਹਰਮਨ ਤੋਂ ਫਾਇਲ ਕਰਾਉਂਗੇ, ਚੰਗੇ ਰਹੋਗੇ। ਅਤੇ ਹਰਮਨ, ਇੱਕ ਮੈਨੂੰ ਅੱਜ ਵੀਰ ਦਾ ਫੋਨ ਆਇਆ ਸੀ, ਆਈ ਹੋਪ ਤੁਹਾਨੂੰ ਆ ਗਿਆ ਹੋਊਗਾ ਫੋਨ ਉਹਨਾਂ ਦਾ।
1: ਹੈਲੋ ਨਵੀ, ਗੁੱਡ ਈਵਨਿੰਗ ਐਵਰੀਵਨ। ਬਿਲਕੁਲ ਨਵੀ, ਕਲਾਇੰਟ ਦਾ ਫੋਨ ਆਇਆ ਸੀਗਾ ਤੇ ਉਹਨਾਂ ਦੇ ਕਾਫੀ ਕੁਐਸਚਨ ਸੀਗੇ, ਥੋੜੇ ਸਟ੍ਰੈਸਡ ਸੀਗੇ ਉਹ। ਹੋਪਫੁਲੀ ਉਹ ਮੇਰੀ ਕਾਲ ਤੋਂ ਬਾਅਦ ਉਹ ਬੈਟਰ ਫੀਲ ਕਰਦੇ ਹੋਣਗੇ।
0: ਵੈਰੀ ਗੁੱਡ,
1: ਸੋਲੂਸ਼ਨ ਵੀ ਦੱਸਿਆ।
0: ਹਾਂ, ਤਾਂ ਹੀ ਉਹ ਥੋੜੇ ਫਿਕਰਮੰਦ ਸੀਗੇ। ਮੈਂ ਉਹਨਾਂ ਨੂੰ ਕਿਹਾ ਤੁਸੀਂ ਟੈਨਸ਼ਨ ਨਾ ਲਓ, ਮੈਂ ਕਿਹਾ ਯਾਰ ਹਰਮਨ ਨੂੰ ਹੀ ਕਾਲ ਕਰੋ। ਐਂਡ ਹੁੰਦਾ ਕਈ ਵਾਰ ਬੰਦਾ ਕਹਿੰਦਾ ਯਾਰ ਭਾਜੀ ਅਸੀਂ ਕਿਹਨੂੰ ਫੋਨ ਕਰੀਏ, ਸਾਨੂੰ ਕੋਈ ਟਰੱਸਟਵਰਦੀ ਟੀਮ ਚਾਹੀਦੀ ਹੈ। ਸੋ ਮੈਂ ਕਿਹਾ ਜ਼ਰੂਰ ਹਰਮਨ ਹਾਜ਼ਰ ਨੇ।
1: ਬਿਲਕੁਲ ਨਵੀ, ਇਹ ਨਵੀ ਮੈਂ ਇੱਦਾਂ ਦੇਖਿਆ ਕਿ ਜੇ ਤੁਹਾਡੀ ਮੋਰਗੇਜ ਸਹੀ ਲੈਂਡਰ ਨਾਲ ਨਹੀਂ ਹੁੰਦੀ ਹੈਗੀ, ਜਾਂ ਜੋ ਮੋਰਗੇਜ ਪ੍ਰੋਫੈਸ਼ਨਲ ਆ ਤੁਹਾਡੀ ਫਾਈਲ ਨਹੀਂ ਸਟੱਡੀ ਕਰਦਾ, ਤੁਹਾਡੀ ਰਿਸਕ ਟੋਲਰੈਂਸ ਨਹੀਂ ਦੇਖਦਾ, ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ। ਕਈ ਕੇਸਿਸ 'ਚ ਮੈਂ ਦੇਖਿਆ ਕਲਾਇੰਟਸ ਦੇ ਘਰ ਵੀ ਚਲੇ ਗਏ ਨੇ, ਐਂਡ ਉਹਨਾਂ ਦੀ ਫਾਈਨੈਂਸ਼ੀਅਲ ਪ੍ਰੋਫਾਈਲ ਬਹੁਤ ਵਧੀਆ ਸੀਗੀ, ਬਟ ਇੱਕ ਗਲਤ ਡਿਸੀਜ਼ਨ ਲੈਣ ਕਰਕੇ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ। ਬਟ ਫਿਕਰ ਕਰਨ ਦੀ ਲੋੜ ਨਹੀਂ, ਜਦੋਂ ਵੀ ਮੋਰਗੇਜ ਕੋਈ ਹੈਲਪ ਦੀ ਲੋੜ ਆ, ਕੋਈ ਕੁਐਸਚਨ ਆ, ਜ਼ਰੂਰ ਸਾਡੀ ਟੀਮ ਨਾਲ ਗੱਲ ਕਰੋ। ਐਂਡ ਤੁਸੀਂ ਜਦੋਂ ਵੀ ਕੋਈ ਮੋਰਗੇਜ ਪ੍ਰੋਫੈਸ਼ਨਲ ਸਿਲੈਕਟ ਕਰਦੇ ਹੋ, ਉਹਨਾਂ ਨਾਲ ਕੰਮ ਕਰਨ ਦਾ ਪ੍ਰੋਸੀਡ ਕਰਦੇ ਹੋ, ਤਾਂ ਮੇਕ ਸ਼ੋਰ ਕਿ ਤੁਸੀਂ ਇਨ ਪਰਸਨ ਮਿਲੋ ਜੇ ਤੁਹਾਡੇ ਕੋਲ ਆਪਸ਼ਨ ਹੈਗੀ ਆ। ਨਵੀ, ਕਾਫੀ ਵਾਰ ਦੇਖਿਆ ਕਿ ਕਲਾਇੰਟ ਕਹਿੰਦੇ ਜੀ ਫੋਨ ਤੇ ਤੁਸੀਂ ਗੱਲ ਕਰ ਲਓ, ਫਸਟ ਟਾਈਮ ਹੋਮ ਬਾਇਰ ਨੇ, ਤੇ ਮੇਰਾ ਉਹਨਾਂ ਨੂੰ ਇਹੀ ਕਹਿਣਾ ਹੁੰਦਾ ਕਿ ਤੁਸੀਂ ਏਡਾ ਵੱਡਾ ਡਿਸੀਜ਼ਨ ਲੈਣਾ ਐਂਡ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਤੁਸੀਂ ਮੇਰੇ ਨਾਲ ਹਾਫ ਐਨ ਆਵਰ ਬੁੱਕ ਕਰੋ ਐਂਡ ਯੂ ਵਿਲ ਲਰਨ ਅਲੋਟ. ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜਦੋਂ ਤੁਸੀਂ ਡਾਕੂਮੈਂਟਸ ਲੋਇਰ ਕੋਲ ਸਾਈਨ ਕਰਨੇ ਨੇ. ਆਪਾਂ 8-8 ਲੱਖ ਮਿਲੀਅਨ ਡਾਲਰ ਦਾ ਘਰ ਲੈ ਲੈਂਦੇ ਹਾਂ ਤੇ ਹਾਂ ਅੱਧਾ ਘੰਟੇ ਦੀ ਅਪੁਆਇੰਟਮੈਂਟ ਲਈ ਟਾਈਮ ਨਹੀਂ ਹੈਗਾ ਕਿ ਜੀ ਫੋਨ ਤੇ ਦੱਸ ਦਿਓ. ਸੋ ਮੇਕ ਸ਼ੋਰ ਕਿ ਜਦੋਂ ਤੁਸੀਂ ਕਿਸੇ ਪ੍ਰੋਫੈਸ਼ਨਲ ਨਾਲ ਕੰਮ ਕਰਦੇ ਹੋ ਇਨ ਪਰਸਨ ਮਿਲੋ, ਤੁਹਾਨੂੰ ਜ਼ਿਆਦਾ ਕਲੈਰਿਟੀ ਹੋਊਗੀ ਕਿ ਬੰਦਾ ਕਿੰਨਾ ਕੁ ਨੌਲੇਜ ਵਾਲਾ ਹੈਗਾ. ਨਵੀਂ ਇੱਕ ਈਕੋ ਸਮਾਰਟ ਮੋਰਗੇਜ ਦੀ ਆਪਾਂ ਗੱਲ ਕੀਤੀ ਸੀ, BMO ਬੈਂਕ ਨੇ ਇੱਕ ਨਵਾਂ ਪ੍ਰੋਡਕਟ ਲਾਂਚ ਕੀਤਾ ਜਿੱਥੇ ਉਹ ਰੇਟ ਡਿਸਕਾਊਂਟ ਦਿੰਦੇ ਨੇ. ਯੂਜਲੀ ਬੈਂਕਸ ਦੇ ਰੇਟ ਡਿਸਕਾਊਂਟ ਚੱਲਦੇ ਰਹਿੰਦੇ ਨੇ, ਬਟ ਜੇ ਤੁਸੀਂ ਈਕੋ ਸਮਾਰਟ ਘਰ ਬਾਏ ਕਰਦੇ ਹੋ, ਜੇ ਤੁਸੀਂ ਬਿਲਡਰ ਤੋਂ ਬਾਏ ਕਰਦੇ ਹੋ ਐਂਡ ਮੋਸਟ ਆਫ ਦਾ ਬਿਲਡਰਸ ਅੱਜ ਕੱਲ੍ਹ ਸਮਾਰਟ ਘਰ ਹੀ ਐਨਰਜੀ ਐਫੀਸ਼ੈਂਟ ਘਰ ਬਣਾ ਕੇ ਦੇ ਰਹੇ ਨੇ, ਤੁਹਾਨੂੰ ਫਰਦਰ ਡਿਸਕਾਊਂਟ ਮਿਲੂਗਾ ਰੇਟ ਤੇ. ਸੋ ਇਹਦੀ ਜ਼ਿਆਦਾ ਜਾਣਕਾਰੀ ਲੈਣੀ ਆ ਤੁਸੀਂ ਸਾਡੀ ਟੀਮ ਨਾਲ ਗੱਲ ਕਰ ਸਕਦੇ ਹੋ. ਇਹ ਤੋਂ ਇਲਾਵਾ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਤੁਹਾਡੇ ਨੋਟਿਸ ਆਫ ਅਸੈਸਮੈਂਟ ਤੇ ਇਨਕਮ ਘੱਟ ਆ, ਬਹੁਤ ਪ੍ਰੋਡਕਟਸ ਨੇ ਏ ਲੈਂਡਰ ਤੋਂ ਜਿੱਥੇ ਤੁਸੀਂ ਮੋਰਗੇਜ ਵਧੀਆ ਰੇਟ ਤੇ ਲੈ ਸਕਦੇ ਹੋ, 3.5-3.6% ਵੇਰੀਏਬਲ ਰੇਟ. ਸੋ ਜ਼ਰੂਰ ਆਪਣੀਆਂ ਆਪਸ਼ਨਸ ਐਕਸਪਲੋਰ ਕਰੋ. ਟੀਮ ਹਰਮਨ ਬੱਤਾ 647-685-9000, 647-685-9000. ਥੈਂਕ ਯੂ,
0: ਥੈਂਕ ਯੂ ਹਰਮਨ. 647-685-9000, 647-685-9000, ਟੀਮ ਹਰਮਨ ਬੱਤਾ. ਹਰਮਨ ਨੂੰ ਫੋਨ ਕਰੋ ਐਂਡ ਤੁਸੀਂ ਆਪ ਕਹੋਗੇ ਨਵੀਂ ਯਾਰ ਵਾਹ, ਵਾਕਈ ਨਾਲੇ ਤਾਂ ਕੁਛ ਲਰਨ ਕੀਤਾ, ਨਾਲੇ ਸਰਵਿਸ ਵੀ ਐਸੀ ਮਿਲੀ ਹੈ ਕਿ ਸਾਨੂੰ ਹੁਣ ਪੂਰਾ ਭਰੋਸਾ ਕਿ ਫਾਈਲ ਕਰਾਉਣੀ ਹੈ ਤਾਂ ਹਰਮਨ ਤੋਂ ਹੀ ਕਰਾਵਾਂਗੇ. HK ਮੂਵਰਸ ਆਪਣੀ ਕਮਿਊਨਿਟੀ ਦੀ ਨੰਬਰ 1 ਮੂਵਿੰਗ ਕੰਪਨੀ. ਇਹਨਾਂ ਕੋਲ ਤਕਰੀਬਨ 30 ਸਾਲ ਦਾ ਇਸ ਇੰਡਸਟਰੀ ਦੇ ਵਿੱਚ ਐਕਸਪੀਰੀਅੰਸ ਹੈ. ਸੋ 30 ਸਾਲ ਦਾ ਐਕਸਪੀਰੀਅੰਸ ਹੋਵੇ ਯਾਰ, ਤੁਸੀਂ ਇੱਕ ਵਾਰ ਜ਼ਰੂਰ ਜ਼ਰੂਰ ਕਾਲ ਕਰੋ ਐਂਡ ਨਵਾਂ ਘਰ ਲਿਆ ਮੁਬਾਰਕਾਂ. ਪਹਿਲੀ ਗੱਲ ਤਾਂ ਨੰਬਰ ਤੁਸੀਂ ਨੋਟ ਕਰ ਲਓ, 416-524-6704. ਹੁਣ ਗੀਤ ਲਾਉਂਦੇ ਹਾਂ ਸਰਦੂਲ ਜੀ ਦਾ, ਫਿਰ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ. ਸਟੇ ਟਿਊਨਡ. ਤੇ ਇਹ ਜੋ ਗੀਤ ਲਾ ਰਹੇ ਹਾਂ ਰਾਜਵੰਤ ਕੌਰ ਦੇ ਸਹਿਯੋਗ ਦੇ ਨਾਲ ਬਈ. ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਬਿਜ਼ਨਸ ਇੰਸ਼ੋਰੈਂਸ, ਰਾਜਵੰਤ ਕੌਰ ਤੁਹਾਨੂੰ ਡਿਸਕਾਊਂਟ ਲੈ ਕੇ ਦੇ ਰਹੇ ਆ 30% ਤੱਕ ਦਾ. 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਰਾਜਵੰਤ. ਰਾਜਵੰਤ ਕੌਰ 647-674-4735, 647-674-4735, ਰਾਜਵੰਤ ਕੌਰ.

0: ਕਿਆ ਬਾਤ ਯਾਰ ਸਰਦੂਲ ਸਾਹਿਬ, ਨਹੀਂ ਕੋਈ ਤੁਹਾਡੀ ਰੀਸ ਯਾਰ, ਅਮੇਜ਼ਿੰਗ ਪ੍ਰੋਗਰਾਮ ਪੰਜਾਬੀ ਲਹਿਰਾ ਤੇ ਵਧੀਆ ਅੱਜ ਕਣੀਆਂ ਦੇ ਨਾਲ ਆਪਾਂ ਵੀ ਯਾਰ ਫਿਰ ਗੀਤ ਸੰਗੀਤ ਦਾ ਮਾਹੌਲ ਉੱਦਾਂ ਦਾ ਬਣਾ ਚੁੱਕੇ ਹਾਂ। ਐਂਡ ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਮਿਸਟਰ ਸਿੰਘ ਪੀਜ਼ੇ ਦੀਆਂ ਡੀਲਾਂ ਦੀ ਬੱਲੇ ਬੱਲੇ, 2 ਲਾਰਜ ਪੀਜ਼ੇ, 4 4 ਟੌਪਿੰਗ, 4 ਫ੍ਰੀ ਡਿਪ, 2 ਲੀਟਰ ਕੋਕ ਦੀ ਬੋਤਲ ਫ੍ਰੀ, $40 ਦੇ ਵਿੱਚ ਸਾਰਾ ਕੁਛ, $40 ਦੇ ਵਿੱਚ, 905-504-4000 ਤੁਸੀਂ ਯਾਦ ਰੱਖੋ, ਮਿਸਟਰ ਸਿੰਘ ਪੀਜ਼ਾ 905-504-4000। 30 ਲੋਕੇਸ਼ਨਾਂ ਨੇ ਇਹਨਾਂ ਦੀਆਂ, ਬਰੈਂਪਟਨ ਦੇ ਵਿੱਚ, ਨੌਰਥ ਪਾਰਕ, ਟੋਰਬਰਮ, ਕੁਈਨ, ਮਿਕਲੋਗਲਿਨ, ਵੈਨਕਿਰਕ, ਮੇਫੀਲਡ, ਗੋਰਵੇ, ਮੇਫੀਲਡ, ਮਿਸੀਸਾਗਾ ਫਾਈਨੈਂਸ਼ੀਅਲ, ਬੋਲਟਨ, ਹੈਮਿਲਟਨ, ਗੁਐਲਫ, ਕਿਚਨਰ, ਲੰਡਨ, ਵੁੱਡਸਟਾਕ। 905-504-4000, 905-504-4000, ਮਿਸਟਰ ਸਿੰਘ ਪੀਜ਼ਾ ਨੂੰ ਤੁਸੀਂ ਯਾਦ ਜ਼ਰੂਰ ਰੱਖੋ, ਹਾਜ਼ਰ ਤੁਹਾਡੇ ਲਈ। ਮੱਲੀ ਟੈਂਟ, ਦੇਖੋ ਕਣੀਆਂ ਪੈਂਦੀਆਂ, ਜੇ ਮੱਲੀ ਟੈਂਟ ਦਾ ਟੈਂਟ ਲੱਗਿਆ ਹੋਵੇ ਨਾ, ਵਾਟਰਪਰੂਫ, ਕੋਈ ਫਿਕਰ ਹੀ ਨਹੀਂ, ਇਹ ਤਾਂ ਤੁਹਾਡੀ ਬੈਕਯਾਰਡ, ਫਰੰਟ ਯਾਰਡ ਨੂੰ ਬੈਂਕੁਟ ਹਾਲ ਹੀ ਬਣਾ ਦਿੰਦੇ ਆ। ਮੱਲੀ ਟੈਂਟ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਲਗਜ਼ਰੀ ਪੋਰਟੇਬਲ ਵਾਸ਼ਰੂਮ। ਮੱਲੀ ਟੈਂਟ, 6479992569, 6479992569, ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਲਈ ਹਾਜ਼ਰ। ਵੀ ਵਿਲ ਬੀ ਰਾਈਟ ਬੈਕ, ਉਹਨੇ ਵਾਪਸ ਤੇ ਪ੍ਰੋਗਰਾਮ ਪੰਜਾਬੀ ਦਾ।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਦੱਸੀਏ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਵਾਹ ਵੇ ਵਾਹ, ਕੀ ਬਾਤ ਹੈ ਜੀ। 9531, ਹੈਲੋ।
1: ਹਾਂਜੀ ਵੀਰ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਭਾਜੀ,
1: ਬਹੁਤ
0: ਮਿਹਰਬਾਨੀ। ਪਿਆਰ ਨਾਲ ਰਿਕੁਐਸਟ ਕੀਤੀ, ਦੂਜੀ ਗੱਲ ਰਿਕੁਐਸਟ ਹੈ ਯਾਰ ਸਰਦੂਲ ਜੀ ਦੀ, ਸਰਦੂਲ ਜੀ ਦਾ ਕਿਵੇਂ ਨਾ ਲਾਈਏ।
1: ਗੱਲ ਇਸ ਤਰ੍ਹਾਂ ਯਾਰ, ਬਈ ਮੈਂ ਤੁਹਾਨੂੰ ਸਹੀ ਦੱਸਾਂ, ਮੈਨੂੰ ਬਾਰੀ ਗੱਲ ਗੁੱਲ ਕਰਨੀ ਆਉਂਦੀ ਨਹੀਂ ਹੈਗੀ। ਮੈਂ ਘੱਟੇ ਫੋਨ ਕਰਦਾ, ਮੈਂ ਕਦੇ ਫੋਨ ਕਰਦਾ ਨਹੀਂ ਹੈਗਾ ਰੇਡੀਓ।
0: ਨਹੀਂ ਨਹੀਂ, ਕਿਉਂ ਨਹੀਂ ਆਉਂਦੀ ਭਾਜੀ? ਦੇਖੋ ਗੱਲ ਹਰੇਕ ਨੂੰ ਕਰਨੀ ਆਉਂਦੀ ਹੈ, ਬਸ ਤੁਸੀਂ ਇੱਕ ਕਈ ਵਾਰ ਆਪਾਂ ਕਰਦੇ ਨਹੀਂ ਤਾਂ ਕਈ ਵਾਰ ਬੰਦਾ ਥੋੜਾ ਸ਼ਰਮਾ ਜਾਂਦਾ। ਦੇਖੋ ਤੁਸੀਂ ਵਿੱਚ ਸ਼ਾਮਿਲ ਹੋਇਆ ਕਰੋ ਯਾਰ, ਕਿਉਂ ਨੀ ਚਾਹੀਦਾ, ਜੇ ਬਾਕੀ ਦੇ ਕਰਦੇ ਤੁਸੀਂ ਵੀ ਕਰਿਆ ਕਰੋ। ਚਲੋ ਨੋ ਪ੍ਰੋਬਲਮ ਸਰ, ਇੰਜੋਏ ਕਰੋ, ਬਹੁਤ ਪਿਆਰ ਤੇ ਥੈਂਕ ਯੂ ਤੁਸੀਂ ਇੰਨੇ ਸੋਹਣੇ ਗਾਣੇ ਦੀ ਰਿਕੁਐਸਟ ਕੀਤੀ। ਓਪੀਨੀਅਨ ਲੈਣਾ, ਮੈਂ ਨਾ ਇੱਕ ਸਿਚੁਏਸ਼ਨ ਸ਼ੇਅਰ ਕੀਤਾ, ਮੇਰੇ ਕੋਈ ਨੋਨ ਚ ਨੇ ਤੇ ਉਹਨਾਂ ਨੇ ਨਾ ਕਿਸੇ ਫੈਮਿਲੀ ਨੂੰ ਇੱਥੇ ਰੱਖਿਆ। ਉਹ ਫੈਮਿਲੀ ਇੱਥੇ ਆਏ ਇੰਡੀਆ ਤੋਂ ਤੇ ਉਹਨਾਂ ਨੇ ਕੁਝ ਕੁ ਮਹੀਨੇ ਉਹਨਾਂ ਨੂੰ ਰੱਖਿਆ, ਚਲੋ ਸੈਟਲ ਹੋਣ ਦੇ ਵਿੱਚ ਥੋੜ੍ਹੀ ਬਹੁਤੀ ਮਦਦ ਕੀਤੀ। ਕਈ ਵਾਰ ਹੁੰਦਾ ਵੀ ਕੋਈ ਕਾਰਡ ਕੂਡ ਬਣਵਾਉਣ ਦੇ ਲਈ ਜਾਂ ਕੋਈ ਸਿਖਾਉਣਾ ਹੁੰਦਾ ਬੰਦੇ ਨੂੰ ਯਾਰ ਕਿ ਇਸ ਕੰਟਰੀ ਦੇ ਵਿੱਚ ਕਿਵੇਂ ਰਹਿਣਾ। ਚਲੋ ਉਹਨਾਂ ਨੇ ਹੈਲਪ ਕੀਤੀ ਤੇ ਉਸ ਤੋਂ ਬਾਦ ਚਲੋ ਕੋਈ ਬਾਹਲੀ ਉਹਨਾਂ ਨਾਲ ਗੱਲਬਾਤ ਨਹੀਂ ਹੋਈ, ਉਹ ਵੀ ਆਪਣੇ ਉਹਨਾਂ ਨੇ ਆਪਣਾ ਘਰ ਘੁਰ ਲੈ ਲਿਆ, ਚਲੋ ਆਪਣਾ ਸੈਟਲ ਹੋ ਗਏ ਤੇ ਹੁਣ ਕਾਫੀ ਸਾਲ ਹੋ ਗਏ। ਤੇ ਇਸ ਪਰਿਵਾਰ, ਜਿਹੜੇ ਪਰਿਵਾਰ ਨੇ ਮਦਦ ਕੀਤੀ, ਉਹਨਾਂ ਨੂੰ ਪਤਾ ਲੱਗਦਾ ਕਿ ਯਾਰ ਜਿਹੜਾ ਇੰਡੀਆ ਤੋਂ ਆਇਆ ਸੀ ਪਰਿਵਾਰ, ਉਹਨਾਂ ਦੇ ਹੁਣ ਮੁੰਡੇ ਦਾ ਵਿਆਹ ਤੇ ਇਹਨਾਂ ਨੂੰ ਸੱਦਿਆ ਤੱਕ ਨਹੀਂ। ਇਹ ਬਹੁਤ ਅਪਸੈਟ ਕਿ ਯਾਰ ਅਸੀਂ ਉਹਨਾਂ ਨੂੰ ਰੱਖਿਆ, ਚਲੋ ਹੋ ਗਏ ਹੁਣ 7-8 ਸਾਲ, ਬਟ ਫਿਰ ਵੀ ਇੰਡੀਆ ਤੋਂ ਆਇਆ ਨੂੰ ਅਸੀਂ ਰੱਖਿਆ, ਅਸੀਂ ਟੇਕ ਕੇਅਰ ਕੀਤੀ, ਅਸੀਂ ਮਦਦ ਕੀਤੀ, ਵੀ ਕਮ ਸੇ ਕਮ ਇਹ ਸਾਨੂੰ ਸੱਦ ਤਾਂ ਲੈਂਦੇ। ਚਲੋ ਗੱਲ ਨਹੀਂ ਹੋਈ, ਵੱਖਰੀ ਗੱਲ ਹੈ ਵੀ ਸਾਡੀ ਕਿਹੜਾ ਕੋਈ ਲੜਾਈ ਹੈ, ਕੋਈ ਝਗੜਾ ਹੋਇਆ। ਤੇ ਤੁਹਾਡਾ ਕੀ ਓਪੀਨੀਅਨ ਹੈ, ਕੀ ਤੁਹਾਨੂੰ ਲੱਗਦਾ ਕਿ ਜਸਟ ਬਿਕਾਜ਼ ਉਹਨਾਂ ਨੇ ਰੱਖਿਆ ਇੰਡੀਆ ਤੋਂ ਆ ਕੇ, ਉਹਨਾਂ ਨੂੰ ਹੈਲਪ ਕੀਤੀ, ਵੀ ਚਾਹੀਦਾ ਸੀਗਾ ਸੱਦਣਾ, ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਨਾ ਵੀ ਜਦੋਂ ਹੁਣ ਕੋਈ ਬਾਹਲੀ ਗੱਲਬਾਤ ਹੀ ਹੈ ਨਹੀਂ ਕਿ ਫਿਰ ਕੀ ਹੈ। ਹੁਣ ਕਈ ਲੋਕ ਨੇ ਉਹਨਾਂ ਨੂੰ ਐਕਸਪੈਕਟੇਸ਼ਨ ਹੁੰਦੀ ਹੈ ਯਾਰ ਕਿ ਸਾਡੀ ਕਦਰ ਕੀਤੀ ਜਾਵੇ, ਚਾਹੇ 10 ਸਾਲ ਲੰਘ ਜਾਣ, 15 ਲੰਘ ਜਾਣ, ਅਗਲਾ ਬੰਦਾ ਯਾਦ ਤਾਂ ਕਰੇ, ਅਗਲਾ ਬੰਦਾ ਕਵੇ ਤਾਂ ਸਹੀ ਕਿ ਯਾਰ ਇਹਨਾਂ ਨੇ ਸਾਡੀ ਇੰਨੀ ਮਦਦ ਕੀਤੀ ਹੈ। ਸੋ ਨੰਬਰ ਹੈ ਆਪਣਾ 9056733337, 9056733337 ਆਪਣਾ ਫੋਨ ਨੰਬਰ ਹੈ, 9056733337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ, 9056733337। ਤੁਹਾਡਾ ਕੀ ਖਿਆਲ ਹੈ, ਇਹਨਾਂ ਨੂੰ ਐਕਸਪੈਕਟੇਸ਼ਨ ਰੱਖਣੀ ਚਾਹੀਦੀ ਸੀ ਵੀ ਸਾਨੂੰ ਵੀ ਬੁਲਾਉਣਗੇ ਜਾਂ ਨਹੀਂ? ਯਾਰ ਤੁਸੀਂ ਮਦਦ ਕੀਤੀ, ਹੁਣ ਭੁੱਲ ਜਾਓ, ਦੈਟਸ ਇਟ, ਮੂਵ ਔਨ। ਨੰਬਰ ਹੈ ਆਪਣਾ 905-673-3337, 905-673-3337, 905-673-3337 ਸਟੂਡੀਓ ਦਾ ਨੰਬਰ ਹੈ। ਸਬਜ਼ੀ ਮਾਰਕੀਟ ਨੂੰ ਯਾਦ ਰੱਖੋ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਨਾਲੇ ਗਰੋਸਰੀ ਸਟੋਰ, ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ, ਰੋ ਮੀਟ, ਮਸਾਲੇ ਵਾਲਾ ਜਾਂ ਪਲੇਨ, ਅਤੇ ਇੱਥੇ ਰੈਸਟੋਰੈਂਟ ਵੀ ਹੈ, ਖਾਣਾ ਪੀਣਾ ਬਹੁਤ ਵਧੀਆ ਮਿਲਦਾ, ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, ਬਾਏ ਵਨ ਗੇਟ ਵਨ ਫਰੀ, ਕੇਟਰਿੰਗ ਵੀ ਅਵੇਲੇਬਲ ਹੈ। ਸਬਜ਼ੀ ਮਾਰਕੀਟ, 10 ਲੋਡ ਮੈਲ ਗੇਟ, ਸੈਂਡਲਵੁੱਡ, ਮੈਕਲੋਗਲਿਨ, ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਮਾਰਕੀਟ 9848। ਹੈਲੋ
2: ਹੈਲੋ ਜੀ,
0: ਜੀ ਵੈਲਕਮ, ਕੀ ਹਾਲ ਹੈ ਜੀ?
2: ਜੀ ਸ਼ੁਕਰ ਹੈ ਜੀ, ਅੱਲਾ ਦਾ ਜੀ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਸਰ।
2: ਸਰ ਜੀ, ਹੁਣੇ ਜਿਹੜਾ ਤੁਸੀਂ ਕੁਐਸਚਨ ਚੁੱਕਿਆ ਸੀ, ਥੋੜਾ ਜਿਹਾ ਮੇਰਾ ਖਿਆਲ ਹੈ ਕਿ ਇੱਥੋਂ ਦਾ ਪਾਣੀ ਹੀ ਬੜਾ ਬੇਵਫਾ ਹੈਗਾ, ਕਿਉਂਕਿ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਵੀ ਇਹੀ ਹੈ ਜੋ ਤੁਸੀਂ ਐਕਸਪਲੇਨ ਕੀਤਾ
0: ਜੀ,
2: ਤੇ ਮੈਨੂੰ ਲੱਗਦਾ ਇਹਦੇ ਇੱਥੋਂ ਦੇ ਪਾਣੀ ਚ ਵਫਾ ਨਹੀਂ ਹੈਗੀ।
0: ਓਕੇ,
2: ਉਹ ਨਾ ਕਿ ਕਿਸੇ ਨੂੰ ਤੁਸੀਂ ਬਲੇਮ ਨਹੀਂ ਕਰ ਸਕਦੇ, ਇੱਥੇ ਇਸ ਤਰ੍ਹਾਂ ਹੀ ਚੱਲਦਾ ਹੈਗਾ,
0: ਇੱਥੋਂ ਦਾ ਪਾਣੀ ਇਹੋ ਜਿਹਾ ਹੈ।
2: ਇੱਥੋਂ ਦਾ ਪਾਣੀ ਇਹੋ ਜਿਹਾ ਕਿ ਜਿਹੜਾ ਨਾ ਕਿ ਆਉਂਦਾ ਹੈਗਾ, ਉਹ ਕਹਿੰਦਾ ਜੀ ਮੌਕਾ ਭਾਲ ਲਵੋ, ਉਸ ਤੋਂ ਬਾਅਦ ਉਹ ਨਾ ਕਿ ਇਹ ਟਾਈਮ ਕੱਢ ਲਵੋ, ਬਾਕੀ ਬਾਅਦ ਚ ਦੇਖਿਆ।
0: ਪਰ ਹੁਣ ਦੇਖੋ, ਜੇ ਅਗਲੇ ਨਾਲ ਤੁਹਾਡੀ ਕੋਈ ਬੋਲਚਾਲ ਨਹੀਂ ਹੈ, ਇੰਨਾ ਲੰਬਾ ਸਮਾਂ ਹੋ ਗਿਆ, ਕੀ ਤੁਹਾਨੂੰ ਲੱਗਦਾ ਕਿ ਇੱਕ ਇਨਵੀਟੇਸ਼ਨ ਐਕਸਪੈਕਟ ਕਰਨੀ ਚਾਹੀਦੀ ਆਪਾਂ ਨੂੰ?
2: ਸਰ ਜੀ, ਇੱਕ ਬੜੇ ਵੱਡੇ ਬਜ਼ੁਰਗ ਦਾ ਕੌਲ ਹੈਗਾ ਕਿ ਜਿਹਦੇ ਨਾਲ ਨੇਕੀ ਕਰੋ ਉਹਦੇ ਕੋਲ ਡਰੋ।
0: ਠੀਕ ਹੈ,
2: ਜਿਹਦੇ ਨਾਲ ਤੁਸੀਂ ਨੇਕੀ ਕਰ ਰਹੇ ਜੇ ਨਾ ਉਹਦੇ ਕੋਲ ਡਰੋ, ਕਿਉਂਕਿ ਉਹ ਹੁਣ ਬੰਦਾ ਤੁਹਾਡੇ ਸਾਨ ਥੱਲੇ ਆਇਆ ਹੋਇਆ, ਔਰ ਉਹ ਉਹਦੇ ਨਾਲ ਕੀ ਹੁਣ ਆਪਣੀ ਜਾਨ ਲੁਕਾਉਂਦਾ ਫਿਰਦਾ, ਤੇ ਅਗਰ ਕੋਈ ਤੁਸੀਂ ਜ਼ਿਆਦਾ ਪ੍ਰੈਸ ਕਰੋਗੇ ਤੇ ਉਹਦਾ ਤੁਹਾਡੇ ਨਾਲ ਰਵੱਈਆ ਠੀਕ ਨਹੀਂ ਹੋਏਗਾ। ਇੱਥੋਂ ਦੀ ਸਿਚੁਏਸ਼ਨ ਇਹੋ ਜਿਹੀ ਹੈ।
0: ਸੋ ਤੁਹਾਡੇ ਨਾਲ ਵੈਸੇ ਕੀ ਹੋਇਆ ਜੀ, ਤੁਸੀਂ ਮਾਈਂਡ ਨਹੀਂ ਕਰਦੇ ਸ਼ੇਅਰ ਕਰਨਾ?
2: ਸਰ ਜੀ, ਸੇਮ ਇਹੋ ਜਿਹੀ ਸਿਚੁਏਸ਼ਨ ਹੀ ਹੋਈ ਜੀ।
0: ਸੋ ਤੁਸੀਂ ਕਿਸ ਦਾ ਕੀ?
2: ਮੈਂ ਤਾਂ ਸਮਝੋ ਕਿ ਮੈਂ ਤਾਂ ਤਕਰੀਬਨ ਘਰ ਉਹਨਾਂ ਦੀ ਵਾਈਫ ਦੇ ਨਾਲ ਉਹਨਾਂ ਦੀ ਲੜਾਈ ਝਗੜਾ ਹੋ ਗਿਆ ਮੇਰਾ, ਤੇ ਮੈਂ ਤਕਰੀਬਨ ਸਾਲ ਸਮਝੋ ਕਿ 6 ਮਹੀਨੇ ਸਾਲ ਉਸ ਬੰਦੇ ਦੇ ਹਰ ਕੰਮ ਕੀਤਾ, ਉਹਨੂੰ ਲੈ ਕੇ ਫਿਰਿਆ, ਸਭ ਕੁਛ ਕੀਤਾ, ਲੇਕਿਨ ਉਹ ਉਹਦੇ ਨਾਲ ਕੀ ਜਦੋਂ ਕੀ ਕਹਿੰਦੇ ਨੇ ਥੋੜਾ ਜਿਹਾ ਹੋ ਗਿਆ, ਆਪਣੇ ਆਪਣੇ ਜੋਗਾ ਹੋ ਗਿਆ, ਉਹਨੇ ਕਿਹਾ ਜੀ ਕਿਹੜੀ ਗੱਲ ਕਰ ਰਹੇ ਜੀ ਤੁਸੀਂ।
0: ਚਲੋ, ਇਹੀ ਪੰਗਾ ਕਈ ਵਾਰ ਪੈਂਦਾ ਘਰਦਿਆਂ ਨਾਲ ਵੀ ਲੜਦੇ ਆ ਕਿਸੇ ਖਾਤਰ, ਤੇ ਉਹ ਬੰਦਾ ਹੀ ਤੁਹਾਨੂੰ ਬੈਕ ਸਟੈਪ ਕਰ ਜਾਂਦਾ ਹੈ।
2: ਬਸ ਜੀ ਇਸੇ ਤਰ੍ਹਾਂ ਚੱਲਦਾ ਜੀ।
0: ਚਲੋ, ਸੋ ਠੀਕ ਹੈ,
2: ਉਹ ਤੁਸੀਂ ਗੱਲ ਕੀਤੀ ਤੇ ਮੈਨੂੰ ਇੰਜ ਲੱਗਾ ਕਿ ਤੁਸੀਂ ਮੇਰੀ ਹੀ ਗੱਲ ਕਰ ਰਹੇ
0: ਹੋ। ਨਹੀਂ, ਬੜਿਆਂ ਦੀ ਗੱਲ ਹੈ, ਬੜਿਆਂ ਨੂੰ ਇਦਾਂ ਹੀ ਲੱਗਣਾ।
2: ਉਹ ਬਸ ਇਸੇ ਤਰ੍ਹਾਂ ਹੀ ਨਾ, ਮੈਂ ਉਹੀ ਗੱਲ ਕੀਤੀ ਨਾ ਕਿ ਉਹ ਜਿਹੜਾ ਆਉਂਦਾ ਫਿਰ ਉਹ ਕਹਿੰਦਾ ਜੀ ਮੌਕਾ ਪਾ ਲਓ।
0: ਬਿਲਕੁਲ ਬਿਲਕੁਲ, ਨਹੀਂ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ ਫੋਰ ਯੂਰ ਕਾਲ।
2: ਓਕੇ,
0: ਸੋ ਨੰਬਰ ਹੈ ਆਪਣਾ 905-673-3337। ਬਟ ਯਾਰ ਮੇਰਾ ਕੁਐਸਚਨ ਇਹ ਨਾਲ ਦੀ ਨਾਲ ਹੈ ਕਿ ਕੀ ਆਪਾਂ ਨੂੰ ਐਕਸਪੈਕਟੇਸ਼ਨ ਰੱਖਣੀ ਚਾਹੀਦੀ ਹੈ? ਦੇਖੋ, ਜੇ ਹੁਣ ਗੱਲ ਹੀ ਨਹੀਂ ਹੋਈ, ਇੰਨਾ ਚਿਰ ਹੋ ਗਿਆ, ਤਾਂ ਆਪਾਂ ਕੀ ਲੈਣਾ, ਜਾ ਕੇ ਵੀ ਕੀ ਲੈਣਾ? ਜਾਂ ਤਾਂ ਹੋਰ ਵੀ ਬੰਦੇ ਨਾਲ ਤੁਹਾਡਾ ਮਿਲਣਾ ਵਰਤਣਾ ਉਵੇਂ ਦਾ ਹੈਗਾ, ਤੁਹਾਡੀ ਫਿਰ ਵੀ ਕਿਤੇ ਨਾ ਕਿਤੇ ਚਲੋ ਗੱਲਬਾਤ ਚੱਲਦੀ ਰਹਿੰਦੀ ਹੈ, ਉਹ ਚਲੋ ਫਿਰ ਠੀਕ ਹੈ, ਫਿਰ ਤਾਂ ਬੰਦਾ ਕਹਿੰਦਾ ਯਾਰ ਕਿ ਅਸੀਂ ਐਕਸਪੈਕਟ ਕਰਦੇ ਹਾਂ। ਬਟ ਜੇ ਕੋਈ ਹੈ ਹੀ ਨਹੀਂ ਇੰਟਰੈਕਸ਼ਨ, ਕੋਈ ਰਿਲੇਸ਼ਨਸ਼ਿਪ ਹੀ ਹੈ ਨਹੀਂ ਗਾ, ਫਿਰ ਕਰਨਾ ਵੀ ਕੀ ਹੈ ਜਾ ਕੇ? ਸੋ 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337। ਬਟ ਦੂਜੇ ਪਾਸੇ ਅਗਲੇ ਨੂੰ ਹੁੰਦਾ ਯਾਰ ਕਿ ਆਪਾਂ ਚਲੋ ਨਿੱਕੇ ਮੋਟੇ ਫੰਕਸ਼ਨ ਨੇ ਉੱਥੇ ਨਹੀਂ ਐਕਸਪੈਕਟੇਸ਼ਨ ਕਰਦੇ, ਬਟ ਜਿੱਥੇ ਕਿਸੇ ਦਾ ਐਡਾ ਵੱਡਾ ਫੰਕਸ਼ਨ, ਐਡਾ ਵੱਡਾ ਮਾਈਲ ਸਟੋਨ ਹੈ, ਉੱਥੇ ਤਾਂ ਆਪਣੀ ਐਕਸਪੈਕਟੇਸ਼ਨ ਹੁੰਦੀ ਹੈ। 3961, ਹੈਲੋ,
3: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
3: ਹਾਂਜੀ ਨਵੀਂ ਵੀਰ, ਕੀ ਹਾਲ ਆ?
0: ਵਧੀਆ ਜੀ, ਤੁਸੀਂ ਸੁਣਾਓ।
3: ਗੱਲ ਬਾਈ ਜੀ, ਬਈ ਮਸਲਾ ਕੀ ਆ? ਤੁਸੀਂ ਕਹਿੰਦੇ ਹੋ ਬਈ ਐਕਸਪੈਕਟ ਕਰਨਾ ਚਾਹੀਦਾ, ਐਕਸਪੈਕਟ ਤਾਂ ਕਰੀਏ ਨਾ ਜੇ ਬੰਦੇ ਨੇ ਜਾ ਕੇ ਕਿਤੇ ਕਾਲ ਕੀਤੀ ਹੋਵੇ।
0: ਉਹ ਵੀ ਤਾਂ ਮੈਂ ਕਹਿੰਦਾ ਹਾਂ,
3: ਜਾਂ ਬੰਦੇ ਨੇ ਕਿਤੇ ਤੁਹਾਨੂੰ ਹੈਲੋ ਹਾਈ ਵੀ ਕੀਤੀ ਹੋਵੇ, ਕਿਉਂਕਿ ਜਦੋਂ ਦੇਖੋ ਹਰ ਇੱਕ ਬੰਦਾ, ਜਿਵੇਂ ਡੈਡੀ ਆ ਤੁਹਾਡੇ, ਉਹ ਵੀ ਕਦੇ ਆਏ ਸੀਗੇ, ਅਸੀਂ ਵੀ ਕਦੇ ਆਏ ਸੀਗੇ, ਠੀਕ ਆ, ਜਾਂ ਹਰ ਕੋਈ ਆਉਂਦਾ ਨਵੇਂ ਸਿਰੇ ਨਵੇਂ ਤਰੀਕੇ ਨਾਲ ਆਪਣੀ ਲਾਈਫ ਸ਼ੁਰੂ ਕਰਦਾ, ਜਰਨੀ ਸ਼ੁਰੂ ਕਰਦਾ। ਜਦੋਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਤੁਸੀਂ ਰੱਖਦੇ ਹੋ ਘਰੇ, ਸਭ ਕੁਛ ਕਰਦੇ ਹੋ, ਰਿਲੇਟਿਵ ਹੋਵੇ, ਯਾਰ ਦੋਸਤ ਹੋਵੇ, ਤੇ ਮੁੜ ਕੇ ਤੁਹਾਨੂੰ ਇੱਕ ਕਿਨਾਰੇ ਹੀ ਕਰ ਜਾਵੇ, ਉਦੋਂ ਨਾ ਮਨ ਬੜਾ ਦੁਖਦਾ। ਬੰਦਾ ਕਹਿੰਦਾ ਛੱਡ ਯਾਰ, ਮੈਂ ਕੀ ਲੈਣਾ, ਨਹੀਂ ਤਾਂ ਨਾ ਸਹੀ ਯਾਰ। ਮਤਲਬ ਆਹ ਚੀਜ਼ ਹੋ ਜਾਂਦੀ ਹੈ, ਕਿਉਂਕਿ ਤੁਸੀਂ ਕਦੇ ਮਿਲੋਗੇ ਵੀ ਨਾ ਉਹਨਾਂ ਨੂੰ, ਮੁੜ ਕੇ ਐਂ ਤੁਹਾਨੂੰ ਮਿਲਣਗੇ ਜਿਵੇਂ ਜਾਣਦੇ ਹੀ ਨਹੀਂ ਹੁੰਦੇ।
0: ਭਾਜੀ ਤੁਸੀਂ ਮੰਨਣਾ ਨੀ, ਮੈਨੂੰ ਅੱਜ ਇੱਕ ਫੋਨ ਆਇਆ। ਇੱਕ ਭਾਜੀ ਕਹਿੰਦੇ ਨਵੀਂ, ਮੈਂ ਪਤਾ ਨੀ ਕਿੰਨੇ ਮਹੀਨੇ ਕਿਸੇ ਨੂੰ ਰੱਖਿਆ, ਹੋ ਗਏ 14-15 ਸਾਲ। ਕਹਿੰਦੇ ਕਿਤੇ ਅਸੀਂ ਮੌਲ ਮੁਲ ਚ ਘੁੰਮ ਰਹੇ ਸੀ, ਉਹ ਬੰਦਾ ਆ ਕੇ ਕਹਿੰਦਾ ਤੁਹਾਨੂੰ ਕਿਤੇ ਦੇਖਿਆ ਲੱਗਦਾ।
3: ਮੈਂ ਕਿਹਾ ਜੀ ਤੁਸੀਂ, ਮੈਂ ਬਾਈ ਜੀ ਮੇਰੇ ਕੋਲੇ 20 ਸਾਲ ਹੋ ਗਏ ਮੈਨੂੰ ਇੱਥੇ, ਮੇਰੇ ਕੋਲੇ ਨਾ ਸਟੂਡੈਂਟ ਬੜੇ ਰਹੇ ਨੇ, ਕਦੇ 5 ਕਦੇ 10 ਕਦੇ ਆਏ, ਮਤਲਬ ਗਾਂਹ ਦੀ ਗਾਂਹ ਜਿਵੇਂ ਆਪਾਂ ਜਾਣਕਾਰ ਹੁੰਦੇ ਨੇ, ਪਰ ਮੈਂ ਕਿਸੇ ਤੋਂ ਅੱਜ ਤੱਕ ਇੱਕ ਰੁਪਈਆ ਨਹੀਂ ਲਿਆ, ਤੇ ਕੋਈ ਵੀ ਇੱਕ ਉਂਗਲ ਖੜੀ ਕਰ ਦੇਵੇ। ਅੱਛਾ, ਉਹਨਾਂ ਦੇ ਵਿੱਚੋਂ ਕਈ, ਅੱਜ ਤੋਂ 2008 ਦੀ ਗੱਲ ਕਰਦਾ, ਇੱਕ ਪਰਿਵਾਰ ਆਇਆ PR, ਤੇ ਉਹ ਪੁਆਇੰਟ ਬੇਸ ਤੇ ਉਹਨਾਂ ਦਾ ਬਣਿਆ ਸੀ ਜੀ। ਉਹ ਆ ਗਏ, ਉਹ ਜਿਹੜੀ ਉਹਦੀ ਵਾਈਫ ਸੀ ਉਹ ਟੀਚਰ ਸੀ ਦੁਬਈ ਦੇ ਵਿੱਚ, ਇੰਗਲਿਸ਼ ਦੀ ਟੀਚਰ, ਤੇ ਉਹ ਆ ਗਏ ਜੀ ਇੱਥੇ। ਚਲੋ ਮੈਨੂੰ ਮਿਲੇ ਲੰਡਨ ਏਅਰਪੋਰਟ ਤੇ, ਮੈਂ ਵੀ ਆ ਰਿਹਾ ਸੀ, ਉਹ ਵੀ ਆ ਰਹੇ ਸੀ। ਉਹ ਜਿਵੇਂ ਆਪਣੇ ਗੁਆਚਾ ਬੰਦਾ ਬੈਠਾ ਹੁੰਦਾ ਪਹਿਲੀ ਵਾਰੀ ਚੱਲਿਆ, ਉੱਥੇ ਬੈਠੇ। ਮੈਂ ਕਿਹਾ ਵੀ ਕਿੱਥੋਂ ਆਏ ਹੋ? ਕਹਿੰਦੇ ਵੀ ਅਸੀਂ ਪੰਜਾਬ ਤੋਂ ਆਏ ਹਾਂ। ਮੈਂ ਕਿਹਾ ਓਕੇ। ਮੈਂ ਕਿਹਾ ਕਿੱਥੇ ਚੱਲੇ ਹੋ? ਕਹਿੰਦੇ ਵੀ ਕੈਨੇਡਾ, ਟੋਰੋਂਟੋ। ਮੈਂ ਕਿਹਾ ਅੱਛਾ, ਆਪਣਾ ਕੋਈ ਹੈਗਾ ਉੱਥੇ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਕਿਸ ਬੇਸ ਤੇ ਚੱਲੇ ਹੋ? ਕਹਿੰਦੇ ਚੱਲੇ ਤਾਂ PR ਹੈ, ਕੋਈ ਨੀ, ਗੁਰਦੁਆਰਾ ਸਾਹਿਬ ਰਹਿ ਲਾਂਗੇ। ਅੱਛਾ ਚਲੋ, ਮੇਰੇ ਮਨ ਚ ਆਇਆ, ਮੈਂ ਉਦੋਂ ਗੱਲ ਹੋ ਗਈ ਜਦੋਂ ਆਪਾਂ ਬੱਸ ਚ ਟਰਮੀਨਲ ਉੱਥੋਂ ਜਾਂਦੇ 2-5 ਤੱਕ, ਮੈਂ ਜਹਾਜ਼ ਚ ਬੈਠਾ, ਮੇਰਾ ਮਨ ਨੀ ਖੜਿਆ। ਮੈਂ ਬੰਦੇ ਨੂੰ ਟਿਸ਼ੂ ਪੇਪਰ ਦੇ ਉੱਪਰ ਆਪਣਾ ਐਡਰੈਸ ਲਿਖ ਕੇ ਦੇਤਾ। ਮੈਂ ਕਿਹਾ ਵੀਰ, ਐਂ ਤੁਹਾਨੂੰ ਆਊਟ ਨੀ ਹੋਣ ਦੇਣਾ, ਯੂ ਹੈਵ ਟੂ ਸਮਥਿੰਗ, ਮੈਂ ਕਿਹਾ ਇਨ ਯੂਰ ਪੋਕਿਟ, ਤੇ ਮੈਂ ਕਿਹਾ ਤੁਸੀਂ ਦੱਸਣਾ ਜ਼ਰੂਰ ਆ ਵੀ ਕਿੱਥੇ ਜਾਣਾ, ਆਹ ਮੇਰਾ ਐਡਰੈਸ ਆ, ਤੇ ਜੇ ਕੋਈ ਲੋੜ ਪਊ ਮੈਨੂੰ ਕਾਲ ਵੀ ਕਰਨਗੇ, ਮੈਂ ਦੇ ਦੂੰਗਾ ਆਂਸਰ, ਤੇ ਜ਼ਰੂਰ ਦੇ ਦਿਓ। ਚਲੋ ਠੀਕ ਆ ਜੀ, ਟੋਰੋਂਟੋ ਪਹੁੰਚ ਗਏ। ਟੋਰੋਂਟੋ ਪਹੁੰਚ ਕੇ ਜੀ ਮੈਂ ਨਾਲ ਹੀ ਉਹਨਾਂ ਦੇ, ਮੈਂ ਨਿਕਲ ਗਿਆ। ਚਲੋ ਨਵਾਂ ਇਮੀਗ੍ਰਾਂਟ ਆਉਂਦਾ, ਜਦੋਂ ਉਹਨੂੰ ਟਾਈਮ ਤਾਂ ਲੱਗਦਾ ਹੀ ਆ। ਥੋੜੇ ਚਿਰ ਬਾਅਦ ਮੈਨੂੰ ਉਹਨਾਂ ਦੀ ਕਾਲ ਆ ਗਈ, ਮੈਂ ਘਰੇ ਚਲੇ ਗਿਆ, ਬਾਈ ਜੀ ਯਾਰ ਸਾਨੂੰ ਕਿਤੇ ਰਹਿਣ ਨੂੰ ਜਗ੍ਹਾ ਨੀ ਮਿਲਦੀ। ਅੱਛਾ, ਉਹ ਬੱਚੇ ਗਏ ਸੀ ਇੰਡੀਆ ਹੀ, ਮੈਂ ਕੱਲਾ ਹੀ ਆਇਆ ਸੀਗਾ, ਬੇਟੇ ਦੀ ਲੋਹੜੀ ਸੀ, ਤੇ ਮੈਂ ਕਿਹਾ ਵੀ ਚਲੋ ਕੋਈ ਨਾ, ਦੋ ਦਿਨ ਇੱਥੇ ਆ ਜਾਓ ਵੀ, ਕਿਹੜਾ ਘਰੇ ਕੋਈ ਹੈਗਾ, ਦੋ ਦਿਨ ਤੁਸੀਂ ਆ ਜਾਓ। ਮੈਂ ਜੀ ਉਹ ਤੁਸੀਂ ਬਲੀਵ ਕਰੋ, ਮਹੀਨਾ ਰੱਖੇ ਘਰੇ।
0: ਅੱਛਾ ਅੱਛਾ, ਤੁਸੀਂ ਬਿਲਕੁਲ ਨੀ ਸੀ ਜਾਣਦੇ?
3: ਨਹੀਂ ਨਾ ਜੀ, ਮੈਂ ਕਸਮ ਲੱਗੇ, ਮੈਂ ਗੱਡੀ ਚਲਾ ਰਿਹਾ ਸੀ, ਤੇ ਮੈਂ 1% ਵੀ ਨੀ ਜਾਣਦਾ ਸੀ ਵੀ ਉਹ ਕਿੱਥੋਂ ਦੇ ਆ, ਟੋਣ ਕੀ ਹੈ। ਤੇ 1 ਮਹੀਨਾ ਘਰੇ ਰੱਖੇ ਬਾਈ ਜੀ, ਉਹਦੇ ਬਾਅਦ ਦੇ ਵਿੱਚ ਕੰਮ, ਜਦੋਂ ਦੂਜਾ ਦਿਨ ਪੈ ਗਿਆ ਕਹਿੰਦਾ ਬਾਈ ਜੀ ਕੰਮ, ਮੈਂ ਕਿਹਾ ਕੰਮ ਤੇ ਤੂੰ ਆ ਜਾ ਮੇਰੇ ਨਾਲ ਹੀ ਚੱਲਿਆ ਕਰ, ਹੀਟਿੰਗ ਕੂਲਿੰਗ ਦਾ, ਮੈਂ ਕਿਹਾ ਤੂੰ ਨਾਲ ਹੀ ਚੱਲਿਆ ਕਰ। ਤੇ ਚਲੋ ਜੀ, ਮੈਂ ਕੰਮ ਤੇ ਵੀ ਰੱਖ ਲਿਆ। ਮਹੀਨੇ ਕੁ ਬਾਅਦ ਕਿਤੇ ਜਦੋਂ ਬੰਦਾ ਸਿਰ ਭੁੱਲ ਜਾਂਦਾ ਲੋਕਾਂ ਨਾਲ, ਕਹਿੰਦੇ ਪੈਸੇ ਘੱਟ ਦਿੰਦੇ ਹੋ ਤੁਸੀਂ, ਤੇ ਉਦੋਂ ਜੇ 2000 ਆਪਾਂ 7-8 ਦੀ ਗੱਲ ਕਰੀ ਜਾਈਏ, $50-75 ਰੋਜ਼ ਦੇ ਬੜੀ ਵੱਡੀ ਗੱਲ ਹੁੰਦੀ ਸੀਗੀ, ਕਿਉਂਕਿ ਜੇ 5-7 ਘੰਟੇ ਕੰਮ ਕਰਨਾ
0: ਤੁਹਾਨੂੰ
3: ਪਤਾ, ਏਡਾ ਕੋਈ ਪੇ ਰੇਟ ਵੀ ਨੀ ਹੁੰਦਾ ਸੀਗਾ। ਕਹਿੰਦੇ ਪੈਸੇ ਘੱਟ ਆ। ਆਪਾਂ ਦੂਜੇ ਦਿਨ ਮੈਂ ਕਿਹਾ ਵੀ ਚੱਲ ਵੀ ਰਹੇ ਹਾਂ, ਮੈਂ ਕਿਹਾ ਕੋਈ ਗੱਲ ਨੀ, ਮੈਂ ਕਿਹਾ ਜੇ ਤੈਨੂੰ ਕਿਤੇ ਹੋਰ ਕੰਮ ਮਿਲਦਾ, ਕਿੱਦਾਂ ਮੈਂ 2 ਦਿਨ ਲੈ ਕੇ ਨੀ ਗਿਆ ਉਹਨੂੰ ਨਾਲ, ਮੈਂ ਕਿਹਾ ਵੀ ਤੂੰ ਕਰ ਲਾ ਜੇ ਤੈਨੂੰ ਮਿਲਦਾ। ਤੀਜੇ ਦਿਨ ਕਹਿੰਦੇ ਸਾਨੂੰ ਬੇਸਮੈਂਟ ਲੱਭ ਗਈ, ਮੈਂ ਕਿਹਾ ਜੀ ਓਕੇ ਚਲੇ ਜਾਓ। ਅੱਜ ਬੁਲਾਉਂਦੇ ਆ ਮੁੜ ਕੇ ਮੈਨੂੰ ਗੁਰਦੁਆਰਾ ਸਾਹਿਬ ਮਿਲੇ 3-4 ਮਹੀਨੇ ਬਾਅਦ, ਤੇ ਮੈਨੂੰ ਨਾ ਰਕਸ਼ਕ ਗੁਰੂ ਘਰ ਆਏ ਹੱਥ ਬੰਨ ਕੇ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਕਰੀ ਜਾਵੇ। ਮੈਂ ਹਾਂਜੀ ਕਿਵੇਂ ਆ? ਕਹਿੰਦਾ ਵਧੀਆ, ਕਹਿੰਦਾ ਮਿਲਦੇ ਨੀ। ਮੈਂ ਕਿਹਾ ਉਹ ਤੁਸੀਂ ਤਾਂ ਰੋਜ਼ ਘੰਟੀ ਮਾਰਦੇ
0: ਹੋ ਘਰ ਦੀ। ਚਲੋ ਠੀਕ ਹੈ, ਹੈਗੇ ਇਦਾਂ ਦੇ ਬੰਦੇ। ਚਲੋ ਤੁਸੀਂ ਆਪਣੇ ਵੱਲੋਂ ਚੰਗਾ ਕੀਤਾ, ਤੇ ਕੀ ਕਰੀਏ ਹਰੇ ਲੋਕਾਂ ਦਾ। ਚਲੋ ਥੈਂਕ ਯੂ, ਅਗਲੀ ਕਾਲ ਲੈਣੀ ਹੈ। ਸੋਰੀ ਯਾਰ, ਥੋੜ੍ਹੇ ਲੰਬੇ ਆ, ਸ਼ੋਰਟ ਰੱਖਿਆ ਕਰੋ ਗੱਲ ਨੂੰ, ਥੋੜ੍ਹੇ ਕਈ ਵਾਰ ਲੰਬਾ ਹੋ ਜਾਂਦਾ। ਮੈਂ 2-3 ਮੈਸੇਜ ਦੇ ਦਵਾਂ। ਏਰੀਅਨ ਮਿਲਸ ਐਕਿਰਾ, ਗੱਡੀ ਲੈਣੀ ਹੈ ਐਕਿਰਾ ਐਕਿਰਾ ਐਕਿਰਾ, ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ, ਕਰਨ ਸ਼ਰਮਾ ਸਾਡੇ ਮਿੱਤਰ ਨੇ, ਦੋਨੋਂ ਜਾਣੇ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਦੇ। 9058285800 ਨੰਬਰ ਹੈ। ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ, ਗੱਡੀ ਦੀ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਪੰਗਾ ਪੈ ਗਿਆ, ਨੋ ਇਸ਼ੂਜ਼, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ, ਓਨੈਸਟ, ਅਫੋਰਡੇਬਲ, ਰਿਲਾਇਬਲ। ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, 905-799-1478 ਨੰਬਰ ਹੈ। 9057991478 ਰੋਇਲ ਆਟੋ ਸੈਂਟਰ, ਦੁਆਬਾ ਟਰੈਵਲ, ਦੁਆਬਾ ਟਰੈਵਲ। ਤੁਸੀਂ ਕਿਸੇ ਨੇ ਵੀ ਇੰਡੀਆ ਦੀਆਂ ਟਿਕਟਾਂ ਲੈਣੀਆਂ, ਦੁਆਬਾ ਟਰੈਵਲ ਨੂੰ ਯਾਦ ਰੱਖੋ ਯਾਰ। ਹੁਣ ਇੰਡੀਆ ਸਪਟੰਬਰ, ਅਕਤੂਬਰ, ਨਵੰਬਰ, ਦਸੰਬਰ ਦੇ ਮਹੀਨੇ ਜਾਣਾ ਹੀ ਆਪਾਂ, ਦੁਆਬਾ ਟਰੈਵਲ ਦੀ ਟੀਮ ਤੋਂ ਟਿਕਟਾਂ ਲਓ। ਪ੍ਰਾਈਸ ਤਾਂ ਲੋਏਸਟ ਹੈਗੀ ਹੈਗੀ ਹੈ, ਨਾਲ ਇਹਨਾਂ ਦੀ ਜਿਹੜੀ ਸਰਵਿਸ ਹੈ ਉਹ ਅਨਬੀਟੇਬਲ ਹੈ। ਦੁਆਬਾ ਟਰੈਵਲ, 9057967800 ਜੀ 0093। ਹੈਲੋ,
4: ਹਾਂਜੀ ਭਾਈ ਜਾਨ, ਕੀ ਹਾਲ ਨੇ ਤੁਹਾਡੇ?
0: ਠੀਕ ਹੈ ਜੀ, ਕਿਵੇਂ ਹੋ?
4: ਜੀ ਵਧੀਆ। ਅੱਛਾ, ਨੇਕੀ ਕਰ ਦਰਿਆ ਮੇ ਡਾਲ, ਇਤਨੀ ਮਾਯੂਸੀ ਨਹੀਂ ਹੋਣੀ ਚਾਹੀਦੀ ਬੰਦਿਆਂ ਨਾਲ, ਜਿਤਨੀ ਬੰਦਿਆਂ ਮਾਯੂਸੀ ਬਣਾਈ ਹੋਈ ਹੈ। ਨਮਕ ਹਰਾਮ ਬੰਦਾ ਉਹ ਹੁੰਦਾ ਕਿ ਜੇ ਤੁਸੀਂ ਆਪਣੇ ਘਰ ਵਿੱਚ ਰੱਖਦੇ ਹੋ, ਤੁਹਾਡੀਆਂ ਮਾਵਾਂ ਭੈਣਾਂ ਰੋਟੀ ਪਕਾ ਕੇ ਦਿੰਦੀਆਂ ਨੇ ਤੇ ਉਹ ਫਿਰ ਕੱਲ ਤੁਹਾਨੂੰ ਭੁੱਲ ਜਾਏ। ਇਹ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਇਹਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਨਵਾਂ ਬੰਦਾ ਵੀ ਅਸੀਂ ਹੁਣ ਛੱਡ ਦੇਈਏ। ਮੈਂ ਖੁਦ ਅਮਰੀਕਾ ਰਹਿ ਕੇ ਆਇਆ, ਮੇਰੀ ਕਿਸੇ ਬੰਦੇ ਕਹਿਣ ਨਹੀਂ ਲਈ, ਲੇਕਿਨ ਕੈਨੇਡਾ ਅਮਰੀਕਾ ਨਾਲੋਂ 80% ਅੱਛਾ। ਹਰ ਬੰਦਾ ਤੁਹਾਡੀ ਰਿਸਪੈਕਟ ਕਰਦਾ, ਤੁਹਾਨੂੰ ਘਰ ਰੱਖਦਾ, ਲਾਇਸੈਂਸ ਬਣਾਉਣੇ ਤੱਕ, ਗੱਡੀ ਲੈਣੇ ਤੱਕ ਮੇਰੀ ਹੈਲਪ ਹੋਈ ਹੈ। ਔਰ ਜਿਸ ਬੰਦੇ ਮੇਰੀ ਹੈਲਪ ਕੀਤੀ, ਮੈਂ ਇੱਕ ਛਾਤੀ ਟਿਕ ਲੋ ਕੇ ਸਪੀਕਰ ਵਿੱਚ ਉਹਦਾ ਸ਼ੁਕਰੀਆ ਅਦਾ ਕੀਤਾ। ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ।
0: ਅੱਛਾ, ਤੁਸੀਂ ਕਹਿੰਦੇ US ਦੇ ਵਿੱਚ ਲੋਕ ਤੁਹਾਡੀ ਰਿਸਪੈਕਟ ਕਰਦੇ ਨੇ ਜ਼ਿਆਦੇ?
4: ਸਰ ਨਹੀਂ, ਪੁੱਛਦੇ ਵੀ ਨਹੀਂ। US ਦੇ ਬੰਦੇ ਤੁਹਾਨੂੰ ਪੁੱਛ ਸਲਾਮ ਵੀ ਨਹੀਂ ਲੈ, ਉਹਨਾਂ ਨੂੰ ਪਤਾ ਲੱਗੇ।
0: ਅੱਛਾ, US ਦੇ ਬੰਦੇ ਪੁੱਛਦੇ ਨਹੀਂ? ਅੱਛਾ, ਮੈਂ ਕਿ ਤੁਸੀਂ ਕਹਿੰਦੇ ਪੁੱਛਦੇ ਜ਼ਿਆਦੇ? ਅੱਛਾ,
4: ਨਾ ਬਿਲਕੁਲ ਨਹੀਂ, ਉਹ ਬਿਲਕੁਲ ਨਹੀਂ ਨੇੜੇ ਵੀ ਲੱਗਦੇ। ਤੇ ਕੈਨੇਡਾ ਵਿੱਚ ਹਰ ਦੂਜਾ ਬੰਦਾ ਤੁਹਾਡੀ ਬਾਹ ਫੜਨ ਤਿਆਰ ਹੁੰਦਾ। ਤੇ ਜਿਹੜਾ ਬੰਦਾ ਤੁਹਾਡੇ ਨਾਲ ਨੇਕੀ ਕਰੇ, ਉਹਦਾ ਉਹਦਾ ਉਹਦਾ ਤਮਸੀਲਾ ਯਾਦ ਰੱਖਣਾ ਚਾਹੀਦਾ, ਅਗਰ ਤੁਹਾਡੇ ਵਿੱਚ ਇਨਸਾਨੀਅਤ ਹੋਵੇ।
0: ਨਹੀਂ ਪਰ ਭਾਜੀ ਦੇਖੋ, ਇੱਥੇ ਹਰ ਇੱਕ ਬੰਦਾ ਹੈਲਪ ਕਰਦਾ, ਬਟ ਜਿਹੜੇ ਹੈਲਪ ਲੈ ਰਹੇ ਆ ਉਹ ਤਾਂ ਬਿਲਕੁਲ ਹੀ ਨਹੀਂ ਤੁਹਾਡੀ ਕਦਰ ਕਰਦੇ।
4: ਜੀ ਜੀ,
0: ਰਾਈਟ। ਸੋ ਹਾਂ
4: ਜੀ ਜੀ, ਤੁਸੀਂ ਹੈਲਪ ਕਰੋ, ਤੁਸੀਂ ਹੈਲਪ ਕਰੋ। ਔਰ ਜਿਸ ਬੰਦੇ ਦੀ ਹੈਲਪ ਕਰਦੇ ਹੋ, ਉਹਨਾਂ ਕੋ ਕਿ ਮੈਂ ਤੁਹਾਡੇ ਕੋਲ ਕੁਝ ਨਹੀਂ, ਕੱਲ ਨੂੰ ਤੇਰੇ ਵਾਸਤੇ ਕੱਲ ਕੋਈ ਬੰਦਾ ਆਵੇ ਤੇ ਤੂੰ ਉਹਦੀ ਹੈਲਪ ਕਰ।
0: ਆਪਣੇ ਘਰ ਦੇ ਵਿੱਚ ਵਾੜਨਾ ਕੋਈ ਨਿੱਕੀ ਮੋਟੀ ਗੱਲ ਨੀ ਹੁੰਦੀ। ਤੁਸੀਂ ਕਿਹੜਾ ਹੋਟਲ ਲੈ ਕੇ ਦੇ ਰਹੇ ਹੋ? ਆਪਣੇ ਘਰ ਦੇ ਵਿੱਚ, ਆਪਣੇ ਬੱਚਿਆਂ ਕੋਲ, ਆਪਣੀ ਵਾਈਫ ਕੋਲ, ਆਪਣੇ ਜੋ ਵੀ, ਚਲੋ ਤੁਹਾਡੇ ਫੈਮਿਲੀ ਮੈਂਬਰ ਘਰਾਂ ਦੇ ਵਿੱਚ ਨੇ, ਆਪਾਂ ਅਗਲਿਆਂ ਨੂੰ ਰਹਿਣ ਨੂੰ ਜਗ੍ਹਾ ਆਪਣੇ ਪ੍ਰਾਈਵੇਟ ਸਪੇਸ ਦੇ ਵਿੱਚ ਦੇ ਰਹੇ ਹਾਂ, ਤੇ ਬਾਅਦ ਦੇ ਵਿੱਚ ਬੰਦਾ ਤੁਹਾਨੂੰ ਬੁਲਾਵੇ ਤੱਕ ਨਾ, ਫਿਰ ਕਿੱਦਾਂ ਮਹਿਸੂਸ ਹੋਵੇਗਾ? ਸੋ ਇੱਕ ਤਾਂ ਤੁਸੀਂ ਡਕਟ ਕਲੀਨਿੰਗ ਕਰਾ ਲਓ, 5 Rivers ਡਕਟ ਕਲੀਨਿੰਗ ਦੀ ਟੀਮ ਨੂੰ ਫੋਨ ਕਰੋ ਜ਼ਰੂਰ। ਅਰਸ਼ ਬਾਈ ਹੁਣੇ ਨੇ ਬਹੁਤ ਹੀ ਸੋਹਣਾ ਕੰਮ ਕਰਦੇ ਆ, ਬੜਾ ਹੀ ਰੀਜ਼ਨੇਬਲ ਰੇਟ ਹੈ। 5 Rivers ਡਕਟ ਕਲੀਨਿੰਗ ਦਾ ਨੰਬਰ ਲਿਖ ਲਓ, ਤੇ ਹੁਣ ਸਮਾਂ ਹੈ, ਮੌਸਮ ਵਧੀਆ, ਕਰਾ ਲਓ ਕੰਮ। ਨੰਬਰ ਹੈ 4376887750, 4376887750, 437-688-7750 'ਤੇ ਤੁਸੀਂ ਕਾਲ ਜ਼ਰੂਰ ਕਰੋ। ਐਂਡ ਇੱਕ ਵਾਰ ਫਿਰ ਤੋਂ ਤੁਹਾਨੂੰ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਬਾਈ ਦੇ ਨੰਬਰ ਦਿੰਦੇ ਹਾਂ। ਤੁਸੀਂ ਵਾਸ਼ਰੂਮ ਰੈਨੋਵੇਟ ਕਰਾਉਣੇ ਆ, ਕਿਚਨ ਰੈਨੋਵੇਟ ਕਰਾਉਣੀ ਆ, ਲੀਗਲ ਬੇਸਮੈਂਟ ਤਿਆਰ ਕਰਾਉਣੀ ਆ, ਤੁਹਾਡੇ ਘਰ ਦੇ ਵਿੱਚ ਕੋਈ ਵੀ ਨਿੱਕਾ ਮੋਟਾ ਕੰਮ ਹੈ ਰੈਨੋਵੇਸ਼ਨ ਦਾ, ਰਿਪੇਅਰ ਦਾ, ਮੇਨਟੇਨੈਂਸ ਦਾ ਹੋਣ ਵਾਲਾ, ਤਾਂ ਪ੍ਰਸ਼ਾਂਤ ਉਹਨਾਂ ਨੂੰ ਕਾਲ ਕਰੋ। ਸੋਲਿਡ ਕੰਮ ਕਰਦੇ ਆ, ਕੋਈ ਸ਼ੋਰਟਕੱਟ ਨਹੀਂ, ਕੁਆਲਿਟੀ ਦਾ ਕੰਮ ਹੈ, ਫ੍ਰੀ ਐਸਟੀਮੇਟ ਹੈ। 4373180400, 437-318-0400, 4373180400। ਸੋ ਅਗਲੀ ਕਾਲ ਤੋਂ ਪਹਿਲਾਂ ਸਾਡੇ ਨਾਲ ਸੌਰਭ ਰਤਨ ਜੀ ਜੁੜ ਚੁੱਕੇ ਆ। ਸੌਰਭ ਜੀ ਸਾਡੇ ਫਾਈਨੈਂਸ਼ੀਅਲ ਦੁਨੀਆ ਦੇ ਐਕਸਪਰਟ। ਤੁਸੀਂ ਅਗਰ ਚਾਹੁੰਦੇ ਹੋ ਕਿ ਫਿਊਚਰ ਦੇ ਲਈ ਤੁਸੀਂ ਫਾਈਨੈਂਸ਼ੀਅਲੀ ਸਟੇਬਲ ਹੋ ਜਾਵੋ, ਤਾਂ ਸੌਰਭ ਜੀ ਦੇ ਨਾਲ ਮਿਲੋ, ਕੰਸਲਟੇਸ਼ਨ ਕਰੋ। ਪੈਸੇ ਇਹਨਾਂ ਦੇ ਤੁਸੀਂ ਹੈਲਪ ਦੇ ਨਾਲ ਇਨਵੈਸਟ ਕਰਨੇ ਸ਼ੁਰੂ ਕਰੋ, ਤੇ ਸੌਰਭ ਜੀ ਸਾਡੇ ਨਾਲ ਹੈ। ਜੀ ਸੌਰਭ ਜੀ, ਵੈਲਕਮ।
5: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਅੱਜ ਮੈਂ ਕੁਇਕਲੀ ਗੱਲ ਕਹਾਂਗਾ ਕਿ ਜਿਹੜੀ ਕਰੰਟ ਵੋਲੇਟਿਲਿਟੀ ਮਾਰਕੀਟ ਦੇ ਵਿੱਚ ਆਈ ਹੋਈ ਹੈ, ਕਿਉਂਕਿ ਹੁਣ ਆਪਾਂ ਸ਼ਾਮ ਦਾ ਪ੍ਰੋਗਰਾਮ ਵੀ ਕਰ ਰਹੇ ਹਾਂ, ਤੇ ਆਈ ਥਿੰਕ ਲਿਸਨਰਸ ਨੂੰ ਥੋੜਾ ਗਾਈਡ ਕਰੀਏ ਕਿ ਇਹ ਵੋਲੇਟਿਲਿਟੀ ਕੋਈ ਨਵੀਂ ਨਹੀਂ ਹੈ ਮਾਰਕੀਟ ਦੇ ਵਿੱਚ। ਜੀਓਪੋਲੀਟੀਕਲ ਰਿਸਕ ਬਹੁਤ ਸਾਲਾਂ ਦੇ ਇਵੋਲਵ ਹੋ ਰਹੇ ਹੈਗੇ ਨੇ, ਔਰ ਮੋਸਟ ਰੀਸੈਂਟਲੀ ਅਸੀਂ ਕਈ ਵਾਰ ਦੇਖੀਆਂ ਨੇ, ਇੰਕਲੂਡਿੰਗ ਰਸ਼ੀਆ ਐਂਡ ਯੂਕਰੇਨ ਐਸ ਵੈਲ, ਮੋਸਟ ਰੀਸੈਂਟ ਜਿੱਦਾਂ ਆਪਾਂ ਗੱਲ ਕਰੀਏ, ਅਦਰ ਦੈਨ ਇਰਾਨ। ਸੋ ਉਸ ਤੋਂ ਪਹਿਲਾਂ ਕੋਵਿਡ ਵੀ ਆਇਆ। ਸੋ ਇਹ ਵੋਲੇਟਿਲਿਟੀ ਜਿਹੜੀ ਹੈਗੀ ਹੈ, ਇਹ 3 ਆਸਪੈਕਟਸ ਦੇ ਉੱਪਰ ਐਨਾਲਾਈਜ਼ ਕਰਨੀ ਚਾਹੀਦੀ ਹੈਗੀ ਹੈ। ਫਸਟ ਆਫ ਆਲ ਕਿ ਇਹਦਾ ਕਿਸ ਰੀਜਨ ਦੇ ਵਿੱਚ ਜਿਹੜਾ ਹੈਗਾ ਇਫੈਕਟ ਪੈ ਰਿਹਾ, ਔਰ ਉਹ ਇਫੈਕਟ ਜਿਹੜਾ ਹੈਗਾ ਆਲ ਓਵਰ ਵਰਲਡ ਕਿਵੇਂ ਟਰਾਂਸੈਂਡ ਕਰ ਸਕਦਾ, ਮੀਨਸ ਟ੍ਰਾਂਜੀਸ਼ਨ ਉਹਦੀ ਕਿਸ ਤਰ੍ਹਾਂ ਹੋਏਗੀ। ਸੈਕਿੰਡ ਚੀਜ਼, ਉਹਦਾ ਇੰਪੈਕਟ ਇਕਨੋਮਿਕ ਜਿਹੜੇ ਇੰਡੀਕੇਟਰਸ ਨੇ ਉੱਤੇ ਕਿਵੇਂ ਪਏਗਾ, ਔਰ ਚੌਥੀ ਚੀਜ਼ ਕਿ ਸਾਡੀ ਇਨਵੈਸਟਮੈਂਟ ਜਿਹੜੀ ਹੈਗੀ ਹੈ ਉਹ ਇਹਨਾਂ ਤੋਂ ਕਿਵੇਂ ਬਚ ਸਕਦੀ ਹੈਗੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸਮ ਟਾਈਮਸ ਆਰ ਫੀਅਰ ਕੁਡ ਬੀ ਓਵਰ ਬਲੋਨ ਆਲਸੋ ਡਿਊ ਟੂ ਲੈਕ ਆਫ ਨੌਲੇਜ, ਡਿਊ ਟੂ ਲੈਕ ਆਫ ਅੰਡਰਸਟੈਂਡਿੰਗ, ਐਂਡ ਡਿਊ ਟੂ ਹਿਸਟੋਰੀਕਲ ਪਰਸਪੈਕਟਿਵ ਇਫ ਵੀ ਡੂ ਨਾਟ ਹੋਲਡ। ਹੁਣ ਇਹਨਾਂ ਚੀਜ਼ਾਂ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈਗਾ ਕਿ ਜੇ ਤਾਂ ਤੁਸੀਂ ਆਪਣੀ ਇਨਵੈਸਟਮੈਂਟ ਆਪ ਬਾਈ ਸੈਲ ਕਰ ਰਹੇ ਹੋ, ਮੀਨਸ ਕਿ ਤੁਸੀਂ ਆਪਣੀ ਸਿਕਿਉਰਿਟੀਜ਼ ਬਾਏ ਕਰ ਰਹੇ ਹੋ ਤੇ ਸੈਲ ਕਰ ਰਹੇ ਹੋ, ਤੇ ਇਹ ਸਾਰਾ ਡਿਸਿਪਲਿਨ ਤੇ ਸਾਰੀ ਅੰਡਰਸਟੈਂਡਿੰਗ ਬਿਲੋਂਗਸ ਟੂ ਯੂ ਐਂਡ ਯੂ ਗੋਨਾ ਮੇਕ ਅ ਕਾਲ। ਜਦੋਂ ਇਹ ਚੀਜ਼ ਐਜ਼ ਅ ਪੋਰਟਫੋਲੀਓ ਮੈਨੇਜਰ ਲਾਰਜ ਇੰਸਟੀਟਿਊਸ਼ਨਸ ਲਾਈਕ ਫਿਡੈਲਿਟੀ, ਬਲੈਕ ਰੌਕ, ਬੈਂਕਸ ਉਹ ਕਰ ਰਹੇ ਹੈਗੇ ਨੇ, ਤੇ ਉੱਥੇ ਉਹਨਾਂ ਦੇ ਕੋਲ ਬਹੁਤ ਸਾਰੇ ਟੂਲਸ ਤੇ ਰਿਸਰਚ ਡੇਟਾ ਅਵੇਲੇਬਲ ਹੈ ਜਿਹਦੇ ਅਧੀਨ ਉਹ ਐਕਟਿਵ ਮੈਨੇਜਮੈਂਟ ਕਰਦੇ ਨੇ, ਭਾਵ ਕਿ ਉਹਨਾਂ ਦਾ ਬਾਏ ਐਂਡ ਸੈਲ ਦਾ ਜਿਹੜਾ ਡਿਸਿਪਲਿਨ ਹੈ ਉਹ ਮੋਟੀਵੇਟਡ ਹੁੰਦਾ ਮਾਈਕਰੋ ਤੇ ਮੈਕਰੋ ਇੰਪਲੀਕੇਸ਼ਨਸ ਤੋਂ। ਸੋ ਇਸ ਕਰਕੇ ਉੱਥੇ ਸਹਿਜੇ ਹੀ ਸਾਡਾ ਜਿਹੜਾ ਐਬਸੋਲੂਟ ਰਿਸਕ ਹੈ ਉਹ ਮਿਟੀਗੇਟ ਹੋ ਜਾਂਦਾ। ਐਬਸੋਲੂਟ ਰਿਸਕ ਦਾ ਮਤਲਬ ਇਹ ਹੈ ਕਿ ਵਟ ਆਰ ਦਾ ਚਾਂਸਿਸ ਆਫ ਲੂਜ਼ਿੰਗ ਆਲ ਮਾਈ ਮਨੀ ਐਂਡ ਵਟ ਆਰ ਦਾ ਚਾਂਸਿਸ ਆਫ ਗੇਨਿੰਗ ਮੈਕਸੀਮਮ ਗਰੋਥ। ਦੋਨੇ ਚੀਜ਼ਾਂ ਨਾਲ ਚੱਲਦੀਆਂ ਨੇ ਕਿਉਂਕਿ ਇਹ ਸਿੱਕੇ ਦੇ ਦੋ ਪਹਿਲੂ ਨੇ। ਇੱਥੇ ਅਸੀਂ ਤੁਹਾਡੀ ਹੈਲਪ ਕਰਦੇ ਹਾਂ ਕਿਉਂਕਿ ਵੀ ਆਰ ਨਾਟ ਡਰਿਵਨ ਬਾਈ ਫੀਅਰ, ਵੀ ਆਰ ਡਰਿਵਨ ਬਾਈ ਨੌਲੇਜ ਐਂਡ ਐਜੂਕੇਸ਼ਨ। ਸੈਕੰਡਲੀ, ਵੀ ਕ੍ਰੀਏਟ ਅ ਸਟ੍ਰੈਟਜੀ ਐਂਡ ਇਨਵੈਸਟ ਇਨ ਦਾ ਮਾਰਕੀਟ। ਜਿਵੇਂ ਫੋਰ ਐਗਜ਼ਾਮਪਲ, ਕੋਵਿਡ ਦੇ ਦਿਨਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਹੋਇਆ ਉਹ ਕਿਹੜੇ ਸਟਾਕਸ ਤੋਂ ਹੋਇਆ ਜਾਂ ਕਿਹੜੇ ਸੈਕਟਰ ਤੋਂ ਹੋਇਆ? ਅਗਰ ਆਪਾਂ ਗੱਲ ਕਰੀਏ ਤਾਂ ਟੈਕਨੋਲੋਜੀ ਤੋਂ। ਸੋ ਕੀ ਟੈਕਨੋਲੋਜੀ 2012 ਤੋਂ ਬਾਅਦ ਮਿਲਣਾ ਸ਼ੁਰੂ ਹੋ ਗਿਆ ਸੀਗਾ ਜਦੋਂ ਇਮਰਜਿੰਗ ਮਾਰਕੀਟ ਦੇ ਵਿੱਚ ਡਿਕਲਾਈਨ ਆਇਆ, ਔਰ ਖਾਸ ਕਰਕੇ ਫਾਰਮਾਸਿਊਟੀਕਲ ਜਿਹੜੇ ਸ਼ੇਅਰ ਸੀਗੇ, ਸਟਾਕ ਸੀਗੇ ਉਸ ਟਾਈਮ ਦੇ ਉੱਪਰ ਆਫਟਰ ਗ੍ਰੇਟ ਰਿਸੈਸ਼ਨ, ਉਹ ਡਿਮਨਿਸ਼ ਹੋਏ ਇਨ ਟਰਮਸ ਆਫ ਦੇ ਰਿਟਰਨ ਪੋਰਟਫੋਲੀਓ, ਜਿਹੜੇ ਕਿ ਫਿਰ ਕੋਵਿਡ ਦੇ ਵਿੱਚ ਜਾ ਕੇ ਫਿਰ ਜ਼ਿਆਦਾ ਕਾਫੀ ਉਹਨਾਂ ਨੇ ਰਿਟਰਨ ਦਿੱਤੀ। ਲੇਕਿਨ ਸੈਕਟੋਰਲ ਅਪਰੋਚ ਨਾਲੋਂ ਤੁਹਾਡੀ ਡਾਇਵਰਸੀਫਾਈਡ ਔਰ ਵੈਲਿਊ ਡਰਿਵਨ ਅਪਰੋਚ ਹੋਣਾ ਜ਼ਿਆਦਾ ਬੈਟਰ ਹੁੰਦੀ ਹੈ ਕਿਉਂਕਿ ਤੁਸੀਂ ਪੈਸਾ ਲੂਜ਼ ਨਹੀਂ ਕਰਦੇ। ਸੋ ਇੱਦਾਂ ਦੇ ਬਹੁਤ ਸਾਰੇ ਕਾਰਨ ਨੇ, ਆਈ ਵੋਂਟ ਟੇਕ ਮੱਚ ਟਾਈਮ।
0: ਜੀ ਸਰ ਜੀ, ਆਵਾਜ਼ ਤੁਹਾਡੀ ਕੱਟ ਰਹੀ ਹੈ ਯਾਰ। ਹੈਲੋ, ਚਲੋ ਸੌਰਵ ਜੀ ਨੂੰ ਵੈਲਕਮ ਕਰਾਂਗੇ ਫਿਰ। ਹੁਣ ਨੰਬਰ ਹੈ 416-833-8533, 416-833-8533, 416-833-8533 ਫੋਨ ਨੰਬਰ ਹੈ। ਅਤੇ ਐਂਡ 'ਤੇ ਹੁਣ ਕੀ ਕਹਿਣਾ ਸੀਗਾ, ਕਹਿੰਦੇ ਹੁੰਦੇ ਨਾ ਕਿ ਜਿਹੜੀ ਮੁੱਕਦੀ ਗੱਲ ਹੈ ਉਹ ਤਾਂ ਹੋਈ ਨਹੀਂ। ਸੋ ਨੰਬਰ ਇਹਨਾਂ ਦਾ 416-833-8533-33, ਅਤੇ ਤੁਸੀਂ ਕਾਲ ਕਰੋ। ਹਾਂਜੀ ਸੌਰਵ ਜੀ, ਪਲੀਜ਼ ਸਮਾਪਤ ਕਰੋ, ਕੀ ਕਹਿ ਰਹੇ? ਤੁਹਾਡੀ ਆਵਾਜ਼ ਬੜੀ ਕੱਟ ਰਹੀ ਹੈ। ਹਾਂਜੀ,
5: ਸੋਰੀ ਫੋਰ ਦੈਟ। ਮੈਂ ਇਹ ਕਹਿ ਰਿਹਾ ਸੀਗਾ ਕਿ ਜਿਹੜੀ ਇਹ ਵੋਲੇਟਿਲਿਟੀ ਹੈਗੀ ਆ ਇਹ ਟੈਂਪਰੇਰੀ ਆ, ਇਹਦੇ ਵਿੱਚ ਦੋ ਜਿਹੜੇ ਆਸਪੈਕਟ ਨੇ ਉਹ ਮੈਜੋਰਿਟੀ ਦੇ ਵਿੱਚ ਪਲੇ ਕਰਨਗੇ ਕਿ ਹਾਇਰ ਇਨਫਲੇਸ਼ਨ ਕੈਨ ਲੀਡ ਟੂ ਸਮ ਇਨਕਰੀਜ਼ ਇਨ ਇੰਟਰਸਟ ਰੇਟਸ ਇਨ US, ਤੇ GOP ਮੀਨਸ ਮਿਡ ਟਰਮ ਇਲੈਕਸ਼ਨ ਜਿਹੜੇ ਹੈਗੇ ਨੇ ਉਹ GOP ਨੂੰ ਕਿਵੇਂ ਡਿਫਾਈਨ ਕਰਨਗੇ US ਦੇ ਵਿੱਚ, ਪਲੱਸ ਮਾਰਕੀਟ ਕੀ ਪ੍ਰਾਈਸਿੰਗ ਕਰਕੇ ਚੱਲ ਰਹੀ ਹੈ ਇਨ ਟਰਮਸ ਆਫ ਕੰਜ਼ਿਊਮਰ ਸੈਂਟੀਮੈਂਟ ਜਿਹੜਾ ਡਿਮਾਂਡ ਦੇ ਵਿੱਚ ਟ੍ਰਾਂਸਲੇਟ ਹੁੰਦਾ। ਸੋ ਇਸ ਕਰਕੇ ਆਈ ਵੁੱਡ ਸੇ ਇਫ ਯੂ ਹੈਵ ਪਲੇਸਡ ਇਟ ਵੈਲ ਯੂ ਸਰਟਨਲੀ ਆਰ ਬੈਟਿੰਗ ਇਟ ਰਾਈਟ, ਬਟ ਇਫ ਯੂ ਹੈਵ ਪਲੇਸਡ ਇਟ ਬੈਕ ਯੂਰ ਬੈਟਸ ਵਿਲ ਗੋ ਇਨ ਦਾ ਡਰੇਨ। ਸੋ ਡੂ ਨਾਟ ਟ੍ਰਾਈ ਟੂ ਸਪੈਕੂਲੇਟ, ਬਟ ਟ੍ਰਾਈ ਟੂ ਮੋਰ ਰੈਗੂਲੇਟਡ ਇਨ ਯੂਰ ਐਕਸ਼ਨਸ। ਇਹਦੇ ਲਈ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਕਿ ਹਾਊ ਵੀ ਕੈਨ ਗਰੋ ਯੂਰ ਮਨੀ ਇਨ ਅ ਸਟਰਕਚਰਡ ਮੈਨਰ। 416-833-8533, 416-833-8533. ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਜੀ, ਬਹੁਤ ਸ਼ੁਕਰੀਆ। ਨੰਬਰ ਹੈ 416-833-8533, 9181। ਹਾਂਜੀ
6: ਜੀ, ਸਤਿ ਸ੍ਰੀ ਅਕਾਲ ਨਵੀਨ, ਕੀ ਹਾਲ ਆ?
0: ਵਧੀਆ ਜੀ, ਵਧੀਆ, ਕੀ ਹਾਲ?
6: ਬਸ ਮੈਂ ਵੀ ਇਹੀ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੂੰ ਰੱਖਿਆ ਹੋਵੇ ਤਾਂ ਆਸਾਨ ਨੀ ਭੁੱਲਣਾ ਚਾਹੀਦਾ ਕਦੇ ਵੀ।
0: ਹਾਂ ਬਿਲਕੁਲ ਬਿਲਕੁਲ, ਬਟ ਭੁੱਲੀ ਜਾਂਦੇ ਆ ਨਾ, ਉਹੀ ਤਾਂ ਫਿਰ ਪੰਗਾ।
6: ਸਾਨੂੰ ਵੀ ਸਾਡੇ ਇਸ ਤਰ੍ਹਾਂ ਰੱਖੇ 3 ਮਹੀਨੇ ਜਦੋਂ ਸੀ ਆਈ ਦੀ 89 ਚ, ਪਰ ਫਿਰ ਉਹ ਮਤਲਬ ਸ਼ਦਾ ਹਾਲੇ ਤੱਕ ਵੀ ਬਣਾਈ ਦਾ ਜਿੱਥੇ, ਪਰ ਕਈ ਵਾਰੇ ਤਾਂ ਬੰਦਾ ਅੱਕ ਵੀ ਜਾਂਦਾ ਥੋੜਾ ਜਿਹਾ। ਇੱਕ ਗੱਲ ਤਾਂ ਮੈਂ ਗਣੀ ਚਾਹਾਂਗਾ ਰੇ, ਉਹ ਜਿਹੜੇ ਨਾ ਅਸੀਂ ਮਤਲਬ ਕਿ ਚੀਜ਼ ਜਿਹੜੀ ਲੈਣੀ ਸੀ ਪੁੱਛ ਕੇ ਲੈਣੀ, ਹਾਂ ਵੀ ਆਹ ਲੈਣਾ ਆਹ ਲੈਗਾ, ਤੇ ਉਹਨਾਂ ਦੱਸ ਕੇ ਇੱਕ ਵਾਰੀ ਮੈਂ ਘਰ ਲੈ ਲਿਆ ਬਗੈਰ ਦੱਸੇ ਤੇ, ਰਾਈਟ? ਉਹ ਗੁੱਸੇ ਹੋ ਗਏ ਸਾਡੇ ਨਾਲ।
0: ਨਹੀਂ, ਉਹਨਾਂ ਨੇ ਤੁਹਾਨੂੰ ਰੱਖਿਆ ਸੀ ਜਾਂ ਤੁਸੀਂ ਉਹਨਾਂ ਨੂੰ ਰੱਖਿਆ ਸੀ?
6: ਨਹੀਂ ਨਹੀਂ, ਉਹਨਾਂ ਨੇ ਰੱਖਿਆ ਸੀ ਸਾਨੂੰ। ਮਤਲਬ ਕਿ ਜੋ ਵੀ ਕਰਨਾ ਫਿਰ ਬਾਅਦ ਚ ਹਲ ਬੋਲਦੇ ਤਾਂ ਹਲੇ ਵੀ ਇਹ ਚੰਗੀ ਤਰ੍ਹਾਂ, ਪਰ ਮੈਂ ਆਸਾਨ ਨੀ ਭੁੱਲਿਆ ਉਹਨਾਂ ਦਾ। ਪਰ ਫਿਰ ਥੋੜਾ ਚਿਰ ਤਾਂ ਜੋ ਵੀ ਕਹਿਣਾ ਉਹਨਾਂ ਕਿਹੜਾ ਸਾਨੂੰ ਪੁੱਛ ਕੇ ਕਰਿਓ ਕਿੱਥੇ ਜਾਣਾ। 3-4 ਸਾਲ ਤੋਂ ਮੈਂ ਪੁੱਛਦਾ ਰਿਹਾ ਵੀ ਹਾਂ ਆਹ ਕਰਨਾ ਆਹ ਲੈਣਾ, ਇੱਕ ਵਾਰੀ ਮੈਂ ਬਗੈਰ ਪਿੱਛੇ ਤੋਂ ਘਰ ਲੈ ਲਿਆ ਰੇ, ਉਹ ਗੁੱਸੇ ਹੋ ਗਏ ਮੈਨੂੰ ਵੀ ਸਾਨੂੰ ਪੁੱਛਿਆ ਨੀ ਦੱਸਿਆ ਨੀ। ਫਿਰ ਥੋੜਾ ਜਿਹਾ 2 ਸਾਲ ਬੋਲੇ ਹੀ।
0: ਅੱਛਾ, ਤੁਸੀਂ ਉਹਨਾਂ ਨੂੰ ਪੁੱਛ ਕੇ ਚਲੋ। ਹਾਂਜੀ, ਇੰਨਾ ਵੀ ਨਹੀਂ ਹੋਣਾ ਚਾਹੀਦਾ ਵੀ ਚਲੋ ਰੱਖਿਆ ਤੁਸੀਂ ਖਰੀਦਣ ਤੋਂ ਬਾਅਦ ਦੱਸ ਦੋ, ਉਹ ਵੀ ਬਹੁਤ ਹੈ, ਜ਼ਰੂਰੀ ਤਾਂ ਨਹੀਂ ਵੀ ਦੱਸਣਾ ਹੀ ਹੈ ਸਾਰਾ ਕੁਛ ਪਹਿਲਾਂ ਹੀ।
6: ਉਹ ਉਹੀ ਗੱਲ ਫਿਰ ਨਾ ਬੰਦਾ ਕਈ ਇਹ ਹੋ ਜਾਂਦਾ ਕਿ ਆਪਣੀ ਮਰਜ਼ੀ ਨਾਲ ਕੁਛ ਲੈ ਵੀ ਨੀ ਸਕਦਾ।
0: ਚਲੋ ਠੀਕ ਹੈ, ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। ਸੋ ਨੰਬਰ ਹੈ ਆਪਣਾ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। 905-673-3337 ਅੱਜ ਇੱਕ ਡਿਸਕਸ਼ਨ ਹੋ ਰਹੀ ਹੈ। ਮੈਂ ਇੱਕ ਕਿਸੇ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹ ਕਹਿੰਦੇ ਨਵੀਂ ਅਸੀਂ ਕਿਸੇ ਨੂੰ ਆਪਣੇ ਘਰ ਰੱਖਿਆ ਜਦੋਂ ਇੰਡੀਆ ਤੋਂ ਆਏ ਸੀਗੇ, ਕਹਿੰਦੇ ਉਹਨਾਂ ਨੂੰ ਕੁਝ ਕੁ ਮਹੀਨੇ ਰੱਖਿਆ, ਬਹੁਤ ਮਦਦ ਕੀਤੀ ਆਇਆਂ ਨੂੰ, ਸਾਰਾ ਕੁਝ ਸਮਝਾਇਆ ਦਿਖਾਇਆ ਸਾਰਾ ਕੁਝ ਕੀਤਾ, ਫਿਰ ਚਲੋ ਉਹ ਅੱਡ ਹੋ ਗਏ, ਉਹਨਾਂ ਨੇ ਆਪਦਾ ਘਰ ਘੁਰ ਲੈ ਲਿਆ, ਚਲੋ ਬਿਜ਼ੀ ਹੋ ਗਏ, ਨਹੀਂ ਬਾਲੀ ਕੋਈ ਬੋਲ ਚਾਲ। ਕਹਿੰਦੇ ਹੁਣ 5-7 ਸਾਲਾਂ ਬਾਅਦ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੇ ਆਪਣੇ ਮੁੰਡੇ ਦਾ ਵਿਆਹ ਰੱਖਿਆ ਤੇ ਕਹਿੰਦੇ ਵਿਆਹ ਤੇ ਸਾਨੂੰ ਸੱਦਿਆ ਤੱਕ ਨਹੀਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡੀ ਗੱਲਬਾਤ ਕਿਤੇ ਗੱਲਬਾਤ ਜਮ੍ਹਾਂ ਨਹੀਂ ਹੁੰਦੀ ਹੁਣ, ਪਰ ਸਾਨੂੰ ਇੰਨਾ ਕੁ ਤਾਂ ਸੀਗਾ, ਸਾਡਾ ਕਿਹੜਾ ਕੋਈ ਸਾਡੀ ਲੜਾਈ ਹੋਈ ਹੈ ਵੀ ਉਹ ਕਮ ਸੇ ਕਮ ਵਿਆਹ ਤੇ ਤਾਂ ਸੱਦਣਗੇ, ਏਡੀ ਵੱਡੀ ਗੱਲ ਹੈ, ਮੁੰਡੇ ਦਾ ਵਿਆਹ ਹੈ, ਤੁਸੀਂ ਸੱਦਿਆ ਤੱਕ ਨਹੀਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਚਲੋ ਜੀ ਤੁਹਾਡੀ ਗੱਲ ਨਹੀਂ ਹੁਣ ਹੁੰਦੀ, ਹੁਣ ਕੀ ਕਰ ਸਕਦੇ ਹਾਂ। ਉਹ ਕਹਿੰਦੇ ਨਹੀਂ ਯਾਰ ਨਵੀਂ ਐਕਸਪੈਕਟੇਸ਼ਨ ਤਾਂ ਹੁੰਦੀ ਹੋਈ ਆ, ਤੇ ਕਹਿੰਦੇ ਆਪਣੇ ਲਿਸਨਰਸ ਨੂੰ ਪੁੱਛੇ ਉਹਨਾਂ ਦਾ ਕੀ ਖਿਆਲ ਹੈ। ਸੋ ਮੈਂ ਥੋੜ੍ਹਾ ਜਿਹਾ ਸੋਚ ਰਿਹਾ ਸੀ, ਮੈਂ ਕਿਹਾ ਜੀ ਨਹੀਂ ਹੁਣ ਗੱਲਬਾਤ ਹੁੰਦੀ, 5-7 ਸਾਲ ਹੋ ਗਏ, ਚਲੋ ਠੀਕ ਹੈ, ਨਹੀਂ ਸੱਦਿਆ ਅਗਲੇ ਨੇ, ਤੁਸੀਂ ਆਪਣੇ ਰਾਹ ਆਪਣੇ ਰਾਹ। ਉਹਨਾਂ ਦਾ ਮੰਨਣਾ ਇਹ ਸੀ ਕਿ ਨਹੀਂ ਯਾਰ, ਜੇ ਕਿਸੇ ਨੂੰ ਰੱਖਿਆ, ਮਦਦ ਕੀਤੀ ਆ, ਏਡਾ ਵੱਡਾ ਫੰਕਸ਼ਨ ਆ, ਏਡਾ ਵੱਡਾ ਮਾਇਲਸਟੋਨ ਆ, ਵਿਆਹ ਆ, ਅਕਸਰ ਬੰਦਾ ਬੁਲਾ ਤਾਂ ਲੈਂਦਾ, ਬੰਦਾ ਸੱਦ ਤਾਂ ਲੈਂਦਾ। ਤੁਹਾਡਾ ਕੀ ਖਿਆਲ ਹੈ ਕਿ ਉਹਨਾਂ ਦਾ ਸੱਦਣਾ ਜ਼ਰੂਰੀ ਸੀ ਜਾਂ ਨਹੀਂ? 905-673-3337 ਆਪਣਾ ਨੰਬਰ ਹੈ, 905-673-3337 905-673-3337 ਆਪਣਾ ਨੰਬਰ ਹੈ। ਤੇ ਇੱਕ ਤੁਸੀਂ ਫਰੈਸ਼ ਫੂਡ ਸੈਂਟਰ ਤੇ ਪਹੁੰਚੋ, ਗਰੋਸਰੀ ਕਰਨੀ ਹੈ, 12,570 ਕੈਨੇਡੀ ਰੋਡ, ਕੈਨੇਡੀ ਡੂਗਲ, ਕੈਨੇਡੀ ਮੇਫੀਲਡ, ਫਰੈਸ਼ ਫੂਡ ਸੈਂਟਰ ਤੇ ਮਾਰੋ ਗੜਾ ਬਈ, ਤੇ ਮਨਪਸੰਦ ਦੀ ਕਰੋ ਫਿਰ ਤੁਸੀਂ ਆਪਣੀ ਗਰੋਸਰੀ।

0: locations in GTA. For more information, visit rajdhanisweets.ca.
1: Ji, Rashid Ji, welcome.
2: Hello, Navi Ji, kande kahawat hai, kande ne neki kar
1: khumeda.
2: So don't expect anything from anybody.
1: Nahi, par... देखो नेकी कर खूह में डाल ठीक है मैं मन के थोड़ी गल भी बड़ा कुछ ना एक्सपेक्ट करो बट अगलिया दे एडा वड्डा इवेंट हो रहा ते ए भी ना एक्सपेक्ट करिए कि अपन नू बुलाउन
2: डोंट एक्सपेक्ट एनीथिंग
1: नथिंग है कुछ भी ना एक्सपेक्ट करो
2: अदरवाइज यू गेट हर्ट
1: ठीक है सो ओके चलो आई अंडरस्टैंड जो कहावत है चलो बनी है कहावत चलो ओ बनी है भी तुसी किसे तो कोई मॉनेटरी चीज ना एक्सपेक्ट करो किसे तो कोई तुसी फेवर ना एक्सपेक्ट करो बट इन्ना किता पे एक्सपेक्ट इन्ना भी नहीं खूच सिटना चाहिए कि कुछ ही ना याद रहे कि नहीं
2: अपने कंट्रोल से नहीं ना दैट्स इन अदर पर्सन्स कंट्रोल ਤੇ ਜੇ ਉਹਦਾ ਜ਼ਮੀਰ ਉਹਨੂੰ ਨਹੀਂ ਕਹਿੰਦਾ ਦੈਨ ਦੈਟਸ ਸੋ ਬੀ ਇਟ
1: ਚਲੋ ਠੀਕ ਹੈ ਰਾਸ਼ਿਦ ਜੀ ਬਹੁਤ ਸ਼ੁਕਰੀਆ ਤੁਹਾਡਾ ਪਰ ਦੇਖੋ ਮੈਨੂੰ ਪਤਾ ਕਹਾਵਤਾਂ ਬਣੀਆਂ ਠੀਕ ਆ ਬਣਨੀਆਂ ਵੀ ਚਾਹੀਦੀਆਂ ਬਟ ਕਹਾਵਤਾਂ ਨੂੰ ਆਪਾਂ ਇੰਨਾ ਸੀਰੀਅਸ ਵੀ ਲੈ ਲਈਏ ਕਿ ਬਸ ਠੀਕ ਹੈ ਮੈਂ ਇੰਨਾ ਕੀਤਾ ਉਹਦੇ ਲਈ ਮੈਂ ਤਾਂ ਕੁਛ ਵੀ ਨਾ ਐਕਸਪੈਕਟ ਕਰਾਂ ਹੁਣ ਕਿਹੜਾ ਨਹੀਂ ਕਰਦਾ ਆਪਾਂ ਸਾਰੇ ਇਨਸਾਨ ਆ ਇਨਸਾਨਾਂ ਸਾਰਿਆਂ ਦੇ ਇਮੋਸ਼ਨਸ ਹੁੰਦੇ ਆ ਆਈ ਥਿੰਕ ਥੋੜ੍ਹਾ ਬਹੁਤ ਤਾਂ ਆਪਾਂ ਕਿਤੇ ਨਾ ਕਿਤੇ ਐਕਸਪੈਕਟੇਸ਼ਨ ਰੱਖਦੇ ਹਾਂ ਕਿ ਨਹੀਂ ਸੋ ਖੈਰ ਨੰਬਰ ਹੈ ਆਪਣਾ 905-673-3337 ਮੈਂ ਸਭ ਦਾ ਜ਼ਰੂਰ ਓਪੀਨੀਅਨ ਸੁਣਨਾ ਚਾਹਾਂਗਾ ਨੰਬਰ ਹੈ ਆਪਣਾ 905-673-3337 9056733337 ਆਪਣਾ ਨੰਬਰ ਹੈ ਤੇ ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਅ ਜੀ ਨੂੰ ਗਲੋਬਲ ਕੰਫਰਟ ਏਅਰ ਤੁਸੀਂ ਆਪਣਾ ਏਸੀ ਰਿਪੇਅਰ ਕਰਾਉਣਾ ਏਸੀ ਖਰਾਬ ਹੈ ਇਹਨਾਂ ਨੂੰ ਕਾਲ ਕਰੋ ਸਭ ਤੋਂ ਭਰੋਸੇਮੰਦ ਟੀਮ ਹੈ ਜਾਂ ਕੋਈ ਤੁਸੀਂ ਏਸੀ ਫਰਨੇਸ ਨਵਾਂ ਲਵਾਉਣਾ ਨਵਾਂ ਲਵਾ ਲਓ $1800 ਦੀ ਰੀਬੇਟ ਤੁਹਾਨੂੰ ਮਿਲ ਰਹੀ ਹੈ ਸੋ ਫੋਨ ਨੰਬਰ ਨੋਟ ਕਰ ਲਓ 905-790-9080 9057909080041 ਹੈਲੋ
3: ਹੈਲੋ
1: ਹੈਲੋ ਜੀ ਵੈਲਕਮ
3: ਵੀਰੇ ਸਾਨੂੰ ਵੀ ਨਹੀਂ ਸੱਦਿਆ ਯਾਰ ਸਾਡੇ ਗੁਆਂਢੀਆਂ ਨੇ
1: ਪਰ ਉਹ ਤਾਂ ਗੁਆਂਢੀ ਨੇ ਹੋਰ ਤਾਂ ਨਹੀਂ ਕੁਛ ਥੋੜੇ ਲੱਗਦੇ
3: ਆਉਂਦੇ ਜਾਂਦੇ ਸੀ ਸਾਡੇ ਬਟ ਸਾਡੀ ਪਾਰਕਿੰਗ ਵੀ ਯੂਜ਼ ਕੀਤੀ ਘੱਟੋ ਘੱਟ 70-80 ਮਤਲਬ ਪਾਰਕਿੰਗ ਖੁੱਲੀ ਹੈ ਆਪਣੇ 50-60 ਕਾਰਾਂ ਚੜਾਈਆਂ ਸਾਡੇ ਬਟ ਸੱਦਿਆ ਨੀ ਯਾਰ ਹੁਣ ਇਹ ਦੁਨੀਆਦਾਰੀ ਆ ਨਾ ਹੁਣ ਕੀ ਕਹੀਏ ਹੁਣ ਅਸੀਂ ਵੀ ਬਾਈ ਦਾ ਦੁੱਖ ਸੁਣ ਕੇ ਚੱਲ ਆਪਦਾ ਦੁੱਖ ਸੁਣ
1: ਅੱਛਾ ਤੁਹਾਨੂੰ ਤੁਹਾਡੀ ਘਰ ਦੀ ਪਾਰਕਿੰਗ ਵਰਤ ਕੇ ਵੀ ਨੀ ਸੱਦਿਆ
3: ਪਾਰਕਿੰਗ ਪੁੱਛਣ ਤਾਂ ਆ ਗਏ ਸੀ ਮਤਲਬ ਫਾਰਮੈਲਿਟੀ ਵੀ ਨੀ ਕੀਤੀ ਵੀ ਚਲੋ ਤੁਸੀਂ ਆ ਜਾਓ ਪਾਰਕਿੰਗ ਤਾਂ ਯੂਜ਼ ਕੀਤੀ ਆਲਮੋਸਟ

0: ਇਹ 1970 ਦੀ ਗੱਲ ਆ ਜੀ, ਮੈਂ ਇੱਥੇ ਆਇਆ ਸੀਗਾ ਤੇ ਉਸ ਤੋਂ ਬਾਅਦ ਮੇਰਾ ਫਰੈਂਡ ਆ ਗਿਆ, ਉਹ ਭੋਪਾਲ ਆਇਆ ਤੂੰ ਸੀਗਾ ਤੇ ਪੈਸੇ ਪੂਸੇ ਹੈ ਨੀ ਸੀ ਉਦੋਂ ਚੱਲਣ ਦੀ, ਮੈਂ ਕਿਹਾ ਵੀ ਤੂੰ ਮੇਰੇ ਕੋਲ ਰਹਿਣ ਦੇ ਅੰਦਰ ਜੋਬ ਨੀ ਲੱਭਦੀ
1: ਤੇ
0: ਮੇਰਾ ਰਹਿਣ ਲੱਗ ਗਿਆ ਜੀ, ਇਕੱਠੇ ਰਹਿੰਦੇ ਹਾਂ, ਬਹੁਤ ਸੋਹਣਾ ਭਰਾ ਵਾਂਗੂ, ਉਹ ਮੇਰੇ ਤੋਂ 88 ਸਾਲ ਦੇ ਜੀ। ਤੇ ਉਸ ਤੋਂ ਬਾਅਦ ਜਦੋਂ ਗਰੋਸਰੀ ਵਗੈਰਾ ਲਿਆਉਣੀ ਨਾ, ਹਲ ਮੈਂ ਕੰਮ ਕਰਦਾ ਸੀ, ਅਸੀਂ ਵੀਕਐਂਡ ਗਰੋਸਰੀ ਲਿਆ ਕਰਨੀ ਤੇ ਉਧਰੋਂ ਮੇਰਾ ਫਰੈਂਡ ਵੀ ਕੰਮ ਲੱਗਿਆ, ਉਹਨੇ ਵੀ ਇੱਕ ਵੀ ਕੋਣੇ ਲਿਆਇਆ ਕਰਨੀ, ਇੱਕ ਵੀ ਕੋਣੇ ਲਿਆਇਆ ਕਰਨੀ, ਤੇ ਅਸੀਂ ਕਿਹਾ ਵੀ ਆਪਾਂ ਏਦਾਂ ਕਰਦੇ ਹਾਂ ਵੀ ਪੈਸਿਆਂ ਤੋਂ ਵਿਗਾੜ ਪੈਂਦਾ ਹੁੰਦਾ, ਇੱਥੇ ਰੱਖ ਦਿੰਦੇ ਹਾਂ ਪੈਸੇ, ਚੈੱਕ ਕੈਸ਼ ਕਰਾ ਕੇ ਇੱਥੇ ਪੈਸੇ ਰੱਖ ਦੇ, ਲਿਆ ਕੇ ਉਹ ਚੋਂ ਕੱਢ ਕੇ ਗਰੋਸਰੀ ਕਰ ਲਈ, ਉਹ ਚੋਂ ਕੱਢ ਕੇ ਕਿਰਾਇਆ ਦੇ ਤਾ ਮਹੀਨੇ ਬਾਅਦ, ਤੇ ਉਸ ਤੋਂ ਬਾਅਦ ਬਚਣਗੇ ਯਾਰ ਦੇ ਵਿੱਚ ਮਹੀਨੇ ਬਾਅਦ, ਉਹ ਅੱਧੇ ਅੱਧੇ ਕਰ ਲਾਂਗੇ। ਉਹ ਛੋਟੇ ਭਾਜੀ ਇੰਨਾ ਸੋਹਣਾ ਸਾਡਾ ਵਰਕਆਊਟ ਹੋਇਆ ਨਾ, ਹਲੇ ਤੱਕ ਅਸੀਂ ਬੋਲਦੇ ਹਾਂ ਜੀ 50 ਸਾਲ ਬਾਅਦ।
1: ਅੱਛਾ,
0: ਹਾਂਜੀ, ਗੱਲਾਂ ਬਾਤਾਂ ਕਰੀ ਦੀਆਂ ਪੁਰਾਣੀਆਂ ਬਹਿ ਕੇ ਵੀ, ਹਾਂ ਵੀ ਜੋ ਕਿੱਦਾਂ ਟਾਈਮ ਕੱਢੇ ਉਦੋਂ ਦੱਸਣ ਦਾ।
1: ਨਹੀਂ ਚਾਹੀਦਾ ਏਦਾਂ, ਦੇਖੋ ਕਿਸੇ ਨਾਲ ਤੁਸੀਂ ਵਧੇ ਹੋ ਅੱਗੇ ਤਾਂ ਅਗਲੇ ਨਾਲ ਰਿਲੇਸ਼ਨਸ਼ਿਪ ਕਿਉਂ ਨਾ ਰੱਖੀਏ, ਰੱਖਣੀ ਚਾਹੀਦੀ ਹੈ।
0: ਅਗਲੇ ਨੂੰ ਖਿੱਚੋ ਨਾਲ ਜੀ, ਰੱਸਾ ਪਾਓ ਅਗਲੇ ਨੂੰ ਨਾਲ ਲੈ ਕੇ ਜਾਓ, ਖਿੱਚੋ, ਕਿਉਂਕਿ ਆਪਾਂ ਸਟ੍ਰੇਂਜ ਕੰਟਰੀ ਚ ਆਏ ਹਾਂ,
1: ਜੋ
0: ਤੂੰ ਮੇਰੇ ਕੀਤਾ ਠੀਕ ਨੀ ਕੀਤਾ, ਤੈਨੂੰ ਗਾਹਾਂ ਵਾਸਤੇ ਜਿਹੜਾ ਕੋਈ ਹੋਰ ਵੀ ਕਹੂਗਾ ਉਹ ਤੇਤੋਂ ਬਚ ਕੇ ਚੱਲੂਗਾ। ਜਿੱਦਾਂ ਨੀ ਕਹਿੰਦੇ, ਜਿੱਦਾਂ ਨੀ ਕਹਿੰਦੇ ਜਦੋਂ ਸੱਪ ਪਿਆ ਹੁੰਦਾ ਫਲੋਰ ਤੇ, ਜੇ ਸੋਟੀ ਪਈ ਹੋਵੇ ਸੋਟੀ ਨੂੰ ਵੀ ਸਭ ਸਮਝ ਕੇ ਬੰਦਾ ਨੇੜੇ ਨੀ ਜਾਂਦਾ ਉਹਦੇ। ਹਾਂਜੀ, ਤੇ ਕਿਉਂਕਿ ਦੇਖੋ ਜਿੱਥੇ ਲੜਾਈ ਪੈਂਦੀ ਹੈ ਨਾ ਜੀ, ਕਿਸੇ ਵੀ ਦੋ ਪਾਰਟਨਰ ਉਹ ਪੈਂਦੀ ਆ ਪੈਸਿਆਂ ਤੋਂ ਜੀ। ਜੇ ਦੋ ਪਾਰਟਨਰ ਹੈਗੇ ਨੇ ਤੇ ਉਹਨਾਂ ਦੀਆਂ ਵਾਈਫ ਵੀ ਜਾਂਦੀ, ਜੇ ਤਾਂ ਕੰਮ ਤੇ ਲਾਈਆਂ ਹੋਈਆਂ ਨੇ ਨਾਲ, ਫਿਰ ਤਾਂ ਕੰਮ ਖਰਾਬ ਆ ਜੀ। ਜੇ ਨਹੀਂ ਲਾਈਆਂ ਹੋਈਆਂ ਫਿਰ ਘਰੇ ਜਾ ਕੇ ਗੱਲ ਨਾ ਕਰੋ ਵੀ ਅੱਜ ਮੈਂ ਆਹ ਕੀਤਾ ਅੱਜ ਮੈਂ ਕੀਤਾ, ਨਹੀਂ ਤਾਂ ਉਹਨੇ ਕਹਿਣ ਲੱਗ ਜਾਣਾ ਤੂੰ ਤਾਂ ਉਹਦੇ ਨਾਲ ਜ਼ਿਆਦਾ ਕੰਮ ਕਰਦਾ, ਉਹਨੇ ਉਹਨੂੰ ਕੋਈ ਜਾਣਾ,
1: ਉਹਨੇ ਉਹਨੂੰ ਕੋਈ ਜਾਣਾ। ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। ਚਲੋ ਇਹ ਵੱਖਰੀ ਗੱਲ ਹੈ ਕਿਸੇ ਨਾਲ ਕੰਮ ਕਰਨਾ, ਕਿਸੇ ਨਾਲ ਕੋਈ ਬਿਜ਼ਨਸ ਖੋਲ੍ਹਣੀ, ਬਟ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਹੈ ਇਨਵੀਟੇਸ਼ਨ ਦੀ। ਮੇਰਾ ਸਿੰਪਲ ਜਿਹਾ ਸਵਾਲ ਹੈ ਕਿ ਤੁਸੀਂ ਕਿਸ ਨੂੰ ਰੱਖਿਆ, ਮਦਦ ਕੀਤੀ ਅਤੇ 50 ਸਾਲਾਂ ਬਾਅਦ ਉਹਨਾਂ ਦੇ ਘਰ 'ਚ ਵਿਆਹ ਹੈ ਅਤੇ ਉਹਨਾਂ ਨੇ ਵਿਆਹ 'ਤੇ ਨਹੀਂ ਸੱਦਿਆ, ਕੀ ਆਪਾਂ ਨੂੰ ਇੰਨੀ ਕੁ ਵੀ ਚੀਜ਼ ਦੀ ਐਕਸਪੈਕਟੇਸ਼ਨ ਨਹੀਂ ਰੱਖਣੀ ਚਾਹੀਦੀ? ਮੈਨੂੰ ਲੱਗਦਾ ਕਿ ਚਲੋ ਨਹੀਂ, ਪਰ ਹੁਣ ਤੁਸੀਂ ਗੱਲਾਂ ਕਰ ਰਹੇ ਹੋ ਥੋੜ੍ਹੇ ਜਿਹਾ ਮੇਰਾ ਵੀ ਮਨ ਕਹਿ ਰਿਹਾ ਕਿ ਚੱਲ ਯਾਰ ਨਵੀਂ ਬਾਹਲੀ ਨਾ ਰੱਖੋ, ਬਟ ਇੰਨਾ ਕੁ ਤਾਂ ਜ਼ਰੂਰ ਤੁਸੀਂ ਉਮੀਦ ਰੱਖੋ ਕਿ ਅਗਲਾ ਬੰਦਾ ਤੁਹਾਨੂੰ ਸੁੱਖ ਦੁੱਖ ਵੇਲੇ ਤਾਂ ਦੱਸੇ। ਸੋ ਗਿੱਲ ਫਾਰਮ 'ਤੇ ਰੋਜ਼ ਸਬਜ਼ੀਆਂ ਫਰੈਸ਼ ਪਿੱਕ ਕੀਤੀਆਂ ਜਾਂਦੀਆਂ, ਚੱਪਣ ਕੱਦੂ, ਗ੍ਰੀਨ ਕੱਦੂ, ਐਗ ਪਲੈਂਟ, ਜ਼ੁਕੀਨੀ, ਖੀਰੇ, ਸਾਗ, ਪਾਲਕ, ਧਨੀਆਂ, ਕੋਰਨ, ਕਿਆ ਬਾਤ ਹੈ! ਅਤੇ ਇਹਨਾਂ ਦਾ ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਫਰੈਸ਼ ਆਟਾ, ਹੋਲ ਵੀਟ, ਮੱਕੀ, ਬੇਸਣ, ਬਾਜਰਾ, ਰਾਗੀ। ਗਿੱਲ ਫਾਰਮ 14085 ਡਿਕਸੀ ਰੋਡ, ਡਿਕਸੀ ਕਿੰਗ ਗਿੱਲ ਫਾਰਮ, 905-925-2300, 905-925-2300। ਫਾਰਮ ਦੇ ਆਂਡੇ, ਫਾਰਮ ਦਾ ਸ਼ਹਿਦ ਵੀ ਇੱਥੋਂ ਲਓ। 2865 ਹਾਂਜੀ ਭਾਜੀ, ਵਧੀਆ ਜੀ, ਕਿੱਦਾਂ
2: ਬਾਜੀ? ਹਾਂ ਵਧੀਆ, ਠੀਕ ਠਾਕ ਜੀ। ਮੈਂ ਕਹਿੰਦਾ ਵੀ ਕਿਹੜਾ ਗੁਣ ਕੀਤਾ ਨਾ, ਮਦਦ ਕੀਤੀ ਭੁੱਲਣਾ,
1: ਹਾਂ
2: ਬਿਲਕੁਲ ਨੀ ਭੁੱਲਣੀ ਚਾਹੀਦੀ ਬਾਈ ਜੀ, ਮੇਰੀ ਕੀਤੀ ਐਮ ਭੁੱਲਦਾ ਨੀ ਬਾਈ।
1: ਤੁਸੀਂ ਕਦੇ ਨੀ ਭੁੱਲਦੇ?
2: 30 ਸਾਲ ਦੀ ਗੱਲ ਕਰਦਾ, 30 ਸਾਲ ਦੀ ਗੱਲ ਬਾਈ ਜੀ ਅੱਜ ਤੋਂ।
1: ਅੱਛਾ, ਸੋ ਤੁਹਾਨੂੰ ਕਿੱਦਾਂ ਲੱਗਦਾ, ਮੈਂ ਹੁਣ ਜਿਹੜੀ ਗੱਲ ਸ਼ੇਅਰ ਕੀਤੀ ਵੀ ਉਹਨਾਂ ਨੇ ਵਿਆਹ ਤੇ ਤੱਕ ਨੀ ਸੱਦਿਆ?
2: ਉਹਦੀ ਚੱਲ ਕੋਈ ਗੱਲ ਨੀ, ਉਹ ਤਾਂ ਨਹੀਂ ਸੱਦ ਤਾਂ ਵੀ ਕੋਈ ਗੱਲ ਨੀ, ਮਤਲਬ ਉੱਡੀ ਨਹੀਂ ਗੱਲ ਕੋਈ ਹੋਣਾ ਵੀ ਉਹ ਡਿਪੈਂਡ ਕਰਦਾ ਲੱਗੇ ਮੈਂ, ਹਨਾ ਜੀ, ਡਿਪੈਂਡ ਕਰਦਾ
1: ਨਹੀਂ। ਪਰ ਨਾਲੇ ਤੁਸੀਂ ਕਹਿੰਦੇ ਹੋ ਕਿ ਭੁੱਲਣਾ ਨੀ ਚਾਹੀਦਾ, ਨਾਲੇ ਤੁਸੀਂ ਕਹਿੰਦੇ ਹੋ ਕਿ ਏਡੀ ਵੱਡੀ ਗੱਲ ਨੀ ਹੈਗੀ। ਦੇਖੋ ਤੁਸੀਂ, ਮੈਨੂੰ ਲੱਗਦਾ ਤੁਸੀਂ ਦੋਨੋਂ ਪੱਖ ਰੱਖ ਰਹੇ ਹੋ, ਨਾਲੇ ਤਾਂ ਅਗਲੇ ਦਾ ਕੀਤਾ ਹੋਇਆ ਤੁਸੀਂ ਨਾ ਭੁੱਲੋ ਤੇ ਦੂਜੇ ਪਾਸੇ ਤੁਸੀਂ ਸੱਦੋ ਵੀ ਨਾ। ਹੁਣ ਜੇ ਤੁਸੀਂ ਕਿਸੇ ਨੂੰ ਯਾਦ ਰੱਖਦੇ ਹੋ, ਉਹਨਾਂ ਨੇ ਤੁਹਾਡੇ ਲਈ ਕੁਛ ਕੀਤਾ, ਤੁਸੀਂ ਜ਼ਰੂਰ ਅਗਲੇ ਨੂੰ ਬੁਲਾਓਗੇ ਜੋ ਮਰਜ਼ੀ ਹੋ ਜਾਵੇ।
2: ਨਹੀਂ ਬਾਈ, ਪਤਾ ਕੀ ਚੱਕਰ, ਉਹ ਤਾਂ ਹੁਣ ਪਤਾ ਨੀ ਕੀ ਹਲੇ ਮਜ਼ਬੂਰ ਹੋ ਸਕਦੀ ਆ, ਪਰ ਜਿਵੇਂ ਗੁਣ ਕੀਤਾ ਬੰਦੇ ਨੇ, ਕੋਈ ਵੀ ਬੰਦਾ ਉਹ ਯਾਦ ਰੱਖਣਾ ਚਾਹੀਦਾ।

0: ਕਈ ਬੰਦੇ ਕਹਿੰਦੇ ਆਪਣੇ ਹਨਾ ਜੀ ਵੀ ਖੂਹੇ ਮੈਂ ਡਾਲ, ਪਰ ਮੈਂ ਉਹਦੇ ਨਾਲ ਅੱਗੇ ਗਿਆ ਜੀ, ਖੂਹੇ ਮਡਾਲ ਦਾ ਕੀ ਮਤਲਬ ਹੈ ਨਾ ਜੀ? ਮਤਲਬ ਇਹੀ ਕਹਿੰਦਾ ਕੋਈ ਵੀ ਇਨਸਾਨ ਤੁਸੀਂ ਘਰੇ ਰੱਖਿਆ ਕਿਸੇ ਨੇ ਵੀ ਗੁਣ ਗੁਣ ਨਾ ਫੁੱਲੋ, ਆਪਾਂ ਤੁਸੀਂ ਕਹਿੰਦੇ ਹਾਂ
1: ਚਲੋ ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਸੋ ਗੱਲਬਾਤ ਹੋ ਰਹੀ ਹੈ ਤੁਹਾਡੇ ਨਾਲ, ਤੇ ਨੰਬਰ ਹੈ ਆਪਣਾ 9056733337 9056733337। ਇੱਕ ਤੁਸੀਂ ਯਾਦ ਰੱਖੋ ਗੁਰਕਰਮ ਢੀਂਡ ਸਾਨੂੰ, ਆਟੋ ਹੋਮ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ ਗੁਰਕਰਮ ਢੀਂਡ ਸਾ, ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਗੁਰਕਰਮ ਨੇ। ਨੰਬਰ ਹੈ 4168674405 4168764605 ਗੁਰਕਰਮ ਢੀਂਡਸਾ, ਗੁਰਕਰਮ ਢੀਂਡਸਾ ਨੂੰ ਤੁਸੀਂ ਜ਼ਰੂਰ ਫੋਨ ਕਰ ਲਓ ਅਤੇ ਤੁਹਾਡੀ ਸੇਵਾ ਦੇ ਵਿੱਚ ਗੁਰਕਰਮ ਹੁਣੇ ਹਾਜ਼ਰ ਨੇ, ਵਧੀਆ ਤੁਹਾਨੂੰ ਰੇਟ ਲੈ ਕੇ ਦੇਣਗੇ, ਪੂਰੀ ਤੁਹਾਡੀ ਮਦਦ ਕਰਨਗੇ। 4168674605 ਗੁਰਕਰਮ ਢੀਂਡਸਾ। ਉਸਦੇ ਨਾਲ ਨਾਲ ਐਨਕਾਂ ਚਾਹੀਦੀਆਂ ਕਿਸੇ ਨੂੰ ਵੀ ਬਿਯੋਂਡ ਆਈਵਰ, ਹੰਬਰ ਵੈਸਟ ਗੋਰਵੇ ਦਾ ਕੋਰਨਰ ਪੈਂਦਾ ਬਿਯੋਂਡ ਆਈਵਰ ਦਾ, ਤੁਸੀਂ ਰੋਮੀ ਜੀ ਨੂੰ ਵਿਜ਼ਿਟ ਕਰੋ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਯੋਂਡ ਆਈਵੇਅਰ ਨੂੰ ਤੁਸੀਂ ਕਾਲ ਕਰੋ 9057933937, ਬਿਯੋਂਡ ਆਈਵੇਅਰ 9057933937, ਹੰਬਰ ਵੈਸਟ ਗੋਰਵੇ, ਆਈ ਡਾਕਟਰ ਅਵੇਲੇਬਲ, ਅਤੇ ਮੇਨ ਗੱਲ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਨੇ। 905-793-39-37 'ਤੇ ਕਾਲ ਕਰੋ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-33-37 9056733337 ਆਪਣਾ ਇੱਕ ਫੋਨ ਨੰਬਰ ਹੈ।
2: ਮਿਲਣਾ ਇਵੈਂਟਸ ਲੈ ਕੇ ਆ ਰਹੇ ਨੇ ਤੁਹਾਡੇ ਵਾਸਤੇ ਰੂਹ ਕਾ ਸਫ਼ਰ ਟੂਰ। ਜੀ ਹਾਂ, ਲਾਈਵ ਮਾਸਟਰ ਸਲੀਮ ਕਾਨਸਰਟ ਇਨ ਟੋਰਾਂਟੋ 24 ਜੁਲਾਈ ਨੂੰ ਮਿਸਿਸ ਆਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸਿਰਫ ਤੇ ਸਿਰਫ ਮਿਲਣਾ ਇਵੈਂਟਸ ਦੇ ਨਾਲ। ਤਾਂ ਫਿਰ ਦੇਰ ਕਿਸ ਗੱਲ ਦੀ, ਤਾਰੀਖ ਨੋਟ ਕਰ ਲਓ 24 ਜੁਲਾਈ। ਆਪਣੀਆਂ ਟਿਕਟਾਂ ਅੱਜ ਹੀ ਬੁੱਕ ਕਰੋ, ਲੌਗ ਆਨ ਕਰੋ www.milnatickets.com ਤੇ। ਸਪੋਂਸਰਸ਼ਿਪ ਅਤੇ ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ ਰੋਹਨ ਸ਼ਰਮਾ ਅਤੇ ਪ੍ਰਭ ਸੰਧੂ ਨੂੰ ਕਾਲ ਕਰ ਸਕਦੇ ਹੋ 6477-783-9873 ਜਾਂ 4378700001 ਤੇ।
1: ਵਾਹ ਯਾਰ, ਸੋ ਕੁਝ ਕੀ ਦਿਨ ਬਾਕੀ ਨੇ ਤੇ ਮਾਸਟਰ ਸਲੀਮ ਇਸ ਫਰਾਈਡੇ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਵਿਖੇ ਪਰਫੋਰਮ ਕਰ ਰਹੇ ਆ ਤੇ ਬੜੀ ਕਮਾਲ ਦੀ ਸ਼ਾਮ ਹੋਵੇਗੀ। $49 ਤੋਂ ਟਿਕਟਾਂ ਸ਼ੁਰੂ ਨੇ, ਬਹੁਤ ਹੀ ਰੀਜ਼ਨੇਬਲ ਰੇਟ ਹੈ। ਸੋ ਤੁਸੀਂ ਜ਼ਰੂਰ ਟਿਕਟਾਂ ਲਓ ਤੇ ਪਹੁੰਚੋ। ਨੰਬਰ ਹੈ ਟਿਕਟਾਂ ਲਈ 6477-783-9873 ਤੇ ਕਾਲ ਕਰੋ। ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਨੇ ਵੀ ਮਾਸਟਰ ਸਲੀਮ ਦੀ ਸਟਾਈਲਿੰਗ ਕੀਤੀ ਹੈ ਬਈ। ਸੋ ਫੈਸ਼ਨ ਆਈ ਕਿਊ, ਤੁਹਾਨੂੰ ਕੁੜਤੇ ਪਜਾਮੇ ਚਾਹੀਦੇ ਆ, ਤੁਹਾਨੂੰ ਕੋਟ ਪੈਂਟ ਚਾਹੀਦੇ ਆ, ਤੁਹਾਨੂੰ ਅਗਰ ਲੇਡੀ ਸੂਟ ਲਹਿੰਗੇ ਆ ਚਾਹੀਦੇ ਆ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਏਅਰਪੋਰਟ ਰੋਡ ਐਂਡ ਡੇਰੀ ਕੁਈਨ ਐਂਡ ਕੈਨੇਡੀ ਮਿਕਵੀਨ ਮੇਫੀਲਡ, ਫੈਸ਼ਨ ਆਈ ਕਿਊ 9054532225 ਨੰਬਰ ਹੈ 9054532225। ਇੱਕ ਕੋਟ ਪੈਂਟ, ਇੱਕ ਕੁੜਤਾ ਪਜਾਮਾ ਲਓ ਤੇ ਦੂਜਾ ਤੁਹਾਨੂੰ ਮਿਲ ਰਿਹਾ 30% ਆਫ ਫੈਸ਼ਨ ਆਈ ਕਿਊ। ਯਾਰ ਕਿਆ ਡੀਲਾ ਨੇ, ਕਿਆ ਬਾਤ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਨਾਮ, ਵਿਲ ਬੀ ਰਾਈਟ ਬੈਕ। ਗੱਲਬਾਤ ਤੁਹਾਡੇ ਨਾਲ ਬੜੀ ਵਧੀਆ ਹੋ ਰਹੀ ਹੈ, ਤੁਹਾਡੇ ਹੋਰ ਵੀ ਓਪੀਨੀਅਨ ਜਲਦੀ ਸੁਣਦੇ, ਦੋ ਕੁ ਬੋਲ ਲਾ ਦਿੰਦੇ ਹਾਂ।

0: ਸਤਿ ਸ਼੍ਰੀ ਅਕਾਲ ਲੋ ਜੀ ਦੱਸੋ ਫਿਰ ਤੁਹਾਨੂੰ ਕਿੱਦਾਂ ਲੱਗਿਆ ਆਪਣਾ ਨਵਾਂ ਗਾਣਾ ਲਾਈਟ ਵੇਟ। ਜੇ ਵਧੀਆ ਲੱਗਿਆ ਤਾਂ ਸ਼ੇਅਰ ਵੀ ਜ਼ਰੂਰ ਕਰੋ ਤੇ ਸਪੀਡ ਰੇਕਰ ਦਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਲਵ ਯੂ।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਹੈਲੋ ਹੈਲੋ ਜੀ 3873
2: ਹੈਲੋ
1: ਹਾਂਜੀ
2: ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
2: ਸਰ ਜੀ ਇਹ ਜਿਹੜਾ ਤੁਸੀਂ ਮਸਲਾ ਦੱਸਿਆ ਇਹ ਬੰਦੇ ਦਾ ਬਹੁਤ ਵੱਡਾ ਜਿਗਰਾ ਹੈਗਾ ਜਿਹੜਾ ਬੰਦਾ ਇਹਨੇ ਉਹਨੂੰ ਰੱਖਿਆ ਨਾ ਇਹਦਾ ਬਹੁਤ ਵੱਡਾ ਜਿਗਰਾ
1: ਅੱਛਾ
2: ਤੇ ਜਿਹੜਾ ਦੂਸਰਾ ਬੰਦਾ ਇਹਦੇ ਨਾਲ ਰਹਿੰਦਾ ਸੀ ਜਿਹਨੇ ਨਹੀਂ ਸੱਦਿਆ ਨਾ ਉਹ ਬਹੁਤ ਵੱਡਾ ਨਿਮਕ ਹਰਾਮ ਆ ਤੇ ਹੁਣ ਇਹ ਬੰਦਾ ਜਿਹਦਾ ਜਿਹਦਾ ਜਿਗਰਾ ਵੱਡਾ ਕਈ ਬੰਦੇ ਆਪਣੇ ਮੈਂ ਇਹੋ ਜਿਹਾ ਬੰਦਾ ਮੈਂ ਕਹਿੰਦਾ ਮੇਰੇ ਸਿਰ ਤੋਂ ਕਿਸੇ ਨੇ ਕੱਖ ਲਾ ਕੇ ਥੱਲੇ ਰੱਖਤਾ ਮੈਂ ਉਹਦਾ ਆਸਾਨ ਮੰਨਦਾ ਉਹਦਾ ਸ਼ੁਕਰ ਗੁਜ਼ਾਰ ਆ ਉਹਦੀ ਮਿਹਰਬਾਨੀ ਆ ਤੇ ਇੱਕ ਬੰਦੇ ਦੇ ਸਿਰ ਦੇ ਉੱਤੋਂ ਪੰਡ ਲਾ ਕੇ ਰੱਖੋ ਤਾਂ ਮੈਂ ਉਹਦਾ ਸ਼ੁਕਰੀਆ ਨੀ ਉਹ ਇਹ ਨਾ ਲਵਾਉਂਦਾ ਕੋਈ ਹੋਰ ਲਵਾ ਦਿੰਦਾ
1: ਸਹੀ ਗੱਲ
2: ਇਹ ਅਸਲ ਮਸਲਾ ਇਹ ਬੰਦੇ ਦਾ ਦਿਲ ਜਿਗਰਾ ਵੱਡਾ ਇਹਨੂੰ ਇਹਨੂੰ ਇਹ ਚੀਜ਼ ਜਿਹੜੀ ਆ ਨਾ ਇਹ ਭੁੱਲ ਜਾਣੀ ਚਾਹੀਦੀ ਆ
1: ਠੀਕ ਹੈ ਪਰ ਉਹ ਜੇ ਉਹਨੂੰ ਅਹਿਸਾਸ ਹੋ ਰਿਹਾ ਕਿ ਯਾਰ ਮੇਰੇ ਨਾਲ ਗਲਤ ਹੋਇਆ ਤਾਂ ਤੁਸੀਂ ਉਹਦੇ ਨਾਲ ਖੜੇ ਹੋ
2: ਉਹ ਨਾ ਹੋ ਬਈ ਇਹ ਜਿਹਦੇ ਬੰਦੇ ਨੇ ਕੀਤਾ ਇਹਦਾ ਤਾਂ ਬਹੁਤ ਵੱਡਾ ਮੈਂ ਤਾਂ ਉਹ ਪਹਿਲਾਂ ਤੁਹਾਨੂੰ ਗੱਲ ਕਹੀ ਆ ਇਹਦਾ ਜਿਹਨੂੰ ਪਤਾ ਵਾ ਕਿ ਮੈਂ ਬਹੁਤ ਕੀਤਾ ਉਹਦਾ ਇਹ ਤਾਂ ਜਿਹਨੇ ਕੀਤਾ ਹੁੰਦਾ ਨਾ ਉਹ ਆ ਉਹਨੇ ਕੀਤਾ ਹੁਣ ਇੱਕ ਇਹ ਗੱਲ ਮੈਂ ਕਰਦਾ ਕਿ ਠੀਕ ਹੈ ਇਹਨੂੰ ਇਹ ਹੋ ਸਕਦਾ ਕਿ ਇਸ ਬੰਦੇ ਨੂੰ ਇਹ ਨੀ ਪਤਾ ਹੈਗਾ ਇਹ ਬੰਦਾ ਦਿਲ ਦਾ ਸਾਫ਼ ਆ ਜਿਹੜਾ ਤੁਹਾਨੂੰ ਇਹ ਗੱਲ ਕਹਿ ਰਿਹਾ ਮਗਰ ਜਿਹੜਾ ਦੂਸਰਾ ਬੰਦਾ ਹੋ ਸਕਦਾ ਇਹਨਾਂ ਦੋਨਾਂ ਦੀਆਂ ਜਨਾਨੀਆਂ ਜਿਹੜੀਆਂ ਉਹ ਆਪਸ ਦੇ ਵਿੱਚ ਕਲੈਸ਼ ਖਾਂਦੀਆਂ ਹੋਣ ਉਹ ਪਤਾ ਇਸ ਬੰਦੇ ਨੂੰ ਬਿਲਕੁਲ ਨਾ ਪਤਾ ਹੋਵੇ ਇਹ ਵੀ ਹੋ ਸਕਦਾ
1: ਠੀਕ ਹੈ ਨਹੀਂ ਗੱਲ ਤੁਹਾਡੀ ਠੀਕ ਹੈ ਥੈਂਕ ਯੂ ਸਰ ਬਹੁਤ ਧੰਨਵਾਦ ਤੁਹਾਡਾ ਨਹੀਂ ਜਿਗਰਾ ਬਾਕੀ ਜਿਹੜੇ ਯਾਰ ਕਰਦੇ ਆ ਇੰਨਾ ਕਿਸੇ ਦਾ ਤਾਂ ਉਹਨਾਂ ਦਾ ਤਾਂ ਯਾਰ ਉਹ ਤਾਂ ਹੀ ਤਾਂ ਆਪਾਂ ਕਹਿੰਦੇ ਹਾਂ ਕਿ ਉਹਨਾਂ ਦੀ ਤੁਸੀਂ ਮੈਂ ਕਹਿੰਦਾ ਜਿੰਨੀ ਰਿਸਪੈਕਟ ਜਿੰਨਾ ਥੈਂਕਸ ਕਰ ਸਕਦੇ ਕਰੋ ਕੋਈ ਤੁਸੀਂ ਬੇਗਾਨੇ ਮੁਲਕ ਚ ਜਾ ਰਹੇ ਹੋ ਅਗਲਾ ਬੰਦਾ ਤੁਹਾਨੂੰ ਰਹਿਣ ਲਈ ਜਗ੍ਹਾ ਦੇ ਰਿਹਾ ਖਾਣ ਪੀਣ ਨੂੰ ਦੇ ਰਿਹਾ ਤੁਹਾਡੀ ਇੰਨੀ ਮਦਦ ਕਰ ਰਿਹਾ ਕਿਵੇਂ ਭੁੱਲ ਜਾਂਗੇ ਆਪਾਂ ਸਾਡੇ ਨਾਲ ਸੁਖਭਾ ਜੀ ਜੁੜਿਆ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੋਂ ਇੱਕ ਵਾਰ ਫਿਰ ਜਿੱਥੇ ਕਿ ਟੈਂਟ ਸੇਲ ਲੱਗ ਰਹੀ ਹੈ ਜੀ ਸੁਖਭਾ ਜੀ
3: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਤੰਬੂ ਟੈਂਟ ਸੇ ਲੱਗਣ ਜਾ ਰਹੀ ਆ ਜਿਹ ਚ ਬਹੁਤ ਸਾਰੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ ਜਿਹ ਚ ਹਾਈਡ੍ਰੋਲਿਕ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਤੁਹਾਨੂੰ ਆਪਣੇ ਰੂਮ ਲਈ ਕੱਲੇ ਨਾਈਟ ਸੈੱਟ ਚਾਹੀਦੇ ਨੇ ਚੈਸ ਚਾਹੀਦੀ ਆ ਕੱਲੀ ਰਿਕਲਾਈਨਰ ਚੇਅਰ ਲੈਣਾ ਚਾਹੁੰਦੇ ਹੋ ਕੱਲੀ ਲੈਫਟ ਸੈੱਟ ਚਾਹੀਦੀ ਆ ਕਲੀਅਰ ਆਊਟ ਪ੍ਰਾਈਸ ਦੇ ਵਿੱਚ ਲੋਐਸਟ ਪ੍ਰਾਈਸ ਦੇ ਵਿੱਚ ਜਿਹੜਾ ਫਰਨੀਚਰ ਮਿਲਣਾ ਟੈਂਟ ਤੰਬੂ ਟੈਂਟ ਸੇਲ ਦੇ ਵਿੱਚੋਂ ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਜੀ ਹਾਂ ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ ਪਾਵਰ ਹੈਡਰੈਸਟ ਐਲਈਡੀ ਲਾਈਟਾਂ ਵਾਇਰਲੈਸ ਚਾਰਜਰ ਦੇ ਨਾਲ ਸੋਫਾ ਲਫਜ਼ਡ ਐਂਡ ਚੇਅਰ ਫੁੱਲੀ ਲੋਡਡ ਸੋਫਾ ਲਫਜ਼ਡ ਐਂਡ ਚੇਅਰ ਇੱਕੋ ਹੀ ਸੈੱਟ ਹੈ ਫਰਾਈਡੇ ਵਾਲੇ ਦਿਨ ਟੈਂਟ ਸੇਲ ਦੇ ਵਿੱਚੋਂ ਚੱਕ ਕੇ ਲੈ ਜਾਓ ਲਾਈਵ ਓਨ ਲੋਕੇਸ਼ਨ ਪ੍ਰੋਗਰਾਮ ਸਪੈਸ਼ਲ ਤੁਹਾਨੂੰ ਡੀਲ ਦੇਣ ਲੱਗੇ ਹਾਂ ਸੋਫਾ ਲਫਜ਼ਡ ਐਂਡ ਚੇਅਰ ਪਾਵਰ ਰਿਕਲਾਈਨਰ ਪਾਵਰ ਹੈਡਰੈਸਟ ਐਲਈਡੀ ਲਾਈਟਾਂ ਵਾਇਰਲੈਸ ਚਾਰਜਰ ਨਾਲ ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ $4500 ਸੀ ਲਾਸਟ ਪੀਸ ਟੈਂਟ ਸੇਲ ਦੇ ਵਿੱਚੋਂ ਸਿਰਫ $999 ਬੇਜ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ ਨਵੀਂ ਬਾਈ ਜੀ $999 ਦਾ ਪੂਰਾ ਸੈੱਟ ਲੈ ਜਾਓ ਚੱਕ ਕੇ ਸੋ ਇਹੋ ਜਿਹੀਆਂ ਡੀਲਾਂ ਮਿਲਣੀਆਂ ਤੰਬੂ ਟੈਂਟ ਸੇਲ ਦੇ ਵਿੱਚੋਂ ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ 294 ਵਾਕਰ ਡਰਾਈਵ 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਦੀ ਤੰਬੂ ਟੈਂਟ ਸੇਲ ਨਵੀਂ ਬਾਈ ਜੀ
1: ਬਹੁਤ ਸ਼ੁਕਰੀਆ ਸਰ ਵੈਰੀ ਗੁੱਡ ਥੈਂਕ ਯੂ ਸੋ ਮਚ ਜੀ 6129 ਹਾਂਜੀ
4: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਬਾਈ ਕੀ ਹਾਲ ਚਾਲ
1: ਬਹੁਤ ਜੀ ਕਿਵੇਂ ਹੋ
4: ਹਾਂਜੀ ਵਧੀਆ ਬਾਈ ਜਿਹੜੇ ਬੰਦੇ ਨੇ ਬਾਈ ਉਹ ਰੱਖਿਆ ਸੀਗਾ ਨਾਲ ਉਹ ਬੰਦਾ ਵਧੀਆ ਸੀਗਾ ਠੀਕ ਹੈ ਬਟ ਕਈ ਵਾਰੀ ਕੀ ਹੁੰਦਾ ਕਿ ਹੁਣ ਜਿਹਨੂੰ ਰੱਖਿਆ ਉਹਦੇ ਥੋੜੇ ਜਿਹੇ ਹੁਣ ਪਰ ਲੱਗ ਜਾਂਦੇ ਤੇ ਫਿਰ ਬੰਦੇ ਚ ਥੋੜਾ ਹੰਕਾਰ ਆ ਜਾਂਦਾ।
1: ਹੰਕਾਰ ਵੀ ਆ ਜਾਂਦਾ, ਇਹ ਵੀ ਗੱਲ ਤੁਹਾਡੀ ਠੀਕ ਹੈ।
4: ਹਾਂ
1: ਕਈ ਨਾ ਲੋਕ ਵਾਕੀ ਪਤਾ ਨੀ ਕਿਉਂ ਜਦੋਂ ਕੰਮ ਕੁੰਮ ਚੱਲ ਪਵੇ ਘਰ ਬਾਰ ਲੈ ਲੈਂਦਾ ਬੰਦਾ, ਕਹਿੰਦਾ ਬਸ ਯਾਰ ਮੈਂ ਹੀ ਮੈਂ, ਮੇਰੀ ਤਾਂ ਕਿਸੇ ਨੇ ਹੈਲਪ ਨੀ ਕੀਤੀ।
4: ਹਾਂਜੀ ਹਾਂਜੀ, ਤੇ ਉਹ ਬੰਦੇ ਬਾਰੇ ਹੋ ਸਕਦਾ ਨੈਗੇਟਿਵ ਸੋਚਦਾ ਹੋਵੇ, ਉਹਨੂੰ ਉੱਥੇ ਸੱਦੂਗਾ, ਉਹਨੇ ਬਸ ਸਾਰਿਆਂ ਨੂੰ ਦੱਸਣਾ ਕਿ ਬਈ ਇਹਦੇ ਪੱਲੇ ਕੁਛ ਨੀ ਸੀਗਾ ਹੁਣ ਮੈਂ ਚੱਕਿਆ। ਉਹ ਬੰਦਾ ਹੋ ਸਕਦਾ ਉੱਦਾਂ ਦਾ ਨਹੀਂ ਹੋਊਗਾ, ਬਟ ਅਗਲਾ ਪਰਸਪੈਕਟਿਵ ਇੱਦਾਂ ਸੋਚਦਾ ਤੇ ਕਈ ਵਾਰੀ ਹੁਣ ਇਸ ਕਰਕੇ ਉਹ ਬੰਦਾ ਫਿਰ ਅਵੋਇਡ ਕਰਦਾ। ਬਾਕੀ ਯਾਦ ਤਾਂ ਹੁੰਦਾ ਸਾਰਿਆਂ ਨੂੰ।
1: ਜਿਹਨਾਂ ਜਿਹਨਾਂ ਜਿਹਨਾਂ ਜਿਹਨਾਂ ਨੇ ਤੁਹਾਡਾ ਕੀਤਾ, ਤੁਸੀਂ ਉਹਨਾਂ ਦਾ ਉਹਨਾਂ ਨੂੰ ਕਿੰਨਾ ਯਾਦ ਰੱਖਦੇ ਹੋ?
4: ਆਪਾਂ ਬਈ ਯਾਦ ਰੱਖਦੇ ਜ਼ਰੂਰ ਆ,
1: ਕਰਦੇ ਹੋ
4: ਮੀਨਸ ਕਿ ਅਗਲੇ ਨੂੰ ਜੇ ਲੋੜ ਪੈ ਜੇ ਤੇ ਆਪਾਂ ਮਤਲਬ ਕਦੇ ਉਹਨਾਂ ਨੂੰ ਆਪਾਂ ਅਵੋਇਡ ਨਹੀਂ ਕਰਦੇ।
1: ਤੇ ਤੁਹਾਡੇ ਤੁਹਾਡੇ ਕੋਈ ਲਾਈਫ 'ਚ ਕੋਈ ਵੱਡਾ ਫੰਕਸ਼ਨ ਵੱਡਾ ਕੋਈ ਇਵੈਂਟ ਹੋਵੇ ਤੁਸੀਂ ਉਹਨਾਂ ਨੂੰ ਸੱਦੋਗੇ ਜ਼ਰੂਰ?
4: ਹਾਂਜੀ ਬਈ ਆਫ ਕੋਰਸ, ਉਹਨਾਂ ਨੂੰ ਤਾਂ ਲਿਸਟ ਦੇ ਵਿੱਚ ਪਹਿਲਾ ਨਾਮ ਆਪਾਂ ਨੂੰ ਰੱਖਣਾ ਚਾਹੀਦਾ ਹੈ।
1: ਹਾਂ ਵੈਰੀ ਗੁੱਡ, ਪਹਿਲੀਆਂ 'ਚ ਫਰੰਟ ਟੇਬਲ ਤੇ ਉਹਨਾਂ ਨੂੰ ਬਿਠਾਓਗੇ।
4: ਹਾਂਜੀ ਹਾਂਜੀ
1: ਹਾਂ, ਚਲੋ ਹੋਰ ਠੀਕ ਠਾਕ ਹੈ?
4: ਹਾਂਜੀ ਵਧੀਆ ਬਾਈ ਜੀ,
1: ਚਲੋ ਖੁਸ਼ ਰਹੋ, ਥੈਂਕ ਯੂ। ਜਸਪਾਲ ਰਾਏ ਭਾਜੀ ਤੁਹਾਡੇ ਲਈ ਹਾਜ਼ਰ ਨੇ ਨਿਊ ਹਾਈਟਸ ਕਿਚਨ ਤੋਂ। 416-859-1920 416-859-1920 ਨਿਊ ਹਾਈਟਸ ਕਿਚਨ, ਫ੍ਰੀ ਐਸਟੀਮੇਟ, ਬਹੁਤ ਸੋਹਣਾ ਕੰਮ ਨਿਊ ਹਾਈਟਸ ਕਿਚਨ। 2794 ਹੈਲੋ।
5: ਹਾਂਜੀ ਗੁੱਡ ਈਵਨਿੰਗ ਭਾਜੀ, ਕੀ ਹਾਲ ਚਾਲ?
1: ਵਧੀਆ ਜੀ, ਕਿਵੇਂ ਹੋ?
5: ਵਧੀਆ ਵਧੀਆ। ਇੱਥੇ ਜਿਹੜੇ ਸਾਰੇ ਕਹਿੰਦੇ ਨਾ ਨੇਕੀ ਕਰ ਦਰਿਆ ਮਿਜ਼ਾਲ, ਇਹ ਇੱਥੇ ਲਾਗੂ ਨਹੀਂ ਹੁੰਦਾ। ਦੈਟ ਇਜ਼ ਓਨਲੀ ਆਈ ਵੁੱਡ ਸੇ ਮਾਈ ਫੀਲਿੰਗ ਇਜ਼, ਮਾਈ ਥਿੰਕਿੰਗ ਇਜ਼ ਓਨਲੀ ਵਿਦ ਨੋਨ ਪੀਪਲ, ਕਿ ਤੁਸੀਂ ਉਹਨਾਂ ਦੀ ਹੈਲਪ ਕੀਤੀ ਤੇ ਤੁਸੀਂ ਰਿਟਰਨ ਚ ਕੁਛ ਚਾਹੀਦਾ ਨਹੀਂ, ਓਦਾਂ ਨੀ ਹੁੰਦਾ। ਉਹ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਕਰਤਾ ਹੈਲਪ ਕਿਸੇ ਨੂੰ ਚਾਹੀਦੀ ਸੀ, ਯੂ ਨੋ ਹਿਮ, ਯੂ ਹੈਲਪ ਹਿਮ, ਇਟਸ ਫਾਈਨ। ਉੱਥੇ ਤੁਸੀਂ ਨੇਕੀ ਕਰ ਦਰਿਆ ਮਿਜ਼ਾਲ, ਠੀਕ ਹੈ, ਇੱਥੇ ਲਾਗੂ ਨੀ ਹੁੰਦਾ। ਯਾਰ ਆਈ ਥਿੰਕ ਇਟ ਵਾਜ਼ ਰਾਈਟ ਫੋਰ ਹਿਮ ਟੂ ਗਿਵ ਇਟ ਬੈਕ, ਕਿ ਤੁਹਾਨੂੰ ਜਦੋਂ ਲੋੜ ਸੀ ਤੁਹਾਡੀ ਹੈਲਪ ਹੋਈ ਹੈ, ਹੁਣ ਤੁਸੀਂ ਵਾਪਸ ਉਹਦੀ ਕਿੱਦਾਂ ਥੈਂਕਸ ਕਿੱਦਾਂ ਕਰੋਗੇ? ਉਹ ਬੰਦੇ ਕੋਲ ਸਾਰਾ ਕੁਝ ਹੈਗਾ, ਤੁਸੀਂ ਪੈਸੇ ਨਾਲ ਹੈਲਪ ਕਰਨਾ, ਇਹਦੇ ਨਾਲ ਹੈਲਪ ਕਰਨਾ, ਦੈਟ ਇਜ਼ ਨਾਟ ਰਿਕੁਆਇਰਡ। ਉਹ ਬੰਦੇ ਕੋਲ ਹੈਗਾ ਸਾਰਾ ਕੁਝ, ਬਸ ਤੁਹਾਨੂੰ ਜਦੋਂ ਲੋੜ ਸੀ ਉਹਨੇ ਹੈਲਪ ਕੀਤੀ। ਆਈ ਥਿੰਕ ਦਿਸ ਵਾਜ਼ ਦਾ ਰਾਈਟ ਓਕੇਜ਼ਨ ਫੋਰ ਯੂ ਟੂ ਐਟ ਲੀਸਟ ਕਾਲ ਹਿਮ ਐਂਡ ਸੇ ਯੈਸ ਪਲੀਜ਼ ਕਮ ਫੋਰ ਮਾਈ ਵੈਡਿੰਗ, ਮਾਈ ਸਨਸ ਵੈਡਿੰਗ।
1: ਨਾਲੇ ਭਾਜੀ ਪਤਾ ਕੀ ਹੈ, ਜੇ ਤੁਸੀਂ 300-400 ਬੰਦੇ ਨੂੰ ਸੱਦ ਰਹੇ ਹੋ ਤਾਂ 2-4 ਹੋਰਾਂ ਨੂੰ ਜਿਨ੍ਹਾਂ ਨੇ ਵਾਕਈ ਤੁਹਾਡੀ ਮਦਦ ਕੀਤੀ ਹੈ ਉਹਨਾਂ ਨੂੰ ਸੱਦ ਲਓਗੇ, ਕੀ ਘਟ ਜਾਵੇਗਾ ਤੁਹਾਡਾ?
5: ਹਾਂਜੀ ਨਹੀਂ, ਉਹਦੇ ਐਕਸਪੈਕਟੇਸ਼ਨ ਕਰੈਕਟ ਸੀ ਕਿ ਹਾਂ ਵੀ ਐਟ ਲੀਸਟ ਉਸ ਵੇਲੇ ਮੈਨੂੰ ਬੁਲਾ ਲੈਂਦਾ।
1: ਬਿਲਕੁਲ 100%, ਆਪਾਂ ਨਾ ਕਈ ਵਾਰ ਪਤਾ ਨੀ ਜਾਂ ਤਾਂ ਸੋਚਦੇ ਨੀ, ਦਿਮਾਗ ਨੀ ਲਾਉਂਦੇ। ਹੁਣ ਜੇ ਤੁਸੀਂ ਸੁਪੋਜ਼ ਕਰੋ ਕਿਸੇ ਨੇ ਮਾੜਾ ਜਿਹਾ ਵੀ ਆਪਣਾ ਹੱਥ ਫੜਿਆ ਹੋਵੇ, ਆਪਾਂ ਤਾਂ ਉਹਨਾਂ ਨੂੰ ਵੀ ਸੱਦਣ ਤੱਕ ਜਾਂਦੇ ਹਾਂ।
5: ਹਾਂਜੀ ਹਾਂਜੀ, ਉਹ ਤੁਹਾਡੇ ਰਿਲੇਟਿਵ ਵੀ ਦੇਖ ਲਓ ਕਿੰਨੇ ਝਗੜੇ ਹੁੰਦੇ ਤੁਹਾਡੇ, ਉਹਨਾਂ ਨੂੰ ਵੀ ਤੁਸੀਂ ਬੁਲਾ ਲੈਂਦੇ ਹੋ, ਉਹ ਕਹਿੰਦੇ ਅਸੀਂ ਦੁਸ਼ਮਣ ਨੂੰ ਵੀ ਬੁਲਾ ਲੈਂਦੇ ਹਾਂ। ਬਟ ਇਹ ਆ ਜੋ ਬੰਦਾ ਜਿਹੜਾ ਤੁਹਾਨੂੰ ਹੈਲਪ ਕਰਦਾ ਉਹਨੂੰ ਜਿਹੜੇ ਯਾਦ ਰੱਖ ਕੇ ਐਟਲੀਸਟ ਇੰਨਾ, ਦਿਸ ਵਾਜ਼ ਅ ਰਾਈਟ ਟਾਈਮ ਆਈ ਵੁੱਡ ਸੇ ਫੋਰ ਯੂ ਟੂ ਰਿਟਰਨ ਇਟ ਬੈਕ।
1: ਆਪਣੇ ਕੀ ਰਿਸ਼ਤੇਦਾਰ ਆਪਾਂ ਨੂੰ ਮਾਰਨ ਤੱਕ ਜਾਂਦੇ ਆ, ਗਾਲਾਂ ਕੱਢਦੇ ਆ ਨਿਤ, ਆਪਾਂ ਤਾਂ ਉਹਨਾਂ ਨੂੰ ਵੀ ਜਾ ਕੇ ਮੱਤਾਂ ਕਰ, ਉਹਨਾਂ ਦੀ ਮਿੰਨਤਾਂ ਕਰਦੇ ਆ ਵੀ ਆ ਜਾਓ।
5: ਕੱਲ ਨੂੰ ਨਹੀਂ ਬੁਲਾਇਆ, ਉਹ ਕਹਿੰਦਾ ਲੈ ਸਾਨੂੰ ਵਿਆਹ ਦੇ ਨੂੰ ਬੁਲਾਇਆ, ਇੰਨੀ ਕੀ ਦੁਸ਼ਮਣੀ ਸਾਡੇ ਨਾਲ।
1: ਸਹੀ ਗੱਲ ਹੈ, ਚਲੋ ਸਰ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ ਫੋਰ ਯੂਰ ਕਾਲ, ਤੇ ਵੈਰੀ ਗੁੱਡ। ਐਂਡ ਇੱਕ ਤੁਸੀਂ ਯਾਦ ਰੱਖੋ ਜ਼ਰੂਰ ਪ੍ਰਦੀਪ ਭਾਜੀ ਨੂੰ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ, ਡਰਾਇਰ, ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ, ਮਿਸਟਰ ਪ੍ਰਦੀਪ ਭਾਜੀ। 647-622-0303 ਪੁਰਾਣੇ ਅਪਲਾਇੰਸਿਸ ਨੂੰ ਹੈ ਨਵੇਂ ਬਣਾ ਦੇਣਗੇ। 647-622-3203 ਮਿਸਟਰ ਪ੍ਰਦੀਪ। ਸੋ ਅਗਲੀ ਕਾਲ ਲੈਣ ਤੋਂ ਪਹਿਲਾਂ ਸਿਮਰਨ ਸੈਣੀ ਜੀ ਸਾਡੇ ਨਾਲ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ। ਸਿਮਰਨ ਵੈਲਕਮ, ਕਿਵੇਂ ਹੋ?
6: ਬਹੁਤ ਵਧੀਆ ਨਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
1: ਵੈਰੀ ਗੁੱਡ ਈਵਨਿੰਗ। ਸੋ ਸਿਮਰਨ ਦਾ ਨੰਬਰ ਕੋਈ ਹੈ 416-994-7972। ਇੰਸ਼ੋਰੈਂਸ, ਇਨਵੈਸਟਮੈਂਟ ਪਲੈਨਿੰਗ, ਕੋਈ ਤੁਸੀਂ TFSA RRSP ਦੇ ਵਿੱਚ ਹਜੇ ਪੈਸੇ ਪਾਉਣੇ ਨਹੀਂ ਸ਼ੁਰੂ ਕੀਤੇ ਤਾਂ ਸਿਮਰਨ ਤੁਹਾਡੀ ਪੂਰੀ ਮਦਦ ਕਰਨਗੇ। 416-994-7972। ਦੇਖੋ ਜ਼ਿੰਦਗੀ ਦਾ ਕੁਛ ਨਹੀਂ ਪਤਾ ਬਈ, ਅਗਲੇ ਸਾਹ ਅਗਲੇ ਕਦਮ ਦਾ ਕੁਛ ਨਹੀਂ ਪਤਾ ਕਦੋਂ ਕੀ ਹੋ ਜਾਣਾ। ਪਲੀਜ਼ ਪ੍ਰੋਟੈਕਸ਼ਨ ਆਪਣੀ ਫੈਮਿਲੀ ਲਈ ਪਲੀਜ਼ ਪਲੀਜ਼ ਪਲੀਜ਼ ਲੈ ਕੇ ਰੱਖੋ, ਬਾਅਦ ਦੇ ਵਿੱਚ ਉਹਨਾਂ ਨੂੰ ਮੁਸ਼ਕਲ ਨਾ ਹੋਵੇ। ਨੰਬਰ ਹੈ 416-994-7972। ਸਿਮਰਨ ਅੱਜ ਫਿਰ ਸ਼ੇਅਰ ਕਰੀਏ ਮੈਸੇਜ।
6: ਬਿਲਕੁਲ ਨਵੀ, ਅੱਜ ਮੈਂ ਗੱਲ ਕਰਾਂਗੀ ਸਾਡੇ ਉਹ ਲਿਸਨਰ ਜਿਨ੍ਹਾਂ ਕੋਲ ਅਜੇ ਤੱਕ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਨਹੀਂ ਹੈਗੀ। ਮੈਂ ਬਹੁਤ ਵਾਰ ਇਹ ਗੱਲ ਡਿਸਕਸ ਕੀਤੀ ਔਰ ਹੁਣ ਤੇ ਵੈਸੇ ਸਾਰਿਆਂ ਨੂੰ ਹੀ ਪਤਾ ਕਿ ਸਟੈਟਸ ਕੀ ਕਹਿੰਦੇ ਨੇ, ਕਿੰਨੀਆਂ ਕੁ ਪ੍ਰੋਬਲਮ ਆ ਰਹੀਆਂ ਨੇ, ਕਿੰਨੇ ਕੁ ਹੈਲਥ ਇਸ਼ੂਜ ਆ ਰਹੇ ਨੇ। ਮੇਰਾ ਪਰਸਨਲ ਐਕਸਪੀਰੀਅੰਸ ਹੈਗਾ ਕਿ ਹਰ ਸਾਲ ਜਿੰਨਾ ਕਲੇਮ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਆਉਂਦਾ ਹੈਗਾ, ਓਨਾ ਲਾਈਫ ਇੰਸ਼ੋਰੈਂਸ ਦਾ ਕਲੇਮ ਨਹੀਂ ਆਉਂਦਾ। ਬਿਕੋਜ਼ ਹੈਲਥ ਇਸ਼ੂਜ ਇੰਨੇ ਹੋ ਗਏ ਨੇ, ਹੁਣ ਹਾਰਟ ਅਟੈਕ ਦੀ ਗੱਲ ਕਰ ਲਓ, ਸਟ੍ਰੋਕ ਦੀ ਗੱਲ ਕਰ ਲਓ, ਕੈਂਸਰ ਦੀ ਚਾਹੇ ਗੱਲ ਕਰ ਲਿਓ, ਹਰ ਚੌਥੇ ਪੰਜਵੇਂ ਬੰਦੇ ਨੂੰ ਤੁਸੀਂ ਆਪਣੇ ਰਿਸ਼ਤੇਦਾਰ, ਫਰੈਂਡ ਸਰਕਲ, ਰਿਲੇਟਿਵ 'ਚ ਦੇਖਦੇ ਹੋ ਕਿ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਪ੍ਰੋਬਲਮ ਡਾਇਗਨੋਜ਼ ਹੋਈ ਹੁੰਦੀ ਹੈਗੀ ਹੈ। ਸੋ ਜਦੋਂ ਇਹ ਪ੍ਰੋਬਲਮ ਡਾਇਗਨੋਜ਼ ਹੁੰਦੀਆਂ ਨੇ, ਇੱਕ ਅੱਛੀ ਚੀਜ਼ ਇਹ ਹੈ ਕਿ ਮੈਡੀਕਲ ਵਰਲਡ ਇੰਨਾ ਐਡਵਾਂਸ ਹੈ, ਇਹਨਾਂ ਚੀਜ਼ਾਂ ਦਾ ਟ੍ਰੀਟਮੈਂਟ ਹੈਗਾ। ਪ੍ਰੋਬਲਮ ਜਿਹੜੀਆਂ ਨੇ ਆਉਂਦੀਆਂ ਜ਼ਰੂਰ ਨੇ, ਬਟ ਇਹ ਹੈ ਕਿ ਇਹ ਟ੍ਰੀਟ ਹੋ ਜਾਂਦਾ ਹੈਗਾ, ਟ੍ਰੀਟਮੈਂਟ ਹੋ ਗਿਆ, ਬੰਦਾ ਬੈਕ ਟੂ ਵਰਕ ਚਲਾ ਜਾਂਦਾ, 6 ਮਹੀਨੇ ਸਾਲ ਬਾਅਦ ਰਿਕਵਰ ਹੋ ਜਾਂਦੇ ਹੈਗੇ ਨੇ, 2 ਸਾਲ ਬਾਅਦ ਰਿਕਵਰ ਹੋ ਜਾਂਦੇ ਨੇ। ਬਟ ਆਪਾਂ ਇਹ ਚੀਜ਼ ਨੂੰ ਇਗਨੋਰ ਇਸ ਲਈ ਕਰਦੇ ਹਾਂ ਕਿਉਂਕਿ ਸਾਡੇ ਕੋਲ ਉਹੀ ਹੈਲਥ ਕਾਰਡ ਹੈ, ਸਾਨੂੰ ਲੱਗਦਾ ਕਿ ਚਲੋ ਹੈਲਥ ਕਾਰਡ ਹੈ, ਹੈਲਥ ਕਾਰਡ ਨੇ ਸਾਰਾ ਕੁਝ ਹੀ ਕਵਰ ਕਰ ਦੇਣਾ ਹੈਗਾ। ਬਟ ਹੈਲਥ ਕਾਰਡ ਨੇ ਸਿਰਫ ਟ੍ਰੀਟਮੈਂਟ ਕਵਰ ਕਰ ਦੇਣਾ, ਹੈਲਥ ਕਾਰਡ ਨੇ ਕਿਹੜੇ ਸਾਡੇ ਬਿੱਲ ਪੇ ਕਰਨੇ ਨੇ ਆਣ ਕੇ। ਹੁਣ ਜਿਹੜਾ ਪਰਸਨ 6 ਮਹੀਨੇ ਸਾਲ ਦੇ ਲਈ ਘਰ ਬੈਠ ਗਿਆ, ਉਹਦੀਆਂ ਜਿਹੜੀਆਂ ਪੇਮੈਂਟਸ ਨੇ, ਇਨਕਮ ਨੇ, ਚਾਹੇ ਤੁਹਾਡੇ ਕੋਲ EI ਹੈ ਵੀ ਹੈ, ਇੰਪਲੋਇਮੈਂਟ ਇੰਸ਼ੋਰੈਂਸ ਹੈ ਵੀ ਹੈ, ਤੁਹਾਡੀ ਇਨਕਮ ਦਾ ਹਾਰਡਲੀ 55% ਅਪ ਟੂ ਅ ਸਰਟਨ ਲਿਮਿਟ ਉਹ ਕਵਰ ਕਰਦੇ ਹੈਗੇ ਨੇ। ਸੋ ਉਹਦੇ ਨਾਲ ਆਪਣੇ ਖਰਚੇ ਨਹੀਂ ਚੱਲਦੇ, ਆਪਣਾ ਗੁਜ਼ਾਰਾ ਨਹੀਂ ਹੁੰਦਾ। ਲੱਗਦਾ ਜ਼ਰੂਰ ਹੈ ਕਿ ਇੱਕ ਫਾਲਤੂ ਜਿਹੀ ਇੰਸ਼ੋਰੈਂਸ ਹੈ, ਬਟ ਜਿਹਨਾਂ ਲੋਕਾਂ ਨੂੰ ਜਦੋਂ ਕਲੇਮ ਮਿਲਦਾ ਹੈਗਾ ਔਰ ਉਸ ਟਾਈਮ ਉਹ ਜਦੋਂ ਥੈਂਕਸ ਕਰਦੇ ਨੇ ਕਿ ਸ਼ੁਕਰ ਹੈ ਕਿ ਅਸੀਂ ਇੰਸ਼ੋਰੈਂਸ ਲੈ ਲਈ ਔਰ ਸਾਡੀ ਹੈਲਪ ਹੋ ਗਈ, ਕਿਉਂਕਿ ਇਹਦੇ ਵਿੱਚ ਤੁਹਾਨੂੰ ਇੱਕ ਲੰਬਸਮ ਪੇਮੈਂਟ ਮਿਲ ਜਾਂਦੀ ਹੈ, ਤੁਸੀਂ ਉਹਨੂੰ ਜਿੱਦਾਂ ਮਰਜ਼ੀ ਯੂਜ਼ ਕਰੋ, ਚਾਹੇ ਉਹ 50,000 ਹੈ, ਚਾਹੇ ਉਹ 1,00,000 ਹੈ, ਜੋ ਵੀ ਅਮਾਊਂਟ ਤੁਸੀਂ ਚੂਜ਼ ਕਰਦੇ ਹੋ। ਪਰ ਇੱਕ ਚੀਜ਼ ਜ਼ਰੂਰ ਮੈਂ ਹਮੇਸ਼ਾ ਕਹੂੰਗੀ, ਜਿਹੜੀ ਸਾਡੇ ਸੈਲਫ ਇੰਪਲੋਇਡ ਲਿਸਨਰ ਨੇ, ਟਰੱਕਿੰਗ ਇੰਡਸਟਰੀ, ਊਬਰ, ਕੰਸਟਰਕਸ਼ਨ, ਰੈਨੋਵੇਸ਼ਨ, ਇਹ ਜਿੰਨੇ ਵੀ ਲੋਕ ਨੇ ਬਿਲਕੁਲ ਆਪਣਾ ਕਾਰਪੋਰੇਸ਼ਨ ਤੇ ਕੰਮ ਕਰ ਰਹੇ ਨੇ ਔਰ ਕੋਈ ਵੀ ਇਹਨਾਂ ਕੋਲ ਬੈਨੀਫਿਟ, ਕੋਈ ਵੀ ਕਵਰੇਜ ਨਹੀਂ ਹੈਗੀ, ਉਹ ਹੀ ਰਿਸਕ ਨਾ ਲੈਣ, ਬਿਕੋਜ਼ ਤੁਹਾਨੂੰ ਤੇ EI ਤੋਂ ਵੀ ਕੁਝ ਨਹੀਂ ਆਉਣਾ, ਬਿਕੋਜ਼ ਤੁਸੀਂ ਕਾਰਪੋਰੇਸ਼ਨ ਤੇ ਕੰਮ ਕਰ ਰਹੇ ਹੋ, ਤੁਹਾਡੇ ਕੋਲ ਤਾਂ ਬਿਲਕੁਲ ਹੀ ਕੁਝ ਵੀ ਨਹੀਂ ਹੈਗਾ ਜੇ ਕੱਲ ਨੂੰ ਕੋਈ ਹੈਲਥ ਇਸ਼ੂਜ ਆ ਗਏ। ਸੋ ਇਹ ਜਿਹੜੀ ਮੇਜਰ ਹੈਲਥ ਇਸ਼ੂਜ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀ ਕਵਰ ਕਰਦੀ ਹੈ, ਇਹ ਰਿਕਵਰੀ ਟਾਈਮ ਪੀਰੀਅਡ ਵਿੱਚ 6 ਮਹੀਨੇ ਤੋਂ ਮਿਨੀਮਮ ਸਾਲ ਦਾ ਮੰਗਦੇ ਨੇ ਔਰ 6 ਮਹੀਨੇ ਸਾਲ ਕੈਨੇਡਾ ਦੇ ਵਿੱਚ ਬਿਨਾਂ ਇਨਕਮ ਤੋਂ ਸਰਵਾਈਵ ਕਰਨਾ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਸੇ ਲਈ ਵੀ ਈਜ਼ੀ ਨਹੀਂ ਹੈਗਾ। ਸੋ ਇਸ ਕਰਕੇ ਸਭ ਤੋਂ ਇੰਪੋਰਟੈਂਟ ਇੰਸ਼ੋਰੈਂਸ ਹੈਗੀ ਹੈ, ਪਲੀਜ਼ ਆਪਣਾ ਜਿਹੜਾ ਹੈਗਾ ਉਹ ਆਪਣੀਆਂ ਪੋਲਿਸੀਜ਼ ਨੂੰ ਰੀਵਿਊ ਕਰੋ, ਅਗਰ ਤੁਸੀਂ ਇਸ ਪ੍ਰੋਡਕਟ ਨੂੰ ਨਹੀਂ ਐਡ ਔਨ ਕੀਤਾ ਹੋਇਆ, ਇਸ ਰਿਸਕ ਨੂੰ ਤੁਸੀਂ ਛੱਡਿਆ ਹੋਇਆ, ਤਾਂ ਥੋੜ੍ਹੀ ਜਿਹੀ ਕਵਰੇਜ ਲੈ ਕੇ ਐਡ ਕਰੋ। ਔਰ ਜਿਹੜੇ ਬਿਲਕੁਲ ਹੀ ਅਨਇਨਸ਼ੋਰਡ ਨੇ, ਜਿਹਨਾਂ ਕੋਈ ਵੀ ਇੰਸ਼ੋਰੈਂਸ ਨਹੀਂ ਹੈਗੀ, ਥੋੜ੍ਹੀ ਬਹੁਤ ਇੰਸ਼ੋਰੈਂਸ ਲੈ ਕੇ ਰੱਖਿਆ ਕਰੋ, $50-100 ਮੰਥਲੀ ਇੰਸ਼ੋਰੈਂਸ ਚ ਪਾਉਣ ਦੇ ਨਾਲ ਅਸੀਂ ਗਰੀਬ ਨਹੀਂ ਹੋ ਜਾਣਾ ਹੈਗਾ। ਪਰ ਇਹਦੇ ਨਾਲ ਇਹ ਹੈ ਕਿ ਜੇ ਕੱਲ ਨੂੰ ਪ੍ਰੋਬਲਮ ਆਉਂਦੀ ਹੈ ਤੇ ਸਾਡੀ ਫੈਮਿਲੀ ਜਿਹੜੀ ਹੈਗੀ ਹੈ ਉਹ ਜ਼ਰੂਰ ਜਿਹੜੀ ਪ੍ਰੋਟੈਕਟਡ ਹੋ ਜਾਏਗੀ, ਉਹ ਜ਼ਰੂਰ ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਸਰਵਾਈਵ ਕਰ ਜਾਏਗੀ। ਮੇਨ ਇੰਸ਼ੋਰੈਂਸ ਦਾ ਇਹੀ ਮਕਸਦ ਹੁੰਦਾ ਹੈ। ਪਰ ਕਈ ਵਾਰੀ ਕਲਾਇੰਟ ਇਹ ਕਹਿ ਦਿੰਦੇ ਜੀ ਇਹ ਤੇ ਪੈਸੇ ਖਰਾਬ ਕਰ ਰਹੇ ਨੇ, ਅਸੀਂ ਇਹਦੇ ਚ ਕਿਹੜਾ ਕੋਈ ਪ੍ਰੋਬਲਮ ਆਉਣੀ ਹੈ। ਰੱਬ ਕਰੇ ਕਦੀ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਏ, ਬਟ ਇਹ ਰਿਐਲਿਟੀ ਨਹੀਂ ਹੈ ਕਿ ਰਿਐਲਿਟੀ ਇਹ ਹੈ ਕਿ ਪ੍ਰੋਬਲਮ ਆਉਣ ਦੇ ਚਾਂਸਿਸ 50-50 ਨੇ। ਸੋ ਇਹ ਕੋਈ ਵੀ ਗਰੰਟੀ ਨਹੀਂ ਹੈ ਕਿ ਮੈਂ ਬਿਲਕੁਲ ਹੈਲਦੀ ਰਹਿਣਾ ਹੈ ਜਾਂ ਤੁਸੀਂ ਬਿਲਕੁਲ ਹੈਲਦੀ ਰਹਿਣਾ ਹੈ। ਪ੍ਰੋਬਲਮ ਕਦੀ ਵੀ ਕਿਸੇ ਨੂੰ ਵੀ ਆ ਸਕਦੀਆਂ ਨੇ, ਬਟ ਇੱਕ ਚੀਜ਼ ਜਿਹੜੀ ਪ੍ਰਮਾਤਮਾ ਨੇ ਸਾਨੂੰ ਦਿਮਾਗ ਦਿੱਤਾ ਹੈਗਾ ਪਲੈਨਿੰਗ ਕਰਨ ਦੇ ਲਈ, ਆਪਣੀ ਸਿਕਿਉਰਿਟੀ ਦੇ ਲਈ, ਅਗਰ ਇਹ ਪ੍ਰੋਡਕਟ, ਇਹ ਚੀਜ਼ਾਂ, ਇਹ ਇੰਸ਼ੋਰੈਂਸ ਬਣੀਆਂ ਹੋਈਆਂ ਨੇ ਉਹਨਾਂ ਨੂੰ ਯੂਜ਼ ਕਰੋ, ਉਹਨਾਂ ਨੂੰ ਆਪਣੀ ਪ੍ਰੋਟੈਕਸ਼ਨ ਦੇ ਲਈ ਜਿਹੜਾ ਹੈਗਾ। ਇੰਸ਼ੋਰੈਂਸ ਕੰਪਨੀ ਨੂੰ ਮੰਥਲੀ ਪ੍ਰੀਮੀਅਮ ਦੋ, ਛੋਟਾ ਜਿਹਾ ਤੁਸੀਂ ਪ੍ਰੀਮੀਅਮ ਦੇ ਰਹੇ ਹੋ, ਬਟ ਤੁਹਾਨੂੰ ਰਿਟਰਨ ਦੇ ਵਿੱਚ ਕਿੰਨੀ ਵੱਡੀ ਸਿਕਿਉਰਿਟੀ ਮਿਲ ਰਹੀ ਹੈਗੀ, ਇਹ ਚੀਜ਼ ਨੂੰ ਸੋਚੋ। ਸੋ ਉਹ ਸਾਡੇ ਲਿਸਟ ਨੇ ਜਿਹਨਾਂ ਕੋਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਨਹੀਂ ਹੈ, ਸੈਲਫ ਸਪੈਸ਼ਲੀ ਸੈਲਫ ਇੰਪਲੋਇਡ ਨੇ, ਔਰ ਜਿਹਨਾਂ ਦੀ ਫੈਮਿਲੀ ਹਿਸਟਰੀ ਚ ਆਲਰੇਡੀ ਪ੍ਰੋਬਲਮ ਆ ਚੁੱਕੀਆਂ ਨੇ, ਜਿਹਨਾਂ ਨੂੰ ਆਲਰੇਡੀ ਪੇਰੈਂਟਸ ਨੂੰ ਹੈ ਜਾਂ ਬ੍ਰਦਰ ਸਿਸਟਰ ਨੂੰ, ਚਾਹੇ ਤੁਹਾਨੂੰ ਖੁਦ ਨੂੰ ਵੀ ਮੇਜਰ ਹੈਲਥ ਇਸ਼ੂਜ਼ ਆ ਗਏ ਨੇ, ਤੇ ਸਾਡੇ ਕੋਲ ਇਸ ਤਰ੍ਹਾਂ ਦੇ ਪ੍ਰੋਡਕਟ ਅਵੇਲੇਬਲ ਨੇ ਜਿਹਦੇ ਚ ਤੁਸੀਂ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਵੀ ਲੈ ਸਕਦੇ ਹੈਗੇ ਹੋ। ਸੋ ਡਿਟੇਲ ਚ ਡਿਸਕਸ ਕਰਨਾ ਚਾਹੁੰਦੇ ਹੋ, ਕੁਸ਼ਚਨ ਕੰਸਰਨ ਹੈਗੇ ਨੇ, ਕੋਈ ਹੈਲਥ ਇਸ਼ੂਜ਼ ਆਏ ਨੇ, ਤਾਂ ਮੇਰਾ ਨੰਬਰ ਹੈ ਜੀ 4169947272416-99-7942. ਕੋਈ ਵੀ ਕੁਸ਼ਚਨ ਹੈ ਤੁਹਾਡਾ, ਚਾਹੇ ਉਹ ਪਰਸਨਲ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਹੈ, ਇਨਵੈਸਟਮੈਂਟ ਨੇ, RRSP TFS ਅਸੀਂ ਫਸਟ ਹੋਮ ਸੇਵਿੰਗ ਅਕਾਊਂਟ ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ, ਕੋਈ ਵੀ ਪੁਰਾਣੀ ਪੋਲਿਸੀਜ਼ ਨੂੰ ਤੁਸੀਂ ਰਿਵਿਊ ਕਰਨਾ, ਜਾਂ ਸਪੈਸ਼ਲੀ ਸਾਡੇ ਉਹ ਲਿਸਨਰ ਜਿਹੜੇ ਕਿ ਕੋਈ ਬਿਜ਼ਨਸ ਰਨ ਕਰ ਰਹੇ ਨੇ ਜਾਂ ਜਿਹਨਾਂ ਦੀਆਂ ਕਾਰਪੋਰੇਸ਼ਨ ਚ ਰਿਟੇਨ ਅਰਨਿੰਗ ਪਈ ਹੈ, ਜਿਹੜੇ ਸਪੈਸ਼ਲੀ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੁੰਦੇ ਨੇ, ਫੈਮਿਲੀ ਨੂੰ ਲੈਗਸੀ ਟ੍ਰਾਂਸਫਰ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਸਾਡੇ ਕੋਲ ਬਹੁਤ ਅੱਛੀਆਂ ਆਪਸ਼ਨ ਅਵੇਲੇਬਲ ਨੇ। ਕਿਸ ਤਰ੍ਹਾਂ ਤੁਸੀਂ ਟੈਕਸ ਸੇਵਿੰਗ ਕਰਨੀ ਹੈ, ਕਿਸ ਤਰ੍ਹਾਂ ਤੁਸੀਂ ਆਪਣੀ ਫੈਮਿਲੀ ਨੂੰ ਬਿਜ਼ਨਸ ਟ੍ਰਾਂਸਫਰ ਕਰਨਾ ਹੈਗਾ, ਉਹਦੇ ਲਈ ਅਸੀਂ ਡਿਟੇਲ ਦੇ ਵਿੱਚ ਬੈਠ ਕੇ ਡਿਸਕਸ ਕਰ ਸਕਦੇ ਹਾਂ। ਹਾਲਕਨ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟ੍ਰੀਟ, ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਸੇਮ ਹੈ ਜੀ 416-994-7272-416-994-7272.
1: ਥੈਂਕ ਯੂ ਸੋ ਮਚ ਸਿਮਰਨ, ਬਹੁਤ ਸ਼ੁਕਰੀਆ।
6: ਥੈਂਕ ਯੂ ਨਵੀ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045715 57।

0: www.ecom.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ